0: And sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farm house ਦਾ ਕੰਮ. ਅੱਜ ਹੀ call ਕਰੋ 437-655-1984. 437-655-1984. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਵੈਰੀ ਗੁੱਡ ਜ਼ਰੂਰ ਕਾਲ ਕਰੋ 6986 ਹਾਂਜੀ ਵੀਰੇ
1: ਹਾਂਜੀ ਵੀਰੇ ਕੀ ਹਾਲ ਨੇ
0: ਠੀਕ ਹੈ ਵੀਰੇ ਕਿਵੇਂ ਹੋ
1: ਵਧੀਆ ਵਧੀਆ ਠੀਕ ਠਾਕ ਤੇ ਵੀਰੇ ਗੱਲ ਏਦਾਂ ਵੀ ਜੇ ਤਾਂ ਹੈਗਾ ਜਿਵੇਂ ਉਹ ਮੁੰਡਾ ਕੰਮ ਕਰਦਾ ਨਾ ਜੇ ਤਾਂ ਉਹਨੇ ਸਿਮ ਡਿਪਾਰਟਮੈਂਟ ਦਾ ਬੰਦਾ ਕੋਈ ਹੋਰਾ ਕੋਈ ਜਾਂ ਜੋ ਵੀ ਵਟੈਵਰ ਜਿਹੜੀ ਵੀ ਕਮਿਊਨਿਟੀ ਦਾ ਤੇ ਜੇ ਤਾਂ ਉਹ ਕੋਲੇ ਖੜਾ ਚਲੋ ਫਿਰ ਤਾਂ ਉਹਨੂੰ ਕਰ ਲੈਣੀ ਚਾਹੀਦੀ ਆ ਜੇ ਉਹਨਾਂ ਦੇ ਨਾਲ ਕੋਈ ਕੰਮ ਕੁੰਮ ਨਹੀਂ ਕਰਦਾ ਸਿਮ ਡਿਪਾਰਟਮੈਂਟ ਦਾ ਨਹੀਂ ਹੈਗਾ ਫਿਰ ਕੀ ਲੈਣਾ ਦੇਣਾ ਫਿਰ ਤੂੰ ਉਹਦਾ ਕੰਮ ਕਰੇ ਸੀ ਤਾਂ ਕਰਾਂਗੇ ਗੱਲ
0: ਨਹੀਂ ਨਾਲੇ ਭਾਜੀ ਮੈਨੂੰ ਲੱਗਦਾ ਭਾਵੇਂ ਸੇਮ ਡਿਪਾਰਟਮੈਂਟ ਦਾ ਹੈਗਾ ਵੀ ਹੈ ਚਲੋ ਜਾਂ ਤਾਂ ਹੋਵੇ ਵੀ ਪੰਜ ਜਣੇ ਇਕੱਠੇ ਗੱਲਾਂ ਕਰ ਰਹੇ ਤੇ ਦੋ ਪੰਜਾਬੀ ਚ ਕਰ ਰਹੇ ਆ ਉਹ ਨਹੀਂ ਚੰਗਾ ਲੱਗਦਾ ਬਟ ਜੇ ਯਾਰ ਤੁਸੀਂ ਆਪਸ ਵਿੱਚ ਗੱਲਾਂ ਤੁਰਦੇ ਫਿਰਦੇ ਕਰ ਲੈਂਦੇ ਹੋ ਏਡੀ ਕਿਹੜੀ ਗੱਲ ਹੈ ਹੁਣ ਹਰ ਇੱਕ ਧਰਮ ਦੇ ਹਰ ਇੱਕ ਬੈਕਗ੍ਰਾਉਂਡ ਦੇ ਲੋਕ ਨੇ ਉਹ ਹੁਣ ਜੇ ਆਪਸ ਵਿੱਚ ਕਰ ਰਹੇ ਹੋ ਜੋ ਮਰਜ਼ੀ ਕਰਨ
1: ਤੁਹਾਨੂੰ ਮੈਂ ਦੱਸਦਾ ਮੈਂ ਨਾ ਐਮਾਜ਼ੋਨ ਕੰਮ ਕਰਦਾ ਹੁੰਦਾ ਸੀਗਾ ਤੇ ਨਾ ਸਾਡੇ ਨਾਲ ਇੱਕ ਚੱਲ ਬਲੈਕ ਕਮਿਊਨਿਟੀ ਦਾ ਮੁੰਡਾ ਸੀਗਾ ਨਾ ਅਸੀਂ ਕਿਹੜੇ ਗੱਲਾਂ ਕਰੀਏ ਤੇ ਸਾਡੇ ਡਿਪਾਰਟਮੈਂਟ ਦਾ ਨੀ ਸੀਗਾ ਉਹਨੇ ਵੀ ਆਹੀ ਗੱਲ ਕਰੀ ਕਹਿੰਦਾ ਵੀ ਹਾਂ ਵੀ ਤੁਸੀਂ ਆਪਦੀ ਲੈਂਗੁਏਜ ਕਰਦੀ ਗੱਲ ਕਰ ਰਹੇ ਹੋ ਤੁਸੀਂ ਇੰਗਲਿਸ਼ ਬੋਲੋ ਤੇ ਭਰਾਵਾ ਅਸੀਂ ਤਾਂ ਗੱਲ ਪੈ ਗਏ ਮੈਂ ਤੈਨੂੰ ਦੱਸ ਕੇ ਲੈਣਾ ਤੂੰ ਤੁਰਦਾ ਹੋ ਇੱਥੋਂ ਫਿਰ ਤਾਂ ਕਰਾਂਗੇ ਤੇ ਉਹ ਦੋ ਤਿੰਨ ਵਾਰ ਫਿਰ ਏਦਾਂ ਹੀ ਨਾ ਹੋਇਆ ਕੰਮ ਤੇ ਐਂਡ ਆਫ ਦਾ ਡੇ ਉਹ ਕਹਿੰਦਾ ਵੀ ਯਾਰ ਮੈਨੂੰ ਪੰਜਾਬੀ ਸਿਖਾ ਦਿਓ
0: ਫਿਰ ਕਹਿੰਦਾ ਪੰਜਾਬੀ ਸਿਖਾ ਦਿਓ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਜੁੜੇ ਨੇ ਸਰਾਸ਼ ਵੈਲਕਮ
2: ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ
0: ਸੋ ਤੁਸੀਂ ਸਰਾਸ਼ ਗਵਰਨਮੈਂਟ ਦੀਆਂ ਐਜੂਕੇਸ਼ਨ ਗ੍ਰਾਂਟਸ ਦਵਾ ਰਹੇ ਹੋ ਸਭ ਨੂੰ ਕੀ ਇਹ ਗ੍ਰਾਂਟਸ ਨੇ ਦੱਸੋ ਇਹਦੇ ਬਾਰੇ ਥੋੜ੍ਹਾ
2: ਹਾਂਜੀ ਲਾਈਕ ਅਬ ਹਮਾਰਾ ਲਾਈਕ ਹਮੇ ਬਹੁਤ ਲਾਈਕ ਹਮੇ ਏਕ ਸਾਲ ਸੇ ਜ਼ਿਆਦਾ ਹੋ ਗਿਆ ਮੈਸੇਜ ਦੇਤੇ ਹੋਏ ਆਪਕੇ ਸਾਥ ਐਂਡ ਦੈਨ ਅਬ ਲੋਕ ਸਮਝ ਰਹੇ ਹੈ ਜੋ ਰਹਿ ਗਏ ਹੈ ਥੋੜੇ ਸੇ ਉਹ ਵੀ ਐਨਰੋਲ ਹੋ ਰਹੇ ਹੈ ਆਜ ਵੀ ਲਾਈਕ ਬਹੁਤ ਜ਼ਿਆਦਾ ਲੋਕ ਐਨਰੋਲ ਹੋਏ ਹੈ ਔਰ ਫੋਨ ਪੇ ਐਨਰੋਲ ਹੋ ਜਾਤੇ ਹੈ ਨਾਉ ਪਹਿਲੇ ਤੋਂ ਕਿਉਂਕਿ ਪਤਾ ਹੈ ਅਬ ਦੋ ਬੈਚਿਸ ਰਹਿ ਗਏ ਹੈ ਸਿਰਫ ਦੂਰ ਰਹਿਤੇ ਕੁਛ ਲੋਕ ਬਟ ਦੇ ਆਰ ਐਨਰੋਲਿੰਗ ਰਾਈਟ ਅਵੇ ਕਿਉਂਕਿ ਸਿਰਫ ਦੋ ਬੈਚ ਰਹਿ ਗਏ ਹੈ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ ਆਪ ਐਂਡ ਸਾਥ ਮੇ ਆਪ ਸਕਿੱਲ ਹਾਸਿਲ ਕਰ ਰਹੇ ਹੈ ਅਕਾਊਂਟਿੰਗ ਕੇ ਕੋਰਸ ਕਰੇ ਸਪਲਾਈ ਚੇਨ ਕੇ ਕਰੇ ਫੁਲੀ ਆਨਲਾਈਨ ਕੋਰਸਿਸ ਨੇ ਸਾਥ ਮੇ 30 ਸੇ ਲੈ ਕੇ $100,000 ਕੀ ਗਵਰਨਮੈਂਟ ਕੀ ਫੰਡਿੰਗ ਹਾਸਿਲ ਕਰੇ ਜਿਸ ਕਾ ਆਜ ਕੀ ਡੇਟ ਮੇ ਹਾਫ ਪੋਰਸ਼ਨ ਨਾਨ ਰਿਫੰਡੇਬਲ ਗ੍ਰਾਂਟਸ ਹੈ ਗ੍ਰਾਂਟਸ ਉਹ ਪੈਸਾ ਹੈ ਜੋ ਆਪਣੇ ਵਾਪਿਸ ਨਹੀਂ ਕਰਨਾ ਹੋਤਾ ਗਵਰਨਮੈਂਟ ਆਪਕੋ ਪੈਸੇ ਕਿਉਂ ਦੇ ਰਹੀ ਹੈ ਪੜ੍ਹਾਈ ਕਰਤੇ ਹੋਏ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਅਗਰ ਆਪ ਮੈਰਿਡ ਹੈ ਐਂਡ ਆਪਕੇ ਕਿਡਸ ਹੈ ਜਾਂ ਸਿਰਫ ਮੈਰਿਡ ਹੈ ਜਾਂ ਫਿਰ ਮੈਰਿਡ ਵਿਦ ਕਿਡਸ ਆਪਕੋ ਅੱਛਾ ਬੈਨੀਫਿਟ ਹੈ ਇਸਕਾ ਤੋ ਆਪ ਹਮੇ ਕਾਲ ਕਰੇ ਅਭੀ ਵੀ ਕਾਲ ਕਰ ਸਕਤੇ ਹੈ 437-264-3175
0: ਐਂਡ 437-264-31 ਹੈ 75 ਨੰਬਰ ਹੈ 437-264-3175 ਸਰਾਸ਼ ਨਾਲ ਦੀ ਨਾਲ ਕਿਹੜੇ ਕਿਹੜੇ ਕੋਰਸਿਸ ਨੇ ਜਿਹੜੇ ਸਾਡੇ ਲਿਸਨਰਸ ਕਰ ਸਕਦੇ ਨੇ
2: ਹਾਂਜੀ ਸੋ ਇਸਮੇ ਹਮ ਉਨੀ ਪ੍ਰੋਗਰਾਮਸ ਮੇ ਡੀਲ ਕਰਤੇ ਹੈ ਜੋ ਲਾਈਕ ਆਪਕੇ ਲਈ ਈਜ਼ੀ ਰਹੇ ਵੈਸੇ ਹੀ ਸਾਰੇ ਲੋਕ ਅੱਜ ਕੱਲ੍ਹ ਹਮੇ ਪਤਾ ਨਹੀਂ ਹਮ ਦੇਖਤੇ ਕਿਉਂਕਿ ਹਮਾਰੇ ਪਾਸ ਤੋ ਕਲਾਇੰਟਸ ਐਸੇ ਵੀ ਆਤੇ ਜੋ ਬੜੇ ਟਫ ਟਾਈਮਸ ਸੇ ਗੁਜ਼ਰ ਰਹੇ ਹੈ ਤੋ ਹਮੇ ਤੋ ਜ਼ਿਆਦਾ ਪਤਾ ਇਕੋਨਮੀ ਕੈਸੇ ਚੱਲ ਰਹੀ ਹੈ ਅੱਜ ਕੀ ਡੇਟ ਮੇ ਤੋ ਇਸਮੇ ਲਾਈਕ ਆਸਾਨ ਸੇ ਕੋਰਸਿਸ ਹੈ ਚਾਹੇ ਅਕਾਊਂਟਿੰਗ ਕਰੇ ਚਾਹੇ ਆਪ ਹੋਸਪਿਟੈਲਿਟੀ ਕਰੇ ਬਿਜ਼ਨਸ ਮੈਨੇਜਮੈਂਟ ਕਰੇ ਕੁਛ ਹੈਲਥ ਕੇਅਰ ਕੇ ਪ੍ਰੋਗਰਾਮਸ ਵੀ ਹੈ ਆਫਲਾਈਨ ਪ੍ਰੋਗਰਾਮਸ ਵੀ ਹੈ ਸਚ ਐਸ ਐਚ ਵੈਕ आप लाइक आज की डेट में करेंगे तो आप फीस पे नहीं कर रहे, गवर्नमेंट फीस पे कर रही है. यस, आपके पास स्टेटस होना चाहिए पीआर, सिटीजन या प्रोटेक्टेड पर्सन का. और लाइक अगर आप ओंटारियो में कहीं भी रहते हैं, चाहे नायग्रा, हैमिल्टन, अभी जैसे हमें ब्रांटफोर्ड से फोन क्लाइंट रिटेन हुए, अभी हस्बैंड वाइफ दोनों, तो आप लाइक कहीं से भी हैं आप एनरोल कर सकते हैं. पोलिया ऑनलाइन कोर्सेज ने, सोखेजे कोर्सेज ने, असाइनमेंट है, एग्जामिनेशन नहीं आएगी, 2-3 घंटे आपने देने हैं. कुछ ऐसे कोर्सेज भी जिनमें टीचर नहीं है, सेल्फ स्टडी मॉडल पे है, वो फीस गवर्नमेंट पे कर रही है और आपको लिविंग एक्सपेंसिस के लिए फंडिंग आपके खाते में डायरेक्ट आती है, फंडिंग $30,000 to $100,000. इस अपॉर्चुनिटी को मिस ना करें, ये टाइम बाद में कभी नहीं आएगा.
0: बाद में कभी क्यों नहीं आएगा?
2: एग्जाम्पल है इसका बड़ा अच्छा. जैसे मैंने भी सुना रेडियो पे थोड़े दिन पहले कि विक्टोरिया डे है, इस चीज पे 50% ऑफ है और ये ऑफर आपको अगले साल विक्टोरिया डे पे मिलेगा आज के बाद. फिर मैंने 2 दिन बाद सुना, वीकेंड था, आज वीकेंड सेल है, वो ऑफर फिर से मिल रहा था. मैंने कहा बढ़िया, काश हमारा प्रोडक्ट ऐसे होता, राइट? कि आज एक साल बाद अपॉर्चुनिटी, लेकिन 2 दिन में आ गया वो अपॉर्चुनिटी. बट ऐसा नहीं, गवर्नमेंट की पॉलिसी है जी, गवर्नमेंट ग्रांट्स में कट कर रही है 1 अगस्त के बाद. आज आप एनरोल करेंगे फैमिली ऑफ फाइव को अप टू 100,000 की फंडिंग आ रही है, जिसमें से $50,000 नॉन रिफंडेबल ग्रांट्स है. हस्बैंड वाइफ विद 3 kids है, तो हस्बैंड वाइफ दोनों पढ़ते हैं, $50,000 नॉन रिफंडेबल ग्रांट, रेस्ट 50,000 0% पे लोन. लेकिन अगर आप 1 अगस्त के बाद एनरोल करेंगे, 100,000 का 100,000 ही लोन है, ग्रांट्स वर्ड यूज नहीं होगा.
0: सो बाद ਦੇ ਵਿੱਚ ਤੁਹਾਨੂੰ $1,00,000 ਵਾਪਸ ਕਰਨਾ ਪਊਗਾ, ਬਟ ਹੁਣ ਰਜਿਸਟਰ ਕਰੋਗੇ 40-50-60-70,000 ਤੱਕ ਤੁਹਾਨੂੰ ਉਹ ਮਿਲ ਸਕਦਾ ਜਿਹੜਾ ਕਦੇ ਵਾਪਸ ਨਹੀਂ ਕਰਨਾ. ਨੰਬਰ ਹੈ ਸਰਾਂਸ਼ ਹੁਣ ਦਾ 437-264-3175 437-264-3175 ਲੈ ਲਓ ਹੁਣੇ ਫਾਇਦਾ. ਸਰਾਂਸ਼ ਥੈਂਕ ਯੂ. ਇੱਕ ਮੈਂ ਤੁਹਾਨੂੰ ਇੰਡੀਅਨ ਫਰੂਟ ਲੈਂਡ ਦਾ ਦੱਸਾਂ, ਗਰੋਸਰੀ ਕਰਨੀ ਹੈ. ਇੰਡੀਅਨ ਫਰੂਟ ਲੈਂਡ 6 locations ਆ ਬਰੈਂਪਟਨ 'ਚ, 1 location ਕੈਂਬਰਿਜ, 1 location ਗੁਐਲਫ. ਇੰਡੀਅਨ ਫਰੂਟ ਲੈਂਡ 'ਤੇ ਗੇੜਾ ਮਾਰਿਆ. ਉਸ ਤੋਂ ਇਲਾਵਾ ਬਰੈਂਪਟਨ ਕ੍ਰੈਮੇਟੋਰੀਅਮ ਵਾਲੇ ਹੁਣ ਤੁਹਾਨੂੰ ਫਿਊਨਰਲ ਦੀ ਪ੍ਰੀ ਪਲੈਨਿੰਗ ਦੀ ਜਾਣਕਾਰੀ ਦੇ ਰਹੇ ਆ. ਫਿਊਨਰਲ ਪ੍ਰੀ ਪਲੈਨ ਕਰ ਲਓ, ਅੱਜ ਦਾ ਰੇਟ ਲੋਕ ਕਰ ਲਓ, ਨਹੀਂ ਤਾਂ 15-20-25-30 ਸਾਲਾਂ ਬਾਅਦ ਰੇਟ ਵੱਧ ਜਾਣੇ, ਫਿਰ ਪਛਤਾਓਗੇ. 905-458-2222 ਬਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ. ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ, ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 hours 7 days ਖੁੱਲ੍ਹਾ, 2 locations, 10 ਲੋਰ ਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ, 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ. ਇੱਥੇ ਵਿਆਹਾਂ ਵਾਸਤੇ ਪੱਖੀਆਂ, ਨਾਨਕੇ ਦਾਦਕੇ, ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ, ਛੱਜ, ਜਾਗੋ, ਢੋਲਕੀਆਂ ਰੈਂਟ ਕਰੋ, ਕੇਟਰਿੰਗ ਕਰਾਓ. 24 hours ਇੱਥੇ ਫਿਸ਼ ਪਕੌੜਾ, ਚਿਕਨ ਕਬਾਬ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ. ਸਬਜ਼ੀ ਮਾਰਕੀਟ, 10 ਲੋਰ ਮੈਲ ਗੇਟ ਜਾਂ 10,970 ਬ੍ਰੈਮਲੀ ਰੋਡ. ਅਸੀਂ ਤੁਹਾਨੂੰ ਇੱਕ ਯਾਰ ਲਵਾਨਾ ਸਪਾ ਦਾ ਦੱਸਿਆ ਸੀ, ਸਿਰਫ ਸਪਾ ਨਹੀਂ, ਲਵਾਨਾ ਵੈਲਨੈਸ ਸਪਾ. ਤੁਹਾਡੀ ਕੋਈ ਬੈਕ ਪੇਨ ਹੈ ਟਰੈਕਿੰਗ ਕਰਕੇ, ਇਹ ਸਾਇਆਟਿਕਾ ਪੇਨ ਦੇ ਵਿੱਚ ਡੀਲ ਕਰਦੇ ਨੇ ਸਪੈਸ਼ਲ. ਜਿਹੜੇ ਵੀ ਸਾਡੇ ਬੈਠ ਬੈਠ ਕੇ ਸਾਡੇ ਟਰੱਕਾਂ ਵਾਲੇ ਵੀਰ ਭੈਣ ਪਰੇਸ਼ਾਨ ਨੇ, ਇੱਕ ਵਾਰ ਇਹਨਾਂ ਕੋਲ ਚਲ ਜਾਓ. ਇਹਨਾਂ ਕੋਲ RMTs ਨੇ, ਰਜਿਸਟਰਡ ਮਸਾਜ ਥੈਰੇਪਿਸਟ, ਬਹੁਤ ਹੀ ਕਮਾਲ ਦੀਆਂ ਸੇਵਾਵਾਂ ਨੇ. ਏਅਰਪੋਰਟ ਰੋਡ 'ਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ, 341 Parker Square, ਅਤੇ ਨਾਲ ਇਹ ਹਾਈਡਰਾਫੇਸ਼ੀਅਲ 150 ਵਾਲਾ 130 'ਚ ਕਰ ਰਿਹਾ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ 200 'ਚ, ਫੁੱਲ ਬਾਡੀ ਵੈਕਸਿੰਗ 120 ਦੀ ਥਾਂ 'ਤੇ 100 'ਚ. ਲਵਾਨਾ ਵੈਲਨੈਸ ਸਪਾ, ਬਹੁਤ ਹੀ ਇਹਨਾਂ ਕੋਲ ਕਮਾਲ ਦੇ ਥੈਰੇਪਿਸਟ ਨੇ. ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰ ਦੇਣਗੇ. 416-881-5385 ਲਵਾਨਾ ਵੈਲਨੈਸ ਸਪਾ ਵਾਲਿਆਂ ਕੋਲ ਤੁਸੀਂ ਇੱਕ ਵਾਰ ਪਹੁੰਚੋ. ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ, ਟਰੱਕਾਂ ਦਾ ਓਇਲ ਚੇਂਜ, ਟਰੱਕਾਂ ਦੀ ਅਲਾਈਨਮੈਂਟ, ਬਹੁਤ ਹੀ ਭਾਰਾ ਡਿਸਕਾਊਂਟ ਹੀ ਦੇ ਰਹੇ ਆ ਜੇ ਤੁਸੀਂ ਸਾਡਾ ਨਾਂ ਲਓਗੇ. ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, 108 ਕਿੰਨਾ ਸੀਗਾ ਨਵੀਂ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੂੰ ਡਿਸਕਾਊਂਟ ਮਿਲੂਗਾ, ਸਾਡਾ ਨਾਂ ਲੈ ਦਿਓ. 6472346293 401 ਤੋਂ ਉੱਤਰ ਅਨੁਸਾਰ 6472346293

ਸਤਿ ਸ਼੍ਰੀ ਅਕਾਲ ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਇੱਥੋਂ ਹੁਣ ਗੱਡੀ ਦਾ ਸਟੀਅਰਿੰਗ ਆਪਣੇ ਹੱਥ 'ਚ ਆ। ਇੱਕ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਗੱਲਾਂ ਬਾਤਾਂ ਕਰਾਂਗੇ। ਹੁਣ ਕਾਫੀ ਸਮਾਂ ਆ ਆਪਣੇ ਕੋਲ,

ਕਿੱਥੇ ਕਰਦੇ ਹਾਂ ਆਪਾਂ ਸਾਰਾ ਦਿਨ? ਸਾਡੇ ਕੋਲ ਬਹੁਤ ਪਾਵਰਫੁੱਲ ਡਿਵਾਈਸ ਆ ਸਾਡੇ ਹੱਥ ਦੇ ਵਿੱਚ, ਜਿਹਨੂੰ ਅਸੀਂ ਮੋਬਾਈਲ ਫੋਨ ਕਹਿੰਦੇ ਹਾਂ, ਔਰ ਬਹੁਤ ਸਾਰਾ ਡਾਟਾ ਸਾਡੇ ਕੋਲ ਹੁੰਦਾ, ਪਰ ਕੰਮ ਦੀ ਗੱਲ ਕਿੱਥੇ ਕਰਦੇ ਹਾਂ ਅਸੀਂ? ਸਾਰਾ ਦਿਨ ਰੀਲਾਂ 'ਚ ਸਾਨੂੰ ਟਾਈਮ ਮਿਲੇ, ਸਮਾਂ ਮਿਲੇ, ਤਾਂ ਫਿਰ ਹੀ ਹੈ ਨਾ, ਆਪਣਾ ਕੀਮਤੀ ਸਮਾਂ ਵੀ ਆਪਾਂ ਉਲਟਾ ਖਰਾਬ ਕਰ ਦਿੰਦੇ ਹਾਂ।

0: 905-673-3337 क्यों ना आप ऐसे दी गलबात कर लिए। तुसी आज तक ऐसा केड़ा काम कीता थोनू लगता कि यस मेरे कोल स्मार्टफोन दा मुल पै गया। तुसी किसी दी मदद की जिथे तुसी पोस्ट पाई कुछ ऐसा गैट टूगैदर किया जिथे बहुत सारे लोग जुड़ गए। तुसी अज तक थोड़े हाथ दे विच स्मार्टफोन आ कि तुसी अज तक उहदे नाल कोई चंगा काम किया अवेयरनैस का काम किया किसी के भले का काम किया किसी के फायदे का काम किया जिदा किसी का फायदा हो किसी गरीब का जरूरतमंद का नहीं किया होना बहुत घट आ। हाँ ये गरंटी है कि तुसी 500-700 रील हो सकता ज़्यादा एवरीडे वेख लेंदे होंगे इन्ना कि तुसी जरूर किया होना। बहुत घट लोग ने जिहड़े सोशल मीडिया नूं एक चंगे मैसेज की तरह लेंदे ने उसका इस्तेमाल करना जानते ने वो एटलीस्ट चार पैसे कमा लिया करो। देखो किड्डे किड्डे ब्लॉगर्स आ मिलियनज ऑफ डॉलर्स बना रहे हैं यूट्यूब तो अगर फोन ही चलाना तो इस तरह चलाओ कि या थोड़ा फायदा होवे या तुसी अवेयरनैस का मैसेज दो पंजाबी का फायदा होवे पंजाब का फायदा होवे थोड़ा फायदा होवे किसी जरूरतमंद का फायदा होवे ते अदरवाइज जे आप इन्हें चला रहे हैं तो फायदा तो जो फायदा ही है नहीं तो फिर आप चला क्यों रहे हैं सिर्फ अपने आप को सैटिस्फाई करने के लिए तो आप फिर होए ना सैल्फिश। जी उदा कोई आपको कह दे कि भाई तू सैल्फिश आ फिर बहुत गुस्सा कर दिया। सो 905-673-3337 905-673-3337 ओ नंबर मैं हौली बोलता राइट 905-673-3337 905-673-3337 ते गल्लां बातां हो सकदियां। फायदे की गलबात कर रहे हैं कोई तुसी फायदा किया थोनों लगता कि तुसी स्मार्टफोन नाल किसी का फायदा किया किसी की हैल्प की अज तक तुसी स्मार्टफोन ले नूं कितना टाइम हो गया थोड़े हाथ में स्मार्टफोन आ किन्ने समय तो या तो तुसी थोड़ी जॉब इदा दी है कि थानू स्मार्टफोन की लोड़ पैंदी है तो फिर भी मन सकते हैं जे तुसी ट्रक चलाउंदे हो टैक्सी चलाउंदे हो ऊबर चलाउंदे हो या तुसी कुछ होर एक्स वाई जैड जॉब कर दे हो जिदे विच सोशल मीडिया की या इस स्मार्ट डिवाइस की लोड़ बहुत हल्की नहीं पैंदी जां वध तो वध तुसी वट्सअप की कॉल तो रेगूलर फोन पर भी हो जाती है जे तुसी महंगिया महंगिया स्मार्ट डिवाइसा रखिया आ तो अज तक वह फायदा की लिया कोई सॉफ्टवेयर का काम कर किया कोई ऐप रेडी किया जे किसी ने कोई एक्चुअल दे विच स्मार्टफोन का फायदा लिया तो जरूर दस्यो 905-673-3337। मैं एक सज्जन नाल गलबात कर रहा सीगा ते असीं इदा ही आईफोन ते गलबात हो गई ते कहिंदा कि मैं 2004 तो आईफोन नहीं माफ करा 2014 तो कहिंदे मैं कंटिन्यू आईफोन यूज़ कर रहा ते मैं क्या भी इहदा फायदा की मतलब इहदे तो खटिया की मतलब कड़ा कहिंदा कुछ नहीं बस शौक आ कहिंदे बस इदा ही मैं जो नवा वर्जन आना तो मैं नवा पहला अपडेट कर लेना। मैं क्या भी कोई बिजनेस करता होएगा तो वो सॉफ्टवेयर की लोड़ पैंदी होनी कहिंदा नहीं बस लेटेस्ट वर्जन हाथ में होना चाहिए। सो कई बार बहुत सारिया असी ऐसा चीज़ा तो सिर्फ विखावे करके पैसे खर्चते हैं सानू उन्होंने कोई उन्होंने यूज़ करना ज उस तो काम लेना या उसका फायदा लेना या टेक्नोलॉजी के नाल चलना तो उसको कहेंदे ना जे आप समाज के भले की गल करनी है कोई अवेयरनैस की गलबात करनी है या उस डिवाइस नाल किसी का फायदा होंगे किया किसी ने तो मैं दसो मैं सुनना चाहना हाँ 905-673-3337 बलवीर जी सर जुड़ चुके हैं सत श्रीकाल जी तुम आने रहो अपने हाथ दे विच स्मार्टफोन आ सारिया कोले टेक्नोलॉजी बहुत अपस्केल हो गई आ पर की आपां उस टेक्नोलॉजी का फायदा लेने आ कि या सिर्फ रील ही देखते हैं ਆਪਾਂ ਕਦੀ ਕੋਈ ਐਪ ਬਣਾਇਆ ਹੋਵੇ ਜਾਂ ਕੋਈ ਐਸਾ ਕੋਈ ਸੋਫਟਵੇਅਰ ਤਿਆਰ ਕੀਤਾ ਹੋਵੇ ਜਾਂ ਉਸ ਟੈਕਨੋਲੋਜੀ ਨਾਲ ਕੋਈ ਐਸੀ ਰੀਲ ਪਾ ਕੇ ਸਮਾਜ ਦਾ ਫਾਇਦਾ ਕੀਤਾ ਹੋਵੇ ਜਾਂ ਕਿਸੇ ਜ਼ਰੂਰਤਮੰਦ ਦੀ ਰੀਲ ਬਣਾ ਕੇ ਉਸ ਦਾ ਫਾਇਦਾ ਕੀਤਾ ਹੋਵੇ ਅੱਜ ਤੱਕ ਸਮਾਰਟਫੋਨ ਸਭ ਕੋਲ ਆ ਗਿਆ ਪਰ ਕਦੀ ਕਿਸੇ ਨੇ ਪਿਛਲੇ 10 ਸਾਲਾਂ ਦੇ ਵਿੱਚ ਐਸੀ ਕੋਈ ਰੀਲ ਬਣਾਈ ਜਾਂ ਐਸਾ ਕੋਈ ਕੰਟੈਂਟ ਬਣਾਇਆ ਜਾਂ ਐਸੀ ਕੋਈ ਵੀਡੀਓ ਬਣਾਈ ਜਿਸ ਨਾਲ ਕਿਸੇ ਜ਼ਰੂਰਤਮੰਦ ਦਾ ਫਾਇਦਾ ਹੋਇਆ ਹੋਵੇ ਜਾਂ ਪੰਜਾਬ ਦੀ ਗੱਲ ਕੀਤੀ ਹੋਵੇ ਪੰਜਾਬ ਦੇ ਹੱਕਾਂ ਦੀ ਗੱਲਬਾਤ ਕੀਤੀ ਹੋਵੇ ਇੱਕ ਵੀਡੀਓ ਪੰਜਾਬ ਦੀ ਖਾਤਰ ਪਾਈ ਹੋਵੇ ਪੰਜਾਬੀ ਦੀ ਖਾਤਰ ਪਾਈ ਹੋਵੇ ਪੰਜਾਬੀ ਬੋਲੀ ਦੀ ਖਾਤਰ ਪਾਈ ਹੋਵੇ ਐਕਸ ਵਾਈ ਜ਼ੈਡ ਅੱਜ ਤੱਕ ਤੁਸੀਂ ਸਮਾਰਟਫੋਨ ਲੈਣ ਤੋਂ ਬਾਅਦ ਕੋਈ ਵੀ ਐਸਾ ਕੰਮ ਜਿਹੜਾ ਕਹਿ ਸਕੀ ਕਿ ਹਾਂ ਯਾਰ ਤੁਸੀਂ ਸਮਾਰਟਫੋਨ ਦਾ ਐਕਚੁਅਲੀ ਇਸਤੇਮਾਲ ਕਰਦੇ ਹੋ ਜਾਂ ਸਿਰਫ ਰੀਲਾਂ ਵੇਖਣ ਲਈ ਕਰਦੇ ਹੋ, ਤੁਸੀਂ ਵੀ ਲਿਆ ਹੋਣਾ, ਤੁਹਾਡੇ ਕੋਲ ਸਮਾਰਟ ਹੋਣਾ, ਤੁਸੀਂ ਅੱਜ ਤੱਕ ਕੀ ਇਹੋ ਜਿਹਾ ਕੰਮ ਕੀਤਾ ਜਿਹੜਾ ਤੁਹਾਨੂੰ ਲੱਗੇ ਕਿ ਹਾਂ ਯਾਰ ਮੈਂ ਆਪਣੇ ਇਸ ਸਮਾਰਟਫੋਨ ਦਾ ਫਾਇਦਾ ਲੈ ਲਿਆ ਐਕਚੁਅਲ 'ਚ?
1: ਜਿਵੇਂ ਸੋਸ਼ਲ ਮੀਡੀਆ ਸਾਰੇ ਵਰਤਦੇ ਆ ਜੀ, ਉਹ ਮੈਂ ਵੀ ਉਹਨਾਂ ਵਿੱਚੋਂ ਹੀ ਆ ਕਿਸਾਨਾਂ 'ਚੋਂ। ਕਹਿ ਲਓ ਵੀ ਜਿੱਥੇ ਆਪਾਂ ਕੋਈ ਚੀਜ਼ ਵੇਖ ਲਈ ਵੀ ਇੱਥੇ ਲੋੜਵੰਦ ਨੂੰ ਆਹ ਹੈਲਪ ਚਾਹੀਦੀ ਆ, ਉਹਦੀ ਖਾਤਰ ਪੈਸੇ ਜ਼ਰੂਰ ਘੱਲੇ ਆ।
0: ਹਾਂ
1: ਠੀਕ ਆ, ਇੱਕ ਹੋਰ ਚੀਜ਼ ਹੋ ਗਈ ਤੇ ਹੁਣ ਜਿਹੜਾ ਸਮਾਰਟਫੋਨ ਤੋਂ ਮੈਂ ਆਹ ਅੱਜ ਦੇ ਕਹਿ ਲਓ ਅੱਜ ਦੀ ਤਰੀਕ ਦੇ ਵਿੱਚ ਫਾਇਦਾ ਲੈ ਰਿਹਾ, ਮੈਂ ਕੰਮ ਕਰਦਾ ਤੇ ਮੈਂ ਆਪਦੀ ਪੋਸਟ ਪਾਉਣਾ ਮਾਰਕੀਟ ਪਲੇਸ ਤੇ ਪਾ ਦਿੰਦਾ ਹਨਾ, ਜਾਂ
0: ਵੈਰੀ ਗੁੱਡ
1: ਉੱਥੋਂ ਮੈਨੂੰ ਕੰਮ ਬਹੁਤ ਆਉਂਦਾ ਜੀ।
0: ਵੈਰੀ ਗੁੱਡ, ਸੋ ਇਹ ਇਹ ਤਾਂ ਹੋਇਆ ਨਾ ਕੰਮ, ਤੁਸੀਂ ਟੈਕਨੋਲੋਜੀ ਤੋਂ ਕੰਮ ਲੈਣਾ, ਸੋਸ਼ਲ ਮੀਡੀਆ ਤੋਂ ਕੰਮ ਹੋਣਾ।
1: ਹੋਰ ਮੈਂ ਵਧੀਆ ਚੀਜ਼ ਦੱਸਦਾ
0: ਜੀ,
1: ਅਨੋਖੀ ਚੀਜ਼ ਹੋ ਸਕਦਾ ਕਿਸੇ ਹੋਰ ਨੇ ਵੀ ਕੀਤੀ ਹੋਵੇ। ਜਦੋਂ ਮੈਂ ਕੈਨੇਡਾ ਆਇਆ ਸੀ ਨਾ, ਮੈਂ ਪਹਿਲੇ 3 ਮਹੀਨੇ ਸਿਮ ਨਹੀਂ ਸੀ ਲਿਆ ਤੇ ਮੈਂ ਵਾਈਫਾਈ ਯੂਜ਼ ਕਰਦਾ ਹੁੰਦਾ ਸੀ, ਕਹਿੰਦੇ ਰਾਹ 'ਚ ਬੱਸ ਚੇਂਜ ਕਰਨੀ ਉੱਥੇ ਮੈਕਡੋਨਲਡ ਹੋਣਾ, ਉੱਥੇ ਦੇਖ ਲੈਣਾ ਬੱਸ ਸਟਾਪ ਤੇ ਖੜ ਕੇ ਵਾਈਫਾਈ ਕਨੈਕਟ ਕਰਕੇ ਮੈਕਡੋਨਲਡ ਦਾ ਜਿਹੜੀ ਬੱਸ ਜਿਵੇਂ ਫੜਨੀ ਆ। ਤੇ ਕਾਲਜ 'ਚੋਂ ਮੈਂ ਚੈੱਕ ਕਰਕੇ ਤੁਰਦਾ ਸੀਗਾ, ਫਿਰ ਘਰੇ ਆਉਂਦਾ ਸੀ, ਇਹ ਨੀ ਸੀ ਮੈਂ ਲੈ ਨੀ ਸਕਦਾ, ਮੈਂ ਇੱਥੇ ਫੈਮਿਲੀ 'ਚ ਰਹਿੰਦਾ ਸੀ, ਮੈਂ ਉੱਥੇ ਨੀ ਸੀ ਲਿਆ
0: ਜੀ।
1: ਉੱਧਰੇ ਲਿਆ ਜਿੱਦਣੇ ਮੈਂ ਬੱਸ ਫੜਨੀ ਭੁੱਲ ਗਿਆ ਤੇ ਮੈਂ ਗਲਤ ਬੱਸ ਚੜ ਗਿਆ, ਫਿਰ ਮੈਂ ਟੈਕਸੀ ਨੂੰ $20 ਦਿੱਤੇ, ਫਿਰ ਮੈਂ ਸੋਚਿਆ
0: ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹੋ, ਦਰੁਸਤ ਹੈ ਤੁਹਾਡੀ ਗੱਲ, ਬਹੁਤ ਸ਼ੁਕਰੀਆ। ਜੀ ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਜੇ ਤੁਸੀਂ ਆਪਣੇ ਫੋਨ ਨੂੰ ਆਪਣੇ ਕੰਮ ਦੇ ਲਈ, ਆਪਣੇ ਬਿਜ਼ਨਸ ਦੇ ਲਈ, ਆਪਣੇ ਰੁਜ਼ਗਾਰ ਦੇ ਲਈ ਯੂਜ਼ ਕਰਦੇ ਹੋ ਤਾਂ ਦੈਨ ਹਾਂਜੀ ਤੁਹਾਡੇ ਕੋਲ ਵਰਥ ਆ। ਤੁਸੀਂ ਸਮਾਰਟਫੋਨ ਰੱਖਿਆ ਜਾਂ ਆਪਣੇ ਆਪ ਨੂੰ ਸਮਾਰਟ ਬਣਾਇਆ, ਟੈਕਨੋਲੋਜੀ ਦਾ ਯੂਜ਼ ਕਰ ਰਹੇ ਹੋ, ਚਲੋ ਕਿਸੇ ਦਾ ਨਹੀਂ ਆਪਣਾ ਫਾਇਦਾ ਤਾਂ ਕਰ ਰਹੇ ਹੋ ਨਾ। ਸੋ 905-673-3333। ਨਹੀਂ ਬਾਈ ਜੀ ਕਹਿੰਦੇ ਕਿ ਮੈਂ ਐਕਚੁਅਲੀ ਜਦੋਂ ਕਿਸੇ ਜ਼ਰੂਰਤਮੰਦ ਦੀ ਰੀਲ ਵੇਖਦਾ ਅਤੇ ਮੈਨੂੰ ਉੱਥੇ ਲੱਗਦਾ ਕਿ ਮੈਨੂੰ ਉਸਦੀ ਹੈਲਪ ਕਰਨੀ ਚਾਹੀਦੀ ਆ ਅਤੇ ਮੈਂ ਉਹਦੀ ਹੈਲਪ ਵੀ ਕਰਦਾ। ਅਤੇ ਬਿਲਕੁਲ ਇਹ ਡਿਵਾਈਸਾਂ ਦਾ ਜੇ ਅਸੀਂ ਸਹੀ ਇਸਤੇਮਾਲ ਕਰਨਾ, ਕਿਸੇ ਜ਼ਰੂਰਤਮੰਦ ਦਾ ਫਾਇਦਾ ਕਰਨਾ ਜਾਂ ਤੁਸੀਂ ਆਪਣੇ ਲਈ ਉਸਦਾ ਇਸਤੇਮਾਲ ਕਰਨਾ, ਉਸ ਟੈਕਨੋਲੋਜੀ ਨੂੰ ਆਪਣੇ ਕੰਮ ਲਈ ਯੂਜ਼ ਕਰਨਾ, ਤਾਂ ਤੁਸੀਂ ਬੇਸ਼ੱਕ ਇਹਦਾ ਫਾਇਦਾ ਲੈ ਰਹੇ ਹੋ। ਪਰ ਕਿੰਨੇ ਲੋਕ ਐਸੇ ਹੋਣੇ, ਕਿੰਨੇ ਐਸੇ ਸੱਜਣ ਮਿੱਤਰ ਹੋਣੇ ਜਿਹੜੇ ਸਿਰਫ ਰੀਲਾਂ ਵੇਖਦੇ ਨੇ ਜਾਂ ਵੱਧ ਤੋਂ ਵੱਧ ਕੋਈ ਇੰਸਟਾਗ੍ਰਾਮ ਦਾ ਅਕਾਊਂਟ ਹੁੰਦਾ ਸੋ ਸਿਰਫ ਉਹਦੇ ਲਈ ਯੂਜ਼ ਕਰ ਰਹੇ ਨੇ। ਸੋ ਟੈਕਨੋਲੋਜੀ ਦਾ ਕੀ ਅਸੀਂ ਸਹੀ ਯੂਜ਼ ਕਰ ਰਹੇ ਹਾਂ? 905-673-3333। ਮੈਨੂੰ ਲੱਗਦਾ ਕਿ ਜੇ ਮੈਂ ਇੱਥੇ ਥੋੜ੍ਹਾ ਜਿਹਾ ਗਲਤ ਨਾ ਹੋਵਾਂ ਤਾਂ ਸਾਨੂੰ ਮਹੀਨੇ 'ਚ ਇੱਕ ਵਾਰ ਇੱਕ ਪੋਸਟ ਪਾਉਣੀ ਚਾਹੀਦੀ ਆ, ਪੰਜਾਬ ਦੇ ਹੱਕ ਦੀ, ਪੰਜਾਬ ਦੀ ਗੱਲ ਕਰ ਹੋ ਸਕੇ ਜਿਹਦੇ ਵਿੱਚ ਪੰਜਾਬੀ ਦੀ ਗੱਲ ਹੋ ਸਕੇ, ਪੰਜਾਬੀ ਭਾਸ਼ਾ ਦੀ ਗੱਲ ਹੋ ਸਕੇ, ਇੰਨਾ ਕੁ ਤਾਂ ਸਾਡਾ ਬਣਦਾ ਆ। ਕੋਈ ਵੀ ਕੁਛ ਚਾਰ ਬੋਲ ਲਿਖ ਕੇ ਪਾ ਦਿਉ, ਕੋਈ ਪੋਸਟ ਪਾ ਦਿਉ ਪੰਜਾਬੀ ਨੂੰ ਇਨਕਰੇਜ ਕਰਨ ਦੇ ਲਈ, ਪੰਜਾਬੀ ਬੋਲੀ ਦੇ ਲਈ ਕੁਛ ਚੰਗਾ ਕੰਟੈਂਟ ਸ਼ੇਅਰ ਕਰੋ ਜਿਹਦੇ ਨਾਲ ਪੰਜਾਬੀ ਕੋਈ 200 ਪੜ੍ਹਨ, 100 ਪੜ੍ਹਨ, ਚੰਗਾ ਕੰਟੈਂਟ, ਬਸ਼ਰਤੇ ਬਹੁਤ ਘੱਟ ਲੋਕ ਪੜ੍ਹਦੇ ਆ। ਕੋਈ ਇੱਦਾਂ ਹੀ ਵਿੰਗੀ ਟੇਢੀ ਕੋਈ ਚੀਜ਼ ਪਾ ਦਿਉ ਅਤੇ ਹਜ਼ਾਰਾਂ ਵਿਊ ਆ ਜਾਂਦੇ ਆ। ਚੰਗੀ ਚੀਜ਼, ਚੰਗੀਆਂ ਗੱਲਾਂ, ਚੰਗੇ ਵੀਡੀਓਜ਼ ਬਹੁਤ ਘੱਟ ਵਿਊ ਹੁੰਦੇ ਅਕਸਰ। ਹੋ ਸਕਦਾ ਕਿ 200, 500, 700, 800, 1000 ਕਿੰਨੇ ਵੀ ਸੁਣਨ, ਪਰ ਜ਼ਰੂਰ ਪੰਜਾਬੀ 'ਤੇ, ਪੰਜਾਬ 'ਤੇ ਅਤੇ ਪੰਜਾਬੀਅਤ ਦੀ ਗੱਲਬਾਤ ਕਰਿਆ ਕਰੋ ਜਦੋਂ ਵੀ ਮੌਕਾ ਮਿਲੇ ਸਮਾਰਟਫੋਨ ਦੇ ਜ਼ਰੀਏ, ਕਿਉਂਕਿ ਕਹਿੰਦੇ ਹੁੰਦੇ ਕਿ ਵਰਲਡ ਇਜ਼ ਯੋਰਸ। ਇਸ ਸਮਾਰਟਫੋਨ ਦੀ ਦੁਨੀਆ ਦੇ ਵਿੱਚ ਤੁਹਾਨੂੰ ਦੁਨੀਆ ਦੇ ਵਿੱਚ ਕਿਤੋਂ ਵੀ ਬੈਠਾ ਕੋਈ ਵੀ ਇਸ ਟਾਈਮ ਦੇਖ ਸਕਦਾ ਆ। ਜੇ ਤੁਸੀਂ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਹੋ, ਚੰਗੀਆਂ ਚੀਜ਼ਾਂ, ਚੰਗੀਆਂ ਗੱਲਾਂ ਅਤੇ ਚੰਗਾ ਕੰਟੈਂਟ ਪਰੋਸੋ, ਤਾਂ ਕਿ ਹੋ ਸਕਦਾ ਕਿ ਤੁਹਾਨੂੰ ਵਿਊ ਘੱਟ ਆਉਣ, ਤੁਹਾਨੂੰ ਲੋਕ ਵੇਖਣ ਘੱਟ, ਪਸੰਦ ਵੀ ਘੱਟ ਕਰਨ। ਅਸੀਂ ਵੀ ਪਾਉਣੇ ਹਾਂ ਰੇਡੀਓ ਪ੍ਰੋਗਰਾਮ ਉਡਾਨ, ਸਾਡਾ ਇੰਸਟਾਗ੍ਰਾਮ ਆ ਅਤੇ ਉਹਦੇ 'ਤੇ ਕੋਈ ਭੁੱਲਿਆ ਭਟਕਿਆ ਫੋਲਰ ਆ ਜਾਂਦਾ, ਅਦਰਵਾਈਜ਼ ਗੂਠਾ ਜਿਹਾ ਮਾਰ ਕੇ ਤਾਂ ਚੱਲ ਜਾਂਦੇ ਵੀ ਤਾਂ ਯਾਰ ਬੋਰਿੰਗ ਜਿਹੀਆਂ ਗੱਲਾਂ ਆ। ਸੋ 905-673-3333। ਅੱਜ ਕੱਲ੍ਹ ਬਹੁਤ ਜ਼ਿਆਦਾ ਨਾ ਸਾਡਾ ਜਿਹੜਾ ਦਿਮਾਗ ਦਾ ਸਿਸਟਮ ਇੱਦਾਂ ਦਾ ਹੋ ਗਿਆ ਜਿਹਨਾਂ 'ਚ ਸਾਨੂੰ ਕੁਇਕਲੀ ਕੋਈ ਐਸੀ ਚੀਜ਼ ਹਿੱਟ ਨਾ ਕਰੇ ਦਿਮਾਗ ਨੂੰ, ਜਿਹਨੂੰ ਕਹਿੰਦੇ ਕਿੱਕ ਨਾ ਮਿਲੇ, ਅਤੇ ਉਹ ਫਿਰ ਅਸੀਂ ਉਹ ਚੀਜ਼ਾਂ ਨੂੰ ਦੇਖਦੇ ਨਹੀਂ, ਪਸੰਦ ਨਹੀਂ ਕਰਦੇ। ਵੈਸੇ ਵੀ ਚੰਗੀਆਂ ਗੱਲਾਂ ਨਹੀਂ, ਰਾਣਾ ਰਣਵੀਰ ਜੀ ਨਾਲ ਕੁਛ ਸਮਾਂ ਬਹਿਣ ਦਾ ਮੌਕਾ ਮਿਲਿਆ, ਉਹ ਕਹਿੰਦੇ ਅੱਜ ਕੱਲ੍ਹ ਚਾਵਲਾਂ ਚੱਲਦੀਆਂ, ਕੋਈ ਚਾਵਲ ਮਾਰ ਦਿਉ ਅਤੇ ਤੁਹਾਡੇ ਹਜ਼ਾਰਾਂ ਵਿਊ ਹੋ ਜਾਣਗੇ, ਲੱਖਾਂ ਵਿਊ ਹੋ ਜਾਣਗੇ, ਪਰ ਕੰਮ ਦੀ ਗੱਲ ਬਿਲਕੁਲ ਉਹ ਕਿਸੇ ਨੇ ਨਹੀਂ ਸੁਣੀ। ਸੋ 905-673-3333 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ?
2: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
2: ਹਾਂਜੀ ਬਸ ਠੀਕ ਆ। ਹਾਂਜੀ ਕਿ ਮੈਂ ਆਪਣਾ ਗੂਗਲ ਰਿਵਿਊ ਗੂਗਲ ਅਕਾਊਂਟ ਬਣਾਇਆ ਹੋਇਆ, ਮੈਂ ਡਰਾਈਵਿੰਗ ਇੰਸਟ੍ਰਕਟਰ ਹੈਗਾ
0: ਜੀ ਸਰ,
2: ਤੇ ਉੱਥੋਂ ਮੈਨੂੰ ਬਹੁਤ ਜ਼ਿਆਦਾ ਕਸਟਮਰ ਆਉਂਦੇ ਹੈਗੇ ਕਿ ਜਦੋਂ ਸਟੂਡੈਂਟ ਪਾਸ ਹੁੰਦੇ ਆਪਣੇ ਕਮੈਂਟਸ ਵਗੈਰਾ ਦਿੰਦੇ ਹੈਗੇ ਆ, ਰਿਵਿਊਸ ਪਾਉਂਦੇ, ਤਾਂ ਉੱਥੋਂ ਕਸਟਮਰ ਬਹੁਤ ਆਉਂਦੇ ਹੈਗੇ। ਹਾਂਜੀ,
0: ਬਹੁਤੇ ਲੋਕ ਤਾਂ ਇਹੀ ਹੈ ਕਿ ਸਿਰਫ ਰੀਲਾਂ ਵੇਖਣ ਵਾਸਤੇ ਆਪਣਾ ਵੀ ਸਮਾਂ ਖਰਾਬ ਕਰ ਰਿਹਾ, ਸੋ ਲੋਕਾਂ ਦੇ ਪੈਸੇ ਬਣਵਾ ਰਿਹਾ।
2: ਦੂਸਰੀ ਗੱਲ ਇਹ ਹੈ ਕਿ ਜਿਵੇਂ ਇੰਡੀਆ ਦੇ ਵਿੱਚ ਡੋਗ ਸ਼ੈਲਟਰਸ ਹੈਗੇ ਨਾ, ਜਿਵੇਂ ਸਾਨੂੰ ਕੋ ਉਹਨਾਂ ਦੇ ਜਿਹੜੇ ਸ਼ੇਅਰ ਕਰਦੇ ਹੈਗੇ, ਉਹ ਮੈਂ ਅੱਗੇ ਮੈਕਸੀਮਮ ਸ਼ੇਅਰ ਕਰ ਸਕਦਾ ਫੇਸਬੁੱਕ ਤੇ, ਮੈਕਸੀਮਮ ਕਰਦਾ ਤਾਂ ਕਿ ਉੱਥੇ ਥੋੜੀ ਹੈਲਪ ਹੋ ਸਕੇ ਉਹਨਾਂ ਦੀ।
0: ਬਹੁਤ ਖੂਬ ਜੀ, ਬਹੁਤ ਸ਼ੁਕਰੀਆ। ਔਰ ਇਹ ਕਰਨਾ ਵੀ ਚਾਹੀਦਾ, ਸਾਡਾ ਇਹ ਪਹਿਲਾ ਫਰਜ਼ ਬਣਦਾ ਆ ਕਿ ਮਾਨਵਤਾ ਦੀ ਸੇਵਾ, ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਓਕੇ, ਤੁਹਾਡੀ ਕਾਲ ਕੱਟ ਗਈ ਹੈ ਗੁਰਦੀਪ ਜੀ, ਦੁਬਾਰਾ ਕਾਲ ਕਰ ਲਓ 905-673-3337। ਹੁਣ ਮੈਨੂੰ ਲੱਗਦਾ ਕਿ ਚੰਗੀਆਂ ਗੱਲਾਂ ਤੋਂ ਸਾਰੇ ਬੋਰ ਹੋ ਗਏ, ਕਰੀਏ ਕੁਛ ਇੰਟਰਟੇਨਮੈਂਟ, ਕੁਛ ਗੱਲਾਂ ਕਰੀਏ ਥੋੜ੍ਹੀ ਜਿਹੀਆਂ ਗਰਮ, ਥੋੜ੍ਹੀਆਂ ਜਿਹੀਆਂ ਜੋਸ਼ ਵਾਲੀਆਂ। 905-673-3337।

0: ਜੀ ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਹਾਡੀ ਕਾਲ ਫਿਰ ਕੱਟੀ ਗਈ ਹੈ, ਵਾਰ ਵਾਰ ਤੁਹਾਡੀ ਕਾਲਸ ਕੱਟ ਰਹੀਆਂ ਜੀ। ਸਨੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਭਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ।
1: ਹਾਂਜੀ ਜੀ, ਉਹ ਮੈਂ ਮੋਬਾਈਲ ਤੋਂ ਮਤਲਬ ਆਪਾਂ ਬਿਜ਼ਨਸ ਕਰਦੇ, ਜਿੱਦਾਂ ਉਬਰ ਕਰਦਾ ਮੈਂ ਮੋਬਾਈਲ ਤੋਂ ਪਾਰਟ ਟਾਈਮ, ਤੇ ਪੈਸੇ ਅਰਨ ਕਰੀਦੇ ਆ। ਔਰ ਮੈਂ ਇੱਕ ਯੂਟਿਊਬ ਤੇ ਚੈਨਲ ਬਣਾਇਆ ਦਾ ਆਪਦਾ, ਮਤਲਬ ਜਦੋਂ ਮੈਂ 23 ਚ ਆਇਆ ਸੀ ਕੈਨੇਡਾ, ਜਦੋਂ ਮੈਂ ਮਤਲਬ ਐਵੇਂ ਨੋਰਮਲੀ ਏਦਾਂ ਹੀ ਬਣਾ ਤਾ ਕਿ ਚਲੋ ਲੋਕਾਂ ਤੇ ਦੇਖੇ ਦੇਖੀ ਕਿ ਆਪਾਂ ਅਰਨਿੰਗ ਕਰਾਂਗੇ ਇੱਥੋਂ ਕੁਛ, ਫਿਰ ਰੈਂਡਮਲੀ ਏਦਾਂ ਹੀ ਬਣਾ ਤਾ ਜਿੱਦਾਂ ਕਾਰਟੂਨਸ ਵਗੈਰਾ
0: ਪਾਉਣੇ,
1: ਵਿਊ ਨੀ ਸੀ ਆਉਂਦੇ ਉੱਤੇ। ਫਿਰ ਮੈਂ ਚੇਂਜ ਕਰਕੇ ਉਹਦਾ ਨਾਮ ਵਾਹਿਗੁਰੂ ਕਰਕੇ, ਮਤਲਬ 13 ਹੀ 13 ਹਨਾ, ਜੋ ਵੀ ਹੈਗਾ ਚਲੋ ਵਾਹਿਗੁਰੂ ਦੇ ਆ, ਤੇ ਮੈਂ ਇੱਕੋ ਹੀ ਪੋਸਟ ਪਾਈ ਸੀ ਦਰਬਾਰ ਸਾਹਿਬ ਦੀ, ਤੇ 1,37,000 ਵਿਊ ਆਏ ਸੀ ਉਹ ਪੋਸਟ ਤੇ।
0: ਵੈਰੀ ਗੁੱਡ।
1: ਤੇ 1,000 ਸਬਸਕ੍ਰਾਈਬਰ ਆਏ ਸੀ ਮੈਨੂੰ, ਮੈਂ 2 ਪੋਸਟਾਂ ਪਾਈਆਂ ਹਲੇ ਤੱਕ ਉਹ ਚੈਨਲ ਤੇ, ਤੇ ਮੇਰੇ ਮਤਲਬ 4,000 ਸਬਸਕ੍ਰਾਈਬਰ ਆ 2 ਪੋਸਟਾਂ ਕਰਕੇ।
0: ਕੀ ਬਾਤ ਆ।
1: ਤੇ ਬਾਕੀ ਚਲੋ ਫਾਇਦਾ ਲਈਦਾ ਤੋਂ ਬਿਜ਼ਨਸ ਕਰੀਦਾ ਵਾ, ਤੁਹਾਡੇ ਕੋਲ ਗਿਫਟ ਵੀ ਲੈ ਲਈਦੇ ਆ ਦੀਵਾਲੀ ਦਿਨ ਤੇ।
0: ਕੀ ਬਾਤ ਆ,
1: ਲਿਆ ਵੀ ਸੀ ਲਾਸਟ ਟਾਈਮ ਮੈਂ ਦੀਵਾਲੀ ਤੇ।
0: ਹਾਂ, ਕੀ ਬਾਤ ਆ, ਕੀ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਵੀਰੇ,
1: ਸੁਣਦੇ ਰਹੀਦਾ ਜੀ।
0: ਕੀ ਬਾਤ ਆ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਚੰਗੇ ਕੰਟੈਂਟ ਨੂੰ, ਚੰਗੀਆਂ ਗੱਲਾਂ ਨੂੰ ਜ਼ਰੂਰ ਤੁਸੀਂ ਵਾਹਵਾ ਕਰਿਆ ਕਰੋ, ਉਹਦੀ ਤਾਰੀਫ ਕਰਿਆ ਕਰੋ, ਨਹੀਂ ਤਾਂ ਬੁਰਾ ਤਾਂ ਪਰੋਸਿਆ ਪਿਆ, ਚਾਰੇ ਪਾਸੇ ਸਾਡੀ ਬੁਰਾਈ ਤਾਂ ਬਹੁਤ ਆ, ਪਰ ਚੰਗੀਆਂ ਚੀਜ਼ਾਂ ਨੂੰ ਅਸੀਂ ਇਨਕਰਜ ਘੱਟ ਕਰਦੇ ਹਾਂ। ਕੋਈ ਚੀਜ਼ ਚੰਗੀ ਲੱਗਦੀ ਹੈ, ਕੋਈ ਪ੍ਰੋਗਰਾਮ ਚੰਗਾ ਲੱਗਦਾ, ਕੋਈ ਗੱਲਬਾਤ ਚੰਗੀ ਲੱਗਦੀ, ਤਾਂ ਜ਼ਰੂਰ ਉਹਨੂੰ ਐਪਰੀਸ਼ੀਏਟ ਕਰਿਆ ਕਰੋ, ਤਾਂ ਕਿ ਜਿਹੜਾ ਵੀ ਕੋਈ ਪ੍ਰੋਗਰਾਮ ਕਰਨ ਵਾਲਾ ਅੱਗੇ ਹੋਸਟ ਬੈਠਾ ਆ ਜਾਂ ਕੋਈ ਗੱਲਬਾਤ ਕਰਦਾ ਜਾਂ ਸੋਸ਼ਲ ਮੀਡੀਆ ਕੋਈ ਚੰਗੀ ਵੀਡੀਓ ਆ, ਜਦ ਤੱਕ ਅਸੀਂ ਉਹਨਾਂ ਨੂੰ ਇਨਕਰਜ ਨਹੀਂ ਕਰਾਂਗੇ, ਉਹ ਥੱਕ ਹਾਰ ਕੇ 2-4 ਦਿਨਾਂ 'ਚ ਬੰਦ ਕਰ ਦੇਣਗੇ, ਕੋਈ ਚੰਗੀ ਗੱਲ ਪਈ ਸੁਣਦਾ ਤਾਂ ਕੋਈ ਹੈ ਨਹੀਂਗਾ। ਸੋ ਚੰਗੇ ਲੋਕਾਂ ਦੇ ਅੱਗੇ ਚੰਗਾ ਕੰਟੈਂਟ ਤਾਂ ਹੀ ਪਰੋਸਿਆ ਜਾ ਸਕਦਾ ਕਿ ਚੰਗੇ ਸੁਣਨ ਵਾਲੇ ਚੰਗੇ ਵੇਖਣ ਵਾਲੇ ਹੋਣ। ਬਹੁਤ ਸ਼ੁਕਰੀਆ ਵੀਰੇ।
1: ਬਿਲਕੁਲ ਜੀ, ਬਿਲਕੁਲ, ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਆ ਮੇਰਾ, ਤੁਸੀਂ ਜ਼ਰੂਰ ਫੋਲੋ ਕਰਿਓ, ਨਾਲ ਦੀ ਨਾਲ ਪੰਜਾਬੀ ਲਹਿਰਾਂ। ਇਹ ਜਿਹੜੇ ਟੌਪ ਦੇ ਸਾਡੇ ਇਹ ਰੇਡੀਓਜ਼ ਆ ਨਾ, ਇਹ ਚੰਗੀਆਂ ਗੱਲਾਂ, ਚੰਗੇ ਕੰਟੈਂਟ ਤੁਹਾਡੇ ਅੱਗੇ ਪਰੋਸਦੇ ਹਾਂ, ਚੰਗੀਆਂ ਵਧੀਆ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਸੋ ਇਹ ਤਾਂ ਹੀ ਇਨਕਰੇਜ ਹੋ ਸਕਦੇ ਜੇ ਤੁਹਾਡਾ ਸਾਥ, ਇੱਕ ਵਿਊ ਮਿਲ ਜਾਣਾ, ਕੋਈ ਲਾਈਕ ਮਿਲ ਜੇ ਚੰਗੀ ਗੱਲ, ਤਾਂ ਜ਼ਰੂਰ ਕਰਿਆ ਕਰੋ। ਸੋ ਜੇ ਚੰਗੀ ਲੱਗੇ ਤਾਂ, ਸੋ 905-673-33-33, 9056-633-3377।

ਕਹਿੰਦੇ ਕਿ ਹਿੱਕ ਤੇ ਬਹਿ ਜੇ ਜਦੋਂ ਬਗਾਨਾ, ਹਿੱਕ ਤੇ ਬਹਿ ਜੇ ਜਦੋਂ ਬਗਾਨਾ, ਕੰਮ ਭਰੇ ਹਥਿਆਰ ਨਹੀਂ ਆਉਂਦੇ। ਹਿੱਕ ਤੇ ਬਹਿ ਜੇ ਜਦੋਂ ਬਗਾਨਾ, ਕੰਮ ਭਰੇ ਹਥਿਆਰ ਨਹੀਂ ਆਉਂਦੇ। ਤੇ ਬੜਾ ਚਾਹੁੰਦੇ ਸੀ ਚਾਹੁਣਗੇ, ਬੜਾ ਚਾਹੁੰਦੇ ਸੀ ਚਾਹੁਣਗੇ, ਪਰ ਕਾਬੂ ਕਦੇ ਸਰਦਾਰ ਨਹੀਂ ਆਉਂਦੇ। ਸ਼ਹੀਦ ਕੌਮਾਂ ਦਾ ਸਰਮਾਇਆ ਬਣਦੇ, ਗਿਣਤੀ ਦੇ ਵਿੱਚ ਗਦਾਰ ਨਹੀਂ ਆਉਂਦੇ, ਗਿਣਤੀ ਦੇ ਵਿੱਚ ਗਦਾਰ ਨਹੀਂ ਆਉਂਦੇ। ਤੇ ਸਾਰ ਸਮੁੰਦਰ ਦੀ ਕੀ ਜਾਣੇ ਡੱਡੂ, ਸਾਰ ਸਮੁੰਦਰ ਦੀ ਕੀ ਜਾਣੇ ਡੱਡੂ, ਜੋ ਖੂਹਾਂ ਅੰਦਰੋਂ ਬਾਹਰ ਨਹੀਂ ਆਉਂਦੇ। ਇਹ ਆਪਣੇ ਆਪ ਬਣਾਉਣੇ ਪੈਂਦੇ, ਹੱਟੀਓਂ ਮੁੱਲ ਕਿਰਦਾਰ ਨਹੀਂ ਆਉਂਦੇ, ਹੱਟੀਓਂ ਮੁੱਲ ਕਿਰਦਾਰ ਨਹੀਂ ਆਉਂਦੇ।

0: 9956733337 जी मनजीत सिद्धू जी ससिकाल तुसी
1: हां जी भाजी
0: जी सर
1: भाजी हां जी थैंक यू सो मच भाजी पापे दा प्रोग्राम लाओ ना वो बथेरे व्यू मिलणगे तुहानू
0: हां पापे दा प्रोग्राम ला दिए
1: हां जी
0: क्या बहुत शुक्रिया
1: थैंक यू सो मच
0: क्या बात वाहेगुरु चलो एनी वे नो प्रॉब्लम 9056733337 फ्रीडम स्पीच है तुसी कुछ भी कह सकते हो मैं एक दिन एक प्रोग्राम ते गया ते सच जानियो मैंने प्रोग्राम होस्ट करन दा मौका मिलिया ते मैं कुछ कलाकारां नूं उत्थे मैं आपां नहीं कह सकदे हर कलाकार दे विच हर कलाकार दा उहदा टैलेंट अपना अपना पर सच जानियो कि वह कोई बहुता जे मैं वाह वाह कहां ते स्रोते भी बोर हो रहे सी ते मैं भी उहनूं होस्ट करके कुछ बहुता चंगा महसूस नहीं किया ते दूजे पासे बहुत सारे ऐसे कलाकार साडे इत्थे कैनेडा दी धरती ते लोकल सिंगरस कलाकार इन्ने खूबसूरत इन्नियां खूबसूरत आवाज़ां दे मालक पर कई वारी हुंदा ना ਤੁਹਾਨੂੰ ਚੰਗੀਆਂ ਚੀਜ਼ਾਂ ਨੂੰ ਲੋਕ ਪਸੰਦ ਘੱਟ ਕਰਦੇ ਆ ਤੁਸੀਂ ਇੱਕ ਐਲਬਮ ਕੱਢੋ ਵਹਿੰਗੇ ਤੇ ਡਿੰਗੀ ਜੀ ਅੱਧੇ ਕੱਪੜੇ ਵਾਲੀਆਂ ਬੀਬੀਆਂ ਨੂੰ ਲੈ ਕੇ ਵਿੱਚ ਅਤੇ ਬੱਲੇ ਬੱਲੇ ਹੋ ਜਾਂਦੀ ਹੈ ਚਾਰੇ ਪਾਸੇ ਬਸ ਪਰ ਚੰਗੀ ਗਾਇਕੀ ਨੂੰ ਚੰਗੇ ਬੋਲਾਂ ਨੂੰ ਸੁਣਨਾ ਅੱਜ ਕੱਲ੍ਹ ਪਸੰਦ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਸਾਨੂੰ ਲੱਗਦਾ ਕਿ ਨਹੀਂ ਇਹਦੇ ਵਿੱਚ ਕੋਈ ਗੱਲ ਨਹੀਂ ਆ ਕੁਛ ਚੰਗਾ ਵਿਖਿਆ ਨਹੀਂ ਆ ਸੋ ਹੋ ਸਕਦਾ ਕਿ ਅੱਜ ਕੱਲ੍ਹ ਆਪਾਂ ਇੱਦਾਂ ਦਾ ਕੰਟੈਂਟ ਪਸੰਦ ਕਰਨ ਲੱਗ ਗਿਆ ਅਤੇ ਉੱਦਾਂ ਦਾ ਹੀ ਸਾਡੇ ਅੱਗੇ ਪਰੋਸਿਆ ਜਾਣ ਲੱਗ ਪਿਆ ਜੀ ਜੌਨ ਮਸੀਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ ਸਰ
2: ਜੀ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਰ
2: ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ
2: ਸੱਚੀਆਂ ਔਰ ਸੱਚੀਆਂ ਗੱਲਾਂ ਕਰਦੇ ਹੋ ਅੱਛੀ ਅੱਛੀ ਸ਼ਾਇਰੀ ਸੁਣਾਉਂਦੇ ਹੋ ਉਹ ਚੀਜ਼ਾਂ ਸੁਣ ਕੇ ਤੇ ਮੇਰੇ ਦਿਲ ਨੇ ਮਜਬੂਰ ਕੀਤਾ ਮੈਨੂੰ ਤੁਹਾਨੂੰ ਕਾਲ ਕਰਨ ਵਾਸਤੇ
0: ਬਹੁਤ ਸ਼ੁਕਰੀਆ ਸਰ
2: ਤੁਹਾਨੂੰ ਦੱਸਣ ਵਾਸਤੇ ਕਿ ਯੂ ਆਰ ਡੂਇੰਗ ਅਮੇਜ਼ਿੰਗ ਜੌਬ
0: ਬਹੁਤ ਸ਼ੁਕਰੀਆ ਸਰ
2: ਪ੍ਰੋਗਰਾਮ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਐਂਜੀ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵੀ ਤੁਹਾਡੇ ਪ੍ਰੋਗਰਾਮ ਨੂੰ ਵੀ ਔਰ ਪੰਜਾਬੀ ਲਹਿਰਾਂ ਨੂੰ
0: ਕੀ ਬਾਤ ਹੈ ਜੀ ਬਹੁਤ ਸ਼ੁਕਰੀਆ ਬਹੁਤ ਮੁਹੱਬਤ
2: ਖੁਸ਼ ਰਹੋ ਆਬਾਦ ਰਹੋ
0: ਜ਼ਿੰਦਾਬਾਦ ਰਹੋ ਵਿਆਹ ਕਿਆ ਬਾਤ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 9056733337 9056733337 ਬਾਈ ਜੀ ਉਹਨਾਂ ਨੇ ਕਿਹਾ ਕਿ ਚੰਗੀ ਚੀਜ਼ ਸੁਣਾਉਂਦੇ ਅਤੇ ਮੈਂ ਦੋ ਕੁ ਬੋਲ ਹੋਰ ਸੁਣਾ ਦਿੰਦਾ ਕਹਿੰਦੇ ਵਕਤ ਝੁਕਾਉਂਦਾ ਬੰਦੇ ਨੂੰ ਉਦੋਂ ਕੰਮ ਹੰਕਾਰ ਨਹੀਂ ਆਉਂਦੇ ਅਤੇ ਕਰਕੇ ਕੌਲ ਕਰਾਰ ਨਹੀਂ ਆਉਂਦੇ ਲੈਣ ਮਤਲਬੀ ਸਾਰ ਨਹੀਂ ਆਉਂਦੇ ਅਤੇ ਹੈ ਤੰਦਰੁਸਤੀ ਦਾ ਮੇਲਾ ਮਿੱਤਰੋ ਹੈ ਤੰਦਰੁਸਤੀ ਦਾ ਮੇਲਾ ਮਿੱਤਰੋ ਬਿਮਾਰਾਂ ਦੇ ਕੋਲ ਯਾਰ ਨਹੀਂ ਆਉਂਦੇ ਆ ਜਾਂਦੇ ਇੱਕ ਦੋ ਵਾਰ ਪਤਾ ਲੈਣ ਪਰ ਜੇ ਤੁਸੀਂ ਸਦਾ ਹੀ ਬਿਮਾਰ ਰਹੋਗੇ ਫਿਰ ਨਹੀਂ ਕਿਸੇ ਨੇ ਆਉਣਾ ਅਤੇ ਵਿਗੜੇ ਤਿਗੜੇ ਢੀਠਾਂ ਦੇ ਵਿੱਚ ਛਿੱਤਰਾਂ ਬਿਨਾਂ ਸੁਧਾਰ ਨਹੀਂ ਆਉਂਦੇ ਅਤੇ ਰੰਬਾ ਪੁੱਤਰ ਚੰਡ ਕੇ ਰੱਖੀਏ ਕਹਿੰਦੇ ਹੁੰਦੇ ਨਾ ਰੰਬਾ ਅਤੇ ਪੁੱਤਰ ਚੰਡ ਕੇ ਰੱਖੀਏ ਅਤੇ ਫਿਰ ਹੀ ਕੰਮ ਸਹੀ ਆਉਂਦੇ ਆ ਰੰਬਾ ਪੁੱਤਰ ਚੰਡ ਕੇ ਰੱਖੀਏ ਕੰਮ ਜਰੇ ਔਜਾਰ ਨਹੀਂ ਆਉਂਦੇ ਅਤੇ ਇੱਕ ਬੇੜੀ ਹੀ ਕਿਨਾਰੇ ਲਾਵੇ ਦੋਵਾਂ ਦੇ ਸਵਾਰ ਪਾਰ ਨਹੀਂ ਲਾਉਂਦੇ ਸੋ 9056733347 4848 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਂਦੇ ਰਹੋ 4748 ਜੀ ਸਰ
3: ਹਾਂਜੀ ਹਾਂਜੀ ਭਾਜੀ ਕਿੱਦਾਂ
0: ਚੜ੍ਹਦੀ ਕਲਾ ਜੀ
3: ਤੇ ਸ਼ੇਅਰ ਕੀਤਾ ਤੁਸੀਂ ਤੇ ਮੈਂ ਕਿਹਾ ਸੁਣਾ ਦਈਏ ਕਹਿੰਦਾ ਪੰਜਾਬ ਚ ਜੰਮੇ ਆ ਅਣਖਾਂ ਤੇ ਜਨੂਨ ਚ ਭਿੰਡਰਾਂ ਵਾਲੇ ਦੀ ਸਪੀਚ ਹਮੇਸ਼ਾ ਸਾਡੇ ਫੋਨ ਚ
0: ਆ
3: ਪੰਜਾਬ ਦੀ ਗੱਲ ਕਿਉਂ ਨਾ ਕਰੀਏ ਪੰਜਾਬ ਤਾਂ ਸਾਡੇ ਖੂਨ ਚ ਆ
0: ਕਿਆ ਬਾਤ ਆ ਕਿਆ ਬਾਤ ਆ ਬਹੁਤ ਖੂਬਸੂਰਤ ਆਪ ਲਿਖਿਆ ਤੁਸੀਂ
3: ਭਾਜੀ ਮੈਂ ਲਿਖ ਲੁਖ ਲੈਣਾ
0: ਉਹ ਕਿਆ ਬਾਤ ਆ ਇਹ ਲਿਖਣਾ ਚਾਹੀਦਾ ਸਭ ਤੋਂ ਖੂਬਸੂਰਤ ਆਦਤ ਆ
3: ਮੈਂ
0: ਲਿਖਣਾ ਤੇ ਪੜ੍ਹਨਾ
3: ਮੈਂ ਥੋੜਾ ਟੁੱਟ ਗਿਆ ਨਾ ਲਿਖਣ ਕਿ ਨਹੀਂ ਉਹ ਕਿਉਂਕਿ ਹੁਣ ਤੁਹਾਨੂੰ ਪਤਾ ਨਾ ਫੈਮਿਲੀ ਆ ਜ਼ਿੰਮੇਵਾਰੀਆਂ ਪੈ ਜਾਂਦੀਆਂ ਮੈਂ 2006-07 ਤੋਂ ਲੈ ਕੇ ਮੈਂ ਸੌਂਗ ਬੜੇ ਲਿਖੇ ਉਦੋਂ ਉਹ ਕਹਿਣਾ ਕਹਿੰਦੇ ਸਵਾਪਣੀ ਬਣਿਆ ਨਾ ਵੀ ਕਿਸੇ ਨੂੰ ਦੇ ਦੀਏ
0: ਕਿਆ ਬਾਤ ਹੈ ਤੁਸੀਂ ਨਹੀਂ ਤੁਸੀਂ ਸੁਣਾਇਆ ਕਰੋ ਓਨੇ ਰਾ ਕੇ ਲਿਖਿਆ ਕਰੋ ਸੋਸ਼ਲ ਮੀਡੀਆ ਤੁਹਾਡੇ ਕੋਲ ਇੱਕ ਐਸਾ ਪਲੇਟਫਾਰਮ ਆ ਤੁਸੀਂ ਆਪਣੀਆਂ ਚੰਗੀਆਂ ਗੱਲਾਂ ਜ਼ਰੂਰ ਉੱਥੇ ਲਿਖੋ
3: ਕਦੇ ਮੇਰੀ ਵਾਈਫ ਮੈਨੂੰ ਬਹੁਤ ਪੋਸਟ ਕਰਦੇ ਕਹਿੰਦੇ ਤੂੰ ਸੋਸ਼ਲ ਮੀਡੀਆ ਤੇ ਮਤਲਬ ਇਦਾਂ ਹੀ ਪਾ ਦੇ ਲੋਕ ਹੋ ਜਾਂਦੇ ਆ ਮੈਂ ਕਿਹਾ ਨਹੀਂ ਭਰਾਵਾ
0: ਨਹੀਂ ਆਫ ਕੋਰਸ
3: ਬਿਲਕੁਲ ਸਾਡੀ ਅਸੀਂ ਯਾਰਾਂ ਦੋਸਤਾਂ 'ਚ ਬੈਠਦੇ ਆ ਮਹਿਫਲਾਂ ਲੱਗਦੀਆਂ ਤੇ ਜਿਹੜੇ ਮੈਂ ਗੀਤ ਲਿਖੇ ਹੋਏ ਆ ਜਾਂ ਕਈ ਵਾਰੀ ਮੈਨੂੰ ਕਲਾ ਇੰਨੀ ਕੁ ਵਾਹਿਗੁਰੂ ਦਿੱਤੀ ਵੀ ਹੈ ਨਾ ਕਿਉਂਕਿ ਜੇ ਮੈਂ ਹੁਣ ਮੈਂ ਖੜੇ ਪੈਰ ਵੀ ਕੁਛ ਲਿਖ ਸਕਦਾ
0: ਆਪਣੀ ਮਿੱਟੀ ਆਪਣੀ ਮਹਿਕ ਆਪਣੇ ਮੁਲਕ ਬਾਰੇ ਜ਼ਰੂਰ ਲਿਖੋ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ 9056733337 ਛੋਟਾ ਭਾਂਡਾ ਤਾਂ ਉਛਲ ਜਾਂਦਾ ਛੋਟਾ ਭਾਂਡਾ ਤਾਂ ਉੱਛਲ ਜਾਂਦਾ ਜਦੋਂ ਜ਼ਿਆਦਾ ਭਰ ਜਾਂਦਾ ਹੈ। ਇੱਧਰ ਦਾ ਨਾ ਰਹੇ ਨਾ ਉੱਧਰ ਦਾ, ਨਿੱਤ ਨਵੇਂ ਜੋ ਦਰ ਜਾਂਦਾ ਹੈ। ਅਣਖ ਦੀ ਖਾਤਰ ਮਰਦਾ ਅਣਖੀ, ਬੇਅਣਖੀ ਦਾ ਤਾਂ ਸਰ ਜਾਂਦਾ ਹੈ। ਜਿਉਂਦੇ ਜੀ ਮਰਿਆ ਹੀ ਹੁੰਦਾ, ਜ਼ਮੀਰੋਂ ਜਿਹੜਾ ਮਰ ਜਾਂਦਾ ਹੈ ਅਤੇ ਸੋਚਣ ਵਾਲਾ ਰਹਿ ਜੇ ਸੋਚਦਾ, ਕਰਨ ਵਾਲਾ ਤਾਂ ਕਰ ਜਾਂਦਾ ਹੈ, ਕਰਨ ਵਾਲਾ ਤਾਂ ਕਰ ਜਾਂਦਾ ਹੈ। 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਖੂਬਸੂਰਤ ਸ਼ਾਮ ਦੇ ਵਿੱਚ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਅਤੇ ਗੱਲਾਂ ਬਾਤਾਂ ਚੱਲ ਰਹੀਆਂ। ਅੱਗੇ ਜਾ ਕੇ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਆਪਾਂ ਰਾਬਤਾ ਕਰਾਂਗੇ, ਅਤੇ ਮੈਂ ਸੋਚਦਾ ਆਪਾਂ ਗੱਲ ਇਹੀ ਕਰੀਏ ਕਿ ਤੁਹਾਡੇ ਵਿੱਚ ਟੈਲੈਂਟ ਕਿਹੜਾ ਆ। ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ। ਕਈ ਵਾਰ ਅਸੀਂ ਆਪਣੇ ਟੈਲੈਂਟ ਨੂੰ ਸਾਰੀ ਉਮਰ ਹੀ ਦੱਬੀ ਰੱਖਦੇ ਹਾਂ, ਉਹਨੂੰ ਬਾਹਰ ਹੀ ਨਹੀਂ ਕੱਢਦੇ। ਕਿਸੇ ਨੂੰ ਨੱਚਣ ਦਾ ਸ਼ੌਂਕ ਹੁੰਦਾ, ਕਿਸੇ ਨੂੰ ਗਾਉਣ ਦਾ ਸ਼ੌਂਕ ਹੁੰਦਾ, ਕਿਸੇ ਨੂੰ ਭੰਗੜਾ ਪਾਉਣ ਦਾ ਸ਼ੌਂਕ ਆ, ਕਿਸੇ ਨੂੰ ਡਾਂਸ ਕਰਨ, ਅੱਛਾ ਇਹ ਤਾਂ ਸਾਰਾ ਸੇਮ ਹੀ ਹੋ ਗਿਆ। ਕਈ ਵਾਰੀ ਕਿਸੇ ਨੂੰ ਲਿਖਣ ਦਾ ਸ਼ੌਂਕ ਆ, ਬਾਈ ਜੀ ਆਏ ਸੀ ਕਹਿੰਦੇ ਮੈਨੂੰ ਲਿਖਣਾ ਆਉਂਦਾ, ਹੈ ਨਾ। ਔਰ ਕਈ ਵਾਰੀ ਤੁਸੀਂ ਗੱਡੀਆਂ ਦਾ ਸ਼ੌਂਕ ਆ, ਤੁਸੀਂ ਮਕੈਨਿਕ ਹੀ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਐਕਟਿੰਗ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਸ਼ੌਂਕ ਤੁਹਾਡੇ ਅੰਦਰ ਹੁੰਦੇ ਆ, ਪਰ ਤੁਸੀਂ ਉਸਨੂੰ ਬਾਹਰ ਨਹੀਂ ਲਿਆ ਪਾਉਂਦੇ। ਜਿਵੇਂ ਬਾਈ ਜੀ ਕਹਿੰਦੇ ਕਿ ਬਸ ਕਬੀਲਦਾਰ ਨੇ ਦੱਬ ਲਿਆ, ਨਹੀਂ ਤਾਂ ਲਿਖਣ ਦਾ ਸ਼ੌਂਕ ਸੀ। ਤੁਹਾਡੇ ਵਿੱਚ ਕੋਈ ਐਸਾ ਸ਼ੌਂਕ ਹੈ ਜਾਂ ਐਸਾ ਟੈਲੈਂਟ ਹੈ? ਅੱਛਾ, ਸ਼ੌਂਕ ਦੇ ਨਾਲ ਅਤੇ ਟੈਲੈਂਟ ਦਾ ਥੋੜ੍ਹਾ ਜਿਹਾ ਡਿਫਰੈਂਟ ਆ ਕਿ ਸ਼ੌਂਕ ਹੋਣਾ ਇੱਕ ਅਲੱਗ ਚੀਜ਼ ਆ, ਟੈਲੈਂਟ ਦਾ ਹੋਣਾ ਇੱਕ ਅਲੱਗ ਚੀਜ਼ ਆ। ਸ਼ੌਂਕ ਜਦੋਂ ਇੱਕ ਪੈਸ਼ਨ ਬਣ ਜਾਂਦਾ ਅਤੇ ਉਹ ਟੈਲੈਂਟ ਦੇ ਵਿੱਚ ਬਦਲ ਜਾਂਦਾ ਹੈ। ਤੋ ਉਸ 'ਤੇ ਗੱਲਬਾਤ ਕਰਾਂਗੇ 9-10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਹੁਣ ਖਬਰਾਂ ਦਾ ਸਮਾਂ ਹੋ ਗਿਆ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਆਉਣਗੇ। ਤਦ ਤੱਕ ਬਸ 3 ਮਿੰਟ ਰਹਿ ਗਿਆ, ਗੱਲਾਂ ਬਾਤਾਂ ਹੋਰ ਕਰ ਲਈਏ, ਅਤੇ ਜੁੜੇ ਰਹੋ AM 530 ਦੀ ਸੁਪਰ ਫ੍ਰੀਕੁਐਂਸੀ ਦੇ ਨਾਲ। ਨਵੀਆਂ ਗੱਲਾਂ, ਨਵੀਂ ਗੱਲਬਾਤ ਅਤੇ ਨਵਾਂ ਇਕਾਰ। ਤੁਸੀਂ ਜਦੋਂ 9-10 ਮੈਨੂੰ ਸੁਣਨਾ, ਤੁਸੀਂ ਕਹਿੰਦਾ ਨਹੀਂ ਯਾਰ ਤੁਸੀਂ ਉਹ ਨਹੀਂ ਹੈਗੇ, ਇਹ ਤਾਂ ਸਮਥਿੰਗ ਐਲਸ ਆ, ਬਸ ਇੱਦਾਂ ਹੀ ਗੱਲਾਂ ਬਾਤਾਂ ਕਰਦੀਆਂ ਥੋੜ੍ਹਾ ਥੋੜ੍ਹਾ। ਸੋ 905-673-3337 905-673-3337 ਇੱਕ ਮੈਸੇਜ ਦਈਏ ਖੂਬਸੂਰਤ ਜਿਹਾ ਤੁਹਾਨੂੰ। ਇੱਕ ਬੁੱਕ, ਮੈਂ ਨਾ ਇੱਕ ਗੱਲਬਾਤ ਸੁਣਾਉਣਾ ਤੁਹਾਨੂੰ। ਮੈਨੂੰ ਪੜ੍ਹਨ ਦਾ ਸ਼ੌਂਕ ਬਹੁਤ ਆ, ਪਰ ਮੈਂ ਪੜ੍ਹਦਾ ਨਹੀਂ। ਮੈਨੂੰ ਬੁੱਕਾਂ ਲੈ ਲੈਂਦਾ ਮੈਂ, ਮੇਰੇ ਸਾਹਮਣੇ ਵੀ ਬਹੁਤ ਸਾਰੀਆਂ ਬੁੱਕਸ ਪਈਆਂ ਹੋਈਆਂ, ਮੈਂ ਇੱਥੋਂ ਵੀ ਪੜ੍ਹਦਾ, ਇੱਕ ਪੰਨਾ ਪੜ੍ਹਦਾ, ਮੈਂ ਬੋਰ ਹੋ ਜਾਂਦਾ। ਮੈਂ ਫਿਰ ਵੱਧ ਤੋਂ ਵੱਧ ਦੋ ਬੁੱਕਾਂ, ਸੋਰੀ ਮਾਫ਼ ਕਰਨਾ, ਦੋ ਬੁੱਕ ਦੇ ਦੋ ਪੇਜ ਪੜ੍ਹਦਾ, ਫਿਰ ਮੈਂ ਵੱਧ ਤੋਂ ਵੱਧ 3 ਪੇਜ, ਉਹ ਅੱਗੇ ਜਾ ਕੇ ਮੇਰੀ ਬੱਸ ਹੋ ਜਾਂਦੀ ਆ। ਮੈਨੂੰ ਕਿਤਾਬਾਂ ਦਾ ਸ਼ੌਂਕ ਆ, ਪੜ੍ਹਨ ਦਾ ਸ਼ੌਂਕ ਆ, ਪਰ ਪੜ੍ਹ ਪਾਉਂਦਾ ਨਹੀਂ। ਸਾਡੇ ਵਿੱਚ ਸਬਰ, ਉਹ ਸਹਿਜ, ਉਹ ਠਹਿਰਾਵ ਸਾਡੇ ਅੰਦਰੋਂ ਖਤਮ ਹੋ ਚੁੱਕਿਆ ਆ। ਫਿਰ ਮੈਨੂੰ ਇੱਕ ਕਿਤਾਬ ਮਿਲੀ 40 ਦਿਨ, ਉਹ 40 ਦਿਨ ਕਿਤਾਬ ਮੈਂ ਜਿੱਦਾਂ ਪੜ੍ਹੀ ਅਤੇ ਮੈਂ ਪੜ੍ਹਦਾ ਗਿਆ, ਅਤੇ ਜਿੱਦਾਂ ਜਿੱਦਾਂ ਉਹਦੇ ਐਪੀਸੋਡ ਮੁੱਕਦੇ ਜਾਣ, ਉਹਦੇ ਵਿੱਚ ਐਪੀਸੋਡ ਆ, ਅਤੇ ਸੱਚ ਜਾਣਿਓ ਮੇਰੀ ਜ਼ਿੰਦਗੀ ਦੀ ਪਹਿਲੀ ਕਿਤਾਬ ਸੀ। ਜਿੱਦਾਂ ਜਿੱਦਾਂ ਮੈਂ ਪੜ੍ਹਦਾ ਗਿਆ, ਮੈਨੂੰ ਇੱਦਾਂ ਮਹਿਸੂਸ ਹੁੰਦਾ ਗਿਆ ਕਿ ਯਾਰ ਕਾਸ਼ ਇਹ ਕਿਤਾਬ ਖਤਮ ਨਾ ਹੋਵੇ। ਜਿਵੇਂ ਜਿਵੇਂ ਉਹ ਕਿਤਾਬ ਥੋੜ੍ਹੀ ਰਹਿੰਦੀ ਜਾਂਦੀ ਸੀ, ਮੇਰੇ ਦਿਲ ਨੂੰ ਹੌਲ ਪੈਂਦੇ ਸੀ, ਮੇਰਾ ਜੀ ਘਬਰਾਉਂਦਾ ਸੀ ਕਿ ਯਾਰ ਇਹ ਤਾਂ ਮੁੱਕ ਗਈ, ਇਸ ਤੋਂ ਅੱਗੇ ਕੀ ਹੋਊ। ਐਸੀਆਂ ਖੂਬਸੂਰਤ ਗੱਲਾਂ, ਐਸੀਆਂ ਚੜ੍ਹਦੀ ਕਲਾ ਵਾਲੀਆਂ ਗੱਲਾਂ, ਐਸੀ ਜ਼ਿੰਦਗੀ ਨੂੰ ਸਿਖਾਉਣ ਵਾਲੇ ਫਲਸਫੇ, ਸਹਿਜ ਦੀਆਂ ਗੱਲਾਂ। ਜੇ ਮੈਂ ਕਹਾਂ ਕਿ ਜੇ ਜ਼ਿੰਦਗੀ ਜਿਸ 'ਤੇ ਖੜ੍ਹੀ ਆ, ਉਮੀਦ ਦੀਆਂ ਗੱਲਾਂ, 40 ਦਿਨ, ਕਿਤਾਬ ਦਾ ਨਾਮ ਡਾਕਟਰ ਗੁਰਪ੍ਰੀਤ ਸਿੰਘ ਧੋਗਾ ਹੁਣ ਦੀ ਲਿਖੀ ਹੋਈ ਆ, ਅੱਜ ਕੱਲ੍ਹ ਤਾਂ ਬਹੁਤ ਫੇਮਸ ਹੋ ਗਈ ਆ। ਤਾਂ ਮੈਂ ਨਾਂ ਲੈਣ ਲੱਗਿਆ ਕਿ ਕੱਲ੍ਹ ਪੂਰੀ ਟੀਮ ਆਈ ਸੀ ਪੰਜਾਬੀ ਲਹਿਰਾਂ ਵੱਲੋਂ, ਸਾਡੇ ਰਿਸਪੈਕਟਡ AM 530 ਦਾ ਥੰਮ ਆਪਣੇ ਪ੍ਰੋਫੈਸਰ ਸਤਿੰਦਰਪਾਲ ਸਿੰਘ ਸਿੱਧਵਾਂ, ਮਾਫ਼ ਕਰਨਾ, ਸਤਿੰਦਰਪਾਲ ਸਿੰਘ ਸਿੱਧਵਾਂ ਰਹਿਨਮਾਈ ਕਰ ਰਹੇ ਸੀ ਉੱਥੇ। ਇਹਨਾਂ ਨੇ ਸਾਰੇ ਪ੍ਰੋਗਰਾਮ ਨੂੰ ਆਪਣੇ ਕਲਾਬ ਵਿੱਚ ਲਿਆ, ਬਹੁਤ ਖੂਬਸੂਰਤ ਬੋਲ ਅਤੇ ਖੂਬਸੂਰਤ ਸ਼ਾਇਰੀ ਦੇ ਨਾਲ ਆਗਾਜ਼ ਕੀਤਾ। ਡਾਕਟਰ ਗੁਰਪ੍ਰੀਤ ਘੁੱਗੀ ਸਾਹਿਬ ਪਹੁੰਚੇ ਸਨ, ਫਿਰ ਗੁਰਪ੍ਰੀਤ ਧੋਗਾ ਜੀ ਸਨ ਉੱਥੇ, ਦੇਬੀ ਮਕਸੂਸਪੁਰੀ ਉਸ ਮਹਿਫਲ ਦੇ ਵਿੱਚ ਸ਼ਿਰਕਤ ਕਰਨੇ, ਕਿਉਂਕਿ ਮੇਨ ਲੀਡ ਦੇ ਵਿੱਚ ਆ ਰਹੇ ਨੇ। 40 ਦਿਨ ਫਿਲਮ ਬਣ ਰਹੀ ਆ, ਬਣ ਕੇ ਤਿਆਰ ਹੋ ਗਈ ਆ, 19 ਜੂਨ ਨੂੰ ਸਿਨੇਮਾ ਘਰਾਂ ਦੀ ਸ਼ੋਭਾ ਬਣਨ ਜਾ ਰਹੀ ਆ। ਇੱਕ ਐਸੀ ਖੂਬਸੂਰਤ ਫਿਲਮ ਹੈ ਜਿਹਦੇ ਵਿੱਚ ਗੁਰਪ੍ਰੀਤ ਘੁੱਗੀ ਹੋਣਾ ਦੇ ਸਪੁੱਤਰ ਸ਼ੁਭਮਨ ਹੋਣਾ ਨੇ ਵੀ ਕੰਮ ਕੀਤਾ, ਸੁਖਮਨ ਹੋਣਾ ਨੇ ਵੀ ਕੰਮ ਕੀਤਾ, ਅਤੇ ਤੁਸੀਂ ਵੇਖੋਗੇ ਬਾ ਕਮਾਲ ਮੂਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ। ਬਿਲਕੁਲ ਨਵਾਂ ਕੰਸੈਪਟ, ਨਵਾਂ ਸਿਨੇਮਾ, ਉਸਨੂੰ ਜ਼ਰੂਰ ਤੁਸੀਂ ਪਸੰਦ ਕਰੋਗੇ। ਤਾਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ 19 ਜੂਨ ਨੂੰ ਤੁਸੀਂ 40 ਦਿਨ, ਦੇਬੀ ਮਕਸੂਸਪੁਰੀ ਕੰਮ ਕੀਤਾ, ਨਛੱਤਰ ਗਿੱਲ ਹੋਣਾ ਨੇ ਕੰਮ ਕੀਤਾ, ਗੁਰਪ੍ਰੀਤ ਘੁੱਗੀ ਹੋਣਾ ਨੇ ਕੰਮ ਕੀਤਾ ਇਸ ਫਿਲਮ ਦੇ ਵਿੱਚ, ਬਹੁਤ ਸਾਰੀ ਸਟਾਰ ਕਾਸਟ, ਸਾਡੇ ਸੰਘਾ ਸਾਹਿਬ ਬੜੀ ਅਮੇਜ਼ਿੰਗ, ਤੁਹਾਨੂੰ ਸੀਨ ਦੇ ਵਿੱਚ ਉਹਨਾਂ ਦੀ ਐਕਟਿੰਗ ਬੜੀ ਕਮਾਲ ਆ, ਔਰ ਜਿੱਥੇ ਉਹਨਾਂ ਦੀ ਹਿਊਮਰਸ ਆ ਉਹ ਬਹੁਤ ਕਮਾਲ ਆ, ਅਤੇ ਹਾਸੇ ਵੀ ਲਾਉਣਗੇ ਨਾਲ ਨਾਲ, ਐਸੀਆਂ ਗੱਲਾਂ ਜਿਹੜੀਆਂ ਜ਼ਿੰਦਗੀ ਸਾਡੇ ਕੰਮ ਆਉਣ ਵਾਲੀਆਂ ਉਹ ਵੀ ਦੱਸ ਕੇ ਜਾਣਗੇ। ਸੋ ਜ਼ਰੂਰ 19 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ 40 ਦਿਨ ਫਿਲਮ ਵੇਖ ਕੇ ਆਇਓ, ਫਿਰ ਦੇਖਿਓ ਤੁਸੀਂ ਕਹਿਣਾ ਕਿ ਯਾਰ ਵਾਹ, ਐਸੀਆਂ ਫਿਲਮਾਂ ਫਿਲਮ ਇੰਡਸਟਰੀ 'ਚ ਬਣਨੀਆਂ ਚਾਹੀਦੀਆਂ।

0: ਬਿਲਕੁਲ ਜੀ, ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ ਔਰ ਤੁਸੀਂ ਜੁੜੇ ਰਹੋ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ। ਸੋ ਜਲਦੀ ਆਵਾਂਗੇ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ 9 ਤੋਂ 10 ਫਿਰ ਤੁਹਾਡਾ ਰਾਬਤਾ ਹੋਊਗਾ ਪੰਜਾਬੀ ਲਹਿਰਾਂ ਦੇ ਵਿੱਚ ਜੁੜਨ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮੈਨੂੰ ਇੱਥੋਂ ਦੀ ਇਜਾਜ਼ਤ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਅਤੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸੰਬੰਧੀ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਸਾਹਿਬ ਦੇ ਜਾਪ ਆਰੰਭ ਕਰਵਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨਤਮਸਤਕ ਹੋਈਆਂ। ਸ਼੍ਰੋਮਣੀ ਕਮੇਟੀ ਵੱਲੋਂ ਦੱਸਿਆ ਗਿਆ ਕਿ 6 ਜੂਨ ਨੂੰ ਸਵੇਰੇ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁੱਖ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੌਰਾਨ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਜਾਵੇਗਾ ਅਤੇ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਉ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਧਰ ਪੁਲਿਸ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਨੇ। ਸ਼੍ਰੋਮਣੀ ਕਮੇਟੀ ਦੀ ਆਪਣੀ ਟਾਸਕ ਫੋਰਸ ਵੀ ਗੁਰਦੁਆਰਾ ਕੰਪਲੈਕਸ ਦੇ ਅੰਦਰ ਪੂਰੀ ਤਰ੍ਹਾਂ ਮੁਸਤੈਦ ਹੈ ਤਾਂ ਜੋ ਦਰਸ਼ਨ ਲਿਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਤੇ ਸਮਾਗਮ ਪੂਰਨ ਅਮਨ ਅਮਾਨ ਨਾਲ ਸੰਪੰਨ ਹੋ ਸਕੇ। ਭਾਰਤੀ ਜਨਤਾ ਪਾਰਟੀ ਨੇ 5 ਸੂਬਿਆਂ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗਰੂ ਮੱਧ ਪ੍ਰਦੇਸ਼ ਤੋਂ ਅਤੇ ਸਤੀਸ਼ ਪੂਨੀਆ ਨੂੰ ਰਾਜਸਥਾਨ ਤੋਂ ਮੈਦਾਨ ਵਿੱਚ ਉਤਾਰਿਆ ਗਿਆ। ਕੇਂਦਰੀ ਮੰਤਰੀਆਂ ਰਵਨੀਤ ਬਿੱਟੂ ਅਤੇ ਜਾਰਜ ਕੁਰੀਅਨ ਦੇ ਨਾਮ ਭਾਜਪਾ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ। ਦੋਵਾਂ ਮੰਤਰੀਆਂ ਦਾ ਰਾਜ ਸਭਾ ਦਾ ਕਾਰਜਕਾਲ 21 ਜੂਨ ਨੂੰ ਖਤਮ ਹੋ ਰਿਹਾ ਹੈ। ਜਿੱਥੇ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਨੇ, ਉੱਥੇ ਹੀ ਕੁਰੀਅਨ ਮੌਜੂਦਾ ਸਮੇਂ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਨੇ। ਅਰੁਣਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਣੀਪੁਰ ਸਮੇਤ 10 ਸੂਬਿਆਂ ਵਿੱਚ ਰਾਜ ਸਭਾ ਚੋਣਾਂ 18 ਜੂਨ ਨੂੰ ਹੋਣਗੀਆਂ। ਅੰਮ੍ਰਿਤਸਰ ਦੀ ਇੱਕ ਅਦਾਲਤ ਦੇ ਦਖਲ ਤੋਂ ਬਾਅਦ ਪੰਜਾਬ ਪੁਲਿਸ ਨੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਦਰਜ FIR ਦੀ ਇੱਕ ਕਾਪੀ ਉਹਨਾਂ ਦੀ ਕਾਨੂੰਨੀ ਟੀਮ ਨੂੰ ਮੁਹੱਈਆ ਕਰਵਾ ਦਿੱਤੀ ਹੈ। ਇਹ FIR ਐਤਵਾਰ ਨੂੰ ਮਜੀਠਾ ਪੁਲਿਸ ਸਟੇਸ਼ਨ ਵਿੱਚ ਕਥਿਤ ਤੌਰ ਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ। FIR ਦੀ ਕਾਪੀ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਵਿੱਚ ਸੌਂਪੀ ਗਈ ਹੈ। ਇਸ ਟੀਮ ਵਿੱਚ ਵਕੀਲ 3 ਜਣੇ ਸ਼ਾਮਲ ਨੇ। ਮਜੀਠੀਆ ਤੋਂ ਇਲਾਵਾ ਉਹਨਾਂ ਦੇ ਕਈ ਨਜ਼ਦੀਕੀ ਸਾਥੀਆਂ ਅਤੇ ਸਮਰਥਕਾਂ ਦੇ ਨਾਮ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਕਈ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਲ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਇਸ FIR ਵਿੱਚ ਇਹ ਲਿਖਿਆ ਗਿਆ ਕਿ ਮਜੀਠੀਆ ਕਥਿਤ ਤੌਰ ਤੇ 50 ਤੋਂ ਜ਼ਿਆਦਾ ਸਮਰਥਕਾਂ ਦੇ ਨਾਲ ਮਜੀਠਾ ਪੁਲਿਸ ਸਟੇਸ਼ਨ ਪਹੁੰਚੇ। ਉਸ ਸਮੇਂ ਪੁਲਿਸ ਜੋਬਨਪ੍ਰੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਸੀ। ਪੁਲਿਸ ਦਾ ਦੋਸ਼ ਹੈ ਕਿ ਇਹ ਸਮੂਹ ਬਿਨਾਂ ਇਜਾਜ਼ਤ ਦੇ ਪੁਲਿਸ ਸਟੇਸ਼ਨ ਵਿੱਚ ਦਾਖਲ ਹੋਇਆ ਤੇ ਇਮਾਰਤ ਦੇ ਵੱਖ ਵੱਖ ਹਿੱਸਿਆਂ ਦੀ ਤਲਾਸ਼ੀ ਲਈ। FIR ਵਿੱਚ ਇਹ ਵੀ ਕਿਹਾ ਗਿਆ ਕਿ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਸਾਰੇ ਜਾਣੇ ਨਹੀਂ ਰੁਕੇ। ਹਿਮਾਚਲ ਪ੍ਰਦੇਸ਼ ਦੇ ਵਾਹਨਾਂ ਉੱਤੇ ਨਿਹੰਗ ਸਿੰਘਾਂ ਵੱਲੋਂ ਲਾਏ ਗਏ ਸੰਕੇਤਕ ਖਾਲਸਾ ਟੈਕਸ ਨੇ ਪੰਜਾਬ ਵਿੱਚ ਸਿਆਸਤ ਭਖਾ ਦਿੱਤੀ ਹੈ। ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਉੱਤੇ ਹਿਮਾਚਲ ਪ੍ਰਦੇਸ਼ ਦੇ ਐਂਟਰੀ ਟੈਕਸ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਏ ਨੇ। ਪਿਛਲੇ ਦਿਨ ਨਿਹੰਗ ਸਿੰਘਾਂ ਦੇ ਇੱਕ ਵਫਦ ਨੇ ਕੀਰਤਪੁਰ ਸਾਹਿਬ ਮਨਾਲੀ ਕੌਮੀ ਰਾਜਮਾਰਗ ਉੱਤੇ ਕਰੀਬ 1 ਘੰਟੇ ਤੱਕ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੇ ਵਾਹਨਾਂ ਤੋਂ ਇੱਕ ਸਵੈ ਇੱਛਤ ਯੋਗਦਾਨ ਇਕੱਠਾ ਕੀਤਾ। ਇਸ ਘਟਨਾਕ੍ਰਮ ਨੇ ਸੋਸ਼ਲ ਮੀਡੀਆ ਉੱਤੇ ਵਿਆਪਕ ਬਹਿਸ ਛੇੜ ਦਿੱਤੀ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ। ਹਾਲਾਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੁੱਖ ਤੌਰ ਤੇ ਕਿਸੇ ਵੀ ਸਰਕਾਰ ਦੀ ਸਿੱਧੀ ਆਲੋਚਨਾ ਕਰਨ ਤੋਂ ਗੁਰੇਜ਼ ਹੀ ਕੀਤਾ। ਉਧਰ ਨਿਹੰਗ ਸਿੰਘਾਂ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਇਸ ਐਂਟਰੀ ਟੈਕਸ ਨੂੰ ਸੁਲਝਾਉਣ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੋਇਆ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਉਹ ਹਿਮਾਚਲ ਪ੍ਰਦੇਸ਼ ਦੇ ਨੰਬਰਾਂ ਵਾਲੇ ਵਾਹਨਾਂ ਉੱਤੇ ਪੱਕੇ ਤੌਰ ਤੇ ਖਾਲਸਾ ਟੈਕਸ ਲਾ ਦੇਣਗੇ ਜਦ ਤੱਕ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਐਂਟਰੀ ਟੈਕਸ ਵਾਪਸ ਨਹੀਂ ਲਿਆ ਜਾਂਦਾ। ਪੰਜਾਬ ਸੰਘਰਸ਼ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਦਾਅਵਾ ਕੀਤਾ ਹੈ ਕਿ ਨਿਹੰਗ ਸਿੰਘਾਂ ਦੀ ਅਗਵਾਈ ਵਾਲੀ ਖਾਲਸਾ ਟੈਕਸ ਮੁਹਿੰਮ ਨੇ ਐਂਟਰੀ ਟੈਕਸ ਖਿਲਾਫ ਲੋਕਾਂ ਦੇ ਵੱਧ ਰਹੇ ਗੁੱਸੇ ਨੂੰ ਉਜਾਗਰ ਕੀਤਾ ਹੈ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਵੀ ਹਿਲਾਇਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਨਹੀਂ ਹੋਏ। ਉਹਨਾਂ ਨੂੰ ਨਿੱਜੀ ਕਾਰਨਾਂ ਕਰਕੇ ਦਿੱਲੀ ਜਾਣਾ ਪਿਆ। ਰਵਨੀਤ ਬਿੱਟੂ ਦੀ ਤਰਫੋਂ 2 ਐਡਵੋਕੇਟ ਕਮਿਸ਼ਨ ਦੇ ਦਫ਼ਤਰ ਪਹੁੰਚੇ। ਇਸ ਮੌਕੇ ਸੰਗਰੂਰ ਦੇ SP ਵੀ ਮੌਜੂਦ ਸਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਉਹਨਾਂ ਦੇ ਵਕੀਲਾਂ ਨੇ ਉਹਨਾਂ ਦਾ ਪੱਖ ਰੱਖਿਆ। SC ਕਮਿਸ਼ਨ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਉੱਤੇ ਪਾਉਂਦੇ ਹੋਏ ਰਵਨੀਤ ਬਿੱਟੂ ਨੂੰ ਨਿੱਜੀ ਤੌਰ ਉੱਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ। ਮਾਮਲਾ ਇਹ ਹੈ ਕਿ 26 ਮਈ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਰਵਨੀਤ ਬਿੱਟੂ ਦੀ ਧੂਰੀ ਵਿਖੇ ਪੁਲਿਸ ਮੁਲਾਜ਼ਮਾਂ ਨਾਲ ਤਕਰਾਰ ਹੋ ਗਈ ਸੀ। ਇਸ ਦੌਰਾਨ ਵਾਇਰਲ ਹੋਏ ਵੀਡੀਓ ਵਿੱਚ ਰਵਨੀਤ ਬਿੱਟੂ SC ਭਾਈਚਾਰੇ ਸੰਬੰਧੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸੁਣਾਈ ਦਿੱਤੇ ਸਨ, ਜਿਸ ਦਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਖੁਦ ਨੋਟਿਸ ਲਿਆ ਗਿਆ ਸੀ ਅਤੇ ਬਿੱਟੂ ਨੂੰ ਨੋਟਿਸ ਜਾਰੀ ਕਰਕੇ ਸੱਦਿਆ ਗਿਆ ਸੀ। ਹਾਲਾਂਕਿ ਰਵਨੀਤ ਬਿੱਟੂ ਨੇ ਬਾਅਦ ਵਿੱਚ ਇਸ ਮਾਮਲੇ ਤੇ ਨਿੱਜੀ ਤੌਰ ਤੇ ਮਾਫ਼ੀ ਮੰਗ ਲਈ ਸੀ, ਪਰ SC ਕਮਿਸ਼ਨ ਵਿੱਚ ਕਾਰਵਾਈ ਚੱਲ ਰਹੀ ਹੈ ਤੇ 15 ਜੂਨ ਨੂੰ ਹੁਣ ਰਵਨੀਤ ਬਿੱਟੂ ਨੂੰ ਦੁਬਾਰਾ ਸੱਦਿਆ ਗਿਆ। ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸੁਰਖੀਆਂ ਵਿੱਚ ਆ ਗਿਆ। ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਉਹਨਾਂ ਵੱਲੋਂ ਹਾਲ ਹੀ ਵਿੱਚ ਕਾਂਗਰਸ ਲੀਡਰਸ਼ਿਪ ਖਾਸ ਕਰਕੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਬਾਰੇ ਕੀਤੀਆਂ ਹਾਂ ਪੱਖੀ ਟਿੱਪਣੀਆਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੈਪਟਨ ਦੀਆਂ ਕਾਂਗਰਸ ਪੱਖੀ ਟਿੱਪਣੀਆਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਜਵਾਬ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਾਲ 2021 ਵਿੱਚ ਕਾਂਗਰਸ ਨਾ ਛੱਡਦੇ ਤਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਸਰਕਾਰ ਮੁੜ ਬਣ ਸਕਦੀ ਸੀ। ਵੜਿੰਗ ਦੇ ਇਸ ਬਿਆਨ ਨੇ ਨਾ ਸਿਰਫ ਕੈਪਟਨ ਦੀ ਸਿਆਸੀ ਭੂਮਿਕਾ ਨੂੰ ਦੁਬਾਰਾ ਚਰਚਾ ਵਿੱਚ ਲਿਆ ਦਿੱਤਾ ਹੈ, ਸਗੋਂ ਪੰਜਾਬ ਕਾਂਗਰਸ ਦੇ ਅੰਦਰਲੇ ਸਿਆਸੀ ਸੰਕੇਤਾਂ ਨੂੰ ਲੈ ਕੇ ਵੀ ਨਵੀਆਂ ਅਫਵਾਹਾਂ ਛੇੜ ਦਿੱਤੀਆਂ ਨੇ। ਵੜਿੰਗ ਨੇ ਸਵਾਲ ਚੁੱਕਿਆ ਕਿ ਜੇਕਰ ਕਾਂਗਰਸ ਇੰਨੀ ਹੀ ਚੰਗੀ ਪਾਰਟੀ ਸੀ ਤਾਂ ਕੈਪਟਨ ਨੇ ਇਸ ਨੂੰ ਕਿਉਂ ਛੱਡਿਆ ਅਤੇ ਜੇਕਰ ਉਹ ਅੱਜ ਕਾਂਗਰਸ ਦੀ ਤਾਰੀਫ ਕਰ ਰਹੇ ਨੇ ਤਾਂ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਫਿਰ ਪਾਰਟੀ ਛੱਡਣ ਦੀ ਲੋੜ ਕਿਉਂ ਪਈ। ਰਾਜਾ ਵੜਿੰਗ ਦਾ ਕਹਿਣਾ ਕਿ ਕਿਸੇ ਅਹੁਦੇ ਤੋਂ ਹਟਾਏ ਜਾਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਪਾਰਟੀ ਹੀ ਛੱਡ ਦਿੱਤੀ ਜਾਵੇ ਅਤੇ ਕਾਂਗਰਸ ਵਿੱਚ ਕਈ ਵੱਡੇ ਨੇਤਾਵਾਂ ਨੇ ਅਹੁਦੇ ਛੱਡੇ ਨੇ ਪਰ ਪਾਰਟੀ ਨਹੀਂ ਛੱਡੀ। ਰਾਜਾ ਵੜਿੰਗ ਨੇ ਕੈਪਟਨ ਬਾਰੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਹੀ ਆਪਣੀ ਲੜਾਈ ਲੜਨੀ ਚਾਹੀਦੀ ਸੀ। ਉਹਨਾਂ ਦੇ ਛੱਡਣ ਨਾਲ ਕਾਂਗਰਸ ਦੀ ਇਕਜੁੱਟਤਾ ਉਸ ਵੇਲੇ ਟੁੱਟ ਗਈ ਸੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਅੰਦਰ ਨੀਟ ਪ੍ਰੀਖਿਆ ਜੋ ਪਿਛਲੇ ਦਿਨੀ ਦੁਬਾਰਾ ਕਰਵਾਏ ਜਾਣ ਦਾ ਐਲਾਨ ਹੋਇਆ ਸੀ ਉਸ ਨੂੰ ਲੈ ਕੇ ਨੌਜਵਾਨ ਵਰਗ ਵਿੱਚ ਕਾਫੀ ਤਣਾਅ ਪਾਇਆ ਜਾ ਰਿਹਾ। ਦੁਖਦਾਈ ਘਟਨਾਵਾਂ ਵੀ ਵਾਪਰ ਰਹੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਬਹੁਤ ਦੁਖਦਾਈ ਘਟਨਾ ਮੱਧ ਪ੍ਰਦੇਸ਼ ਵਿਖੇ ਵਾਪਰੀ ਹੈ ਜਿੱਥੇ ਨੀਟ ਦਾ ਪੇਪਰ ਰੱਦ ਹੋਣ ਤੋਂ ਬਾਅਦ ਇੱਕ ਹੋਰ ਵਿਦਿਆਰਥਣ ਨੇ ਆਤਮਘਾਤੀ ਕਦਮ ਚੁੱਕ ਲਿਆ ਅਤੇ ਖੁਦਕੁਸ਼ੀ ਕਰ ਲਈ ਹੈ ਅਤੇ ਖੁਦਕੁਸ਼ੀ ਨੋਟ ਦੇ ਵਿੱਚ ਇਹ ਲਿਖਿਆ ਕਿ ਦੁਬਾਰਾ ਇਹ ਪ੍ਰੀਖਿਆ ਦੇਣ ਦੀ ਉਸ ਵਿੱਚ ਹਿੰਮਤ ਨਹੀਂ ਹੈ। ਇਸੇ ਤਰ੍ਹਾਂ ਕਈ ਹੋਰ ਨੌਜਵਾਨ ਵੀ ਇਸੇ ਤਰ੍ਹਾਂ नीट की परीक्षा नूं लेके काफी ज्यादा तनाव का सामना कर रहे हैं। तां दस दिए कि नीट की परीक्षा मैडिकल खेत्र की एंट्रेंस एग्जाम होंदी है। एशिया की जंग ਅਤੇ ਵਿਸ਼ਵ ਅਸਥਿਰਤਾ ਦੇ ਅਸਰ ਨਾਲ ਜੂਝਦੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇੱਕ ਨਵੇਂ ਕਾਰਪੋਰੇਟ ਘੁਟਾਲੇ ਦਾ ਖੁਲਾਸਾ ਹੋਇਆ। ਗੋਲਡ ਰਿਫਾਈਨ ਕਰਨ ਵਾਲੇ ਤੇ ਜੇਵਰਾਤ ਕਾਰੋਬਾਰ ਵਿੱਚ ਲੰਮੇ ਸਮੇਂ ਤੋਂ ਮਸ਼ਹੂਰ ਕੰਪਨੀ ਰਾਜੇਸ਼ ਐਕਸਪੋਰਟ ਲਿਮਿਟਡ ਵਿੱਚ 15 ਲੱਖ ਕਰੋੜ ਦੀ ਗੜਬੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਸੀਬੀ ਵੱਲੋਂ ਕੀਤੀ ਜਾ ਰਹੀ ਹੈ। ਸ਼ੋਲਾ ਔਰ ਸ਼ਬਨਮ, ਆਖੇ ਅਤੇ ਤਲਾਸ਼ ਫਿਲਮਾਂ ਦੇ ਨਿਰਮਾਤਾ ਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਪਹਿਲਾਜ ਨਿਹਲਾਨੀ ਦਾ ਦੇਹਾਂਤ ਹੋ ਗਿਆ। ਉਹ ਸਿਹਤ ਸਮੱਸਿਆਵਾਂ ਕਾਰਨ ਮੁੰਬਈ ਦੇ ਨਾਨਾ ਵੱਡੇ ਹਸਪਤਾਲ ਵਿੱਚ ਦਾਖਲ ਸਨ। ਦੇਸ਼ ਵਿੱਚ ਅੱਗਜ਼ਨੀ ਦੀ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ। ਦਿੱਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਦੇ ICU ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 6 ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਪੰਜਾਬ ਦੇ ਵੱਖ ਵੱਖ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਲੰਘੇ ਕੱਲ ਕੰਮ ਦੇ ਬਰਾਬਰ ਤਨਖਾਹ ਅਤੇ ਨੌਕਰੀ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਗਈ, ਜਿਸ ਕਾਰਨ ਸੂਬੇ ਦੇ 544 ਸੇਵਾ ਕੇਂਦਰਾਂ ਵਿੱਚ ਕੰਮ ਕਾਜ ਠੱਪ ਰਿਹਾ। ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਮਾਮਲੇ ਵਿੱਚ ਸਜ਼ਾ ਯਾਫਤਾ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਅਤੇ ਦਿੱਲੀ ਦੇ ਡਾਇਰੈਕਟ ਜਨਰਲ ਨੂੰ ਮੁੜ ਨੋਟਿਸ ਜਾਰੀ ਕਰਕੇ ਅਦਾਲਤ ਨੇ ਇਸ ਮੁੱਦੇ ਉੱਤੇ ਜਾਣਕਾਰੀ ਮੰਗੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਆਜ਼ਾਦ ਹਿੰਦ ਫੌਜ ਦੇ ਸਾਬਕਾ ਸਿਪਾਹੀ ਗੁਰਨਾਮ ਸਿੰਘ ਦਾ 103 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਆਉਂਦੀ 18 ਜੂਨ ਨੂੰ ਉਹਨਾਂ ਨੇ 104 ਸਾਲ ਦੇ ਹੋ ਜਾਣਾ ਸੀ। ਉਹਨਾਂ ਦਾ ਅੰਤਿਮ ਸੰਸਕਾਰ ਮੋਗਾ ਵਿਖੇ ਕੀਤਾ ਗਿਆ। ਅਤੇ ਪੰਜਾਬ ਦੇ ਮੌਸਮ ਸੰਬੰਧੀ ਜਾਣਕਾਰੀ ਹੈ ਕਿ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦੱਸੀ ਗਈ ਸੀ, ਪਰ ਬੀਤੀ ਸ਼ਾਮ ਮੀਂਹ
2: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905

0: ਸਪੈਸ਼ਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ, ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311।
1: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾ ਨੂੰ 437-870-0001 437-870-0001।
2: ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਉਹਨਾਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਜਿਸ ਨੂੰ ਵਰਕ ਪਰਮਿਟ ਐਕਸਟੈਂਸ਼ਨ ਅਤੇ PR ਲਈ ਫ੍ਰੈਂਚ ਦੀ ਸਖਤ ਜ਼ਰੂਰਤ ਹੈ। ਹੁਣ ਲੈਵਲਾਂ ਦੇ ਚੱਕਰਾਂ ਵਿੱਚ ਬਹਿ ਕੇ ਆਪਣਾ ਸਮਾਂ ਖਰਾਬ ਨਾ ਕਰੋ। ਸਿੱਧਾ ਸੰਪਰਕ ਕਰੋ ਲਰਨ ਫ੍ਰੈਂਚ ਵਿਦ ਨਿਤਿਕਾ ਜੀ ਨਾਲ। ਘੱਟ ਸਮੇਂ ਵਿੱਚ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਦੇ ਨਾਲ ਬੜੋ ਫ੍ਰੈਂਚ ਦੇ ਐਕਸਪਰਟ। ਯਾਦ ਰੱਖੋ, ਫ੍ਰੈਂਚ ਸਿਰਫ ਇੱਕ ਲੈਂਗੁਏਜ ਨਹੀਂ, ਇੱਕ ਅਜਿਹੀ ਸਕਿੱਲ ਹੈ ਜੋ ਤੁਹਾਡੇ ਬੱਚਿਆਂ ਲਈ ਹਾਈ ਪੇਇੰਗ ਫ੍ਰੈਂਕੋਫੋਨ ਜੌਬਸ ਤੇ ਹਜ਼ਾਰਾਂ ਨਵੇਂ ਹਸਤੇ ਖੋਲੇਗੀ। ਨਿਤਿਕਾ ਜੀ ਕੋਲ ਸਮਰ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ, ਸੀਟਾਂ ਸੀਮਿਤ ਹਨ, ਅੱਜ ਹੀ ਕਾਲ ਕਰੋ 647-594-9093। ਇੱਕ ਵਾਰ ਫੇਰ ਨੋਟ ਕਰੋ 647-594-9093।
3: ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਹੈ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਖੁਸ਼ਗਵਾਰ ਰਿਹਾ ਹੋਵੇਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ, ਗੱਲਾਂ ਬਾਤਾਂ ਦੇ ਠਹਾਕ ਕੇ ਲਾਉਣ ਦੇ ਲਈ ਜੁੜ ਚੁੱਕੀਆਂ ਜੀ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦੇ ਘੜੀ ਦੇ ਮੁਤਾਬਕ 9:08 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ ਮੈਨੂੰ ਇਸ ਘੜੀ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਆ, ਕਿਉਂਕਿ 9 ਤੋਂ 10 ਜਿਹੜੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਆ, ਜਿੱਦਾਂ ਤੁਹਾਡੇ ਨਾਲ ਆਹਮੋ ਸਾਹਮਣੇ ਬਹਿ ਕੇ ਜਿੱਦਾਂ ਗੱਲਬਾਤ ਕਰਦੇ ਆ ਨਾ, ਤਾਂ ਉਹ ਅਹਿਸਾਸ ਹੁੰਦਾ ਆ। ਸੋ ਕਹਿੰਦੇ ਨਾ ਕਿ ਥੋੜਿਆਂ ਵਾਂਗੂੰ ਥੁੜ ਕੇ ਮਿਲੀਏ ਅਤੇ ਪੰਛੀਆਂ ਵਾਂਗੂੰ ਉੜ ਕੇ ਮਿਲੀਏ। ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਏ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ। 905-673-3337। ਪੰਜਾਬੀ ਬੜੀ ਖੂਬਸੂਰਤ ਜ਼ਬਾਨ। ਦੇਖੋ, ਇੱਕ ਤਾਂ ਮੁੜਨਾ ਆਪਾਂ ਕਹਿੰਦੇ ਹਾਂ ਕਿ ਇਸ ਸ਼ੇਰ ਦੇ ਵਿੱਚ 2 ਵਾਰੀ ਮੁੜਨਾ ਆ ਗਿਆ। ਇੱਕ ਵਾਰੀ ਤਾਂ ਮੁੜਨਾ ਕਹਿੰਦਾ ਕਿ ਪੁੱਠੇ ਪੈਰੀ ਮੁੜ ਜਾ ਭਾਈ ਤੂੰ,

0: ਤੇ ਦੂਜਾ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ, ਵੀ ਫਿਰ ਦੁਬਾਰਾ ਤੋਂ ਮਿਲੀਏ। ਸੋ ਬਹੁਤ ਖੂਬਸੂਰਤ ਜ਼ਬਾਨ ਅਤੇ ਉਨੀ ਖੂਬਸੂਰਤ ਲੋਕ ਤੁਸੀਂ, ਇਸ ਨੂੰ ਸਮਝਣ ਵਾਲੇ, ਇਸ ਨੂੰ ਮਾਨਣ ਵਾਲੇ ਅਤੇ ਇਸ ਦੀ ਸ਼ਾਨ ਥੱਲੇ ਆਪਣੀ ਜ਼ਿੰਦਗੀ ਬਤੀਤ ਕਰਨ ਵਾਲੇ। ਪੰਜਾਬੀ ਭਾਸ਼ਾ ਸਾਡੇ ਖੂਨ 'ਚ, ਸਾਡੇ ਸਾਹਾਂ 'ਚ, ਅਤੇ ਅਸੀਂ ਇਸ ਦੀ ਰਹਿੰਦੀ ਉਮਰ ਤੱਕ ਸੇਵਾ ਕਰਦੇ ਰਹਾਂਗੇ। ਅਤੇ ਪੰਜਾਬੀ ਬਿਨਾਂ ਆਪਣਾ ਅਸਤਿਤਵ ਨਹੀਂ ਹੈਗਾ, ਸਾਡਾ ਨਾਮੋ ਨਿਸ਼ਾਨ ਪੰਜਾਬੀ ਕਰਕੇ ਹੀ ਆ। ਅਤੇ ਜੇ ਤੁਸੀਂ ਆਪਣੇ ਇਸ ਨਾਮੋ ਨਿਸ਼ਾਨ ਨੂੰ ਇੱਕ ਐਸਾ ਨਿਸ਼ਾਨ ਪਾ ਕੇ ਛੱਡ ਕੇ ਜਾਣਾ ਚਾਹੁੰਦੇ ਹੋ ਨਾ, ਤਾਂ ਇਸ ਦੇ ਬੂਟੇ ਲਾਓ ਅਤੇ ਉਹਨਾਂ ਬੂਟਿਆਂ ਨੂੰ ਰੁੱਖ ਬਣਾ ਕੇ ਜਾਓ। ਅਤੇ ਉਹਨਾਂ ਦਾ ਬੂਟਾ ਲਾਉਣਾ ਪੈਣਾ ਤੁਹਾਨੂੰ ਘਰੇ ਪੰਜਾਬੀ ਬੋਲ ਕੇ, ਪੰਜਾਬੀ ਬੱਚਿਆਂ ਨੂੰ ਸਿਖਾ ਕੇ, ਅਤੇ ਉਹ ਫਿਰ ਬੇਸ਼ੱਕ ਬਹੁਤ ਵੱਡੇ ਦਰਖਤ ਬਣ ਜਾਣਗੇ ਅਤੇ ਪੰਜਾਬੀ ਜ਼ੁਬਾਨ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋ ਜਾਣੀਆਂ। ਸੋ ਜ਼ਰੂਰ ਪੰਜਾਬੀ ਜ਼ੁਬਾਨ ਦੀ ਇੰਨੀ ਕੁ ਸੇਵਾ ਤਾਂ ਆਪਾਂ ਕਰ ਸਕਦੇ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਈਏ ਅਤੇ ਪੰਜਾਬੀ ਬੋਲੀਏ, ਪੰਜਾਬੀ ਸਿਖਾਈਏ। ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ, ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਕਿਹੜੀ ਖੂਬਸੂਰਤ ਗੱਲਬਾਤ ਕਰੀਏ। ਓਕੇ, ਗੱਲਬਾਤ ਆਪਾਂ ਕਰਾਂਗੇ ਅੱਜ ਪੰਜਾਬੀ ਦੇ ਸਮਾਨਾਰਥਕ ਸ਼ਬਦ। ਮੈਂ ਤੁਹਾਨੂੰ ਇੱਕ ਸ਼ਬਦ ਦੇਣਾ, ਤੁਸੀਂ ਉਹਦੇ ਦੋ ਸ਼ਬਦ ਮੈਨੂੰ ਦੱਸਣੇ ਆ, ਰਲਦੇ ਮਿਲਦੇ ਇੱਕੋ ਜਿਹੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲਬਾਤ ਕਰਨੀ ਤੁਹਾਡੇ ਨਾਲ। ਗੱਲਬਾਤ ਇਹ ਆ ਕਿ 1890s ਵਾਲੇ ਨਾ ਇਹਨਾਂ ਗੱਲਾਂ ਨਾਲ ਰਿਲੇਟ ਕਰਨਗੇ। ਮੈਂ 1890s ਵਾਲੇ ਕਿਉਂ ਕਹਿੰਦਾ ਹੁੰਦਾ, ਅੱਛਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓਗੇ ਕਿ ਸਭ ਤੋਂ ਜ਼ਿਆਦਾ ਜਿਹੜੇ ਰਿਸ਼ਤੇ ਆ ਅੱਜ ਕੱਲ੍ਹ ਦੇ ਰਿਸ਼ਤੇ, ਪਰਮਾਤਮਾ ਕਰੇ ਕਿ ਸਾਰੇ ਰਿਸ਼ਤੇ ਮਜ਼ਬੂਤ ਹੋਣ, ਰਿਸ਼ਤਾ ਕਦੀ ਕਿਸੇ ਦਾ ਨਾ ਟੁੱਟੇ, ਕਿਉਂਕਿ ਇਹ ਉਹ ਚੀਜ਼ ਆ ਜਿਸਦੀ ਟੁੱਟਿਆ ਆਵਾਜ਼ ਨਹੀਂ ਆਉਂਦੀ, ਪਰ ਇਸਦਾ ਖੜਕਾ ਇਨਸਾਨ ਨੂੰ ਸਾਰੀ ਉਮਰ, ਬਾ ਉਮਰ ਕੰਨਾਂ ਦੇ ਵਿੱਚ ਸ਼ੋਰ ਬਣ ਕੇ ਗੂੰਜਦਾ ਰਹਿੰਦਾ। ਕਦੀ ਵੀ ਰਿਸ਼ਤਾ ਨਹੀਂ ਟੁੱਟਣਾ ਚਾਹੀਦਾ, ਅਸੀਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ। ਪਰ ਜੇ ਆਪਾਂ 1890s ਦੀ ਗੱਲਬਾਤ ਕਰੀਏ ਅਤੇ ਜੇ ਆਪਾਂ ਅੱਜ ਦੇ ਦੌਰ ਦੀ ਗੱਲਬਾਤ ਕਰੀਏ, ਤੁਸੀਂ ਕੀ ਮੰਨਦੇ ਹੋ ਕਿ ਕਿਹੜੇ ਸਮੇਂ ਦੇ ਰਿਸ਼ਤੇ ਜ਼ਿਆਦਾ ਮਜ਼ਬੂਤ ਹੁੰਦੇ ਸੀ? ਅੱਜ ਕੱਲ੍ਹ ਦੇ ਵੀ ਰਿਸ਼ਤੇ ਮਜ਼ਬੂਤ ਆ, ਅੱਜ ਕੱਲ੍ਹ ਵੀ ਮਾਡਰਨ ਸਮਾਂ ਆ ਗਿਆ, ਮਾਡਰਨ ਜ਼ਮਾਨਾ ਆ ਗਿਆ, ਗੱਲਾਂ ਬਹੁਤ ਖੁੱਲ੍ਹਦੀਆਂ ਨੇ। ਸੋ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਇਹ ਆਪਾਂ 10 ਮਿੰਟ ਹੀ ਗੱਲਬਾਤ ਕਰਨੀ, ਉਦੋਂ ਬਾਅਦ ਆਪਾਂ ਪੰਜਾਬੀ ਦੀ ਕਲਾਸ ਲਾਉਣੀ ਆ। ਸੋ ਕੀ ਤੁਸੀਂ ਦੱਸ ਸਕਦੇ ਹੋ, ਕਿਉਂਕਿ ਉਸ 'ਤੇ ਮੈਂ ਇੱਕ ਬੜੀ ਖੂਬਸੂਰਤ ਗੱਲਬਾਤ ਕਰਨੀ ਹੈ ਤੁਹਾਡੇ ਨਾਲ। ਮੈਂ ਚਾਹੁੰਦਾ ਕਿ ਤੁਸੀਂ ਇਹਦੇ ਨਾਲ ਮੈਨੂੰ ਇੱਕ ਵਾਰ ਦੱਸੋ ਅਤੇ ਫਿਰ ਮੈਂ ਉਹ ਗੱਲਬਾਤ ਕਰਾਂ। ਪਹਿਲਾਂ ਰਿਸ਼ਤੇ ਜ਼ਿਆਦਾ ਮਜ਼ਬੂਤ ਹੁੰਦੇ ਸੀ ਕਿ ਅੱਜ? 905-673-3337, 905-673-3337, ਤੁਹਾਨੂੰ ਕੀ ਲੱਗਦਾ ਕਿ ਰਿਸ਼ਤੇ ਮਜ਼ਬੂਤ ਪਹਿਲਾਂ ਹੋਇਆ ਕਰਦੇ ਸੀ ਜਾਂ ਅੱਜ ਕੱਲ੍ਹ ਦੇ ਰਿਸ਼ਤੇ ਵੀ ਬਹੁਤ ਮਜ਼ਬੂਤ ਆ? ਦੱਸਿਓ। ਮੈਂ ਫਿਰ ਉਸ ਤੋਂ ਬਾਅਦ ਇੱਕ ਗੱਲ ਕਰਨੀ ਹੈ, ਗੱਲ ਬਹੁਤ ਜ਼ੋਰ ਨਾਲ ਬੜੀ ਸਪੀਡ ਨਾਲ ਆ ਰਹੀ ਹੈ ਅਤੇ ਮੈਂ ਕਹਿੰਦਾ ਕਿ ਮੈਂ ਦੱਸ ਹੀ ਦਿਆਂ। ਸੋ 905-673-3337 ਸਟੂਡੀਓ ਦੇ ਇੱਕ ਨੰਬਰ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਏ ਓਮ 530 ਤੋਂ ਪ੍ਰਭ ਸੰਧੂ ਦੇ ਨਾਲ। ਰਿਸ਼ਤੇ ਪਹਿਲਾਂ ਮਜ਼ਬੂਤ ਹੋਇਆ ਕਰਦੇ ਸੀ ਜਾਂ ਅੱਜ ਦੇ ਰਿਸ਼ਤਿਆਂ ਦੇ ਵਿੱਚ ਜ਼ਿਆਦਾ ਨਿੱਘਾ ਪਾਣੇ ਆ, ਜ਼ਿਆਦਾ ਅੰਡਰਸਟੈਂਡਿੰਗ ਆ, ਜ਼ਿਆਦਾ ਪਿਆਰ ਆ, ਜ਼ਿਆਦਾ ਮੁਹੱਬਤ ਆ, ਜ਼ਿਆਦਾ ਇੱਕ ਦੂਜੇ ਨੂੰ ਸਮਝਣ ਦੀ ਸ਼ਕਤੀ ਆ? 905-673-3337। ਸਮੇਂ ਸਮੇਂ ਦੇ ਨਾਲ ਬੜਾ ਕੁਛ ਬਦਲਿਆ, ਸਮੇਂ ਦੇ ਨਾਲ ਇਨਸਾਨ ਬਦਲੇ, ਸੋਚ ਬਦਲੀ, ਅਸੀਂ ਥੋੜ੍ਹੇ ਜਿਹੇ ਵਿਕਸਿਤ ਹੋ ਗਏ, ਚਲਾਕ ਹੋ ਗਏ, ਗੁੱਸਾ ਜ਼ਿਆਦਾ ਆਉਣ ਲੱਗ ਗਿਆ, ਗੱਲਾਂ ਨਹੀਂ ਬਰਦਾਸ਼ਤ ਹੁੰਦੀਆਂ ਸੀ। ਪਹਿਲਾਂ ਮਾਜਨੇ ਸਾਡੇ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਭਾਈ ਤੇਰਾ ਮਾਜਨਾ ਬਹੁਤ ਵੱਡਾ, ਤੂੰ ਗੱਲ ਨੂੰ ਜਰ ਜਾਂਦਾ। ਹੁਣ ਮਾਜਨੇ ਰਹੇ ਨਹੀਂ, ਕਿੱਥੇ ਗੱਲ ਸੁਣੀ ਜਾਂਦੀ ਕਿਸੇ ਦੀ? ਉਹ ਅੱਜ ਕੱਲ੍ਹ ਤਾਂ ਆਪਾਂ ਸਾਡੇ ਗੁਰੂ ਦੀ ਗੱਲ ਨਹੀਂ ਸੁਣਦੇ, ਅਤੇ ਦੂਜਾ ਗੁਰੂ ਸਾਡਾ ਮਾਂ ਪਿਓ ਉਹਨਾਂ ਦੀ ਨਹੀਂ ਸੁਣਦੇ, ਤੀਜਾ ਗੁਰੂ ਸਾਡੇ ਟੀਚਰ ਉਹਨਾਂ ਦੀ ਨਹੀਂ ਸੁਣਦੇ, ਕਿਉਂਕਿ ਸਾਡੇ ਮਾਜਨੇ ਨਹੀਂ ਹੈਗੇ। ਹੁਣ ਅਸੀਂ ਇਹਨਾਂ ਗੱਲਾਂ ਨੂੰ ਸਮਾ ਨਹੀਂ ਪਾਉਂਦੇ, ਸਾਡੇ ਵਿੱਚ ਉਹ ਜਿਹੜਾ ਸਬਰ ਹੈ ਨਾ ਉਹ ਖਤਮ ਹੋ ਗਿਆ, ਠਹਿਰਾਵ ਭਟਕਣਾ ਲੱਗ ਗਈ ਸਾਨੂੰ। ਗੱਲ ਗੱਲ 'ਤੇ ਗੁੱਸਾ ਕਿ ਮੈਨੂੰ ਯਾਰ ਇਹਨੇ ਇਹ ਗੱਲ ਕਹੀ ਕਿਵੇਂ, ਇਹਦੀ ਹਿੰਮਤ ਕਿਵੇਂ ਪਈ, ਮੈਨੂੰ ਇਹ ਕਹਿ ਕਿਵੇਂ ਜਾਵੇ। 905-673-3300 ਹੋਰ ਛੱਡੋ, ਅਸੀਂ ਆਪਦੇ ਜੀਵਨ ਸਾਥੀ ਦੀ ਗੱਲ ਨਹੀਂ ਬਰਦਾਸ਼ਤ ਕਰਦੇ, ਯਾਰ ਇਹਨੇ ਮੈਨੂੰ ਇਹ ਗੱਲ ਕਹੀ ਕਿਵੇਂ, ਇਹਦੀ ਜ਼ਰੂਰਤ ਕਿਵੇਂ ਪਈ। ਯਾਰ ਜੀਵਨ ਸਾਥੀ ਆ, ਉਹਨੂੰ ਵੀ ਹੱਕ ਆ, ਉਹ ਵੀ ਇਨਸਾਨ ਆ। ਮਰਦ ਕੋਈ ਸਿਰ 'ਤੇ ਮੁਕਟ ਲੈ ਕੇ ਥੋੜ੍ਹੀ ਜੰਮਿਆ ਕਿ ਭਾਈ ਉਹਨੇ ਮੁਕਟ ਲੱਗਿਆ ਆ ਅਤੇ ਉਹਨੂੰ ਭਾਈ ਕੋਈ ਉਂਗਲ ਨਹੀਂ ਕਰ ਸਕਦਾ। ਚਲੋ 905-673-3300 ਦੱਸਿਓ ਕਿ ਰਿਸ਼ਤੇ ਪਹਿਲਾਂ ਜ਼ਿਆਦਾ ਮਜ਼ਬੂਤ ਹੋਇਆ ਕਰਦੇ ਸੀ ਕਿ ਅੱਜ? ਪਹਿਲਾਂ ਵੀ ਖਾਮੀਆਂ ਸੀ, ਅੱਜ ਵੀ ਖਾਮੀਆਂ ਨੇ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੋ ਪਲਵਿੰਦਰ ਜੀ। ਜੀ ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
1: ਹਾਂਜੀ ਹਾਂਜੀ ਭਾਈ ਜੀ, ਹੁਣ ਰਸਤੇ ਫਿੱਕੇ ਪੈ ਗਏ, ਪਹਿਲਾਂ ਰਸਤੇ ਪਿਆਰ ਵਾਲੇ ਹੁੰਦੇ ਸੀ।
0: ਪਹਿਲਾਂ ਪਿਆਰ ਵਾਲੇ ਹੁੰਦੇ ਸੀ,
1: ਹਾਂ। ਹੁਣ ਤਾਂ ਫੋਨ ਹੀ ਨਹੀਂ ਟਾਈਮ ਦਿੰਦੇ ਹੈਗੇ ਗੱਲ ਕਰਨ ਦਾ,
0: ਕਹਿੰਦੇ ਬਿਜ਼ੀ ਆ ਅਸੀਂ, ਸਮਾਂ ਨਹੀਂ।
1: ਹਾਂ, ਫੋਨ ਕਰਾਂਗੇ ਤਾਂ ਅਗਲੇ ਦੇ ਘਰ ਜਾਵਾਂਗੇ, ਨਹੀਂ ਆਪਾਂ ਜਾ ਨਹੀਂ ਸਕਦੇ ਹੈਗੇ।
0: ਹਾਂ, ਬੰਦਿਸ਼ਾਂ ਹੋ ਗਈਆਂ,
1: ਬੱਚੇ ਫੋਨ ਲੈਂਦੇ ਅੰਦਰ ਵੜ ਜਾਂਦੇ, ਜੇ ਪੀ ਆ ਗਿਆ ਉਦੋਂ ਬਾਹਰ ਨਿਕਲਣਾ ਬੱਚੇ।
0: ਓਏ ਹੋਏ, ਕੀ ਬਾਤ,
1: ਅਗਲੇ ਪਿਆਰ ਕਦੇ ਵੀ ਨਹੀਂ ਮਿਲਣਗੇ ਆਪਾਂ ਨੂੰ।
0: ਬਹੁਤ ਸ਼ੁਕਰੀਆ।
1: ਅੱਗੇ ਰਿਸ਼ਤੇਦਾਰ ਨੇ ਆਉਣਾ, ਦੋ ਦੋ ਦਿਨ ਰਹਿਣਾ, ਕੋਈ ਰਹਿਣ ਦਾ ਨਹੀਂ ਸੀ ਹੁੰਦਾ, ਕਹੇ ਦਾ ਹੋਰ ਸੀ, ਹੁਣ ਤਾਂ ਆਪਾਂ ਟਾਈਮ ਟਾਈਮ ਜਾ ਕੇ ਵਾਪਸ ਮੁੜ ਜਾਂਦੇ ਹਾਂ।
0: ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਦੋਨੋਂ ਪਾਸਿਓਂ ਇਹ ਚੀਜ਼ਾਂ ਹੋਈਆਂ ਜਾਂ ਸਾਰੇ, ਮਤਲਬ ਕੀ ਕਾਰਨ, ਕੀ ਇਹਦਾ
1: ਕਾਰਨ? ਤੁਸੀਂ ਇਹ ਸੋਚੋ ਬਾਈ ਜੀ ਕਿ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਮੇਰੀ ਮਾਸੀ ਕਿਹੜੀ ਹੈ, ਨਾਨੀ ਕਿਹੜੀ ਆ। ਅੱਗੇ ਪਤਾ ਹੁੰਦਾ ਸੀ ਨਾ ਮਾਸੀਆਂ ਨਾਨੀਆਂ ਦਾ ਵੀ ਕਿਹੜੇ ਰਿਸ਼ਤੇ ਨੇ ਆਪਣੇ, ਬੱਚਿਆਂ ਨੂੰ ਰਿਸ਼ਤਿਆਂ ਦਾ ਹੀ ਨਹੀਂ ਪਤਾ, ਸਿਰਫ ਆਪਣੇ ਫਰੈਂਡਾਂ ਦੇ ਮਤਲਬ।
0: ਪਹਿਲਾਂ ਤਾਂ ਗੁਆਂਢੀਆਂ ਨਾਲ ਇੰਨੀ ਮੁਹੱਬਤ ਹੁੰਦੀ ਸੀ ਕਿ ਗੁਆਂਢੀਆਂ ਨਾਲ ਲੈਣ ਦੇਣ ਹੋਣਾ, ਆਟੇ ਦੀ ਕੋਲੀ ਲੈ ਲਾ, ਭੈਣੇ ਤੂੰ ਰੋਟੀਆਂ ਦੇ ਦੇ, ਭੈਣੇ ਤੂੰ ਆਹ ਸਬਜ਼ੀ ਦੇ ਦੇ, ਮੇਰੀ ਲੈ ਲਾ ਸਬਜ਼ੀ, ਮੈਂ ਅੱਜ ਆਹ ਬਣਾਇਆ। ਤੇ ਉਦੋਂ ਤਾਂ ਰੋਟੀਆਂ ਦੀ ਵੀ ਸਾਂਝ ਸੀ, ਖਾਣ ਪੀਣ ਦੀ ਵੀ ਸਾਂਝ ਸੀ
1: ਬਾਈ ਜੀ। ਜੇ ਗੁਆਂਢੀਆਂ ਦੇ ਤਾਏ ਚਾਚੇ ਦੀ ਕੁੜੀ ਨੇ ਆਉਣਾ, ਉਹਨੂੰ ਵੀ ਭੱਜ ਕੇ ਮਿਲਣ ਜਾਣਾ, ਫਲਾਣੇ ਦੀ ਕੁੜੀ ਆਈ ਆ।
0: ਹਾਂ, ਹੁਣ ਉਹ ਸਮੇਂ ਨਹੀਂ ਰਹੇ। ਹੁਣ ਮੈਂ ਹਮੇਸ਼ਾ ਗੱਲਬਾਤ ਕਰਦਾ ਹੁੰਦਾ ਤੇ ਮੈਨੂੰ ਬੜੇ ਦੋਸਤ ਕਹਿੰਦੇ ਕਿ ਨਾ ਉਹ ਹੁਣ ਪੰਜਾਬ ਰਹਿ ਗਿਆ, ਨਾ ਉਹ ਪਿੰਡ ਰਹਿ ਗਏ, ਨਾ ਉਹ ਲੋਕ ਰਹਿ ਗਏ, ਤੇ ਸੁਣ ਕੇ ਬੜਾ ਅਜੀਬ ਲੱਗਦਾ।
1: ਦੇਖੋ ਕਿ ਹੁਣ ਕੈਨੇਡਾ 'ਚ ਪੈਸਾ ਇਕੱਲਾ ਰਹਿ ਗਿਆ, ਪੈਸੇ ਨਾਲ ਪਿਆਰ ਆ। ਦੇਖੋ ਇੰਡੀਆ ਆਪਾਂ ਵਿਆਹ ਕਰਦੇ ਸੀ, ਆਪਾਂ ਘਰਾਂ ਤੋਂ ਦੁੱਧ ਲਿਆ ਕੇ ਇਕੱਠਾ ਕਰਕੇ ਬਰਫੀ ਬਣਾ ਕੇ ਫਿਰ ਵਿਆਹ ਕਰਦੇ ਸੀ ਭਾਈ।
0: ਕੈਨੇਡਾ 'ਚ ਕਿਉਂ, ਪੂਰੀ ਦੁਨੀਆ 'ਚ ਇਹ ਹੋ ਗਿਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3300 ਰਿਸ਼ਤਿਆਂ ਦੀ ਗੱਲਬਾਤ ਕਰ ਰਹੇ ਕਿ ਰਿਸ਼ਤੇ ਪਹਿਲਾਂ ਪੱਕੇ ਹੁੰਦੇ ਸੀ, ਅੱਜ 905-673-3300 905-673-3300 ਪੰਜਾਬ ਦੀ ਗੱਲ, ਪਿੰਡਾਂ ਦੀ ਗੱਲ, ਲੋਕਾਂ ਦੀ ਗੱਲ, ਕਹਿੰਦੇ ਬਦਲ ਗਈ, ਹੁਣ ਉਹ ਨਹੀਂ ਰਹੇ। ਕਹਿੰਦੇ ਕਿ ਸਿਖਰ ਚੁਬਾਰੇ ਚੜ੍ਹ ਕੇ ਆਪਣਾ ਪਿੰਡ ਵੇਖਿਆ, ਸਿਖਰ ਚੁਪਾਰੇ ਚੜ੍ਹ ਕੇ ਆਪਣਾ ਮੈਂ ਪਿੰਡ ਵੇਖਿਆ, ਮਾਰ ਕੇ ਪਿੱਛਲ ਝਾਤ ਪੁਰਾਣਾ ਪ੍ਰਤੀਬਿੰਬ ਵੇਖਿਆ। ਪਿੱਛਲ ਝਾਤ, ਪਿੱਛੇ ਝਾਤ ਮਾਰੀ ਕੀ ਸੀ ਜਿਹੜੀਆਂ ਆਪਾਂ ਹੁਣ ਗੱਲਾਂ ਕਰ ਰਹੇ ਹਾਂ। ਸਭ ਨੇ ਕਰ ਲਏ ਪੱਕੇ, ਵਿਹੜਾ ਕੱਚਾ ਨਹੀਂ ਦੀਂਦਾ। ਸਭ ਨੇ ਕਰ ਲਏ ਪੱਕੇ, ਵਿਹੜਾ ਕੱਚਾ ਨਹੀਂ ਦੀਂਦਾ, ਨਾ ਬੀਹੀ 'ਚ ਖੇਡਦਾ ਹੁਣ ਕੋਈ ਬੱਚਾ ਦੀਂਦਾ। ਨਾ ਉਹ ਰਹੇ ਜ਼ਮਾਨੇ ਮੇਲ ਮਿਲਾਪਾਂ ਦੇ, ਜਾਂ ਇਹਨੂੰ ਇੱਦਾਂ ਪੜ੍ਹ ਲਈਏ ਕਿ ਨਾ ਰਹੇ ਜ਼ਮਾਨੇ ਹੁਣ ਮਲਾਪਾਂ ਮੇਲਾਂ ਦੇ, ਕਰਨ ਕੈਮਰੇ ਰਾਖੀ ਪੈਣ ਭੁਲੇਖੇ ਜੇਲ੍ਹਾਂ ਦੇ। ਘਰਾਂ ਦੇ ਵਿੱਚ ਕੈਮਰੇ ਲੱਗ ਗਏ, ਵਿਹੜਿਆਂ ਦੇ ਵਿੱਚ ਕੈਮਰੇ ਲੱਗ ਗਏ, ਦਰਵਾਜ਼ਿਆਂ 'ਤੇ ਕੈਮਰੇ ਲੱਗ ਗਏ, ਸ਼ਕਲਾਂ ਦੇਖ ਕੇ ਦਰਵਾਜ਼ੇ ਖੋਲ੍ਹਦੇ ਹਾਂ ਆਪਾਂ, ਸ਼ੱਕੀ ਹੋ ਗਏ ਆਪਾਂ। ਸ਼ਕਲ ਵੇਖ ਕੇ ਲੋਕ ਅੱਜ ਕੱਲ੍ਹ ਬੂਹਾ ਖੋਲ੍ਹਦੇ ਨੇ, ਗੁਆਂਢੀ ਦੇ ਨਾਲ ਅੱਜ ਤਾਂ ਲੋਕ ਮੁੱਲ ਦਾ ਬੋਲਦੇ ਨੇ। ਵੇਖਿਓ ਕਿਤੇ ਪਤਾ ਨਾ ਲੱਗ ਜੇ ਕੀ ਸ਼ੈ ਆਈ ਸਾਡੇ ਘਰ, ਅਤੇ ਪਹਿਲਾਂ ਕੁੱਤਾ ਵੀ ਵੱਢ ਜਾਣਾ ਨਾ, ਅਤੇ ਸਾਰੇ ਪਿੰਡ ਨੇ ਪਤਾ ਲੈਣ ਆਉਣਾ। ਹੁਣ ਤਾਂ ਗੁਆਂਢੀ ਨੂੰ ਨਹੀਂ ਪਤਾ ਹੁੰਦਾ ਕਿ ਨਾਲ ਦੇ ਘਰ 'ਚ ਹੋ ਕੀ ਰਿਹਾ। ਘਰੋਂ ਪਟਾ ਤੇ ਨਿੰਮ ਅਤੇ ਪਾਮ ਲਵਾ ਦਿੱਤੇ, ਅਤੇ ਵਾਸਤੂ ਸ਼ਾਸਤਰ ਨੇ ਲੋਕੀ ਵਹਿਮਾਂ 'ਚ ਪਾ ਦਿੱਤੇ, ਅਤੇ ਰਾਸ਼ੀ ਪੜ੍ਹ ਕੇ ਬਹੁਤੇ ਅੱਜ ਕੱਲ੍ਹ ਪੀਂਦੇ ਖਾਂਦੇ ਨੇ, ਪੱਤਰੀ ਵੇਖ ਕੇ ਕਈ ਅੱਜ ਕੱਲ੍ਹ ਤਾਂ ਜੰਗਲ ਪਾਣੀ ਜਾਂਦੇ ਨੇ। ਫੋਨ ਚੁਗਲੀਆਂ ਕਰਦਾ ਗਿਆ ਜ਼ਮਾਨਾ ਚੁਗਲਾਂ ਦਾ, ਸੁਨਮ ਸੁਨਾ ਦੀਂਦਾ ਟਿਕਾਣਾ ਚੁਗਲਾਂ ਦਾ, ਵੀਡੀਓ ਵਾਇਰਲ ਹੁੰਦੀ ਘਰੇਲੂ ਝਗੜਿਆਂ ਦੀ, ਅਤੇ ਰੀਲਾਂ ਗਿੱਝੇ ਨਿਆਣੇ ਸੁਣਦੇ ਨਾ ਕੋਈ ਸਿਆਣੇ ਤਗੜਿਆਂ ਦੀ, ਸਿਆਣੇ ਤਗੜੇ ਬਜ਼ੁਰਗ। 905-673-3300 ਉਹ ਬੱਲੇ ਬੱਲੇ ਬਹੁਤ ਸਾਰੀਆਂ ਕਾਲਜ਼, ਮਾਫ਼ ਕਰਨਾ, ਬਹੁਤ ਸਾਰੀਆਂ ਕਾਲਜ਼ ਕੱਟੀਆਂ ਵੀ ਗਈਆਂ, ਸਭ ਨਾਲ ਗੱਲਬਾਤ ਕਰਾਂਗੇ। ਕੱਟਿਆ ਨਾ ਕਰੋ, ਪਿਆਰ ਇੱਦਾਂ ਵਿੱਚੋਂ ਤੋੜੀਦਾ ਨਹੀਂ, ਦਿਲਾਂ ਨੂੰ ਜੋੜੀਦਾ ਆ। ਜਿੰਨੇ ਵੀ ਦੋਸਤਾਂ ਨੇ ਹੁਣ ਕਾਲ ਕੀਤੀ ਸੀ ਨਾ, ਦੁਬਾਰਾ ਕਰ ਲਓ, ਇੱਦਾਂ ਗੱਲ ਨਹੀਂ ਬੰਨੀ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ। 7340 ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਮਾਇਆ ਦਾ ਬੋਲਬਾਲਾ ਤਾਂ ਸ਼ੁਰੂ ਤੋਂ ਸੀ, ਇਹ ਆਪਾਂ ਕਿਸੇ ਵਹਿਮਾ ਚ ਤੁਰੇ ਫਿਰਦੇ।
2: ਅੱਛਾ,
0: ਪਹਿਲਾਂ ਘੱਟ ਸੀ, ਬਹੁਤ ਸਾਰੀਆਂ ਕਾਲ ਦਾ ਸਭ ਨੇ ਗੱਲਬਾਤ ਕਰਾਂਗੇ ਜੀ। 790 ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਕੀ ਹਾਲ ਚਾਲ? ਕਿਆ ਬਾਤ ਆ, ਵਧੀਆ ਚਾਹੀਦੇ ਆ। ਆਪਣੇ ਤਾਂ ਸ਼ੁਰੂ ਹੁੰਦੀ ਕਹਾਣੀ, ਸਭ ਬਦਲ ਗਏ। ਕਿਆ ਬਾਤ, ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਸ਼ੀਸ਼ਾ ਵਿਖਾਤਾ, ਤੁਸੀਂ ਸ਼ੀਸ਼ਾ ਚੁੱਕੀ ਫਿਰਦੇ ਹੋ ਨਾਲ।
2: ਜੀ
0: ਅਸਲ ਵਿੱਚ ਨਾ ਆਪਾਂ ਹੈ ਦੋਗਲੇ, ਆਪਾਂ ਕਿਸੇ ਦੇ ਨਹੀਂ ਬਣੇ।
2: ਇੱਥੇ ਸਾਨੂੰ ਕਾਲ ਸਰੋਤੇ ਕਰਦੇ ਆ, ਉਸ ਹਿਸਾਬ ਨਾਲ ਤਾਂ ਸਤਿਯੋਗ ਹੈ ਇੱਥੇ।
0: ਆਹ, ਕਿਆ ਬਾਤ ਆ, ਬਹੁਤ ਦਰੁਸਤ। ਮੈਂ ਮੈਂ ਇਸ ਗੱਲ ਨਾਲ ਐਗਰੀ ਆ, ਇਹ ਧਰਤੀ ਤੇ ਤੁਸੀਂ ਜੋ ਬੀਜੋਗੇ ਉਹ ਵੱਢੋਗੇ।
2: ਹੋ ਕੀ ਰਿਹਾ,
0: ਤੁਸੀਂ ਸ਼ੀਸ਼ਾ ਜ਼ਿਆਦਾ ਵਿਖਾ ਰਹੇ ਹੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕਿਆ ਬਾਤ ਆ, ਹਾਂ ਬਿਲਕੁਲ, ਬਹੁਤ ਸ਼ੁਕਰੀਆ। ਸੁਣੋ ਤੁਸੀਂ, 905-673-3337 ਸੱਚੀਆਂ ਗੱਲਾਂ ਬਾਈ। ਸੋ 905-673-3337 ਜੀ, 9090 ਭਾਈ, ਤੁਸੀਂ ਕਾਲਾਂ ਸਾਰੀਆਂ ਹੀ ਕੱਟ ਗਏ ਹੋ, ਸਾਰੀਆਂ ਲਾਈਨਾਂ ਬਿਜ਼ੀ ਸੀ, ਇੰਨੀ ਮੁਹੱਬਤ। ਅੱਜ ਕੌਣ ਪਰਾਉਣਾ ਆਇਆ ਨਹੀਂ, ਫੁੱਲ ਖਿੜ ਗਏ ਨੇ ਸੂਹੇ, ਸੋ ਇੰਨੇ ਫੁੱਲ ਖਿੜੇ ਸੀ ਮੇਰੇ ਸਟੂਡੀਓ ਦੇ ਵਿੱਚ, ਅਤੇ ਸਾਰੀਆਂ ਕਾਲਾਂ ਤੁਸੀਂ ਕੱਟ ਗਏ ਹੋ, ਇਹ ਗੱਲਾਂ ਚੰਗੀਆਂ ਨਹੀਂ। ਸਤਿ ਸ਼੍ਰੀ ਅਕਾਲ ਸਰ, ਲੰਡਨ ਵਾਲਿਓ, ਕੀ ਹਾਲ ਚਾਲ ਆ? ਚੜ੍ਹਦੀ ਕਲਾ, ਕੀ ਹਾਲ ਚਾਲ? ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਚੜ੍ਹਦੀ ਕਲਾ,
3: ਰਿਸ਼ਤੋਂ ਕੀ ਜੋ ਗੱਲ ਹੈ, ਵੋ ਸਭ ਸੇ ਬੜੀ ਬਾਤ ਯੇ ਹੈ ਕਿ ਰਿਸ਼ਤੇ ਯਾਦ ਰੱਖੀਏਗਾ, ਨਿਭਾਨੇ ਸੇ ਰਿਸ਼ਤਾ ਕਾਇਮ ਰਹਤਾ ਹੈ, ਬੋਲਨੇ ਸੇ ਕੋਈ ਰਿਸ਼ਤਾ ਨਹੀਂ ਹੋ ਜਾਤਾ, ਔਰ ਕੋਈ ਰਿਸ਼ਤਾ, ਕੋਈ ਰਿਸ਼ਤੇਦਾਰ, ਹਮੇਸ਼ਾ ਯਾਦ ਰੱਖੀਏ, ਪਰਮਾਨੈਂਟ ਨਹੀਂ ਹੋਤਾ। ਆਪਕੇ ਰਵੱਈਆ ਯਾਨੀ ਆਪਕਾ ਬਰਤਾਓ, ਆਪਕਾ ਜੋ ਵਿਵਹਾਰ ਹੈ, ਵੋ ਰਿਸ਼ਤੇ ਦੂਰ ਹੋ ਜਾਤੇ ਹੈ, ਯਾ ਆਪਕੇ ਅਖਲਾਕ ਔਰ ਤਮੀਜ਼ ਮੁਹੱਬਤ ਦੇਖ ਕੇ ਕਰੀਬ ਆ ਜਾਤੇ ਹੈ।
0: بہت
3: بڑی چنگی بات ہے۔ اور دوسری چیز بڑا پیارا سیانے کا بڑا عمدہ شعر ہے، وہ ابھی ذہن میں آیا تو آپ کی نظر کر دیتا ہوں، کیونکہ اینڈ ٹاپک کے مطابق شعر لانا یہ کوئی آسان کام نہیں ہے۔ بات ایسی ہے کہ برمپٹن میں بیٹھ کے امرتسر کے کلچے لے آنا، ٹھیک ہے جناب؟ تو شعر یہ ہے جناب کہ دنیا کے بازار میں ہر شے کی قیمت ہوتی ہے۔
0: کیا بات ہے،
3: دنیا کے بازار میں ہر شے کی قیمت ہوتی ہے، چیزوں کی پانے سے پہلے رشتوں کی کھونے کے بعد۔
0: بہت شکریہ،
3: گہری بات ہے، دیکھیے
0: بہت شکریہ،
3: بات ہے،
0: بہت شکریہ
3: آپ کا وقت دینے کے لیے۔ جی ساروں کو میری طرف سے ਸਤਿ ਸ੍ਰੀ ਅਕਾਲ, ਖੁਸ਼ ਰਹੀਏ, ਚੜ੍ਹਦੀ ਕਲਾ ਰਹੀਏ।
0: ਜਾਂਦੇ ਜਾਂਦੇ ਇੱਕ ਦੋ ਲਫ਼ਜ਼ਾਂ ਦੇ ਵਿੱਚ ਗੱਲ ਦੱਸਿਓ ਕਿ ਅੱਜ ਦੇ ਸਮੇਂ ਦੇ ਮੁਤਾਬਕ ਰਿਸ਼ਤੇ ਪਹਿਲਾਂ ਮਜ਼ਬੂਤ ਹੁੰਦੇ ਸੀ ਕਿ ਅੱਜ ਦੇ ਸਮੇਂ?
3: ਪਹਿਲੇ ਮਜ਼ਬੂਤ ਥੇ,
0: ਪਹਿਲੇ
3: ਉਸਕੀ ਵਜ੍ਹਾ ਇਹ ਹੈ ਕਿ ਤਰਬੀਅਤ ਵੈਸੀ ਮਿਲਤੀ ਥੀ। ਸੀਧੀ ਸਿੰਪਲ ਬਾਤ ਹੈ, ਕੋਈ ਅਗਰ ਅੱਛਾ ਖਿਲਾੜੀ ਕ੍ਰਿਕਟ ਖੇਲ ਰਿਹਾ ਤੋ ਯਹ ਮਤ ਸਮਝੀਜੀਏ ਕਿ ਉਸਕੇ ਖਾਨਦਾਨ ਮੇਂ ਖੂਨ ਮੇਂ ਕ੍ਰਿਕਟ ਹੈ, ਨਹੀਂ ਨਹੀਂ। ਦੁਨੀਆ ਕੀ ਹਰ ਚੀਜ਼ ਯਾਦ ਰੱਖੀਏ, ਕਾਮ ਕਰਨੇ ਸੇ ਕਾਮ ਨਜ਼ਰ ਆਤਾ। ਪੁਰਾਣੇ ਸਿਆਨੋ ਨੇ ਕਹਾ ਹੈ ਕਿ ਆਦਮੀ ਕਾ ਕਾਮ ਪਿਆਰਾ ਹੋਤਾ, ਆਦਮੀ ਪਿਆਰਾ ਨਹੀਂ ਹੋਤਾ।
0: ਕਿਆ ਬਾਤ ਹੈ, ਤੁਸੀਂ ਜੇ ਸਮਾਂ ਮਿਲੇ ਤੇ ਕੱਲ ਸਟੂਡੀਓ ਚ ਆਓ, ਫਿਰ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ,
3: ਇਨਸ਼ਾਅੱਲਾ ਜ਼ਰੂਰ ਹਾਜ਼ਰ ਹੋ ਤੂੰ ਪ੍ਰਭ ਜੀ, ਮੇਰੀ ਤਰਫ ਸੇ ਬਹੁਤ ਬਹੁਤ ਆਪ
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਗੱਲਾਂ ਬਾਤਾਂ ਦੇ ਨਾਲ ਨਾਲ ਦੱਸੀਏ ਕਿ ਪ੍ਰੋਗਰਾਮ ਦੇ ਸੈਸ਼ਨ ਨੂੰ ਸਪੌਂਸਰ ਕਰਨੇ ਜੀ ਫੈਸ਼ਨ IQ, ਅਜੇ ਬਹੁਤ ਗੱਲਾਂ ਬਾਤਾਂ ਕਰਨੀਆਂ। ਬਸ ਤੁਸੀਂ ਜੁੜੇ ਰਹੋ 905-673-3337 ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਤੁਸੀਂ ਇੱਕ ਗੇੜਾ ਫੈਸ਼ਨ ਆਈ ਕਿਊ ਤੋਂ ਜ਼ਰੂਰ ਆਪਣੇ ਪਿਆਰਿਆਂ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਸੱਜਣ ਨੂੰ, ਆਪਣੀ ਵਹੁਟੀ ਨੂੰ, ਭਾਈ ਆਪਣੇ ਪ੍ਰਾਹੁਣੇ ਨੂੰ ਜ਼ਰੂਰ ਲੈ ਕੇ ਜਾਓ। ਹੁਣ ਤੁਸੀਂ ਤੁਹਾਡੇ ਘਰ 'ਚ ਮੈਰਿਜ ਪਾਰਟੀ ਸ਼ਾਦੀ ਆ ਗਈ, ਹੁਣ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ। ਪ੍ਰੀਮੀਅਮ ਕੁਆਲਿਟੀ ਦਾ ਕੱਪੜਾ, ਲਹਿੰਗੇ ਗਰਾਰੇ ਸ਼ਰਾਰੇ, ਸ਼ੇਰਵਾਨੀਆਂ, ਕੁੜਤੇ ਪਜਾਮੇ ਸਭ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ। ਨਾਲ ਦੀ ਨਾਲ ਤੁਹਾਨੂੰ ਬੱਚਿਆਂ ਦੀ ਵਿਆਹਾਂ ਸ਼ਾਦੀਆਂ ਵਾਲੀ ਵਰਾਇਟੀ ਮਿਲ ਜਾਣੀ ਆ। ਬੱਚਿਆਂ ਦੀ ਜਿਹੜੀ ਉੱਥੇ ਜਿੰਨੀ ਵੀ ਕਲੈਕਸ਼ਨ ਆ ਨਾ, ਤੁਸੀਂ ਕਹੋਗੇ ਵੀ ਵਾਹ, ਹੁਣ ਦਰਜੀ ਕੋਲ ਜਾਣ ਦੀ ਲੋੜ ਨਹੀਂ। ਪਰ ਇਹਨਾਂ ਕੋਲ ਦਰਜੀ ਵੀ ਨੇ, ਇਨ ਹਾਊਸ ਇਹਨਾਂ ਕੋਲ ਟੇਲਰ ਟੀਮ ਆ। ਜੇ ਤੁਸੀਂ ਥੀਮ ਵੈਡਿੰਗ ਕਰਵਾਉਣੀ ਆ ਨਾ, ਤਾਂ ਤੁਸੀਂ ਇਹਨਾਂ ਨੂੰ ਯਾਦ ਰੱਖਿਓ, ਫੈਸ਼ਨ ਆਈ ਕਿਊ। ਲਗਜ ਸੈੱਟ ਦੀ ਵੱਡੀ ਕੁਲੈਕਸ਼ਨ ਇਹਨਾਂ ਕੋਲ ਆ। ਫੈਸ਼ਨ ਆਈ ਕਿਊ 'ਤੇ ਪਹੁੰਚ ਜਾਣਾ, ਕਿਸੇ ਵੀ ਲੋਕੇਸ਼ਨ 'ਤੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ ਤਾਂ $100 ਦੀ ਸ਼ੋਪਿੰਗ ਦੇ ਉੱਪਰ ਇੱਕ ਪਿਆਰਾ ਜਿਹਾ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ। ਔਰ ਨਾਲ ਦੀ ਨਾਲ ਫੈਸ਼ਨ ਆਈ ਕਿਊ 'ਤੇ ਭੈਣਾਂ ਵਾਸਤੇ $30 ਤੋਂ ਸੂਟ ਸਟਾਰਟ ਹੋ ਰਿਹਾ, ਅਤੇ 20 ਤੋਂ ਲੈ ਕੇ 50% ਤੱਕ ਔਫ ਵੀ ਲੱਗਿਆ ਹੋਇਆ। ਜਿੰਨੀਆਂ ਵੀ ਭੈਣਾਂ ਸੁਣ ਰਹੀਆਂ, ਫੈਸ਼ਨ ਆਈ ਕਿਊ 'ਤੇ ਗੇੜਾ ਲਾ ਕੇ ਉਹ $30 ਦੇ ਵਿੱਚ ਸੂਟ ਸਟਾਰਟ ਹੋ ਰਿਹਾ। ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ। ਜੀ ਸਰ ਸਤਿ ਸ਼੍ਰੀ ਅਕਾਲ, 5053 ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਹਾਂ, ਤੁਹਾਡੀ ਕਾਲ ਕੱਟ ਰਹੀ ਆ ਅੱਜ, ਕਾਲਾਂ ਸਾਰੀਆਂ ਕੱਟ ਰਹੀਆਂ, ਕਾਲ ਬਹੁਤ ਸਾਰੀਆਂ ਸੀਗੀਆਂ ਔਰ ਕੱਟ ਰਹੀਆਂ। ਕੁਛ ਗੜਬੜਾ ਲੱਗਦਾ ਬਾਹਰ ਅੱਜ
2: ਕੁਛ ਹੈ?
0: ਹਾਂ ਹੈਗਾ ਫਿਰ ਗੜਬੜ ਕੁਛ।
2: ਬਾਕੀ ਗੱਲ ਸੀ ਨਾ ਰਿਸ਼ਤੇ, ਗੱਲ ਕੀਤੀ ਰਿਸ਼ਤੇ ਦਾ ਨਾ, ਹੁਣ ਲੋਕੀ ਜ਼ਿਆਦਾ ਆਪਾਂ ਸਾਰੇ ਵਿੱਚੇ ਜਾਂ ਭਜਦੇ ਆ ਜ਼ਿਆਦਾ ਪਦਾਰਥਾਂ ਦੇ ਪਿੱਛੇ
0: ਨਾ,
2: ਤੇ ਅੱਗੇ ਆਪਾਂ ਲੋੜਾਂ ਘੱਟ ਸੀਗੀਆਂ ਤੇ ਆਪਣੇ ਕੋਲ ਥੋੜੇ ਟਾਈਮ 'ਚ ਲੋੜਾਂ ਹੋ ਜਾਂਦੀਆਂ ਪੂਰੀਆਂ
0: ਜੀ।
2: ਲੋੜਾਂ ਵਧਣ ਨਾਲ ਸਾਨੂੰ ਵੱਧ ਟਾਈਮ ਲਾਉਣਾ ਪੈਂਦਾ ਲੋੜਾਂ ਪੂਰੀਆਂ ਕਰਨ ਵਾਸਤੇ ਜਾਂ ਉਹ ਦੌੜ ਵਿੱਚ ਸ਼ਾਮਲ ਰਹਿਣ ਵਾਸਤੇ।
0: ਬਹੁਤ ਖੂਬ, ਬਿਲਕੁਲ। ਸੋ ਇਹਦੇ 'ਤੇ ਮੈਨੂੰ ਤੁਹਾਡੀ ਰਿਸ਼ਤਿਆਂ ਦੀ ਗੱਲ 'ਤੇ ਨਾ ਇੱਕ ਗੱਲ ਯਾਦ ਆਈ, ਕਹਿੰਦੇ ਕਿ ਖੁਦ ਨੂੰ ਵੇਚ ਖਰੀਦੇ ਰਿਸ਼ਤੇ 'ਤੇ ਐਵੇਂ ਕਦਰ ਗਵਾਈ, ਮੇਰੀ ਵਾਰੀ ਕੋਈ ਨਾ ਖੜਿਆ, ਫਿਰ ਅਕਲ ਜਾ ਕੇ ਆਈ ਅਤੇ ਨਾ ਚਾਵਾਂ ਦਾ ਚਾਅ ਹੁੰਦਾ ਏ, ਨਾ ਕਦਰ ਹੁੰਦੀ ਏ ਰੀ ਜਾਂਦੀ, ਅਤੇ ਅਕਸਰ ਹੀ ਬੇਕਦਰੀ ਹੁੰਦੀ ਮੁਫਤ 'ਚ ਮਿਲੀਆਂ ਚੀਜ਼ਾਂ ਦੀ, ਸਸਤੇ ਭਾਅ ਮਿਲੀਆਂ ਚੀਜ਼ਾਂ ਦੀ। ਸੋ ਕਈ ਵਾਰ ਅਸੀਂ ਚੰਗੀਆਂ ਚੀਜ਼ਾਂ ਦੀ ਕਦਰ ਵੀ ਨਹੀਂ ਕਰ ਪਾਉਂਦੇ।
2: ਹਾਂ ਠੀਕ ਹੈ ਜੀ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 905-673-3337 ਅੱਜ ਕੋਈ ਕਾਲਸ ਦੇ ਵਿੱਚ ਪ੍ਰੋਬਲਮ ਆਈਆਂ? ਕਾਲਸ ਬਹੁਤ ਸਾਰੀਆਂ ਆਈਆਂ ਅਤੇ ਕੱਟ ਗਈਆਂ। ਬਾਈ ਜੀ ਵੀ ਕਹਿੰਦੇ ਕਿ ਕਾਲ ਬਹੁਤ ਵਾਰ ਕੱਟੀ ਗਈ ਆ, ਸੋ ਕਾਲਸ ਆ ਰਹੀਆਂ ਸੀ। ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਵਾਲੇ ਰਿਸ਼ਤੇ ਜ਼ਿਆਦਾ ਮਜ਼ਬੂਤ ਹੁੰਦੇ ਸੀ? ਓਕੇ, ਚਲੋ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਪਹਿਲਾਂ ਦੋ ਕੁ ਮੈਸੇਜ ਦੇ ਦੀ, ਉਸ ਤੋਂ ਬਾਅਦ ਮੈਂ ਗੱਲ ਸੁਣਾਉਣਾ ਬੜੀ ਖੂਬਸੂਰਤ ਤੁਹਾਨੂੰ।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ ਬੰਦ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ, ਉਹ ਘਰ ਤੇਰੇ।

0: ਅਸੀਂ ਉਸ ਦੌਰ 'ਚੋਂ ਹਾਂ ਜਿਹੜੇ ਟੁੱਟੀਆਂ ਭੱਜੀਆਂ ਚੀਜ਼ਾਂ ਨੂੰ ਨਾ ਰਿਪੇਅਰ ਕਰਨ ਦਾ ਹੁਨਰ ਰੱਖਦੇ ਸੀ। ਅਸੀਂ ਖਰਾਬ ਹੋਈਆਂ ਅਤੇ ਟੁੱਟੀਆਂ ਚੀਜ਼ਾਂ ਨੂੰ ਸੁੱਟਦੇ ਨਹੀਂ ਸੀ, ਉਹਨਾਂ ਨੂੰ ਜੋੜਦੇ ਸੀ। ਅਤੇ ਅਸੀਂ ਨਵੇਂ ਰਿਸ਼ਤਿਆਂ ਨੂੰ ਨਾ ਸਾਂਭ ਕੇ ਰੱਖਦੇ ਸੀ। ਤੁਸੀਂ ਮੇਰੇ ਨਾਲ ਬਹੁਤ ਸਾਰੇ ਦੋਸਤ ਐਗਰੀ ਕਰੋਗੇ, ਘਰ ਦੇ ਵਿੱਚ ਕੋਈ ਸਾਈਕਲ ਲੈ ਕੇ ਆਉਣਾ, ਕੋਈ ਗੱਡੀ ਲੈ ਕੇ ਆਉਣੀ, ਕੋਈ ਨਵੀਂ ਚੀਜ਼ ਲੈ ਕੇ ਆਉਣੀ, ਅਸੀਂ ਉਹਦੀ ਪਲਾਸਟਿਕ ਨਹੀਂ ਉਤਾਰਦੇ ਸੀ। ਜਿੰਨਾ ਚਿਰ ਉਹ ਪਾਟ ਕੇ ਖੁਦ ਡਿੱਗ ਨਹੀਂ ਜਾਂਦੀ ਸੀ, ਗੱਡੀ ਦੀਆਂ ਸੀਟਾਂ 'ਤੇ ਪਲਾਸਟਿਕ ਚੜ੍ਹੀ ਰਹਿਣ ਦੇਣੀ, ਸਾਈਕਲ ਲੈ ਕੇ ਆਉਣਾ ਅਤੇ ਉਹਦੀ ਸੀਟ 'ਤੇ ਪਲਾਸਟਿਕ ਚੜ੍ਹੀ ਰਹਿਣ ਦੇਣੀ। ਅਸੀਂ ਤਾਂ ਉਹਨਾਂ ਵੇਲਿਆਂ 'ਚੋਂ ਲੰਘੇ ਹੋਏ ਹਾਂ ਅਤੇ ਅਸੀਂ ਪੁਰਾਣੀਆਂ ਨਵੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਦੇ ਸੀ, ਪੁਰਾਣੀਆਂ ਚੀਜ਼ਾਂ ਨੂੰ ਅਸੀਂ ਜੋੜ ਕੇ ਰੱਖਣ ਦੇ ਵਿੱਚ ਯਕੀਨ ਰੱਖਦੇ ਸੀ ਕਿ ਚੀਜ਼ ਟੁੱਟ ਗਈ ਆ ਨਾ ਅਤੇ ਇਹਨੂੰ ਬਣਾ ਲਓ, ਇਹਨੂੰ ਰਿਪੇਅਰ ਕਰ ਲਓ, ਇਹਨੂੰ ਸੁੱਟੋ ਨਾ, ਨਵੀਂ ਨਹੀਂ ਲੈ ਕੇ ਆਉਣੀ, ਅਤੇ ਫਿਰ ਰਿਸ਼ਤੇ ਨਵੇਂ ਕਿਵੇਂ ਜੋੜ ਸਕਦੇ ਹਾਂ। ਅਸੀਂ ਰਿਸ਼ਤਿਆਂ ਨੂੰ ਸਭ ਤੋਂ ਜ਼ਿਆਦਾ ਜ਼ੋਰ ਨਾਲ ਪਕੜ ਕੇ ਰੱਖਣ ਵਾਲੇ ਸਮੇਂ 'ਚ ਆਏ ਹੋਏ ਹਾਂ। ਲੱਖ ਲੜਾਈਆਂ ਲੱਖ ਝਗੜੇ ਹੋ ਜਾਣ ਪਰ ਰਿਸ਼ਤਾ ਨਹੀਂ ਟੁੱਟਦਾ। ਅੱਜ ਕੱਲ੍ਹ ਤਾਂ ਛੋਟੀ ਜਿਹੀ ਗੱਲ ਤੋਂ ਬਲੌਕ ਹੀ ਵੱਜਣਾ ਸਿੱਧਾ, ਬਸ ਇੱਕ ਸਕਿੰਟ ਲੱਗਦਾ, ਬਲੌਕ, ਰਿਸ਼ਤਾ ਹੋ ਗਿਆ ਅਤੇ ਹੋ ਗਿਆ। ਪਹਿਲਾਂ ਸਬਰ ਵੀ ਸੀ, ਸੁਣਦੇ ਵੀ ਸੀ, ਲੜਦੇ ਵੀ ਸੀ, ਸਾਰਾ ਕੁਝ ਸੇਮ ਹੀ ਸੀ, ਸਭ ਸੀ, ਪਰ ਰਿਸ਼ਤਿਆਂ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਸੀ। ਇੱਕ ਮੇਨ ਵਜ੍ਹਾ ਆ ਕਿ ਰਿਸ਼ਤਿਆਂ ਦੀ ਕੇਅਰ ਕਰਦੇ ਸੀ, ਇਨਸਾਨਾਂ ਦੀ ਕੇਅਰ ਕਰਿਆ ਕਰਦੇ ਸੀ। ਜਿਹੜੇ ਲੋਕ ਵਰਤਣ ਵਾਲੀਆਂ ਚੀਜ਼ਾਂ ਦੀ ਇੰਨੀ ਕੇਅਰ ਕਰਦੇ, ਉਹ ਰਿਸ਼ਤਿਆਂ ਦੀ ਕਿੰਨੀ ਕੇਅਰ ਕਰਦੇ ਹੋਣੇ, ਜਰਾ ਸੋਚੋ। ਅੱਜ ਕੱਲ੍ਹ ਬੱਚੇ ਚੀਜ਼ ਟੁੱਟ ਗਈ ਬਣਾਉਂਦੇ ਨਹੀਂ, ਕਹਿੰਦੇ ਨਵੀਂ ਲੈ ਕੇ ਆਓ ਜੀ। ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਕਰਕੇ ਗਈਆਂ, ਥੋੜ੍ਹਾ ਜਿਹਾ ਰਿਸ਼ਤਾ ਟੇਢਾ ਵਿੰਗਾ ਹੋਇਆ, ਥੋੜ੍ਹਾ ਜਿਹਾ ਗੁੱਸਾ ਹੋਇਆ, ਜੀ ਬਦਲੋ, ਇਹ ਨਹੀਂ ਫਿੱਟ ਬਹਿੰਦਾ, ਇਹ ਨਹੀਂ ਕਦਰ ਕੀਤੀ, ਇਹਨੂੰ ਬਦਲੋ, ਰਿਸ਼ਤਾ ਨਵਾਂ ਲੱਭੋ। ਬਸ ਉਸੇ ਦੌੜ ਦੇ ਵਿੱਚ, ਉਸੇ ਘੁੰਮਣ ਘੇਰੀਆਂ ਦੇ ਵਿੱਚ ਨਵੀਆਂ ਲੱਭਣ 'ਚ ਤੁਰੇ ਪਏ ਹਾਂ। 905-673-3337, 905-673-3337 ਗੱਲਾਂ ਬਾਤਾਂ ਬਸ ਖੂਬਸੂਰਤ ਹੋ ਰਹੀਆਂ, ਤੁਹਾਡੇ ਕਾਲਸ ਆ ਰਹੀਆਂ, ਮੈਂ ਕਰਦਾ ਗੱਲਬਾਤ ਤੁਹਾਡੇ ਨਾਲ। 905-673-3337 ਕੁਛ ਖਾਣਾ ਅਤੇ ਖਵਾਈਏ ਤੁਹਾਨੂੰ, ਵਾਓ ਈਟਸ ਦਿੱਲੀ ਵਰਗੀ ਜਿਹੜੀ ਸਟੀਟ ਮੋਮੋਜ਼ ਤੁਹਾਨੂੰ ਖਵਾਈਏ, ਦਿੱਲੀ ਵਰਗਾ ਜਿਹੜਾ ਫਾਸਟ ਫੂਡ ਵਾਲਾ ਸਿਸਟਮ, ਔਰ ਉਹ ਵੀ ਪਿਓਰ ਵੈੱਜ ਹਾਈਜੀਨਿਕ, ਤਾਂ ਤੁਸੀਂ ਵਾਓ ਈਟਸ 'ਤੇ ਪਹੁੰਚਣਾ ਆ। ਵਾਓ ਈਟਸ ਆ ਡੇਰੀ ਐਂਡ ਏਅਰਪੋਰਟ ਵਾਲੀ ਇੰਟਰਸੈਕਸ਼ਨ 'ਤੇ, ਅਤੇ ਬਸ $3.99 ਤੁਸੀਂ ਦੇਣੇ ਆ, $3.99, ਤੁਹਾਨੂੰ ਇੱਕ ਵੱਡੀ ਬਾਊਲ ਮਿਲ ਜਾਣੀ ਆ ਮੋਮੋਜ਼ ਦੀ, ਅਤੇ ਇੰਜੋਏ ਕਰਿਓ, ਬੈਸਟ ਪ੍ਰਾਈਸ ਦੇ ਵਿੱਚ ਮੋਮੋ ਤੁਸੀਂ ਖਾਣੇ ਆ ਨਾ, ਹਾਈਜੀਨਿਕ ਪਿਓਰ ਵੈੱਜ, ਅਤੇ ਵਾਓ ਈਟਸ $3.99 ਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਮੋਮੋਜ਼। ਔਰ ਜੇ ਤੁਸੀਂ ਵੈੱਜ ਬਟਰ ਸਟੀਮਡ ਮੋਮੋ ਲੈਣੇ ਆ, ਸਟੀਮਸ ਮੋਮੋ, ਤਾਂ 7 ਪੀਸ $5.99 ਦੇ ਵਿੱਚ। ਵਾਓ ਵਾਓ ਈਟਸ, ਤੁਸੀਂ ਸਕਿੱਪ ਡਿਸ਼ ਵੀ ਕਰੋਗੇ ਨਾ ਤਾਂ ਵਾਓ ਈਟਸ ਅੱਜ ਕੱਲ੍ਹ ਬਹੁਤ ਫੇਮਸ ਹੋਇਆ ਬਾਈ, ਜ਼ਰੂਰ ਜਾਓ ਇਹਨਾਂ ਕੋਲ। ਤੁਸੀਂ ਗੋਲੀ ਵਾਲਾ ਮੱਤਾ ਮਿਸ ਕਰ ਰਹੇ ਹੋ, ਇੰਡੀਆ ਵਾਲਾ, ਪੰਜਾਬ ਵਾਲਾ, ਉਹੀ ਗੋਲੀ ਵਾਲਾ ਮੱਤਾ ਕਰਕੇ ਖੁੱਲ੍ਹਦਾ ਜਿਹੜਾ, ਉਹੀ ਗੋਲੀ ਵਾਲਾ ਮੱਤਾ, ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓ ਅਤੇ ਤੁਹਾਨੂੰ $5 ਦੇ ਵਿੱਚ 2 ਗੋਲੀ ਵਾਲੇ ਮੱਤੇ ਮਿਲਣੇ ਆ। ਸੋ ਵਾਓ ਈਟਸ ਪਹੁੰਚਣਾ ਤੁਸੀਂ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ, ਅਤੇ ਨੰਬਰ ਤੁਸੀਂ ਡਾਇਲ ਮੈਂ ਤੁਹਾਨੂੰ ਕਰਕੇ ਦੇ ਦੇਣਾ, ਨੰਬਰ ਤੁਸੀਂ ਉਹਨਾਂ ਦਾ ਨੋਟ ਕਰ ਲਓ, 905-673-0090, 905-677-0090। ਤੁਸੀਂ ਇਹਨਾਂ ਦੀ ਪਫ ਪੈਟੀ ਖਾ ਲਈ ਨਾ, ਫਰੈਸ਼ ਪਫ ਪੈਟੀ ਜਿਹੜੀ, ਉਹਦੇ ਨਾਲ ਇੱਕ ਪੌਪ, 2 ਪੈਟੀਆਂ ਦੇ ਨਾਲ ਇੱਕ ਪੌਪ, ਆਮ ਤੁਸੀਂ ਪੈਟੀ ਲੈਣ ਚਲ ਜਾਓ, ਇਹ ਫਰੈਸ਼ ਬਣਾਉਂਦੇ ਆ, ਮਿਲਦੀਆਂ ਬਹੁਤ ਘੱਟ ਆ, ਵੇਟ ਕਰਨਾ ਪੈਣਾ, ਕਿਉਂਕਿ ਐਸੀ ਪੈਟੀ ਕਿ ਮੂੰਹ 'ਚ ਖੁਰ ਜਾਂਦੀ ਹੈ, ਯੰਮੀ ਪੈਟੀ ਜਿਹਨੂੰ ਕਹਿੰਦੇ ਆ ਨਾ, ਵੈੱਜ, ਪਿਓਰ ਵੈੱਜ, ਹਾਈਜੀਨਿਕ ਤਰੀਕੇ ਨਾਲ ਬਣੀ ਫਰੈਸ਼ ਪਫ ਪੈਟੀ ਨਾ, 2 ਪੈਟੀਆਂ ਦੇ ਨਾਲ ਇੱਕ ਪੌਪ, $4.99 ਦੇ ਵਿੱਚ। ਵਾਓ ਈਟਸ ਪਹੁੰਚ ਜਾਓ, 905-677-0090। ਜੇ ਤੁਸੀਂ ਹੁਣ ਡੇਰੀ ਐਂਡ ਏਅਰਪੋਰਟ ਦੇ ਏਰੀਆ 'ਚ ਘੁੰਮ ਰਹੇ ਹੋ ਤਾਂ ਵਾਓ ਈਟਸ ਪਹੁੰਚੋ, ਰੇਡੀਓ ਡਾਊਨ ਦਾ ਰੈਫਰੈਂਸ ਦਿਓ, ਅਤੇ ਦੇਖੋ ਬਾਈ ਜੀ, ਸਾਰਾ ਮੈਨਿਊ ਇਹਨਾਂ ਦਾ $7-8 ਤੋਂ ਡਾਊਨ ਆ, ਤੁਸੀਂ ਇੱਕ ਵਾਰੀ ਪਹੁੰਚੋ, ਤੁਸੀਂ 5-7 ਆਈਟਮਾਂ ਖਾ ਲੈਣੀਆਂ ਉਹਨਾਂ ਕੋਲ, ਪਨੀਰ ਮੋਮੋ, ਕਰੰਚੀ ਮੋਮੋ ਅਤੇ ਸਟੀਮਡ ਮੋਮੋ, ਵੈੱਜ ਕੀਮਾ ਮੋਮੋ, ਵੈੱਜ ਆ ਕੀਮਾ ਮਤਲਬ ਵੈੱਜ। ਸੋ 905-673-3337 ਵਾਓ ਈਟਸ 'ਤੇ ਤੁਸੀਂ ਜ਼ਰੂਰ ਪਹੁੰਚਣਾ ਆ। ਅਤੇ ਗੱਲਾਂ ਬਾਤਾਂ ਚੱਲ ਰਹੀਆਂ ਆਪਣੀਆਂ ਰਿਸ਼ਤਿਆਂ 'ਤੇ, ਅਤੇ ਹੁਣ ਆਪਾਂ ਅਗਲੇ ਪੜਾਅ ਦੇ ਵਿੱਚ ਚੱਲੀਏ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਚੱਲੀਏ। ਤੁਹਾਨੂੰ ਗੱਲਬਾਤ ਆਪਾਂ ਪੰਜਾਬੀ ਦੀ ਗੱਲਬਾਤ ਕਰਨੀ ਆ, ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬੀ ਦੀ ਵੀ ਕਲਾਸ ਥੋੜ੍ਹੀ ਜਿਹੀ ਲਾਵਾਂਗੇ। ਮੇਰੇ ਨਾਲ ਰੋਹਨ ਸ਼ਰਮਾ ਸਾਡਾ ਛੋਟਾ ਵੀਰ ਜੁੜ ਚੁੱਕਿਆ ਆ। ਉਹਦੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਮੈਨੂੰ ਦੋ ਸ਼ਬਦ ਦੱਸਣੇ ਆ, ਮੈਂ ਤੁਹਾਨੂੰ ਇੱਕ ਸ਼ਬਦ ਦੱਸਣਾ, ਉਹਦੇ ਨਾਲ ਰਲਦੇ ਮਿਲਦੇ ਤੁਸੀਂ ਦੋ ਸ਼ਬਦ ਮੈਨੂੰ ਦੱਸਣੇ ਆ। ਮੈਂ ਕਹਿਣਾ ਜੀ ਮੇਲ, ਮੇਲ ਹੋਣਾ, ਇਹਦੇ ਮੈਨੂੰ ਤੁਸੀਂ ਦੋ ਸਮਾਨ ਆਰਥਿਕ ਸ਼ਬਦ ਦੱਸਣੇ ਆ। ਮੇਲ, ਮੇਲ ਦੇ ਦੋ ਸਮਾਨ ਆਰਥਿਕ ਸ਼ਬਦ ਕੀ ਆ? ਮੇਲ ਹੋਣਾ, ਮੇਲ ਅਤੇ ਉਹਦੇ ਦੋ ਹੋਰ ਰਲਦੇ ਮਿਲਦੇ, ਉਹਦੇ ਨਾਲ ਦੇ ਰਲਦੇ ਮਿਲਦੇ ਸ਼ਬਦ। ਪੰਜਾਬੀ ਦੀ ਕਲਾਸ ਲਾਈਏ, ਦੇਖੀਏ ਪੰਜਾਬੀ ਕਿਤੇ ਤੁਸੀਂ ਭੁੱਲ ਵਿਸਾਰ ਤਾਂ ਨਹੀਂ ਦਿੱਤੀ। 905-673-3337 905-673-3337 'ਤੇ ਕਾਲ ਕਰ ਸਕਦੇ ਹੋ। ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਮੇਲ, ਮੇਲ ਹੋਣਾ ਅਤੇ ਇਹਦੇ ਦੋ ਸਮਾਨ ਆਰਥਿਕ ਸ਼ਬਦ, ਚਾਹੇ ਕਿਸੇ ਵੀ ਭਾਸ਼ਾ ਦੇ ਹੋਣ, ਤੁਸੀਂ ਹਿੰਦੀ ਦੇ ਵੀ ਦੱਸ ਸਕਦੇ ਹੋ, ਤੁਸੀਂ ਪੰਜਾਬੀ ਦੇ ਵੀ, ਉਰਦੂ ਦੇ ਵੀ। ਮੇਲ ਦੇ ਦੋ ਸਮਾਨ ਆਰਥਿਕ ਸ਼ਬਦ ਜਿਹੜੇ ਅਕਸਰ ਅਸੀਂ ਆਪਣੀ ਭਾਸ਼ਾ ਦੇ ਵਿੱਚ ਰੋਜ਼ਮਰੇ ਦੀ ਜ਼ਿੰਦਗੀ ਦੇ ਵਿੱਚ ਬੋਲਦੇ ਹਾਂ। ਮੇਲ ਦੇ ਦੋ ਸਮਾਨ ਆਰਥਿਕ ਸ਼ਬਦ, ਬੜਾ ਕਲੀਅਰ ਹੋ ਗਿਆ, ਇਹਦੋਂ ਜ਼ਿਆਦਾ ਨਹੀਂ ਦੱਸਣਾ ਹੁਣ ਮੈਂ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਮੇਲ ਦੇ ਦੋ ਸਮਾਨ ਆਰਥਿਕ ਸ਼ਬਦ। ਰੋਹਨ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ, ਨਮਸਕਾਰ ਭਾਜੀ, ਕੀ ਹਾਲ ਚਾਲ ਹੈ?
0: ਚੜ੍ਹਦੀ ਕਲਾ, ਆਲ ਗੁੱਡ, ਬੱਲੇ ਬੱਲੇ। ਅਤੇ ਖੁਸ਼ਖਬਰੀ ਲੈ ਕੇ ਆਏ ਹੋ ਕੁਛ?
1: ਖੁਸ਼ਖਬਰੀ, ਅਸੀਂ ਤਾਂ ਬ੍ਰਦਰ ਤੁਹਾਡਾ ਪ੍ਰੋਗਰਾਮ ਸੁਣ ਦਿੰਦੇ ਹਾਂ। ਤੁਸੀਂ ਇੱਥੇ ਪਹਿਲਾਂ ਕੋਈ ਵਾਓ ਈਟ ਦੀ ਗੱਲਬਾਤ ਕਰਦੇ ਸੀ,
0: ਹਾਂ,
1: ਤੇ ਉਹ ਸੁਣਦੇ ਸੁਣਦੇ ਮੇਰਾ ਹੁਣ ਲੱਗਦਾ ਮੈਨੂੰ ਕੁਝ ਖਾਣਾ ਪੈਣਾ ਥੋੜ੍ਹੀ ਦੇਰ।
0: ਕੀ ਬਾਤ ਆ! ਸੋ ਬਿਲਕੁਲ ਵਾਓ ਈਟ 'ਤੇ ਜਾਇਓ, ਰੇਡੀਓ ਡਾਨ ਦਾ ਰੈਫਰ ਦਿਓ, ਔਰ ਤੁਸੀਂ ਦੇਖਿਓ ਕਿ ਵਾਓ ਈਟ ਇੱਕ ਵਾਰੀ ਚਲੇ ਗਏ ਤੁਸੀਂ, ਫਿਰ ਤੁਸੀਂ ਘਰੇ ਵੀ ਕਹਿਣਾ ਵੀ ਅੱਜ ਮੈਡਮ ਵਾਸਤੇ ਵੀ ਇਹ ਮੋਮੋਜ਼ ਲੈ ਜਾਈਏ, ਇੱਕ ਤਾਂ ਫਰੈਸ਼ ਇੱਕ ਵੈੱਜ। ਅਤੇ ਕੀ ਬਾਤ ਆ, ਵਾਓ ਈਟ 'ਤੇ ਮੈਂ ਜਦੋਂ ਵੀ ਜਾਣਾ ਹੁਣ ਗੱਡੀ ਘੁਮਾ ਲੈਂਦਾ, ਇੱਕ ਤਾਂ 399 ਦੇ ਵਿੱਚ, ਅਤੇ ਉੱਪਰੋਂ ਫਿਰ ਫਰੈਸ਼ ਵੈੱਜ ਪਿਓਰ, ਉਹ ਵੀ ਹੋ ਜਾਣ 'ਤੇ ਗੱਲ ਬਣ ਜਾਂਦੀ ਆ। ਸੋ ਬਹੁਤ ਸਾਰੀਆਂ ਕਾਲਸ ਆ ਰਹੀਆਂ, ਤੁਸੀਂ ਹੋਲਡ ਰੱਖਣਾ, ਗੱਲਾਂ ਬਾਤਾਂ ਕਰਾਂਗੇ। ਸਮਾਨ ਆਰਥਿਕ ਸ਼ਬਦ ਦੀ ਗੱਲਬਾਤ ਚੱਲੀ ਆ। ਸੋ ਰੋਹਨ, ਮਿਲਣਾ ਈਵੈਂਟਸ ਦੇ ਕਰਤਾ ਧਰਤਾ ਨੇ ਸਾਨੂੰ ਬਹੁਤ ਉਮਦਾ ਸਿੰਗਰ ਦੇ ਨਾਲ ਰੂਬਰੂ ਕਰਾਉਂਦੇ ਨੇ, ਵਧੀਆ ਵਧੀਆ ਸਿੰਗਰ ਲਿਆ ਕੇ ਕੰਸਰਟ ਹੁੰਦੇ ਨੇ, ਅਤੇ ਹੁਣ ਇੱਕ ਵਧੀਆ ਸਰਪ੍ਰਾਈਜ਼ ਲੈ ਕੇ ਆਏ ਨੇ ਸਾਡੇ ਵਾਸਤੇ। ਮੈਂ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ, ਹੋ ਸਕਦਾ ਕਿ ਨਵੀਂ ਆਡੀਅੰਸ ਹੋਵੇ, ਅਤੇ ਉਹਨਾਂ ਨੂੰ ਵੀ ਅੱਜ ਸਰਪ੍ਰਾਈਜ਼ ਦਿਆਂਗੇ। ਰੋਹਨ, ਜੁੜੇ ਰਹੋ, ਮੈਂ ਇੱਕ ਦੋ ਕਾਲ ਲੈ ਲਾਂ ਕਿਉਂਕਿ ਲਾਈਨ ਸਾਰੀਆਂ ਹੀ ਬਿਜ਼ੀ ਆ, ਅਤੇ ਫਿਰ ਆਪਾਂ ਜੁੜ ਕੇ ਗੱਲਾਂ ਬਾਤਾਂ ਕਰਦੇ ਹਾਂ, ਤੁਸੀਂ ਨਾਲ ਬਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 4133।
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੇਲ ਤਾਂ ਤੁਸੀਂ ਇੱਕ ਤਾਂ ਦੱਸ ਦਿੱਤਾ ਨਾ, ਮੇਲ ਹੈ ਨਾ, ਤੇ ਇੱਕ ਹੈਗਾ ਮੇਲ ਜਿੱਦਾਂ ਜੋੜਨਾ, ਕਹਿੰਦਾ ਇਹ ਚੀਜ਼ ਨੂੰ ਮੇਲ ਲਾ, ਚੈਨੀ ਟੁੱਟੀ ਹੋਵੇ ਤੇ ਆਪਾਂ ਕਹਿੰਦੇ ਮੇਲ ਲਾ ਇਹਨੂੰ, ਹੈਨਾ। ਤੇ ਇੱਕ ਹੁੰਦਾ ਮੇਲ ਸੱਜਣਾ, ਕਿਸੇ ਦੇ ਵਿਆਹ ਤੇ ਮੇਲ ਸੱਜਣਾ।
0: ਨਹੀਂ, ਮੈਂ ਸਮਾਨ ਆਰਥਿਕ ਸ਼ਬਦ ਪੁੱਛਿਆ ਜੀ, ਵੀ ਮਤਲਬ ਇੱਕ ਤਾਂ ਮੇਲ, ਤੇ ਜੇ ਆਪਾਂ ਕਹੀਏ ਕਿ ਮੈਂ ਆ ਮਿਲਿਆ, ਤੇ ਉਹਦੇ ਦੋ ਸਮਾਨ ਆਰਥਿਕ ਸ਼ਬਦ ਉਹਦੇ ਨਾਲ ਦੇ ਰਲਦੇ ਮਿਲਦੇ। ਉਹ ਮੈਨੂੰ ਲੱਗਦਾ ਕਿ ਦੋ ਤਿੰਨ ਕਾਲਸ ਆ ਰਹੀਆਂ ਸੀ, ਉਹਨਾਂ ਦੇ ਵੀ ਉਹ ਵੀ ਸ਼ਿਓਰ ਨਹੀਂ ਸੀ, ਉਹ ਵੀ ਕੱਟ ਗਿਆ ਕਾਲ। ਤੁਸੀਂ ਦੁਬਾਰਾ ਕਾਲ ਕਰ ਲਓ, ਐਡਾ ਔਖਾ ਨਹੀਂ ਆ, ਬਹੁਤ ਸੌਖਾ ਆ। ਫਿਲਮਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਸੁਣੀਆਂ, ਇਹ ਜਿਹੜੇ ਸ਼ਬਦ ਤੁਸੀਂ ਫਿਲਮਾਂ ਸੁਣੇ ਹੋਣੇ ਆ, ਵਿਆਹ ਦੇ ਕਾਰਡਾਂ 'ਤੇ ਵੀ ਲਿਖਿਆ ਹੁੰਦਾ। ਹੁਣ ਮੈਂ ਤੁਹਾਨੂੰ ਇੰਨੀ ਤੁਹਾਨੂੰ ਮੈਂ ਉਹ ਦੇਖੋ ਦਿੱਤੀ ਆ, ਤੁਸੀਂ
2: ਦੁਬਾਰਾ ਕਰ ਦਿਓ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3339 ਸਾਰੀਆਂ ਕਾਲਾਂ ਕੱਟ ਗਏ, ਡਰ ਗਏ, ਉਹਨੂੰ ਲੱਗਿਆ ਕਿ ਆਵਾਜ਼ ਜਿਹੜਾ ਜਵਾਬ ਹੈ ਨਾ ਗਲਤ ਹੋ ਗਿਆ। ਸੋ 905-673-3337 ਜੀ। ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ ਗੁਰਪ੍ਰੀਤ ਵਾਣਾ ਜੀ, ਤੁਸੀਂ ਆਉਣੇ ਰਹੋ।
3: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
3: ਜੀ ਸਤਿ ਸ਼੍ਰੀ ਅਕਾਲ ਭਾਈ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਮੇਲ ਹੋਣਾ ਵੀਰ ਜੀ, ਇੱਕ ਤਾਂ ਇਹਨੂੰ ਕਹਿ ਸਕਦੇ ਹਾਂ ਕਿਸੇ ਨਾਲ ਮਿਲਾਪ ਹੋਣਾ, ਕਿਸੇ ਨੂੰ ਆਪਾਂ ਜਦ ਮਿਲਦੇ ਹਾਂ ਕੋਈ ਗਲਵੱਕੜੀ ਪਾ ਕੇ ਮਿਲਣਾ ਜਾਂ ਬਗਲਗੀਰ ਹੋ ਕੇ ਮਿਲਣਾ, ਇਹੋ ਜਿਹੇ ਸ਼ਬਦ ਵੀ ਆਪਾਂ ਵਰਤ ਸਕਦੇ ਹਾਂ ਨਾ
0: ਜੀ। ਰੋਹਨ, ਆਈ ਥਿੰਕ ਤੁਹਾਨੂੰ ਕਾਲ ਆ ਰਹੀ ਹੈ ਵਿੱਚ, ਤੁਸੀਂ ਉਹ ਕਾਲ ਡ੍ਰੌਪ ਕਰ ਦਿਓ ਕਿਉਂਕਿ ਬਹੁਤ ਸਾਰੀ ਡਿਸਟਰਬੈਂਸ ਆ ਰਹੀ ਹੈ ਬਾਹਰ ਜੀ। ਰੋਹਨ ਜੀ ਆਈ ਥਿੰਕ ਦੂਜੇ ਪਾਸੇ ਹੋਲਡ 'ਤੇ ਨੇ ਜੀ। ਤੁਸੀਂ ਕਹਿ ਰਹੇ ਹੋ ਕਿ ਦੋ ਸ਼ਬਦ ਮੈਨੂੰ ਦੱਸਣੇ, ਕਿਹੜੇ ਕਿਹੜੇ ਸ਼ਬਦ ਸੀ? ਚਲੋ ਬਾਈ ਜੀ, ਆਈ ਥਿੰਕ ਕਾਲ ਡ੍ਰੌਪ ਕਰ ਗਿਆ ਜੀ। ਨੈਕਸਟ ਕਾਲ 4133, ਤੁਸੀਂ ਆਉਣੇ ਰਹੋ ਜੀ।
2: ਹਾਂਜੀ ਬੇਟੇ, ਇੱਕ ਤਾਂ ਮੈਂ ਇੰਗਲਿਸ਼ ਵਿੱਚ ਵੀ ਦੱਸ ਸਕਦੀ
0: ਹਾਂ? ਨਹੀਂ ਜੀ।
2: ਅੱਛਾ, ਪੰਜਾਬੀ ਇਕੱਲੀ ਵਿੱਚ?
0: ਹਾਂ, ਇਕੱਲੀ ਪੰਜਾਬੀ 'ਚ। ਆਪਣੇ ਵਿਆਹ ਦੇ ਕਾਰਡ ਤੇ ਵੀ ਲਿਖਿਆ ਹੁੰਦਾ ਤੇ ਹੋਰ ਮੈਂ ਹੁਣ ਸਾਰਾ ਕੁਛ ਦੱਸਤਾ ਤੁਹਾਨੂੰ ਪੰਜਾਬੀ ਇੰਨੀ ਮਾੜੀ ਤੁਸੀਂ ਸਾਰੇ ਫੇਲ ਹੋ ਤੁਸੀਂ 905-673-3337 ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਤੁਸੀਂ ਆਂਟੀ ਜੀ ਆਉਂਦੇ ਰਹੋ ਜੀ ਆਂਟੀ ਜੀ ਤੁਸੀਂ ਆਉਂਦੇ ਰਹੋ ਜੀ ਮਿਲਟਨ ਵਾਲੇ ਹੋ ਸਤਿ ਸ਼੍ਰੀ ਅਕਾਲ ਜੀ
4: ਸੰਜੋਗ
0: ਇੱਥੇ ਰੱਖ ਤੁਸੀਂ ਪੱਟਦੇ ਹੋ ਧੂੜਾਂ ਪੰਜਾਬੀ ਦੀਆਂ ਹਾਂ ਇੱਥੇ ਮੈਨੂੰ ਪਤਾ ਵੀ ਆਂਟੀ ਆ ਗਏ ਹੁਣ ਦੱਸਣਗੇ ਛਾ ਜਾਣਗੇ ਕੀ ਬਾਤ ਆ ਸੰਜੋਗ ਹੁੰਦੇ ਬਹੁਤ ਸ਼ੁਕਰੀਆ ਹੁਣ ਦੂਜਾ ਨਾ ਦੱਸਿਓ ਦੂਜੇ ਸੋਤੇ ਰਹਿੰਦੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਇਹ ਆਂਟੀ ਨੂੰ ਸਭ ਸਵਾਲਾਂ ਦਾ ਪਤਾ ਹੁੰਦਾ ਜੀ ਹੰਸਪਾਲ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਰੇਡੀਓ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਓ ਪਲੀਜ਼
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਥ ਹੀ ਦਿੱਤਾ ਜੀ ਮੇਰਾ ਵੀ ਆਹੀ ਸੀਗਾ
0: ਅੱਛਾ ਇੱਕ ਹੋਰ ਆ ਇੱਕ ਹੋਰ ਦੱਸਣਾ ਤੁਹਾਡਾ ਆਂਸਰ ਬਿਲਕੁਲ ਸਹੀ ਆ ਤੇ ਤੁਸੀਂ ਇੱਕ ਹੋਰ ਰਹਿ ਗਿਆ ਮੇਲ ਹੋ ਗਿਆ ਤੇ ਨਾਲ ਕਹਿੰਦੇ ਕੀ ਦੱਸਿਆ ਸੀਗਾ ਸੰਜੋਗ ਹਨਾ ਤੇ ਇੱਕ ਰਹਿ ਗਿਆ ਮੇਲ ਸੰਜੋਗ ਦੇ ਨਾਲ ਇੱਕ ਹੋਰ ਹੁੰਦਾ ਇਹ ਵਿਆਹਾਂ ਦੇ ਕਾਰਡ ਤੇ ਲਿਖਿਆ ਹੁੰਦਾ ਵੀ ਇਹ ਹੋਣ ਲੱਗਿਆ ਹਿੰਦੀ ਫਿਲਮਾਂ 'ਚ ਬਹੁਤ ਸੁਣਿਆ ਤੇਰੇ ਮੇਰੇ ਨਾਲ ਉਹ ਹੋ ਗਿਆ ਸੋ 905-673-3337 ਰੋਹਨ ਵੀਰੇ ਕੀ ਹਾਲ ਠੀਕ ਹੋ
6: ਯਾ
0: ਸ਼ੋਰ ਆਈ ਥਿੰਕ ਤੁਹਾਨੂੰ ਕਾਲ ਆ ਗਈ ਸੀ ਜੀ ਬਿਲਕੁਲ ਔਰ ਸਭ ਤੋਂ ਪਹਿਲਾਂ ਮੈਂ ਕਹਿੰਦਾ ਤੁਹਾਡੇ ਮੂੰਹ 'ਚ ਸੁਣੀਏ ਖੁਸ਼ਖਬਰੀ ਕਿਹੜੀ ਦੇਣਾ ਚਾਹੋਗੇ ਖੁਸ਼ਖਬਰੀਆਂ ਬਹੁਤ ਨੇ ਕਿਉਂਕਿ ਬਹੁਤ ਸਾਰੇ ਈਵੈਂਟਸ ਮੇਲਾ ਈਵੈਂਟਸ ਤੁਹਾਡੇ ਵਾਸਤੇ ਲੈ ਕੇ ਆਉਂਦਾ ਆ ਸੋ ਹੁਣ ਇੱਕ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਸਰਪ੍ਰਾਈਜ਼ ਦਿੰਦੇ ਆ ਜੀ ਰੋਹਨ ਵੀਰੇ
6: ਸਾਰਿਆਂ ਨੇ ਸੁਣਿਆ ਹੈਗਾ ਮਾਸਟਰ ਸਲੀਮ ਆ ਰਿਹਾ ਜੀ ਟਾਊਨ ਦੇ ਵਿੱਚ ਭਾਜੀ ਸਾਡੇ ਉਸਤਾਦ ਲੋਕ 6-7-8 ਸਾਲ ਦੇ ਉਮਰ ਤੋਂ ਜਿਹੜੇ ਗਾਇਕੀ ਦੇ ਨਾਲ ਏਦਾਂ ਜੁੜੇ ਹੋਏ ਆ ਕਿ ਅਸੀਂ ਬਸ ਸੋਚ ਹੀ ਸਕਦੇ ਹਾਂ ਉਹਦੇ ਬਾਰੇ ਮਾਸਟਰ ਸਲੀਮ ਜੀ ਆ ਰਹੇ ਨੇ ਇੱਥੇ ਟੂਰ ਕਰ ਰਹੇ ਆਪਾਂ ਪੂਰਾ ਉਹਨਾਂ ਦਾ ਇੱਕ ਤੁਹਾਨੂੰ ਪਤਾ ਅਸੀਂ ਹੁਣੇ ਹੀ ਇੱਕ ਦੋ ਦਿਨ ਪਹਿਲਾਂ ਹੀ ਬਹੁਤ ਇੱਕ ਵੱਡਾ ਇੱਕ ਇਨੀਸ਼ੀਟਿਵ ਲਿਆ ਭਾਜੀ ਉਹਨਾਂ ਨੇ ਇਕੱਠਿਆਂ ਨੇ ਕੱਢ ਤੇ ਸ਼ੋਅ ਵੀ ਹੋ ਰਿਹਾ ਉਹਨਾਂ ਦਾ 24 ਜੁਲਾਈ ਨੂੰ ਇੱਕ ਉਹਨਾਂ ਦਾ ਕਵਾਲੀ ਨਾਈਟ ਸਟਾਈਲ ਮਹਿਫਿਲ ਨਾਈਟ ਹੋਏਗੀ ਮਾਸਟਰ ਸਲੀਮ ਦੇ ਵੋਕਲ ਸਾਨੂੰ ਸੁਣਨ ਨੂੰ ਮਿਲਣਗੇ ਲਾਈਵ ਮਿਸਿਸਾਗਾ ਕਨਵੈਨਸ਼ਨ ਸੈਂਟਰ
0: ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 ਜੁਲਾਈ ਨੂੰ ਸੁਰਾਂ ਦਾ ਮੰਥਨ ਹੋਣਾ ਫਿਰ ਉੱਥੇ ਜਦੋਂ ਸੁਰ ਲਾਉਣੇ ਆ ਹੇਕਾਂ ਲਾਉਣੀਆਂ ਮਾਸਟਰ ਸਲੀਮ ਤੋਂ ਉਮਦਾ ਗਾਇਕ ਮੈਨੂੰ ਲੱਗਦਾ ਕਿ ਬਹੁਤ ਘੱਟ ਗਾਇਕ ਆ ਜਿਹੜੇ 4-5 ਸਾਲ ਦੀ ਉਮਰ ਦੇ ਵਿੱਚ ਗਾਉਣ ਲੱਗ ਗਏ ਸੋ ਪੂਰਨ ਸ਼ਾਹ ਕੋਟੀ ਜੀ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਸਮਰਪਿਤ ਸਾਰਾ ਇਹ ਟੂਰ ਉਹਨਾਂ ਨੇ ਪਲਾਨ ਕੀਤਾ ਆ ਅਤੇ ਇਸ ਟੂਰ ਦਾ ਨਾਮ ਆ ਰੂਹ ਅਤੇ ਮਾਸਟਰ ਸਲੀਮ ਜੀ ਫਿਰ ਮਹਿਫਲਾਂ ਲਾਉਣਗੇ ਔਰ ਟਿਕਟਾਂ ਤੁਸੀਂ ਲੈ ਲਓ ਮੈਨੂੰ ਪਤਾ ਬਹੁਤ ਸਾਰੇ ਪਰਿਵਾਰ ਆਪਣੇ ਟੇਬਲ ਬੁੱਕ ਕਰਕੇ ਇੰਜੋਏ ਕਰਨਾ ਚਾਹੁੰਦੇ ਹੋ ਇਸ ਖੂਬਸੂਰਤ ਸਮਰ ਦੇ ਵਿੱਚ ਇੱਕ ਐਸਾ ਸਿੰਗਰ ਜਿਹਨੂੰ ਸੁਣ ਕੇ ਤੁਹਾਡਾ ਇੱਕ ਇੱਕ ਸੈਕਿੰਡ ਵਰਥ ਹੋ ਜਾਣਾ ਤੁਹਾਨੂੰ ਲੱਗਣਾ ਕਿ ਯਾਰ ਕਿਤੇ ਹੋਰ ਗਾਵੇ ਨਾ ਮਾਸਟਰ ਸਲੀਮ ਜੀ 2 ਘੰਟੇ ਕਿਤੇ ਹੋਰ ਗਾ ਦੇਣ ਅਤੇ ਫਿਰ ਮੈਨੂੰ ਲੱਗਦਾ ਕਿ ਜਦੋਂ ਗਾਉਂਦੇ ਆ ਉਹ ਤਾਂ ਕਮਾਲ ਆ ਸੁਰਾਂ ਦਾ ਜਾਦੂ ਦਾ ਬਖੇਰਨਾ ਉਹਨਾਂ ਤੋਂ ਬਿਹਤਰ ਕਿਸੇ ਨੂੰ ਆਉਂਦਾ ਨਹੀਂ ਆ ਸੋ ਰੋਹਨ ਇੱਕ ਤਾਂ ਨੰਬਰ ਆਪਾਂ ਦੇ ਦਈਏ ਕਿ ਜੇ ਤੁਸੀਂ ਅਰਲੀ ਬਰਡ ਬਣਨਾ ਅਰਲੀ ਆਪਣੀਆਂ ਟਿਕਟਾਂ ਬੁੱਕ ਕਰਨੀਆਂ ਕਿਉਂਕਿ ਇਹ ਟਿਕਟਾਂ ਜਦੋਂ ਅਸੀਂ ਅਜੇ ਪ੍ਰੋਪਰ ਪ੍ਰਮੋਸ਼ਨ ਸ਼ੁਰੂ ਨਹੀਂ ਹੋਈ ਜਦੋਂ ਹੋਈ ਫਿਰ ਤੁਸੀਂ ਕਹਿਣਾ ਕਿ ਉਹ ਕਾਸ਼ ਅਸੀਂ ਆਪਣਾ ਟੇਬਲ ਲੈ ਲੈਂਦੇ ਆਪਣੇ ਪਰਿਵਾਰ ਵਾਸਤੇ ਆਪਣੀ ਫੈਮਿਲੀ ਵਾਸਤੇ ਆਪਣੇ ਮਾਂ ਬਾਪ ਨੂੰ ਦੇ ਤੁਸੀਂ ਇੱਕ ਵਧੀਆ ਸ਼ੋਅ ਵਿਖਾਉਣਾ ਆ ਇੱਕ ਚੰਗਾ ਸੁਰਾਂ ਦੇ ਨਾਲ ਭੇਜਿਆ ਹੋਇਆ ਗੁਲਦਸਤਾ ਆਪਣੇ ਮਾਂ ਬਾਪ ਨੂੰ ਪੇਸ਼ ਕਰਨਾ ਆ ਸਕੂਨ ਦੇ ਕੁਛ ਪਲ ਬਿਤਾਉਣੇ ਨੇ ਤਾਂ ਮਾਸਟਰ ਸਲੀਮ ਜੀ ਆ ਰਹੇ ਨੇ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 ਜੁਲਾਈ ਨੂੰ ਮੈਂ ਬਹੁਤ ਐਕਸਾਈਟਡ ਹਾਂ ਅਤੇ ਬਹੁਤ ਸਾਰੇ ਸਾਡੇ ਸੁਣਨ ਵਾਲੇ ਵੀ ਐਕਸਾਈਟਡ ਹੋਣਗੇ ਕਿਉਂਕਿ ਐਸ਼ ਸੋ ਲੰਬੇ ਸਮੇਂ ਦੇ ਬਾਅਦ ਐਸਾ ਸੁਰੀਲਾ ਫਨਕਾਰ ਸਾਡੇ ਸ਼ਹਿਰ ਦੇ ਵਿੱਚ ਆ ਰਿਹਾ ਔਰ ਸ਼ੁਕਰੀਆ ਆਲ ਥੈਂਕ ਯੂ ਗੋਜ਼ ਟੂ ਮੇਲਾ ਈਵੈਂਟਸ ਅਤੇ ਰੋਹਨ ਸ਼ਰਮਾ ਹੋਣਾ ਦਾ ਅਤੇ ਐਸੇ ਵਧੀਆ ਵਧੀਆ ਫਨਕਾਰ ਸਾਡੀ ਝੋਲੀ ਪਾਉਂਦੇ ਨੇ ਅਤੇ ਰੋਹਨ ਵੀਰੇ ਨੰਬਰ ਇੱਕ ਵਾਰ ਦੇ ਦਿਉ ਤਾਂ ਕਿ ਕੋਈ ਵੀ ਕਾਲ ਕਿਸੇ ਵੀ ਤਰ੍ਹਾਂ ਦੇ ਕਿਸੇ ਟੇਬਲ ਬੁੱਕ ਕਰਵਾਉਣਾ ਕਿਸੇ ਨੇ ਕੋਈ ਟਿਕਟਾਂ ਦੀ ਜਾਣਕਾਰੀ ਲੈਣੀ ਆ ਜਾਂ ਕਿਸੇ ਨੇ ਸਪੋਂਸਰਸ਼ਿਪ ਬਾਰੇ ਗੱਲਬਾਤ ਕਰਨੀ ਆ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਰੋਹਨ ਦਾ ਜਿਹੜਾ ਈਵੈਂਟ ਆ ਨਾ ਉਹ ਇੰਨਾ ਬਾਕਮਾਲ ਹੁੰਦਾ, ਚਾਰੇ ਪਾਸੇ ਇੰਨੀਆਂ ਜ਼ਬਰਦਸਤ ਸਕਰੀਨਾਂ ਲੱਗੀਆਂ, ਜੇ ਉੱਥੇ 1,000, 2,000, 3,000 ਦੀ ਤਾਦਾਦ ਦੇ ਵਿੱਚ ਫੈਮਲੀਆਂ ਆਈਆਂ ਨਾ ਤਾਂ ਤੁਹਾਡੀ ਪ੍ਰਮੋਸ਼ਨ ਉੱਥੇ ਬੜੀ ਬਾਕਮਾਲ ਤਰੀਕੇ ਨਾਲ ਹੋਣੀ ਆ, ਉੱਥੇ ਤੁਹਾਡੇ ਲੋਗੋਜ਼ ਚੱਲਣੇ ਆ, ਉੱਥੇ ਤੁਹਾਡੇ ਬਿਜ਼ਨਸ ਦੀ ਐਡਵਰਟਾਈਜ਼ ਹੋਣੀ ਆ, ਅਤੇ ਜੇ ਤੁਸੀਂ ਪ੍ਰਮੋਸ਼ਨ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਦੀ, ਤਾਂ ਮੈਂ ਕਹਿੰਦਾ ਕਿ ਇਹ ਸਭ ਤੋਂ ਬੈਸਟ ਪਲੇਟਫਾਰਮ ਆ ਰੋਹਨ। ਇਹਨਾਂ ਦਾ ਈਵੈਂਟ ਇਸ ਤਰ੍ਹਾਂ ਹੁੰਦਾ, ਉੱਥੇ ਕੋਈ ਇੱਕ ਟੀਵੀ ਨਹੀਂ ਲੱਗਾ ਹੁੰਦਾ, ਮੈਂ ਤਾਂ ਇਹਨਾਂ ਦਾ ਈਵੈਂਟ ਵੇਖਿਆ, ਪਦਮ ਸ਼੍ਰੀ ਹੰਸਰਾਜ ਹੰਸ ਉਹਨਾਂ ਦਾ ਕਰਵਾਇਆ ਯਾਰ, ਕਮਾਲ। ਮੇਰੇ ਨਾਲ ਜਿੰਨੇ ਵੀ ਸੱਜਣ ਮਿੱਤਰ ਗਏ ਸੀ ਉਹ ਵੇਖ ਕੇ ਕਹਿੰਦੇ ਕਮਾਲ ਯਾਰ, ਕਹਿੰਦੇ ਇਸ ਤਰ੍ਹਾਂ ਦਾ ਸੈਟਅਪ, ਇਸ ਤਰ੍ਹਾਂ ਦੀ ਡੈਕੋਰੇਸ਼ਨ ਔਰ ਇਸ ਤਰ੍ਹਾਂ ਦੀ ਸਟੇਜ ਪਲਾਨਿੰਗ ਅਸੀਂ ਦੇਖੀ ਨਹੀਂ। ਵਾਕਈ ਰੋਹਨ ਬਿਲਕੁਲ, ਇਟਸ ਵੇਰੀ ਹੈਟਸ ਆਫ, ਸੀਰੀਅਸਲੀ ਅਸੀਂ ਕਦੀ ਇਸ ਤਰ੍ਹਾਂ ਦਾ ਸਟੇਜ ਨਹੀਂ ਵੇਖਿਆ। ਸੋ ਉੱਦਾਂ ਹੀ ਹੋਊਗਾ, ਉਹੀ ਰੌਣਕ ਮੇਲਾ, ਤੁਸੀਂ ਖਾਲੀ ਸਟੇਜ ਵੇਖ ਕੇ ਨੱਚਣ ਲੱਗ ਜਾਣਾ, ਇਸ ਤਰ੍ਹਾਂ ਨੇ ਰੋਹਨ ਨੇ ਪਲਾਨਿੰਗ ਕੀਤੀ ਹੋਣੀ ਆ, ਤਾਂ ਜਦੋਂ ਮਾਸਟਰ ਸਲੀਮ ਨੇ ਆਉਣਾ ਉਦੋਂ ਤਾਂ ਫਿਰ ਕਿਆ ਬਾਤ, ਉਹ ਤਾਂ ਫਿਰ ਬੱਲੇ ਬੱਲੇ ਹੋ ਹੀ ਜਾਣੀ ਆ।
1: ਜਿਹੜੇ ਵੀ ਅਸੀਂ ਕੁਛ ਵੀ ਪ੍ਰੈਜੈਂਟੇਸ਼ਨ ਕਰਦੇ ਹਾਂ ਨਾ, ਸਟੇਜ ਸੈਟਅਪ ਹੁੰਦਾ, ਇਹ ਸਾਰਾ ਕੁਛ ਸਿਰਫ ਸਾਡੇ ਪਰਿਵਾਰਾਂ ਲਈ ਹੁੰਦਾ ਹਨਾ। ਕੋਈ ਜਣਾ ਕੋਈ, ਭਾਵੇਂ ਤੁਸੀਂ $50 ਦੀ ਜਨਰਲ ਐਡਮਿਸ਼ਨ ਟਿਕਟ ਲੈ ਕੇ ਆਓ, ਭਾਵੇਂ ਤੁਸੀਂ 75 ਦੀ VIP ਦੀ ਨਾਲ ਲਓ, ਭਾਵੇਂ 200 ਦੀ ਸਭ ਤੋਂ ਫਰੰਟ ਵਾਲੀ ਲਓ, ਹੈਨਾ, ਤੁਸੀਂ ਜਦੋਂ ਉੱਥੇ ਆਪਣੇ 3-4-5 ਘੰਟੇ ਉੱਥੇ ਆ ਕੇ ਆਪਣੇ ਲਾਈਫ ਚੋਂ ਸਾਰੇ ਕਿੰਨੇ ਥੱਕੇ ਹੁੰਦੇ ਭਾਜੀ, ਬਿੱਲ ਪੇ ਕਰਨਾ, ਇਹ ਕਰਨਾ, ਇਹ ਕੰਮ ਕਰਨਾ, ਉਹ ਕੰਮ ਕਰਨਾ, ਜੇ ਤੁਸੀਂ 4-5 ਘੰਟੇ ਕੱਢ ਕੇ
0: ਟਿਕਟ ਚਾਹੇ ਕੋਈ 50 ਦੀ ਲਵੇ, ਕੋਈ 70 ਦੀ ਲਵੇ, ਕੋਈ 100 ਦੀ ਲਵੇ, ਕੋਈ 200 ਦੀ, ਨਾਲ ਜਿਹੜੀਆਂ ਡਰਿੰਕਸ ਆ ਨਾ ਉਹ ਸੋਫਟ ਡਰਿੰਕਸ ਕਹਿੰਦੇ ਬਿਲਕੁਲ ਅਨਲਿਮਿਟਿਡ ਆ।
1: ਬਿਲਕੁਲ ਜੀ,
0: ਮੈਂ ਔਰ ਬਹੁਤ ਵਧੀਆ ਗੱਲ ਆ। ਹੁਣ ਤੁਸੀਂ $50 ਦੀ ਡਰਿੰਕ ਨਾਲ ਪੀ ਜਾਣੀ ਉੱਥੇ ਬੈਠਿਆ ਬੈਠਿਆ, ਜੇ ਬੱਸ 'ਤੇ ਜਾਓ ਨਾ ਤੁਸੀਂ ਇੱਕ ਡਰਿੰਕ ਵੀ ਲੈਣੇ ਆ ਨਾ, ਕੋਲਡ ਡਰਿੰਕ ਲੈਣੇ ਆ, $30-35 ਤਾਂ ਉੱਥੇ ਮਿਲਦੀ ਸ਼ੋਅ ਦੇ ਵਿੱਚ।
1: ਬਿਲਕੁਲ,
0: ਅਤੇ ਤੁਸੀਂ ਆਪਣੇ ਪਰਿਵਾਰ ਨਾਲ ਆਪਣੀ ਫੈਮਿਲੀ ਨਾਲ ਜਾਓ, ਸੋਫਟ ਡਰਿੰਕ ਤੁਹਾਨੂੰ ਉੱਥੇ ਅਨਲਿਮਿਟਿਡ ਆ, ਤੁਸੀਂ ਪੀਣੀ ਆ, ਇੰਜੋਏ ਕਰਨਾ ਸ਼ੋਅ ਨੂੰ, ਫਿਰ ਇਹ ਰੋਹਨ ਦਾ ਬ੍ਰਾਂਡ ਆ ਵੀ ਕੋਈ ਵੀ ਆਵੇ, ਡਰਿੰਕਸ ਨਹੀਂ, ਕਿਉਂਕਿ ਇਹ ਸਾਡਾ ਇੱਕ ਕਲਚਰ ਵੀ ਆ ਕਿ ਭੁੱਖਾ ਨਾ ਜਾਵੇ ਜਿਹੜਾ ਵੀ ਆਵੇ, ਫਿਰ ਪਾਣੀ ਪਿਆਵਾਂਗੇ, ਕੋਲਡ ਡਰਿੰਕ ਪੀਓ ਤੁਸੀਂ, ਫੈਂਟਾ ਮਾਝਾ, ਇਹ ਵੀ ਚੱਲਣਾ ਕਿਉਂਕਿ ਗਰਮੀ ਹੋਣੀ ਆ ਅਤੇ ਸੋਫਟ ਡਰਿੰਕਸ ਹੋਣੀਆਂ, ਅਤੇ ਹਰ ਟਿਕਟ ਦੇ ਨਾਲ ਇਹ ਬਹੁਤ ਵਧੀਆ ਚੀਜ਼ ਆ। ਅਤੇ ਬਿਲਕੁਲ, ਔਰ ਬਹੁਤ ਸਾਰੀਆਂ ਕਾਲਸ ਆ ਰਹੀਆਂ, ਉਹਨਾਂ ਦੀ ਗੱਲਬਾਤ ਕਰਾਂਗੇ, ਔਰ ਨਾਲ ਦੀ ਨਾਲ ਮਿਲਣਾ ਈਵੈਂਟਸ ਦੇ ਟਿਕਟ ਆਪਾਂ ਤੁਸੀਂ ਮਿਲਣਾ events.com ਤੋਂ ਜਾ ਕੇ ਲੈ ਸਕਦੇ ਹੋ, ਜਾਂ ਤੁਸੀਂ ਬਹੁਤੀ ਜਾਣਕਾਰੀ ਲਈ ਰੋਹਨ ਦੇ ਨਾਲ ਗੱਲਬਾਤ ਕਰ ਲੈਣੀ ਆ। ਰੋਹਨ ਵੀਰ, ਇੱਕ ਵਾਰੀ ਨੰਬਰ ਤੁਸੀਂ ਬੋਲ ਦਿਓ ਹੌਲੀ ਹੌਲੀ।
1: ਜੇ ਕਿਸੇ ਨੇ ਵੀ ਸ਼ੋਅ ਬਾਰੇ ਜਾਂ ਕੁਛ ਵੀ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਤੁਸੀਂ www.milnatickets.com ਤੇ ਜਾਣਾ, ਤੇ 24 July ਡੇਟ ਯਾਦ ਕਰ ਲਓ, ਸਾਡਾ ਸੈੱਲ ਫੋਨ ਨੰਬਰ 6477839873 ਤੇ milnatickets.com।
0: ਬਹੁਤ ਸ਼ੁਕਰੀਆ। ਸੋ ਸਲੀਮ, ਮਾਸਟਰ ਸਲੀਮ ਹੁਣ ਤੁਸੀਂ ਲਾਈਵ ਸੁਣਨਾ ਨਾ, ਅਤੇ ਫਿਰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 July ਨੂੰ ਰੌਣਕਾਂ ਲੱਗਣੀਆਂ, ਟਿਕਟਸ ਆਪਣੀਆਂ ਬੁੱਕ ਕਰ ਲਓ ਤੁਸੀਂ milnatickets.com ਤੇ, ਜਾਂ ਤੁਸੀਂ ਮਿਲਣਾ, ਇਹਨਾਂ ਦਾ ਨਾ ਇੱਕ ਇੰਸਟਾਗ੍ਰਾਮ ਦਾ ਪੇਜ ਆ, ਸਾਰੀ ਇਨਫੋਰਮੇਸ਼ਨ ਤੁਹਾਨੂੰ ਉੱਥੋਂ ਮਿਲ ਜਾਣੀ ਆ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 437-870-0001, ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਦੇ ਇੰਸਟਾਗ੍ਰਾਮ 'ਤੇ DM ਕਰ ਦਿਓ। ਤੁਸੀਂ ਬਲਕ ਦੇ ਵਿੱਚ ਟਿਕਟਾਂ ਲੈਣੀਆਂ, ਪੂਰੀ ਫੈਮਿਲੀ ਦੇ ਨਾਲ 2-3 ਟੇਬਲ ਬੁੱਕਸ ਕਰਾਉਣੇ ਆ, ਤਾਂ ਤੁਹਾਨੂੰ ਮੈਂ ਰੋਹਨ ਹੋਣਾ ਤੋਂ ਬਹੁਤ ਸਾਰਾ ਡਿਸਕਾਊਂਟ ਲੈ ਕੇ ਦੇ ਸਕਦਾ। ਮੈਨੂੰ ਕਾਲ ਕਰ ਲਿਓ, ਕਿਉਂਕਿ ਰੋਹਨ ਆਪਣੇ ਤੋਂ ਬਾਹਰ ਨਹੀਂ ਆ, ਤੁਸੀਂ ਫੈਮਿਲੀਆਂ ਜ਼ਿਆਦੀਆਂ ਹੋ, ਪਰਿਵਾਰ ਹੋ, ਅਤੇ ਬਲਕ ਦੇ ਵਿੱਚ ਜ਼ਰੂਰ ਤੁਹਾਡਾ ਫਾਇਦਾ ਕਰਵਾਵਾਂਗੇ। ਸੋ ਕਾਲ ਕਰ ਲਿਓ ਤੁਸੀਂ, ਕਿਉਂਕਿ ਇਹ ਮੈਨੂੰ ਇਹ ਕਿ ਬਹੁਤ ਜਿਹੜੇ VIP ਟੇਬਲ ਨਾ ਬਹੁਤੇ ਨਹੀਂ ਆ, ਅਤੇ ਤੁਸੀਂ ਥੋੜ੍ਹਾ ਜਿਹਾ ਜਿੰਨੀ ਜਲਦੀ ਐਕਸ਼ਨ ਲਓਗੇ ਉਨੀ ਜਲਦੀ ਉਹਨੇ ਸਾਹਮਣੇ ਵਾਲਾ ਟੇਬਲ ਤੁਸੀਂ ਲੈ ਸਕਦੇ ਹੋ। ਸੋ ਕਾਲ ਕਰ ਲਿਓ ਤੁਸੀਂ ਰੋਹਨ ਬਾਈ ਨੂੰ। ਰੋਹਨ ਵੀਰ, ਇੱਕ ਵਾਰੀ ਨੰਬਰ ਫਿਰ ਦੇ ਦਿਓ,
1: 6477-789873 ਤੇ ਜਿੱਦਾਂ ਪ੍ਰਾਪਾ ਜੀ ਨੇ ਪਿਆ, ਰੇਡੀਓ ਡਾਨ ਤੇ ਮਿਲਣਾ ਇਵੈਂਟ ਹਮੇਸ਼ਾ ਇਕੱਠੇ ਹੀ ਹੈ, ਸੋ ਤੁਸੀਂ ਜਿੱਥੇ ਮਰਜ਼ੀ ਸਾਨੂੰ ਲੱਭ ਸਕਦੇ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-3337 ਤੇ ਗੱਲਬਾਤ ਹੋ ਰਹੀ ਹੈ। ਜੀ ਆਂਟੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਹਾਂ ਦੱਸੋ ਜੀ।
4: ਇੱਕ ਮਿਲਣੀ
0: ਮਿਲਣੀ, ਉਹ ਤਾਂ ਹੋ ਗਿਆ, ਮੇਲ ਹੋ ਗਿਆ, ਸੰਗਮ ਹੋ ਗਿਆ। ਚਲੋ ਮੈਂ ਦੱਸਦਾ ਜੀ, ਸੰਯੋਗ ਦੇਖੋ। ਚਲੋ ਸ਼ਰਮ, ਸ਼ਰਮ ਦੇ ਦੋ ਸਮਾਨ ਆਰਥਿਕ ਸ਼ਬਦ ਤੁਸੀਂ ਦੱਸਣੇ ਆ, ਤੇ ਇਹ ਦੋ ਤੁਸੀਂ ਬੁੱਝ ਲਿਆ। ਬਹੁਤ ਸ਼ੁਕਰੀਆ ਆਂਟੀ ਜੀ, ਥੈਂਕ ਯੂ ਸੋ ਮਚ। ਦੁਬਾਰਾ ਦਿਮਾਗ ਲਾਓ ਤੇ ਹੋਰ ਦਿਮਾਗ ਦੀਆਂ ਫਿਰਕੀਆਂ ਘੁਮਾਓ। ਸ਼ਰਮ, ਸ਼ਰਮ ਦੇ ਦੋ ਸਮਾਨ ਆਰਥਿਕ ਸ਼ਬਦ ਤੁਸੀਂ ਦੱਸ ਸਕਦੇ ਹੋ ਉਰਦੂ ਦੇ, ਹਿੰਦੀ ਦੇ, ਕੋਈ ਵੀ 905-673-3337। ਅਤੇ ਸਲੀਮ ਸਾਹਿਬ ਆ ਰਿਹਾ ਬਈ 24 July ਨੂੰ, ਆਪਣੇ ਟੇਬਲਸ ਬੁੱਕ ਕਰਵਾ ਲਓ।

0: ਬਿਲਕੁਲ ਜੀ 905-673-3337 ਸਾਡੇ ਨਾਲ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਰ ਜੀ ਜੁੜ ਚੁੱਕੇ ਨੇ। ਤੁਹਾਡਾ ਮੌਰਗੇ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਜਾਂ ਰੀਫਾਈਨੈਂਸਿੰਗ ਬਾਰੇ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਇੱਕੋ ਇੱਕ ਨਾਮ ਅਤੇ ਇੱਕੋ ਇੱਕ ਨੰਬਰ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇ, 647-539-4499। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ 'ਚ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਜੀ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-539-4499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਅੱਜ ਕੱਲ ਜੀ ਕਰਾਂਗੇ ਕ੍ਰੈਡਿਟ ਬਾਰੇ, ਜੇ ਆਪਣਾ ਕ੍ਰੈਡਿਟ ਵਧੀਆ ਨਹੀਂ ਹੈ ਜਾਂ ਬਰੂਸ ਕ੍ਰੈਡਿਟ ਹੈ ਉਹਨੂੰ ਕਿੱਦਾਂ ਅਸੀਂ ਇਸਟੈਬਲਿਸ਼ ਕਰ ਸਕਦੇ ਹੈਗੇ ਹਾਂ, ਦੁਬਾਰਾ ਕਿੱਦਾਂ ਮੇਨਟੇਨ ਕਰ ਸਕਦੇ ਹੈਗੇ ਹਾਂ। ਸੋ ਪਹਿਲੀ ਚੀਜ਼ ਤੇ, ਜੇ ਤੇ ਅਸੀਂ ਪਾਸਟ ਵਿੱਚ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਸੀ, ਨੋਰਮਲੀ ਬੈਂਕ ਕੀ ਚਾਹੁੰਦਾ ਹੈਗਾ ਕਿ ਤੁਸੀਂ 2 ਸਾਲ ਦੀ ਹਿਸਟਰੀ ਬਣਾਓ, ਡਿਸਚਾਰਜ ਹੋਣ ਤੋਂ ਬਾਅਦ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਹੋਣ ਤੇ 2-2 ਹਜ਼ਾਰ ਦੀ ਲਿਮਿਟ ਹੋਵੇ। 2-2-2 ਦੇ ਰੂਲ ਦੇ ਨਾਲ ਚੱਲਦਾ ਹੈਗਾ ਬੈਂਕ। ਜਦੋਂ ਹੁਣ ਅਸੀਂ 2 ਟ੍ਰੇਡ ਲਾਈਨਸ ਦੀ ਗੱਲ ਕਰਦੇ ਹਾਂ, ਟ੍ਰੇਡ ਲਾਈਨ ਹੁੰਦਾ ਹੈਗਾ ਕਿ ਕਿਸੇ ਵੀ ਤਰ੍ਹਾਂ ਦਾ ਲੋਨ ਹੋ ਗਿਆ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੋ ਗਿਆ, ਜਿੱਦਾਂ ਕ੍ਰੈਡਿਟ ਕਾਰਡ ਹੋ ਗਏ, ਪਰਸਨਲ ਲਾਈਨ ਆਫ ਕ੍ਰੈਡਿਟ ਹੋ ਗਈ, ਮੌਰਗੇਜ ਹੈਗੀ ਹੈ, ਤੁਹਾਡੀ ਕਾਰ ਲੋਨ ਹੋ ਗਿਆ। ਸੋ ਕਿਸੇ ਵੀ ਤਰ੍ਹਾਂ ਦੇ ਲੋਨ, ਮਿਨੀਮਮ ਲਿਮਿਟ 2 ਹਜ਼ਾਰ ਦੀ ਹੋਣੀ ਚਾਹੀਦੀ ਉਹਨਾਂ ਦੀ, ਤੇ 2 ਈਅਰਸ ਅਸੀਂ ਰੀਅਸਟੈਬਲਿਸ਼ ਕਰਾਂਗੇ ਉਸ ਇਸ ਪ੍ਰੋਸੈਸ ਦੇ ਨਾਲ, ਅਸੀਂ ਆਪਣਾ ਕ੍ਰੈਡਿਟ ਜਿਹੜਾ ਹੈਗਾ ਵਾਪਿਸ ਬਿਲਡ ਕਰ ਸਕਦੇ ਹੈਗੇ ਹਾਂ, ਵਾਪਿਸ ਹਿਸਟਰੀ ਆਪਣੀ ਜਿਹੜੀ ਹੈ ਬਣਾ ਸਕਦੇ ਹੈਗੇ ਹਾਂ। ਇਸ ਦੇ ਨਾਲ ਨਾਲ ਇਹ ਵੀ ਦੱਸਣਾ ਚਾਹਾਂਗੇ ਆਪਣੇ ਲਿਸਨਰਸ ਨੂੰ ਕਿ ਕਈ ਵਾਰ ਸਾਡੇ ਮਨ 'ਚ ਹੁੰਦਾ ਹੈਗਾ ਜਾਂ ਸੋਚਣੀ ਹੁੰਦੀ ਕਿ ਅਸੀਂ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹਾਂ ਜਾਂ ਸਾਡਾ ਕ੍ਰੈਡਿਟ ਨਹੀਂ ਵਧੀਆ ਹੈਗਾ, ਸਾਨੂੰ ਮੌਰਗੇਜ ਨਹੀਂ ਮਿਲ ਸਕਦੀ। ਇਹੋ ਜਿਹੀ ਗੱਲ ਨਹੀਂ ਹੈਗੀ ਹੈ। ਜਦੋਂ ਅਸੀਂ ਮਾਰਕੀਟ ਵਿੱਚ ਜਾਂਦੇ ਹਾਂ, ਬਹੁਤ ਸਾਰੇ ਲੈਂਡਰਸ ਅਵੇਲੇਬਲ ਹੁੰਦੇ ਨੇ ਮਾਰਕੀਟ ਵਿੱਚ, ਜਿਨ੍ਹਾਂ ਕੋਲ ਡਿਫਰੈਂਟ ਆਪਸ਼ਨਸ ਹੁੰਦੀਆਂ ਜਦੋਂ ਸਾਡਾ ਕ੍ਰੈਡਿਟ ਵਧੀਆ ਨਹੀਂ ਹੁੰਦਾ ਹੈਗਾ। ਸੋ ਜਦੋਂ ਮੇਜਰ ਬੈਂਕ ਦੀ ਆਪਸ਼ਨ ਨਹੀਂ ਮਿਲਦੀ ਹੈਗੀ ਹੈ, ਉਸ ਤੋਂ ਬਾਅਦ ਟਰੱਸਟ ਕੰਪਨੀਆਂ ਜਾਂ ਕ੍ਰੈਡਿਟ ਯੂਨੀਅਨਸ ਆ ਜਾਂਦੀਆਂ ਨੇ, ਜਿੱਥੇ ਅਸੀਂ ਕਲਾਇੰਟ ਨੂੰ ਕੁਆਲੀਫਾਈ ਕਰ ਸਕਦੇ ਹੈਗੇ ਹਾਂ, ਈਵਨ ਜਦੋਂ ਸਾਡਾ ਬਰੂਸਡ ਕ੍ਰੈਡਿਟ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਬਹੁਤੀ ਜਾਣਕਾਰੀ ਲਈ ਕ੍ਰੈਡਿਟ ਬਾਰੇ ਜਾਂ ਮੌਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6477-539-4499-647-539-4499।
0: ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼ ਜੀ। 905-673-3337 ਸਟੂਡੀਓ ਦੇ ਇੱਕ ਨੰਬਰ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਪਿਆਰਾ ਜਿਹਾ ਮੈਸੇਜ ਦੇ ਦਈਏ, ਲਵਾਨਾ ਵੈਲਨੈਸ ਸਪਾ ਦਾ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਕੀ ਬਾਤ ਹੈ ਜੀ, ਲਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਪਹੁੰਚਣਾ ਹੈ। ਲਵਾਨਾ ਵੈਲਨੈਸ ਸਪਾ ਭੈਣਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਖੁੱਲ੍ਹ ਗਏ ਨੇ ਲਵਾਨਾ ਵੈਲਨੈਸ ਸਪਾ ਵਾਲੇ। ਸੋ ਤੁਸੀਂ ਲਵਾਨਾ ਵੈਲਨੈਸ ਸਪਾ 'ਤੇ ਇੱਕ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਜਾਂ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਕਿਉਂਕਿ ਸਾਡੇ ਦੋਨਾਂ ਪ੍ਰੋਗਰਾਮਾਂ ਦੇ ਪ੍ਰਾਊਡ ਸਪੋਂਸਰ ਨੇ। 20% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਜੀ, 20% ਡਿਸਕਾਊਂਟ ਲਵਾਨਾ ਵੈਲਨੈਸ ਸਪਾ ਤੋਂ। ਬਹੁਤ ਸਾਰੀਆਂ ਸਰਵਿਸ ਦਿੰਦੇ ਨੇ, ਤੁਸੀਂ ਕਾਲ ਕਰ ਲਿਓ ਜੀ, ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ 416-881-5385-416-881-5385, ਲਿਵਾਨਾ ਵੈਲਨੈਸ ਸਪਾ।

0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ 7583।
1: ਹਾਂਜੀ ਲੱਜਿਆ ਜੀ।
0: ਹਾਂ
1: ਪੱਤ ਜੀ ਹਜ਼ਾਰ।
0: ਉਹ ਬੱਲੇ ਬੱਲੇ, ਤੁਸੀਂ ਤਾਂ ਬਹੁਤ ਦੱਸਦੇ, ਪਰ ਜਿਹੜੇ ਮੇਰੇ ਕੋਲ ਉਹ ਨਹੀਂ ਦੱਸੇ ਤੁਸੀਂ।
1: ਤੁਸੀਂ ਹੁਣ ਕੀ ਪਤਾ ਕੀ ਲਗੋ ਕੇ ਰੱਖਿਆ
0: ਪਰ ਤੁਹਾਡੇ ਬਿਲਕੁਲ ਦਰੁਸਤ ਆ, ਮੈਨੂੰ ਐਸੀ ਦੋ ਭਰੇ ਦੇ ਖਾਸੇ ਲਫ਼ਜ਼ ਬਣਦੇ ਆ।
1: ਇੱਕ ਮੈਂ ਲਾਇਨ ਬੋਲਦਾ ਜੀ, ਉਹ ਦੱਸਿਓ ਵੀ ਉਹ ਸਹੀ ਐਡ ਸੀ ਕਿਸੇ ਦੀ ਲਿਖੀ ਵੀ
0: ਜੀ,
1: ਵੀ ਉਹ ਸਹੀ ਲਿਖੀ ਵੀ ਆ ਕਿ ਗਲਤ ਲਿਖੀ ਵੀ ਆ।
0: ਹਾਂ
1: ਤਾਜ਼ੀਆਂ ਮੱਝਾਂ ਦਾ ਦੁੱਧ, ਇਹ ਸਹੀ ਲਿਖੀ ਵੀ ਗਲਤ ਲਿਖੀ ਵੀ ਆ?
0: ਤਾਜ਼ੀਆਂ ਮੱਝਾਂ ਦਾ ਦੁੱਧ ਗਲਤ ਆ ਜੀ।
1: ਹੈਂ
0: ਤਾਜ਼ੀਆਂ ਮੱਝਾਂ ਦਾ ਦੁੱਧ ਨਹੀਂ ਹੋ ਸਕਦਾ ਗਾ, ਤਾਜ਼ਾ ਦੁੱਧ ਹੋ ਸਕਦਾ ਮੱਝਾਂ ਦਾ। ਨਾਲ ਦੀ ਨਾਲ ਤੁਹਾਨੂੰ ਬੀਡੀ ਹੋਮ ਪੇਂਟਿੰਗ ਦਾ ਮੈਸੇਜ ਦੇ ਦਈਏ। ਤੁਸੀਂ ਘਰ ਦੇ ਵਿੱਚ ਪੇਂਟ ਕਰਾਉਣਾ, ਬੇਸਮੈਂਟ ਨੂੰ ਪੇਂਟ ਕਰਾਉਣਾ, ਜਾਂ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ, ਡੈਕ ਫੈਂਸ ਪੇਂਟ ਕਰਾਉਣੀ, ਜਾਂ ਫਲੋਰਿੰਗ ਦਾ ਕੰਮ ਕਰਾਉਣਾ, ਤੁਸੀਂ ਜਗਰਾਜ ਬਾਈ ਹੁਣਾਂ ਨੂੰ ਕਾਲ ਕਰ ਲਿਓ। 12 ਸਾਲਾਂ ਦਾ ਤਜਰਬਾ ਬਾਈ ਹੁਣਾਂ ਨੂੰ, ਤੁਸੀਂ ਕਾਲ ਕਰ ਲਿਓ ਬਾਈ ਉਹਨਾਂ ਨੂੰ, ਔਰ ਵਧੀਆ ਪ੍ਰਾਈਜ਼ ਦੇਣਗੇ, ਪ੍ਰੋਫੈਸ਼ਨਲ ਤਰੀਕੇ ਨਾਲ ਵਧੀਆ ਸਾਫ਼ ਸੁਥਰਾ ਪੇਂਟਿੰਗ ਦਾ ਕੰਮ ਕਰਕੇ ਦੇਣਗੇ। ਜਗਰਾਜ ਬਾਈ ਉਹਨਾਂ ਦਾ ਨੰਬਰ ਆ 905-965-6311, 905-965-6311, BDS ਹੋਮ ਪੇਂਟਿੰਗ ਦੇ ਜਗਰਾਜ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਿਰੰਜਨ ਕੌਰ, ਤੁਸੀਂ ਓਨਰ ਜੀ? ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮੈਂ ਦੱਸਣਾ ਸੀਗਾ, ਸ਼ਰਮ ਦਾ ਇੱਕ ਤਾਂ ਸੰਗ ਹੋ ਜਾਂਦਾ, ਇੱਕ ਲੱਜਾ।
0: ਇੱਕ ਹੋ ਗਿਆ ਸੰਗ, ਹਾਂਜੀ ਦੋ ਹੋ ਰਿਹਾ, ਇਹ ਵੀ ਠੀਕ ਆ, ਦੋ ਹੋ ਰਿਹਾ। ਅੱਛਾ ਉਹ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਅਸੀਂ ਐਂ ਹੋ ਗਏ, ਕਈ ਵਾਰੀ ਅਸੀਂ ਕਹਿੰਦੇ ਕਿ ਯਾਰ ਤੂੰ ਬੋਲਿਆ ਕਿਉਂ ਨਹੀਂ, ਤੂੰ ਕਾਹਤੋਂ ਇੱਦਾਂ ਹੋ ਗਿਆ। ਇੱਕ ਦੋ ਹੋ ਰਿਹਾ, ਉਹ ਨਹੀਂ ਦੱਸੇ ਕਿਸੇ ਨੇ, ਸੋਚੋ ਹੋਰ ਦੋ, ਸ਼ਰਮ ਦੇ ਦੋ ਹੋਰ ਸਮਾਨ ਆਰਥਿਕ ਸ਼ਬਦ ਆ ਜੀ, ਸੋਚੋ। 905-673-3337, 905-673-3337 ਜੀ। ਸਤਿ ਸ਼੍ਰੀ ਅਕਾਲ ਜੀ।
1: ਬੋਲਿਆ ਕਿਉਂ ਨਹੀਂ
0: ਜੀ, ਤੁਸੀਂ ਰੇਡੀਓ ਦੀ ਆਵਾਜ਼ ਥੋੜੀ ਘੱਟ ਕਰ ਲਓ ਜੀ।
1: ਹਾਂਜੀ ਹਾਂਜੀ ਹੈਲੋ,
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਬਾਈ ਜੀ, ਵਧੀਆ, ਤੁਸੀਂ ਦੱਸੋ ਜੀ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਹਾਂਜੀ ਬਾਈ ਜੀ, ਵੈਸੇ ਤਾਂ ਦੋ ਦੱਸੇ ਆ ਉਹਨਾਂ ਨੇ, ਜਿਵੇਂ ਸੰਗ ਹੋ ਗਿਆ, ਲੱਜਾ ਹੋ ਗਿਆ
0: ਜੀ,
1: ਬਾਈ ਦਾ ਹਯਾ ਵੀ ਹੁੰਦਾ, ਹਯਾ ਕਿ
0: ਹਾਂ ਇੱਥੇ ਰੱਖ, ਆਹ ਤੁਸੀਂ ਫਟੇ ਜਾ ਗਏ ਉਹਨਾਂ ਦੇ, ਠੇਠ ਪੰਜਾਬੀ ਹੈ ਇਹ, ਯਾਦ ਰੱਖਣੀ। ਬਹੁਤ ਸ਼ੁਕਰੀਆ, ਮੈਂ ਤਾਂ ਦੋ ਪੁੱਛੇ, ਤੁਸੀਂ ਤਾਂ 4-5 ਵਲੇਟ ਗਏ, ਤੁਸੀਂ ਤਾਂ ਮੇਲਾ ਲੁੱਟ ਕੇ ਲੈ ਗਏ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, ਪੰਜਾਬੀ ਦੇ ਪੁਰਾਣੇ ਸ਼ਬਦਾਂ ਦੇ ਨਾਲ ਸਾਂਝ ਬਣਾ ਕੇ ਰੱਖਿਆ ਕਰੋ, ਕਿਉਂਕਿ ਆਪਾਂ ਪੰਜਾਬੀ ਦੇ ਜਿਵੇਂ ਬਾਈ ਜੀ ਹੁਣ ਕਿਹਾ ਝੇਪ ਮੰਨਣਾ, ਬਹੁਤੇ ਹੋ ਸਕਦਾ ਕਿ ਮਾਝੇ ਮਾਲਵੇ ਦੁਆਬੇ ਦੇ ਵਿੱਚ ਜਾਂ ਪੁਆਧ ਦੇ ਵਿੱਚ ਇਹਨਾਂ ਸ਼ਬਦਾਂ ਦਾ ਅਰਥ ਜਾ ਕੇ ਬਦਲ ਜੇ, ਆਈ ਥਿੰਕ ਅਰਥ ਨਾ ਬਦਲੇ, ਇਹਨਾਂ ਦੀ ਬੋਲੀ ਦੇ ਬੋਲ ਵਿਗੜ ਜਾਣ, ਇੱਧਰ ਉੱਧਰ ਹੋ ਜਾਣ, ਬਦਲ ਜਾਣ, ਪਰ ਇਹਦੇ ਅਰਥ ਸੇਮ ਰਹਿੰਦੇ ਆ। ਸੋ 905-673-3337। ਨਾਲ ਦੀ ਨਾਲ ਬਰੈਂਪਟਨ ਬੈਸਟ ਡੀਲ ਦਾ ਸੁਨੇਹਾ ਦੇ ਦਈਏ, ਬਰੈਂਪਟਨ ਬੈਸਟ ਡੀਲ 905-965-6941। ਤੁਸੀਂ ਇਲੈਕਟ੍ਰੋਨਿਕਸ ਅਪਲਾਈਸਿਸ ਲੈਣਾ ਚਾਹੁੰਦੇ ਹੋ, ਬਹੁਤ ਵਾਜਬ ਕੀਮਤਾਂ ਦੇ ਵਿੱਚ 30-40-50% ਔਫ 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ, ਪਹੁੰਚੋ ਬਰੈਂਪਟਨ ਬੈਸਟ ਡੀਲ, 905-965-6941, ਬਰੈਂਪਟਨ ਬੈਸਟ ਡੀਲ, 30-40% ਔਫ ਪ੍ਰਾਈਜ਼ਾਂ ਦੇ ਉੱਪਰ ਤੁਸੀਂ ਜੇ ਅਪਲਾਈਸਿਸ ਲੈਣੇ ਆ ਜਾਂ ਤੁਸੀਂ ਇਲੈਕਟ੍ਰੋਨਿਕ ਦੀਆਂ ਆਈਟਮਾਂ ਲੈਣੀਆਂ ਨਾ, ਬਹੁਤ ਸਾਰੀਆਂ ਆਈਟਮਾਂ ਇਹਨਾਂ ਕੋਲ ਆ ਜਾਂਦੀਆਂ ਆ, ਏਸੀਜ਼ ਲੈਣੇ ਆ, ਫੈਨਸ ਲੈਣੇ ਆ, ਡਰੈਸਰਸ ਲੈਣੇ ਆ, ਡਿਸ਼ ਵਾਸ਼ਰਸ ਲੈਣੇ ਆ, ਤੁਸੀਂ ਇਹਨਾਂ ਕੋਲ ਮਾਫ ਕਰਨਾ ਗ੍ਰੈਂਡਰ, ਜੂਸਰ, ਮਾਈਕਰੋਵੇਵ, ਓਵਨ, ਯਾਰ ਕਮਾਲ ਇਹਨਾਂ ਕੋਲ ਤੁਸੀਂ ਜਾਓਗੇ ਨਾ, ਬਹੁਤ ਜ਼ਿਆਦਾ ਇਹਨਾਂ ਕੋਲ ਇਨਵੈਂਟਰੀ ਆ। ਮੈਂ ਦੱਸਣ ਲੱਗਿਆ ਤਾਂ ਰਾਤ ਪੈ ਜਾਣੀ ਆ, ਮੇਰੇ ਤਾਂ ਪ੍ਰੋਗਰਾਮ ਹੀ 10 ਮਿੰਟ ਰਹਿ ਗਿਆ ਅਤੇ 10 ਮਿੰਟ ਨਹੀਂ, 4 ਹੀ ਰਹਿ ਗਿਆ। ਸੋ 905-673-3337, ਬਰੈਂਪਟਨ ਬੈਸਟ ਡੀਲ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਉਹ, ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖਣਾ ਭਾਈ, ਵਾਲਾਂ ਦੀਆਂ ਸਮੱਸਿਆ ਦੇ ਨਾਲ ਤੁਸੀਂ ਜੂਝ ਰਹੇ ਹੋ ਅਤੇ ਜੂਝਣਾ ਕਿਉਂ ਆ, ਫਰੈਸ਼ ਹੇਅਰ ਟੋਨਿਕ ਲੈ ਕੇ ਆਓ, ਜਫਰ ਮਲਕ ਨੂੰ ਕਾਲ ਕਰੋ, ਗਰੰਟੀ ਬਾਈ ਜੀ ਦੇ ਰਹੇ ਆ, ਕਹਿੰਦੇ ਗਰੰਟੀ ਆ ਸਾਡੀ, 10 ਦਿਨ ਤੇਲ ਲਾ ਲਓ, 20ਵੇਂ ਦਿਨ ਤੁਹਾਨੂੰ ਅਸਰ ਮਿਲੂਗਾ। 647-5519, 647-521-5159, 647-521-5159। ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਆਰਜੇ ਪ੍ਰਭ ਸੰਧੂ ਨਾ ਕਰਕੇ ਮੇਰਾ ਇੰਸਟਾਗ੍ਰਾਮ ਆ, ਕੋਈ ਵੀ ਸਾਡੇ ਸਪੋਂਸਰ ਦਾ ਨੰਬਰ ਲੈਣਾ ਹੋਵੇ ਤੁਸੀਂ ਮੈਨੂੰ ਰੇਡੀਓ ਉਡਾਨ 'ਤੇ ਮੈਸੇਜ ਕਰ ਲਿਆ ਕਰੋ, ਜਾਂ ਰੇਡੀਓ ਉਡਾਨ ਟਿਕਟੋਕ 'ਤੇ ਵੀ ਸਾਡੀ ਆਈ ਡੀ ਹੈਗੀ, ਉੱਥੇ ਕਰ ਲਿਆ ਕਰੋ। ਸੌਖਾ ਪਈ ਜਾਂ ਮੈਨੂੰ 437-0001 'ਤੇ ਰਾਬਤਾ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਡਰੀਮ ਹੋਮ ਅਪਲਾਈਂਸਿਸ 905-805-3000 ਅਪਲਾਈਂਸਿਸ ਲੈਣ ਵਾਸਤੇ ਤੁਸੀਂ ਯਾਦ ਰੱਖਣਾ, ਡਰੀਮ ਹੋਮ ਅਪਲਾਈਂਸਿਸ। ਅਤੇ ਲਰਨ ਫ੍ਰੈਂਚ ਵਿਦ ਨਿਤਕਾ ਜੀ ਦਾ ਮੈਸੇਜ ਇੱਕ ਵਾਰ ਫਿਰ ਸੁਣ ਲਈਏ, ਤੁਸੀਂ ਫ੍ਰੈਂਚ ਲਰਨ ਕਰਨੀ ਹੈ ਤਾਂ।
3: ਕੀ ਤੁਸੀਂ ਆਪਣੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਉਹਨਾਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਜਿਸ ਨੂੰ ਵਰਕ ਪਰਮਿਟ ਐਕਸਟੈਂਸ਼ਨ ਅਤੇ PR ਲਈ ਫ੍ਰੈਂਚ ਦੀ ਸਖਤ ਜ਼ਰੂਰਤ ਹੈ? ਹੁਣ ਲੈਵਲਾਂ ਦੇ ਚੱਕਰਾਂ ਵਿੱਚ ਪੈ ਕੇ ਆਪਣਾ ਸਮਾਂ ਖਰਾਬ ਨਾ ਕਰੋ। ਸਿੱਧਾ ਸੰਪਰਕ ਕਰੋ ਲਰਨ ਫ੍ਰੈਂਚ ਵਿਦ ਨਿਤਿਕਾ ਜੀ ਨਾਲ। ਘੱਟ ਸਮੇਂ ਵਿੱਚ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਦੇ ਨਾਲ ਬੜੋ ਫ੍ਰੈਂਚ ਦੇ ਐਕਸਪਰਟ। ਯਾਦ ਰੱਖੋ, ਫ੍ਰੈਂਚ ਸਿਰਫ ਇੱਕ ਲੈਂਗੁਏਜ ਨਹੀਂ, ਇੱਕ ਅਜਿਹੀ ਸਕਿੱਲ ਹੈ ਜੋ ਤੁਹਾਡੇ ਬੱਚਿਆਂ ਲਈ ਹਾਈ ਪੇਇੰਗ ਫ੍ਰੈਂਕੋਫੋਨ ਜੌਬਸ ਤੇ ਹਜ਼ਾਰਾਂ ਨਵੇਂ ਹਸਤੇ ਖੋਲੇਗੀ। ਨਿਤਿਕਾ ਜੀ ਕੋਲ ਸਮਰ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ, ਸੀਟਾ ਸੀਮਿਤ ਹਨ, ਅੱਜ ਹੀ ਕਾਲ ਕਰੋ 647-594-9093। ਇੱਕ ਵਾਰ ਫੇਰ ਨੋਟ ਕਰੋ 647-594-9093।
0: ਕਿਆ ਬਾਤ ਆ ਜੀ, ਲਰਨ ਫ੍ਰੈਂਚ ਵਿਦ ਨਿਤਿਕਾ। ਤੁਸੀਂ ਇਹਨਾਂ ਦੇ ਇੰਸਟਾਗ੍ਰਾਮ 'ਤੇ ਜਾ ਕੇ ਇਹਨਾਂ ਨਾਲ ਵੀ ਰਾਬਤਾ ਕਰ ਸਕਦੇ ਹੋ, ਲਰਨ ਫ੍ਰੈਂਚ ਵਿਦ ਨਿਤਿਕਾ। ਨਾਲ ਦੀ ਨਾਲ ਫੈਸ਼ਨ IQ ਨੂੰ ਯਾਦ ਰੱਖਣਾ ਜੀ, ਫੈਸ਼ਨ IQ 905-457-22-25। ਪ੍ਰੀਮੀਅਮ ਕਲੋਥਿੰਗ ਬਰਾਂਡ, ਲਹਿੰਗੇ ਗਰਾਰੇ ਸ਼ਰਾਰੇ, ਵਿਆਹ ਦੀ ਸ਼ੋਪਿੰਗ ਕਰਨੀ ਆ, ਪਾਰਟੀ ਆ ਗਈ ਆ, ਅਤੇ ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਆ, ਕੁੜਤੇ ਪਜਾਮੇ, ਪੱਗਾਂ, ਨਾਲ ਦੀ ਨਾਲ ਤੁਸੀਂ ਕੋਟ ਪੈਂਟ, ਸੂਟ, ਬਲੇਜ਼ਰ ਅਤੇ ਸ਼ੇਰਵਾਨੀਆਂ, ਤਾਂ ਫਿਰ ਇਹਨਾਂ ਤੋਂ ਬੈਟਰ ਕਿਤੇ ਹੈ ਮਿਲਣੀਆਂ ਹੀ ਨਹੀਂ ਤੁਹਾਨੂੰ। ਸੋ ਫੈਸ਼ਨ IQ ਦੇ ਗੇੜਾ ਲਾਓ, ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲੈਗੇ ਸੈੱਟ ਦੀ ਕਲੈਕਸ਼ਨ ਉਹਨਾਂ ਕੋਲ ਬਹੁਤ ਜ਼ਬਰਦਸਤ ਆ, ਪ੍ਰਾਈਜ਼ ਵੀ ਰੇਡੀਓ ਉਡਾਨ ਦਾ ਰੈਫਰੈਂਸ ਦਿਓ, ਤੁਹਾਨੂੰ ਬਹੁਤ ਖੂਬਸੂਰਤ ਪ੍ਰਾਈਜ਼ ਮਿਲਣਗੇ, ਤੋਹਫਾ ਵੀ ਤੁਹਾਡੇ ਵਾਸਤੇ ਬਿਲਕੁਲ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਆ। ਅਤੇ ਪਹੁੰਚੋ ਫਿਰ ਤੁਸੀਂ ਫੈਸ਼ਨ IQ 905-453-22-25, 905-453-2225, ਫੈਸ਼ਨ IQ। ਔਰ ਨਾਲ ਦੀ ਨਾਲ ਵਾਓ ਈਟਸ 399 ਦੇ ਵਿੱਚ ਤੁਸੀਂ ਮੋਮੋਜ਼ ਖਾਣੇ ਆ ਨਾ, ਅਤੇ ਫਿਰ ਵਾਓ ਈਟਸ 'ਤੇ ਪਹੁੰਚੋ। ਵਾਓ ਈਟਸ ਬਿਲਕੁਲ ਡੇਰੀਅਨ ਏਅਰਪੋਰਟ ਵਾਲੀ ਇੰਟਰਸੈਕਸ਼ਨ 'ਤੇ ਆ, ਵਾਓ ਈਟਸ 'ਤੇ। ਵਾਓ ਈਟਸ ਦਾ ਨੰਬਰ ਦੀ ਤੁਹਾਨੂੰ ਨੰਬਰ ਵਾਓ ਈਟਸ ਹੈਗਾ 905-677-0090, 905-677-0090, ਵਾਓ ਈਟਸ 'ਤੇ ਪਹੁੰਚੋ ਔਰ ਆਰਡਰ ਕਰੋ। ਰੇਡੀਓ ਡਾਨ ਦਾ ਰੈਫਰੈਂਸ ਦਿਓ, ਗੋਲੀ ਵਾਲੇ ਬੱਤੇ 2 $5 ਦੇ ਵਿੱਚ ਰੈਫਰੈਂਸ ਦੇਣਾ ਪੈਣਾ। ਔਰ ਨਾਲ ਦੀ ਨਾਲ ਤੁਸੀਂ ਯਾਦ ਰੱਖਣਾ ਆ ਜੀ, ਗ੍ਰੈਂਡ ਹੋਮ ਫਰਨੀਚਰ ਨੂੰ 647-262-0000। ਅਤੇ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਤੁਹਾਡਾ ਰੈਸਟੋਰੈਂਟ ਆ, ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਆ, ਕੋਈ ਸਰਵਿਸ ਦਾ ਕੰਮ ਕਰਦੇ ਹੋ, ਡੈਕ ਫੈਂਸ ਦਾ, ਸੋਰੀ ਮਾਫ਼ ਕਰਨਾ, ਜੇ ਤੁਸੀਂ ਡਕਟ ਕਲੀਨਿੰਗ ਦਾ ਕੰਮ ਕਰਦੇ ਹੋ, ਤਾਂ ਮੇਰੇ ਨਾਲ ਤੁਸੀਂ ਰਾਬਤਾ ਕਰੋ। ਤੁਹਾਡੇ ਬਿਜ਼ਨਸ ਨੂੰ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਵਾਂਗੇ, ਅਤੇ ਤੁਹਾਡੀ ਆਵਾਜ਼ ਨੂੰ, ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡਾ ਅਸੀਂ ਪ੍ਰਚਾਰ ਕਰਾਂਗੇ। ਸੋ ਜ਼ਰੂਰ ਮੇਰੇ ਨਾਲ ਰਾਬਤਾ ਕਰ ਲਿਓ।
4: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿੱਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।
5: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ,

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਔਰ ਪੰਜਾਬੀ ਨੂੰ ਸਰਪਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਨਮਸਕਾਰ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ

ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਜੀ ਆਇਆਂ ਨੂੰ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜਨ ਲਈ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ। ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ ਜੋ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ, ਸਵੇਰੇ 4 ਵਜੇ ਤੋਂ ਲੈ ਕੇ 5:30 AM ਦੇ ਸਾਰੇ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣਦੇ ਆ ਰਹੇ ਹੋ। ਵੱਖਰੀਆਂ ਵੱਖਰੇ ਦੇਸ਼ਾਂ ਦੀਆਂ, ਵਿਦੇਸ਼ਾਂ ਦੀਆਂ ਖਬਰਾਂ, ਆਪਣੇ ਕੈਨੇਡਾ ਦੀਆਂ ਅੰਤਰਰਾਸ਼ਟਰੀ ਖਬਰਾਂ, ਰਾਸ਼ਟਰੀ ਖਬਰਾਂ, ਪੰਜਾਬ ਦੀਆਂ ਖਬਰਾਂ, ਸਾਰੀਆਂ ਖਬਰਾਂ ਦੇ ਨਾਲ ਸਾਰੇ ਦੋਸਤ ਮਿੱਤਰ ਤੁਹਾਨੂੰ ਸਰਸ਼ਾਰ ਕਰਦੇ ਨੇ, ਮਨੋਰੰਜਨ ਵੀ ਕਰਦੇ ਨੇ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ, ਆਪਣੇ ਆਪਣੇ ਟੈਲੈਂਟ ਦੇ ਮੁਤਾਬਕ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਦੇ ਹਨ। ਔਰ 5:30 AM ਦੀ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਦੇ ਨਾਲ ਜੁੜ ਕੇ ਤੁਸੀਂ ਆਪਣਾ ਦਿਨ ਭਰ ਪੂਰਾ ਐਂਟਰਟੇਨਮੈਂਟ ਕਰਦੇ ਹੋ। ਇਸ ਵੇਲੇ ਜੁੜਦੇ ਹੋ ਸਾਡੇ ਨਾਲ 10 ਵਜੇ ਤੋਂ ਲੈ ਕੇ 11 ਵਜੇ ਤੱਕ, ਤੇ ਅਸੀਂ ਵੀ ਆਪਣੀ ਥੋੜੀ ਬਹੁਤ ਸਮਰੱਥਾ ਦੇ ਮੁਤਾਬਕ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਪੂਰੇ ਪੰਜਾਬ ਦੇ ਨਾਲ ਜੁੜਿਆ ਜਾਵੇ, ਤੁਹਾਡੇ ਮਨ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ, ਤੁਹਾਡੇ ਜਜ਼ਬਾਤਾਂ ਨੂੰ ਥੋੜਾ ਥੋੜਾ ਟੁੰਬਿਆ ਜਾਵੇ ਤੇ ਤੁਹਾਡੇ ਨਾਲ ਗੱਲਬਾਤ ਸ਼ੇਅਰ ਕੀਤੀ ਜਾਵੇ, ਤਾਂ ਜੋ ਤੁਸੀਂ ਆਰਾਮ ਦੀ ਨੀਂਦ, ਸਕੂਨ ਭਰੀ ਨੀਂਦ ਜਿਹੜੀ ਰਾਤ ਨੂੰ ਸੌਂ ਸਕੋ। ਕਿਉਂਕਿ ਰਾਤ ਨੂੰ ਜੇਕਰ ਅਸੀਂ ਭਾਰੀਆਂ ਭਾਰੀਆਂ ਵੱਡੀਆਂ ਵੱਡੀਆਂ ਪੋਲੀਟਿਕਸ ਦੀਆਂ ਜਾਂ ਇੱਧਰ ਉੱਧਰ ਦੀਆਂ ਹੋਰ ਕੋਈ ਗੱਲਾਂ ਬਾਤਾਂ ਕਰੀਏ ਨਾ, ਤਾਂ ਰਾਤ ਨੂੰ ਐਵੇਂ ਦਿਮਾਗ ਤੇ ਬੋਝ ਪਾਉਣ ਵਾਲੀ ਗੱਲ ਹੁੰਦੀ ਹੈ। ਸੋ ਰਾਤ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਡਾਕਟਰ ਵੀ ਕਹਿੰਦੇ ਕਿ ਰਾਤ ਨੂੰ ਖਾਣਾ ਵੀ ਖਾਓ ਤੇ ਹਲਕਾ ਫੁਲਕਾ, ਰਾਤ ਨੂੰ ਸੌਣ ਤੋਂ ਉਹ ਵੀ 2-2.5 ਘੰਟੇ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਤਾਂ ਜੋ ਤੁਹਾਨੂੰ ਆਰਾਮ ਦੀ ਨੀਂਦ ਆਏ। ਤੇ ਉਸੇ ਤਰ੍ਹਾਂ ਅਸੀਂ ਵੀ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਇੱਕ ਡੈਜ਼ਰਟ ਜੇ ਤਰ੍ਹਾਂ, ਇੱਕ ਜਿਵੇਂ ਮਿੱਠਾ ਜਿਹਾ ਹੁੰਦਾ ਨਾ ਖਾਣੇ ਖਾਣ ਤੋਂ ਬਾਅਦ, ਥੋੜਾ ਬਹੁਤਾ ਮੂੰਹ ਮਿੱਠਾ ਕਰਨ ਨੂੰ ਦਿਲ ਕਰਦਾ, ਤੇ ਸਾਡੇ ਪ੍ਰੋਗਰਾਮ ਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਐਸੀਆਂ ਛੋਟੀਆਂ ਛੋਟੀਆਂ ਹਲਕੀਆਂ ਫੁਲਕੀਆਂ ਮਨ ਨੂੰ ਸਕੂਨ ਦੇਣ ਵਾਲੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ, ਤਾਂ ਜੋ ਤੁਸੀਂ ਆਰਾਮ ਦੇ ਨਾਲ ਸਕੂਨ ਦੀ ਜਿਹੜੀ ਨੀਂਦ ਹੈ ਨਾ ਉਹ ਸੌਂ ਸਕੋ ਰਾਤ ਨੂੰ। ਸੋ ਅੱਜ ਦੋਸਤੋ 4 ਜੂਨ ਹੋ ਗਿਆ, ਤੇ ਟੈਂਪਰੇਚਰ ਦੀ ਗੱਲ ਤੇ ਯਾਰ ਹੁਣ 8-10 ਦਿਨ ਨਾ ਆਪਾਂ ਨਾ ਹੀ ਕਰੀਏ ਕੋਈ, ਕਿਉਂਕਿ ਗਰਮੀ ਗਰਮੀ ਗਰਮੀ

ਗਰਮੀ ਰਹਿਣੀ 8-10 ਦਿਨ ਆਉਣ ਵਾਲੇ, ਕੋਈ ਬਾਰਿਸ਼ ਬੁਰਸ਼ ਦੀ ਵੈਡੀ ਕੋਈ ਪ੍ਰੋਡਿਕਸ਼ਨ ਨਹੀਂ ਹੈਗੀ। ਅੱਜ ਵੀ 30 ਡਿਗਰੀ ਟੈਂਪਰੇਚਰ ਰਿਹਾ, ਇਸ ਵੇਲੇ 20-24 ਡਿਗਰੀ ਟੈਂਪਰੇਚਰ ਹੈ, ਤੇ ਕੱਲ ਨੂੰ 5 ਜੂਨ ਨੂੰ ਫੇਰ 29 ਡਿਗਰੀ ਟੈਂਪਰੇਚਰ ਹੋ ਜਾਣਾ। 29 ਡਿਗਰੀ ਟੈਂਪਰੇਚਰ, 5:38 ਤੇ ਸੂਰਜ ਨੇ ਨਜ਼ਰ ਆਉਣਾ, 8:57 ਤੇ ਸ਼ਾਮ ਨੂੰ ਉਹਨੇ ਘਰ ਵਾਪਸ ਚਲ ਜਾਣਾ। ਔਰ ਇੰਨੀ ਥੋੜੀ ਬਹੁਤ ਕੱਲ ਠੀਕ ਹੈ ਕਿ ਕੱਲ ਹਵਾ ਜਿਹੜੀ 25-30 ਕਿਲੋਮੀਟਰ ਦੀ ਜਿਹੜੀ ਚਲਦੀ ਰਹੇਗੀ, ਤੇ ਉਹਦੇ ਕਾਰਨ ਥੋੜਾ ਬਹੁਤ ਸਕੂਨ ਮਿਲੇਗਾ। ਅਦਰਵਾਈਜ਼ ਤੇ ਬਸ ਬਈ ਗਰਮੀ ਨੇ ਵੱਟ ਕੱਢੇ ਪਏ ਆ। ਸੋ ਗਰਮੀ ਦੇ ਵੱਟ ਤਾਂ ਕੱਢੇ ਪਏ ਆ, ਪਰ ਆਪ ਕੋਸ਼ਿਸ਼ ਕਰੋ ਕਿ ਆਪਣੇ ਅੰਦਰ ਦੀ ਜਿਹੜੀ ਗਰਮੀ ਹੈ ਨਾ ਉਹਨੂੰ ਅੰਦਰ ਹੀ ਰੱਖੋ, ਉਹਨੂੰ ਬਾਹਰ ਨਾ ਕੱਢੋ, ਕਿਉਂਕਿ ਅੰਦਰ ਦੀ ਜਿਹੜੀ ਗਰਮੀ ਜਦੋਂ ਬਾਹਰ ਨਿਕਲਦੀ ਹੈ ਨਾ ਤੇ ਉਹ ਫਿਰ ਆਸ ਪਾਸ ਦੇ ਲੋਕਾਂ ਨੂੰ ਬਹੁਤ ਉਸਦਾ ਅਸਰ ਪੈਂਦਾ ਹੈ, ਤੇ ਉਸ ਤੋਂ ਥੋੜਾ ਜਿਹਾ ਬਚਾ ਹੀ ਰੱਖਿਆ ਕਰੋ। ਆਪਣੇ ਆਪ ਨੂੰ ਉਪਰੋਂ ਠੰਡੇ ਹੀ ਰੱਖਿਆ ਕਰੋ, ਕੂਲ ਹੀ ਰੱਖਿਆ ਕਰੋ, ਐਨ ਆਰਾਮ ਨਾਲ ਚਿੱਲ ਰੱਖਿਆ ਕਰੋ, ਕਿਉਂਕਿ ਗਰਮੀ ਹੈ ਹੁਣ, ਇਸ ਨੂੰ ਇੰਜੋਏ ਕਰੋ। ਤਾਂ ਮੈਂ ਅੱਗੇ ਜਿੱਦਾਂ ਕਹਿੰਦਾ ਹੁੰਦਾ ਕਿ ਗਰਮੀ ਹੋਏ ਜਾਂ ਸਰਦੀ ਹੋਏ, ਕੁਦਰਤ ਦੇ ਮੌਸਮ ਦਾ ਇੰਜੋਏ ਕਰਿਆ ਕਰੋ, ਮੌਜਾਂ ਲਿਆ ਕਰੋ, ਤੇ ਉਹਦੇ ਅੱਗੇ ਨਾ ਅਸੀਂ ਕੁਝ ਕਰ ਸਕਦੇ ਹਾਂ, ਨਾ ਹੀ ਅਸੀਂ ਜੇ ਕੁਝ ਕਰਾਂਗੇ ਤਾਂ ਸਾਡਾ ਕੁਝ ਵਟਿਆ ਜਾਣਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਨਾ ਕਿ ਜਿਵੇਂ ਇੱਕ ਦੋਸਤ ਦੂਸਰੇ ਨੂੰ ਕਹਿੰਦਾ ਕਿ ਯਾਰ ਦੁਨੀਆਂ ਦੇ ਹਾਲਾਤ ਬਹੁਤ ਖਰਾਬ ਹੋਏ ਆ, ਦੂਸਰਾ ਕਹਿੰਦਾ ਤੂੰ ਕੀਤੇ ਆ, ਕਹਿੰਦਾ ਨਹੀਂ, ਕਹਿੰਦਾ ਤੂੰ ਠੀਕ ਕਰ ਸਕਦਾ ਹੈ, ਕਹਿੰਦਾ ਤਾਂ ਹੀ ਨਹੀਂ, ਕਹਿੰਦਾ ਜੇ ਕਰ ਕੁਝ ਨਹੀਂ ਸਕਦਾ ਤੇ ਫਿਰ ਤੂੰ ਕਿਉਂ ਇੰਨੀ ਟੈਨਸ਼ਨ ਆਪਣੇ ਆਪ ਦੇ ਵਿੱਚ ਪਾਲ ਰੱਖੀ ਹੈ। ਸੋ ਇਸੇ ਤਰ੍ਹਾਂ ਹੀ ਕੁਦਰਤ ਵੱਲੋਂ ਗਰਮੀ ਪਏ, ਕੁਦਰਤ ਵੱਲੋਂ ਸਰਦੀ ਪਏ, ਅਸੀਂ ਕਰ ਕੁਝ ਨਹੀਂ ਸਕਦੇ। ਹਾਂ, ਕਰ ਇੱਕ ਚੀਜ਼ ਕਰ ਸਕਦੇ ਹਾਂ ਕਿ ਜਿਸ ਤਰੀਕੇ ਦਾ ਮੌਸਮ ਨੇਚਰ ਵੱਲੋਂ ਸਾਨੂੰ ਦਿੱਤਾ ਜਾਂਦਾ ਨਾ, ਉਸ ਤਰ੍ਹਾਂ ਦੇ ਮੌਸਮ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖੀਏ। ਇਹੀ ਸਾਡੇ ਵਾਸਤੇ ਇੱਕ ਤੋਹਫ਼ਾ ਜਿਹੜਾ ਕੁਦਰਤ ਦਾ ਹੁੰਦਾ। ਸੋ ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਏ ਜਾਂਦੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜੇ ਹੋਏ ਹੋ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਵੀ ਤੁਸੀਂ ਆਨਲਾਈਨ ਪੰਜਾਬੀ ਅਖਬਾਰ ਵੀ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਵੀ ਤੁਸੀਂ ਦੇਖ ਸਕਦੇ ਹੋ। IPTV ਦੇ ਉੱਪਰ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.ca ਤੁਸੀਂ ਭਰੋਗੇ ਤਾਂ ਤੁਸੀਂ ਸਾਡੇ ਇਸ TV ਦੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਸ਼ਾਮ ਨੂੰ 6:30 ਅਸੀਂ ਅੱਜ ਦਾ ਇਹ ਪ੍ਰੋਗਰਾਮ ਜੇ ਕੋਈ ਦੋਸਤ ਮਿੱਤਰ ਨਹੀਂ ਵੀ ਸੁਣ ਸਕੇ ਤਾਂ ਉਹ ਅਸੀਂ ਅਗਲੇ ਦਿਨ ਸ਼ਾਮ ਨੂੰ 6:30 ਫਿਰ ਅਪਲੋਡ ਕਰ ਦਿੰਦੇ ਹਾਂ, ਤੁਸੀਂ ਉੱਥੇ ਸੁਣ ਸਕਦੇ ਹੋ। ਬਾਕੀ ਇਹ 6 ਤਰੀਕ ਨੂੰ ਪਰਸੋਂ ਬਹੁਤ ਖੂਬਸੂਰਤ ਇੱਕ ਮੁਸ਼ਾਇਰਾ ਫਿਰ ਅਸੀਂ ਆਰਗੇਨਾਈਜ਼ ਕੀਤਾ ਹੋਇਆ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਜਿਸ ਨੂੰ ਵਿਸ਼ਵ ਪੰਜਾਬੀ ਸਭਾ ਦੁਆਰਾ ਔਰ ਇੰਟਰਨੈਸ਼ਨਲ ਕੌਂਸਲ ਆਫ ਆਰਟਸ ਵੱਲੋਂ ਦੋਨਾਂ ਦੀ ਕੋਲੈਬੋਰੇਸ਼ਨ ਦੇ ਨਾਲ, ਦੋਨਾਂ ਦੇ ਸਹਿਯੋਗ ਦੇ ਨਾਲ ਉਸ ਨੂੰ ਆਯੋਜਿਤ ਕੀਤਾ ਗਿਆ। ਸ਼ਾਮ ਨੂੰ 6:00 ਦਾ ਟਾਈਮ ਹੈ, 2.5-3 ਘੰਟੇ ਬਹੁਤ ਅੱਛੇ ਅੱਛੇ ਕਵੀ ਜਨ ਉੱਥੇ ਪਹੁੰਚਣਗੇ, ਬਹੁਤ ਖੂਬਸੂਰਤ ਮੁਸ਼ਾਇਰਾ ਹੋਏਗਾ। ਉਹਦੇ ਵਿੱਚ ਉਰਦੂ ਦੀਆਂ ਗਜ਼ਲਾਂ ਕਵਿਤਾਵਾਂ ਵੀ ਹੋਣਗੀਆਂ, ਪੰਜਾਬੀ ਦੀਆਂ ਵੀ ਹੋਣਗੀਆਂ, ਤੁਹਾਡੇ ਸਾਰਿਆਂ ਦਾ ਮਨੋਰੰਜਨ ਹੋਏਗਾ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਵਿਸ਼ਵ ਪੰਜਾਬੀ ਭਵਨ ਜਿਹੜਾ ਨਾ ਉਹ ਕਥੂਰੀਆ ਸਾਹਿਬ ਦਾ ਨਹੀਂ ਹੈ, ਉਹ ਸਾਰੇ ਪੰਜਾਬੀਆਂ ਨੂੰ ਉਹਨਾਂ ਨੇ ਸਮਰਪਿਤ ਕੀਤਾ ਹੋਇਆ। ਪੰਜਾਬੀ ਭੈਣ ਭਰਾ ਕੋਈ ਵੀ ਗਤੀਵਿਧੀ ਉੱਥੇ ਆਰਗੇਨਾਈਜ਼ ਕਰਨਾ ਚਾਹੁਣ ਤਾਂ ਫ੍ਰੀ ਆਫ ਕੋਸਟ ਉਸਦੀਆਂ ਸਰਵਿਸਿਜ਼ ਜਿਹੜੀਆਂ ਨਾ ਉਸ ਨੂੰ ਮਿਲ ਸਕਦੀਆਂ ਨੇ। ਸੋ ਤੁਸੀਂ ਵੀ ਕੋਈ ਪ੍ਰੋਗਰਾਮ ਕਰਨਾ ਹੋਏ ਤਾਂ ਤੁਸੀਂ ਉੱਥੇ ਆਰਗੇਨਾਈਜ਼ ਕਰ ਸਕਦੇ ਹੋ। ਬਾਕੀ ਅੱਜ ਦਾ ਜੋ ਪ੍ਰੋਗਰਾਮ ਹੈ ਨਾ, ਇਹਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ। ਜਿਵੇਂ ਇੱਕ ਮੈਂ ਨਾ ਪੜ੍ਹ ਰਿਹਾ ਸੀ ਇੱਕ ਜਗ੍ਹਾ ਤੇ, ਉਹ ਲਿਖਿਆ ਸੀ, ਉਹ ਕਹਿੰਦਾ ਕਿ ਮੰਜ਼ਿਲ ਹਮੇਸ਼ਾ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਮੰਜ਼ਿਲ ਹਮੇਸ਼ਾ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਇਕੱਲੇ ਪੰਖ ਹੋਣ ਨਾਲ ਕੁਝ ਨਹੀਂ ਹੁੰਦਾ, ਹਮੇਸ਼ਾ ਹੌਸਲਿਆਂ ਨਾਲ ਉਡਾਨ ਹੁੰਦੀ ਹੈ। ਹੌਸਲੇ ਬੁਲੰਦ ਹੋਣੇ ਚਾਹੀਦੇ ਹੈ, ਇਰਾਦੇ ਮਜ਼ਬੂਤ ਹੋਣੇ ਚਾਹੀਦੇ ਨੇ, ਤਾਂ ਕੋਈ ਵੀ ਜਿਹੜੀ ਮੰਜ਼ਿਲ ਹੈ ਨਾ ਉਹ ਸਾਡੇ ਲਈ ਮੁਸ਼ਕਲ ਨਹੀਂ ਹੁੰਦੀ। ਕੱਲ ਮੈਂ ਇੱਕ ਹੋਰ ਚੀਜ਼ ਪੜ੍ਹ ਰਿਹਾ ਸੀ ਕਿ ਲੰਕਾ ਦਾ ਇੱਕ ਅਥਲੀਟ ਰਾਣਾ ਕਰਨਾਤੁੰਗਾ ਉਸਦਾ ਨਾਂ ਸੀ, ਤੇ 1964 ਦੀ ਓਲੰਪਿਕ ਹੋ ਰਹੀ ਸੀ, ਤੇ ਉਸ ਓਲੰਪਿਕ ਦੇ ਮੁਕਾਬਲੇ ਦੇ ਵਿੱਚ ਨਾ ਉਹ ਰੇਸ ਦੇ ਵਿੱਚ ਦੌੜ ਰਿਹਾ ਸੀ। ਸਟੇਡੀਅਮ ਦੇ ਵਿੱਚ ਦੌੜ ਲੱਗੀ ਹੋਈ ਸੀ ਲੰਬੀ, ਉਹ ਦੌੜ ਰਿਹਾ ਸੀ, ਉਹਦੇ ਪੈਰ ਦੇ ਵਿੱਚ ਦਰਦ ਹੋ ਰਹੀ ਸੀ ਬਹੁਤ ਜ਼ਿਆਦਾ, ਉਸਦਾ ਸਿਹਤ ਵੀ ਉਸਦੀ ਠੀਕ ਨਹੀਂ ਸੀ, ਲੇਕਿਨ ਉਹਦੇ ਬਾਵਜੂਦ ਵੀ ਉਸਦਾ ਦ੍ਰਿੜ ਇਰਾਦਾ, ਦ੍ਰਿੜ ਨਿਸ਼ਚਾ ਸੀ ਕਿ ਮੈਂ ਇਹ ਰੇਸ ਦੌੜਨੀ ਹੀ ਦੌੜਨੀ ਹੈ। ਸਾਰੇ ਦੇ ਸਾਰੇ ਪਲੇਅਰ ਹੀ ਉਹਦੇ ਨਾਲੋਂ ਅੱਗੇ ਨਿਕਲੀ ਜਾ ਰਹੇ ਸਨ, ਉਹ ਸਭ ਤੋਂ ਪਿੱਛੇ ਰਹਿ ਗਿਆ। ਰੇਸ ਖਤਮ ਹੋ ਗਈ, ਸਾਰੇ ਪਲੇਅਰ ਅੱਗੇ ਰੇਸ ਖਤਮ ਕਰ ਦਿੱਤੀ, ਲੇਕਿਨ ਉਸਦੀ ਰੇਸ ਅਜੇ ਚੱਕਰ ਇੱਕ ਅੱਧਾ ਰਹਿੰਦਾ ਸੀ। ਉਹ ਦੌੜਿਆ ਗਿਆ, ਉਹ ਦੌੜਦਾ ਰਿਹਾ, ਉਹ ਰੁਕਿਆ ਨਹੀਂ, ਦੁੱਖ ਦੀ ਲੱਤ ਦੇ ਨਾਲ, ਪੂਰੀ ਦਰਦ ਦੇ ਨਾਲ ਕਰਾ ਰਿਹਾ ਉਹ ਦੌੜ ਰਿਹਾ ਸੀ।
ਪਹਿਲਾਂ ਤੇ ਸਟੇਡੀਅਮ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਸਨ ਨਾ ਉਹਦੀ ਇਹ ਚੀਜ਼ ਦੇਖ ਕੇ ਹੱਸੇ, ਮਜ਼ਾਕ ਉਹਨੂੰ ਕਰਨ ਲੱਗੇ। ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਹੱਸਣ ਦੇ ਬਾਵਜੂਦ, ਮਜ਼ਾਕ ਦੇ ਬਾਵਜੂਦ ਵੀ ਰੁਕਿਆ ਨਹੀਂ, ਉਹ ਚੱਲਦਾ ਰਿਹਾ, ਦੌੜਦਾ ਰਿਹਾ, ਅਖੀਰ ਕੁਝ ਲੋਕਾਂ ਨੇ ਉੱਠ ਕੇ ਨਾ ਉਹਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਕੀ ਹੋਇਆ, ਦੇਖਾ ਦੇਹੀ ਕਹਿੰਦੇ 70,000 ਦੇ ਕਰੀਬ ਲੋਕ ਉੱਥੇ ਸਟੇਡੀਅਮ ਚ ਬੈਠੇ ਸਨ। ਸਾਰਿਆਂ ਦੇ ਸਾਰਿਆਂ ਨੇ ਉੱਠ ਕੇ ਨਾ ਉਹਦੀ ਇੱਜ਼ਤ ਅਫਜ਼ਾਈ ਦੇ ਲਈ ਜ਼ੋਰਦਾਰ ਤਾੜੀਆਂ ਕਲੈਪਿੰਗ ਦੇ ਨਾਲ ਸਟੇਡੀਅਮ ਜਿਹੜਾ ਗੂੰਜ ਉੱਠਿਆ। ਸਭ ਤੋਂ ਪਿੱਛੇ ਜਿਹੜਾ ਦੌੜਦਾ ਜਾ ਰਿਹਾ ਸੀ ਉਹਦੀ ਦੌੜ ਨੂੰ ਦੇਖ ਕੇ, ਜਦੋਂ ਉਹਦੀ ਦੌੜ ਖਤਮ ਹੋਈ ਨਾ ਤੇ ਉਹਨੂੰ ਸਵਾਲ ਪੁੱਛਿਆ ਗਿਆ ਪੱਤਰਕਾਰਿਆਂ ਨੇ ਮਾਈਕ ਦੇ ਵਿੱਚ ਹੀ ਕਿ ਯਾਰ ਸਾਰੇ ਪਲੇਅਰ ਤਾਂ ਤੇਰੇ ਨਾਲੋਂ ਅੱਗੇ ਨਿਕਲ ਗਏ, ਦੌੜ ਖਤਮ ਹੋ ਗਈ ਸੀ, ਲੇਕਿਨ ਤੂੰ ਫਿਰ ਵੀ ਦੌੜਦਾ ਚੱਲਿਆ ਜਾ ਰਿਹਾ ਸੀ, ਕਿਉਂ, ਇਹਦੇ ਪਿੱਛੇ ਕਾਰਨ ਕੀ ਸੀ? ਉਹਨੇ ਜਵਾਬ ਬੜਾ ਖੂਬਸੂਰਤ ਦਿੱਤਾ। ਉਹ ਕਹਿੰਦਾ ਕਿ ਘਰ ਦੇ ਵਿੱਚ ਮੇਰੀ ਛੋਟੀ ਜੀ ਜਿਹੜੀ ਇੱਕ ਬੱਚੀ ਹੈ ਨਾ, ਉਹ ਮੇਰੀ ਦੌੜ ਨੂੰ ਦੇਖ ਰਹੀ ਸੀ, ਤੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਬੱਚੀ ਦੇ ਮਨ ਦੇ ਵਿੱਚ ਇਹ ਆਵੇ ਕਿ ਮੇਰਾ ਬਾਪ ਦੌੜਦਾ ਰੇਸ ਵਿੱਚ ਛੱਡ ਕੇ ਬਾਹਰ ਦੌੜ ਗਿਆ, ਉਸਨੇ ਰੇਸ ਪੂਰੀ ਕੀਤੀ ਹੈ। ਕਿਉਂਕਿ ਉਹ ਛੋਟੀ ਬੱਚੀ ਹੈ, ਉਹਨੂੰ ਅਜੇ ਫਸਟ ਸੈਕਿੰਡ ਥਰਡ ਦਾ ਨਹੀਂ ਪਤਾ, ਉਹਨੂੰ ਸਿਰਫ ਇਹ ਪਤਾ ਕਿ ਮੇਰਾ ਬਾਪ ਦੌੜਦਾ, ਲੇਕਿਨ ਉਹਦੇ ਮਨ ਦੇ ਵਿੱਚ ਮੈਂ ਇਹ ਖਿਆਲ ਜਿਹੜਾ ਨਾ ਉਹ ਨਹੀਂ ਪੈਦਾ ਹੋਣ ਦੇਣਾ ਚਾਹੁੰਦਾ ਕਿ ਮੇਰਾ ਬਾਪ ਰੇਸ ਦੇ ਵਿੱਚੋਂ ਛੱਡ ਕੇ ਦੌੜ ਗਿਆ। ਦੇਖੋ, ਜ਼ਿੰਦਗੀ ਦੇ ਵਿੱਚ ਸਾਨੂੰ ਵੀ ਜਿਹੜਾ ਕੰਮ ਅਸੀਂ ਸ਼ੁਰੂ ਕਰਦੇ ਹਾਂ ਨਾ, ਉਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸ ਨੂੰ ਸਿਰੇ ਲਾਉਣ ਦੀ। ਅਸੀਂ ਕਈ ਵਾਰੀ ਅੱਧ ਵਿਚਕਾਰੋਂ ਆਪਣਾ ਹੌਸਲਾ ਛੱਡ ਕੇ ਨਾ ਉਸ ਕੰਮ ਨੂੰ ਕਰਨਾ ਛੱਡ ਦਿੰਦੇ ਹਾਂ, ਲੇਕਿਨ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਸਮੁੰਦਰ ਦਾ ਮੋਤੀ ਤੁਹਾਡੇ ਆਖਰੀ ਗੋਤੇ ਦੀ ਕਿਤੇ ਨਾ ਕਿਤੇ ਇੰਤਜ਼ਾਰ ਕਰ ਰਿਹਾ ਹੁੰਦਾ। ਉਹ ਪਲ, ਉਹ ਸ਼ਨ, ਉਹ ਸਮਾਂ ਜਿਹੜਾ ਤੁਹਾਡੀ ਕਾਮਯਾਬੀ ਦੇ ਝੰਡੇ ਬੁਲੰਦ ਕਰਨ ਦੇ ਲਈ ਤੁਹਾਡੀ ਰਾਹ ਦੇਖ ਰਿਹਾ ਹੁੰਦਾ, ਉਹ ਪਤਾ ਨਹੀਂ ਹੁੰਦਾ ਤੁਹਾਨੂੰ। ਸੋ ਇਸ ਕਰਕੇ ਜਿਹੜੇ ਕੰਮ ਨੂੰ ਆਰੰਭ ਕਰਦੇ ਹੋ ਨਾ, ਜਿਹੜੇ ਕੰਮ ਨੂੰ ਵਿੱਢਦੇ ਹੋ, ਜਿਹੜੇ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਸ ਨੂੰ ਇਮਾਨਦਾਰੀ ਦੇ ਨਾਲ ਲਗਾਤਾਰ ਮਿਹਨਤ ਦੇ ਨਾਲ ਕਰਦੇ ਰਿਹਾ, ਕਿਉਂਕਿ ਮਿਹਨਤ ਕਰਨਾ ਆਦਮੀ ਦਾ ਫਰਜ਼ ਹੈ। ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਖੜੋਤ ਆ ਗਈ ਨਾ ਜ਼ਿੰਦਗੀ ਦੇ ਵਿੱਚ ਤੇ ਸਮਝ ਲਓ ਮੌਤ ਆ ਗਈ। ਜ਼ਿੰਦਗੀ ਨਾਮ ਹੀ ਚੱਲਣੇ ਕਾ ਨਾਮ ਹੈ। ਚੱਲਦੇ ਰਹੋ, ਮੰਜ਼ਿਲ ਆਪਣੇ ਆਪ ਕਿਤੇ ਨਾ ਕਿਤੇ ਸਾਨੂੰ ਪ੍ਰਾਪਤ ਹੋਵੇਗੀ ਜੇ ਸਾਡੇ ਕੰਮ ਦੇ ਵਿੱਚ ਇਮਾਨਦਾਰੀ ਹੋਏਗੀ, ਜੇ ਸਾਡੀ ਮਿਹਨਤ ਦੇ ਵਿੱਚ ਸਾਡਾ ਮਿਹਨਤ ਦਾ ਪਸੀਨਾ ਹੋਏਗਾ ਨਾ, ਤੇ ਮੰਜ਼ਿਲ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗੀ। ਸੋ ਸਾਡੇ ਰੇਡੀਓ ਪ੍ਰੋਗਰਾਮ ਦਾ ਜੋ ਨੰਬਰ ਰੋਜ਼ ਦੀ ਤਰ੍ਹਾਂ ਉਹ ਹੀ ਹੈ, ਕੋਈ ਬਦਲਿਆ ਨਹੀਂ ਹੈ, 647-367-5353 647-367-5353। ਉਹ ਕਹਿੰਦਾ ਕਿ ਲਹਿਰੋਂ ਮੇਂ ਨੌਕਾ ਕਭੀ ਪਾਰ ਨਹੀਂ ਹੋਤੀ, ਪਰ ਹਿੰਮਤ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ। ਲਹਿਰੋਂ ਸੇ ਨੌਕਾ ਕਭੀ ਪਾਰ ਨਹੀਂ ਹੋਤੀ, ਪਰ ਹਿੰਮਤ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ। ਜਿਹੜਾ ਹਿੰਮਤ ਕਰਦਾ ਨਾ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਹੀਂ ਹੁੰਦੀ। ਇੱਕ ਸਾਡੇ ਹੋਰ ਪੰਜਾਬੀ ਦੇ ਇੱਕ ਸ਼ਾਇਰ ਨੇ, ਸੁਲੱਖਣ ਮੀਤ, ਉਹਨਾਂ ਦਾ ਇੱਕ ਬੜਾ ਖੂਬਸੂਰਤ ਸ਼ੇਅਰ ਉਹਨਾਂ ਨੇ ਲਿਖਿਆ ਕਿ ਕਈ ਵਾਰ ਇਰਾਦਾ ਕੀਤਾ ਸੀ ਤੂਫਾਨ ਵਿੱਚ ਕਿਸ਼ਤੀ ਰੋੜ ਦਿਆਂ। ਤੂਫਾਨ ਵਿੱਚ ਬੰਦਾ ਜਾ ਰਿਹਾ, ਤੂਫਾਨ ਚੱਲ ਰਿਹਾ, ਨਦੀ ਦੇ ਵਿੱਚ ਕਿਸ਼ਤੀ ਲੈ ਕੇ ਦਰਿਆ ਦੇ ਵਿੱਚ ਜਾ ਰਿਹਾ। ਕਹਿੰਦਾ ਕਈ ਵਾਰ ਇਰਾਦਾ ਕੀਤਾ ਸੀ ਤੂਫਾਨ ਵਿੱਚ ਕਿਸ਼ਤੀ ਰੋੜ ਦਿਆਂ, ਮਨ ਕੀਤਾ ਸੀ ਕਈ ਵਾਰੀ ਕਿ ਕਿਸ਼ਤੀ ਰੋੜ ਦਿਆਂ, ਪਰ ਕਈ ਵਾਰ ਇਰਾਦਾ ਕੀਤਾ ਸੀ ਤੂਫਾਨ ਵਿੱਚ ਕਿਸ਼ਤੀ ਰੋੜ ਦਿਆਂ, ਪਰ ਆਕੜ ਵੇਖ ਤੂਫਾਨਾਂ ਦੀ ਮੇਰਾ ਪਾਰ ਲੰਘਾਉਣ ਨੂੰ ਜੀ ਕਰਦਾ। ਜਦੋਂ ਇਰਾਦਾ ਕਰ ਲਓ ਨਾ ਕਿਸੇ ਚੀਜ਼ ਦਾ, ਫਿਰ ਲੋਕਾਂ ਦੀਆਂ ਗੱਲਾਂ ਬਾਤਾਂ, ਤਾਨਿਆਂ ਮਿਹਣਿਆਂ ਤੋਂ, ਨਿਹੋਰਿਆਂ ਤੋਂ, ਆਲੋਚਨਾਵਾਂ ਤੋਂ, ਕ੍ਰਿਟੀਸਿਜ਼ਮ ਤੋਂ ਘਬਰਾਈ ਦਾ ਨਹੀਂ ਹੁੰਦਾ। ਲੋਕਾਂ ਨੇ ਤੁਹਾਡੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕਰਨੀਆਂ ਹੀ ਕਰਨੀਆਂ ਹਨ। ਤੁਹਾਡੀ ਖੁਸ਼ੀ ਤੇ ਕੋਈ ਖੁਸ਼ ਨਹੀਂ ਹੁੰਦਾ, ਖੁਸ਼ੀ ਤੇ ਹਮੇਸ਼ਾ ਲੋਕ ਜਲਦੇ ਹਨ। ਸੋ ਖੁਸ਼ੀ ਨੂੰ ਜੇ ਪ੍ਰਾਪਤ ਕਰਨਾ ਨਾ, ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਇਗਨੋਰ ਕਰਨਾ ਪਊਗਾ, ਮਿਹਨਤ ਦੇ ਵੱਲ ਧਿਆਨ ਦੇਣਾ ਪਊਗਾ, ਇਮਾਨਦਾਰੀ ਦੇ ਨਾਲ ਕੀਤੀ ਗਈ ਮਿਹਨਤ ਦੇ ਵੱਲ ਧਿਆਨ ਦੇਣਾ ਪਊਗਾ। ਸੋ ਗੱਲਬਾਤ ਨੂੰ ਅੱਗੇ ਆਪਾਂ ਕੰਟੀਨਿਊ ਕਰਾਂਗੇ, ਤੇ ਹੁਣ ਰੋਜ਼ ਦੀ ਤਰ੍ਹਾਂ ਬੜਾ ਖੂਬਸੂਰਤ ਜਿਹਾ ਗੀਤ ਤੁਹਾਡੇ ਲਈ ਮੈਂ ਸਿਲੈਕਟ ਕੀਤਾ। ਤੁਹਾਡੇ ਦੋਸਤਾਂ, ਮਿੱਤਰਾਂ, ਸਾਰਿਆਂ ਸੱਜਣਾ ਪਿਆਰਿਆਂ ਦੇ ਨਾਂ, ਆਪਣੇ ਆਪਣੇ ਪਿਆਰਿਆਂ, ਦੋਸਤਾਂ, ਮਿੱਤਰਾਂ, ਸੱਜਣਾਂ ਨੂੰ ਯਾਦ ਕਰੋ, ਜਿਨ੍ਹਾਂ ਦੇ ਨਾਲ ਤੁਸੀਂ ਜ਼ਿੰਦਗੀ ਦਾ ਖੂਬਸੂਰਤ ਸਮਾਂ ਬਤੀਤ ਕੀਤਾ, ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਜਵਾਨੀ ਦਾ ਸਮਾਂ ਬਤੀਤ ਕੀਤਾ, ਜਿਨ੍ਹਾਂ ਤੋਂ ਤੁਸੀਂ ਵਿਛੜੇ ਹੋਏ ਹੋ, ਲੇਕਿਨ ਉਹਨਾਂ ਦੀਆਂ ਯਾਦਾਂ ਅੱਜ ਵੀ ਜਦੋਂ ਤੁਹਾਨੂੰ ਕਿਤੇ ਆਉਂਦੀਆਂ ਨੇ ਨਾ, ਤੁਹਾਨੂੰ ਸਰਸ਼ਾਰ ਕਰ ਦਿੰਦੀਆਂ ਨੇ, ਤੁਹਾਨੂੰ ਖੁਸ਼ ਕਰ ਦਿੰਦੀਆਂ ਨੇ। ਤੇ ਉਮੀਦ ਕਰਦਾ ਕਿ ਇਹ ਗੀਤ ਵੀ ਤੁਹਾਨੂੰ ਉਹਨਾਂ ਸਮਿਆਂ ਦੇ ਵਿੱਚ ਲੈ ਕੇ ਜਾਊਗਾ ਜਦੋਂ ਤੁਹਾਡੇ ਸੱਜਣ, ਮਿੱਤਰ, ਦੋਸਤ,
प्यारे प्यारे जिन्हां दे नाल तुसी पढ़दे रहे हो, जिन्हां दे नाल तुसी खेड़दे रहे हो, जिन्हां दे नाल तुसी जिंदगी दा हसीन समा बतीत कीता है, लेकिन किसी कारण दे करके तुहानूं दूर दूर होना पै गया, अलग अलग होना पै गया, लेकिन उन्हां दे नाल बिताईआं होईआं यादां तुहाडीआं अद वी सांझीआं ने। सो उन्हां दे नाम तुहाडे इह गीत आ, तुसी जरूर मैनूं फोन वी करिओगे इस तों गीत तों बाद 647-367-5353।

ਇੱਕ ਸੱਜਣ ਹੁੰਦਾ ਸੀ। ਆਪਣੇ ਆਪਣੇ ਸੱਜਣਾਂ ਨੂੰ ਯਾਦ ਕਰੋ ਖਾਂ, ਆਪਣੇ ਆਪਣੇ ਦੋਸਤਾਂ ਨੂੰ ਯਾਦ ਕਰੋ ਖਾਂ, ਜਿਨ੍ਹਾਂ ਨੂੰ ਤੁਸੀਂ ਅੱਜ ਮਿਸ ਕਰਦੇ ਹੋ, ਜਿਨ੍ਹਾਂ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਹੀ ਪਿਆਰੇ ਪਿਆਰੇ ਲਮਹੇ, ਬਹੁਤ ਪਿਆਰੀਆਂ ਪਿਆਰੀਆਂ ਮੁਲਾਕਾਤਾਂ, ਬਹੁਤ ਹੀ ਹਸੀਨ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਹਨਾਂ ਸੱਜਾ ਮਿੱਤਰਾਂ ਦੋਸਤਾਂ ਨੂੰ। ਕਈ ਵਾਰੀ ਅਸੀਂ ਬੈਠੇ ਹੁੰਦੇ ਹਾਂ ਨਾ, ਜਦੋਂ ਇਕੱਲੇ ਕਿਤੇ ਬੈਠੇ ਹੋਈਏ, ਘਰ ਦੇ ਵਿੱਚ ਕੋਈ ਨਾ ਹੋਵੇ, ਅਸੀਂ ਆਪਣੇ ਬੈੱਡ ਦੇ ਵਿੱਚ ਇਕੱਲੇ ਬੈਠੇ ਹਾਂ, ਅਤੇ ਕਈ ਵਾਰੀ ਜਦੋਂ ਰਿਵਰਸ ਕਰੀਏ ਨਾ ਆਪਣੇ ਮਾਇੰਡ ਨੂੰ, ਕੈਸਟ ਜਿਹੜੀ ਰਿਵਾਇੰਡ ਕਰੀਏ ਆਪਣੀ ਮੈਮਰੀ ਦੀ ਕੈਸਟ ਨੂੰ, ਤਾਂ ਪੁਰਾਣੇ ਅਸੀਂ ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਜਦੋਂ ਸਾਡੇ ਸੱਜਣ ਮਿੱਤਰ ਦੋਸਤਾਂ ਦੀ ਕੰਪਨੀ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਸੀ, ਜਦੋਂ ਸਾਨੂੰ ਘਰਦਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ ਸੀ, ਜਦੋਂ ਕਿਤੇ ਰਾਤ ਰਹਿਣਾ ਹੁੰਦਾ ਸੀ ਤਾਂ ਕੋਈ ਟੈਲੀਫੋਨ ਵੀ ਨਹੀਂ ਹੁੰਦੇ ਸੀ, ਬਿਨਾਂ ਦੱਸਿਆਂ ਤੋਂ ਹੀ ਉਸ ਦੋਸਤ ਮਿੱਤਰ ਦੇ ਘਰ ਰਹਿ ਜਾਂਦੇ ਸੀ, ਜਦੋਂ ਕਿਸੇ ਦੇ ਘਰ ਜਾਣਾ ਹੁੰਦੇ ਸੀ ਤਾਂ ਬਿਨਾਂ ਕੋਈ ਮੈਸੇਜ ਦਿੱਤਿਆਂ ਚੁੱਪ ਕਰਕੇ ਜਾ ਕੇ ਕੁੰਡਾ ਖੜਕਾਈਦਾ ਸੀ ਅਤੇ ਅੰਦਰ ਪਹੁੰਚ ਜਾਈਦਾ ਸੀ ਅਤੇ ਖਿੜੇ ਮੱਥੇ ਉਸ ਦੇ ਸਾਰੇ ਘਰ ਦੇ ਸਾਡਾ ਸਵਾਗਤ ਕਰਦੇ ਹੁੰਦੇ ਸੀ। ਐਸੇ ਸੱਜਣ ਮਿੱਤਰ ਦੋਸਤਾਂ ਦੀਆਂ ਗੱਲਾਂ ਬਾਤਾਂ ਅਸੀਂ ਅੱਜ ਦੇ ਪ੍ਰੋਗਰਾਮਾਂ ਵਿੱਚ ਕਰਾਂਗੇ, ਔਰ ਸਾਰਿਆਂ ਦੇ ਹੁੰਦੇ ਆ ਇਹ, ਕੋਈ ਮੈਂ ਇਹਦੇ ਵਿੱਚ ਕੋਈ ਕਿਸੇ ਦਾ ਇਹ ਹੈ ਹੀ ਨਹੀਂ ਹੈ ਕਿ ਯਾਰ ਮੇਰਾ ਤਾਂ ਕੋਈ ਦੋਸਤ ਮਿੱਤਰ ਕੋਈ ਹੈ ਹੀ ਨਹੀਂ ਸੀ, ਕੋਈ ਇਸ ਤਰ੍ਹਾਂ ਦਾ ਸੱਜਣ ਮਿੱਤਰ ਦੋਸਤ ਹੈ ਹੀ ਨਹੀਂ ਸੀ। ਉਹ ਉਮਰ ਦਾ ਪੜਾਅ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਉਮਰ ਦਾ ਪੜਾਅ ਜਿਹੜਾ ਹੁੰਦਾ ਨਾ ਦੋਸਤਾਂ ਮਿੱਤਰਾਂ ਸੱਜਣਾਂ ਦੇ ਕਾਰਨ ਹੀ ਉਹ ਉਮਰ ਹਸੀਨ ਬਣਦੀ ਹੈ, ਅਦਰਵਾਈਜ਼ ਉਸ ਉਮਰ ਦਾ ਕੋਈ ਵੀ ਮਾਇਨੇ ਨਹੀਂ ਰਹਿ ਜਾਂਦੇ ਜੇ ਉਸ ਉਮਰ ਦੇ ਵਿੱਚ ਅਸੀਂ ਸੱਜਣ ਨਾ ਬਣਾਈਏ, ਦੋਸਤ ਨਾ ਬਣਾਈਏ, ਮਿੱਤਰ ਨਾ ਬਣਾਈਏ। ਲੇਕਿਨ ਉਹ ਜਿਹੜੇ ਦੋਸਤ ਮਿੱਤਰ ਸੱਜਣ ਹੁੰਦੇ ਨਾ, ਉਹਨਾਂ ਦੀ ਜਿਹੜੀ ਦੋਸਤੀ ਹੁੰਦੀ ਨਾ ਉਹ ਨਿਸਵਾਰਥ ਹੁੰਦੀ ਹੈ, ਉਹ ਦੋਸਤੀ ਜਿਹੜੀ ਕੋਈ ਮਤਲਬ ਪ੍ਰਸਤੀ ਨਹੀਂ ਹੁੰਦੀ ਉਹਦੇ ਵਿੱਚ, ਉਸ ਦੋਸਤੀ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ, ਕਿਉਂਕਿ ਜਿਹੜੀ ਦੋਸਤੀ ਸਾਡੀ ਉਸ ਤੋਂ ਬਾਅਦ ਹੁੰਦੀ ਹੈ ਨਾ, ਜਦੋਂ ਅਸੀਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਆ ਜਾਂਦੇ ਹਾਂ, ਉਹ ਦੋਸਤੀ ਨੂੰ ਕਿਹਾ ਜਾਂਦਾ ਪ੍ਰੋਫੈਸ਼ਨਲ ਦੋਸਤੀ, ਉਹ ਦੋਸਤੀ ਹੁੰਦੀ ਜ਼ਰੂਰਤਾਂ ਦੀ ਦੋਸਤੀ, ਉਹ ਦੋਸਤੀ ਹੁੰਦੀ ਹੈ ਲੋੜਾਂ ਦੀ ਦੋਸਤੀ, ਸਾਨੂੰ ਇੱਕ ਦੂਸਰੇ ਤੱਕ ਜ਼ਰੂਰਤ ਹੁੰਦੀ ਹੈ, ਲੋੜਾਂ ਹੁੰਦੀਆਂ ਨੇ, ਕੰਮ ਹੁੰਦੇ ਨੇ, ਫਾਇਦੇ ਹੁੰਦੇ ਨੇ, ਫਿਰ ਅਸੀਂ ਹੋਰ ਪ੍ਰੋਫੈਸ਼ਨ ਤੋਂ ਅੱਗੇ ਜਿਹਦੇ ਕੋਲ ਮੰਨ ਲਓ ਕੋਈ ਬਿਜ਼ਨਸ ਕਰਦਾ, ਬਿਜ਼ਨਸਮੈਨਾਂ ਦੀ ਦੋਸਤੀ, ਉਹ ਵੀ ਲੈਣ ਦੇਣ ਦੀ ਦੋਸਤੀ ਹੁੰਦੀ ਹੈ। ਲੇਕਿਨ ਇੱਕ ਐਸਾ ਪੜਾਅ ਹੁੰਦਾ ਉਹ ਉਮਰ ਦਾ ਜਦੋਂ ਦੋਸਤੀਆਂ, ਜਦੋਂ ਯਾਰੀਆਂ, ਜਦੋਂ ਸਾਥ ਜਿਹੜੇ ਜਦੋਂ ਆਪਸ ਚ ਬਣਦੇ ਨੇ, ਉਹਨਾਂ ਦੇ ਵਿੱਚ ਕੋਈ ਨਿਸਵਾਰਥ ਨਹੀਂ ਹੁੰਦਾ, ਕੋਈ ਲਾਲਚ ਨਹੀਂ ਹੁੰਦਾ, ਕੋਈ ਪੈਸੇ ਦਾ ਲੈਣ ਦੇਣ ਦੇ ਨਹੀਂ ਹੁੰਦਾ, ਕੋਈ ਇੱਕ ਦੂਸਰੇ ਤੋਂ ਨਫ਼ਾ ਨੁਕਸਾਨ ਦੀ ਸੋਚ ਮਨ ਦੇ ਵਿੱਚ ਹੁੰਦੀ ਨਹੀਂ ਉਸ ਵੇਲੇ। ਸੋ ਉਸ ਵੇਲੇ ਦੇ ਦੋਸਤਾਂ ਦੀ ਕੋਈ ਗੱਲਬਾਤ ਤੁਸੀਂ ਸ਼ੇਅਰ ਕਰ ਸਕਦੇ ਹੋ 6474563553। ਕੋਈ ਵੀ ਤੁਹਾਡਾ ਐਸਾ ਦੋਸਤ ਮਿੱਤਰ ਸੱਜਣ ਹੋਏ ਜਿਸ ਨੂੰ ਤੁਸੀਂ ਅੱਜ ਯਾਦ ਕਰਦੇ ਹੋ ਅਤੇ ਤੁਹਾਡਾ ਮਨ ਕਰਦਾ ਹੋਏ ਯਾਰ ਮੈਨੂੰ ਉਹ ਦੋਸਤ ਕਿਤੇ ਮਿਲੇ ਨਾ, ਅਤੇ ਬਹੁਤ ਸਮਾਂ ਹਸੀਨ ਬਣ ਜਾਏਗਾ, ਉਹ ਪੁਰਾਣੀਆਂ ਘੜੀਆਂ ਦੇ ਵਿੱਚ ਅਸੀਂ, ਪੁਰਾਣੀਆਂ ਯਾਦਾਂ ਦੇ ਵਿੱਚ ਅਸੀਂ ਪਹੁੰਚ ਜਾਵਾਂਗੇ, ਤਾਂ ਉਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਸੰਬੰਧਿਤ ਯਾਦਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ 6474563553, 6473675353। ਉਹ ਕਿਸੇ ਨੇ, ਉਹ ਕਹਿੰਦੇ ਕਿਸੇ ਨੇ ਪੁੱਛਿਆ ਨਾ ਕਿ ਦੋਸਤ ਦਾ ਮਤਲਬ ਕੀ ਹੁੰਦਾ, ਉਹ ਕਹਿੰਦਾ ਵੀ ਦੋਸਤ ਦਾ ਕੀ ਮਤਲਬ ਹੈ, ਉਹ ਕਹਿੰਦਾ ਕਿ ਦੋਸਤੀ ਹੁੰਦੀ ਉਹ ਹੈ ਜਿਹਦਾ ਕੋਈ ਮਤਲਬ ਹੀ ਨਾ ਹੋਵੇ। ਕਿੱਡਾ ਸੋਹਣਾ ਸਵਾਲ ਹੈ ਤੇ ਕਿੱਡਾ ਵਧੀਆ ਉਹਦਾ ਅੱਗੋ ਜਵਾਬ ਉਸਨੇ ਦਿੱਤਾ। ਉਹ ਕਹਿੰਦਾ ਵੀ ਦੋਸਤ ਦਾ ਕੀ ਮਤਲਬ ਹੈ, ਕਹਿੰਦਾ ਉਹ ਦੋਸਤੀ ਕੀ ਹੈ ਜਿਹਦਾ ਕੋਈ ਮਤਲਬ ਹੀ ਹੋ ਗਿਆ, ਕਹਿੰਦਾ ਦੋਸਤੀ ਉੱਥੇ ਹੁੰਦੀ ਹੈ ਜਿੱਥੇ ਮਤਲਬ ਕੋਈ ਹੋਵੇ ਹੀ ਨਾ, ਜੇ ਮਤਲਬ ਹੋ ਗਏ ਨਾ ਇੱਕ ਦੂਸਰੇ ਤੱਕ ਫਿਰ ਉਹ ਦੋਸਤੀ ਨਹੀਂ ਹੋ ਗਈ, ਫਿਰ ਤਾਂ ਉਹ ਵਪਾਰਕ ਸੰਬੰਧ ਹੋ ਗਏ ਨਾ, ਫਿਰ ਤਾਂ ਉਹ ਪ੍ਰੋਫੈਸ਼ਨਲ ਰਿਲੇਸ਼ਨ ਹੋ ਗਏ ਨਾ, ਜਦੋਂ ਇੱਕ ਦੂਸਰੇ ਤੱਕ ਅਸੀਂ ਮਤਲਬ ਦੇ ਕਾਰਨ ਹੀ ਜੁੜੇ ਹੋਈਏ ਨਾ। ਸੋ ਦੋਸਤੀ ਅਸਲੀ ਦੀ ਅਸੀਂ ਤਾਂ ਗੱਲ ਕਰਦੇ ਹਾਂ ਜਿਹੜੀ ਦੋਸਤੀ ਮਤਲਬਾਂ ਤੋਂ ਹੋਵੇ ਹੀ ਉੱਪਰ। ਸੋ ਤੁਸੀਂ ਵੀ ਗੱਲ ਕਰ ਸਕਦੇ ਹੋ 6473673553 ਸਾਡੇ ਸਟੂਡੀਓ ਦਾ ਨੰਬਰ ਹੈ 6473675353। ਤੁਸੀਂ ਸਾਡੇ ਨਾਲ ਜੁੜਿਓ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅੱਜ ਵੀਰਵਾਰ ਹੈ, ਕੱਲ ਸ਼ੁੱਕਰਵਾਰ ਹੋਏਗਾ, ਸ਼ੁੱਕਰਵਾਰ ਦੇ ਦਿਨ ਅਸੀਂ ਫਿਰ ਕੋਈ ਵਿਸ਼ਾ ਹੁੰਦਾ ਹੀ ਨਹੀਂ ਹੈ ਵਿਸ਼ਾ, ਕਿਉਂਕਿ ਉਸ ਦਿਨ ਤੁਹਾਡੀਆਂ ਫਰਮਾਇਸ਼ਾਂ ਹੁੰਦੀਆਂ ਨੇ, ਤੁਹਾਡੀਆਂ ਫਰਮਾਇਸ਼ਾਂ ਦੇ ਗਾਣੇ ਅਸੀਂ ਸੁਣਦੇ ਹਾਂ, ਤੁਹਾਡੇ ਨਾਲ ਬੀਤੀਆਂ ਹੋਈਆਂ ਗੱਲਾਂ ਬਾਤਾਂ, ਤੁਹਾਡੀਆਂ ਜੱਗ ਬੀਤੀਆਂ, ਤੁਹਾਡੀਆਂ ਹੱਡ ਬੀਤੀਆਂ, ਉਹ ਅਸੀਂ ਸ਼ੇਅਰ ਕਰਦੇ ਹਾਂ ਫਰਾਈਡੇ ਨੂੰ। ਹਾਂ, ਅੱਜ ਜਿਹੜੀ ਇਹ ਗੱਲ ਹੈ ਇਹ ਵੀ ਗੱਲਬਾਤ ਕੋਈ ਐਸੀ ਨਵੀਂ ਨਹੀਂ ਹੈ, ਕੋਈ ਦੋਸਤ ਮਿੱਤਰ ਸੱਜਣ ਭੈਣ ਭਰਾ ਐਸਾ ਹੋ ਹੀ ਨਹੀਂ ਸਕਦਾ ਜਿਹੜੇ ਉਸ ਜ਼ਿੰਦਗੀ ਦੇ ਪੜਾਅ ਦੇ ਉੱਪਰ, ਜਵਾਨੀ ਦੀ ਅਵਸਥਾ ਜਿਹਨੂੰ ਮੈਂ ਕਹਿ ਰਿਹਾ, ਜਾਂ ਉਸ ਬਚਪਨ ਦੀ ਅਵਸਥਾ ਜਿੱਥੋਂ ਅਸੀਂ ਗੁਜ਼ਰ ਕੇ ਆਏ ਹਾਂ, ਉਹਨਾਂ ਵੇਲਿਆਂ ਦੇ ਵਿੱਚ ਅਸੀਂ ਸੱਜਣਾਂ ਮਿੱਤਰਾਂ ਦੋਸਤਾਂ ਦੇ ਨਾਲ ਸਮਾਂ ਬਤੀਤ ਨਾ ਕੀਤਾ ਹੋਵੇ, ਅਤੇ ਉਹਨਾਂ ਸੱਜਣਾਂ ਮਿੱਤਰਾਂ ਦੋਸਤਾਂ ਦੇ ਨਾਲ ਸਾਡੀਆਂ ਬੜੀਆਂ ਬੜੀਆਂ ਖੂਬਸੂਰਤ ਜਿਹੜੀਆਂ ਯਾਦਾਂ ਉਹ ਜੁੜੀਆਂ ਹੁੰਦੀਆਂ ਨੇ,
ਤੇ ਉਹਨਾਂ ਯਾਦਾਂ ਦੀਆਂ ਬੜੀਆਂ ਬੜੀਆਂ ਖੂਬਸੂਰਤ ਕਹਾਣੀਆਂ ਹੁੰਦੀਆਂ ਨੇ, ਬੜੇ ਬੜੇ ਖੂਬਸੂਰਤ ਟੋਟਕੇ ਹੁੰਦੇ ਨੇ, ਬੜੀਆਂ ਬੜੀਆਂ ਖੂਬਸੂਰਤ ਸ਼ਰਾਰਤਾਂ ਵੀ ਕੀਤੀਆਂ ਹੁੰਦੀਆਂ ਨੇ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਦੋਸਤਾਂ ਮਿੱਤਰਾਂ ਨੇ। ਉਹ ਰੀਜ਼ਨ ਦੱਸਾਂ ਕੀ ਹੈ, ਉਸ ਵੇਲੇ ਉਹ ਇਹ ਉਮਰ ਦਾ ਤਕਾਜ਼ਾ ਹੀ ਇਹ ਹੁੰਦਾ ਹੈ, ਉਮਰ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਸ ਵੇਲੇ ਜਦੋਂ ਵੀ ਅਸੀਂ ਕੋਈ ਕੰਮ ਕਰਨਾ ਹੈ ਨਾ, ਤਾਂ ਉਸ ਕੰਮ ਦਾ ਕੌਨਸੀਕੁਐਂਸ ਅੱਗੇ ਰਿਜ਼ਲਟ ਕੀ ਹੋਊਗਾ ਉਹ ਜਿਹੜਾ ਅਸੀਂ ਉਸ ਉਮਰ ਦੇ ਵਿੱਚ ਨਹੀਂ ਸੋਚਦੇ। ਕਿਉਂਕਿ ਅੱਜ ਦੇਖੋ ਤੁਸੀਂ, ਅੱਜ ਅਸੀਂ ਉਮਰ ਦੇ ਜਿਸ ਪੜਾਅ ਦੇ ਉੱਪਰ ਆਉਣਾ, ਅਸੀਂ ਜਦੋਂ ਕੋਈ ਕੰਮ ਕਰਨਾ ਹੋਵੇ ਨਾ, ਕੰਮ ਕਰਨ ਤੋਂ ਪਹਿਲਾਂ ਅਸੀਂ ਸੋਚਾਂਗੇ ਯਾਰ ਜੇ ਅਸੀਂ ਇਹ ਕੰਮ ਕੀਤਾ ਤਾਂ ਇਹਦਾ ਆਹ ਰਿਜ਼ਲਟ ਨਿਕਲ ਸਕਦਾ, ਜੇ ਅਸੀਂ ਇਹ ਕੰਮ ਕੀਤਾ ਤੇ ਇਹਦਾ ਆਹ ਨੁਕਸਾਨ ਹੋ ਸਕਦਾ। ਅਸੀਂ ਅੱਗੇ ਉਹਦੇ ਫਿਊਚਰ ਦੇ ਬਾਰੇ ਸੋਚਦੇ ਹਾਂ ਕਿ ਇਹ ਕੰਮ ਕਰਨ ਦੇ ਨਾਲ ਕੀ ਫਾਇਦਾ ਹੋ ਸਕਦਾ, ਕੀ ਨੁਕਸਾਨ ਹੋ ਸਕਦਾ। ਲੇਕਿਨ ਉਹ ਉਮਰ ਇੱਕ ਐਸੀ ਹੁੰਦੀ ਹੈ, ਉਹ ਦੋਸਤੀਆਂ ਐਸੇ ਪੜਾਅ ਦੀਆਂ ਹੁੰਦੀਆਂ ਨੇ ਜਦੋਂ ਸਾਨੂੰ ਕਿਸੇ ਵੀ ਕੰਮ ਨੂੰ ਕਰਨ ਤੋਂ ਬਾਅਦ ਉਹਦਾ ਰਿਜ਼ਲਟ ਕੀ ਹੋਣਾ, ਚੰਗਾ ਹੋਣਾ ਜਾਂ ਮਾੜਾ ਹੋਣਾ, ਇਹ ਕੋਈ ਪਰਵਾਹ ਨਹੀਂ ਹੁੰਦੀ, ਕੋਈ ਬੇਫਿਕਰੀ ਹੁੰਦੀ ਹੈ। ਜਿੱਡੇ ਮਰਜ਼ੀ ਵੱਡੇ ਤੋਂ ਵੱਡੇ ਅਸੀਂ ਗਲਤ ਕੰਮ ਛੋਟੇ ਮੋਟੇ ਕਰਦੇ ਰਹੀਏ, ਅੱਛੇ ਹੋਣ ਬੁਰੇ ਹੋਣ, ਸਾਡੇ ਲਈ ਉਹ ਨਫੇ ਦੇ ਹੋਣ ਸਾਡੇ ਲਈ ਨੁਕਸਾਨ ਦੇ ਹੋਣ, ਸਾਨੂੰ ਸਰੀਰਕ ਤੌਰ ਤੇ ਉਹ ਦੁੱਖ ਪਹੁੰਚਾਉਣ ਵਾਲੇ ਹੋਣ, ਨਾ, ਬਸ ਉਹ ਉਮਰ ਦਾ ਇੱਕ ਜਨੂਨ ਹੀ ਹੁੰਦਾ। ਜਿਵੇਂ ਉਹ ਕਹਿੰਦੇ ਨਾ ਕਿ ਖੂਨ ਗਰਮ ਹੁੰਦਾ ਉਸ ਸਟੇਜ ਦੇ ਉੱਪਰ, ਉਸ ਗਰਮ ਖੂਨ ਦੀ ਗਰਮੀ ਦੇ ਵਿੱਚ ਐਸੇ ਐਸੇ ਕੰਮ ਅਸੀਂ ਕਰ ਜਾਂਦੇ ਹਾਂ ਕਿ ਜਿਨ੍ਹਾਂ ਕੰਮਾਂ ਨੂੰ ਬਾਅਦ ਦੇ ਵਿੱਚ ਜਦੋਂ ਕਈ ਵਾਰੀ ਅੱਜ ਸੋਚਦੇ ਹਾਂ ਨਾ, ਯਾਰ ਆਪਾਂ ਉਹ ਜਦੋਂ ਕੰਮ ਐਸਾ ਕੀਤਾ ਸੀ ਨਾ, ਉਹ ਤਾਂ ਯਾਰ ਸਿੱਧੀ ਮੌਤ ਸੀ ਉਸ ਵੇਲੇ। ਲੇਕਿਨ ਉਸ ਵੇਲੇ ਜਦੋਂ ਕੀਤਾ ਸੀ ਉਦੋਂ ਇਹ ਅਹਿਸਾਸ ਮਨ ਦੇ ਵਿੱਚ ਹੈ ਹੀ ਨਹੀਂ ਸੀ ਕਿ ਇਹਦਾ ਯਾਰ ਰਿਜ਼ਲਟ ਇਹ ਵੀ ਹੋ ਸਕਦਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਅਸੀਂ ਜਾਰੀ ਰਹੇਗਾ। ਤੁਸੀਂ ਫੋਨ ਕਰ ਸਕਦੇ ਹੋ 647-367-5553 ਦੇ ਉੱਪਰ। ਸਾਡੇ ਰੇਡੀਓ ਪ੍ਰੋਗਰਾਮ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਮੇਨ ਸਪੋਂਸਰ ਨੇ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਵੇ ਆਪਣੀ ਕਿਚਨ ਦੀ ਕੋਈ ਗਰੋਸਰੀ, ਤੁਸੀਂ ਲੈਣਾ ਹੋਵੇ ਕਿਚਨ ਦਾ ਕੋਈ ਵੀ ਬਰਤਨ, ਤੁਸੀਂ ਲੈਣੀ ਹੋਵੇ ਆਪਣੀ ਰੈਸਟੋਰੈਂਟ ਵਾਸਤੇ ਕੋਈ ਗਰੋਸਰੀ, ਤੁਸੀਂ ਲੈਣਾ ਹੋਵੇ ਰੈਸਟੋਰੈਂਟ ਵਾਸਤੇ ਕੋਈ ਬਰਤਨ ਵੱਡਾ, ਤੁਸੀਂ ਲੈਣਾ ਹੋਵੇ ਕੋਈ ਡਿਸਪੋਜ਼ੇਬਲ ਸਮਾਨ ਪਰਚੂਨ ਦੇ ਵਿੱਚ ਜਾਂ ਬਲਕ ਦੇ ਵਿੱਚ ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਕੋਈ ਛੋਟੀਆਂ ਮੋਟੀਆਂ ਦਵਾਈਆਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ, ਤੁਸੀਂ ਖਰੀਦਣੀਆਂ ਹੋਣ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਅੰਮ੍ਰਿਤਾਰਾ, ਕੈਮ ਚੂਰਨ, ਐਲੋਵੀਰਾ, ਪੁਦੀਨ ਹਰਾ, ਪਾਈਟੈਕਸ, ਜਾਂ ਕਿਸੇ ਕਿਸਮ ਦੀਆਂ ਛੋਟੀਆਂ ਮੋਟੀਆਂ ਜੋ ਦਵਾਈਆਂ ਤੁਹਾਨੂੰ ਚਾਹੀਦੀਆਂ ਨੇ ਨਾ,

0: ਕੇ ਜਾਣਕਾਰੀ ਲੈ ਸਕਦੇ ਹੋ 905-230-4800 905-230-4800 ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ 8268
1: ਸਤਿ ਸ੍ਰੀ ਅਕਾਲ ਕਹਿੰਦੇ ਨੇ ਪੱਥਰ ਕਦੇ ਗੁਲਾਬ ਨੀ ਹੁੰਦੇ
0: ਜੀ
1: ਕੋਰੇ ਕਾਗਜ਼ ਕਦੇ ਕਿਤਾਬ ਨੀ ਹੁੰਦੇ
0: ਕੀ ਬਾਤ ਹੈ
1: ਜੇਕਰ ਲਾਈਏ ਜਾਰੀ ਬੋਲਿਆ ਫਿਰ ਯਾਰਾਂ ਨਾਲ ਹਿਸਾਬ ਨੀ ਹੁੰਦੇ
0: ਵਾਹ ਵਾਹ ਵਾਹ ਵਾਹ ਬਹੁਤ ਹਾਂ ਅੱਜ ਅਸੀਂ ਉਸ ਤਰ੍ਹਾਂ ਦੇ ਦੋਸਤੀਆਂ ਦੀ ਗੱਲਾਂ ਕਰ ਰਹੇ ਹਾਂ ਜਿਨ੍ਹਾਂ ਦੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਬਸ
1: ਹਾਂਜੀ ਜੇ ਲਾਈਏ ਤਾਂ ਹਿਸਾਬ ਨੀ ਹੁੰਦਾ
0: ਹਾਂ ਦੋਸਤੀ ਅਸਲ ਦੇ ਵਿੱਚ ਹੁੰਦੀ ਹੈ ਜਦੋਂ ਅਸੀਂ ਹਿਸਾਬਾਂ ਕਿਤਾਬਾਂ ਤੋਂ ਉੱਪਰ ਹੋਏ ਜਦੋਂ ਅਸੀਂ ਲੈਣ ਦੇਣ ਵਾਲੀ ਜਿਹੜੀ ਦੋਸਤੀ ਹੈ
1: ਉਹ ਤਾਂ ਫਿਰ ਦੋਸਤੀ ਨਹੀਂ ਹੁੰਦਾ
0: ਉਹ ਤਾਂ ਵਪਾਰਕ ਰਿਲੇਸ਼ਨ ਹੋ ਗਏ
1: ਤੁਹਾਡੇ ਨਹੀਂ ਨਹੀਂ ਨਹੀਂ ਅਸਲੀ ਯਾਰ ਤਾਂ ਇਹ ਤਾਂ ਫਿਰ ਹਿਸਾਬ ਨਹੀਂ
0: ਉਸ ਉਮਰ ਦੇ ਤਕਾਜ਼ੇ ਦੇ ਵਿੱਚ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਹਾਂ ਜਦੋਂ ਅਸੀਂ ਅਡੋਲਸੈਂਸ ਦੀ ਉਮਰ ਦੇ ਵਿੱਚ ਹੁੰਦੇ ਹਾਂ ਜਦੋਂ ਅਸੀਂ ਯੰਗ ਏਜ ਦੇ ਵਿੱਚ ਹੁੰਦੇ ਹਾਂ ਜਦੋਂ ਸਾਨੂੰ ਦੀਨ ਦੁਨੀਆ ਦਾ ਕੋਈ ਫਿਕਰ ਨਹੀਂ ਹੁੰਦਾ ਜਦੋਂ ਘਰਦਿਆਂ ਦੀ ਕੋਈ ਜ਼ਿੰਮੇਵਾਰੀ ਸਾਡੇ ਉੱਪਰ ਨਹੀਂ ਹੁੰਦੀ ਜਦੋਂ ਸਾਡੇ ਆਪਣੇ ਕੈਰੀਅਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਉਸ ਵੇਲੇ ਕੋਈ ਸੋਚ ਨਹੀਂ ਹੁੰਦੀ ਸਿਰਫ ਤੇ ਸਿਰਫ ਉਹ ਉਮਰ ਜਿਹੜੀ ਹੁੰਦੀ ਹੈ ਨਾ ਉਹ ਉਮਰ ਹੁੰਦੀ ਹੈ ਇੰਜੋਏ ਕਰਨ ਦੀ ਮੌਜ ਮਸਤੀ ਕਰਨ ਦੀ ਅਟਕੇਲੀਆਂ ਕਰਨ ਦੀ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸਮਾਜ ਦੇ ਵਿੱਚ ਉਸ ਉਮਰ ਦਾ ਤੇ ਮਜ਼ਾ ਹੀ ਬੜਾ ਹੁੰਦਾ ਯਾਰ ਉਹ ਉਮਰ ਦਾ ਇੱਕ ਐਸਾ ਪੜਾ ਜਿਸ ਦੇ ਜਾਣ ਦਾ ਹਰ ਇੱਕ ਨੂੰ ਅਫਸੋਸ ਹੁੰਦਾ ਹੈ ਯਾਰ ਕਾਸ਼ ਉਹ ਉਮਰ ਜਿਹੜੀ ਜਵਾਨੀ ਦੀ ਹੈ ਨਾ ਉਹ ਨਾ ਗਈ ਹੁੰਦੀ ਉਸ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਵਾਪਰੀਆਂ ਯਾਦਾਂ ਦੇ ਨੇ ਨਾ ਉਹਨਾਂ ਯਾਦਾਂ ਦੇ ਆਸਰੇ ਅਸੀਂ ਅੱਗੇ ਉਮਰ ਸਾਰੀ ਉਮਰ ਜਿਹੜੀ ਨਾ ਉਹ ਬਤੀਤ ਕਰ ਲੈਂਦੇ ਹਾਂ ਉਹਨਾਂ ਪਿਆਰੀਆਂ ਪਿਆਰੀਆਂ ਯਾਦਾਂ ਦੇ ਨਾ ਹੀ ਸੋ 647-367-5553 ਸਾਡੇ ਸਟੂਡੀਓ ਦਾ ਨੰਬਰ ਹੈ ਤੇ

ਉਹਨਾਂ ਨੇ ਡਿਸਕਾਊਂਟ ਜਿਹੜੇ ਦਿੱਤੇ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ। ਤੁਸੀਂ ਇੱਕ ਵਾਰ ਆਓ, ਦੇਸੀ ਘਿਓ ਮਧਾਣੀ ਦਾ ਜਿਹੜਾ $30 ਦਾ ਪਹਿਲੇ ਹੈ ਸੀ ਨਾ, ਇਸ ਵੇਲੇ $20 ਦਾ ਲੱਗਿਆ ਹੋਇਆ। ਮੈਗੀ ਦੇ 96 ਪੈਕਟ ਜਿਹੜੇ ਪਹਿਲੇ $30 ਦੇ ਲੱਗੇ ਹੋਏ ਸਨ, ਇਸ ਵੇਲੇ $9 ਦੇ ਤੁਸੀਂ ਲੈ ਸਕਦੇ ਹੋ।

0: 100 ਰੁਪਏ ਦੇ ਵਿੱਚ ਮਿਲ ਜਾਏਗਾ। 905-200-4800 ਦੇ ਉੱਪਰ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਸਤਿ ਸ੍ਰੀ ਅਕਾਲ ਜੀ, ਇੰਦਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। 7713।
1: ਹਾਂਜੀ ਬੇਟਾ,
0: ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਮੈਂ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਸੱਜਣ ਠੱਗ ਨੂੰ,
0: ਜੀ
1: ਉਹਨਾਂ ਨੇ ਕਿਹਾ ਸੀ ਇੱਕੋ ਹੀ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਸੁਣਾਇਆ ਸੀ, ਜੋ ਡਾਕੇ ਮਾਰਦਾ ਸੀ ਸੱਜਣਾ ਵਾਲੇ ਕੱਪੜੇ ਪਾਏ ਸੀ ਪਰ ਰਾਤ ਨੂੰ ਆਇਆ ਨੂੰ ਲੁੱਟਦਾ ਸੀ ਤਰਾਂ ਚ ਰੱਖ ਕੇ।
0: ਜੀ ਜੀ ਜੀ ਜੀ।
1: ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਉਜਲ ਕਹਿਹਾਂ ਝਲਕਣਾ ਘੋਟਮ ਕਾਲੜੀ ਮਸਤ
0: ਜੀ
1: ਤੋ ਤੈ ਜੋਸ਼ ਨਾ ਉਤਰੇ ਜੇ ਸੋ ਤੂੰ ਤੇ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਕਿਹਾ ਸੀ ਜਿਹੜਾ ਕਹਿਣ ਦਾ ਭਾਂਡਾ ਹੁੰਦਾ ਹੈ ਨਾ,
0: ਜੀ ਜੀ,
1: ਉਹ ਜਿੰਨਾ ਮਰਜ਼ੀ ਮਾਂਜੀ ਤੋਂ ਇਜਾਉਣ ਦੀ ਕਾਲਕ ਉਵੇਂ ਲਿੱਥੀ ਜਾਂਦੀ ਹੈ
0: ਜੀ ਜੀ,
1: ਪਰ ਦੇਖਣ ਨੂੰ ਚਮਕਦਾਰ ਹੁੰਦਾ ਹੈ
0: ਨਾ।
1: ਤੇ ਵੀ ਤੂੰ ਕੰਮ ਤਾਂ ਸੱਜਣਾ ਵਾਲੇ ਨਾ ਸੱਜਣਾ ਵਾਲਾ ਪਰ ਕੰਮ ਤੇਰੇ ਸੱਜਣਾ ਵਾਲੇ ਨੀ ਹੈਗੇ।
0: ਤੇ
1: ਉਹਨੇ ਕਿਹਾ ਸੀ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਨੇਖਾ ਮੰਗੀਆ ਤਿੱਥੇ ਖੜੇ ਦਿਸਣ,
0: ਜਿੱਥੇ ਖੜੇ ਦਿਸਣ
1: ਉਹਨਾਂ ਜਿੱਥੇ ਵੀ ਆਪਾਂ ਨੂੰ ਲੋੜ ਪਵੇ ਉਹ ਸੱਜਣ ਉਹ ਹੈ ਜਿਹੜਾ ਉਹ ਆਪਾਂ ਨੂੰ ਜਿੱਥੇ ਲੋੜ ਪਵੇ ਉੱਥੇ ਸਾਡੇ ਵਾਸਤੇ ਹਾਜ਼ਰ ਹੋਵੇ।
0: ਸੱਜਣ ਉਹ ਹੈ ਜਿਹੜਾ ਮੁਸ਼ਕਿਲ ਦੇ ਵਿੱਚ ਤੁਹਾਡੇ ਨਾਲ ਖੜਾ ਹੋਵੇ।
1: ਹਾਂ, ਮੁਸ਼ਕਿਲ ਦੇ ਵਿੱਚ। ਤੇ ਉਹ ਕਹਿੰਦੇ ਆ ਵੀ ਤੁਸੀਂ ਕੁਆਂਟਿਟੀ ਨਾ ਦੇਖੋ, ਹਨਾ
0: ਜੀ, ਕੁਆਲਿਟੀ ਦੇਖੋ, ਕੁਆਲਿਟੀ ਦੇਖੋ, ਬਿਲਕੁਲ ਸਹੀ ਗੱਲ। ਦੇਖੋ
1: ਤੁਸੀਂ ਜ਼ਿਆਦਾ ਗਿਣਤੀ ਦੇ ਮਿੱਤਰ ਬਣਾ ਕੇ ਕੀ ਕਰਨੇ ਆ, ਮਿੱਤਰ ਥੋੜੇ ਬਣਾ ਲਓ, ਉਹ ਬਣਾਓ ਵੀ ਜਿਹੜੇ ਤੁਹਾਡੇ ਕਿਤੇ
0: ਗੁਰਬਾਣੀ ਦਾ ਹਵਾਲਾ ਦੇ ਕੇ ਬੜੀ ਖੂਬਸੂਰਤ ਸ਼ਬਦਾਂ ਦੇ ਵਿੱਚ ਅੱਜ ਦੇ ਵਿਸ਼ੇ ਦੇ ਵਿੱਚ ਆਪਣਾ ਯੋਗਦਾਨ ਪਾਇਆ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਥੈਂਕ ਯੂ, ਥੈਂਕ ਯੂ। ਸੋ ਬਹੁਤ ਖੂਬਸੂਰਤ ਸਾਡੇ ਭੈਣ ਜੀ ਨੇ ਗੱਲ ਕੀਤੀ ਕਿ ਉਹ ਕਹਿੰਦੇ ਆ ਕਿ ਦੋਸਤ ਜ਼ਰੂਰੀ ਨਹੀਂ ਹੈ ਕਿ ਗਿਣਤੀ ਦੋਸਤਾਂ ਦੀ ਜ਼ਿਆਦਾ ਵਧਾਉਣੀ ਚਾਹੀਦੀ ਹੈ, ਕਿ ਦੋਸਤ ਉਹ ਬਣਾਓ ਜਿਨ੍ਹਾਂ ਦੇ ਵਿੱਚ ਕੁਆਲਿਟੀ ਹੋਏ। ਉਹ ਜਿੱਦਾਂ ਇੱਕ ਕਹਿੰਦੇ ਹੋ ਨਾ ਕਿ ਸਸਤਾ ਰੋਵੇ ਬਾਰੰਬਾਰ ਤੇ ਮਹਿੰਗਾ ਰੋਵੇ ਇੱਕੋ ਵਾਰ। ਮਹਿੰਗੀ ਚੀਜ਼ ਲੈ ਲਓ ਨਾ ਤੁਸੀਂ, ਕੁਆਲਿਟੀ ਦੀ ਲੈ ਲਓ, ਇੱਕ ਵਾਰ ਤੁਹਾਨੂੰ ਤਕਲੀਫ ਜ਼ਰੂਰ ਹੋਏਗੀ ਲੇਕਿਨ ਬਾਅਦ ਦੇ ਵਿੱਚ ਤੁਸੀਂ ਸਾਰੀ ਉਮਰ ਇੰਜੋਏ ਕਰੋਗੇ। ਯਾਰ ਚੀਜ਼ ਮੈਂ ਲਈ ਸੀ ਮਹਿੰਗੀ ਲੇਕਿਨ ਬੜਾ ਇਹਦਾ ਆਨੰਦ ਆਇਆ। ਸਸਤਾ ਰੋਵੇ, ਕੁਛ ਸਸਤੀਆਂ ਚੀਜ਼ਾਂ ਲੈ ਲਓ ਨਾ ਤੁਸੀਂ, ਜਿੰਨੀਆਂ ਮਰਜ਼ੀ ਲੈ ਲਓ, ਦੂਜੇ ਤੀਜੇ ਦਿਨ ਟੁੱਟੀ ਰਹਿਣੀ। ਤੋ ਸੇਮ ਇਹ ਕ੍ਰਾਈਟੀਰੀਆ ਜਿਹੜਾ ਦੋਸਤੀ ਦਾ ਹੈ ਕਿ ਦੋਸਤ ਬਣਾਓ ਜਿਨ੍ਹਾਂ ਦੋਸਤਾਂ ਦੇ ਉੱਪਰ ਤੁਹਾਨੂੰ ਟਰਸਟ ਹੋਏ, ਜਿਨ੍ਹਾਂ ਦੋਸਤਾਂ ਦੇ ਉੱਪਰ ਤੁਹਾਨੂੰ ਵਿਸ਼ਵਾਸ ਹੋਏ, ਤੁਸੀਂ ਅੰਨਾ ਅੱਖਾਂ ਬੰਦ ਕਰਕੇ ਉਹਦੇ ਉੱਪਰ ਵਿਸ਼ਵਾਸ ਕਰ ਸਕੋ। ਮੈਂ ਅੱਗੇ ਕਈ ਵਾਰੀ ਕਹਿੰਦਾ ਹਾਂ ਕਿ ਜਦੋਂ ਦੋਸਤ ਬਣਾਉਣਾ ਹੈ ਨਾ ਉਦੋਂ ਦੋਵੇਂ ਅੱਖਾਂ ਖੋਲ ਕੇ ਰੱਖੋ, ਬਿਲਕੁਲ ਦੋਵੇਂ ਅੱਖਾਂ ਚਪੱਟ ਖੋਲ ਕੇ ਰੱਖੋ ਜਦੋਂ ਦੋਸਤ ਬਣਾਉਣਾ, ਲੇਕਿਨ ਜਦੋਂ ਦੋਸਤ ਬਣਾ ਲਓ ਉਦੋਂ ਅੱਧੀਆਂ ਅੱਖਾਂ ਬੰਦ ਕਰ ਲਓ ਫਿਰ, ਕਿਉਂਕਿ ਜੇ ਤੁਹਾਨੂੰ ਉਹਦੇ ਵਿੱਚ ਕੋਈ ਨੁਕਸ ਲਓ ਫਿਰ, ਕਿਉਂਕਿ ਜੇ ਤੁਹਾਨੂੰ ਉਹਦੇ ਵਿੱਚ ਕੋਈ ਨੁਕਸ ਲੱਗਦਾ ਨਾ ਉਹਦੇ ਵਿੱਚ ਫਿਰ ਗਲਤੀ ਉਹਦੀ ਨਹੀਂ ਹੈ, ਗਲਤੀ ਤੁਹਾਡੀ ਹੈ। ਕਿਉਂਕਿ ਜਦੋਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਜਦੋਂ ਦੋਸਤ ਬਣਾਉਣਾ ਹੈ ਉਦੋਂ ਦੋਨੋਂ ਅੱਖਾਂ ਖੁੱਲੀਆਂ ਰੱਖੋ, ਕਿ ਉਦੋਂ ਪਰਖ ਲਓ ਕਿ ਕਿਹੜਾ ਕਿਹੜਾ ਦੋਸਤ ਬਣਾਉਣਾ, ਕਿਹਨੂੰ ਨਹੀਂ ਬਣਾਉਣਾ। ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਹੈ? ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
2: ਹਾਂਜੀ ਹਾਂਜੀ, ਸੁਣ ਰਹੇ ਹਾਂ। ਤੇ ਇੱਕ ਸੌਂਗ ਪਲੇ ਕਰ ਦੋ ਜੇ ਤੁਹਾਡੇ ਕੋਲ ਟਾਈਮ ਹੋਇਆ, ਤੇ ਕੁਲਦੀਪ ਮਾਣਕ ਦਾ ਬਨੌਟੀ ਜਾ।
0: ਅੱਛਾ ਅੱਛਾ, ਤੁਸੀਂ ਅੱਜ ਦੇ ਫਿਰ ਅੱਜ ਦੇ ਵਿਸ਼ੇ ਦੇ ਨਾਲ।
2: ਹਾਂਜੀ, ਟੁਕਦਾ ਬਸ
0: ਮੈਂ ਹੁਣੇ ਹੁਣੇ ਕੱਢਦਾ, ਬਿਲਕੁਲ ਸਹੀ ਗੱਲ। ਅੱਜ ਕੱਲ ਵੈਸੇ ਦੋਸਤੀਆਂ ਜਿਹੜੀਆਂ ਨਾ ਉਹ ਬਨੌਟੀ ਯਾਰਾਂ ਵਾਲੇ ਆ।
2: ਹਾਂਜੀ, ਬਸ ਮੈਂ ਉਹ ਸੋਚ ਕੇ ਥੋੜਾ ਸੁਣਦੇ ਹੀ ਰਹੇ, ਰੋਜ਼ ਹੀ ਸੁਣਦੇ, ਸੁਣ ਕੇ ਤੇ ਮੈਂ ਸੋਚਿਆ ਮੈਂ ਟਰਾਈ ਕਰਦਾ ਵੀ ਡਾਕਟਰ ਤੇ ਕੋਈ ਟਾਈਮ ਹੋਇਆ ਜੀ।
0: ਹਾਂ ਨਹੀਂ ਨਹੀਂ, ਜਰੂਰ ਜਰੂਰ, ਹੁਣੇ ਵੇਖ ਕੇ ਤੇ ਤੁਹਾਡੇ ਸੰਗ ਲੈਣਾ। ਥੈਂਕ ਯੂ, ਸਤਿ ਸ੍ਰੀ ਅਕਾਲ।
2: ਓਕੇ ਓਕੇ ਓਕੇ।
0: ਸਤਿ ਸ੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਡਾਕਟਰ ਜੀ, ਸਾਰਿਆਂ ਨੂੰ ਤੁਹਾਨੂੰ ਦਾ ਬੜੇ ਅੱਛੇ ਵਿਚਾਰ ਆ ਰਹੇ ਹੈਗੇ ਸੱਜਣਾ ਆਪਣੇ ਦੋਸਤਾਂ ਵਾਲੇ।
0: ਜੀ ਜੀ,
3: ਮੈਂ ਵੀ ਕਹਿੰਦੀ ਹਾਂ ਸੱਜਣਾ ਨਾ ਕਦੇ ਧੋਖਾ ਨੀ ਕਮਾਈਦਾ, ਕੋਈ ਜਿੰਨਾ ਜਿੱਥੇ ਸੱਜੇ ਨਾਲ ਉਹਨਾਂ ਧੋਖਾ ਹੋਣ ਦੀ ਲੋੜ
0: ਜੀ, ਸਾਨੂੰ
3: ਕੋਈ ਗੁਜਾਇਸ਼ ਨੀ ਹੋਣੀ ਚਾਹੀਦੀ। ਜਿੱਥੇ ਸੱਜੇ ਨਾਲ ਜਿੱਥੇ ਤੁਹਾਡੇ ਪਿਆਰੇ ਆ ਉਹਨਾਂ ਨਾਲ ਜੇ ਤੁਸੀਂ ਧੋਖਾ ਕਰਦੇ ਤਾਂ ਬਹੁਤ ਮਾੜਾ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਹੈ।
3: ਆਪਣੇ ਆਪਣੇ ਤੁਹਾਡੀਆਂ ਤਾਂ ਮੇਰੀਆਂ ਚਾਰ ਫਰੈਂਡ, ਇੱਕ ਅਮੈਰੀਕਾ, ਇੱਕ ਹੈਗੀ ਉੱਥੇ ਆਸਟ੍ਰੇਲੀਆ, ਇੱਕ ਇੰਗਲੈਂਡ, ਚੌਥੀ ਮੈਂ। ਅਸੀਂ ਤਾਂ ਇੰਨਾ ਪਿਆਰ ਨਾ, ਮੇਰੀ ਵਾਸੀ ਦਾ ਇੰਨਾ ਤੁਹਾਡਾ ਪਿਆਰ ਵਾ
0: ਜੀ ਜੀ ਜੀ।
3: ਬਾਕੀ ਜਿਹੜਾ ਦੋਸਤੀ ਆ ਇਹ ਤਾਂ ਸਾਡੇ ਹੈ ਵੀ ਛੋਟੇ ਛੋਟੇ ਨੇ, ਚੌਥੀ ਪਾਣੀ ਵੱਧ ਜਾਂਦੀ ਨਾ
0: ਜੀ ਜੀ,
3: ਜਦ ਤੋਂ ਅਸੀਂ ਦੋਸਤ ਹੈਗੀਆਂ ਤਾਂ ਏਦਾਂ ਜਿਹੜੇ ਉਹ ਨਾਲ ਨਿਭ ਵੀ ਜਾਣ ਓਦਾਂ ਇਹ ਦੋਸਤ ਬਣਾ। ਬਾਕੀ ਖਾਣ ਪੀਣ ਵਾਲੇ ਦੋਸਤ ਬਣਾਉਣ ਦਾ ਫਾਇਦਾ।
0: ਹਾਂ, ਉਹ ਦੋਸਤ ਜਿਹੜੇ ਮਤਲਬ ਹੀ ਦੋਸਤ ਹੁੰਦੇ ਆ ਨਾ, ਵੀ ਜਿਹੜੇ ਖਾਣ ਪੀਣ ਵਾਲੇ ਤੁਹਾਡੇ ਦੋਸਤ ਹੈ ਤੇ ਅਦਰਵਾਈਜ਼ ਤੁਹਾਡੇ ਕੋਈ ਦੋਸਤ ਨਹੀਂ ਹੈਗੇ। ਹਾਂ ਚਲੋ, ਬਹੁਤ ਬਹੁਤ
3: ਸ਼ੁਕਰੀਆ। ਸੱਜਣ ਠੱਗ ਦੀ ਜਿਹੜੀ ਗੱਲ ਸੁਣਾਈ ਨਾ,
0: ਹਾਂ
3: ਉਹ ਕਹਿੰਦੇ ਨਾ ਸੱਜਣਾ ਨੌ ਤਾਂ ਆਪਣੇ ਆਪ ਨੂੰ ਸੱਜਣ ਰੱਖਿਆ, ਰਾਤ ਨੂੰ
0: ਠੱਗਾਂ ਵਾਲੇ ਚਲੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ। ਸੋ ਮੈਂ ਨਾ ਅੱਗੇ ਇੱਕ ਗੱਲ ਕਰ ਰਿਹਾ ਸੀ, ਉਹ ਕਹਿੰਦੇ ਆ ਕਿ ਜਦੋਂ ਤੁਹਾਡੀ ਕਿਤੇ ਲੜਾਈ ਹੁੰਦੀ ਹੈ ਨਾ, ਤਾਂ ਲੜਾਈ ਵੇਲੇ ਤੁਹਾਡੇ ਨਾਲ 10-12 ਇਕੱਠੇ ਹੋ ਜਾਂਦੇ ਆ ਤੁਹਾਡੇ ਦੋਸਤ ਜਿਹੜੇ ਆ, ਉਹ ਦੋਸਤ ਹੀ ਹੁੰਦੇ ਨੂੰ ਕਹਿ ਸਕਦੇ, 10-12 ਇਕੱਠੇ ਹੋਣਗੇ। ਲੇਕਿਨ ਲੜਾਈ ਤੋਂ ਬਾਅਦ ਜਦੋਂ ਗੱਲ ਪਹੁੰਚ ਗਈ ਠਾਣੇ, ਤੇ ਠਾਣੇ ਦੇ ਵਿੱਚ ਤੁਹਾਡੇ ਨਾਲ ਉਹਨਾਂ 10-12 ਦੇ ਵਿੱਚ ਉਹ ਰਹਿ ਜਾਣੇ ਆ 4-5 ਹੀ। ਠਾਣੇ ਤੋਂ ਬਾਅਦ ਜਦੋਂ ਕੋਰਟ ਕਚਹਿਰੀ ਚ ਗੱਲ ਪਹੁੰਚ ਗਈ, ਫਿਰ ਕੋਰਟ ਕਚਹਿਰੀ ਦੇ ਵਿੱਚ ਉਹ 3-4 ਉਹ ਵੀ ਦੌੜ ਜਾਣੇ, ਸਿਰਫ ਤੁਹਾਡੇ ਮਾਂ ਪਿਓ ਰਹਿ ਜਾਣੇ, ਤੁਹਾਡੇ ਆਪਣੇ ਰਹਿ ਜਾਣੇ। ਤੇ ਜਦੋਂ ਤੁਸੀਂ ਫਿਰ ਅੰਦਰ ਜਾਣਾ, ਉਦੋਂ ਉੱਥੇ ਨਾਲ ਕਿਸੇ ਨੇ ਨਹੀਂ ਜਾਣਾ, ਉਦੋਂ ਤੋਂ ਤੁਸੀਂ ਇਕੱਲੇ ਹੀ ਰਹਿ ਜਾਓਗੇ। ਸੋ ਦੋਸਤ ਮਿੱਤਰ ਬਣਾਓ, ਅੱਖਾਂ ਪੂਰੀਆਂ ਖੋਲ੍ਹ ਕੇ ਰੱਖੋ। ਜੇਕਰ ਦੋਸਤ ਦੇ ਉੱਪਰ ਟਰੱਸਟ ਨਾ ਹੋਏ, ਵਿਸ਼ਵਾਸ ਨਾ ਹੋਏ, ਤਾਂ ਫਿਰ ਇਸ ਤਰ੍ਹਾਂ ਦੇ ਬਨਾਉਟੀ ਯਾਰ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ।

0: ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਸਟੂਡੀਓ ਦੇ ਨੰਬਰ ਹੈ 647-367-5353, 647-367-5353। ਸਾਡੇ ਖਲੀਲ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈਂ ਆਪ?
0: ਬਹੁਤ ਬੜੀਆ ਜੀ, ਬਿਲਕੁਲ ਠੀਕ ਠਾਕ।
1: ਦੋਸਤੋ ਕੀ ਬਾਤ ਹੋ ਰਹੀ ਤੋ ਮੁਝੇ ਯਾਦ ਆਇਆ, ਅਹਿਮਦ ਫਰਾਜ਼ ਕਾ ਬੜਾ ਚੰਗਾ ਸ਼ੇਰ ਹੈ ਕਿ ਤੁਮ ਤਕੱਲਫ ਕੋ ਭੀ ਇਖਲਾਸ ਸਮਝ ਲੇਤੇ ਹੋ ਫਰਾਜ਼, ਦੋਸਤ ਹੁੰਦਾ ਨਹੀਂ ਹਰ ਹਾਥ ਮਿਲਾਨੇ ਵਾਲਾ।
0: ਬਿਲਕੁਲ ਬਿਲਕੁਲ,
1: ਕੈਸੇ ਕੈਸੇ ਬਾਤੇ ਬਤਾਤੇ ਲੋਗ, ਯਾਨੀ ਜ਼ਿੰਦਗੀ ਕਾ ਜੋ ਤਜਰਬਾ ਹੋਤਾ ਦਰਸ਼ਨ ਸਾਹਿਬ, ਵੋ ਨਿਚੋੜ ਕੇ ਦੇ ਦੇਤੇ ਆਪਕੋ ਯੇ ਲੋਗ।
0: ਵੈਸੇ ਅੱਜ ਕੱਲ ਖਲੀਲ ਸਾਹਿਬ, ਆਜ ਕੱਲ ਨਾ ਜੋ ਲੋਕੋ ਕਾ ਬਣਾ ਹੁਆ ਹੈ ਵੋ ਹੈ ਕਿ ਸ਼ਹਿਰ ਨਯਾ ਹੈ ਦੋਸਤ ਬਣਾਤੇ ਰਹੀਏ, ਸ਼ਹਿਰ ਨਯਾ ਹੈ ਦੋਸਤ ਬਣਾਤੇ ਰਹੀਏ, ਦਿਲ ਮਿਲੇ ਨਾ ਮਿਲੇ ਹਾਥ ਮਿਲਾਤੇ ਰਹੀਏ। ਅੱਜ ਕੱਲ ਦੋਸਤੀ
1: ਫਾਜ਼ਲੀ ਕਾ ਸ਼ੇਰ ਹੈ ਯੇ।
0: ਜੀ ਜੀ ਜੀ, ਅੱਛਾ ਯੇ ਨਿਦਾ ਫਾਜ਼ਲੀ ਕਾ ਸ਼ੇਰ ਹੈ।
1: ਨੀਦਾ ਫਾਜ਼ਲੀ ਕਾ ਸ਼ੇਰ ਇਸਸੇ ਪਹਿਲੇ ਕਾ ਜੁਮਲਾ ਯੇ ਹੈ, ਦੁਸ਼ਮਨੀ ਲਾ ਕਹੀ ਖਤਮ ਨਾ ਕੀਜੀਏ ਰਿਸ਼ਤਾ,
0: ਜੀ
1: ਦਿਲ ਮਿਲੇ ਯਾ ਨਾ ਮਿਲੇ ਹਾਥ ਮਿਲਾਤੇ
0: ਰਹੀਏ। ਮੈਨੇ ਯੇ ਸੁਣਾ ਥਾ ਕਿ ਸ਼ਹਿਰ ਨਯਾ ਹੈ ਦੋਸਤ ਬਣਾਤੇ ਰਹੀਏ, ਦਿਲ ਮਿਲੇ ਨਾ ਮਿਲੇ ਹਾਥ ਮਿਲਾਤੇ ਰਹੀਏ।
1: ਹਾਂ, ਯੇ ਦੂਸਰਾ ਮਿਸਰਾ ਹੈ, ਇਸਕੋ ਮਿਸਰ ਸਾਨੀ ਬੋਲਤੇ ਹੈ, ਸੈਕੰਡ ਉਸ ਜੋ ਹੈ ਪੰਕਤੀ ਹੈ, ਪਹਿਲੀ ਪੰਕਤੀ ਯੇ ਹੈ ਕਿ ਦੁਸ਼ਮਨੀ ਲਾਖ ਸਹੀ ਖਤਮ ਨਾ ਕੀਜੀਏ ਰਿਸ਼ਤਾ, ਦਿਲ ਮਿਲੇ ਯਾ ਨਾ ਮਿਲੇ ਹਾਥ ਮਿਲਾਤੇ ਰਹੀਏ। ਬਹੁਤ ਬੜੇ ਆਦਮੀ ਥੇ ਆਪਣੇ ਜ਼ਮਾਨੇ ਕੇ, ਰਜ਼ੀਆ ਸੁਲਤਾਨ ਧਰਮਿੰਦਰ ਸੇ ਬੜੇ ਤਾਲੁਕਾਤ ਥੇ, ਰਜ਼ੀਆ ਸੁਲਤਾਨ ਕੇ ਗਾਣੇ ਵੋ ਲਿਖੇ। ਸ਼ੁਕਰੀਆ ਬਹੁਤ ਬਹੁਤ ਜਨਾਬ, ਯਾਦ ਦਿਲਾ,
0: ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਸਟੂਡੀਓ ਦਾ ਨੰਬਰ ਹੈ 647-367-5353, 647-367-5353। ਤੁਸੀਂ ਕੋਈ ਕਾਲ ਕਰਨੀ ਹੋਵੇ, ਮੇਰੇ ਨਾ ਫੋਨ ਦੇ ਉੱਪਰ ਕਾਲ ਆ ਰਹੀ ਸੀ ਇੱਕ, ਤੇ ਤੁਸੀਂ ਦੋਸਤੋ ਕਾਲ ਕਰ ਲਓ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਮੈਂ ਉਹ ਫੋਨ ਨੰਬਰ ਅਟੈਂਡ ਕਰੂੰ, ਪਰਸਨਲ ਨੰਬਰ ਦੇ ਉੱਪਰ ਇਸ ਵੇਲੇ ਫੋਨ ਅਟੈਂਡ ਕਰਨਾ ਥੋੜਾ ਮੁਸ਼ਕਲ ਹੈ। ਸੋ ਸਾਡੇ ਰੇਡੀਓ

6430 ਐਰਨ ਮਿਲ ਪਾਰਕਵੇ ਮਿਸੀਸਾਗਾ ਦਾ ਨੰਬਰ 905-542-1333 ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਤੁਸੀਂ ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣੀ ਹੈ, ਫੰਕਸ਼ਨ ਹੈ ਘਰ ਦੇ ਵਿੱਚ, ਤੇ ਇਹਨਾਂ ਦਾ ਟਰੱਕ ਤੁਸੀਂ ਹਾਇਰ ਕਰ ਸਕਦੇ ਹੋ। ਗਰਮਾ ਗਰਮ ਹਰ ਚੀਜ਼ ਤੁਹਾਡੇ ਮੈਨਿਊ ਦੇ ਮੁਤਾਬਕ ਤੁਹਾਡੇ ਘਰ ਦੇ ਗੇਟ ਤੇ ਤੁਹਾਨੂੰ ਸਪਲਾਈ ਹੋਏਗੀ। ਗਰਮੀਆਂ ਆ ਗਈਆਂ ਨੇ, ਅਸੀਂ ਕਈ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਛੋਟੇ ਮੋਟੇ ਕੋਈ ਹੋਰ ਖੁਸ਼ੀ ਦੇ ਸੈਲੀਬ੍ਰੇਸ਼ਨ ਜਿਹੜੇ ਰੱਖੇ

0: 5 ਦਿਨ ਲਈ ਤਾਂ ਕੀ ਉਹਦਾ ਮੈਨਿਊ ਹੋਏਗਾ, ਕੀ ਉਹਦਾ ਪ੍ਰਾਈਜ਼ ਹੋਏਗਾ। 40 ਤੋਂ 50 ਆਈਟਮਾਂ ਦਾ ਬੁਫੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦੇ ਵਿੱਚ, ਤਾਂ ਇੱਕ ਵਾਰ ਜ਼ਰੂਰ ਦਰਸ਼ਨ ਦਿਓ। 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6430 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਸੋ 647-367-5353 ਸਾਡੇ ਸਟੂਡੀਓ ਦੇ ਨੰਬਰ ਹੈ। ਤੁਸੀਂ ਕੋਈ ਫੋਨ ਕਰਕੇ ਗੱਲਬਾਤ ਕਰਨੀ ਹੋਵੇ ਅੱਜ ਦੇ ਵਿਸ਼ੇ ਦੇ ਬਾਰੇ। ਅਸੀਂ ਗੱਲਬਾਤ ਕਰ ਰਹੇ ਸੀ ਕਿ ਦੋਸਤੀਆਂ, ਸਾਡੇ ਸੰਬੰਧ, ਸਾਡੇ ਰਿਸ਼ਤੇ ਨਾਤੇ ਜਿਹੜੇ ਉਸ ਉਮਰ ਦੇ ਵਿੱਚ ਸਾਡੇ ਬਣਦੇ ਨੇ, ਉਹਨਾਂ ਦੀਆਂ ਯਾਦਾਂ ਸਾਰੀਆਂ ਨਾ ਸਾਰੀ ਉਮਰ, ਸਾਰੀ ਜ਼ਿੰਦਗੀ ਸਾਨੂੰ ਇੱਕ ਬੜਾ ਸਾਈਕੋਲੋਜੀਕਲੀ ਜਿਹਨੂੰ ਕਹਿੰਦਾ ਸਪੋਰਟ ਦਿੰਦੀਆਂ ਨੇ। ਅੱਜ ਵੀ ਜਦੋਂ ਅਸੀਂ ਕਿਤੇ ਉਦਾਸ ਬੈਠੇ ਹੋਈਏ ਨਾ, ਜਦੋਂ ਕਿਤੇ ਤੁਸੀਂ ਡਿਪਰੈਸ਼ਨ ਦੇ ਵਿੱਚ ਬੈਠੇ ਹੋ ਕਿਤੇ, ਤਾਂ ਤੁਸੀਂ ਯਾਦ ਕਰੋ ਸਾਡੇ ਕਾਲਰ ਆ ਗਏ ਨੇ, ਗੱਲ ਆਪਾਂ ਕੰਟੀਨਿਊ ਕਰਦੇ। ਸਤਿ ਸ਼੍ਰੀ ਅਕਾਲ ਜੀ, 4171 4171, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਦਰਸ਼ਨਦੀਪ ਜੀ।
0: ਹਾਂਜੀ ਹਾਂਜੀ ਹਾਂਜੀ,
1: ਮੈਂ ਧੰਨਰਾਜ ਚੀਮਾ ਬੋਲ ਰਿਹਾ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ।
0: ਚੀਮਾ ਸਾਹਿਬ ਕੀ ਹਾਲ ਹੈ? ਤੁਸੀਂ ਮੇਰੇ ਖਿਆਲ ਮੇਰੇ ਦੂਸਰੇ ਫੋਨ ਤੇ ਕਾਲ ਕੀਤੀ ਸੀ ਨਾ ਪਹਿਲੇ?
1: ਕਿਉਂਕਿ ਮੈਨੂੰ ਨੰਬਰ ਨਹੀਂ ਸੀ ਮਿਲ ਰਿਹਾ। ਐਨੀਵੇ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ, ਕਾਫੀ ਤੁਸੀਂ ਨੌਲੇਜ ਦੇ ਰਹੇ ਹਾਂ ਕਿ ਯਾਰੀ ਦੋਸਤੀ ਬਾਰੇ।
0: ਜੀ,
1: ਇੱਕ ਨਾ ਪੁਰਾਣੀ ਹੁੰਦੀ ਸੀ ਕੁਆਲੀ, ਜਾਰੀ ਹੈ ਇਮਾਨ ਮੇਰਾ ਯਾਰ ਮੇਰੀ ਜ਼ਿੰਦਗੀ, ਜੇ ਟਾਈਮ ਹੋਊਗਾ ਠੀਕ ਹੈ, ਨਹੀਂ ਤੇ ਕੋਈ ਗੱਲ ਨੀ।
0: ਤੇ ਕੋਸ਼ਿਸ਼
1: ਕੀਪ ਇਟ ਅਪ, ਯੂ ਆਰ ਡੂਇੰਗ ਵਨ ਆਫ ਦੀ ਬੈਸਟ ਪ੍ਰੋਗਰਾਮ।
0: ਥੈਂਕ ਯੂ ਵੈਰੀ ਮਚ। ਤੁਸੀਂ ਨੰਬਰ ਫੀਡ ਕਰ ਸਕਦੇ ਹੋ ਨੇ?
1: ਹਾਂਜੀ ਕਰ ਲਿਓ ਸਰ।
0: ਸ਼ੁਕਰੀਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੀ ਕੋਈ ਜਾਣਕਾਰੀ ਲੈਣੀ ਹੋਏ ਜਿਹੜੇ ਅਸੀਂ ਐਡਸ ਕਰਦੇ ਹਾਂ, ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਪੋਂਸਰ, ਉਹਨਾਂ ਦੇ ਬਾਰੇ ਕੋਈ ਜਾਣ ਪਛਾਣ ਤੁਸੀਂ ਕਰਨੀ ਹੋਏ, ਕੋਈ ਫੋਨ ਨੰਬਰ ਉਹਨਾਂ ਦਾ ਲੈਣਾ ਹੋਏ, ਕੋਈ ਜਾਣਕਾਰੀ ਉਹਨਾਂ ਦੇ ਬਾਰੇ ਲੈਣੀ ਹੋਏ, ਤੁਸੀਂ ਫੋਨ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਸਾਡਾ 647-367-5353। ਵੈਸੇ ਜਿਹੜੇ ਜਿਹੜੇ ਸਪੋਂਸਰ ਨੇ ਉਹਨਾਂ ਦੇ ਮੈਂ ਨੰਬਰ ਵੀ ਤੁਹਾਨੂੰ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ। ਸੋ ਸਾਡੇ ਅਗਲੇ ਜਿਹੜੇ ਪ੍ਰਾਊਡ ਸਪੋਂਸਰ ਉਹ ਨੇ ਜੀ ਅਮਾਇਰਾ ਅਕੈਡਮੀ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਸੋ ਤੁਸੀਂ ਕਿਸੇ ਕਿਸਮ ਦੀ ਕੋਈ ਬਿਊਟੀ ਦੀ ਟ੍ਰੀਟਮੈਂਟ ਲੈਣਾ ਹੋਵੇ ਬੀਬੀਆਂ ਭੈਣਾਂ ਨੇ, ਜਾਂ ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਇਹਨਾਂ ਕੋਲ ਬਹੁਤ ਸਾਰੇ ਡਿਪਲੋਮੇ ਨੇ, ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੈ ਫੋਨ ਕਰੋ 905-399-1810 9053-996-110 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਕੋਈ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ, ਰਮਨ ਕਥੂਰੀਆ,

ਡਾਊਨ ਪੇਮੈਂਟ ਦੇ ਬਾਰੇ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ, ਬੜੇ ਵਿਸਥਾਰ ਦੇ ਨਾਲ ਤੁਹਾਨੂੰ ਹਰ ਗੱਲ ਬੜੀ ਬਾਰੀਕ ਬੀਨੀ ਦੇ ਨਾਲ ਸਮਝਾਉਣਗੇ। ਫੋਨ ਨੰਬਰ ਨੋਟ ਕਰੋ 416-525-7400 416-525-7400। ਇੱਕ ਬੇਸਮੈਂਟ ਹੈ, ਜੇ ਕਿਸੇ ਦੋਸਤ ਮਿੱਤਰ ਨੇ ਕਿਰਾਏ ਤੇ ਲੈਣੀ ਹੋਏ ਤਾਂ ਉਹ ਹੈ ਜੀ ਜੇਮਸ ਪੋਟਰ ਵਿਲੀਅਮ ਪਾਰਕਵੇ ਦੀ ਇੰਟਰਸੈਕਸ਼ਨ ਤੇ ਹੈ। ਜੇਮਸ ਪੋਟਰ ਜਾਂ ਉਧਰ ਬਵੇੜ ਦੀ ਇੰਟਰਸੈਕਸ਼ਨ ਪੈਂਦੀ ਹੈ, ਬਿਲਕੁਲ ਗੋ ਸਟੇਸ਼ਨ ਘਰੋਂ 5 ਮਿੰਟ ਦੀ ਦੂਰੀ ਤੇ ਹੈ ਔਰ ਬੱਸ ਸਟਾਪ ਘਰ ਦੇ ਗੇਟ ਦੇ ਬਿਲਕੁਲ ਸਾਹਮਣੇ ਹੈ। 2 ਰੂਮ ਦੀ ਬੇਸਮੈਂਟ ਹੈ, ਸਾਈਡ ਐਂਟਰੈਂਸ ਹੈ, 2

0: 6888440 4374884040. ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ 6473653553 ਸਾਡੇ ਸਟੂਡੀਓ ਦੇ ਨੰਬਰ ਹੈ ਤੇ ਤੁਸੀਂ ਅੱਗੇ ਆਪਾਂ ਚੱਲਦੇ ਹਾਂ ਕੋਈ ਗੱਲਬਾਤ ਤੋਂ ਪਹਿਲਾਂ ਇੱਕ ਛੋਟਾ ਜਿਹਾ ਗਾਣਾ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੇ ਗੱਲਬਾਤ ਨੂੰ ਉਸ ਤੋਂ ਅੱਗੇ ਕੰਟੀਨਿਊ ਆਪਾਂ ਜ਼ਰੂਰ ਕਰਦੇ ਹਾਂ। ਸਾਡੇ ਇੱਕ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, 3137।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
1: ਦਰਸ਼ਨ ਜੀ,
0: ਕੀ ਹਾਲ ਚਾਲ?
1: ਅੱਜ ਤੁਹਾਡੇ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ।
0: ਅੱਛਾ ਅੱਛਾ ਅੱਛਾ, ਪ੍ਰੀਕਸ਼ਿਤ ਜੀ, ਤੁਸੀਂ ਅੱਜ ਆਏ ਸੀ ਇੱਥੇ ਮਿਲ ਕੇ ਗਏ ਸੀ, ਬਹੁਤ ਵਧੀਆ ਲੱਗਿਆ। ਤੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ?
1: ਹਾਂਜੀ, ਹਰ ਰੋਜ਼ ਹੀ ਸੁਣਦਾ ਮੈਂ।
0: ਵੈਰੀ ਗੁੱਡ, ਵੈਰੀ ਗੁੱਡ, ਬਹੁਤ ਬਹੁਤ ਮਿਹਰਬਾਨੀ। ਤੇ ਫੋਨ ਵੀ ਕਰਿਆ ਕਰੋ, ਅੱਜ ਤੁਸੀਂ ਕੀਤਾ, ਬਹੁਤ ਵਧੀਆ ਲੱਗਿਆ। ਤੁਸੀਂ ਵੈਸੇ ਮੈਨੂੰ ਐਜ਼ ਏ ਮੈਨ ਵੀ ਬਹੁਤ ਵਧੀਆ ਲੱਗੇ, ਤੁਹਾਡਾ ਸੁਭਾਅ ਬਹੁਤ ਅੱਛਾ ਤੇ ਹਿਊਮਨ
1: ਬੀਇੰਗ। ਅਗਰ ਕਠੂਰੀਆ ਸਾਹਿਬ ਦੇ ਬਹੁਤ ਵਧੀਆ ਬੰਦੇ ਨੇ।
0: ਹਾਂ ਹਾਂ, ਬਹੁਤ ਬਹੁਤ ਨਾਈਸ ਆਦਮੀ ਜੀ, ਉਹ ਤਾਂ ਡਾਊਨ ਟੂ ਅਰਥ ਹੈ ਤੇ ਬਸ ਗ੍ਰੇਟ ਮੈਨ ਹੈਗੇ ਕਠੂਰੀਆ ਸਾਹਿਬ। ਹਾਂਜੀ
1: ਹਾਂਜੀ, ਚਲੋ ਮੇਰੀ ਵਿਸ਼ਸ ਉਹਨਾਂ ਨੂੰ
0: ਜੀ ਜੀ ਜੀ
1: ਦਿਲੋਂ
0: ਜੀ,
1: ਔਰ ਤੁਹਾਡੇ ਲਈ ਵੀ, ਤੁਸੀਂ ਵੀ ਬਹੁਤ ਅੱਛੀ ਪਰਸਨੈਲਿਟੀ ਹੋ, ਬਹੁਤ ਅੱਛਾ ਲੱਗਿਆ।
0: ਚਲੋ ਚਲੋ, ਥੈਂਕ ਯੂ ਵੈਰੀ ਮਚ ਜੀ, ਸ਼ੁਕਰੀਆ ਬਹੁਤ ਬਹੁਤ। ਤੁਸੀਂ ਸੁਣਦੇ ਹੋ, ਐਪਰੀਸ਼ੀਏਟ ਕਰਦੇ ਹੋ, ਮੋਰਲੀ ਸਪੋਰਟ ਕਰਦੇ ਹੋ ਤੇ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮਚ।
1: ਨਹੀਂ, ਪ੍ਰੋਗਰਾਮ ਬਹੁਤ ਅੱਛਾ ਜੀ,
0: ਸ਼ੁਕਰੀਆ,
1: ਫਰੋਮ ਮਾਈ ਹਾਰਟ,
0: ਸ਼ੁਕਰੀਆ, ਥੈਂਕ ਯੂ ਥੈਂਕ ਯੂ। ਸੋ ਦੋਸਤੋ, 6473653553 ਸਾਡੇ ਸਟੂਡੀਓ ਦੇ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ। ਇਸ ਗਾਣੇ ਤੋਂ ਬਾਅਦ ਆਪਾਂ ਗੱਲਬਾਤ

ਤੂੰ ਜਦੋਂ ਵੀ ਪਿਆਰ ਸਬੂਤ ਲਿਆ ਸੀ ਦਿਲ ਦਾ ਖੂਨ ਨਿਚੋੜ ਦਿੱਤਾ। ਕਿਆ ਬਾਤ ਹੈ ਯਾਰੀਆਂ ਦੋਸਤੀਆਂ ਦੀਆਂ ਬੜੀਆਂ ਬੜੀਆਂ ਕਮਾਲ ਦੀਆਂ ਐਗਜ਼ਾਮਪਲ ਜਿਹੜੀਆਂ ਮਿਲਦੀਆਂ। ਮੈਂ ਪਹਿਲੇ ਸ਼ੁਰੂ ਇੱਕ ਵਾਰੀ ਅੱਜ ਗੱਲ ਕੀਤੀ ਸੀ ਨਾ ਕਿ ਮਿਹਨਤ ਜਦੋਂ ਕਰੋ ਨਾ ਖੁਸ਼ ਹੋ ਕੇ ਕਰੋ, ਸੱਚੇ ਦਿਲ ਨਾਲ ਕੀਤੀ ਜਿਹੜੀ ਮਿਹਨਤ ਹੈ ਨਾ ਉਹ ਕਦੇ ਵੀ ਅਜਾਈ ਨਹੀਂ ਜਾਂਦੀ। ਮੈਂ ਨਾ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਬੜਾ ਖੂਬਸੂਰਤ ਉਹਨਾਂ ਨੇ ਐਨਾਲਿਸਿਸ ਕੀਤਾ। ਉਹ ਕਹਿੰਦੇ ਜਿਹੜੀ ਪਹਿਲੀ ਪੀੜ੍ਹੀ ਹੁੰਦੀ ਹੈ ਨਾ ਉਹ ਬਹੁਤ ਮਿਹਨਤ ਕਰਦੀ ਹੈ, ਮਿਹਨਤ ਹੀ ਮਿਹਨਤ ਮਤ ਕਰਦੀ ਹੈ ਪਹਿਲੀ ਪੀੜ੍ਹੀ ਜਿਹੜੀ। ਉਸ ਤੋਂ ਅਗਲੀ ਪੀੜ੍ਹੀ ਜਿਹੜੀ ਨਾ ਉਹ ਮਾਂ ਪਿਓ ਦੇ ਨਾਲ ਮਿਲ ਕੇ ਮਿਹਨਤ ਕਰਦੀ ਹੈ। ਬੜੇ ਧਿਆਨ ਦੇ ਨਾਲ ਐਨਾਲਿਸਿਸ ਸੁਣਨ ਵਾਲਾ ਸਾਰੇ ਦੋਸਤਾਂ ਮਿੱਤਰਾਂ ਦੇ ਬਹੁਤ ਕੰਮ ਆਏਗਾ। ਉਹ ਕਹਿੰਦੇ ਜਿਹੜੀ ਪਹਿਲੀ ਪੀੜ੍ਹੀ ਹੁੰਦੀ ਹੈ ਬਹੁਤ ਮਿਹਨਤ ਕਰਦੀ ਹੈ, ਹੱਡ ਭੰਨਵੀਂ ਮਿਹਨਤ ਕਰਦੀ ਹੈ। ਉਸ ਤੋਂ ਅਗਲੀ ਪੀੜ੍ਹੀ ਜਿਹੜੀ ਉਹ ਮਾਂ ਪਿਓ ਦੇ ਨਾਲ ਮਿਲ ਕੇ ਮਿਹਨਤ ਕਰਦੀ ਹੈ, ਔਰ ਉਸ ਤੋਂ ਅਗਲੀ ਪੀੜ੍ਹੀ ਜਿਹੜੀ ਮਿਹਨਤ ਵੀ ਕਰਦੀ ਹੈ ਨਾਲ ਇੰਜੋਏ ਵੀ ਕਰਦੀ ਹੈ, ਔਰ ਉਸ ਤੋਂ ਅਗਲੀ ਪੀੜ੍ਹੀ ਸਿਰਫ ਤੇ ਸਿਰਫ ਇੰਜੋਏ ਕਰਦੀ ਹੈ, ਫਿਰ ਅਗਲੀ ਪੀੜ੍ਹੀ ਫਿਰ ਮਿਹਨਤ ਤੇ ਆ ਜਾਂਦੀ ਹੈ। ਇੱਕ ਸਰਕਲ ਹੈ, ਇੱਕ ਸਾਈਕਲ ਹੈ ਜਿਹੜਾ ਚੱਲਦਾ ਹੈ। ਬਹੁਤ ਜਗ੍ਹਾ ਤੇ ਮੈਂ ਪੜ੍ਹਿਆ, ਮੈਨੂੰ ਬੜਾ ਅੱਛਾ ਲੱਗਦਾ ਹੁੰਦਾ ਹੈ, ਕਿਉਂਕਿ ਅਸੀਂ ਦੇਖਦੇ ਹਾਂ ਨਾ ਕਈ ਵਾਰੀ ਕਈ ਫੈਮਲੀਆਂ ਪਹਿਲਾਂ ਪੇਰੈਂਟਸ ਬਹੁਤ ਮਿਹਨਤ ਕਰਦੇ, ਵੱਡੇ ਵੱਡੇ ਸਰਦਾਰ ਅਸੀਂ ਕਈ ਵਾਰੀ ਦੇਖਦੇ ਨਾ ਕਿ ਪਹਿਲੇ ਜਿਹੜੇ ਯਾਸ਼ੀ ਦੇ ਵਿੱਚ ਰਹਿੰਦੇ ਹੁੰਦੇ ਸੀ, ਅੱਜ ਉਹਨਾਂ ਦੇ ਵਿਚਾਰਿਆਂ ਦੇ ਭੰਗ ਪੁੱਜਦੀ ਹੈ। ਕਈ ਐਸੇ ਜਿਹੜੇ ਹੱਡ ਭੰਨਵੀਂ ਮਿਹਨਤ ਕਰਦੇ ਸੀ, ਅੱਜ ਉਹ ਟੋਪੋ ਟੋਪ ਪਹੁੰਚੇ ਹੋਏ ਨੇ। ਮਿਹਨਤ ਜਿਹੜੀ ਕਦੇ ਵੀ ਨਾ ਅਜਾਈ ਨਹੀਂ ਜਾਂਦੀ, ਬਸ ਖੁਸ਼ ਹੋ ਕੇ ਜਿਹੜਾ ਕੰਮ ਕਰੋ ਨਾ, ਖੁਸ਼ ਹੋ ਕੇ ਜਿਹੜੀ ਮਿਹਨਤ ਕਰੋ ਉਹ ਕਦੇ ਵੀ ਅਜਾਈ ਨਹੀਂ ਜਾਂਦੀ। ਲੇਕਿਨ ਸਿਰਫ ਤੇ ਸਿਰਫ ਐਸ ਕਰਕੇ ਮਿਹਨਤ ਕਰੋ ਕਿ ਮੈਂ ਖੁਸ਼ੀ ਪ੍ਰਾਪਤ ਕਰਨੀ ਹੈ, ਉਹ ਗਲਤ ਗੱਲ ਹੈ। ਖੁਸ਼ ਹੋ ਕੇ ਕੰਮ ਕਰੋ, ਫਿਰ ਤੁਹਾਨੂੰ ਜਿਹੜਾ ਸਕਸੈਸ ਮਿਲੇਗੀ ਨਾ ਉਸ ਸਕਸੈਸ ਦੇ ਨਾਲ ਖੁਸ਼ੀ ਤੁਹਾਨੂੰ ਮਿਲਣੀ ਸੁਭਾਵਿਕ ਤੌਰ ਤੇ ਹੀ ਹੈ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। 647-367-5353 ਸਾਡੇ ਸਟੂਡੀਓ ਦੇ ਨੰਬਰ ਹੈ। ਇੱਕ ਨੰਬਰ ਤੁਹਾਨੂੰ ਮੈਂ ਹੋਰ ਦੇਵਾਂ, ਡਾਕਟਰ ਜਸਬੀਰ ਚੌਹਾਨ ਜੀ ਦਾ ਫੋਨ ਨੰਬਰ ਹੈ 647-993-1484 6479931484। ਡਾਕਟਰ ਜਸਬੀਰ ਚੌਹਾਨ ਹੋਮਿਓਪੈਥੀ ਦੇ ਵਿੱਚ 35-40 ਸਾਲ ਦਾ ਇਹਨਾਂ ਦਾ ਤਜਰਬਾ ਹੈ, ਬਹੁਤ ਵਧੀਆ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ, ਐਜ਼ ਏ ਮੈਨ ਵੀ ਬਹੁਤ ਅੱਛੇ ਨੇ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਡਾਕਟਰ ਦੀ ਟ੍ਰੀਟਮੈਂਟ ਦੇ ਨਾਲੋਂ ਉਹਦਾ ਸੁਭਾਅ ਜਿਹੜਾ ਨਾ ਉਹ ਬਹੁਤ ਮੈਟਰ ਕਰਦਾ ਹੈ। ਤੁਸੀਂ ਕਿਸੇ ਡਾਕਟਰ ਕੋਲ ਜਾਓ, ਉਹਨੂੰ ਛੋਟੀ ਜਿਹੀ ਪ੍ਰੋਬਲਮ ਦੱਸੋ ਨਾ, ਉਹਨੇ ਗੱਲਾਂ ਬਾਤਾਂ ਇਸ ਤਰੀਕੇ ਨਾਲ ਤੁਹਾਡੇ ਨਾਲ ਕਰਨੀਆਂ ਕਿ ਤੁਹਾਨੂੰ ਐਂ ਡਰਾ ਦੇਣਾ ਵੀ ਇਹ ਤਾਂ ਤੁਸੀਂ ਬਸ ਮਰ ਚੱਲਿਆ ਜੇ ਨਾ ਇਹਦਾ ਇਲਾਜ ਕਰਾਇਆ ਤਾਂ। ਕਈ ਡਾਕਟਰ ਐਸੇ ਹੁੰਦੇ ਨੇ, ਤੁਸੀਂ ਜਾ ਕੇ ਜਿੱਡੀ ਮਰਜ਼ੀ ਵੱਡੀ ਸਮੱਸਿਆ ਦੱਸੋ, ਉਹਨਾਂ ਨੇ ਗੱਲਾਂ ਬਾਤਾਂ ਦੇ ਨਾਲ ਹੀ ਤੁਹਾਡਾ ਅੱਧਾ ਮਰਜ਼ ਉੱਥੇ ਹੀ ਠੀਕ ਕਰ ਦੇਣਾ, ਔਰ ਤੁਹਾਨੂੰ ਬੜੀ ਪੋਜ਼ਿਟਿਵ ਜੀ ਥਿੰਕਿੰਗ ਤੁਹਾਡੇ ਮਨ ਵਿੱਚ ਕ੍ਰੀਏਟ ਕਰ ਦੇਣੀ ਹੈ। ਤੇ ਅਸਲੀ ਜਿਹੜੀ ਨਾ ਤੁਹਾਡੇ ਅੰਦਰ ਮਨ ਦੇ ਵਿੱਚ ਪੋਜ਼ਿਟਿਵ ਸੋਚ ਕ੍ਰੀਏਟ ਹੋ ਜਾਏ ਨਾ, ਤੁਹਾਡੀ ਪ੍ਰੋਬਲਮ ਆਪਣੇ ਆਪ ਹੀ ਜਿਹੜੀ ਸੋਲਵ ਹੋ ਜਾਂਦੀ ਹੈ। ਸੋ ਡਾਕਟਰ ਜਸਬੀਰ ਚੌਹਾਨ ਇਹਨਾਂ ਦੇ ਹੱਥ ਦੇ ਵਿੱਚ ਵੀ ਬੜੀ ਸ਼ਫਾ ਹੈ। ਸੋ ਤੁਸੀਂ ਕੋਈ ਘਰ ਦੇ ਵਿੱਚ ਕੋਈ ਛੋਟੀ ਮੋਟੀ ਕੋਈ ਪ੍ਰੋਬਲਮ ਹੋਵੇ, ਖਾਸ ਤੌਰ ਤੇ ਪੇਟ ਦੀ ਜਿਹੜੀ ਪ੍ਰੋਬਲਮ ਹੈ, ਜਿਵੇਂ ਕੋਈ ਨੇਵਲ ਡਿਸਪਲੇਸਮੈਂਟ ਦੀ ਕੋਈ ਚੁੱਕ ਪੈ ਜਾਣੀ ਜਾਂ ਕੋਈ ਧਰਨ ਪੈ ਜਾਣੀ, ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਅਸੀਂ ਅਕਸਰ ਜੂਝਦੇ ਰਹਿੰਦੇ ਸੀ ਪਿੰਡਾਂ ਦੇ ਵਿੱਚ, ਹੋ ਜਾਂਦੀਆਂ ਸੀ, ਹੋਰ ਵੀ ਕੋਈ ਛੋਟੀਆਂ ਮੋਟੀਆਂ ਸਮੱਸਿਆਵਾਂ ਹੋਣ ਤੇ ਬੜਾ ਵਧੀਆ ਇਹਨਾਂ ਦੇ ਹੱਥ 'ਚ ਸ਼ਫਾ ਹੈ ਤੇ ਮੈਡੀਸਨ ਵੀ ਦਿੰਦੇ ਨੇ, ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਜਦੋਂ ਕਿਤੇ ਤੁਸੀਂ ਇਹਨਾਂ ਦੀ ਜ਼ਰੂਰਤ ਮਹਿਸੂਸ ਕਰੋਗੇ। ਸੋ ਦੋਸਤੋ, ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜਿਓ, 647-367-5353 ਸਾਡਾ ਨੰਬਰ ਹੈ। ਸੋ ਤੁਸੀਂ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ, ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਕਿ ਤੁਸੀਂ ਕਿਸੇ ਪ੍ਰੋਫੈਸ਼ਨ, ਕਿਸੇ ਕਾਰੋਬਾਰ, ਤੁਹਾਡਾ ਕੋਈ ਬਿਜ਼ਨਸ ਹੈ, ਕੋਈ ਸਕਿੱਲ ਹੈ ਤੁਹਾਡੇ ਕੋਲ, ਕੋਈ ਹੁਨਰ ਹੈ ਤੁਹਾਡੇ ਕੋਲ, ਕੋਈ ਹੋਰ ਸੇਵਾ ਜਿਹੜੀ ਤੁਸੀਂ ਸਰੋਤਿਆਂ ਤੱਕ ਜਾਂ ਬ੍ਰਹਮਟਨ ਨਿਵਾਸੀਆਂ ਤੱਕ GTA ਦੇ ਵਿੱਚ ਪਹੁੰਚਾਉਣਾ ਚਾਹੁੰਦੇ ਹੋ, ਤੇ ਤੁਹਾਨੂੰ ਲੱਗਦਾ ਸਾਡੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਉਸ ਕਾਰੋਬਾਰ ਦੇ ਵਿੱਚ, ਤੁਹਾਡੇ ਉਸ ਬਿਜ਼ਨਸ ਦੇ ਵਿੱਚ ਅਸੀਂ ਕੁਝ ਤੁਹਾਡੀ ਹੈਲਪ ਕਰ ਸਕਦੇ ਹਾਂ ਰੇਡੀਓ ਪ੍ਰੋਗਰਾਮ ਦੇ ਰਾਹੀਂ, ਤੁਹਾਡੀ ਐਡ ਕਰਕੇ ਬੜੇ ਨੋਮੀਨਲ ਜੇ ਪੈਕੇਜ ਦੇ ਉੱਪਰ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਸੋ ਤੁਸੀਂ ਇਸ ਕੰਮ ਦੇ ਲਈ ਅਗਰ ਸਾਡੀ ਹੈਲਪ ਕਰਨਾ ਚਾਹੁੰਦੇ ਹੋ ਤਾਂ 647-367-5353 ਮੇਰਾ ਪਰਸਨਲ ਨੰਬਰ ਹੈ, 437-243-3091-437-243-3091। ਤੇ ਕੋਈ ਗਾਣਾ ਤੁਸੀਂ ਸੁਣਨਾ ਹੋਵੇ ਫਰਮਾਇਸ਼ ਕਰ ਸਕਦੇ ਹੋ। ਬਾਕੀ ਜ਼ਿੰਦਗੀ ਦੇ ਵਿੱਚ ਖੁਸ਼ ਰਿਹਾ ਕਰੋ, ਖੁਸ਼ ਰਹਿਣ ਦੇ ਲਈ ਸਭ ਤੋਂ ਵੱਡਾ ਫੰਡਾ ਇਹੀ ਹੈ ਨਾ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ ਉਸ ਨੂੰ ਐਕਸੈਪਟ ਕਰਨ ਦੀ ਕੋਸ਼ਿਸ਼ ਕਰੋ ਪਹਿਲਾਂ। ਜੇਕਰ ਤੁਸੀਂ, ਮੈਂ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਸ ਵਿਅਕਤੀ ਦਾ ਟਾਈਮ ਚੰਗਾ ਹੈ ਨਾ, ਉਸ ਦੇ ਚੰਗੇ ਟਾਈਮ ਵਾਲੇ ਦੀ ਦੇਖ ਕੇ ਉਹਦੀ ਕਦੇ ਵੀ ਨਕਲ ਨਾ ਕਰੋ। ਉਸ ਆਦਮੀ ਕੋਲ ਕਾਰ ਹੈ, ਉਸ ਆਦਮੀ ਦੇ ਕੋਲ ਕੋਠੀ ਹੈ, ਉਸ ਆਦਮੀ ਦਾ ਬੜਾ ਰੁਤਬਾ ਹੈ,
ਤੁਹਾਡਾ ਟਾਈਮ ਚੰਗਾ ਨਹੀਂ ਹੈ, ਤੁਸੀਂ ਉਹਦੇ ਵੱਲ ਦੇਖ ਦੇਖ ਕੇ ਉਹਦੀ ਨਕਲ ਮਾਰਨ ਦੀ ਉਹਦੀ ਕੋਸ਼ਿਸ਼ ਨਾ ਕਰੋ, ਅਦਰਵਾਈਜ਼ ਤੁਸੀਂ ਮੁਸ਼ਕਲਾਂ ਦੇ ਵਿੱਚ ਫਸ ਜਾਓਗੇ। ਜੇਕਰ ਕਿਸੇ ਆਦਮੀ ਦਾ ਟਾਈਮ ਕੋਈ ਮਾੜਾ ਚੱਲ ਰਿਹਾ ਹੈ, ਉਹਦੇ ਵੱਲ ਦੇਖ ਕੇ ਉਹਦਾ ਮਜ਼ਾਕ ਨਾ ਉਡਾਓ। ਕੋਸ਼ਿਸ਼ ਕਰੋ, ਤੁਸੀਂ ਮਿਹਨਤ ਕਰੋ ਇਮਾਨਦਾਰੀ ਦੇ ਨਾਲ, ਦਿਨ ਦੁੱਗਣੀ ਰਾਤ ਚੌਗਣੀ ਜਦੋਂ ਮਿਹਨਤ ਕਰੋਗੇ ਨਾ, ਤੁਸੀਂ ਆਪਣੇ ਟਾਈਮ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ। ਜਦੋਂ ਤੁਹਾਡਾ ਚੰਗਾ ਟਾਈਮ ਆਏਗਾ ਨਾ, ਆਪਣੇ ਆਪ ਤੁਹਾਨੂੰ ਉਸ ਚੰਗੇ ਟਾਈਮ ਵਾਲੇ ਦੀ ਨਕਲ ਨਹੀਂ ਕਰਨੀ ਪਏਗੀ, ਪਰਮਾਤਮਾ ਖੁਦ ਤੁਹਾਨੂੰ ਰੰਗ ਭਾਗ ਨਾ ਲਾ ਦੇਊਗਾ। ਸੋ ਹੁਣ ਸਾਡੇ ਅੱਜ ਦੇ ਪ੍ਰੋਗਰਾਮ ਦਾ ਟਾਈਮ ਜਿਹੜਾ ਹੋ ਰਿਹਾ ਸਮਾਪਤੀ ਵੱਲ, ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਮੇਨ ਸਪੋਂਸਰ ਨੇ ਉਹਨੇ ਬ੍ਰਮਟਨ ਕੈਸ਼ ਐਂਡ ਕੈਰੀ, ਉੱਥੇ ਵੱਧ ਤੋਂ ਵੱਧ ਡੀਲਾਂ ਅੱਜ ਕੱਲ੍ਹ ਲੱਗੀਆਂ ਹੋਈਆਂ ਨੇ। ਤੁਸੀਂ ਦੇਸੀ ਘਿਓ ਲੈਣਾ, ਤੁਸੀਂ ਮੈਗੀ ਲੈਣਾ, 96 ਪੈਕਟ $9 ਦੇ ਦੇਸੀ ਘਿਓ $20 ਦਾ ਤੁਹਾਨੂੰ ਮਿਲੇਗਾ। ਆਟਾ ਬਿਸਕੁਟ ਤੁਹਾਨੂੰ $10 ਦੇ ਮਿਲਣਗੇ, ਪੂਰਾ ਡੱਬਾ ਸ਼ਾਨਦਾਰ ਨੀਲੇ ਰੰਗ ਦਾ ਪਲਾਸਟਿਕ ਦਾ ਡੱਬਾ। ਗੁੜ ਸ਼ੱਕਰ ਤੁਹਾਨੂੰ 3 ਕਿਲੋ $10 ਦੀ ਮਿਲ ਜਾਏਗੀ। ਦਾਲਾਂ 4-4 ਪਾਊਂਡ, ਮੂੰਗੀ, ਮਸਰ, ਰੋਂਗੀ, ਚਿੱਟੇ ਚਣੇ 2.99 ਦੇ ਤੁਹਾਨੂੰ ਮਿਲ ਜਾਣਗੇ। ਹਲਦੀਰਾਮ ਦਾ ਪੈਕ, 3 ਪੈਕਟ ਨਮਕੀਨ, 2 ਸਵੀਟਸ ਦੇ ਤੁਸੀਂ ਲੈ ਸਕਦੇ ਹੋ 3.99 ਚ। ਤੇ ਫੋਲਡਿੰਗ ਬੈੱਡਾਂ ਦੀ ਤਾਂ ਬੇਸ਼ੁਮਾਰ ਭਰਮਾਰ ਹੈ, ਤੁਸੀਂ ਇੱਕ ਵਾਰ ਆ ਕੇ ਦੇਖੋ, ਜਿਸ ਤਰ੍ਹਾਂ ਦਾ ਤੁਹਾਡੀ ਮਈਅਰਮੈਂਟ ਘਰ ਦੀ ਹੋਏਗੀ, ਉਸ ਤਰ੍ਹਾਂ ਦਾ ਤੁਹਾਨੂੰ ਬੈੱਡ ਮਿਲੇਗਾ। ਫੋਲਡਿੰਗ ਪੰਜਾਬੀ ਕਿਸਮ ਦਾ ਫੋਲਡਿੰਗ ਚਾਈਨੀ ਬੈੱਡ ਮਿਲਣਗੇ, ਔਰ ਬੜੇ ਵਾਜਬ ਕੀਮਤਾਂ ਦੇ ਉੱਪਰ। ਫੋਨ ਨੰਬਰ 905-230-4800। ਸੋ ਕੱਲ ਫਰਾਈਡੇ ਹੈ, ਕੱਲ ਫਰਾਈਡੇ ਮਿਲਾਂਗੇ, ਵਿਸ਼ਾ ਕੋਈ ਨਹੀਂ ਹੋਏਗਾ, ਤੁਹਾਡੀਆਂ ਗੱਲਾਂ ਬਾਤਾਂ ਹੋਣਗੀਆਂ, ਮੇਰੀਆਂ ਹੋਣਗੀਆਂ, ਤੇ ਗੱਲਾਂ ਬਾਤਾਂ ਦੇ ਵਿੱਚੋਂ ਕੋਈ ਨਾ ਕੋਈ ਵਧੀਆ ਗੱਲਬਾਤ ਆਪਾਂ ਰਿਜ਼ਲਟ ਜ਼ਰੂਰ ਕੱਢਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: www.radiohalmi.ca
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-506-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ, seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ residential, commercial ਜਾਂ farm house ਦਾ ਕੰਮ. ਅੱਜ ਹੀ ਕਾਲ ਕਰੋ 437-655-1984 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ

0: ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 9052041313, 9052041313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ।
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ, ਬੱਲੇ ਬੱਲੇ ਰੌਣਕ ਮੇਲਾ ਫੁੱਲ ਬਟਾ ਫੁੱਲ। ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ ਇੱਕ ਵਾਰ ਫਿਰ।

ਵੀ ਨਹੀਂ ਮਜ਼ਾ ਆ ਰਿਹਾ ਤਾਂ ਆਡੀਅੰਸ ਨੂੰ ਕੀ ਮਜ਼ਾ ਆਉਣਾ? ਕੋਈ ਕ੍ਰਿਕਟ ਪਲੇਅਰ ਹੈ, ਬੈਟਸਮੈਨ ਹੈ, ਉਹਨੂੰ ਮਜ਼ਾ ਹੀ ਨਹੀਂ ਆ ਰਿਹਾ ਖੇਡਦੇ ਨੂੰ, ਤਾਂ ਉਹਦੀ ਫਿਰ ਗੇਮ ਵੀ ਉਹ ਚੀਜ਼ ਰਿਫਲੈਕਟ ਕਰੂਗੀ, ਉਹਨੂੰ ਖੇਡਣ ਵੇਲੇ ਨਹੀਂ ਮਜ਼ਾ ਆ ਰਿਹਾ ਤੇ ਫਿਰ ਜਿਹੜਾ ਦੇਖਣ ਵਾਲਾ ਉਹਨੂੰ ਕਿੱਥੇ ਆਉਣਾ? ਸੋ ਇਹੀ ਚੀਜ਼ਾਂ ਨੇ ਜੋ ਵੀ ਕਰਦੇ ਹੋ ਨਾ ਪੂਰਾ ਐਨ ਰੀਜ ਨਾਲ ਪੂਰਾ ਇੰਜੋਏ ਕਰਕੇ ਕਰਿਆ ਕਰੋ, ਤਾਂ ਹੀ ਗੱਲ ਬਣਦੀ ਆ। ਹੁਣ ਐਵੇਂ ਆਪਾਂ ਉੱਤੋਂ ਉੱਤੋਂ ਕਰੀ ਜਾਈਏ ਉਹਦਾ ਕੀ ਫਾਇਦਾ? ਸੋ ਖੂਬ ਇੰਜੋਏ ਕਰਨਾ ਬਣਦਾ ਤੇ ਤੁਹਾਡੀ ਇੱਕ ਆਵਾਜ਼ ਤੋਂ ਇੱਕ ਉਸ ਚੀਜ਼ ਦੀ ਝਲਕ ਨਜ਼ਰ ਆਵੇ ਕਿ ਬੱਲੇ ਯਾਰ ਇਹ ਬੰਦਾ ਤਾਂ ਐਂ ਪ੍ਰੋਗਰਾਮ ਕਰ ਰਿਹਾ ਜਿਵੇਂ ਇਹਦਾ ਵਾਕਈ ਸ਼ੌਂਕ ਹੈ। ਚਲੋ ਸਾਡਾ ਤਾਂ ਹੈਗਾ ਹੀ ਸ਼ੌਂਕ ਹੈ, ਬਟ ਹੋਣਾ ਇੱਦਾਂ ਚਾਹੀਦਾ, ਤਾਂ ਹੀ ਤੁਸੀਂ ਫਿਰ ਸੁਣ ਕੇ ਕਹਿੰਦੇ ਨਵੀਂ ਯਾਰ ਬੱਲੇ ਬੱਲੇ ਪ੍ਰੋਗਰਾਮ ਸੁਣਨ ਦਾ ਮਜ਼ਾ ਆ ਗਿਆ। ਸੋ ਖੈਰ ਸਟੂਡੀਓ ਦਾ ਨੰਬਰ ਹੈ 905-673-3337। ਕੋਈ ਵੀ ਗੱਲਬਾਤ ਕਰਨੀ ਹੈ ਸਾਡੇ ਨਾਲ, ਕੋਈ ਵੀ ਨੰਬਰ ਲੈਣਾ ਸਾਡੇ ਤੋਂ, ਤੁਸੀਂ ਕੋਈ ਵੀ ਗੀਤ ਸੰਗੀਤ ਲਗਵਾਉਣਾ, ਗੱਲ ਕੀ ਕੁਛ ਵੀ ਹੈ, ਤਾਂ ਨੰਬਰ ਘੁਮਾ ਲਓ 905-673-3337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਤੇ ਆ ਗਏ ਪੱਗਾਂ ਪੋਚਮੀਆਂ ਵਾਲੇ ਹੈ, ਰਹੀ ਬਚ

0: ਦਾ ਪ੍ਰੋਗਰਾਮ ਤੁਹਾਡੇ ਲਈ ਪਹੁੰਚਦਾ ਕੀਤਾ ਜਾ ਰਿਹਾ ਵੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਵੱਲੋਂ ਬੱਲੇ ਬੱਲੇ ਬੱਲੇ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਕਿਹੜਾ ਸ਼ੋਰੂਮ ਦੇਖ ਲਿਆ ਨਾ ਤੁਸੀਂ ਆਪਣੇ ਆਪ ਕਹੋਗੇ ਨਵੀਂ ਯਾਰ ਇੰਨਾ ਸੋਹਣਾ ਸ਼ੋਰੂਮ ਹੀ ਨਹੀਂ ਕਦੇ ਦੇਖਿਆ ਪਹਿਲੀ ਗੱਲ ਜਿੰਨੇ ਵੀ ਮੇਰੇ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ ਤੁਸੀਂ ਚਾਹੇ ਹੋਮ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਹੋਮ ਬਿਲਡਿੰਗ ਦਾ ਕੰਮ ਕਰਦੇ ਹੋ ਫਲੋਰਿੰਗ ਦਾ ਕੰਮ ਕਰਦੇ ਹੋ ਪੇਂਟ ਦਾ ਕੰਮ ਕਰਦੇ ਹੋ ਕਿਚਨਸ ਬਣਾਉਂਦੇ ਹੋ ਲਾਈਟਿੰਗ ਦਾ ਕੰਮ ਕਰਦੇ ਹੋ ਵਨ ਸਟਾਪ ਸ਼ਾਪ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਐਂਡ ਸਟੀਲਸ 8005 ਯਾਨੀ ਕਿ 8005 ਡਿਕਸੀ ਰੋਡ ਸਟੀਲਸ ਡਿਕਸੀ ਦਾ ਕੋਰਨਰ ਡਿਜ਼ਾਈਨਰ ਤੇ ਲਗਜ਼ਰੀ ਸ਼ੋਰੂਮ ਕਹਿੰਦੇ ਨਵੀਂ ਸਾਡੇ ਕੋਲ ਕੋਈ ਵੀ ਪ੍ਰਾਈਸ ਅਗਲਾ ਲੈ ਆਵੇ ਕੋਈ ਵੀ ਸਾਡਾ ਕੰਟਰੈਕਟਰ ਸੱਜਣ ਕਹਿ ਦੇਵੇ ਪੰਜਾਬੀ ਦਾ ਸੁਣ ਕੇ ਆਏ ਕਹਿੰਦੇ ਨਵੀਂ ਅਸੀਂ ਇੱਕ ਇੱਕ ਪ੍ਰਾਈਸ ਬੀਟ ਕਰਾਂਗੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਨ ਸਟਾਪ ਸ਼ਾਪ ਪਲੰਬਿੰਗ ਸਪਲਾਈਜ਼ ਐਂਡ ਫਿਕਸਚਰਸ ਈਚ ਵੈਕ ਮਟੀਰੀਅਲਸ ਐਂਡ ਐਕਸੈਸਰੀਜ਼ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਤੇ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਟੂਲਸ ਹਾਰਡਵੇਅਰ ਵੈਨਿਟੀਜ਼ ਫਾਸੈਟਸ ਟੋਇਲੈਟਸ ਸ਼ਾਵਰ ਸਿਸਟਮਸ ਬਾਥਰੂਮ ਪ੍ਰੋਡਕਟਸ ਮੈਂ ਕਹਿੰਦਾ ਕੁਛ ਵੀ ਚਾਹੀਦਾ ਤੁਸੀਂ ਗੇੜਾ ਮਾਰੇ ਹੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੇ ਐਸੀ ਚੀਜ਼ ਕੋਈ ਵੀ ਹੈ ਨਹੀਂ ਇੱਥੇ ਐਸੀ ਚੀਜ਼ ਕੋਈ ਨਹੀਂ ਜਿਹੜੀ ਇਹਨਾਂ ਕੋਲ ਹੈ ਨਹੀਂ ਗੀ ਸਾਰਾ ਕੁਛ ਹੀ ਆ ਯਾਰ ਕੇਬਲ ਚੀਨਾਂ ਤੋਂ ਲੈ ਕੇ ਕਲੀਨਿੰਗ ਟੂਲਸ ਤੋਂ ਲੈ ਕੇ ਤੁਹਾਨੂੰ ਸੇਫਟੀ ਜੈਕਟਾਂ ਚਾਹੀਦੀਆਂ ਨੇ ਡਰੇਨ ਓਪਨਰ ਚਾਹੀਦੇ ਆ ਪਲੰਜਰ ਚਾਹੀਦੇ ਆ ਡੋਰ ਹਾਰਡਰ ਚਾਹੀਦਾ ਮੇਰਾ ਤਾਂ ਮੂੰਹ ਸੁੱਕ ਜਾਣਾ ਇਹਨਾਂ ਦੇ ਪ੍ਰੋਡਕਟ ਬਣਾਉਂਦੇ ਦੇ ਸੋ ਤੁਸੀਂ ਜ਼ਰੂਰ ਜਾਓ 8005 ਡਿਕਸੀ ਰੋਡ ਡਿਕਸੀ ਸਟੀਲਸ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 6479610585 6479610585 8005 ਡਿਕਸੀ ਰੋਡ 8675 ਹੈਲੋ
1: ਠੀਕ
0: ਹੈ ਵੈਰੀ ਗੁਡ
1: ਹਾਂਜੀ
0: ਠੀਕ ਹੈ ਤੁਸੀਂ ਸੋ ਬਾਹਲੀ ਕੋਈ ਬਿਜ਼ੀ ਏਰੀਆ ਚ ਨਹੀਂ ਹੈਗੇ ਸਾਡੇ ਇੱਥੇ ਆ ਕੇ ਦੇਖੋ ਭਰਾਵਾ ਇੱਥੇ ਤਾਂ ਸੜਕਾਂ ਭਰੀਆਂ ਪਈਆਂ ਨੇ
1: ਡੇਢ
0: ਸਾਲ ਕਿਵੇਂ ਤੁਸੀਂ ਇੰਜੋਏ ਕਰਦੇ ਉਧਰ ਸੋ ਬਟ ਕਦੇ ਬ੍ਰੈਂਪਟਨ ਦੀ ਰੌਣਕ ਨੂੰ ਮਿਸ ਕਰਦੇ ਹੋ ਇੰਡੀਆ ਛੱਡ ਕੇ ਇੱਥੇ ਆਏ ਹੋ ਇੱਥੇ ਪੰਜਾਬੀ ਨਾਲ ਰਹਿਣ ਥੋੜਾ ਆਏ ਹੋ ਜਾਂ ਰਹਿਣ ਆਏ ਹੋ ਪੰਜਾਬੀ ਨਾਲ ਪੰਜਾਬੀ ਬੰਦੇ ਕੋਲ ਹੋਣ ਨਾ ਤੁਹਾਨੂੰ ਐਂ ਲੱਗਦਾ ਵੀ ਅਸੀਂ ਆਪਣੇ ਘਰ ਚ ਹੀ ਆ ਵੈਸੇ ਨਾ ਜਿਹੜਾ ਵੀ ਬੰਦਾ ਹੁਣ ਚਲੋ ਸਮਾਂ ਬਦਲ ਗਿਆ ਬਟ ਪਹਿਲਾਂ ਪਹਿਲਾਂ ਲੋਕਾਂ ਨੇ ਪੰਜਾਬ ਛੱਡ ਕੇ ਇੱਥੇ ਉਹਨਾਂ ਨੇ ਕਹਿਣਾ ਬੱਲੇ ਬਈ ਗੋਰੀਆਂ ਦਿਸਣਗੀਆਂ ਵਧੀਆ ਉੱਥੇ ਇੰਜੋਏ ਕਰਾਂਗੇ ਇੱਥੇ ਆ ਕੇ ਫਿਰ ਕਹਿੰਦੇ ਇਹ ਤਾਂ ਪਿੰਡਾਂ ਵਰਗਾ ਹੀ ਆ ਅੰਮ੍ਰਿਤ ਮਾਨ ਤੇ ਦੀਪ ਡੰਡੂ ਦਾ ਹੈ ਠੀਕ ਹੈ ਕਿਵੇਂ ਲੱਗੀ ਤੁਹਾਨੂੰ ਅੰਮ੍ਰਿਤ ਮਾਨ ਦੀ ਨਵੀਂ ਈਪੀ ਐਲਬਮ ਜੋ ਵੀ ਹੈ ਠੀਕ ਲੱਗੀ ਠੀਕ ਹੈ ਬ੍ਰਦਰ ਲਾ ਦਿੰਦੇ ਆ ਆਰ ਆਰ ਤੁਹਾਡੇ ਲਈ ਨੋ ਪ੍ਰੋਬਲਮ ਵੈਰੀ ਗੁੱਡ ਸਰ ਬਹੁਤ ਸ਼ੁਕਰੀਆ ਆਰ ਆਰ ਕਾਹਦੀ ਗੱਲ ਕਰ ਰਹੇ ਨੇ ਇਹ ਰੋਲਸ ਰੋਇਸ ਦੀ ਜਾਂ ਹੋਰ ਕੋਈ ਮੈਂ ਵੈਸੇ ਸੁਣਿਆ ਨੀ ਗੀਤ ਮੈਨੂੰ ਲੱਗਦਾ ਪੂਰਾ ਨਹੀਂ ਮੈਂ ਸੁਣਿਆ ਇੱਕ ਰਾਂਝਾ ਰਾਸੀ ਦੀ ਗੱਲ ਹੋ ਰਹੀ ਸੀ ਗਾਣੇ ਚਲੋ ਸੁਣ ਲਵਾਂਗੇ ਤੇ ਦੇਖ ਲਵਾਂਗੇ ਵੀ ਗੱਲ ਕੀ ਹੋ ਰਹੀ ਹੈ ਸੋ ਨੰਬਰ ਹੈ ਆਪਣਾ 9056733337 ਇੱਕ ਵੀਰ ਦੀ ਕਾਲ ਕੱਟੀ ਗਈ 9056733337 ਆਪਣਾ ਫੋਨ ਨੰਬਰ ਹੈ ਇੱਕ ਤੁਹਾਨੂੰ ਹੋਰ ਖਾਸ ਜਾਣਕਾਰੀ ਦੇਈਏ ਤੁਸੀਂ ਹੁਣ ਸਾਰਿਆਂ ਨੇ ਜਾਣਾ ਤਾਂ ਹੁੰਦਾ ਹੀ ਆ ਸਲੋਨ ਤੇ ਇੱਕ ਵਾਰ ਗੇੜਾ ਮਾਰ ਕੇ ਆਓ ਤੁਸੀਂ ਸਾਡੇ ਕਹਿਣ ਤੇ ਲਵਾਨਾ ਵੈਲਨੈਸ ਸਪਾ ਇਹ ਕੋਈ ਆਮ ਸਪਾ ਨਹੀਂ ਤੁਸੀਂ ਜਾਓਗੇ ਨਾ ਵਾਕੀ ਬੰਦਾ ਇੱਥੇ ਅੰਦਰ ਵੜਨ ਸਾਰੀ ਮੈਂ ਕਹਿੰਦਾ ਕਿ ਤਰੋ ਤਾਜ਼ਾ ਹੋ ਜੂਗਾ। 341 ਪਾਰਕ ਹਰਸਟ ਸਕੁਏਅਰ ਸਵੀਟ ਨੰਬਰ 5 ਦੇ ਉੱਤੇ ਲੋਕੇਟਡ ਹੈ ਲਵਾਨਾ ਵੈਲਨੈਸ ਸਪਾ, ਸਟੀਲਸ ਅਤੇ ਏਅਰਪੋਰਟ ਰੋਡ ਦੇ ਨੇੜੇ, ਏਅਰਪੋਰਟ ਰੋਡ ਐਂਡ ਸਟੀਲਸ ਦੇ ਨੇੜੇ। ਤੁਸੀਂ ਮਸਾਜ ਕਰਵਾਉਣਾ ਨਾ ਤਾਂ ਇੱਕ ਘੰਟੇ ਦਾ ਐਸਾ ਮਸਾਜ ਹੈ ਤੁਸੀਂ ਦੁਨੀਆ ਭੁੱਲ ਜਾਓਗੇ ਵੀ ਕਿੱਥੇ ਹੋ। ਰਿਲੈਕਸਿੰਗ ਮਸਾਜ ਇਹਨੂੰ ਕਹਿੰਦੇ ਨੇ ਤੇ ਸਾਡੇ ਨਾਮ ਦੇ ਉੱਤੇ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ। ਜਿਨ੍ਹਾਂ ਨੇ ਹਾਈਡਰਾ ਫੇਸ਼ਲ ਕਰਵਾਉਣਾ ਤਾਂ 150 ਵਾਲਾ ਹਾਈਡਰਾ ਫੇਸ਼ਲ ਪੰਜਾਬੀ ਦਰਾਂ ਦੇ ਨਾਂ ਤੇ $130 ਚ, ਲੇਜ਼ਰ ਹੇਅਰ ਰਿਮੂਵਲ ਕਰਵਾਓ ਰੈਗੂਲਰ $250 ਤੁਹਾਡੇ ਲਈ, $200 ਚ ਸਾਡਾ ਨਾਂ ਲੈ ਦਿਓ। ਵੈਕਸਿੰਗ ਫੁੱਲ ਬਾਡੀ ਦੀ ਵੈਕਸਿੰਗ $120 ਦੀ ਪੰਜਾਬੀ ਦਰ ਦੇ ਨਾਮ ਦੇ ਨਾਲ, $100 ਦੀ। ਅੰਡਰ ਆਰਮ ਅਤੇ ਫੇਸ਼ਲ ਸਪੈਸ਼ਲ ਕੁੜੀਆਂ ਲਈ, ਬਾਈ ਜੀ ਤੇ ਇਹਨਾਂ ਦੀ ਟੀਮ, ਇਹ ਭੈਣ ਜੀ ਹੁਣੇ ਕਹਿੰਦੇ ਕਿ ਕਿਉਂਕਿ ਬੀਚ ਬੂਚ ਤੇ ਜਾਣਾ ਹੁੰਦਾ, ਅੰਡਰ ਆਰਮ ਤੇ ਫੇਸ਼ਲ ਸਪੈਸ਼ਲ $60 ਦਾ ਰੈਗੂਲਰ ਪੰਜਾਬੀ ਦਰਾਂ ਦੇ ਨਾਂ ਦੇ ਨਾਲ $50 ਚ, ਤੇ ਬੈਕ ਫੇਸ਼ਲ $80 ਤੇ ਸਾਡੇ ਨਾਂ ਤੇ $60। ਇਹਨਾਂ ਕੋਲ ਆਰ ਐਮ ਟੀਜ਼ ਵੀ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ, ਬੈਨੀਫਿਟਸ ਜੇ ਹੈਗੇ ਤੁਹਾਡੇ ਕੋਲ। ਬਹੁਤ ਵਧੀਆ ਐਕਸਪੀਰੀਅੰਸਡ ਥੈਰੇਪਿਸਟ ਨੇ, ਤੇ ਸਾਡੇ ਕੋਈ ਵੀ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਰਾਉਣਾ, ਸਰਵਿਕਲ ਇਸ਼ੂ ਹੈ ਕਿਸੇ ਨੂੰ, ਮਸਲ ਸਟਿਫ ਨੇ, ਸਾਇਟਿਕਾ, ਬੈਕ ਪੇਨ, ਸਾਡੇ ਟਰੱਕਾਂ ਵਾਲੇ ਵੀਰਾਂ ਭੈਣਾਂ ਨੂੰ ਬੈਕ ਪੇਨ ਜ਼ਿਆਦਾਤਰ ਹੁੰਦੀ ਹੈ, ਬੈਠ ਬੈਠ ਕੇ ਬੈਕ ਦਾ ਇਸ਼ੂ ਜ਼ਰੂਰ ਆਉਂਦਾ। ਇਹ ਸਪੈਸ਼ਲਟੀ ਹੈ ਕਿ ਇਹ ਬੈਕ ਪੇਨ ਨੂੰ ਐਨ ਭਜਾ ਦੇਣਗੇ। ਸੋ ਤੁਸੀਂ ਜ਼ਰੂਰ ਇੱਕ ਵਾਰ ਇੱਥੇ ਵਿਜ਼ਿਟ ਕਰੋ, ਹੈਲਥ ਆ ਅਤੇ ਵੈਲਥ ਆ, ਹੈਲਥ ਬਿਨਾਂ ਕੱਖ ਵੀ ਨਹੀਂ। ਸੋ ਲਵਾਨਾ ਵੈਲਨੈਸ ਸਪਾ, LEVANA ਵੈਲਨੈਸ ਸਪਾ, 341 ਪਾਰਕਰ ਸਕੁਏਅਰ, ਏਅਰਪੋਰਟ ਰੋਡ ਤੇ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ, ਤੇ ਨੰਬਰ ਹੈ 416-881-5385 ਇੱਕ ਵਾਰ ਜਾਓ। ਇੰਨਾ ਤੁਹਾਨੂੰ ਕਹਿੰਦੇ ਹੁੰਦੇ ਨਾ ਇੰਨੀਆਂ ਡੀਲਾਂ ਗਣਾਤੀਆਂ, ਹੁਣ ਜੇ ਨਹੀਂ ਗਏ ਫਿਰ ਤਾਂ ਲੋਸ ਤੁਹਾਡੀ ਹੋਈ ਆ। ਨੰਬਰ ਨੋਟ ਕਰ ਲਓ ਫਿਰ ਤੋਂ, 416-881-5385, 416-881-5385, 4186-5385 ਤੇ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਗੇੜਾ ਮਾਰਿਓ। ਮਸਾਜ ਕਰਾਉਣਾ ਜ਼ਰੂਰੀ ਆ, ਨਹੀਂ ਤਾਂ ਐਵੇਂ ਮਸਲ ਦੀ ਪੇਨ ਹੁੰਦੀ ਰਹਿੰਦੀ ਆ, ਮਸਲ ਸਟਿਫ ਰਹਿੰਦੀਆਂ ਨੇ। ਖਾਸ ਤੌਰ 'ਤੇ ਆਪਾਂ ਯਾਰ ਹੁਣ ਕੰਮਾਂ ਕੁੰਮਾਂ 'ਤੇ ਉਹਨੇ ਬੈਠੇ ਜ਼ਿਆਦਾ ਰਹਿੰਦੇ ਹਾਂ, ਸੋ ਬਹਿਣ ਨਾਲ ਵੀ ਬੜੇ ਪੰਗੇ ਪੈਂਦੇ ਆ। ਸੋ ਓਕੇ, ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਸਕਦੀਆਂ। ਅਗੈਨ ਕੋਈ ਵੀ ਗੀਤ ਸੰਗੀਤ ਲਗਵਾਉਣਾ ਤਾਂ ਜੀ ਸਦਕੇ ਆਲਵੇਜ਼ ਮੋਸਟ ਵੈਲਕਮ। ਕੱਲ ਇੱਕ ਬੜੀ ਪਿਆਰੀ ਸ਼ਾਮ ਸੀਗੀ, ਚਲੋ ਮੈਂ ਤਾਂ ਪ੍ਰੋਗਰਾਮ ਕਰਦਾ ਸੀਗਾ ਤਾਂ ਮੈਂ ਮਿਸ ਕੀਤੀ। ਕੱਲ ਨਾ ਇੱਕ ਬਹੁਤ ਹੀ ਵੱਖਰੇ ਕਿਸਮ ਦਾ ਇਵੈਂਟ ਸੀ, ਬੜੇ ਯੂਨੀਕ ਕਿਸਮ ਦਾ। ਸੋ 40 ਦਿਨ ਫਿਲਮ ਇੱਕ ਰਿਲੀਜ਼ ਹੋ ਰਹੀ ਹੈ, ਬਹੁਤ ਹੀ ਬੈਸਟ ਸੈਲਿੰਗ ਕਿਤਾਬ ਹੈ 40 ਦਿਨ, ਤੇ ਉਹਦੇ ਬੇਸ ਦੇ ਉੱਤੇ ਗੁਰਪ੍ਰੀਤ ਘੁੱਗੀ ਜੀ, ਦੇਬੀ ਮਖਸੂਸਪੁਰੀ ਸਾਹਿਬ ਦੀ ਫਿਲਮ ਆ ਰਹੀ ਹੈ 40 ਦਿਨ 19 ਤਰੀਕ ਨੂੰ, ਉਹਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ। ਬਟ ਕੱਲ ਨਾ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਸੋਹਣਾ ਪੈਨਲ ਹੋਸਟ ਕੀਤਾ ਸੀ, ਕੁਐਸਚਨ ਐਂਸਰ ਸੈਮੀਨਾਰ ਸੀ, ਲਿਟਰੇਚਰ ਬਾਰੇ, ਫਿਲਮ ਮੇਕਿੰਗ ਬਾਰੇ, ਪੰਜਾਬੀ ਆਪਣੇ ਸੱਭਿਆਚਾਰ ਬਾਰੇ, ਹਿਸਟਰੀ ਬਾਰੇ। ਤੇ ਇਸ ਪੈਨਲ ਨੂੰ ਮੋਡਰੇਟ ਤੇ ਹੋਸਟ ਕੀਤਾ ਸੀ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਨੇ, ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਬੜੀਆਂ ਸ਼ਖਸੀਅਤਾਂ ਪਹੁੰਚੀਆਂ, ਤੇ ਮੇਨ ਉਸਦੇ ਹੋਸਟ ਸੀਗੇ ਮੇਰੇ ਡੈਡ, ਤੇ ਨਾਲ ਬੈਠੇ ਸੀ ਗੁਰਪ੍ਰੀਤ ਘੁੱਗੀ ਸਾਹਿਬ, ਦੇਬੀ ਮਖਸੂਸਪੁਰੀ ਜੀ, ਤੇ ਡਾਕਟਰ ਗੁਰਪ੍ਰੀਤ ਧੁੱਗਾ ਜਿਨ੍ਹਾਂ ਨੇ ਨੋਵਲ ਲਿਖੀ ਹੈ, ਤੇ ਸਮੀਰ ਹੁਣੇ ਜੋ ਕਿ ਸਾਰਾ ਆਪਣਾ ਪੈਨਲ ਹੋਸਟ ਕਰ ਰਹੇ ਸੀਗੇ। ਤੇ ਬਹੁਤ ਹੀ ਯਾਰ ਕਮਾਲ ਦੇ ਸਵਾਲ ਜਵਾਬ ਹੋਏ, ਬੜੀ ਹਿਸਟਰੀ ਸ਼ੇਅਰ ਕੀਤੀ ਗਈ ਤੇ ਹੁਣ ਵੀ ਸਾਨੂੰ ਉਹਨਾਂ ਦੀ ਟੀਮ ਦਾ ਮੈਸੇਜ ਆਇਆ ਕਿ ਸਿੱਧਵਾ ਸਾਹਿਬ ਤੁਹਾਡੇ ਆਉਣ ਨਾਲ ਤਾਂ ਹੋਰ ਵੀ ਰੰਗ ਬੰਨੇ ਗਏ ਤੇ ਕਮਾਲ ਹੋ ਗਈ। ਗੁਰਪ੍ਰੀਤ ਘੁੱਗੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਮੈਸੇਜ ਆਇਆ ਕਿ ਸਿੱਧਵਾ ਸਾਹਿਬ ਤੁਸੀਂ ਆਏ, ਤੁਹਾਡੇ ਬਿਨਾਂ ਹੋਰ ਕੋਈ ਨਹੀਂ ਸੀ ਇੰਨਾ ਵਧੀਆ ਇਸ ਨੂੰ ਹੋਸਟ ਕਰ ਸਕਦਾ। ਸੋ ਥੈਂਕ ਯੂ ਟੂ ਦ ਟੀਮ, ਤੁਸੀਂ ਸਾਨੂੰ ਯਾਨੀ ਕਿ ਮੇਰੇ ਫਾਦਰ ਸਾਹਿਬ ਨੂੰ ਟਰੱਸਟ ਕੀਤਾ ਤੇ ਆਫਕੋਰਸ ਤੁਸੀਂ ਗੱਲਬਾਤ ਨੂੰ ਇੰਜੋਏ ਕੀਤਾ। ਸੋ 40 ਦਿਨ ਫਿਲਮ ਬਹੁਤ ਹੀ ਪਿਆਰੀ ਯਾਰ, ਮੈਂ ਰੀਸਰਚ ਕਰ ਰਿਹਾ ਸੀ ਇਸ ਕਿਤਾਬ ਬਾਰੇ ਕੁਝ ਦਿਨਾਂ ਤੋਂ ਕਿ ਤੇ ਕੀ ਮੈਸੇਜ ਨੇ, ਕਿੱਦਾਂ ਦੀ ਫਿਲਮ ਹੈ। ਸੋ ਫਿਲਮ 19 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਤੇ ਉਹਦੀ ਜਾਣਕਾਰੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਥੋੜੀ ਜਿਹੀ ਡੈਪਥ ਦੇ ਵਿੱਚ ਦਵਾਂਗੇ। 2865 ਹਾਂਜੀ ਬਾਈ ਜੀ, ਵਧੀਆ ਜੀ, ਕਿਵੇਂ ਹੋ?
2: ਬੀਚ
0: ਸੁਣ ਕੇ ਤੁਹਾਡੇ ਕੰਨ ਕਿਉਂ ਤੇਜ਼ ਹੋ ਜਾਂਦੇ ਆ? ਤੁਸੀਂ ਕੋਈ ਨਿੱਕੀ ਮੋਟੀ ਗੱਲ ਨੀ ਕਰਦੇ, ਮੈਂ ਕਿਹਾ ਕਿਤੇ ਵਸੇਗਾ ਬੀਚ ਦੀ ਗੱਲ ਕਰੋ, ਤੁਸੀਂ ਤਾਂ ਲੈ ਗਏ ਸਿੱਧਾ ਮਾਇਆਮੀ ਸਾਊਥ ਬੀਚ ਹੈ।
2: ਉੱਥੇ ਚਲੇ ਜਾਓ, ਕੀ ਰਹਿਤ ਗਾ
0: ਉੱਥੇ ਨਾ, ਸਾਊਥ ਬੀਚ ਦਾ ਤਾਂ ਨਜ਼ਾਰੇ ਨੀ ਯਾਰ ਹੋਰ ਕਿਤੇ ਮਿਲਦਾ। ਬੱਲੇ ਬੱਲੇ ਬੱਲੇ, ਕਿਆ ਕਮਾਲ,
2: ਕਿਤੇ ਨੀ ਮਿਲਣਗੇ ਭਾਈ ਜੀ। ਉਹ ਤਾਂ ਜ਼ਿਆਦਾ ਜੀ, ਮੈਂ ਪਹਿਲੀ ਕਿਹੜੀ ਦੁਨੀਆਂ 'ਚ ਆ ਕੇ ਹੁੰਦੇ ਆ?
0: ਸਹੀ ਗੱਲ ਆ, ਬੰਦੇ ਨੂੰ ਸੱਚੀ ਯਾਰ ਮਹਿਸੂਸ ਨੀ ਹੁੰਦਾ ਕਿ ਆਪਾਂ ਕਹਿ ਲਓ ਕਿ ਦੁਨੀਆਂ 'ਤੇ ਹੀ ਆ
2: ਭਾਈ ਜੀ। ਕਹਿ ਲਓ ਫਲੋਰਿਡਾ ਕਿੰਨੀ ਵਧੀਆ ਸਟੇਟ ਆ, ਕਹਾਂ ਮਿਆਮੀ ਕਹਾਂ ਫਿਰ?
0: ਫਲੋਰਿਡਾ ਨਾ, ਉੱਥੇ ਬੀਚਸ ਇੰਨੀਆਂ ਸੋਹਣੀਆਂ ਤੇ ਬੰਦਾ ਜਾਂਦਾ ਸਾਰਾ ਦਿਨ, ਭਾਵੇਂ ਬੀਚ ਤੇ ਬੈਠੇ ਰਹੋ ਫਿਰ ਵੀ ਨੀ ਬੰਦਾ ਥੱਕਦਾ। ਕੱਲੀ ਬੀਚ ਦੇਖ ਕੇ ਡਿੱਗਣ ਵਾਲੇ ਹੋ ਗਏ ਆ?
2: ਨਹੀਂ ਨਹੀਂ, ਹੋਰ ਵੀ ਗਏ ਸੀ, ਕਹਾਂ ਵੀ ਅੱਗੇ ਵੀ ਗਏ।
0: ਅੱਛਾ, ਅੱਗੇ ਵੀ ਦੇਖਿਆ, ਠੀਕ ਹੈ। ਚਲੋ
2: ਐਂਡ ਸੀ ਬਈ, ਅਮਰੀਕਾ ਦਾ ਐਂਡ ਆ।
0: ਅੱਛਾ, ਅਮਰੀਕਾ ਦਾ ਐਂਡ, ਠੀਕ ਹੈ, ਚਲੋ ਥੈਂਕ ਯੂ।
2: ਤੁਸੀਂ ਤਾਂ ਕਹੇ ਹੋਗੇ ਲਾਜ਼ਮੀ ਹੋਣੀ ਦਾ ਨਾ ਆ ਗਿਆ ਹੋਗੇ ਤੁਸੀਂ।
0: ਹਾਂਜੀ, ਨਹੀਂ ਮੈਂ ਮਾਇਮੀ ਕਾਫੀ ਵਾਰ ਗਿਆ, ਮੈਂ ਬਹੁਤ ਪਸੰਦ ਕਰਦਾ ਮਾਇਮੀ। ਕੀ ਵੈਸਟ ਥੋੜੇ ਆ, ਫਿਰ ਅੱਗੇ ਆ ਚੱਲ ਜਾਂਦਾ। ਕੀ ਵੈਸਟ ਨਾਲੇ ਮਹਿੰਗਾ ਬਹੁਤ ਆ ਕੀ ਵੈਸਟ, ਪੈਸੇ ਥੋੜੇ ਬਹੁਤੇ ਉਡਾ ਵੀ ਲੈਣੇ ਚਾਹੀਦੇ ਹੈ ਬਾਈ ਜੀ। ਕਹਿੰਦੇ ਨਵੀ ਯਾਰ ਹੁਣ ਇੰਨਾ ਕੰਮ ਕਰਨਾ ਦਿਨ ਰਾਤ, ਬੰਦਾ ਕੰਮ ਕਾਰ ਕਰਕੇ ਬਸ ਫਿਰ ਰਾਤ ਨੂੰ ਨੀਂਦ ਤਾਂ ਆਈ ਆਊਗੀ ਜੀ। ਵਧੀਆ, ਤੁਸੀਂ ਇੰਜੋਏ ਵੀ ਕਰੋ ਥੋੜ੍ਹਾ। ਸੋ ਓਕੇ, ਵਧੀਆ ਯਾਰ, ਸੋਹਣੀਆਂ ਗੱਲਾਂ ਬਾਤਾਂ ਹਮੇਸ਼ਾ ਤੁਹਾਡਾ ਹੁੰਦੀਆਂ ਨੇ ਤੇ ਨੰਬਰ ਹੈ ਆਪਣਾ 9056733337 ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ, ਹਰ ਇੱਕ ਸਬਜ਼ੀ ਦੀ ਪਨੀਰੀ ਤੁਹਾਨੂੰ ਮਿਲਣੀ ਆ ਨਾ ਗਿੱਲ ਫਾਰਮ ਤੇ। ਗਿੱਲ ਫਾਰਮ ਡਿਕਸੀ ਤੇ ਕਿੰਗ ਦੇ ਕੋਰਨਰ ਤੇ ਆ, ਇੱਥੇ ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ, ਹੋਰ ਬਹੁਤ ਸਾਰੀ ਪਨੀਰੀ ਮਿਲ ਰਹੀ ਹੈ। $2.49 ਈਚ ਤੋਂ ਪਨੀਰੀ ਹੈ। ਸੋਇਲ, ਮਨੂਅਰ, ਔਰਗੈਨਿਕ ਕੰਪੋਸਟ, ਫਾਰਮ ਦੇ ਫਰੈਸ਼ ਦੇਸੀ ਆਂਡੇ, ਫਾਰਮ ਦਾ ਫਰੈਸ਼ ਸ਼ਹਿਦ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਤੇ ਹੋਰ, ਰੋਜ਼ 11 to 7 ਖੁੱਲਦੇ ਆ। ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ। ਤੇ ਜਿਹੜਾ ਬੰਦਾ ਗੇੜਾ ਮਾਰਿਆ ਆ, ਆਪ ਕਹੋਗੇ ਕਿ ਨਵੀ ਯਾਰ ਬੜੇ ਲੰਬੇ ਸਮੇਂ ਤੋਂ ਲੱਭ ਰਹੇ ਸੀ ਕਿ ਵਧੀਆ ਪਨੀਰੀ ਮਿਲੇ ਤੇ ਹੁਣ ਮਿਲ ਗਈ। ਇੱਕ ਉਹਦੇ ਨਾਲ ਨਾਲ ਤੁਹਾਨੂੰ ਅਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ ਨੰਬਰ ਦਈਏ। ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦੇ ਓਇਲ ਚੇਂਜ ਕਰਵਾਉਣੇ ਨੇ, ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਹੁਣਾਂ ਨੂੰ ਕਾਲ ਕਰ ਲਓ। ਇਹ ਨਵੀਂ ਲੋਕੇਸ਼ਨ ਇਹਨਾਂ ਨੇ ਆਪਣੀ ਦੂਜੀ ਖੋਲੀ ਹੈ ਮਿਲਟਨ ਦੇ ਵਿੱਚ, 401 ਤੋਂ ਉਤਰਨ ਸਾਰ। ਸੋ ਤੁਸੀਂ ਜ਼ਰੂਰ ਇੱਕ ਵਾਰ ਜਾ ਕੇ ਆਓ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦੇ ਕੋਰਨਰ ਤੇ, ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਤੇ ਓਇਲ ਚੇਂਜ, 10874 ਸਟੀਲਸ ਐਵਨਿਊ ਈਸਟ। ਤੇ ਸਾਡਾ ਨਾਂ ਲੈ ਦਿਓ, ਬਹੁਤ ਵੱਡਾ ਡਿਸਕਾਊਂਟ ਅਗਰ ਤੁਸੀਂ ਟਰੱਕ ਦੇ ਨਵੇਂ ਟਾਇਰ ਅਲਾਈਨਮੈਂਟ ਜਾਂ ਓਇਲ ਚੇਂਜ ਕਰਵਾਉਣਾ। 6472346293 234-6293. ਲਾਈਏ ਫਿਰ ਅੰਮ੍ਰਿਤ ਮਾਨ ਦਾ ਆਰ ਆਰ, ਦੇਖਦੇ ਕਿਹੜੀ ਆਰ ਆਰ ਦੀ ਅੰਮ੍ਰਿਤ ਹੁਣੇ ਗੱਲਬਾਤ ਕਰ ਰਹੇ ਨੇ। ਤੇ ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੀ ਰੂਫਿੰਗ ਕਰਵਾਉਣੀ ਹੈ, ਕੋਈ ਰੂਫ ਦੀ ਰਿਪੇਅਰ ਹੈ, ਕੋਈ ਮੈਟਲ ਰੂਫ ਲਗਵਾਉਣੀ ਹੈ, ਕੋਈ ਗਟਰਸ ਫੇਸ਼ਾ ਸੋਫਿਟਸ ਦੀ ਗੱਲਬਾਤ ਹੈ। ਗੁਰਲਾਲ ਭਾਜੀ ਪੈਸ਼ਨ ਰੂਫਿੰਗ ਵਾਲੇ ਬਹੁਤ ਪਿਆਰੇ ਮਿੱਤਰ ਨੇ ਸਾਡੇ ਨਾਲ, 7-8 ਸਾਲ ਤੋਂ ਜੁੜੇ ਆ, ਤੇ ਵਾਰੰਟੀ ਦੇ ਨਾਲ ਕੰਮ ਕਰਵਾਓ। 647-919-9913 647-919-9413। ਅੰਮ੍ਰਿਤ ਮਾਨ ਸਾਹਿਬ

0: ਵਧੀਆ ਯਾਰ, ਮੈਂ ਪਹਿਲੀ ਵਾਰੀ ਸੁਣਿਆ ਪੂਰਾ। 7200 ਹੈਲੋ, ਸਤਿ ਸ਼੍ਰੀ ਅਕਾਲ ਵੀਰੇ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੁਣ ਬੱਲੇ ਬੱਲੇ ਆ, ਕਿਵੇਂ ਹੋ?
1: ਬਸ ਭਾਜੀ ਵਧੀਆ।
0: ਕੀ ਬਣਦਾ?
1: ਛੋਟੀ ਜੀ ਰਿਕੁਐਸਟ ਵੀ ਸੀਗੀ, ਪਲੱਸ ਇਨਫੋਰਮੇਸ਼ਨ ਵੀ ਸ਼ੇਅਰ ਕਰਨੀ ਸੀ
0: ਜੀ।
1: ਭਾਜੀ ਪੰਜਾਬੀਆਂ ਦੇ ਨਾ GTA ਦੇ ਅੰਦਰ ਫਾਰਮ ਹਾਊਸਿਸ ਹੈਗੇ ਆ, ਇੰਨੇ ਵੱਡੇ ਵੱਡੇ ਫਾਰਮਸ ਹੈਗੇ ਆ ਜਿੱਥੇ ਉਹਨਾਂ ਨੇ ਮੱਝਾਂ, ਗਾਵਾਂ, ਮੁਰਗੀਆਂ, ਸਭ ਕੁਛ, ਮਤਲਬ ਈਵਨ ਗੋਟ, ਸਭ ਕੁਛ ਪਾਲਿਆ ਹੋਇਆ। ਸੋ ਜਸਟ ਵਨ ਲੋਕੇਸ਼ਨ ਆਈ ਐਮ ਗੋਨਾ ਸ਼ੇਅਰ, ਦੀ ਐਡਰੈਸ ਇਜ 297 XOWEEL ਹਵਲ ਰੋਡ, ਬ੍ਰੈਂਟਫੋਰਡ। ਭਾਜੀ ਮੈਂ ਹੁਣੇ ਉੱਥੇ ਹੋ ਕੇ ਆਇਆ, ਮੈਂ ਭਾਜੀ ਉੱਥੋਂ ਮੱਝ ਦਾ ਦੁੱਧ ਚੱਕਿਆ 4 ਲੀਟਰ ਦੀ ਕਹਿਣੀ, ਦੇਸੀ ਅੰਡੇ ਨਾਲੇ ਖੋਇਆ।
0: ਵੈਰੀ ਗੁੱਡ।
1: ਓ ਭਾਜੀ ਮੈਂ ਕਹਿਣਾ ਇਟਸ ਗੋਨਾ ਬੀ ਰੀਅਲੀ ਗੁੱਡ, ਆਈ ਡਿਡਨਟ ਨਿਊ ਦੇ ਵਰ ਸੋ ਨੀਅਰ ਟੂ ਮੀ। ਸੋ ਮਾਈ ਰਿਕੁਐਸਟ ਥਰੂ ਯੋਰ ਰੇਡੀਓ ਚੈਨਲ ਇਜ਼ ਕਿ ਜਿਹੜੇ ਸਾਡੇ ਇੱਥੇ ਫਾਰਮ ਹਾਊਸਿਸ ਹੈਗੇ ਆ ਜਗ੍ਹਾ ਜਗ੍ਹਾ ਤੇ ਅਰਾਊਂਡ GTA,
0: ਪਨੀਰੀ ਕੋਈ ਨਾ ਇੱਥੋਂ ਲੈ ਆਓ, ਇੱਥੇ ਗਿੱਲ ਫਾਰਮ ਹੈ, ਇੱਥੇ ਜਿਹੜੀ ਵੀ ਪਨੀਰੀ ਚਾਹੀਦੀ ਹੈ ਤੁਹਾਨੂੰ ਸਾਰੀ ਪਨੀਰੀ ਮਿਲ ਜੂਗੀ ਇੱਥੇ।
1: ਭਾਜੀ ਮੈਂ ਪੈਰਿਸ ਰਹਿਣਾ, ਪੈਰਿਸ ਟੂ ਬ੍ਰੈਮਟਨ।
0: ਅੱਛਾ ਲੰਬਾ। ਚਲੋ ਜਿਹੜੇ ਫਾਰਮ ਤੇ ਜਾ ਕੇ ਆਏ ਉਹਨਾਂ ਨੂੰ ਕਹੋ ਫਿਰ ਵੀ ਪੰਜਾਬੀ ਜ਼ਰਾ ਨਾਲ ਤੁਸੀਂ ਐਡ ਕਰੋ, ਲੋਕਾਂ ਨੂੰ ਪਤਾ ਤਾਂ ਲੱਗੇ।
1: ਮੈਂ ਰਿਕੁਐਸਟ ਕੀਤੀ ਹੈ, ਦੇ ਸੈਡ ਕਿ ਨੈਕਸਟ ਈਅਰ ਵੀ ਆਰ ਗੋਨਾ ਵਰਕ ਔਨ ਇਟ।
0: ਚਲੋ ਠੀਕ ਹੈ
1: ਭਾਜੀ। ਸਾਡੇ ਇੱਥੇ ਇਹੋ ਜਿਹੇ ਫਾਰਮ ਹਾਊਸਿਸ ਹੈਗੇ ਆ ਸਾਡੇ ਪੰਜਾਬੀਆਂ ਦੇ ਜਿਨ੍ਹਾਂ ਕੋਲ ਆਪਣੀ ਦੇਸੀਆਂ ਮੱਝਾਂ, ਦੇਸੀ ਗਾਵਾਂ, ਆਪਣੇ ਦੇਸੀ ਮੁਰਗੇ, ਜਿਹੜੇ ਕਿ ਮਤਲਬ ਇੰਨਾ ਕੁਛ ਪ੍ਰੋਡਿਊਸ ਕਰ ਰਹੇ ਹੈ।
0: ਹਾਂਜੀ ਜੀ, ਬਹੁਤ ਕੁਛ ਹੈ,
1: ਸਪੋਰਟ ਕਰਨਾ ਚਾਹੀਦਾ।
0: ਬਿਲਕੁਲ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸਪੋਰਟ ਦੇਖੋ, ਜੇ ਉਹ ਸਾਡੇ ਨਾਲ ਜੁੜਨਗੇ ਅਸੀਂ ਕਰਾਂਗੇ ਸਪੋਰਟ, ਕਿਉਂ ਨੀ ਕਰਾਂਗੇ। 6058 ਹੈਲੋ।
2: ਹੈਲੋ,
0: ਹਾਂਜੀ
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
2: ਠੀਕ ਆ ਭਾਜੀ। ਭਾਜੀ ਮੈਂ ਪੁੱਛਣਾ ਸੀ, ਜਿਹੜੀ ਉਹ 40 ਦਿਨ ਵਾਲੀ ਟੀਮ ਆਈ ਸੀਗੀ ਜੀ, ਜਿਹੜੀ ਉਹਨਾਂ ਦੀ, ਉਹ ਕੱਲ ਆਈ ਸੀਗੀ ਜੀ?
0: ਕੱਲ ਸੀ ਵੀਰੇ। ਹਾਂਜੀ
2: ਭਾਜੀ, ਮਾੜਾ ਜਿਹਾ ਅਨਾਉਂਸ ਕਰ ਦਿਆ ਕਰੋ ਨਾ, ਕਿੱਦਾਂ ਪਬਲਿਕਲੀ ਆਏ ਸੀ ਜਾਂ ਕੋਈ ਪਰਸਨਲ ਇਵੈਂਟ ਸੀਗਾ ਜੀ?
0: ਦੇਖੋ ਮੈਂ ਤੁਹਾਨੂੰ ਦੱਸਦਾ ਉਹਦਾ ਕੀ ਹੋਇਆ। ਮੈਨੂੰ ਨਾ ਕੱਲ ਉਹ ਮਿਲੇ ਵੀਰ ਹੁਣੇ, ਤੇ ਮੈਨੂੰ ਪਤਾ ਸੀਗਾ ਵੀ ਉਹਨਾਂ ਨੇ ਨਾ ਇਹ ਪੈਨਲ ਤੇ ਡਿਸਕਸ਼ਨ ਜੀ ਰੱਖੀ ਹੈ। ਮੈਨੂੰ ਸੀਗਾ ਵੀ ਉਹ ਕਿਤੇ ਪ੍ਰਾਈਵੇਟ ਹੈ। ਮੈਨੂੰ ਮੁੰਡਾ ਮਿਲਿਆ ਜਿਹਨੇ ਜਿਹੜਾ ਸਾਰਾ ਕਰ ਰਿਹਾ ਸੀ ਪੇਸ਼, ਤੇ ਉਹ ਮੈਨੂੰ ਕਹਿੰਦਾ ਨਵੀ ਹਾਂ ਵੀ ਪਬਲਿਕ ਆ। ਮੈਂ ਕਿਹਾ ਤੂੰ ਪਹਿਲਾਂ ਦੱਸਦਾ, ਫਿਰ ਮੈਂ ਸਾਡੇ ਇੰਸਟਾਗ੍ਰਾਮ ਸਟੋਰੀ ਤੇ ਪਾਇਆ ਵੀ ਯਾਰ ਖੁੱਲਾ ਸੱਦਾ, ਜਿਹੜੇ ਵੀ ਆਉਣਾ ਚਾਹੁੰਦੇ ਆ ਸਕਦੇ ਆ, ਪਰ ਲੇਟ ਸੀਗਾ ਯਾਰ ਥੋੜੇ ਆ।
2: ਹਾਂਜੀ ਭਾਜੀ, ਮਿਸ ਕਰਤਾ, ਕਿਉਂਕਿ ਭਾਜੀ ਜਿੱਦਾਂ ਆਪਣੇ ਗੁਰਪ੍ਰੀਤ ਘੁੱਗੀ ਜੀ ਆ ਜਾਂ ਦੇਵੀ ਮਖਸੂਸਪੁਰੀ ਆ, ਉਹ ਤਾਂ ਇੱਥੇ ਬਹੁਤ ਵਾਰੀ ਦੇਖੇ ਆ ਹਨਾ ਜੀ। ਜਿਹੜੇ ਗੁਰਪ੍ਰੀਤ ਘੁੱਗਾ ਜੀ ਇਹਨਾਂ ਨੇ ਬੁੱਕ ਲਿਖੀ ਆ, ਉਹਨਾਂ ਨੂੰ ਮਿਲਣਾ ਸੀ ਜੀ। ਬਹੁਤ ਬਾਕਮਾਲ ਬੁੱਕ ਲਿਖੀ ਆ ਭਾਜੀ, ਬਹੁਤ ਬਾਕਮਾਲ।
0: ਨਹੀਂ ਉਹੀ ਆ ਨਾ, ਉਹ ਥੋੜੇ ਜਿਹਾ ਦੱਸਣ ਨੂੰ ਲੇਟ ਹੋ ਗਏ। ਉਹ ਤਾਂ ਕੱਲ ਮੇਰੇ ਡੈਡ ਨੇ ਉਹ ਸਾਰਾ ਜਿਹੜਾ ਡਿਸਕਸ਼ਨ ਸੀਗੀ ਉਹ ਹੋਸਟ ਕੀਤੀ, ਤੇ ਕਹਿੰਦੇ ਬਹੁਤ ਵਧੀਆ, ਸਾਰੇ ਨੇ ਬੜਾ ਆਨੰਦ ਲਿਆ।
2: ਇੱਕ ਭਾਜੀ ਪੁੱਛਣਾ ਜੀ, ਇਹ ਫਿਲਮ ਆਪਣੇ ਜਿੱਦਾਂ ਸਿਨੇਮਿਆਂ, ਸਿਨੇਪਲੈਕਸ ਵਗੈਰਾ ਉੱਥੇ ਰਿਲੀਜ਼ ਹੋ ਰਹੀ ਹੈ ਜਾਂ ਕਿਤੇ ਹੋਰ ਸ਼ੋਅ?
0: ਨਹੀਂ ਨਹੀਂ, ਸਾਰੇ ਕਿਤੇ ਆਊਗੀ ਬ੍ਰਦਰ, ਸਾਰੇ ਕਿਤੇ ਆਊਗੀ, ਤੇ 19 ਜੂਨ ਨੂੰ ਰਿਲੀਜ਼ ਹੋ ਰਹੀ ਹੈ।
2: ਹਾਂਜੀ ਹਾਂਜੀ,
0: ਤੇ ਉਹਦੇ
2: ਬੁੱਕ ਪੜ੍ਹੀ ਆ ਭਾਜੀ। ਮੈਂ ਨਾ ਪਿੱਛੇ ਇੰਡੀਆ ਗਿਆ ਸੀਗਾ, ਮੈਂ ਉਹ ਬੁੱਕ ਪੜ੍ਹੀ, ਉਹ ਤਾਂ ਜੀ ਕੁਝ ਚ ਸਮੁੰਦਰ ਬੰਦ ਕਰਿਆ ਵਾ ਭਾਜੀ ਬੁੱਕ।
0: ਨਹੀਂ ਮੈਂ
2: ਬਹੁਤ ਲਾਜਵਾਬ ਆ,
0: ਸਾਰੇ ਕਹਿ ਰਹੇ ਆ ਕਿ ਯਾਰ ਬਹੁਤ ਹੀ ਕਮਾਲ ਦੀ ਬੁੱਕ ਹੈ।
2: ਉਹਦੇ ਚ ਭਾਜੀ ਇੱਕ ਲਾਈਨ ਸੀਗੀ ਬੁੱਕ ਚ, ਮੇਰੇ ਹਜੇ ਵੀ ਯਾਦ ਆ, ਉਹਦੇ ਚ ਸੀਗੀ ਕਹਿੰਦਾ ਬਲਦਾ ਹੋਇਆ ਸੂਰਜ ਬੋਲਿਆ, ਹੈ ਕੋਈ ਮੇਰੇ ਵਰਗਾ, ਇੱਕ ਨਿੱਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਤੇ ਦੇਖਾਂਗੇ।
0: ਵਾਹ ਵਾਹ ਵਾਹ, ਕੀ ਬਾਤ ਆ ਭਾਈ, ਵਾਹ। ਕੋਈ ਨਾ ਜ਼ਰੂਰ ਯਾਰ, ਜੇ ਮੌਕਾ ਮਿਲਿਆ ਨਾ ਫਿਲਮ ਤੋਂ ਪਹਿਲਾਂ ਜੇ ਉਹ ਫੇਰ ਆਏ ਤਾਂ ਤੁਹਾਨੂੰ ਦੱਸਾਂਗੇ।
2: ਹਾਂਜੀ ਹਾਂਜੀ, ਜ਼ਰੂਰ ਮਿਲਣਾ।
0: ਠੀਕ ਹੈ ਵੀਰੇ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ, ਤੁਸੀਂ ਐਕਨੋਲੇਜ ਕੀਤਾ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 9056733337, 9056733337, 905 673 33 37 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਮੱਲੀ ਟੈਂਟ ਸਰਵਿਸਿਸ, ਮੱਲੀ ਟੈਂਟ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦੇ ਕੋਈ ਵੀ ਟੈਂਟ ਚਾਹੀਦੇ ਆ। ਹੁਣ ਕੋਈ ਵਿਆਹ ਸ਼ਾਦੀ ਹੈ, ਜਾਗੋ ਹੈ, ਸੰਗੀਤ ਹੈ, ਘਰੇ ਕੋਈ ਅਖੰਡ ਪਾਠ ਸਾਹਿਬ ਹੈ, ਤੁਸੀਂ ਟੈਂਟ ਲਵਾਓ ਮੱਲੀ ਟੈਂਟ ਕੋਲੋਂ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ ਸਾਰਾ ਕੁਛ ਹੈ। ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਹੈ, ਜਿਹੜੇ ਸੋਹਣੇ ਅੱਜ ਕੱਲ੍ਹ ਨਾ ਵੱਡੇ ਟ੍ਰੇਲਰ ਵਾਲੇ ਵਾਸ਼ਰੂਮ ਅੰਦਰ ਵੜਵਾ ਲੱਗਦੇ ਨੇ, ਜਿਵੇਂ 5 star ਕਿਸੇ ਹੋਟਲ ਦੇ ਵਾਸ਼ਰੂਮ ਚੋਂ, ਉਹ ਵੀ ਇਹਨਾਂ ਕੋਲ ਹੈ। ਮੱਲੀ ਟੈਂਟ 6479992569 6479992569। ਇੱਕ ਨਾ ਮੈਂ ਕੁਝ ਦਿਨ ਪਹਿਲਾਂ ਨੰਬਰ ਬੋਲਿਆ ਸੀ, ਇੱਕ ਬਜ਼ੁਰਗ ਨੇ ਤੇ ਉਹਨਾਂ ਦੀ ਟੇਕ ਕੇਅਰ ਕਰਨ ਦੇ ਲਈ ਇੱਕ ਵਰਕਰ ਦੀ ਲੋੜ ਹੈ 24 ਘੰਟੇ। ਟੇਕ ਕੇਅਰ ਨਹੀਂ ਕਰਨਾ 24 ਘੰਟੇ, ਬਟ 24 ਘੰਟੇ ਤੁਸੀਂ ਉਸੇ ਘਰ 'ਚ ਰਹਿਣਾ। ਤੁਹਾਨੂੰ ਇਹ ਜਿਹੜਾ ਪਰਿਵਾਰ ਹੈ ਕਮਰਾ ਵੀ ਦੇਣਗੇ, ਖਾਣ ਪੀਣ ਨੂੰ ਵੀ ਦੇਣਗੇ ਤੇ ਤੁਹਾਨੂੰ ਪੈਸੇ ਵੀ ਦੇਣਗੇ। ਆਫਕੋਰਸ ਤੁਹਾਡਾ ਕੰਮ ਹੈ, ਤੁਹਾਨੂੰ ਪੇ ਵੀ ਕਰਨਗੇ। ਇਹ ਕਹਿੰਦੇ ਨਾ ਵੀ ਅਸੀਂ ਕਈ ਵਾਰ ਕੰਮ 'ਤੇ ਹੁੰਦੇ ਹਾਂ, ਸੋ ਸਾਨੂੰ ਇਹ ਹੈ ਵੀ ਬੰਦਾ ਉੱਥੇ ਰਹੇ। ਸੋ ਕਹਿੰਦੇ ਅਸੀਂ ਵੀ ਹੈਲਪ ਕਰਾਂਗੇ ਵੀ ਜੇ ਉਹਨਾਂ ਨੇ ਜਦੋਂ ਸੋਣਾ 8-9-10 ਘੰਟੇ ਆਰਾਮ ਨਾਲ ਆਪਣੀ ਨੀਂਦ ਪੂਰੀ ਕਰਨ, ਉਦੋਂ ਅਸੀਂ ਟੇਕ ਕੇਅਰ ਕਰਾਂਗੇ। ਬਟ ਉਹ ਕਹਿੰਦੇ ਕਮਰਾ ਅਸੀਂ ਦੇਵਾਂਗੇ, ਖਾਣ ਪੀਣ ਨੂੰ ਅਸੀਂ ਦੇਵਾਂਗੇ, ਨਾਲੇ ਪੈਸੇ ਦੇਵਾਂਗੇ ਜੋ ਵੀ ਉਹਨਾਂ ਦੀ ਪੇ ਸੈਲਰੀ ਬਣਦੀ ਹੈ। ਸੋ ਇੱਦਾਂ ਦਾ ਬੰਦਾ ਚਾਹੀਦਾ ਬਜ਼ੁਰਗ ਦੀ ਟੇਕ ਕੇਅਰ ਲਈ। ਤੁਸੀਂ ਰਵੀ ਬਾਈ ਜੀ ਨੂੰ ਫੋਨ ਕਰੋ 6472187043 6472187043। ਤੇ ਮੇਰੀ ਅੱਜ ਬੜੀ ਲੰਬੇ ਸਮੇਂ, ਬੜਾ ਲੰਬਾ ਸਮਾਂ ਇਹਨਾਂ ਨਾਲ ਗੱਲਬਾਤ ਹੋਈ, ਬੜਾ ਬਹੁਤ ਯਾਰ ਵਧੀਆ ਫੈਮਿਲੀ ਜਿੱਦ ਤੱਕ ਮੇਰੀ ਗੱਲ ਹੋਈ। ਤੇ ਨੰਬਰ ਹੈ 6472187043। ਨਾਲੇ ਖਾਣ ਪੀਣ, ਨਾਲੇ ਤੁਹਾਨੂੰ ਕਮਰਾ, ਨਾਲੇ ਪੈਸੇ ਦੇ ਰਹੇ ਆ, ਨਾ ਕੋਈ ਤੁਹਾਨੂੰ ਰੈਂਟ ਦੇਣ ਦੀ ਕਿਤੇ ਲੋੜ ਹੈ, ਇਹ ਕਮਰਾ ਦੇ ਰਹੇ ਆ, ਨਾਲੇ ਪੈਸੇ ਤੁਹਾਨੂੰ ਪੇ ਕਰਨਗੇ। 6472187043 ਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਗਰਮੀ ਬਹੁਤ ਹੈ ਯਾਰ ਅੱਜ ਕੱਲ੍ਹ ਤਾਂ, ਜਿਹਦਾ ਏਸੀ ਨਹੀਂ ਚੱਲਦਾ ਉਹਨੂੰ ਬਿਪਤਾ ਪਈ ਹੋਈ ਹੈ। ਤੁਸੀਂ ਆਪਣੇ ਏਅਰ ਕੰਡੀਸ਼ਨ ਜਾਂ ਫਰਨੇਸ ਦੀ ਰਿਪੇਅਰ ਕਰਾਉਣੀ ਹੈ ਨਾ, ਤੇਜਪਾਲ ਭਾਜੀ ਨੂੰ ਫੋਨ ਕਰੋ, ਗਲੋਬਲ ਕੰਫਰਟ ਏਅਰ। ਮੈਨੂੰ ਕਦੇ ਵੀ ਕੋਈ ਏਸੀ ਫਰਨੇਸ ਦੀ ਪ੍ਰੋਬਲਮ ਪੈਂਦੀ ਹੈ, ਭਾਜੀ ਨੂੰ ਪਹਿਲਾਂ ਫੋਨ ਕਰੀਦਾ। ਤੁਸੀਂ ਨਵਾਂ ਫਰਨੇਸ, ਨਵਾਂ ਏਸੀ ਲਵਾਓ ਤੇ $1800 ਤੁਹਾਨੂੰ ਵਾਪਸ ਆਉਣਗੇ ਰੀਬੇਟ। ਸੋ ਬਹੁਤ ਪ੍ਰੋਗਰਾਮਸ ਨੇ ਏਸੀ ਫਰਨੇਸ ਨਵਾਂ ਜਾਂ ਏਸੀ ਦੀ ਰਿਪੇਅਰ 905-790-9080। ਹੁਣੇ ਫੋਨ ਘੁਮਾ ਲਓ, ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 9057909080 9320। ਹੈਲੋ
3: ਹਾਂਜੀ ਨਵੀਂ ਭਾਜੀ, ਕੀ ਹਾਲ ਚਾਲ ਨੇ?
0: ਵਧੀਆ ਵਧੀਆ ਜੀ, ਤੁਸੀਂ ਸੁਣਾਓ?
3: ਵਧੀਆ ਜੀ ਵਧੀਆ। ਮੈਂ ਆਪਣੀ ਪਿਛਲੇ ਕਾਲਰ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ, ਉਹ ਕਹਿੰਦੇ ਸੀ ਕੋਈ ਬੁੱਕ ਆ ਬੜੀ ਵਧੀਆ, ਕੁਝ ਚ ਸਮੁੰਦਰ ਬੰਦ ਕੀਤਾ ਹੋਇਆ ਪਾ ਕੇ ਰੱਖਿਆ, ਸਾਰੀ ਬੁੱਕ ਦਾ ਕਿਹੜੀ ਬੁੱਕ ਹੈ ਉਹ?
0: ਭਾਜੀ ਉਹ ਬੁੱਕ ਦਾ ਨਾਮ ਹੈ 40 ਦਿਨ।
3: ਉਹ ਅੱਛਾ ਅੱਛਾ ਠੀਕ ਆ, ਉਹ ਮੈਂ ਵੀ ਖਰੀਦ ਕੇ ਲਿਆਉਂਦੀ ਆ ਪੰਜਾਬ ਤੋਂ। ਮੈਂ ਰੀਸੈਂਟ ਹੁਣੀ ਗਿਆ ਸੀ ਇੰਡੀਆ ਤੇ ਇੱਕ ਮੈਂ ਕਿਤਾਬ ਲੈ ਕੇ ਆਉਂਦੀ 40 ਦਿਨ ਤੇ ਇੱਕ ਮੋਮਬੱਤੀਆਂ ਦਾ ਮੇਲਾ।
0: ਅੱਛਾ,
3: ਉਹ ਮੇਰੀਆਂ ਹਜੇ ਦੋਨੇ ਪੜ੍ਹਨੇ ਵਾਲੀਆਂ ਪਈਆਂ। 40 ਦਿਨ ਤਾਂ ਮੈਂ ਸਟਾਰਟ ਕੀਤੀ ਹੋਈ, ਇਹਦੇ 6-7 ਦਿਨ ਮੈਂ ਪੜ੍ਹ ਲਏ ਆ, ਬਟ ਹਾਂ ਬੁੱਕ ਕਾਫੀ ਵਧੀਆ ਆ ਉਹ।
0: ਤੁਸੀਂ
3: ਮੈਂ ਸੁਣਿਆ ਨਹੀਂ ਸੀ ਜਾਣ ਕੇ, ਬਟ ਮੈਂ ਕਿਹਾ ਵੀ ਇੱਕ ਵਾਰੀ ਪੁੱਛਾਂ, ਮੈਨੂੰ ਬੁੱਕਸ ਦਾ ਸ਼ੌਂਕ ਹੈਗਾ ਪੜ੍ਹਨੇ ਦਾ।
0: ਮੈਨੂੰ ਯਾਰ ਮੈਨੂੰ ਯਾਦ ਹੈ ਨਵੇਂ ਸਾਲ ਤੇ ਰੈਜ਼ੋਲੂਸ਼ਨ ਹੁੰਦੀ ਹੈ ਨਾ, ਮੇਰੇ ਨਵੇਂ ਸਾਲ ਤੇ ਸੋਚੇ ਸੀ ਕਿ ਯਾਰ ਮੈਂ ਬੁੱਕਸ ਪੜ੍ਹਨੀ ਸ਼ੁਰੂ ਕਰਨੀ ਹੈ। ਮੈਨੂੰ ਓਨਾ ਸ਼ੌਂਕ ਨਹੀਂ ਹੈਗਾ ਯਾਰ, ਇਹ ਸ਼ੌਂਕ ਬੰਦਾ ਕਿਵੇਂ ਸ਼ੁਰੂ ਕਰੇ?
3: ਭਾਜੀ ਮੇਰੀ ਤਾਂ ਕਹਾਣੀ ਸ਼ੁਰੂ ਹੋਈ ਸੀ ਜਦੋਂ ਮੈਂ ਕੈਨੇਡਾ ਆਉਣਾ ਸੀਗਾ ਤੇ ਮੈਂ ਆਇਲਸ ਦੀ ਤਿਆਰੀ ਕਰਦਾ ਹੁੰਦਾ ਸੀਗਾ। ਉਦੋਂ ਕਿ ਮੇਰਾ ਜਿਹੜਾ ਟਿਊਟਰ ਸੀਗਾ ਨਾ, ਉਹ ਕਹਿੰਦਾ ਸੀ ਵੀ ਯਾਰ ਜੇ ਤੂੰ ਆਪਣੀ ਰੀਡਿੰਗ ਸੁਧਾਰਨੀ ਹੈ ਨਾ ਤੇ ਬੁੱਕਸ ਪੜ੍ਹਿਆ ਕਰ।
0: ਯੂਨੀਵਰਸਿਟੀ ਟਾਈਮ ਚ ਪੜ੍ਹੀ ਆ, ਉਹ ਇੱਕ ਬੁੱਕ ਮੈਂ ਜ਼ਰੂਰ ਪੜ੍ਹੀ ਆ।
3: ਬਸ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੁੰਦਾ ਗਿਆ। ਮੈਂ ਕਾਫੀ ਬੁੱਕਸ ਪੜ੍ਹੀਆਂ ਤੇ ਉਹਨਾਂ ਦਾ ਮੈਨੂੰ ਨਾਮ ਵੀ ਨਹੀਂ ਯਾਦ ਕਿਹੜੀਆਂ ਕਿਹੜੀਆਂ ਪੜ੍ਹੀਆਂ। ਬਟ ਪੰਜਾਬੀ ਲਿਟਰੇਚਰ ਤਾਂ ਮੈਂ ਰੀਸੈਂਟਲੀ, ਇਹਨਾਂ ਦੀ ਸਟੋਰੀਜ਼ ਵੀ ਕਾਫੀ ਵਾਇਰਲ ਹੋਈਆਂ ਸੀ ਇਹਨਾਂ ਦੋਨਾਂ ਬੁੱਕਸ ਦੀਆਂ, ਮੋਮਬੱਤੀਆਂ ਦਾ ਮੇਲਾ ਤੇ 40 ਦਿਨ
0: ਜੀ।
3: ਤੇ ਮੇਰੀ ਇੱਛਾ ਸੀਗੀ ਕਿ ਮੈਂ ਲੈ ਕੇ ਆਵਾਂ ਤੇ ਮੈਂ ਪੜ੍ਹਾਂ, ਬਟ ਇੱਥੇ ਥੋੜਾ ਲਾਈਫ ਸਟਾਈਲ ਪਤਾ ਹੀ ਹੈ ਸਭ ਨੂੰ, ਔਖਾ ਆ,
0: ਬਿਜ਼ੀ ਬੰਦਾ ਹੁੰਦਾ ਹੈ। ਨਹੀਂ ਵੈਸੇ ਨਾ ਜਿਹੜੇ ਲੋਕ ਪੜ੍ਹਦੇ ਨੇ ਉਹਨਾਂ ਦੀ ਵੋਕੈਬਲਰੀ ਤੋਂ ਹੀ ਪਤਾ ਲੱਗਦਾ ਕਿ ਜ਼ਰੂਰ ਇਹ ਪੜ੍ਹਦੇ ਹੋਣਗੇ।
3: ਬਿਲਕੁਲ ਜੀ, ਬੋਲਣ ਦਾ ਲਹਿਜ਼ਾ ਤੇ ਵੋਕੈਬ
0: ਵੋਕੈਬ ਆ। ਨਹੀਂ ਚਲੋ, ਮੇਰੇ ਡੈਡ ਨੂੰ ਬੜਾ ਪੜ੍ਹਨ ਦਾ ਸ਼ੌਂਕ ਹੈ, ਉਹਨਾਂ ਨੇ ਵੀ ਮੈਨੂੰ ਦੱਸਿਆ, ਕਹਿੰਦੇ ਨਵੀਂ ਯਾਰ 40 ਦਿਨ ਬਾਕੀ, ਇੱਕ ਪੜ੍ਹਨ ਵਾਲੀ ਬੁੱਕ ਹੈ। ਬੱਚਿਆਂ ਨੂੰ ਨਾ ਪੜ੍ਹਨ ਵੱਲ ਜ਼ਰੂਰ ਲਾਓ, ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ ਕਹਿੰਦੇ ਹੁੰਦੇ ਆ ਕਿ ਪੈ ਜਾਵੇ, ਤੇ ਅਫਕੋਰਸ ਯਾਰ ਬੜੀਆਂ ਚੀਜ਼ਾਂ ਦਾ ਫਾਇਦਾ ਹੁੰਦਾ, ਜਿਵੇਂ ਬਾਈ ਨੇ ਕੀਤਾ ਕਿ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਦੇ ਵਿੱਚ ਵੋਕੈਬੂਲਰੀ ਦੇ ਵਿੱਚ ਕਮਿਊਨੀਕੇਸ਼ਨ ਸਕਿੱਲਸ ਬਹੁਤ ਵੱਧਦੇ ਆ ਜਿਹੜੇ ਲੋਕ ਪੜ੍ਹਦੇ ਨੇ। ਸੋ ਇਟਸ ਅ ਵੈਰੀ ਗੁੱਡ ਹੋਬੀ ਟੂ ਹੈਵ। ਸਾਡੇ ਨਾਲ ਅਭਿਸ਼ੇਕ ਅਭੀ ਏ ਬੀ ਹੁਣੇ ਜੁੜੇ ਨੇ ਕੈਲੇਡਨ ਮਿਤਸੂਬਿਸ਼ੀ ਤੋਂ। ਅਭਿਸ਼ੇਕ ਕਿਵੇਂ ਹੋ?
4: ਜੀਵਨ ਬੋਲਦਾ ਵੀਰੇ।
0: ਓ ਵਾਹ ਵੀ ਵਾਹ ਜੀਵਨ, ਤੁਸੀਂ ਅਭਿਸ਼ੇਕ ਦਾ ਨੰਬਰ ਲੈ ਲਿਆ?
4: ਕਸਟਮਰ ਨਾਲ ਸੀਗਾ,
0: ਕਸਟਮਰ ਨਾਲ ਨੇ। ਠੀਕ ਹੈ। ਸੋ ਜੀਵਨ ਸਿੱਧੂ ਸੀਈਓ ਆਫ ਕੈਲੇਡਨ ਮਿਤਸੂਬਿਸ਼ੀ ਸਾਡੇ ਨਾਲ ਨੇ। ਤੇ ਜੀਵਨ ਮੈਨੂੰ ਕੱਲ ਹੀ ਯਾਰ ਇੱਕ ਵੀਰ ਦੀ ਕਾਲ ਆਈ, ਕਹਿੰਦੇ ਨਵੀਂ ਮੈਂ ਵੀ ਹੁਣੇ ਹੁਣੇ ਆਊਟਲੈਂਡਰ ਖਨੀ ਜੀ ਟੀ ਮਾਡਲ ਲਿਆ, ਕਹਿੰਦੇ ਕਿ ਬੱਲੇ ਬੱਲੇ ਕੋਈ ਰੀਸ ਨਹੀਂ ਇਸ ਟਰੱਕ ਦੀ।
4: ਬਿਲਕੁਲ ਜੀ, ਸੋ ਟਾਪ ਆਫ ਦ ਲਾਈਨ ਹੈਗਾ ਜੀ ਟੀ, ਸਾਰੇ ਫੀਚਰ ਹੁੰਦੇ ਇਹਦੇ ਚ। ਸੋ ਹੀਟਡ ਸੀਟਾਂ ਦੇ ਨਾਲ ਕੂਲਿੰਗ ਸੀਟਾਂ ਹੁੰਦੀਆਂ ਵਾ।
0: ਹਾਂ,
4: ਸੋ ਵਾਇਰਲੈਸ ਕਾਰਪਲੇ ਹੈਗਾ, ਵਾਇਰਲੈਸ ਚਾਰਜਿੰਗ ਆ, ਲੇਨ ਅਸਿਸਟ ਹੈਗਾ, ਅਡੈਪਟਿਵ ਕਰੂਜ਼ ਕੰਟਰੋਲ ਆ, ਹੈਡਸ ਅਪ ਡਿਸਪਲੇ ਆ, ਵੂਫਰ ਲੱਗਿਆ ਹੋਇਆ ਯਾਰ, ਕਾਫੀ ਲੋਡਡ ਗੱਡੀ ਆ।
0: ਤੇ ਉਤੋਂ ਦੀ ਪਲੱਗ ਇਨ ਹਾਈਬ੍ਰਿਡ ਹੈ, ਗੈਸ ਦੀਆਂ ਮਹਿੰਗੀਆਂ ਮਹਿੰਗੀਆਂ ਪ੍ਰਾਈਸਸ ਤੋਂ ਬਚੋ ਹੈ।
4: ਸੋ ਗੈਸ ਦੀ ਮਾਈਲੇਜ ਦੀ ਵੀ ਗੱਲ ਕਰੀਏ ਨਾ, 3.2 ਲੀਟਰ ਦੇ ਵਿੱਚ ਗੱਡੀ 100 ਕਿਲੋਮੀਟਰ ਚੱਲਦੀ ਆ। ਉਹਦੇ ਇਲੈਕਟ੍ਰਿਕ ਵੀ ਆ, ਇਹ ਹਾਈਬ੍ਰਿਡ ਵੀ ਆ, ਤੇ ਗੱਡੀ ਗੈਸ ਤੇ ਵੀ ਆ।
0: ਵੈਰੀ ਗੁੱਡ, ਕੀ ਬਾਤ ਹੈ। ਸੋ ਕੈਲੇਡਨ ਮਿਤਸੂਬਿਸ਼ੀ 3511 ਹਾਈਵੇ 9 ਤੇ ਜੀਵਨ ਹੋਣਾ ਦੀ ਬਹੁਤ ਹੀ ਪਿਆਰੀ ਬੜੀ ਸੋਹਣੀ ਸਟੇਟ ਆਫ ਦੀ ਆਰਟ ਡੀਲਰਸ਼ਿਪ ਹੈ, ਤੇ ਬੰਦਾ ਜਾਂਦਾ ਇਹਨਾਂ ਦੀ ਡੀਲਰਸ਼ਿਪ ਵੱਲ ਨੂੰ ਨਾ, ਡਰਾਈਵ ਬਹੁਤ ਸੋਹਣੀ ਆ। ਤੇ ਅੱਜ ਕੱਲ ਤਾਂ ਸਮਰ ਦੇ ਵਿੱਚ ਤੁਸੀਂ ਜਾਓ, ਸਾਰਾ ਪਰਿਵਾਰ ਹਸਬੈਂਡ ਵਾਈਫ ਸਾਰਿਆਂ ਨੂੰ ਲੈ ਕੇ ਜਾਓ, ਤੇ ਵਧੀਆ ਸੋਹਣੀ ਡਰਾਈਵ ਨਾਲੇ ਗੱਡੀ ਖਰੀਦ ਕੇ ਲੈ ਕੇ ਆਓ। ਸੁਜੀਵਨ ਕੀ ਫਿਰ ਸਪੈਸ਼ਲ ਚੱਲ ਰਹੇ ਨੇ?
4: ਆਪਾਂ 15 ਜੂਨ ਤੱਕ ਹੀ ਸਪੈਸ਼ਲ ਆ ਰਿਹਾ, ਕੋਈ ਵੀ ਬੰਦਾ ਆਪਣਾ ਪੰਜਾਬੀ ਲਹਿਰਾਂ ਤੋਂ ਸੁਣ ਕੇ ਆਊਗਾ, ਸਾਰੀਆਂ ਨਵੀਆਂ ਗੱਡੀਆਂ ਦੇ 15 ਓਇਲ ਚੇਂਜ ਆਪਾਂ ਫ੍ਰੀ ਦੇਵਾਂਗੇ। ਸੋ ਆਲਮੋਸਟ 7-7.5 ਸਾਲ ਦੇ ਓਇਲ ਚੇਂਜ ਤੁਹਾਨੂੰ ਫ੍ਰੀ ਹੋ ਜਾਂਦੇ ਆ। ਬਾਕੀ ਇੰਟਰਸਟ ਰੇਟ ਆਪਣੇ ਬਹੁਤ ਜ਼ਿਆਦਾ ਵਧੀਆ ਲੱਗੇ ਹੋਏ ਆ, ਜਿੱਦਾਂ ਪਲੱਗ ਇਨ ਹਾਈਬ੍ਰਿਡ ਆਊਟਲੈਂਡਰ ਹੈਗਾ ਵਾ, 7 ਸਾਲ ਤੇ ਜੇ ਆਪਾਂ ਫਾਈਨੈਂਸ ਕਰਾਉਂਦੇ ਹਾਂ ਇੰਟਰਸਟ ਹੈਗਾ ਸਿਰਫ 2.49, ਤੇ ਜੇ ਬੰਦੇ ਦਾ ਅਕਾਊਂਟ ਸਕੋਸ਼ੀਆ ਬੈਂਕ ਚ ਹੈਗਾ ਇੰਟਰਸਟ ਹੋਜੂ 1.49 ਫੋਰ 84 ਮੰਥ। 7 ਸਾਲ ਤੇ ਇੰਨਾ ਘੱਟ ਇੰਟਰਸਟ ਕਿਤੋਂ ਨੀ ਮਿਲਣਾ ਜੀ। ਜੇ ਕਿਸੇ ਨੇ ਗੱਡੀ ਕੈਸ਼ ਲੈਣੀ ਆ, ਫਾਈਨੈਂਸ ਨਹੀਂ ਕਰਾਉਣੀ, ਤਾਂ 7,500 ਦੀ ਆਪਾਂ ਰਿਬੇਟ ਆਫਰ ਕਰ ਰਹੇ ਹਾਂ ਜੀ। ਬਾਕੀ ਕਿਸੇ ਨੇ ਗੱਡੀ 5-ਸੀਟਰ ਲੈਣੀ ਆ, ਸਟਾਰਟਿੰਗ ਪ੍ਰਾਈਸ ਹੈਗਾ 24,998, 25,000 ਤੋਂ ਗੱਡੀ ਸ਼ੁਰੂ ਹੋ ਜਾਂਦੀ ਆ, ਉਹਨੂੰ ਆਪਾਂ ਫਾਈਨੈਂਸ ਕਰਾ ਲਈਏ 84 ਮੰਥ ਦੇ ਇੰਟਰਸਟ ਹੈਗਾ 1.99, ਤੇ ਜੇ ਕਿਸੇ ਦਾ ਸਕੋਸ਼ੀਆ ਚ ਅਕਾਊਂਟ ਹੈਗਾ ਇੰਟਰਸਟ ਹੋ ਜਾਊਗਾ 0.99। ਸੋ ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ, ਸਾਰੀਆਂ ਗੱਲ ਕਰੀਏ ਇੰਜਨ ਮਿਸ਼ਨ ਦੀ 10 ਸਾਲ ਦੀ, 1,60,000 ਕਿਲੋਮੀਟਰ ਦੀ ਆ, ਨਾਲ ਦੀ ਨਾਲ ਪਹਿਲੇ 5 ਸਾਲ ਅਨਲਿਮਿਟਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਹੈ ਜੀ। ਸੋ ਇੰਟਰਸਟ ਸਾਰਿਆਂ ਤੋਂ ਘੱਟ ਆ, ਵਾਰੰਟੀ ਸਾਰਿਆਂ ਤੋਂ ਡਬਲ ਹੈਗੀ ਆ, ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਵਾ। ਬਾਕੀ ਸਰਵਿਸ ਦੀ ਗੱਲ ਕਰੀਏ, ਕੈਲਡਨ ਮਿਤਸੂਬਿਸ਼ੀ ਤੋਂ ਬੈਟਰ ਸਰਵਿਸ ਪੂਰੇ ਕੈਨੇਡਾ ਚ ਨਹੀਂ ਮਿਲਣੀ ਜੀ। ਸੇਲਸ ਦੀ ਗੱਲ ਕਰੀਏ, ਕੈਲਡਨ ਮਿਤਸੂਬਿਸ਼ੀ ਪੂਰੇ ਅੰਟਾਰੀਓ ਦੇ ਵਿੱਚ ਨੰਬਰ 1 ਤੇ ਚੱਲ ਰਹੀ ਆ। ਸੋ ਕਸਟਮਰ ਕਾਫੀ ਦੂਰੋਂ ਦੂਰੋਂ ਆ ਰਹੇ ਆ, ਗੱਡੀ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੇਣੀ, ਵਾਰੰਟੀ ਸਾਰਿਆਂ ਤੋਂ ਬੈਸਟ ਆ। ਸੋ 7 ਡੇਜ਼ ਓਪਨ ਹੈਗੇ ਆ, ਪੁਰਾਣੀਆਂ ਗੱਡੀਆਂ ਆਪਾਂ ਟ੍ਰੇਡ ਵੀ ਕਰਦੇ ਹਾਂ, ਮਾਰਕੀਟ ਤੋਂ ਬੈਟਰ ਪ੍ਰਾਈਸ ਦੇਵਾਂਗੇ, ਤੇ ਨਾਲ ਦੀ ਨਾਲ ਟੈਕਸ ਦੀ ਸੇਵਿੰਗ ਵੀ ਹੈਗੀ ਆ। ਕਿਸੇ ਨੂੰ ਅਪਰੂਵਲ ਦੇ ਵਿੱਚ ਵੀ ਦਿੱਕਤ ਆਊਗੀ, ਉਹਦਾ ਵੀ ਆਪਾਂ ਹੱਲ ਕਰਕੇ ਦੇਵਾਂਗੇ। ਸੋ ਸੈੱਲ ਫੋਨ ਨੰਬਰ ਮੈਂ ਆਪਦਾ ਡਾਇਰੈਕਟ ਦੇ ਦਿੰਦਾ ਜੀ, 6478-2754, 647-678-2754। ਐਡਰੈਸ ਆਪਣਾ ਹੈਗਾ ਜੀ 5511 ਹਾਈਵੇ 9 ਇਨ ਕੈਲਡਨ। ਸੋ ਡੀਲਾਂ ਦੀ ਗੱਲ ਕਰੀਏ, ਜਿਹੜੇ ਮਰਜ਼ੀ ਬ੍ਰਾਂਡ ਨਾਲ ਕੰਪੈਰੀਜ਼ਨ ਕਰ ਲਓ, ਜਿਹੜੀ ਮਰਜ਼ੀ ਡੀਲਰਸ਼ਿਪ ਨਾਲ ਕਰ ਲਓ, ਕੈਲਡਨ ਮਿਤਸੂਬਿਸ਼ੀ ਤੋਂ ਬੈਟਰ ਪ੍ਰਾਈਸ ਪੂਰੇ ਕੈਨੇਡਾ 'ਚ ਨਹੀਂ ਮਿਲਣੀ ਜੀ।
0: ਵੈਰੀ ਗੁੱਡ। ਸੋ ਵਾਅਦਾ ਕਰ ਦਿੱਤਾ ਬਈ ਜਦੋਂ ਤੁਹਾਨੂੰ ਜੀਵਨ ਨੇ, ਤੇ ਜੀਵਨ ਹੁਣੇ ਮਾਲਕ ਨੇ ਡੀਲਰਸ਼ਿਪ ਦੇ ਸਿੱਧਾ ਤੁਹਾਨੂੰ ਪਰਸਨਲ ਨੰਬਰ ਦੇ ਰਿਹਾ। ਤੁਹਾਨੂੰ ਆਈ ਨਹੀਂ ਉੱਥੇ ਕਹਿਣ ਦੀ ਲੋੜ ਕਿ ਬਈ ਮੈਨੇਜਰ ਨਾਲ ਗੱਲ ਕਰਾਓ, ਸੁਪਰਵਾਈਜ਼ਰ ਨਾਲ ਗੱਲ ਕਰਾਓ, ਮਾਲਕ ਨਾਲ ਗੱਲ ਕਰਾਓ, ਸਿੱਧਾ ਜੀਵਨ ਦਾ ਨੰਬਰ ਹੈ। ਗੱਡੀ ਲੈਣੀ ਹੈ ਤਾਂ ਕਿਉਂ ਨਾ ਤੁਸੀਂ ਓਨਰਸ ਤੋਂ ਲਓ, ਤੇ ਨੰਬਰ ਹੈ 6478-2754, 6478-2754, ਕੈਲੇਡਨ ਮਿਤਸੂਬਿਸ਼ੀ 6478-2754। ਜੀਵਨ ਥੈਂਕ ਯੂ ਸੋ ਮਚ।
4: ਥੈਂਕ ਯੂ ਜੀ।
0: ਥੈਂਕ ਯੂ ਸਰ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਅੱਜ ਇੱਕ ਗਾਣਾ ਮੈਂ ਜਿਮ ਚ ਸੁਣ ਰਿਹਾ ਸੀ, ਨਾਨਕੇ ਸੁਣਾਉਂਦੇ ਆ, ਦੋ ਕੁ ਬੋਲ ਦੱਸਿਓ ਕਿੱਦਾਂ ਲੱਗਦਾ।

0: ਵਧੀਆ ਹੈ ਨਾ ਗਾਣਾ, ਕਿੱਦਾਂ ਲੱਗਿਆ? ਆਈ ਹੋਪ ਤੁਸੀਂ ਇੰਜੋਏ ਕੀਤਾ। ਤੇ ਅੱਜ ਮੈਂ ਸੁਣ ਰਿਹਾ ਸੀ, ਮੈਂ ਕਿ ਯਾਰ ਨਾਲੇ ਫਰਾਈਡੇ ਦੀ ਥੋੜ੍ਹੀ ਜਿਹੀ ਫੀਲਿੰਗ ਜੀ ਆ ਫਰਾਈਡੇ ਜੂਨੀਅਰ ਨੂੰ, ਤੁਹਾਨੂੰ ਸੁਣਾਈਏ ਕੁਛ ਵਧੀਆ ਅਪਬੀਟ ਜਿਹਾ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 9056733337। ਰਾਜਵੰਤ ਕੌਰ ਨੂੰ ਯਾਦ ਰੱਖੋ, ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਘੱਟ, ਟੈਨਸ਼ਨ ਕਾਹਨੂੰ ਲੈਂਦੇ ਹਾਂ ਜਦੋਂ ਅਸੀਂ ਖੜੇ ਹਾਂ। ਰਾਜਵੰਤ ਦਾ ਨੰਬਰ ਲਿਖ ਲਓ ਤੇ ਰਾਜਵੰਤ ਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਰਹੇ ਆ ਗੱਡੀਆਂ ਦੀ ਇੰਸ਼ੋਰੈਂਸ ਚ। 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਯਾਰ, ਜਦੋਂ ਕਹਿ ਹੀ ਦਿੱਤਾ 25 ਕੰਪਨੀਆਂ, ਐਵੇਂ ਤੁਸੀਂ ਕੰਪਨੀ ਕੰਪਨੀ ਨੂੰ ਕਾਲ ਕਰੀ ਫਿਰਦੇ ਹੋ? ਇਹਨਾਂ ਨੇ ਸਾਰੀਆਂ ਕੰਪਨੀਆਂ ਤੋਂ ਰੇਟ ਲੈ ਕੇ ਕਹਿ ਦੇਣਾ, ਆਹ ਚੱਕੋ 30% ਤੁਹਾਡਾ ਡਿਸਕਾਊਂਟ ਹੈ। 6474-4735 ਰਾਜਵੰਤ ਕੌਰ, 6476744735 ਰਾਜਵੰਤ ਕੌਰ ਨੂੰ ਕਾਲ ਕਰ ਲਓ। ਮੇਰੇ ਕੰਟਰੈਕਟਰ ਵੀਰ ਕਿੰਨੇ ਸੁਣ ਰਹੇ ਆ, ਚਾਹੇ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਜਾਂ ਤੁਸੀਂ ਹੋਮ ਬਿਲਡਿੰਗ ਦਾ ਕੰਮ ਕਰਦੇ ਹੋ, ਤੁਸੀਂ ਪਲੰਬਰ ਹੋ, ਤੁਸੀਂ ਫਲੋਰਿੰਗ ਦਾ ਕੰਮ ਕਰਦੇ ਹੋ, ਇਲੈਕਟ੍ਰੀਕਲ ਦਾ ਕੰਮ ਕਰਦੇ ਹੋ, ਸਪਲਾਈਜ਼ ਤਾਂ ਤੁਹਾਨੂੰ ਚਾਹੀਦੇ ਹੀ ਚਾਹੀਦੇ ਆ, ਠੀਕ ਹੈ ਨਾ? ਚਾਹੇ ਤੁਹਾਨੂੰ ਕੋਈ ਬਾਥਰੂਮ ਦਾ ਸਮਾਨ ਚਾਹੀਦਾ, ਵੈਨਿਟੀਜ਼ ਆਦਿ, ਤੁਹਾਨੂੰ ਕੋਈ ਏਅਰ ਕੰਪਰੈਸਰ ਚਾਹੀਦੇ, ਐਕਸੈਸਰੀਜ਼ ਚਾਹੀਦੀਆਂ, ਏਅਰ ਟੂਲਸ ਚਾਹੀਦੇ ਨੇ, ਕੋਈ ਸੇਫਟੀ ਵੈਸਟਾਂ ਚਾਹੀਦੀਆਂ, ਤੁਹਾਨੂੰ ਕੌਂਕਰੀਟ ਸਮੈਂਟ ਦਾ ਕੋਈ ਸਮਾਨ ਚਾਹੀਦਾ, ਡੋਰ ਹਾਰਡਵੇਅਰ ਡਰਾਈ ਵਾਲਾਂ ਚਾਹੀਦੀਆਂ ਨੇ, ਇਲੈਕਟ੍ਰੀਕਲ ਵਾਇਰਾਂ, ਕੇਬਲਾਂ, ਐਕਸੈਸਰੀਜ਼, ਫਲੋਰਸ ਦਾ ਕੋਈ ਸਮਾਨ ਚਾਹੀਦਾ, ਹਾਰਡਵੇਅਰ ਫਲੋਰਿੰਗ ਆਦਿ, ਡੋਰਸ, ਮੋਲਡਿੰਗ, ਬੇਸ ਬੋਰਡ, ਗੱਲ ਕੀ ਹੁਣ ਮੈਂ ਗਣਾਉਣ ਲੱਗ ਗਿਆ, ਬਹੁਤ ਟਾਈਮ ਲੱਗਿਆ, ਇਹਨਾਂ ਕੋਲ ਸਾਰਾ ਕੁਛ ਹੈ। ਅਤੇ ਕਹਿੰਦੇ ਨਵੀਂ ਅਸੀਂ ਹਰੇਕ ਪ੍ਰਾਈਸ ਬੀਟ ਕਰਦੇ ਹਾਂ, ਅਤੇ ਇਹਨਾਂ ਦਾ ਸ਼ੋਰੂਮ ਦੇਖ ਕੇ ਤੁਸੀਂ ਕਹੋਗੇ ਬੱਲੇ ਬੱਲੇ ਬੱਲੇ ਅਸੀਂ ਪਹੁੰਚ ਕਿੱਥੇ ਗਏ, ਇੰਨਾ ਲਗਜ਼ਰੀ, ਇੰਨਾ ਹਾਈ ਐਂਡ ਸ਼ੋਰੂਮ ਹੈ ਨਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ ਦੇ ਕੋਰਨਰ ਤੇ ਨੇ, 8005 ਡਿਕਸੀ ਰੋਡ ਬਰੈਂਪਟਨ, ਨਵਾਂ ਖੁੱਲਿਆ, ਨਾਲੇ ਨਵੀਂ ਚੀਜ਼ ਦਾ ਵੈਸੀ ਇੱਕ ਖੁਸ਼ਬੂ ਹੀ ਅਲੱਗ ਹੁੰਦੀ ਹੈ ਕਿ ਨਹੀਂ? ਸੋ ਨੰਬਰ ਹੈ 6479610585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਸਟੀਲਸ, 6479610585, 647-961-0585 ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਰੋ, ਅਤੇ ਵਧੀਆ ਯਾਰ ਆਪਣੀਆਂ ਮਨਪਸੰਦ ਦੀਆਂ ਡੀਲਾਂ ਡੂਲਾਂ ਇਹਨਾਂ ਕੋਲੋਂ ਲੈ ਲਓ, ਇਹ ਸਮਾਨ ਚਾਹੀਦਾ ਜਿੰਨਾ ਵੀ ਇਹਨਾਂ ਕੋਲ ਅਵੇਲੇਬਲ, ਅਤੇ ਘਰ ਲੈਣੇ ਆ ਤਾਂ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਨੂੰ ਕਾਲ ਕਰ ਲਓ, ਇਹਨਾਂ ਤੋਂ ਵਧੀਆ ਕੋਈ ਨਹੀਂ। ਤੇ ਟੌਪ ਦੀਆਂ ਡੀਲਾਂ ਹੁਣ ਹਰ ਇੱਕ ਸ਼ਹਿਰ ਚ ਘਰ ਹੈ ਜਿੱਥੇ ਵੀ ਲੱਭ ਰਹੇ ਹੋ, ਰੀਬੇਟਸ ਦਾ ਮੌਕਾ ਤੇ ਫਾਇਦਾ ਲਓ ਤੇ ਤੁਸੀਂ paradisedevelopments.com ਤੇ ਜਾ ਕੇ ਹੋਰ ਵੀ ਜਿੰਨੀ ਜਾਣਕਾਰੀ ਘਰਾਂ ਲਈ ਤੁਹਾਨੂੰ ਚਾਹੀਦੀ ਹੈ ਲੈ ਸਕਦੇ ਹੋ। ਸਾਡੇ ਨਾਲ ਹਰਮਨ ਵੀ ਜੁੜੇ ਨੇ ਯਾਰ, ਹਰਮਨ ਸਾਡੇ ਮੌਰਗੇਜ ਦੇ ਐਕਸਪਰਟ, ਮੌਰਗੇਜ ਦੇ ਮਾਹਰ ਨੇ। ਫਾਈਨੈਂਸਿੰਗ ਚਾਹੀਦੀ ਹੈ, ਇੱਕ ਸਟ੍ਰੈਸ ਫਰੀ ਤੇ ਬਹੁਤ ਹੀ ਈਜ਼ੀ ਜਿਹਾ ਐਕਸਪੀਰੀਅੰਸ ਹਰਮਨ ਹੁਣੇ ਦਵਾ ਕੇ ਦੇਣਗੇ। ਸੋ ਹਰਮਨ ਵੈਲਕਮ।
1: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀਂ ਕੁਇਕਲੀ ਇੱਕ ਫਾਈਲ ਡਿਸਕਸ ਕਰਦੇ ਹਾਂ ਕਲਾਇੰਟਸ ਦੇ ਨਾਲ। ਮੈਂ ਰੀਸੈਂਟਲੀ ਇੱਕ ਕਲੋਜ਼ਿੰਗ ਕੀਤੀ ਆ ਔਰੰਜਵੈਲ ਦੇ ਕੋਲ, ਐਂਡ ਦੈਨ ਬਿਲਡਰ ਕਲੋਜ਼ਿੰਗ ਸੀਗੀ, ਐਂਡ ਕਲਾਇੰਟਸ ਨੇ ਜਦੋਂ ਪਰਚੇਸ ਐਂਡ ਸੇਲ ਐਗਰੀਮੈਂਟ ਸਾਈਨ ਕੀਤਾ ਸੀ ਉਹਨਾਂ ਨੇ ਡਿਵੈਲਪਮੈਂਟ ਚਾਰਜਿਸ ਨਹੀਂ ਦੇਖੇ, ਐਂਡ ਜਦੋਂ ਸਾਡੇ ਕੋਲ ਸਟੇਟਮੈਂਟ ਆਫ ਐਡਜਸਟਮੈਂਟ ਆਈ, $40,000 ਡਿਵੈਲਪਮੈਂਟ ਚਾਰਜਿਸ ਬਿਲਡਰ ਨੇ ਲਾਏ ਹੋਏ ਸੀਗੇ। ਸੋ ਹੁਣ ਰਿਬੇਟ ਆਫਰ ਹੋ ਕਰਕੇ ਕਾਫੀ ਲੋਕ ਨੇ ਉਹ ਪ੍ਰੀ ਕੰਸਟਰਕਸ਼ਨ ਚ ਇੰਟਰਸਟਿਡ ਨੇ। ਸੋ ਪਲੀਜ਼ ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੇ ਡਿਵੈਲਪਮੈਂਟ ਚਾਰਜਿਸ ਕੈਪ ਹੋਣ, ਜੇ ਨਹੀਂ ਕੈਪ ਹੈਗੇ ਦੈਨ ਐਟਲੀਸਟ ਇੱਕ ਆਈਡੀਆ ਲੈ ਲਓ ਕਿੰਨੇ ਕ ਡਿਵੈਲਪਮੈਂਟ ਚਾਰਜਸ ਹੋਣਗੇ, ਰਿਵਿਊ ਕਰਾ ਲਓ ਲਾਇਰ ਨੂੰ, ਜਿਹੜੇ ਲਾਇਰ ਤੁਸੀਂ ਯੂਜ਼ ਕਰਨਾ ਕਲੋਜ਼ਿੰਗ ਵੇਲੇ ਉਹਨਾਂ ਤੋਂ ਪਰਚੇਜ਼ ਐਂਡ ਸੇਲ ਐਗਰੀਮੈਂਟ ਰਿਵਿਊ ਕਰਾ ਲਓ। ਬਹੁਤ ਜ਼ਿਆਦਾ ਡਿਵੈਲਪਮੈਂਟ ਚਾਰਜਸ ਕਈ ਵਾਰ ਬਿਲਡਰ ਲਾ ਦਿੰਦੇ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਬਿਲਡਰ ਲਾਉਂਦੇ ਨੇ, ਮੋਸਟ ਆਫ ਦ ਰਿਪਿਊਟਡ ਬਿਲਡਰ ਨੇ ਉਹਨਾਂ ਨੇ ਕੈਪ ਕੀਤੇ ਹੋਏ ਨੇ ਡਿਵੈਲਪਮੈਂਟ ਚਾਰਜਿਸ, ਚਾਹੇ ਉਹ $5,000 ਆ ਚਾਹੇ $10,000 ਆ। ਬਟ ਹਾਂ, ਰੀਸੇਲ ਦੀ ਕਲੋਜ਼ਿੰਗ ਕਾਸਟ ਵਰਸਿਸ ਪ੍ਰੀਕੌਨ ਦੀ ਕਲੋਜ਼ਿੰਗ ਕਾਸਟ ਫਰਕ ਹੁੰਦਾ, ਸੋ ਪਲਾਨ ਉਦਾਂ ਕਰਕੇ ਚਲੋ। ਇਹ ਨਾ ਹੋਵੇ ਕਿ ਕਲੋਜ਼ਿੰਗ ਵੇਲੇ ਤੁਹਾਡੇ ਤੋਂ ਡਾਊਨ ਪੇਮੈਂਟ ਜ਼ਿਆਦਾ ਮੰਗੀ ਜਾਵੇ ਤੇ ਤੁਹਾਡੇ ਕੋਲ ਨਾ ਹੋਵੇ, ਸੋ ਪ੍ਰੋਬਲਮ ਆ ਸਕਦੀ ਹੈ ਕਲੋਜ਼ਿੰਗ ਦੇ ਵਿੱਚ। ਤੁਹਾਨੂੰ ਕੁਛ ਆਈਡੀਆ ਚਾਹੀਦਾ ਡਾਊਨ ਪੇਮੈਂਟ ਦਾ, ਲੈਂਡ ਟ੍ਰਾਂਸਫਰ ਟੈਕਸ ਕਿੰਨੇ ਲੱਗਣਗੇ, ਕਿੰਨੀ ਕੁ ਤੁਹਾਨੂੰ ਬਜਟ ਚਾਹੀਦਾ ਕਲੋਜ਼ਿੰਗ ਕਾਸਟ ਲਈ, ਸਾਰੀ ਟੀਮ ਨਾਲ ਗੱਲ ਕਰ ਸਕਦੇ ਹੋ। ਹੋਰ ਵੀ ਇਹ ਤੋਂ ਇਲਾਵਾ ਕੋਈ ਮੋਰਗੇਜ ਰਿਲੇਟਡ ਇਸ਼ੂ ਆ, ਐਨੀ ਟਾਈਮ ਟੀਮ ਹਰਬਨ ਬੱਤਾ 6476859000 647-685-9000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 647-685-9000 647-685-9000 647-685-9000 ਟੀਮ ਹਰਮਨ ਬੱਤਾ। ਹਰਮਨ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਫੋਨ ਨੰਬਰ ਹੈ, 9056733337। ਤੁਸੀਂ ਰਿਲੈਕਸ ਹੋਣਾ ਤਾਂ ਇੱਕ ਗੇੜਾ ਤੁਹਾਨੂੰ ਮਾਰਨਾ ਪੈਣਾ ਬਈ ਲਵਾਨਾ ਵੈਲਨੈਸ ਸਪਾ ਤੇ। ਇੱਥੇ ਇੱਕ ਇਹਨਾਂ ਦਾ ਰਿਲੈਕਸਿੰਗ ਮਸਾਜ ਹੈ, ਉਹਦੇ 'ਤੇ ਤੁਹਾਨੂੰ ਡਿਸਕਾਊਂਟ ਵੀ ਦੇ ਰਿਹਾ ਸਾਡੇ ਨਾਮ ਦੇ ਨਾਲ। ਇੱਕ ਘੰਟੇ ਦਾ ਮਸਾਜ ਕਰਾਓ ਅਤੇ ਭੁੱਲ ਜਾਓਗੇ ਕਿੱਥੇ ਬੈਠੇ ਹੋ। ਹਾਈਡਰਾਫੇਸ਼ਲ ਕਰਾਉਣਾ $150 ਵਾਲਾ ਪੰਜਾਬੀ ਦਰਾਂ ਦੇ ਨਾਮ ਨਾਲ, $130 ਦਾ ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ ਸਿਰਫ 200 'ਚ, ਵੈਕਸਿੰਗ $120 ਫੁੱਲ ਬਾਡੀ ਪੰਜਾਬੀ ਲਹਿਰਾਂ ਦੇ ਰੈਫਰੈਂਸ ਨਾਲ $100, ਅੰਡਰ ਆਰਮ ਫੇਸ਼ਲ ਕੁੜੀਆਂ ਲਈ ਸਪੈਸ਼ਲ ਤੁਸੀਂ ਕਰਵਾਓ ਸਿਰਫ $60 ਨਹੀਂ $50 ਚ, ਰੈਗੂਲਰ $60 ਤੇ ਬੈਕ ਫੇਸ਼ਲ $80 ਵਾਲਾ $60 ਦੇ ਵਿੱਚ, ਤੇ ਤੁਸੀਂ ਮਸਾਜ ਕਰਵਾਉਣਾ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ, ਇਹਨਾਂ ਕੋਲ ਬੜੇ ਐਕਸਪੀਰੀਅੰਸਡ ਥੈਰੇਪਿਸਟ ਨੇ, ਤੇ ਕੋਈ ਪੋਸਟ ਨੇਟਲ ਮਸਾਜ ਸਾਡੀਆਂ ਭੈਣਾਂ ਲਈ, ਸਰਵਿਕਲ ਇਸ਼ੂ ਹੈ, ਮਸਲ ਸਟਿਫ ਨੇ, ਸਾਡੇ ਟਰੱਕਾਂ ਵਾਲੇ ਜਿੰਨੇ ਵੀਰ ਭੈਣ ਨੇ, ਸਾਇਟਿਕਾ ਬੈਕ ਪੇਨ ਹੈ, ਬੈਠ ਬੈਠ ਕੇ ਬੈਕ ਬਹੁਤ ਜ਼ਿਆਦਾ ਪੇਨ ਦੇ ਵਿੱਚ ਹੈ, ਤਾਂ ਇੱਥੇ ਜਾਓ ਤੇ ਦੇਖਿਓ ਸੀ ਪੇਨ ਭੱਜਦੀ। ਹੈਲਥ ਹੈ ਤਾਂ ਵੈਲਥ ਹੈ, ਸੋ ਜ਼ਰੂਰ ਲਵਾਨਾ ਵੈਲਨੈਸ ਸਪਾ ਦੇ ਉੱਤੇ ਤੁਸੀਂ ਜ਼ਰੂਰ ਪਹੁੰਚੋ। 341 ਪਾਰਕਰ ਸਕੁਏਅਰ, ਸਟੀਲਸ ਅਤੇ ਏਅਰਪੋਰਟ ਰੋਡ, ਨੰਬਰ ਨੋਟ ਕਰ ਲਓ 416-881-5385, 416-881-5385 ਤੇ ਕਾਲ ਕਰੋ।

0: multiple locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-416-2040 ਉਹ ਕਿਆ ਬਾਤ ਹੈ ਨਹੀਂ ਸਰ ਵੈਰੀ ਗੁੱਡ ਸੋ ਪ੍ਰੋਗਰਾਮ ਹੈ ਪੰਜਾਬੀ ਨਾ 905-673-3300 ਬੜੀ ਜਲਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਬਈ ਸ਼ੁਰੂ ਤੇ ਗੈਟ ਰੈਡੀ 905-673-3300 ਫੋਨ ਨੰਬਰ ਹੈ ਹਲਕਾ ਜਿਹਾ ਮਿੱਠਾ ਜਿਹਾ ਗੀਤ ਲਾ ਦੀ ਤੁਹਾਡੇ ਲਈ ਤੇ ਫਿਰ ਵਾਪਸ ਆ ਕੇ ਥੋੜੀਆਂ ਕੁਝ ਗੱਲਾਂ ਕੁਝ ਸਾਡੀਆਂ ਕਿਹੜਾ ਲਾਈਏ ਮੈਂ ਅੱਜ ਤੁਹਾਡੇ ਲਈ ਗਾਣਾ ਇੱਕ ਕਿਹੜਾ ਲਾ ਰਿਹਾ ਸੀ ਯਾਰ ਮੈਂ ਮੈਨੂੰ ਲੱਭ ਲੈਣ ਦੋ ਹੁਣ ਚਲੋ ਕੋਈ ਨਾ ਉਹ ਜਿਹੜਾ ਸੀਗਾ ਉਹ ਬਾਅਦ ਚੋਂ ਲੱਭਦੇ ਹਾਂ ਤੁਹਾਡੇ ਲਈ ਹੁਣ ਕਰਨ ਔਜਲੇ ਦਾ ਕੋਈ ਲਾਉਣੇ ਆ ਉਹਦੀ ਆਈ ਨਹੀਂ ਸੀ ਐਲਬਮ ਯਾਰ ਟਰੂ ਸਕੂਲ ਹੁਣਾਂ ਨਾਲ ਬੱਲੇ ਬੱਲੇ ਬੱਲੇ ਕਿਆ ਕਮਾਲ ਦੀ ਐਲਬਮ ਕਿਆ ਕਮਾਲ ਦੇ ਗੀਤ ਸੀ ਅਤੇ ਉਹਦੇ ਵਿੱਚੋਂ ਆਪਾਂ ਸੁਣਦੇ ਹਾਂ ਹਰਜੀਤ ਹਰਮਨ ਸਾਹਿਬ ਵਾਲਾ ਗੀਤ ਹਾਂ ਬੱਲੇ ਬੱਲੇ ਬੱਲੇ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ।
4: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: Santi. Divin Jachuranami. 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਲੇ ਚੋਪੜੀਆਂ ਨਾਲੇ ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
0: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
1: ਇੱਕ ਵਾਰ ਆਓਗੇ ਫਿਰ ਬਾਰ ਬਾਰ ਆਓਗੇ।
0: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
1: ਕਾਲ ਗਗਨ ਔਰ ਗੁਰਿੰਦਰ ਐਟ 905-286-9257।
2: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
3: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
2: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
3: 6478-5529-4-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨੀਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
4: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
5: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
3: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929,
3: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।

0: ਦੁਨੀਆ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
0: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
2: ਕੋਈ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
0: ਪਹੁੰਚੋ 5330 ਬ੍ਰਿਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਿਆਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਐਨ ਗੈਰੀ ਨੂੰ
4: 905-459-5533
3: 905-459-5533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ
5: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Code Bolton 905-951-9394 Stephen Furniture ki dhamakedar festival season
6: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
7: Hi guys enjoy ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
0: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
8: ਹੁਣ ਤੁਹਾਨੂੰ ਘਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਵਿਕਿੰਗ ਗਿਰੀਸ਼ ਸ਼ਰਮਾ
9: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮਾਰਗੇਜਸ ਪ੍ਰਾਈਵੇਟ ਫੰਡਸ
8: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
9: ਕਾਲ 6476068110
8: ਔਰ ਵਿਜ਼ਿਟ sharmamortgages.com
10: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਜੇ ਟੈਨਸ਼ਨ ਤੋਂ ਬਚਣਾ ਦੂਜੇ ਤੇ ਆਸ ਨਾ ਰੱਖੀ। ਕਹਿੰਦਾ ਜੇ ਟੈਨਸ਼ਨ ਤੋਂ ਬਚਣਾ ਦੂਜੇ ਤੇ ਆਸ ਨਾ ਰੱਖੀ, ਦਿਲ ਵਿੱਚ ਕਿਸੇ ਨੂੰ ਬਹੁਤਾ ਖਾਸ ਨਾ ਰੱਖੀ, ਮਿੱਠੀਆਂ ਗੱਲਾਂ ਨਾਲ ਇੱਥੇ ਦੁਨੀਆ ਲੁੱਟ ਲੈਂਦੀ, ਬਿਨਾਂ ਪਰਖੇ ਕਿਸੇ ਤੇ ਅੰਨਾ ਵਿਸ਼ਵਾਸ ਨਾ ਰੱਖੀ। ਜ਼ਿੰਦਗੀ ਦੀ ਸੱਚਾਈ ਇਹੀ ਹੈ, ਜੋ ਚਾਹੇ ਉਹੀ ਮਿਲਦਾ ਨਹੀਂ, ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ, ਕੋਈ ਸ਼ੱਕ ਨਹੀਂ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਅੱਜ ਤੁਹਾਡਾ ਅੱਜ ਦਾ ਸਬਰ ਹੀ ਆਉਣ ਵਾਲੀ ਸਭ ਤੋਂ ਵੱਡੀ ਜਿੱਤ ਬਣੇਗਾ, ਬਸ ਆਪਣਾ ਵਿਸ਼ਵਾਸ ਕਦੇ ਵੀ ਡੋਲਣ ਨਾ ਦੇਣਾ। ਤੀਲਾ ਤੀਲਾ ਕਰਨ ਨੂੰ ਤੁਰ ਪਏ ਸਾਰੇ ਝਾੜੂ ਨੂੰ,

0: ਧਿਆਨ ਨਾਲ ਸੁਣਿਆ, ਕਹਿੰਦਾ ਤੀਲਾ ਤੀਲਾ ਕਰਨ ਨੂੰ ਤੁਰ ਪਏ ਸਾਰੇ ਝਾੜੂ ਨੂੰ, ਪੁਲਿਸ ਭਾਲਦੀ ਫਿਰਦੀ ਹੈ ਫਿਰ ਮੁੱਛਾਂ ਚਾੜੂ ਨੂੰ, ਪ੍ਰਵਾਸੀਆਂ ਨੇ ਸਿੱਖ ਲਿਆ ਹੈ ਢੰਗ ਵਪਾਰ ਦਾ, ਲੀਚੀ ਦੇ ਭਾਅ ਵੇਚ ਗਏ ਉਹ ਕੱਚੇ ਆੜੂ ਨੂੰ। ਕਹਿੰਦਾ ਚੁਟਕਲਿਆਂ ਵਿੱਚ ਕੌਣ ਹਰਾਊ ਭੰਡ ਮਰਾਸੀ ਨੂੰ, ਚੁਟਕਲਿਆਂ ਦੇ ਵਿੱਚ ਕੌਣ ਹਰਾਊ ਭੰਡ ਮਰਾਸੀ ਨੂੰ, ਹਾਸਾ ਖੇਡਾ ਗੁੜਤੀ ਵਿੱਚ ਹੀ ਮਿਲਿਆ ਗਾੜੂ ਨੂੰ, ਚੱਟਦੀ ਹੈ ਜੁਰਾਵਰਾਂ ਜ਼ੋਰਵਾਰਾਂ ਦੇ ਤਲਵੇ ਇਹ ਦੁਨੀਆ, ਨਾਲ ਖੜਾ ਕੇ ਰਾਜੀ ਨਹੀਂ ਕੋਈ ਬੰਦੇ ਮਾੜੂ ਨੂੰ, ਸੱਚ ਦੀ ਕੋਈ ਕਦਰ ਨਹੀਂ ਅੱਜ ਸਿਆਸਤ ਵਿੱਚ, ਜਨਤਾ ਲੀਡਰ ਮੰਨ ਬੈਠੀ ਹੈ ਮਾਲ ਪੜੂ ਨੂੰ, ਸਾਮ ਦਾਮ ਦੰਡ ਭੇਦ ਸੂਬੇ ਅੰਦਰ ਨਹੀਂ ਚੱਲਣਾ, ਨੰਗਾ ਕਰਕੇ ਕੁੱਟਣਗੇ ਲੋਕ ਸਕੀਮਾਂ ਘਾੜੂ ਨੂੰ, ਇਕੱਠੇ ਬੈਠ ਕੇ ਕਰਦਾ ਸੀ ਕਲੋਲਾਂ ਟੱਬਰ ਸਾਰਾ। ਕਹਿੰਦਾ ਇਕੱਠੇ ਬੈਠ ਕੇ ਕਰਦਾ ਸੀ ਕਲੋਲਾਂ ਟੱਬਰ ਸਾਰਾ, ਹਾਂ ਮਿਲਾਉਣੀ ਨਹੀਂ ਆਈ, ਹਾਂ ਮਿਲਾਉਣੀ ਨਹੀਂ ਆਈ ਮਦਹੋਸ਼ ਅਨਾੜੂ ਨੂੰ, ਮਦਹੋਸ਼ ਅਨਾੜੂ ਨੂੰ। ਕਹਿੰਦਾ 17 ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਜਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਅਸ਼ੀਸ਼ ਸਿੰਘ ਢੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ ਆਇਆ, ਹੈ ਨਾ, ਪੰਜਾਂ ਦਿਨਾਂ ਬਾਅਦ, ਚਲੋ ਬਾਬੇ ਦੀ ਕਿਰਪਾ, ਜੇ ਸੋਮਵਾਰ ਆਇਆ ਹੋਇਆ ਸੀ ਤਾਂ ਹੀ ਸ਼ੁੱਕਰਵਾਰ ਆਇਆ, ਵੈਰੀ ਗੁੱਡ, ਬਹੁਤ ਵਧੀਆ। ਅੱਜ ਦਾ ਨਾ ਸ਼ੁੱਕਰਵਾਰ, 5 ਜੂਨ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਇਸ ਵਕਤ ਮਿਸਿਸਾਗਾ ਦੇ ਵਿੱਚ, ਬ੍ਰੈਂਪਟਨ ਕਦੋਂ ਨਿਕਲ ਜਾਂਦਾ ਮੂੰਹ 'ਚ, ਚਲੋ ਬ੍ਰੈਂਪਟਨ ਮਿਸਿਸਾਗਾ 'ਚ ਕਿਹੜਾ ਫਰਕ ਆ ਯਾਰ, ਇਕੱਠਾ ਜਿਹੀ ਆ, ਕੰਧ ਵੀ ਨਹੀਂ ਹੈਗੀ ਵਿਚਾਲੇ, ਤਾਂ ਨਾ ਬਾਰਡਰ ਬੂਡਰ, ਪਤਾ ਨਹੀਂ ਲੱਗਦਾ ਸਪੀਡ ਕਿੱਥੇ ਘਟਾਉਣੀ, ਉਹਨਾਂ ਕੋ ਪਤਾ ਲੱਗਦਾ ਜਦ ਏਅਰਪੋਰਟ 'ਤੇ 50 ਦੀ ਆ ਜਾਂਦੀ ਹੈ ਸਿੱਧੀ 80 ਤੋਂ, ਹੈ ਨਾ। ਚਲੋ 14 ਟੈਂਪਰੇਚਰ ਆ ਮਾਲਟਨ ਦੇ ਵਿੱਚ, ਫੀਲ ਲਾਈਕ ਵੀ 14 ਕਰਦੇ ਹਾਂ, 28 ਹੈਗਾ 14 ਦੂਣਾ 28 ਸਿੱਧੇ ਹੀ, 28 ਦੁਪਹਿਰ ਨੂੰ, 29 ਸ਼ਾਮ ਨੂੰ, 23 ਹੈਗਾ ਰਾਤ ਨੂੰ, ਅਤੇ 5:38 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:00 ਸ਼ਾਮ ਨੂੰ 56 'ਤੇ ਸੂਰਜ ਸਾਹਿਬ ਜੀ ਅਲੋਪ ਹੋ ਜਾਣਗੇ, ਅਤੇ 9:00 ਕਹਿੰਦੇ ਮੀਂਹ ਸਟਾਰਟ ਹੋਣਾ ਰਾਤ ਨੂੰ, ਦਿਖਾਉਂਦੇ ਤਾਂ ਇੱਦਾਂ ਹੀ, ਹੁਣ ਦਿਨ ਦੇ ਵਿੱਚ ਉਹ ਸ਼ੋਅ ਕਰਦੇ ਵੀ ਦਿਨ 'ਚ ਮੀਂਹ ਪੈਣਾ, ਪਰ ਟਾਈਮਿੰਗ ਨਹੀਂ ਕੋਈ ਦੱਸੀ, ਟਾਈਮਿੰਗ ਰਾਤ ਨੂੰ 9:00 ਕਹਿੰਦੇ ਸਟਾਰਟ ਹੋਣਾ, ਬਾਕੀ ਪਤਾ ਨਹੀਂ ਭਾਈ, ਰੱਬ ਦੇ ਰੰਗ ਨੇ, ਰੱਬ ਅੱਗੇ ਕਿਹਦੀਆਂ ਚੱਲੀਆਂ, ਰੱਬ ਦੇਖਿਆ ਕਿਸੇ ਨੇ, ਦੇਖਿਆ ਰੱਬ ਕਿਸੇ ਨੇ, ਦੱਸਿਓ ਜ਼ਰੂਰ ਅੱਜ ਕਿਸੇ ਨੇ ਰੱਬ ਦੇਖਿਆ ਚਾਚੀ, ਯਾਰ ਨਹੀਂ ਦੇਖਿਆ ਹੋਊਗਾ, ਕਿਸੇ ਨੇ ਦੇਖਿਆ ਹੋਣਾ, ਐਵੇਂ ਕਿਉਂ ਗੱਲ ਬਣਾਉਣੀ ਆਪਾਂ, ਨਹੀਂ ਦੇਖਿਆ ਹੋਊਗਾ, ਪਰ ਜੇ ਕਿਸੇ ਨੇ ਸੱਚੀ ਦੇਖਿਆ ਹੋਇਆ ਤਾਂ ਜ਼ਰੂਰ ਦੱਸਿਓ, ਨਹੀਂ ਤਾਂ ਫਿਰ ਇੱਕ ਕੀਰਤਨੀ ਜਥਾ ਹੈ, ਉਹ ਰੱਬ ਦੇ ਨੇੜੇ ਬਹੁਤ ਲਾਉਂਦੇ ਆ ਬਾਬੇ, ਦੁਨੀਆਂ ਨੂੰ, ਲੋਕਾਂ ਨੂੰ, ਆਪਣੇ ਵਰਗਿਆਂ ਨੂੰ, ਹੈ ਨਾ, ਭੁੱਲੇ ਭਟਕਿਆਂ ਨੂੰ, ਉਹ ਕਹਿੰਦੇ ਸਭ ਤੋਂ ਬਿਨਾਂ ਰੱਬ ਨਹੀਂ ਕਿਸੇ ਨੂੰ ਮਿਲਦਾ, ਅਸੀਂ ਫਿਰ ਰੱਬ ਦੇ ਕੀ ਕਹਿੰਦੇ ਕਹਿੰਦੇ ਹੁੰਦੇ ਮਿਡਲ ਮੈਨ, ਅਸੀਂ ਮਿਡਲ ਮੈਨ ਆ ਵੀ ਰੱਬ ਤੁਹਾਨੂੰ ਮਿਲਾਉਣਾ, ਅਸੀਂ ਫਿਰ ਦੇਖਦੇ ਹਾਂ ਬਾਬਾ ਜੀ ਕਹਿੰਦੇ ਕੀ ਨੇ, ਸੁਣਾਵਾਂਗੇ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ। 16 ਮਈ ਦੀ ਗੱਲਬਾਤ ਆ, 16 ਮਈ ਜਲਾਲਾਬਾਦ ਨਗਰ ਕੀਰਤਨ ਕੀਰਤਨ ਦਰਬਾਰ ਦੀ, ਸ਼ਾਇਦ ਕਈਆਂ ਨੂੰ ਸਮਝ ਗਏ ਹੋਣੇ ਆ, ਅਤੇ ਕਈਆਂ ਨੇ ਨਹੀਂ, ਜਿਹਨੇ ਨਹੀਂ ਸਮਝੀ ਤਾਂ ਉਹਨਾਂ ਲਈ ਸੁਣਾ ਦਾਂਗੇ, ਜਿਹਨੇ ਸਮਝ ਗਏ ਉਹ ਦੱਸ ਦਿਓ ਕਾਲ ਕਰਕੇ ਵੀ ਅਸੀਂ ਸਮਝ ਗਏ। ਚਲੋ 905-673-3337 ਜੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ, ਕੋਈ ਗੱਲਬਾਤ ਕਰਨੀ ਹੈ, ਕੋਈ ਟ੍ਰੈਫਿਕ ਦੀ ਕੋਈ ਗੱਲਬਾਤ ਕਰਨੀ ਹੈ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਬਲੋਕ ਹੋਇਆ ਰੋਡ, ਤਾਂ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਹੋ ਸਕਦੀ ਹੈ ਆਪਣੀ, ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਜਾਂ ਫਿਰ ਵੱਖ ਵੱਖ ਹੋਰ ਐਪਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਿੱਥੇ 530 'ਤੇ ਸਾਰੇ ਪ੍ਰੋਗਰਾਮ ਚੱਲਦੇ ਨੇ 7 ਦਿਨ 24 ਘੰਟੇ, ਅਤੇ ਫਿਰ ਆਪਣੇ ਆਪਣੇ ਟਾਈਮਾਂ ਨਾਲ ਵੱਖ ਵੱਖ ਟਾਈਮਾਂ ਨਾਲ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਜੇ ਮੈਸੇਜ ਪਾਉਣੇ ਆ, ਵਟਸਐਪ ਕਰਨਾ 647-835-5594-7-83-5529-4, ਮੇਰਾ 24 ਘੰਟੇ ਨੰਬਰ ਖੁੱਲ੍ਹਾ ਹੁੰਦਾ, ਹਾਂ ਸੌਣ ਵੇਲੇ ਮੈਂ ਫੋਨ ਖੁੱਲ੍ਹਾ ਜ਼ਰੂਰ ਹੁੰਦਾ ਪਰ ਮੈਂ ਚੱਕਦਾ ਨਹੀਂ ਯਾਰ, ਵਾਈਬ੍ਰੇਸ਼ਨ 'ਤੇ ਲੱਗਿਆ ਹੁੰਦਾ, ਅਤੇ ਜੇ ਤੁਹਾਡਾ ਕੋਈ ਮੈਸੇਜ ਹੋਵੇ ਤੁਸੀਂ ਮੈਨੂੰ ਮੈਸੇਜ ਛੱਡ ਦਿਆ ਕਰੋ, ਅਤੇ ਜੇ ਤੁਹਾਨੂੰ ਤੁਸੀਂ ਕੋਈ ਬਿਜ਼ਨਸ ਪ੍ਰਮੋਟ ਕਰਾਉਣਾ ਆਪਣਾ ਅਤੇ ਉਹਦੇ ਲਈ ਵੀ ਜ਼ਰੂਰ ਤੁਸੀਂ ਮੈਸੇਜ ਛੱਡ ਦਿਓ, ਫਿਰ ਤਾਂ ਮੈਂ ਕਾਲ ਭੱਜ ਲੂੰ, ਚੱਕ ਲੂੰ ਬਸ, ਫਿਰ ਨਹੀਂ ਮੈਂ ਪਰਵਾਹ ਕਰਦਾ, ਫਿਰ ਕਰ ਲਿਓ ਐਡਵਰਟਾਈਜਮੈਂਟ ਦੀ ਗੱਲਬਾਤ, ਜੇ ਤੁਸੀਂ ਕੋਈ ਬਿਜ਼ਨਸ ਆਪਣਾ ਛੋਟਾ ਜਾਂ ਵੱਡਾ ਪ੍ਰਮੋਟ ਕਰਾਉਣਾ ਚਾਹੁੰਦੇ, ਤੁਹਾਡਾ ਰਿਸ਼ਤੇਦਾਰ ਆ, ਕੋਈ ਦੋਸਤ ਮਿੱਤਰ ਆ, ਭੈਣ ਭਰਾ ਹੈ, ਕਹਿਣਾ ਵੀ ਬਣਦਾ ਕਿਸੇ ਨੂੰ ਹੱਕ ਨਾਲ, ਕਿਸੇ ਨੂੰ ਧੱਕੇ ਨਾ, ਕਿਸੇ ਨੂੰ ਪਿਆਰ ਨਾ, ਅਤੇ ਫਿਰ ਕਿਹਾ ਵੀ ਭਾਈ ਆ ਜਾਓ ਸਾਡਾ ਆਪਣਾ ਹੀ ਜਗਾੜਾ ਇੱਥੇ ਸਾਰਾ, ਅਤੇ ਫਿਰ 647-835-5594 'ਤੇ ਮੈਨੂੰ ਪਾ ਦਿਓ ਮੈਸੇਜ, ਅਤੇ ਆਪਾਂ ਜਿੱਥੇ ਤੁਸੀਂ ਕਹੋਗੇ ਤੁਹਾਨੂੰ ਮਿਲ ਲਾਂਗੇ, ਅਤੇ ਜੇ ਇੱਦਾਂ ਹੀ ਗੱਲਬਾਤ ਹੁੰਦੀ ਹੋਈ ਤਾਂ ਵੀ ਕੋਈ ਬੜੀ ਗੱਲ ਨਹੀਂ, ਠੀਕ ਹੈ ਜੀ, ਚਲੋ। ਅੱਜ 5 ਜੂਨ ਆ, ਕੱਲ੍ਹ ਹੈਗੀ 6, ਕੱਲ੍ਹ ਸੈਚਰਡੇ ਆਪਣਾ ਪ੍ਰੋਗਰਾਮ ਨਹੀਂ ਹੋਣਾ, ਅਤੇ ਫਿਰ ਗਾਹਾਂ 7 ਤਰੀਕ ਦਾ ਹੈਗਾ ਐਤਵਾਰ, ਉਸ ਦਿਨ ਵੀ ਆਪਣਾ ਪ੍ਰੋਗਰਾਮ ਨਹੀਂ ਹੋਣਾ। ਸ਼ਹੀਦੀ ਦਿਨ ਚੱਲਦੇ ਆ ਘੱਲੂਘਾਰਾ ਦੇ, ਜਿਵੇਂ ਕੱਲ੍ਹ ਆਪਾਂ ਪੜ੍ਹਿਆ ਸੀ 4-5 ਜੂਨ ਇਕੱਠੇ ਹੀ ਪੜ੍ਹਤਾ ਸੀਗਾ, ਚਲੋ ਅੱਜ 4-5 ਜੂਨ ਫਿਰ ਪੜ੍ਹਦੇ ਹਾਂ ਵੀ ਅੱਜ ਦੇ ਦਿਨਾਂ 'ਚ ਕੀ ਹੋਇਆ ਸੀ। ਅੱਜ ਦੇ ਦਿਨ ਹੋਇਆ ਸੀ 4-5 ਜੂਨ 1984 ਨੂੰ ਭਾਰੀ ਹਮਲਾ, ਫੌਜ ਨੇ ਟੈਂਕ ਤੋਪਾਂ ਦੀ ਭਾਰੀ ਅਸਲਾ ਦਰਬਾਰ ਸਾਹਿਬ ਤੱਕ ਬਲ ਵਧਾਇਆ। ਜਨਰਲ ਸਵੇਗ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ। 5 ਜੂਨ ਦੀ ਰਾਤ ਨੂੰ ਅੰਮ੍ਰਿਤਸਰ ਛਾਉਣੀ ਤੋਂ ਫੌਜਾਂ ਦਰਬਾਰ ਸਾਹਿਬ ਵੱਲ ਵਧੀਆਂ, ਬਿਜਲੀ ਬੰਦ, ਘੁੱਪ, ਹਨੇਰਾ। ਇਹ 4-5 ਜੂਨ ਦੀ ਗੱਲ। 6 ਜੂਨ, ਜਿਵੇਂ ਹੁਣ ਕੱਲ੍ਹ ਨੂੰ 6 ਜੂਨ ਆ, 6 ਜੂਨ 1984 ਸ਼੍ਰੀ ਅਕਾਲ ਤਖਤ ਸਾਹਿਬ ਸ਼ਹੀਦ। ਸ਼੍ਰੀ ਅਕਾਲ ਤਖਤ ਸਾਹਿਬ ਟੈਂਕਾਂ ਦੇ ਗੋਲਿਆਂ ਨਾਲ ਢਹਿ ਢਹਿਰੀ ਹੋ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸਵੇਗ ਸਿੰਘ ਸਮੇਤ ਸੈਂਕੜੇ ਸਿੰਘ ਸ਼ਹੀਦ ਹੋਏ। ਫੌਜੀ ਕਾਰਵਾਈ ਬੰਦ ਕੀਤੀ ਗਈ। ਜਾਨੀ ਨੁਕਸਾਨ ਸਰਕਾਰੀ ਅੰਕੜੇ 492, ਨਾਗਰਿਕ ਅਵਲੀਕ ਖਾੜਕੂ ਪਲੱਸ 136 ਫੌਜੀ ਸ਼ਹੀਦ। ਪਰ ਮੇਜਰ ਜਨਰਲ KS ਬਰਾੜ ਮੁਤਾਬਕ 15,307 ਲੋਕ ਮਰੇ, 17,000 ਤੋਂ ਵੱਧ ਜ਼ਖਮੀ ਮਰਨ ਵਾਲਿਆਂ 'ਚ ਬਹੁਤੇ ਬੇਗੁਨਾਹ ਸ਼ਰਧਾਲੂ ਸਨ ਜੋ ਸ਼ਹੀਦੀ ਪੁਰਬ 'ਤੇ ਆਏ ਹੋਏ ਸਨ। ਅਤੇ ਹੁਣ 7 ਦੀ ਜੇ ਗੱਲ ਕਰੀਏ, ਐਤਵਾਰ ਜਿਹੜਾ ਆਪਣਾ ਪਰਸੋਂ ਨੂੰ ਆਉਣਾ ਹੈ ਨਾ, 7 ਜੂਨ 1984 ਕਾਰਵਾਈ ਦਾ ਅੰਤ। ਫੌਜ ਨੇ ਸ਼੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਰਿਲੇਅ ਕੀਤਾ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਦੌਰੇ ਤੋਂ ਪਹਿਲਾਂ ਸਫਾਈ ਕੀਤੀ ਗਈ। 379 ਬੇਗੁਨਾਹ ਸ਼ਰਧਾਲੂਆਂ ਨੂੰ ਜੋਧਪੁਰ ਜ਼ਿਲ੍ਹੇ 'ਚ ਭੇਜ ਦਿੱਤਾ। ਪੰਜਾਬ ਦੇ ਹੋਰ ਗੁਰਦੁਆਰਿਆਂ 'ਤੇ ਵੀ ਹਮਲੇ ਹੋਏ ਸੀ ਇਸ ਦਿਨ, 7 ਤਰੀਕ ਨੂੰ। ਚਲੋ, ਸ਼ਹੀਦੀ ਦਿਹਾੜੇ ਚੱਲਦੇ ਆ, ਐਂ ਕਹਿ ਲਓ। ਅਤੇ ਇੱਕ ਮੈਨੂੰ ਹਰਮਨ ਭਾਜੀ ਨੇ ਕੀ ਭੇਜਿਆ ਇੱਧਰੋਂ, ਹਰਮਨ ਭਾਜੀ ਕੀ ਕਹਿੰਦੇ ਨੇ, ਸ਼ਹੀਦ ਬੱਚੀ ਸਤਨਾਮ ਕੌਰ ਅਤੇ ਸ਼ਹੀਦ ਬੱਚੀ ਵਾਹਿਗੁਰੂ ਕੌਰ ਜੀ, ਇਹਨਾਂ ਦੋ ਪੁੱਤਰੀਆਂ ਸ਼ਹੀਦ ਭਾਈ ਮੋਹਰ ਸਿੰਘ ਜੀ ਦੀਆਂ ਸਨ, ਜੋ ਜੂਨ 84 ਦੇ ਦਰਬਾਰ ਸਾਹਿਬ 'ਤੇ ਅਟੈਕ ਵੇਲੇ ਸ਼ਹੀਦੀ ਦਾ ਜਾਮ ਪੀ ਗਏ। ਹੋਰ ਬੱਚੇ, ਬੱਚੀਆਂ, ਬਜ਼ੁਰਗ ਵੀ ਕੋਹ ਕੋਹ ਕੇ ਸ਼ਹੀਦ ਕੀਤੇ ਜਾਲਮਾਂ ਨੇ। ਬਿਲਕੁਲ ਜੀ, ਇਹ ਵੀ 5 ਜੂਨ ਵਾਲੀ ਦਿਨ ਸੀਗਾ। ਅਤੇ ਤੁਸੀਂ ਕੋਈ ਗੱਲਬਾਤ ਕਰਨੀ ਆ, ਸੰਧੂ ਸਾਹਿਬ ਦੀ ਕੌਲ ਆਉਂਦੀ ਸੀ, ਕੱਟ ਗਈ, ਅਤੇ ਮੈਨੂੰ ਲੱਗਦਾ ਸ਼ਾਇਦ ਆਪਣੇ ਰਵਿੰਦਰ ਭਾਅ ਜੀ ਦੀ ਸੀ ਮੋਂਟਰੀਅਲ ਤੋਂ, ਉਹਨਾਂ ਦੀ ਕੌਲ ਕੱਟ ਗਈ, ਕੱਟੀਆਂ ਪਤਾ ਨਹੀਂ ਕਿਉਂ ਕੌਲ ਆਉਂਦੀ, ਸ਼ਾਇਦ ਤੁਹਾਨੂੰ ਆਵਾਜ਼ ਨਾ ਜਾਂਦੀ ਹੋਵੇ ਬਾਹਰ ਜਦ ਕੌਲ ਲਾਉਂਦੇ ਹੋ, ਹੈ ਨਾ। ਕੋਈ ਨਹੀਂ, ਕਰ ਲਓ ਦੁਬਾਰਾ ਕੌਲ, ਮੈਂ ਹੁਣ ਤੁਹਾਨੂੰ ਇੱਧਰੋਂ ਮੈਂ ਕਰ ਲੈਂਦਾ ਔਨ ਏਅਰ ਤੁਹਾਨੂੰ। 16 ਤੋਂ ਲਖਵਿੰਦਰ ਮਲਤਾਨੀ ਭਾਅ ਜੀ ਸੁਣਦੇ, ਗੁੱਡ ਮੋਰਨਿੰਗ ਕਹਿੰਦੇ, ਅਤੇ 3650 ਤੋਂ ਭਾਅ ਜੀ ਦਾ ਮੈਸੇਜ ਆ, ਸੁਖਵਿੰਦਰ ਗਿੱਲ ਸਾਹਿਬ ਦਾ ਗੁੱਡ ਮੋਰਨਿੰਗ ਕਹਿੰਦੇ। ਗਿੱਲ ਸਾਹਿਬ ਥੈਂਕ ਯੂ ਸੋ ਮੱਚ, ਬਹੁਤ ਵਧੀਆ, ਚੱਕ ਦਿਓ ਫੱਟੇ। ਅਤੇ ਹਰਮਨ ਭਾਅ ਜੀ ਦਾ ਤਾਂ ਮੈਸੇਜ ਡੇਲੀ, ਉਹਨਾਂ ਤੋਂ ਬਿਨਾਂ ਤਾਂ ਆਪਣਾ ਪ੍ਰੋਗਰਾਮ ਨਹੀਂ ਸਟਾਰਟ ਹੁੰਦਾ। 8520 ਤੋਂ ਭਾਅ ਜੀ ਕਹਿੰਦੇ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਰੇਸ਼ਮ ਸਿੰਘ ਜੀ, ਰੇਸ਼ਮ ਸਿੰਘ ਜੀ ਵੈਰੀ ਗੁੱਡ, ਥੈਂਕ ਯੂ। ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ, ਫੁੱਲਾਂ ਦਾ ਗੁਲਦਸਤਾ ਭੇਜਿਆ ਨਾਲ ਜੰਜੂਆ ਜੀ, ਮਦਹੋਸ਼ ਕੀ ਆਜ ਕੀ ਲੈਂਜ ਬਹੁਤ ਕਮਾਲ ਕੀ ਹੈ, ਮਜ਼ਾ ਆ ਗਿਆ, ਆਹ ਚੱਕ, ਥੈਂਕਸ ਫੋਰ ਦੈਟ, ਥੈਂਕ ਯੂ, ਥੈਂਕ ਯੂ ਸੋ ਮਚ। ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਲੰਘਿਓ।
1: ਭਾਂਡੇ
0: ਨੀ ਵਾਲੇ ਖੜਕਾਉਣੇ, ਟੱਬਰ ਸੁੱਤਾ ਪਿਆ ਹੁੰਦਾ ਇਸ ਵੇਲੇ।
1: ਗੱਲ
0: ਸਹੀ
1: ਪੜ੍ਹਦਾ ਸੀ ਅੰਮ੍ਰਿਤਸਰ ਦੇ, ਉਹ ਦੱਸਦੇ ਕਿ 5 ਜੂਨ ਨੂੰ 10-11 ਵਜੇ ਫੌਜ ਅੰਦਰ ਗਈ ਆ, ਤੇ ਉਦੋਂ ਕੁਛ ਵੀ ਗੋਲੀ ਨੀ ਚੱਲੀ ਅਗਲੇ ਪਾਸੇ ਦਰਬਾਰ ਸਾਹਿਬ ਤੋਂ, ਮਤਲਬ ਕਿਸੇ ਪਾਸੇ ਤੋਂ। ਜਦੋਂ ਇਹ ਸਾਰੀ ਫੌਜ ਡਿਫੈਂਸ ਮਿਸਾਈਲ ਹੈਗੇ ਸੀ ਬਟਾਲੀਅਨ, ਉਹਨਾਂ ਦੇ ਕਮਾਂਡੋ ਸੀ, ਕੁਝ ਗਾਰਡ ਸੀ, ਕੁਝ ਆਪਣੇ ਜਨਰਲ ਫੋਰਸ ਸੀ। ਇਹ ਜਦੋਂ ਪਹੁੰਚੇ ਨਾ ਕਾਲਤਖ਼ਤ ਦੇ ਸਾਹਮਣੇ, ਉੱਥੇ ਫਿਰ ਜੋ ਕਾਰ ਹੋਇਆ ਨਾ ਜੀ, ਫਿਰ ਸਾਰੀ ਕਹਾਣੀ ਵਿਗੜੀ। ਉੱਥੋਂ ਫਿਰ ਬਾਅਦ ਚ ਇਹਨਾਂ ਨੇ ਟੈਂਕ ਸੱਦੇ, ਕਿਉਂਕਿ ਇਹਨਾਂ ਨੂੰ ਇੰਨੀ ਉਮੀਦ ਨਹੀਂ ਕਿ ਇੰਨਾ ਜ਼ਿਆਦਾ ਅੱਗੋਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਊ। ਜਦੋਂ ਸਾਰੇ ਅੰਦਰ ਚਲੇ ਗਏ ਕਾਲਤਖ਼ਤ ਦੇ ਸਾਹਮਣੇ, ਬਿਲਕੁਲ ਖਾਲੀ ਜਗ੍ਹਾ, ਜਿੰਨੇ ਵੀ ਕਮਾਂਡੋ ਸੀ ਉਹਨਾਂ ਨੇ ਕਾਲੀਆਂ ਵਰਦੀਆਂ ਪਾਈਆਂ ਸੀ, ਰਾਤ ਦਾ ਹਨੇਰਾ ਸੀ। ਉੱਥੇ ਫਿਰ ਜੋ ਵੀ ਹੋਇਆ ਉਹ ਫਿਰ ਮਤਲਬ ਕਹਿਰ ਦੀ ਰਾਸ਼ੀ, ਫੌਜ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ।
0: ਬਿਲਕੁਲ
1: ਦੇਖਿਆ, ਚਲੋ ਭਾਵੇਂ ਉਹ ਆਪਣੇ ਸੁਸੀਮਨ ਦੇਖ ਸੀ, ਜੋ ਵੀ ਹੋਇਆ ਵਰਤਾਰਾ, ਮਤਲਬ ਆਪਾਂ ਕਹਿ ਸਕਦੇ ਹਾਂ ਕਿ
0: ਨਹੀਂ ਬਹੁਤ ਮਾੜਾ ਵਰਤਾਰਾ ਸੀ। ਬਿਲਕੁਲ ਬਿਲਕੁਲ।
1: ਤੇ ਦੇਖੋ ਕੱਲ ਕਹੇ ਫਿਰ ਵੀ ਮੈਂ ਗੱਲ ਉਹੀ ਆਉਂਦੇ ਵੀ ਦੇਖੋ, ਕਹਿੰਦੇ ਵੀ ਆਪਾਂ ਦਰਬਾਰ ਸਾਹਿਬ ਸਾਡਾ ਪੁੱਤਰ ਸਥਾਨ ਆ, ਕਿ ਉੱਥੇ ਇੰਨੇ ਹਥਿਆਰ, ਇੰਨਾ ਕੁਛ, ਉੱਥੇ ਤੇ ਰੂਹਾਨੀਅਤ ਦੀ, ਉਸ ਮੁਹੱਬਤ ਦੀ, ਉਸ ਖਲੂਸ ਦੀ ਗੱਲ ਹੋਣੀ ਚਾਹੀਦੀ ਹੈ। ਠੀਕ ਆ, ਤੁਹਾਡੇ ਕੋਈ ਹੈਗੇ ਅਗਲੇ ਚੇਗੇ ਸਰਕਾਰਾਂ ਨਾਲ, ਉਹਨਾਂ ਨੂੰ ਕਿਸ ਤਰੀਕੇ ਨਾਲ ਨਿਪਟੇ ਜਾਂ, ਤਾਂ ਜੋ ਕਾਂਡ ਹੋਇਆ ਅੱਜ ਤੱਕ ਵੀ ਲੱਗਦਾ ਕਿ ਸਾਡੀ ਉਸ ਦਿੱਲੀ ਦਾ ਸਾਹ ਨਹੀਂ ਬਣ ਪਾ ਰਹੀ। ਉਹਦੀ ਸੰਬੰਧ ਮੈਂ ਤੇ ਇਹੀ ਕਹੂੰਗਾ ਕਿ ਪ੍ਰਮਾਤਮਾ ਕਰੇ ਸਭ ਨੂੰ ਮਤ ਬਖਸ਼ੇ, ਆਪਾਂ ਬੱਚੇ ਆ, ਪਰਿਵਾਰਾਂ ਵਾਲੇ ਆ, ਵੀ ਏਦਾਂ ਹੀ ਮਤਲਬ ਸਭ ਆਪਣੀ ਜ਼ਿੰਦਗੀ ਪੂਰੀ ਕਰਕੇ ਜਾਣ। ਤੇ ਬਾਕੀ ਮਾੜਾ ਦੇਖੋ ਦੋ ਤੇਰਾ ਵਾਸਤੇ ਆ, ਭਾਵੇਂ ਉਧਰਲੇ ਪਾਸੇ ਮੇਰੇ ਇੱਕ ਸਾਰਾ ਗੁਆਂਢੀ ਸਾਹਿਬ ਦਾ ਮਾਮਾ ਸੀ, ਤੇ ਉਹਨੇ ਲੱਤ ਉੱਡ ਗਈ। ਕੋਈ ਜਦੋਂ ਇਹ ਦਰਸ਼ਨ ਜਦੋਂ ਲੰਘਦੇ ਉੱਥੇ ਗੰਨ ਕਿਤੇ, ਉਹ ਲੱਤਾਂ ਦੇ ਵਿੱਚ ਹੀ ਵੱਜਦੇ, ਕਿਉਂਕਿ ਉਹ ਬਿਲਕੁਲ ਨੀਵੇਂ ਥਾਂ ਜਾਂਦੇ, ਆਮ ਲੋਕੀ ਦਰਬਾਰ ਸਾਹਿਬ ਸਾਰੇ ਆਪਾਂ ਲਏ ਆ। ਉੱਥੇ ਜਿਹੜੇ ਗੰਨ ਸੀ ਲੱਤਾਂ ਨੂੰ ਹੀ, ਜਦੋਂ ਇਹ ਉੱਥੇ ਜਾਣੇ ਬਿਲਕੁਲ ਦੋਨੇ ਲੱਤਾਂ ਕੱਟੀਆਂ ਸੀ, ਤੇ ਬੜਾ ਮੈਸ ਇਹਨਾਂ ਦਾ। ਅੰਮ੍ਰਿਤਸਰ ਬਲੌਗ ਕਰਦਾ ਮੈਂ ਉਹ ਸਾਰਾ ਵਿਚਾਰਾ ਦੇਖਿਆ ਸੁਣਿਆ, ਤੇ ਸੁਣਿਆ ਤਾਂ ਸੁੱਤ ਦੀ ਗੱਲ, ਬਾਕੀ ਫੋਨ ਨਹੀਂ ਚੱਲਦਾ
0: ਤੁਹਾਡੀ। ਸਤਿ ਸ਼੍ਰੀ ਅਕਾਲ ਦੀ ਕਾਲ ਆਉਂਦੀ ਸੀ, ਮੈਨੂੰ ਲੱਗਦਾ ਕੁਲਦੀਪ ਭਾਜੀ ਸੀਗੇ ਆਪਣੇ ਇੱਥੇ ਵਾਲੇ ਕਿਚਨਰ ਵਾਲੇ। ਲੀ ਭਾਜੀ ਦੁਬਾਰਾ ਕਾਲ ਕਰ ਲਓ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਡਾਕਟਰ ਸਾਹਿਬ ਦੀ ਵੀ ਕਾਲ ਕੱਟ ਗਈ। ਡਾਕਟਰ ਸਾਹਿਬ ਤੁਸੀਂ ਵੀ ਕਾਲ ਕਰ ਲਓ ਦੁਬਾਰਾ। ਹੁਣ ਜਿਵੇਂ ਤੁਸੀਂ ਪ੍ਰੋਗਰਾਮ ਸਾਰੇ ਸੁਣਦੇ ਹੀ ਹੋ, ਹੈ ਨਾ, ਤੁਹਾਨੂੰ ਤਾਂ ਪਤਾ ਹੀ ਆ ਵੀ ਇਹ ਹੈਗੀ ਪ੍ਰੋਬਲਮ, ਤੁਸੀਂ ਕਾਲ ਕੱਟੋ ਨਾ, ਮੈਨੂੰ ਦਿਖਦੀ ਆ ਤੁਹਾਡੀ ਕਾਲ, ਜਦੋਂ ਹੁਣ ਤੁਹਾਡੀ ਵਾਰੀ ਆਊਗੀ ਤਾਂ ਕਾਲ ਕੱਟੋ ਨਾ ਪਲੀਜ਼। ਅਤੇ ਨਾਲ ਦੀ ਨਾਲ ਆਪਣੇ ਸ਼ਹਿਰ ਦੇ ਵਿੱਚ, ਚਲੋ ਪਹਿਲਾਂ ਡਾਕਟਰ ਸਾਹਿਬ ਨੂੰ ਕਰੀਏ ਗੱਲਬਾਤ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਥਕੇਵਾ ਲਾਉਣਾ ਤਾਂ ਮਸਾਜ ਵਾਲਿਆਂ ਕੋਲ ਜਾ ਸਕਦੇ, ਥੈਰੇਪੀ ਵਾਲਿਆਂ ਕੋਲ ਜਾ ਸਕਦੇ ਆ, ਪਰ ਤੁਹਾਡੇ ਕੋਲ ਹੁਣ ਕੀ ਕਰਨ ਹੁਣ ਜੇ ਕੀ ਦੁਖਦਾ ਹੋਵੇ?
2: ਸਾਡੇ ਕੋਲ ਸਾਰਾ ਕੁਝ ਦੁਖਦਾ ਹੋਇਆ, ਅਸੀਂ ਸਾਰਾ ਕੁਝ ਠੀਕ ਕਰ ਲੈਣਾ
0: ਬਿਨਾਂ ਮਸਾਜ ਤੋਂ।
2: ਅਸੀਂ ਨਾ ਮਸਾਜ ਕਰਦੇ ਆ, ਨਾ ਝਟਕਾ ਮਾਰਦੇ ਆ, ਨਾ ਅਸੀਂ ਕੋਈ ਇਹੋ ਜਿਹਾ ਨੀ ਜਿਹੜਾ ਅਨਸੇਫ ਕੰਮ ਕਰੀਏ। ਹਾਂਜੀ, ਅਸੀਂ ਤਾਂ ਬੰਦਾ 10-15 ਮਿੰਟ ਚ ਵਿਹਲਾ ਕਰ ਦਿੰਦੇ
0: ਆ,
2: ਪੇਨ ਫਰੀ ਕਰਕੇ, ਪੇਨ ਫਰੀ ਕਰਕੇ। ਔਰ ਜਿਹੜੀ ਇਹ ਪੇਨ ਹੈ ਫਿਰ ਲੌਂਗ ਟਾਈਮ ਹਟੀ ਰਹਿੰਦੀ ਆ।
0: ਅੱਛਾ,
2: ਉਹ ਜੁਆਇੰਟ ਪ੍ਰੋਪਰਲੀ ਫਿਕਸ ਹੋ ਜਾਂਦਾ, ਨਰਵ ਪ੍ਰੋਪਰਲੀ ਰਿਲੀਜ਼ ਹੋ ਜਾਂਦੀ ਆ, ਤਾਂ ਉੱਥੇ ਪੇਨ ਨਹੀਂ ਵਾਪਸ ਆਉਂਦੀ।
0: ਅੱਛਾ ਡਾਕਟਰ ਸਾਹਿਬ, ਜੇ 2-3 ਵੇਟਾਂ ਚ ਬੰਦਾ ਠੀਕ ਨਾ ਹੋਵੇ, ਮੰਨ ਲਓ ਅਗਲੇ ਦਾ ਅਲੰਬ ਹੈ ਵੀ ਭਾਈ ਮੈਂ ਠੀਕ ਨਹੀਂ ਹੋਇਆ ਜੀ ਉੱਥੋਂ, ਤਾਂ ਫਿਰ ਉਹ ਕੀ ਕਰ ਸਕਦੇ?
2: ਦੇਖੋ 2-3 ਚੀਜ਼ਾਂ ਹੁੰਦੀਆਂ। ਹੁਣ ਮੰਨ ਲਓ ਮੈਂ ਹੀ ਤੁਹਾਡਾ ਪੇਸ਼ੈਂਟ ਆ, ਮੈਂ ਠੀਕ ਹੋ ਗਿਆ, ਤੇ ਮੈਂ ਜਾਣ ਕੇ ਹੀ ਆਖੀ ਜਾਊਂ ਵੀ ਮੈਂ ਠੀਕ ਨਹੀਂ ਹੋਇਆ, ਤੇ ਮੇਰੇ ਕੋਲ ਤਾਂ ਇਹੋ ਜਿਹੀ ਕੋਈ ਗੇਜ ਨਹੀਂ ਹੈਗੀ। ਬਹੁਤੇ ਲੋਕੀ ਇੱਦਾਂ ਦੇ ਜਿਹੜੇ ਸੰਸੀਅਰ ਆ, ਉਹਨਾਂ ਨੂੰ ਪਤਾ ਵੀ ਭਾਈ ਸਾਡੀ ਪੇਨ ਜਿਹੜੀ ਹਟ ਗਈ ਆ, ਜਾਂ ਇੱਕ ਅੱਧੀ ਹੋਰ ਹੋ ਜੂ ਤਾਂ ਹਟ ਜਾਣੀ ਆ।
0: ਅੱਛਾ, ਇਹਦਾ ਪਤਾ ਤਾਂ ਤੁਹਾਨੂੰ ਵੀ ਲੱਗ ਜਾਂਦਾ ਹੋਣਾ ਵੀ ਕਿਹੜੇ ਬੰਦੇ ਦੇ ਪੇਨ ਹਟ ਗਈ, ਕਿਹੜਾ ਜਾਣ ਕੇ ਕਰਦਾ।
2: ਆਰਥੋਪੈਡਿਕ ਟੈਸਟ ਹੁੰਦੇ ਆ ਜੀ, ਅਸੀਂ ਪ੍ਰੋਪਰ ਆਰਥੋਪੈਡਿਕ ਟੈਸਟ ਕਰਕੇ ਪ੍ਰੋਪਰਲੀ ਜਾਣਾ ਵੀ ਇਹਦਾ ਕਿੰਨਾ ਕੁ ਰਹਿ ਗਿਆ, ਕੀ ਹੋ ਗਿਆ। ਪਰ ਜੇ ਕੋਈ ਉਂਝ ਹੀ ਆਣ ਕੇ ਆਖੀ ਜਾਓ ਵੀ ਭਾਈ ਮੈਂ ਠੀਕ ਨਹੀਂ ਹੋਇਆ, ਤੁਸੀਂ ਕੀ ਕਰ ਲੋਗੇ?
0: ਗੋਡੇ
2: ਨੂੰ ਪੇਨ ਹੁੰਦੀ ਆ, ਤੇ ਮੇਰਾ ਹਾਲ ਇੱਥੇ ਹੀ ਆ। ਅਸੀਂ ਇੱਕ ਚੀਜ਼ ਕਹਿੰਦੇ ਆ, ਜਿਹੜਾ ਤੁਹਾਨੂੰ ਟ੍ਰੀਟਮੈਂਟ ਮਿਲੂਗਾ ਉਹ ਕਿਤੋਂ ਨੀ ਮਿਲੂਗਾ, ਜਿੱਥੇ ਮਰਜ਼ੀ ਚਲ ਜਾਓ। ਤੁਹਾਡਾ ਜਿੰਨਾ ਮਰਜ਼ੀ ਗੋਡਾ ਪੀੜ ਹੁੰਦਾ, ਉਹਦੀ ਮੂਵਮੈਂਟ ਫੱਟ ਦੱਸਣੀ ਆ ਵੀ ਨਰਵ ਰਿਲੀਜ਼ ਹੋ ਗਈ, ਗੋਡਾ ਪਿੱਛੇ ਨੂੰ ਮੋੜਨ ਲੱਗ ਪਿਆ।
0: ਬਿਲਕੁਲ,
2: ਗੋਡੇ ਤੇ ਇੱਥੇ ਕਈ ਯਾਰ ਇਹੋ ਜਿਹੇ ਭੈਣ ਭਰਾ ਹੁੰਦੇ ਆ ਜਿਹਨਾਂ ਦੇ ਮਾੜਾ ਮੋਟਾ ਵੀ ਨਹੀਂ ਮੁੜਦਾ, ਨਾ ਅੱਗੇ ਨਾ ਪਿੱਛੇ। ਕੱਲ ਮੇਰੇ ਕੋਲ ਉਹ ਵੀ ਆਏ ਸੀ ਜਿਹਨਾਂ ਦੇ ਪੁਆਏ ਵੀ ਆ ਗਏ, ਉਹ ਵੀ ਠੀਕ ਹੋਏ ਆ। ਹੁਣ ਜੇ ਕਿਸੇ ਨੇ ਰੈਫਰੈਂਸ ਚੈੱਕ ਕਰਨੇ ਹੋਣ ਤਾਂ ਮੈਂ 20 ਦੇ ਨੰਬਰ ਦੇ ਦੂੰ।
0: ਕੀ ਬਾਤ ਆ, ਬਹੁਤ ਸੋਹਣਾ। ਦੱਸੋ ਕਿੱਥੇ ਹੋਣ ਤੇ ਕਿੰਨੇ ਵਜੇ ਹੋਣ?
2: ਹਾਂਜੀ, ਸੋ ਬਸ ਜੀ ਮੇਰਾ ਹੈਗਾ ਜੀ 15 ਸਟਿਲਮਨ ਡਰਾਈਵ ਬਰੈਂਪਟਨ, ਮੇਰਾ ਘਰ ਦੇ ਵਿੱਚ ਹੀ ਆਫਿਸ ਹੈ। ਕੋਈ ਝਟਕਾ ਨਹੀਂ ਮਾਰਦੇ, ਸਾਰੀਆਂ ਇੰਸ਼ੋਰੈਂਸ ਕੰਪਨੀਆਂ ਠੀਕ ਕਰਦੇ, ਕੋਈ ਦਰਦ ਨਹੀਂ ਕਰਦੇ, ਸਾਨੂੰ ਵੱਡੀ ਚੀਜ਼ ਕੋਈ ਮਾਲਿਸ਼ ਨਹੀਂ ਕਰਦੇ ਔਰ ਪੇਨ ਫਰੀ ਕਰਕੇ ਭੇਜਦੇ ਆ।
0: ਬਿਲਕੁਲ,
2: ਨਾ ਮਾਈਗ੍ਰੇਨ ਆ, ਬੈਕ ਪੇਨ ਆ, ਨੈਕ ਪੇਨ ਆ, ਜਿਹੜੀ ਨਹੀਂ ਕਿਤੋਂ ਠੀਕ ਹੋ ਰਹੀ ਉਹ ਆਉਣ। ਬਾਕੀ ਸੰਸੀਅਰ ਆਉਣ, ਜਿਹੜਾ ਦੇਖਦਾ ਵੀ ਵੇਖਣ ਆਉਂਦਾ, ਜਿਹਨੂੰ ਪਤਾ ਵੀ ਹੁਣ ਇੱਕ ਜਾਂ ਕਈ ਵਾਰ ਲੋਕਾਂ ਦੇ ਇੱਕ ਦੇ ਹੁੰਦੇ, ਇੱਕ ਕਰਵਾ ਲਿਆ, ਘਰੋਂ ਜਾ ਕੇ ਫੋਨ ਕਰਦਾ ਮੈਂ ਠੀਕ ਨੀ ਹੋਇਆ, ਮੇਰੇ ਪੈਸੇ ਘੱਟ ਕਰ ਲਓ। ਹੁਣ ਤੁਸੀਂ ਉਹ ਚੋਂ ਕੀ ਮਤਲਬ ਕੱਢੋਗੇ?
0: ਅੱਛਾ,
2: ਹਾਂਜੀ ਹਾਂਜੀ, ਮਤਲਬ ਤੁਸੀਂ ਬਾਰਗੇਨਿੰਗ ਕਰੋਗੇ ਡਾਕਟਰ ਹੋ ਕੇ ਤੁਸੀਂ, ਉਹਦਾ ਮਤਲਬ ਹੈ ਵੀ ਉਹ ਠੀਕ ਹੋ ਕੇ ਵੀ ਕਹਿਣ ਡੇ ਮੈਂ ਨਹੀਂ ਠੀਕ ਹੋਇਆ, ਮੈਨੂੰ ਪੈਸੇ ਘੱਟ ਕਰ ਲਓ।
0: ਨਹੀਂ
2: ਆਉਣਾ ਉਹ ਜੀ ਸੁੱਟ ਕੇ ਆ, ਫੀਸ ਨੀ ਘੱਟ ਵਧਾਉਣੀ ਕਿਉਂਕਿ ਕੰਮ ਵਧੀਆ ਕਰਕੇ ਦਵਾਂਗੇ।
0: ਚਾਹੀਦਾ ਵੀ ਆ 416-884-5486 416-884-5486 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਓ। ਡਾਕਟਰ ਸਾਹਿਬ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ?
2: 10 ਵਜੇ
0: ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ। ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਦਾ ਪੇਨ ਹੈ ਤੇ ਫਿਰ ਵੀਕਐਂਡ ਚੱਲ ਪਿਆ, ਫਿਰ ਸਮਝ ਲਓ
2: ਨਹੀਂ ਹੱਲ ਹੋ ਰਿਹਾ, ਸਿੱਧੇ ਇੱਥੇ ਆ ਜਾਓ।
0: ਆ ਚੱਕ 416-884-5486 ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ, ਥੈਂਕ ਯੂ। ਸ਼ਸ਼ੀਪਾਲ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਆਨੂੰ ਹੰਗੋ
3: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ? ਬੜਾ ਲੰਬਾ ਟਾਈਮ ਲਾਤਾ ਸਾਡਾ ਅੱਜ।
0: ਆ ਦੇਖ ਲਓ ਫਿਰ ਹੁਣ ਕਿੱਦਾਂ, ਇਦਾਂ ਹੀ ਆ ਫਿਰ ਹੁਣ।
3: ਮੈਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
3: ਤੇ ਮੈਨੂੰ ਇਹ ਗੱਲ ਦੱਸੋ ਵੀ ਆ ਇਸ ਵਾਰ ਦਾ ਆਪਣਾ ਕੀ ਪ੍ਰੋਗਰਾਮ ਆ, ਟਿਕਣੇ ਪਕਣੇ ਦਾ ਪ੍ਰੋਗਰਾਮ ਹੈਗਾ ਵੀ ਆ ਕਿ ਨਹੀਂ?
0: ਕਾਹਦਾ ਰਿਪੀਟ ਕਰਿਓ?
3: ਟਿਕਣੇ ਦਾ।
0: ਅੱਛਾ, ਪਿਕਨਿਕ ਦਾ, ਓਕੇ, ਪਿਕਨਿਕ ਦਾ ਕਰ ਲਈਏ, ਲਈਏ ਸਰੋਤਾਂ ਨੂੰ ਪੁੱਛੀਏ, ਕਰ ਲਈਏ, ਮਨਾਉਣੀ ਹੈ ਕਿ ਨਹੀਂ?
3: ਜਗ੍ਹਾ ਜੁਗਾ ਦੱਸੋ, ਗਾਣੇ ਗੁਣੇ ਵਾਲੇ ਬੁਲਾਓ,
0: ਆ ਚੱਕ ਸਿੰਗਰ ਦੱਸ ਲੈ,
3: ਭੜਕੀਲਾ ਜਾਂ ਲਾਓ ਸ਼ੋ, ਫਿਰ ਨਜ਼ਾਰਾ ਵੀ ਆਵੇ,
0: ਅਰਸੀਲਾ ਸੱਦੀਆ, ਅਰਸੀਲਾ
3: ਤੇ ਨਾਲ ਪਾਓ ਟਰੈਕਟਰਾਂ ਨੂੰ ਟੋਚਣ,
0: ਹਾਏ ਹਾਏ ਹਾਏ ਹਾਏ, ਨਹੀਂ
3: ਇਹ ਨਜ਼ਾਰਾ ਆਊਗਾ।
0: ਕਿਲਾ ਰਾਏਪੁਰ ਵਾਲੀਆਂ ਖੇਡਾਂ ਹੀ ਕਰਾ ਦਿੰਦੇ ਹੈ,
3: ਕਿਲਾ ਰਾਏ ਘੋਲ ਕਰਾ ਲਓ,
0: ਕਬੂਤਰ ਉਡਾ ਲਓ, ਪਤੰਗ ਚੜਾ ਲਓ, ਰੱਸੇ ਖਿਚਾ ਲਓ, ਹੈ
3: ਐਜਾ ਕੰਮ ਕਰਾਓ।
0: ਥੈਂਕ ਯੂ ਸੋ ਮਚ। ਬਿਲਕੁਲ ਜੀ, ਕਿੱਦਾਂ ਭਾਈ ਦੱਸ ਦਿਓ ਵੀ ਜੇ ਪਿਕਨਿਕ ਮਨਾਉਣੀ ਹੋਈ 8ਵੇਂ ਮਹੀਨੇ 'ਚ, ਫਿਰ ਪਿਛਲੇ ਸਾਲ ਕੀਤੀ ਸੀ ਐਤਕੀ, ਕਿੱਦਾਂ ਹੁਣ ਲੱਗਦਾ ਤੁਹਾਨੂੰ? ਪਰ ਜ਼ਿਆਦਾ ਆਪਾਂ ਪਿਛਲੀ ਦੂਜੀ ਫਰੀਕੁਐਂਸੀ 'ਤੇ ਸੀਗੇ, ਹੁਣ ਇੱਧਰ ਵੀ ਹੋ ਸਕਦਾ ਉਹ ਪ੍ਰੋਗਰਾਮ ਕਿਸੇ ਨੇ ਨਾ ਦੇਖਿਆ ਹੋਵੇ, ਸੁਣਿਆ ਹੋਵੇ। ਜੇ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਪਿਕਨਿਕ ਮਨਾਉਣੀ ਚਾਹੀਦੀ ਹੈ ਤਾਂ ਜ਼ਰੂਰ ਦੱਸਿਓ। ਅਤੇ 905-673-3333 ਸੰਦੀ ਪਰਸੋਂ ਨੂੰ ਨਗਰ ਕੀਰਤਨ ਆ ਆਪਣੇ ਸ਼ਹਿਰ ਦੇ ਵਿੱਚ, ਪੀਟਰ ਆਪਸ਼ਨ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਡਿਕਸੀ ਜਿਵੇਂ ਨੌਰਥ ਲੈ ਕੇ ਸੈਂਟਰਲ ਬੋਰਡ ਤੋਂ ਰਾਈਟ ਕਰਕੇ ਅਤੇ ਮੂਹਰੇ ਏਅਰਪੋਰਟ ਕ੍ਰੋਸ ਕਰ ਜਾਣਾ, ਉਹਦੀ ਹੰਬਰ ਵੈਸਟ ਬਣ ਜਾਣੀ ਸੈਂਡਲ ਬੋਰਡ ਦੀ, ਉਹ ਅਤੇ ਹੰਬਰ ਵੈਸਟ 'ਤੇ ਆਈ ਜਾਣਾ ਮੂਹਰੇ ਵਿਲੀਅਮ ਪਾਰਕਵੇ ਤੋਂ ਰਾਈਟ ਕਰ ਲੈਣੀ ਅਤੇ ਪਹਿਲੀਆਂ ਲੇਟਾਂ ਨਾਲ ਹੀ ਸਨਪੈਕ ਬਣ ਜਾਣਾ ਅਤੇ ਫਿਰ ਗੁਰਦੁਆਰਾ ਜੋਤ ਪ੍ਰਕਾਸ਼ ਦੇ ਵਿੱਚ ਜਾ ਕੇ ਸਮਾਪਤੀ ਹੋਣੀ ਆ। ਅਤੇ ਤਕਰੀਬਨ ਜਿਵੇਂ ਰੌਂਗਣਾ ਹੋਵਾਂ 5-6 ਘੰਟੇ ਲੱਗ ਜਾਂਦੇ ਸਾਰੇ ਉਹਨੂੰ ਟੂਰ ਨੂੰ, ਵੱਧ ਲੱਗਦੇ ਹੋਣਗੇ ਸ਼ਾਇਦ, ਪਿੰਡ ਮੇਰੇ ਅੰਦਰ ਜਿਹਨਾਂ 5-6 ਲੱਗਦੇ ਆ। ਅਤੇ ਸੈਂਡਲ ਬੋਰਡ ਟੋਰਬਰਮ 'ਤੇ ਵੀ ਪੜਾਅ ਹੁੰਦਾ, ਕਹਿੰਦੇ ਰੁਕਦਾ ਨਗਰ ਕੀਰਤਨ। ਅਤੇ ਬਾਕੀ ਜੇ ਬਫੇ ਬੁਫੇ ਖਾਣੇ ਹੋਏ ਤਾਂ ਭਾਈ ਬਾਬਾ ਜੀ ਦੀ ਕਿਰਪਾ ਨਾਲ ਦੇਖ ਲਿਓ ਕਿ ਕਿੱਦਾਂ ਦਾ ਕੀ ਹਿਸਾਬ ਕਿਤਾਬ, ਆਪਾਂ ਚੱਲਾਂਗੇ ਸਾਰੇ ਜਾਣੇ। ਅਤੇ ਜੇ ਤੁਸੀਂ ਮੈਨੂੰ ਦੇਖ ਲਿਆ ਮੈਨੂੰ ਬੁਲਾ ਲਿਓ, ਜੇ ਮੈਂ ਤੁਹਾਨੂੰ ਦੇਖ ਲਿਆ ਮੈਂ ਤਾਂ ਬੁਲਾ ਹੀ ਲੈਣਾ, ਪਰ ਤੁਸੀਂ ਮੈਨੂੰ ਬੁਲਾ ਲਿਓ ਯਾਰ, ਵਧੀਆ ਲੱਗਦਾ ਮੈਨੂੰ ਵੀ, ਹੈ ਨਾ, ਵੀ ਮੈਨੂੰ ਕਿਸੇ ਨੇ ਬੁਲਾਇਆ। ਪੰਜਾਬੀ ਜੀ ਕਹਿੰਦੇ ਨਾਲ ਟੌਰ ਜੀ ਬਣ ਜਾਂਦੀ ਹੈ ਘਰਦਿਆਂ ਸਾਹਮਣੇ, ਵੀ ਇਹਨੂੰ ਕੋਈ ਜਾਣਦਾ ਤਾਂ ਹੈਗਾ, ਨਹੀਂ ਤਾਂ ਕੋਈ ਜਾਣਦਾ ਹੀ ਨਹੀਂ ਆਪਾਂ ਤਾਂ, ਆਪਾਂ ਕਿਹੜਾ ਫੇਮਸ ਆ। ਚਲੋ, ਪਰ ਤੁਹਾਡਾ ਪਿਆਰ, ਮੇਰਾ ਨੰਬਰ ਕਿੰਨਾ? 647-835-5552 ਚੱਲ ਰਿਹਾ। ਆ ਜਾਓ ਪ੍ਰੇਮ ਭਾਜੀ ਜੀ, ਆਨੂੰ ਠੰਗੇ, ਸਤਿ ਸ਼੍ਰੀ ਅਕਾਲ।
4: ਹਾਂਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
4: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
0: ਕਿਰਪਾ ਕਿਰਪਾ,
4: ਪਿਕਨਿਕ ਕਿਉਂ ਨਹੀਂ ਮਨਾਉਣੀ ਜੀ? ਪਿਕਨਿਕ ਤਾਂ ਇਹ ਤਾਂ ਕੀ ਕਹਿੰਦੇ ਇੱਕ ਜ਼ਿੰਦਗੀ ਦਾ ਅੰਗ ਆ,
0: ਮਨਾ ਲਈਏ,
4: ਸਾਰਿਆਂ ਦੇ ਦਰਸ਼ਨ ਹੋ ਜਾਂਦੇ ਇਸ ਬਹਾਨੇ।
0: ਨਾਲੇ ਜਿੰਨੇ ਜਿੰਨੇ ਲੀਡਰ ਹੋਏ ਇਲੈਕਸ਼ਨ ਲੜਦੇ ਹੋਏ, ਮੈਂ ਕਹਿੰਦਾ ਸਾਰਿਆਂ ਨੂੰ ਸੱਦਾ ਦੇ ਦੇਵੇ ਹਨਾ।
4: ਠੀਕ ਹੈ ਠੀਕ ਹੈ
0: ਵੀ ਆ ਜਾਓ, ਪਿਛਲੀ ਵਾਰ ਤਾਂ ਆਪਾਂ ਕਿਸੇ ਨੂੰ ਕਿਹਾ ਨਹੀਂ ਸੀ ਹਨਾ।
4: ਬਿਲਕੁਲ ਤੁਸੀਂ ਉਹ ਨਾਲੇ ਬਾਬੇ ਦੀ ਗੱਲ ਕੀਤੀ ਸੀ, ਉਹ ਮੈਨੂੰ ਪਤਾ ਤੁਸੀਂ ਕਿਹਦੀ ਗੱਲ ਕਰਦੇ,
0: ਤੁਹਾਨੂੰ ਪਤਾ
4: ਐਵੇਂ ਰੱਸਿਆਂ ਦਾ ਘਰ
0: ਹਾਏ ਹਾਏ ਅੜਦੇ ਨੀ ਤੁਸੀਂ ਵੀ ਅੜਦੇ ਨੀ ਤੁਸੀਂ
4: ਬਾਬੇ ਦਾ ਨਸੀਬੋ ਲਾਲ ਹੀ ਬਣ ਗਏ,
0: ਬਾਬਾ ਨਸੀਬੋ ਹੀ ਬਣਿਆ ਫਿਰਦਾ ਹੈ ਬਾਬਾ ਬਣੀ ਕਿਹੜਾ ਦੇਖਿਆ ਮੈਂ ਵੀ ਨੀ ਕਹਿੰਦੇ ਬਾਬਾ ਜੀ ਕੀਰਤਨ ਕਰਦੇ ਆ ਤੇ ਕੀਰਤਨ ਕਰਦੇ ਕਰਦੇ ਨੇ ਬਾਬਾ ਜੀ ਨੇ ਕੀ ਕਹਿਤਾ, ਦੇਖੀਏ ਫਿਰ ਸੁਣੀਏ ਆ ਜਾਓ ਫਿਰ ਚੱਲ ਭਾਈ।

0: ਯਾਰ ਬਾਬਾ ਜੀ ਕਹਿੰਦੇ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਇੱਕ ਦਿਨ ਛੱਡ ਜਾਣਾ ਹੈ ਜਹਾਨ ਸੱਜਣਾ। ਇਹਨੂੰ ਕਿਵੇਂ ਬਣਾਵਾਂਗੇ ਗੱਲ ਨੂੰ, ਥੋੜ੍ਹਾ ਜਿਹਾ ਮਾੜੀ ਵੀ ਗੱਲ ਨਹੀਂ ਜੇ ਦੇਖਿਆ ਸੋਚਿਆ ਜਾਵੇ। ਪਰ ਮੀਡੀਆ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੀ ਗੱਲ ਛਾਈ ਹੋਈ ਹੈ ਵੀ ਬਾਬਾ ਜੀ ਨਸੀਬੋ ਹੀ ਬਣ ਗਿਆ। ਚਲੋ ਰਵਿੰਦਰ ਭਾਈ ਨੰਗਾ, ਸਤਿ ਸ਼੍ਰੀ ਅਕਾਲ ਜੀ ਸਾਨੂੰ। ਕਿਰਪਾ ਤੁਸੀਂ ਸੁਣਾਓ।
1: ਹੁਣ ਸਹੀ ਹੋ ਗਿਆ ਲੱਗਦਾ, ਹੁਣ ਸੁਣ ਲੱਗ ਪਈ ਆਵਾਜ਼ ਗੱਲਬਾਤ।
0: ਜਿਨ੍ਹਾਂ ਨੂੰ ਅਸੀਂ ਦੱਸਦੇ ਆ ਉਹ ਸਾਡੀ ਨੀ ਸੁਣਦੇ।
1: ਹੁਣ ਕੰਮ ਚੱਲਿਆ
0: ਹੋਇਆ, ਦਾਲ ਰੋਟੀ ਬਣਦੀ ਐ ਕਹਿ ਲੋ ਪੰਜਾਬੀ ਚ।
1: ਸਵੇਰਾ
0: ਚੜਿਆ, ਥੋੜਾ ਟਾਈਮ ਦੇ ਦੋ।
1: ਮੈਂ ਕਿਹਾ ਆਦ ਗਏ ਮੇਰੇ।
0: ਅੱਛਾ ਆ ਕੇ ਮਿਲ ਗਏ, ਬੋਲੇ ਫਿਰ ਤਾਂ ਵਧਾਈਆਂ ਹੋ ਗਈਆਂ। ਮੈਂ ਤਾਂ ਕਿਹਾ ਹਜੇ ਦਿਨ ਚੜਿਆ।
1: ਨਹੀਂ 580 ਡਾਲਰ ਆਇਆ ਮੇਰੇ ਤਾਂ।
0: ਚਲੋ ਵੈਰੀ ਗੁੱਡ, ਦੇਖਦੇ ਆ।
1: ਬਾਕੀ ਬਾਬਾ ਜੀ ਅਦੀਪ ਭਾਈ ਪਤਾ ਕੀ ਚੱਕਰ ਆ, ਹੁਣ ਕੋਈ ਵੀ ਹਨਾ ਜਿਹੜਾ ਇਹੋ ਜਿਹੇ ਗੱਲਾਂ ਬਾਤਾਂ ਸਾਰੇ ਲੋਕੀ ਪਸੰਦ ਕਰਦੇ ਸੁਣਨੀਆਂ ਬਾਬਿਆਂ ਦੀਆਂ। ਜੇ ਕੋਈ ਵਧੀਆ ਗੀਤ ਕਰਦਾ ਨਾ ਬਾਬੇ, ਉਹਨਾਂ ਕਈ ਸਮਝ ਨੀ ਉਹਦੀ, ਜਿਹੜਾ ਧਾਰਨਾ ਜਿੱਦਾਂ ਗਾਣਿਆਂ ਦੀ ਗਾਉਣ ਲੱਗ ਪੈਂਦੇ ਆ ਜਾਂ ਕੁਛ ਵੀ ਆ, ਉਹ ਇਹਨਾਂ ਨੂੰ ਲੋਕੀ ਪਸੰਦ ਬੜਾ ਕਰਦੇ ਆ। ਕਿਉਂਕਿ ਫਿਰ ਨਾਲ ਲੋਕੀ ਆਪ ਵੀ ਗਾਉਣ ਲੱਗ ਪੈਂਦੇ। ਹੁਣ ਬਾਬਾ ਗੁਲਾਬ ਆ, ਉਹ ਵੀ ਦੇਖ ਲਾ ਆਪਣੀ ਧਾਰਨਾ ਏਦਾਂ ਗਾਣੇ ਵਾਲੀ ਗਾਉਂਦਾ ਵਾ ਜਾਂ ਕਿੱਦਾਂ ਧਾਰਮਿਕ ਗੀਤ ਗਾਉਣ ਲੱਗ ਪਿਆ ਨਾ।
0: ਸਾਡੇ ਬਾਬਾ ਜੀ ਉਹਨਾਂ ਦੇ ਅਕਾਊਂਟ ਚ ਤਾਂ ਬਈ ਆ ਗਏ 174 ਤੇ 271, ਦੋ ਐਂਟਰੀਆਂ ਹੋਈਆਂ ਅੱਜ ਦੀਆਂ ਸਾਡੇ ਬਾਪੂ ਵਾਲੇ ਅਕਾਊਂਟ ਚ, ਤੇ ਮੇਰੇ ਵਾਲੇ ਚ ਸਾਡੇ ਚ ਕੋਈ ਅਕਾਊਂਟ ਨੀ ਆਇਆ। ਸਾਡੇ ਵਾਲਿਆਂ ਚ ਮੇਰੇ ਵਾਲੇ ਅਕਾਊਂਟ ਚ ਕੋਈ ਹਜੇ ਸ਼ੋ ਨੀ ਹੋਇਆ। ਬਾਬਾ ਪਾ ਦੇ ਛੇਤੀ ਕਰੋ, ਕਰਨੀ ਸਾਹਿਬ ਬਹੁਤ ਲੇਟ ਆ ਕੰਮ ਕੋਈ ਮੋਰਗੇਜ ਦੀ ਕਿਸ਼ਤ ਤਾਰਦੀ ਹੈ। ਪਿਕਨਿਕ ਜ਼ਰੂਰ ਕਰਿਓ ਪਲੀਜ਼। ਆਂਟੀ ਤੁਸੀਂ ਆਏ ਸੀ ਪਿਛਲੀ ਵਾਰ, ਪਤਾ ਨੀ ਮੈਨੂੰ, ਪਤਾ ਨੀ ਜੇ ਨਹੀਂ ਆਏ ਤਾਂ ਐਤਕੀ ਜ਼ਰੂਰ ਆਇਓ। ਜਸਪ੍ਰੀਤ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਤੇ ਬੂਟਾ ਸਿੰਘ ਧਾਮੀ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਪਿਆਰ ਭਰੀ। ਸੰਧੂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ, ਸਟੂਡੀਓ ਔਨ ਏਅਰ, ਫੋਨ ਨੋਟ ਵਰਕਿੰਗ, ਫੋਨ ਔਨ ਏਅਰ ਬਟ ਆਈ ਐਮ ਨੋਟ ਲਿਸਨਿੰਗ, ਜੂ ਫੋਨ ਚਾਲੂ ਹੈ ਪਰ ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਸੰਧੂ ਸਾਹਿਬ ਲੈ ਮੜਤਾ ਤੁਹਾਡਾ ਮੈਸੇਜ, ਸੋਹਣਾ ਕੱਢ ਤੋਂ ਲਖਵਿੰਦਰ ਭਾਅ ਜੀ ਨੇ ਵੀ ਖਾਸਾ ਕੁਛ ਭੇਜਿਆ ਹੋਇਆ। ਲਖਵਿੰਦਰ ਭਾਅ ਜੀ ਥੈਂਕ ਯੂ ਸੋ ਮੱਚ। ਅਤੇ ਟੋਨੀ ਭਾਅ ਜੀ ਦਾ ਕੀ ਮੈਸੇਜ ਆਇਆ, ਇਹ ਤਾਂ ਖਾਸਾ ਕੁਛ ਬਣਾਤਾ ਇਹਨਾਂ ਨੇ। ਲਓ ਜੀ, ਇਹ ਤਾਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ 11 ਜੂਨ ਤੋਂ ਕਨੇਡਾ ਦਾ ਦੌਰਾ ਕਰਨ ਜਾ ਰਹੇ ਪਾਰਟੀ ਦੇ ਨੌਜਵਾਨ ਆਗੂਆਂ ਦੇ ਵਫਦ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ। ਇਹ ਵਫਦ ਕਨੇਡਾ ਵਿਖੇ ਸਾਡੇ NRI ਭੈਣ ਭਰਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਦੇ ਜਾਣੂ ਕਰਵਾਏਗਾ ਅਤੇ ਨਾਲ ਹੀ ਪੰਜਾਬ ਦੀ ਲੋੜੀਂਦੀਆਂ ਸਹੂਲਤਾਂ ਬਾਰੇ ਉਹਨਾਂ ਨੂੰ। ਲਓ ਜੀ, ਜਿਹਦੇ ਵਿੱਚ ਪਰਮਬੰਸ ਸਿੰਘ ਰਮਾਣਾ, ਕਮਰਜੀਤ ਸਿੰਘ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋ, ਗੁਰਪ੍ਰੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਝੰਬਰ, ਸਤਵਿੰਦਰਪਾਲ ਸਿੰਘ ਢੱਟ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਲਾ, ਐਡਵੋਕੇਟ ਰਾਜ ਕਮਲ ਸਿੰਘ, ਇਹ ਕਿੰਨੇ ਮੈਂਬਰ ਬਣ ਗਏ, ਚਲੋ ਇਹਨਾਂ ਦਾ ਮੈਂਬਰ ਆ ਰਿਹਾ ਜੀ। ਅਤੇ ਜੇ ਤੁਹਾਡਾ ਹੋਵੇ ਕੋਈ ਨਜ਼ਦੀਕੀ ਤਾਂ ਭਾਈ ਕਰ ਲਿਓ ਕੰਟੈਕਟ ਇਹਨਾਂ ਨਾਲ। 10-37 ਤੋਂ ਕੰਗ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਚਲੋ ਹੁਣ ਪਰਮਿੰਦਰ ਵੱਲ ਨੂੰ ਹੋਈਏ, 40 ਹੋ ਗਏ ਯਾਰ, ਅੱਜ ਪੁੱਤ ਨੀ ਲੱਗਿਆ, ਹਾਂ ਕੋਈ ਐਡ ਨੀ ਬੜੀ ਵੀਕਐਂਡ ਚੱਲਦਾ। 16-29 ਸਤਿ ਸ਼੍ਰੀ ਅਕਾਲ ਜੀ ਨੂੰ। ਹੈਲੋ ਭਾਜੀ, ਆਜੋ ਆਜੋ ਨੰਗੇ ਹੋ, ਰੇਡੀਓ ਨਾ ਸੁਣੋ, ਆਜੋ ਨੰਗੇ ਹੋ, ਸਤਿ ਸ਼੍ਰੀ ਅਕਾਲ
2: ਜੀ, ਗੁੱਡ ਮਾਰਨਿੰਗ,
0: ਗੁੱਡ ਮਾਰਨਿੰਗ ਜੀ ਨੂੰ,
2: ਬਸ ਠੀਕ, ਤੁਸੀਂ ਸਭ ਠੀਕ ਹੈ?
0: ਬੱਲੇ ਬੱਲੇ,
2: ਮੈਂ ਕਿਹਾ 174 ਆਏ ਨੇ, ਬਾਕੀ ਹਾਲ ਨੀ ਆਏ।
0: 174 ਆ ਗਏ, ਬਾਕੀ ਆਉਂਦੇ ਆ ਮਗਰ ਤੁਰੇ ਹੋਏ ਨੇ ਉਧਰੋਂ,
2: ਸਵੇਰ ਹੋਈ ਆ ਨਾ,
0: ਸਵੇਰਾ ਹੋਇਆ। ਭੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ ਯਾਰ ਕਿੱਦਾਂ ਸਿਹਤਾਂ
3: ਬਾਬਾ ਜੀ ਕੀਰਤਨ ਕਰ ਰਹੇ ਆ ਜੇ ਇਹਨਾਂ ਨੂੰ ਤੁਸੀਂ ਪੁੱਛੋਗੇ ਨੀ ਕਿਹੜਾ ਅਰਥ ਬਹੁਤ ਡੂੰਘੇ ਆ
0: ਅਰਥ ਬਹੁਤ ਡੂੰਘੇ ਸੱਚੀ ਗੱਲ
3: ਕਹਿਣਾ ਤੁਸੀਂ ਸਮਝੇ ਤਾਂ ਇਹ ਰੂਹ ਬੁੱਤ ਨੂੰ ਕਹਿ ਰਹੀ ਹੈ ਬੁੱਤ ਰੂਹ ਨੂੰ ਕਹਿ ਰਿਹਾ ਫਲਾਨਾ ਦੁਕਾਨਾ ਤੁਹਾਨੂੰ ਗੜੀ ਗੇਟ ਚ ਪਾ ਕੇ ਤੁਹਾਨੂੰ ਤੋਰ ਦੇਣਾ ਜੀ
0: ਗੱਲ ਸਹੀ ਹੈ
3: ਜਿਹੜੇ ਗੈਰ ਗੰਭੀਰ ਜਿਹੀਆਂ ਗੱਲਾਂ ਉਹ ਲੋਕੀ ਸੁਣਦੇ ਵੀ ਨੀ ਲੋਕ ਤਾਂ ਅੱਗੇ ਅੱਕੇ ਪਏ ਆ ਕਮਲੇ ਤਾਂ ਹੋਏ ਹੋਏ ਲੋਕੀ ਉਹ ਕਹਿੰਦੇ ਕੁਛ ਸ਼ੁਗਲ ਮੇਲਾ ਹੀ ਹੋਵੇ ਬਸ ਬਹੁਤੇ ਬਾਬੇ ਦਾ ਹੁਣ ਦੂਜਾ
0: ਸਨ 2000 ਚ ਜਾਂ 2001 ਦੇ ਵਿੱਚ 16 ਕੁ ਸਾਲ ਤੋਂ ਵੀ ਘੱਟ ਉਮਰ ਸੀਗੀ ਬਾਬੇ ਦੀ ਢੰਡਰੀ ਵਾਲੇ ਦੀ ਰਣਜੀਤ ਸਿੰਘ ਢੰਡਰੀ ਵਾਲੇ ਦੀ ਨਾ ਮੈਂ ਸ਼ਾਇਦ ਇੱਕ ਦੋ ਵਾਰ ਅੱਗੇ ਵੀ ਗੱਲ ਕੀਤੀ ਸਾਡੇ ਪਿੰਡ ਅਸੀਂ ਲਵਾਏ ਹਨਾ ਚਲੋ ਇਕੱਠੇ ਹੋ ਕੇ ਸਾਰਿਆਂ ਨੇ ਤੇ ਵੱਖ ਵੱਖ ਸਾਡੀਆਂ ਡਿਊਟੀਆਂ ਜਿਹੀਆਂ ਲੱਗ ਗਈਆਂ ਵੀ ਤੁਸੀਂ ਟ੍ਰੈਫਿਕ ਵਾਲੇ ਟਰਾਲੀਆਂ ਸਾਂਭਣੀਆਂ ਜੀ ਕਾਰਾਂ ਸਾਂਭਣੀਆਂ ਫਲਾਨਾ ਕਰਨਾ ਕਿਸੇ ਨੇ ਦਰਬਾਰ ਸਾਹਿਬ ਅੰਦਰ ਲਵਾਰੀ ਡਿਊਟੀ ਕਿਤੇ ਬਾਹਰ ਜੋ ਵੀ ਹੋਇਆ ਚਲੋ ਜੀ ਜਿੰਨਾ ਚਿਰ ਤਾਂ ਬਾਬਾ ਕਥਾ ਕਰਦਾ ਮਤਲਬ ਕੋਈ ਵਿਚਾਰ ਸੁਣਾਉਂਦਾ ਉਹਨਾਂ ਚਿਰ ਤਾਂ ਸਾਰੇ ਸੁਸਤ ਤੇ ਜਦ ਬਾਬਾ ਨੇ ਚੱਕ ਲਿਆ ਬੈਂਜੋ ਦੀ ਬਜਾਈ ਆਪਣੇ ਬਾਜੇ ਦੇ ਟਿਊਨ ਅਪ ਹੱਥ ਖੜੇ ਕਰ ਉਹ ਸਵਾਦ ਆਇਆ ਵੀ ਉਹ ਸਵਾਦ ਆਇਆ ਨਾ ਉਹ
3: ਕਿਉਂਕਿ ਲੋਕਾਂ ਦੇ ਅੰਦਰ ਜੋ ਚੱਲ ਰਿਹਾ ਨਾ ਉਹੀ ਬਾਹਰ ਦੇਖਣਾ ਚਾਹੁੰਦੇ ਆ
0: ਸੱਚੀ ਗੱਲ
3: ਕਥਾ ਕੀਰਤਨ ਵਾਲੇ ਤਾਂ ਅੱਖਾਂ ਮਿਟ ਕੇ ਸੁਣਨ ਵਾਲੇ ਤਾਂ 100 ਚੋਂ ਇੱਕ ਅੱਧਾ ਲੱਖਾਂ ਚੋਂ ਇੱਕ ਦੋ ਹੀ ਹੁੰਦੇ ਆ
0: ਲੱਖਾਂ ਚ
3: ਬਾਕੀ ਤਾਂ ਸਭ ਮਾਤੜੇ ਹੀ ਆ
0: ਸੱਚੀ ਗੱਲ ਸੱਚੀ ਗੱਲ
3: ਪਰ ਪਤਾ ਨੀ ਹੁਣ ਬੰਦਾ ਤਾਂ ਹਾਸਾ ਮਸ਼ਕੂਲੇ ਭਾਲਦਾ ਆ ਉਹੀ ਗੱਲਾਂ ਸੁਣਨੀਆਂ ਉਹ ਪਤਾ ਹੀ ਆ ਸਾਰਿਆਂ ਨੂੰ ਕੀ ਆ ਕੀ ਨਹੀਂ ਅਸੀਂ ਉਹਨਾਂ ਤੇ ਚੱਲਣਾ ਨੀ ਲੈਣ ਨੀ ਦੇਣ ਨੀ ਨਾ ਚੱਲਣਾ ਕਾਹਦੇ ਲਈ ਐਵੇਂ ਫੋਕਾ ਡਰਾਮਾ ਕਰੀ ਜਾਣਾ ਜੋ ਅਸੀਂ ਜ਼ਿੰਦਗੀ ਅਸਲ ਚ ਕਰਦੇ ਆ ਆਪਾਂ ਤਾਂ ਉਹੀ ਕਰਨੇ
0: ਆਪਾਂ ਉਹੀ ਕਰਦੇ ਸਹੀ ਗੱਲ
3: ਮਿਹਰਬਾਨੀ ਜੀ
0: ਥੈਂਕ ਯੂ ਸਰ ਥੈਂਕ ਯੂ ਬਿਲਕੁਲ ਜੀ 4701 ਬਨੈਸਰ ਸਾਹਿਬ ਨੰਗਾ ਸਤਿ ਸ਼੍ਰੀ ਅਕਾਲ ਜੀ ਇਹਨੂੰ
4: ਸਤਿ ਸ਼੍ਰੀ ਅਕਾਲ ਜੀ
0: ਕਿੱਦਾਂ ਸਿਹਤਾਂ
4: ਬਹੁਤ ਵਧੀਆ ਸਰ ਪਰਮਿੰਦਰ ਜੀ ਹੈਗੇ
0: ਪਰਮਿੰਦਰ ਨੰਗਾ ਸਤਿ ਸ਼੍ਰੀ ਅਕਾਲ ਜੀ ਇਹਨੂੰ ਸਵਾਗਤ ਆ
5: ਜੀ ਹਰਜੀਤ ਜੀ ਸਾਂਝਾ ਵਿਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਆਪਣੇ ਸਰ ਸਾਹਿਬ ਬੜੇ ਚੇਤੇ ਕਰਦੇ ਆ
4: ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਘਰ ਵੀ ਕਹਿ ਦਿਓ ਪਲੀਜ਼ ਆਪਣੇ ਤੁਸੀਂ ਹੁਣ ਤੁਸੀਂ ਨਾ ਝਾੜੂ ਨੂੰ ਛੱਡੋ ਉਹਨਾਂ ਨੂੰ ਕਹੋ ਇਹਨਾਂ ਨੂੰ ਤਾਂ ਰੱਖ ਦੋ ਉੱਪਰ ਸਾਂਭ ਕੇ ਬਰੂਮ ਵਰਤਿਆ ਕਰੋ ਝਾੜੂ ਛੱਡੋ ਕਹਿੰਦੇ ਝਾੜੂ ਸਾਹਿਬ ਤੇ ਮੁਕੱਦਮਾ ਦਰਜ ਹੋ ਗਿਆ ਬੇਇੱਜ਼ਤੀ ਕਰਤੀ ਕਿਸੇ ਨੇ ਝਾੜੂ ਸਾਹਿਬ ਦੀ
0: ਝਾੜੂ ਸਾਹਿਬ ਤੇ ਮੁਕੱਦਮਾ ਹੋ ਗਿਆ
4: ਬਣਿਆ ਹਾਂਜੀ ਉਹਦਾ ਕੀ ਬਣਿਆ ਸਰ ਦੱਸੋਗੇ ਵੀ ਝਾੜੂ ਸਾਹਿਬ ਦੀ ਜਿਹੜੀ ਬੇਇੱਜ਼ਤੀ ਦਾ ਮੁਕੱਦਮਾ ਦਰਜ ਹੋਇਆ ਸੀ
0: ਝਾੜੂ ਸਾਹਿਬ
5: ਬੇਨਤੀ ਆ ਜਾਂ ਸਾਰੇ ਸਾਡੇ ਲਿਸਨਰ ਨੂੰ ਬੇਨਤੀ ਆ ਕਿ ਨਾ ਰਲ ਕੇ ਚੱਲਿਆ ਕਰੋ ਭਾਈ ਇਹ ਪਿਛਲੇ ਹਫ਼ਤੇ ਦੀ ਖ਼ਬਰ ਆ ਸੋ ਇੱਕ ਵਾਰੀ ਫਿਰ ਕਰ ਦਿੰਦੇ ਹਾਂ ਕਿ ਭੋਗਪੁਰ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ ਤੇ ਉੱਥੇ ਕੋਈ ਦੂਸਰੀ ਪਾਰਟੀ ਦਾ ਵੀ ਕੋਈ ਏਦਾਂ ਦਾ ਹੀ ਸੀ ਜਿਹਦਾ ਮਤਲਬ ਏਦਾਂ ਦਾ ਕੋਈ ਹਿਸਾਬ ਦਾ ਹੋਣਾ ਉਹਨੇ ਝਾੜੂ ਖਿਲਾਰਤਾ ਤੇ ਝਾੜੂ ਵਾਲਿਆਂ ਨੂੰ ਤਾਂ ਭਾਈ ਗੁੱਸਾ ਲੱਗਣਾ ਫਿਰ ਤੇ ਉਹਨਾਂ ਨੇ ਰਿਪੋਰਟ ਕਰਾਤੀ ਔਰ ਰਿਪੋਰਟ ਦੀ ਐਫ ਆਈ ਆਰ ਦੀ ਕਾਪੀ ਮੈਨੂੰ ਲੱਗਦਾ ਤੁਹਾਡੇ ਕੋਲ ਵੀ ਹੋਣੀ ਮੇਰੇ ਕੋਲ ਵੀ ਪਈ ਆ ਜੇ ਕਿਸੇ ਨੂੰ ਚਾਹੀਦੀ ਮਿਲ ਜੂਗੀ ਉਸ ਐਫ ਆਈ ਆਰ ਦੀ ਕਾਪੀ ਦੇ ਵਿੱਚ ਝਾੜੂ ਦੀ ਬੇਅਦਬੀ ਦਾ ਮੁਕੱਦਮਾ ਦਰਜ ਹੋਇਆ ਕਿ ਝਾੜੂ ਦੀ ਬੇਅਦਬੀ ਹੋਈ ਆ ਭਾਈ ਹੁਣ ਪੰਜਾਬ ਚ ਬੇਅਦਬੀਆਂ ਵਾਲਾ ਸਿਲਸਿਲਾ ਵੀ ਮੈਨੂੰ ਲੱਗਦਾ ਠੀਕ ਆ ਪ੍ਰਿੰਸੀਪਲ ਸਾਹਿਬ ਦੀ ਸਲਾਹ ਠੀਕ ਆ ਵੀ ਹੁਣ ਝਾੜੂ ਜਿਹੜਾ ਘਰਾਂ ਚੋਂ ਕੱਢ ਕੇ ਕਿਸੇ ਹੋਰ ਥਾਂ ਤੇ ਟਿਕਾ ਕੇ ਰੱਖ ਦਿੱਤਾ ਜਾਵੇ ਵੈਕਿਊਮ ਕਲੀਨਰ ਜਾਂ ਕੁਛ ਇਸ ਤਰ੍ਹਾਂ ਦਾ ਕੱਪੜਾ ਲੀੜਾ ਹੀ ਵਰਤ ਲਓ ਭਾਈ ਕਿਉਂਕਿ ਝਾੜੂ ਚੱਕਿਆ ਝਾੜੂ ਨੂੰ ਨੁਕਸਾਨ ਹੋ ਗਿਆ ਤੇ ਬੇਅਦਬੀ ਹੋ ਜਾਣੀ ਆ
0: ਸੱਚੀ ਗੱਲ ਗਗਨ ਭਾਈ ਦਾ ਮੈਸੇਜ 33-73 ਤੋਂ ਕਹਿੰਦੇ ਗੁੱਡ ਮਾਰਨਿੰਗ ਭਾਜੀ ਹੈਵ ਅ ਗ੍ਰੇਟ ਡੇ ਵੀਕਐਂਡ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਬਹੁਤ ਵਧੀਆ ਲਵ ਯੂ ਦਾਣਾ ਮੰਡੀ ਦੇ ਜ਼ਰੂਰ ਜਾ ਕੇ ਆਓ ਦਾਣਾ ਮੰਡੀ ਵਾਲਿਆਂ ਦੇ ਤੁਸੀਂ ਗਰੋਸਰੀ ਕਰਨੀ ਆ ਉੱਥੋਂ ਆਟੇ ਲੈਣੇ ਆ ਦੁੱਧ ਲੈਣੇ ਆ ਕਿਉਂਕਿ ਵੀਕਐਂਡ 'ਤੇ ਗਰੋਸਰੀ ਹਰੇਕ ਬੰਦਾ ਹੀ ਕਰਦਾ ਅਤੇ ਫਿਰ ਤੁਸੀਂ ਉੱਥੋਂ ਭਾਈ ਗੰਢੇ ਲੈ ਲਿਓ ਨਾਲ ਦੀ ਨਾਲ ਆਲੂ ਉਲੂ ਵੀ ਚੱਕ ਲਿਓ ਚਲੋ ਨਾਲ ਲੱਗਦੇ ਹੀ ਗੋਭੀ ਦੇ ਬੜੇ ਬੜੇ ਫੁੱਲ ਵੀ ਉਹਨਾਂ ਦੇ ਕੋਲ ਅਤੇ ਦਾਣਾ ਲੈ ਲਿਓ ਕੱਚੀਆਂ ਸਿਰਫ ਕਿੰਨੇ ਲਾਈਆਂ ਹੋਈਆਂ ਉਹਨਾਂ 399 ਨੂੰ ਚੱਕ ਲਓ ਦੱਬ ਦਿਓ ਕਿੱਲੀ ਬਟਰ ਬੁਟਰ ਲੈ ਲਿਓ ਲੋੜ ਪੈਂਦੀ ਰਹਿੰਦੀ ਹੈ ਕੇਕ ਬਣ ਜਾਂਦਾ ਘਰੇ ਬੈਠ ਕੇ ਖਾਣਾ ਉੱਥੇ ਖਾਣਾ ਘਰੇ ਲਿਜਾ ਕੇ ਖਾਣਾ ਕੇਟਰਿੰਗ ਤੁਸੀਂ ਕਰਾਉਣੀ ਚਾਹੁੰਦੇ ਹੋ ਵੈਜੀ ਨੋਨ ਵੈਜੀ ਕੋਈ ਵੀ ਚਿਕਨ ਲੈ ਕੇ ਜਾਣਾ ਫਿਸ਼ ਲੈਣੀ ਆ ਜਾਂ ਗੋਟ ਮੀਟ ਲੈਣਾ ਚਾਹੁੰਦੇ ਹੋ 905-286-9957 'ਤੇ ਸੰਪਰਕ ਕਰ ਲਿਆ ਕੁਈਨ ਐਂਡ ਬ੍ਰੈਮਲੀ ਦਾ ਐਨ ਉਹ ਕੋਰਨਰ ਹੀ ਕਹਿ ਲਓ ਅਤੇ ਨਾਲੇ ਉੱਥੇ ਪਨੀਰੀਆਂ ਪਨੋਰੀਆਂ ਲੈ ਲਿਓ ਨਾਲੇ ਗਰੋਸਰੀ ਕਰ ਲਿਓ ਨਾਲੇ ਚੋਪੜੀਆਂ ਨਾਲੇ 3-3 17-29 ਕੁਈਨ ਸਟਰੀਟ ਈਸਟ ਬ੍ਰੈਮਟਨ 905-286-9957 'ਤੇ ਦਾਣਾ ਮੰਡੀ ਸੁਪਰ ਮਾਰਕੀਟ ਨਾਲ ਸੰਪਰਕ ਕੀਤਾ ਜਾ ਸਕਦਾ ਤੇ ਨਾਲ ਦੀ ਨਾਲ ਤੁਸੀਂ ਇੰਪੀਰੀਅਲ ਕ੍ਰੀਏਸ਼ਨ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ ਵੀਕਐਂਡ 'ਤੇ, ਜਿਵੇਂ ਹੁਣ ਤੁਹਾਡੇ ਕੱਪੜੇ ਕੁੱਪੜੇ ਕਈ ਵਾਰ ਖੁੱਲ੍ਹੇ ਕਰਾਉਣੇ ਹੁੰਦੇ ਆ, ਟਾਈਟ ਕਰਾਉਣੇ ਹੁੰਦੇ ਆ, ਕੋਟ ਕੱਛਾਂ ਕੁੱਛਾਂ ਤੋਂ ਹੋ ਜਾਂਦਾ ਨਾ ਟਾਈਟ, ਜੇ ਪੈਂਦੇ ਨੇ ਮੋਢੇ 'ਚ, ਜੇ ਵਿੱਚ ਕੱਪੜਾ ਕੁੱਪੜਾ ਹੋਇਆ ਖਿਲਾ ਲਿਓ ਭਾਈ, ਅਤੇ ਫਿਰ ਧੁਆ ਧੂ ਵੀ ਲਿਓ, ਪ੍ਰੈਸ ਵੀ ਕਰਾਉਣੇ ਉਹ ਵੀ ਕਰਾ ਸਕਦੇ ਹੋ। 437-235-2700, 905-487-7374 'ਤੇ ਸੰਪਰਕ ਕਰ ਲਿਓ। ਹੋਰਨਬਿਲ ਇੰਸ਼ੋਰੈਂਸ ਬ੍ਰੋਕਰ ਜੇ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, 200 ਬਿਲਕਨਸਨ ਰੋਡ ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ, 647-237-3131 'ਤੇ ਸੰਪਰਕ ਕਰ ਲਿਓ। ਤੁਸੀਂ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਕੋਈ ਵੀ ਕਰਾਉਣੀ ਚਾਹੁੰਦੇ, ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰ ਵੀਜ਼ਾ RESP, ਤਾਂ ਵੀ ਤੁਸੀਂ 647-237-3131 'ਤੇ ਸੰਪਰਕ ਕੀਤਾ ਜਾ ਸਕਦਾ। ਸ਼ਰਮਾ ਮੋਰਗੇਜ ਤੋਂ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, 647-606-8110 'ਤੇ ਸੰਪਰਕ ਕਰ ਲਿਓ। ਅਤੇ ਨਾਵੇਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ, 647-606-4640 'ਤੇ ਸੰਪਰਕ ਕਰ ਲਿਓ। ਕੱਲ੍ਹ ਵੀ ਮੈਂ ਤਾਂ ਇੱਕ ਭਾਈ ਉਹਨਾਂ ਨੇ ਇਹਨਾਂ ਦਾ ਨੰਬਰ ਲਿਆ ਸੀ, ਅਤੇ ਕੁਆਲਿਟੀ ਲੋਜਿਸਟਿਕ ਅੰਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, 416-717-29-29, 416-745-93-11 'ਤੇ ਸੰਪਰਕ ਕੀਤਾ ਜਾ ਸਕਦਾ। 1497 ਬੁੱਲੇਵਾੜ ਯੂਨਿਟ ਨੰਬਰ 4 ਈਟੋਵਿਕੋ ਦੇ ਵਿੱਚ ਨੇ, ਗੁਰਬਖਸ਼ ਐਂਡ ਜਸਵੀਰ ਭਾਈ ਉੱਥੇ ਹੋਣਗੇ, ਅਤੇ ਫਿਰ ਕਰਿਓ ਉਹਨਾਂ ਨਾਲ ਗੱਲਬਾਤ। ਤੁਸੀਂ ਕਿਹੋ ਵੀ ਐਪਲੀਕੇਸ਼ਨ ਅੱਜ ਕਰਾ ਲਓ ਅਤੇ ਮੰਡੇ ਨੂੰ ਸਾਨੂੰ ਕੰਮ 'ਤੇ ਚਾੜ ਦਿਓ, ਕਿਉਂਕਿ ਕੱਲ੍ਹ ਨੂੰ ਸੈਟਰਡੇ ਆ, ਛੁੱਟੀ ਕਰੋ, ਆਨੰਦ ਮਾਣਿਓ, ਨਾਲੇ ਨਗਰ ਕੀਰਤਨ ਦੇਖਿਓ। 416-717-29-29 ਅਤੇ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 905-678-3000 'ਤੇ ਸੰਪਰਕ ਕੀਤਾ ਜਾ ਸਕਦਾ। ਜਾਂ ਫਿਰ 4025 ਬਰੈਂਡਨ ਗੇਟ ਡਰਾਈਵ ਮਾਲਟਨ ਮਿਸਾਗਾ ਦੇ ਵਿੱਚ, ਦੂਜੀ ਲੋਕੇਸ਼ਨ 10178 ਹੋਰਨਟਾਰੀਓ ਸਟਰੀਟ ਬਰੈਂਪਟਨ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਫੋਰਡ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ, ਕੱਲ੍ਹ ਮੈਂ ਫੋਰਡ ਦੀ ਗੱਡੀ ਜਿਹੜੀ ਮੁਲਤਾਨੀ ਸਾਹਿਬ ਨੇ ਲਈ ਸੀਗੀ, ਉਹ ਫੋਟੋ ਵੀਡੀਓ ਪਾਈ ਆ ਆਪਣੇ ਗਰੁੱਪਾਂ 'ਚ ਵੀ ਪਾਈ ਆ, ਯੂਟਿਊਬ 'ਤੇ ਵੀ ਆ, ਇੰਸਟਾ 'ਤੇ ਵੀ ਆ, ਅਤੇ ਉੱਧਰੋਂ ਕੀ ਕਹਿੰਦੇ ਹੁੰਦੇ ਆ ਦੂਜਾ ਫੇਸਬੁੱਕ 'ਤੇ ਵੀ ਆ, ਫੇਸਬੁੱਕ ਪੇਜ 'ਤੇ ਆ ਸਾਂਝਾ ਵਿਰਸਾ ਮੀਡੀਆ ਵਿਦ ਹਰਜੀਤ ਜੰਜੂਆ, ਤੁਸੀਂ ਪਾ ਲਿਓ, ਦੇਖਿਓ ਕਿਹੋ ਜਿਹੀ ਗੱਡੀ ਲਈ ਆ ਇਹਨਾਂ ਨੇ, ਕਿੰਨੀ ਸੋਹਣੀ ਲਈ ਆ, ਡੱਬਾ ਡੱਬਾ ਦਿੱਤੇ ਨੇ ਇਹਨਾਂ ਨੇ, ਹਲੇ ਆਪਾਂ ਨੂੰ ਸਾਰਿਆਂ ਨੂੰ ਹੈ ਨਾ ਵੰਡੇ ਨੇ, ਡੱਬੇ ਵੰਡਣੇ ਆ, ਕਹਿੰਦੇ ਗੱਡੀ 'ਚ ਰੱਖੇ ਹੋਏ ਨੇ, F-150 ਬ੍ਰੈਂਕੋ ਲਿੰਕਨ ਦੀਆਂ ਗੱਡੀਆਂ, 416-704-4940, 416-704-4940 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਤੁਸੀਂ ਜੇ ਲੈ ਬਰਾੜ ਸਾਹਿਬ ਦਾ ਨੰਬਰ, ਕੱਲ੍ਹ ਮੈਨੂੰ ਕੋਈ 6-7 ਜਣਿਆਂ ਨੇ ਲਿਆ ਭਾਈ, ਜਿਹੜੇ ਆਪਣੇ ਮਸ਼ੀਨਾਂ ਠੀਕ ਕਰਦੇ ਆ, ਕਹਿ ਲਓ ਸਿੱਧੀ ਦੂਜੀ ਤਰੀ ਭਾਸ਼ਾ 'ਚ ਆ ਜਾਂਦੇ ਆਪਾਂ, ਘਾਹ ਕੱਟਣ ਵਾਲੀਆਂ ਮਸ਼ੀਨਾਂ ਜਾਂ ਸਰੋਂ ਚੱਕਣ ਵਾਲੀਆਂ ਮਸ਼ੀਨਾਂ ਜਿਹੀਆਂ ਠੀਕ ਕਰਦੇ ਨੇ, 647-402-3141 ਸੁਖਜਿੰਦਰ ਬਰਾੜ ਸਾਹਿਬ ਨੇ। ਅਤੇ ਗਰਾਜ ਡੋਰ ਦਾ ਕੋਈ ਨਵਾਂ ਲਗਾਉਣਾ ਚਾਹੁੰਦੇ ਹੋ ਤੁਸੀਂ, ਬ੍ਰੈਂਡ ਨਿਊ ਗਰਾਜ ਡੋਰ ਲਗਾਉਣਾ ਚਾਹੁੰਦੇ ਹੋ, ਪੁਰਾਣਾ ਖਰਾਬ ਹੋ ਗਿਆ, ਤਾਂ ਵੀ ਤੁਸੀਂ 647-402-3141 'ਤੇ ਸੰਪਰਕ ਕਰ ਲਿਓ। ਲੋਨ ਮੂਵਰ ਰਿਪੇਅਰ ਐਂਡ ਯੂਜ਼ਡ ਲੋਨ ਮੂਵਰ ਸੇਲ ਵੀ ਕਹਿੰਦੇ ਸੀ ਕਰਦੇ ਹਾਂ, ਅਤੇ ਸਨੋਅ ਵਾਲੀਆਂ ਵੀ ਭਾਈ ਉਹ ਵੀ ਕਰ ਦਿੰਦੇ ਆ, ਵੇਚ ਵੀ ਦਿੰਦੇ ਆ ਅਤੇ ਠੀਕ ਵੀ ਕਰ ਦਿੰਦੇ ਆ। 647-402-3141 ਚਾਹੇ ਘਰੇ ਸੱਦ ਲਓ, ਚਾਹੇ ਤੁਸੀਂ ਉਹਨਾਂ ਦੇ ਕੋਲ ਚਲ ਜਾਓ। ਸੰਧੂ ਸਾਹਿਬ ਹੁਣ ਕੀ ਰਹਿ ਗਿਆ ਆਪਣਾ, ਆ ਜਾਓ ਲੰਘ ਜਾਓ ਜੀ ਆਇਆਂ ਨੂੰ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੁਹਾਡੀ ਆਵਾਜ਼ ਘੱਟ ਆਉਂਦੀ ਆ ਮੈਡਮ, ਉੱਚੀ ਚੱਕਿਓ, ਇੰਨੇ ਚਿਰੋਂ ਤਾਂ ਅਸੀਂ ਚਾਰ ਖਬਰਾਂ ਪੜ੍ਹ ਲੈਣੀਆਂ।
6: ਹਾਂਜੀ ਸਰ, ਮੈਂ ਕਰਨੀ ਹੈ ਅੱਜ।
0: ਹਾਂਜੀ,
6: ਹੀਟ ਪੰਪ ਬਾਰੇ ਦੱਸਣਾ ਚਾਹੁੰਦੇ ਹਾਂ ਆਪਣੇ ਸਰੋਤਿਆਂ ਨੂੰ।
0: ਆਉਣ ਦਿਓ, ਆਉਣ ਦਿਓ।
6: ਤੇ ਐਕਚੁਅਲੀ ਕੀ ਹੈ ਕਿ ਹੀਟ ਪੰਪ ਉਹ ਪ੍ਰਣਾਲੀ ਹੈ, ਇਹਨੂੰ ਆਪਾਂ ਬੋਲ ਦਿੰਦੇ ਹਾਂ ਇਨਵਾਇਰਮੈਂਟਲ ਫਰੈਂਡਲੀ, ਯਾਨੀ ਕਿ ਕਲਾਈਮੇਟ ਕੰਟਰੋਲ, ਕਿ ਜਾਂ ਆਪਾਂ ਹੁਣ ਅੱਗੋਂ ਗੈਸ ਯੂਜ ਕਰਦੇ ਹਾਂ, ਨੈਚੁਰਲੀ ਉਹਨੇ ਬਹੁਤ ਸਾਰਾ ਪੋਲਿਊਸ਼ਨ ਫੈਲਦਾ। ਤੇ ਜਿਹੜਾ ਹੀਟ ਪੰਪ, ਜਿਹਨਾਂ ਦੇ ਕਿਤੇ ਫਾਰਮ ਹਾਊਸ ਆ, ਜਿੱਥੇ ਕਿਤੇ ਪ੍ਰਪੇਨ ਆ, ਉੱਥੇ ਤੁਹਾਨੂੰ 6,250 ਡਾਲਰ ਗਵਰਨਮੈਂਟ ਦਿੰਦੀ ਆ, ਔਰ ਫ੍ਰੀ ਤੁਹਾਡਾ ਲੱਗਦਾ ਵਾ। ਕੋਈ ਵੀ ਸੁਵਿਧਾ ਸੁਣਦਾ ਜਿਹਨਾਂ ਦੇ ਜਿਹੜੇ ਪ੍ਰਪੇਨ ਆ, ਹਾਈਡਰੋ ਆ, ਉਹ ਆਪਾਂ ਨੂੰ ਕਾਲ ਕਰਦਾ। ਈਵਨ ਕਿ ਜਿੱਥੇ ਐਨ ਬ੍ਰਿਜ ਆ, ਉੱਥੇ ਵੀ ਐਨ ਬ੍ਰਿਜ ਜਿਹੜੀ ਆ ਆਪਾਂ ਨੂੰ 5,000 ਡਾਲਰ ਦੀ ਗ੍ਰਾਂਟ ਦਿੰਦੀ ਆ ਐਟਕ ਵਾਸਤੇ। ਈਵਨ ਕਿ 2,000 ਦੀ ਗ੍ਰਾਂਟ, 500 ਡਾਲਰ ਪਰ ਟਨ ਦੇ ਹਿਸਾਬ ਨਾਲ ਆਪਾਂ ਨੂੰ ਇੱਥੇ ਜਿਹੜੇ ਆਪਣੇ ਜਿੱਥੇ ਇੱਕ ਐਨ ਬ੍ਰਿਜ ਆ ਉੱਥੇ ਦਿੰਦੀ ਆ। ਈਵਨ ਕਿ ਜਿਹੜਾ ਹੀਟ ਪੰਪ ਆ, ਤੁਹਾਨੂੰ ਰਿਵਰਸ ਹੀਟ ਵੀ ਦਿੰਦਾ, ਕੂਲਿੰਗ ਵੀ ਕਰਦਾ, ਔਰ 20-25% ਸੇਵਿੰਗ ਆ, ਕਿਉਂਕਿ ਉਹ ਕਾਫੀ ਜ਼ਿਆਦਾ ਹਾਈ ਐਫੀਸ਼ੀਐਂਸੀ ਆ। ਤੇ ਦੂਜੀ ਚੀਜ਼ ਜਿਹੜੀ ਮੇਨ ਆ, ਕਿ ਜੇ ਤੁਸੀਂ ਰੈਗੂਲਰ ਏਸੀ ਵੀ ਲਾਉਂਦੇ ਹੋ, ਉਹ ਹੀਟ ਪੰਪ ਨੂੰ ਮਹਿੰਗਾ ਪੈਂਦਾ ਵਾ, ਪਰ ਜਿਹੜਾ ਹੀਟ ਪੰਪ ਦੇ ਬਹੁਤ ਸਾਰੇ ਐਡਵਾਂਟੇਜ ਆ। ਕੋਈ ਵੀ ਸੁਰਤਾ ਕਾਲ ਕਰ ਸਕਦਾ ਵਾ, ਬਾਕੀ ਆਪਾਂ ਨੂੰ ਕੋਈ ਦਿੱਕਤ ਨਹੀਂ ਆ, ਫੋਨ ਤੇ ਗੱਲ ਕਰੇ, ਵੀਡੀਓ ਕਾਲ ਕਰੇ, ਆਪਾਂ ਨੂੰ ਕੋਈ ਫ੍ਰੀ ਸਲਾਹ ਦੇ ਸਕਦੇ ਆ, ਤੇ ਨੰਬਰ ਤੁਸੀਂ ਬੋਲ ਦਿਓ। ਤੇ ਪ੍ਰੋਗਰਾਮ ਤੁਹਾਡਾ ਬਹੁਤ ਬਿਜੀ ਸਰ, ਸੁਣਦੇ ਜੀ।
0: 647-706-4640 'ਤੇ ਸੰਪਰਕ ਕਰ ਲਓ। ਥੈਂਕ ਯੂ ਸਰ। 4467 ਤੋਂ ਹਰਮਨ ਭਾਅ ਜੀ ਕਹਿੰਦੇ ਪਿਕਨਿਕ ਕਰੋ, ਪੱਕਾ ਵੀਅਰ ਰੈਡੀ। ਥੈਂਕ ਯੂ ਭਾਅ ਜੀ। ਅਤੇ 8475 ਤੋਂ ਵੀ ਭਾਅ ਜੀ ਦਾ ਢਾਡ ਸਾਹਿਬ ਦਾ ਮੈਸੇਜ ਆ ਗਿਆ, ਗੁੱਡ ਮਾਰਨਿੰਗ, ਸਾਰਾ ਕੁਛ ਵਧੀਆ ਹੈ, ਥੈਂਕ ਯੂ ਸਰ। ਅਤੇ 2251 ਤੋਂ ਵੀ ਕਹਿੰਦੇ ਗੁੱਡ ਮਾਰਨਿੰਗ ਭਾਅ ਜੀ, ਥੈਂਕ ਯੂ ਸਰ। ਤੁਹਾਡਾ ਆਇਆ ਨਹੀਂ ਮੈਨੂੰ ਨੌਂ ਨੰਬਰ, ਨਾਮ ਨਹੀਂ ਤੁਹਾਡਾ ਕੋਈ ਲਿਖ ਕੇ ਭੇਜਿਆ, ਨਾਮ ਲਿਖ ਕੇ ਭੇਜ ਦਿਓ ਤਾਂ ਬੜਾ ਵਧੀਆ। ਥੈਂਕ ਯੂ ਪਰਮਿੰਦਰ ਜੀ, ਤੁਸੀਂ ਆਓ ਇੱਧਰ ਨੂੰ ਮਾੜਾ ਜਿਹਾ, ਕਰੀਏ ਹੁਣ ਪੰਜ ਚਾਰ ਕਿੱਥੋਂ ਹੱਥ ਤੁਹਾਡੇ ਨਾਲ। ਕੀ ਬਣਿਆ ਜੋਬਨਜੀਤ ਦਾ? ਹਾਈ ਕੋਰਟ ਨੂੰ ਟਿੱਚ ਸਮਝਿਆ ਕਿ ਨਹੀਂ ਸਮਝਿਆ? ਮਜੀਠੀਆ ਸਾਹਿਬ ਦੀਆਂ ਮੁੱਛਾਂ ਥੱਲੇ ਨੂੰ ਹੋ ਗਈਆਂ ਕਿ ਨਹੀਂ? ਹਲੇ ਲੱਭ ਗਿਆ ਕਿ ਨਹੀਂ?
5: ਜੋਬਨਜੀਤ ਦੀ ਲਗਾਤਾਰ ਚਰਚਾ ਜਾਂ ਵਿਕਰਮ ਮਜੀਠੀਆ ਦੀ ਵੀ ਆ, ਆਪਾਂ ਖਬਰ ਕਰ ਰਹੇ ਹਾਂ ਕਿ ਕੱਲ ਚਾਹੇ ਪੰਜਾਬ ਹਾਈਕੋਰਟ ਦੇ ਹੁਕਮ ਆ ਗਏ ਸੀ ਕਿ ਜੋਬਨਜੀਤ ਦੀ ਗ੍ਰਿਫਤਾਰੀ ਆ ਜਿਹੜੀ ਉਹ ਗੈਰ ਕਾਨੂੰਨੀ ਆ, ਉਹਨੂੰ ਰਿਹਾ ਕੀਤਾ ਜਾਵੇ, ਪਰ ਉਹਦੇ ਬਾਵਜੂਦ ਰਿਹਾਈ ਹੋਈ ਨਹੀਂ। ਹੁਣ ਮਾਮਲਾ ਇਸ ਕਰਕੇ ਆ ਰਿਹਾ ਕਿ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਕਿ ਸਾਨੂੰ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ, ਪਰ ਇਸ ਮੌਕੇ ਨੂੰ ਛੱਡਣਾ ਨਹੀਂ ਚਾਹ ਰਿਹਾ ਸੀ ਅਕਾਲੀ ਦਲ ਵਾਲੇ। ਸੋ ਪੀੜਤ ਪਰਿਵਾਰ ਜਿਹੜਾ ਮੁੜ ਕੇ ਪੰਜਾਬ ਹਾਈਕੋਰਟ ਚ ਚਲੇ ਗਿਆ ਕਿ ਇਹ ਕੰਟੈਂਪਟ ਆਫ ਕੋਰਟ ਆ। ਹਾਲਾਂਕਿ ਚਲੋ ਆਰਡਰ ਨਹੀਂ ਮਿਲੇ, ਟੈਕਨੀਕਲੀ ਤਾਂ ਇਹ ਗੱਲ ਦਰੁਸਤ ਵੀ ਕਹੀ ਜਾ ਸਕਦੀ ਆ, ਪਰ 24 ਘੰਟੇ ਬੀਤਣ ਤੋਂ ਬਾਅਦ ਵੀ ਜੇਕਰ ਆਰਡਰ ਨਹੀਂ ਪਹੁੰਚਦੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਆ। ਰਹੀ ਗੱਲ ਵਿਕਰਮ ਮਜੀਠੀਆ ਦੀ, ਉਹਨਾਂ ਦੀ ਜਿਹੜੀ FIR ਦਾ ਵੀ ਬੜਾ ਰੌਲਾ ਪਿਆ ਸੀ, ਉਹ ਵੀ ਹਾਈਕੋਰਟ ਦੇ ਹੁਕਮਾਂ ਤੇ ਮੁਹੱਈਆ ਕਰਵਾਈ ਗਈ ਆ। ਪਰ ਹਰਜੀਤ ਜੀ, ਉਸ ਵੇਲੇ ਦੇ SSP ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ, ਉਹਨਾਂ ਨੇ ਤਾਂ ਕਿਹਾ ਸੀ ਅਸੀਂ 50 ਤੋਂ 60 ਬੰਦਿਆਂ ਤੇ FIR ਕੀਤੀ ਆ, ਪਰ ਨਿਕਲਿਆ ਕੀ ਆ? ਨਿਕਲਿਆ 5 ਬੰਦਿਆਂ ਤੇ FIR, ਵਿਕਰਮਜੀਤ ਮਜੀਠੀਆ ਸਮੇਤ। ਹਾਲਾਂਕਿ ਇੱਕ ਨਾ ਬੜਾ ਇੱਥੇ ਹੈਰਾਨੀਜਨਕ ਆ ਕਿ ਵਿਕਰਮਜੀਤ ਮਜੀਠੀਆ ਤੇ ਵਿਕਰਮ ਮਜੀਠੀਆ ਦੇ ਵਕੀਲ ਜਿਹੜੇ ਹੈਗੇ ਨੇ ਵਿਕਰਮਜੀਤ 62, ਉਹਨਾਂ ਦਾ ਨਾਂ ਵੀ ਮੁਲਜ਼ਮਾਂ ਚ। ਸੋ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਆ ਕਿ ਇਹ ਪ੍ਰਕਿਰਿਆ ਚੱਲ ਰਹੀ ਆ। ਪਰ ਨਾਲ ਦੀ ਨਾਲ ਇੱਕ ਖਬਰ ਹੋਰ ਸਾਂਝੀ ਕਰ ਲੈਣੇ ਆ ਕਿ ਇੱਕ ਹੋਰ ਮਾਮਲਾ ਵੀ ਚੱਲਦਾ ਸੀ, ਅਕਾਲੀ ਆਗੂ ਪਰਮਵੰਤ ਸਿੰਘ ਬੰਤੀ ਰਮਾਣਾ, ਉਹਨਾਂ ਨੂੰ ਵੀ ਜ਼ਮਾਨਤ ਮਿਲ ਗਈ ਆ। ਸੋ ਅਦਾਲਤਾਂ ਤਾਂ ਅਕਾਲੀ ਆਗੂਆਂ ਵਰਕਰਾਂ ਨੂੰ ਰਾਹ ਦੇ ਰਹੀਆਂ ਨੇ, ਪਰ ਮੈਨੂੰ ਲੱਗਦਾ ਕਿ ਹਾਲੇ ਭਗਵੰਤ ਮਾਨ ਸਰਕਾਰ ਜਾਂ ਜਿਹੜੀ ਪੰਜਾਬ ਪੁਲਿਸ ਆ ਅਕਾਲੀ ਦਲ ਦੇ ਆਗੂਆਂ ਜਾਂ ਵਰਕਰਾਂ ਨੂੰ ਬਖਸ਼ਣ ਦੇ ਮੂਡ 'ਚ ਨਹੀਂ ਆ ਜੀ।
0: ਕਹਿੰਦੇ ਨਾਲੇ ਪੁਲਿਸ ਵਾਲਿਆਂ ਦੀ ਤੇ ਲੀਡਰਾਂ ਦੀ ਤਾਂ ਬਣਦੀ ਬਹੁਤ ਹੁੰਦੀ ਸੀ, ਤੇ ਹੁਣ ਲੀਡਰ ਪੁਲਿਸ ਵਾਲੇ ਲੀਡਰਾਂ ਨੂੰ ਅੱਖਾਂ ਹੀ ਦਿਖਾਈ ਜਾਂਦੇ। ਤੇ ਸੁਖਜਿੰਦਰ ਰੰਧਾਵਾ ਸਾਹਿਬ ਨੇ ਵੀ ਕਹਿੰਦੇ 2 DSP ਅਖੇ ਉਹਨਾਂ ਦੇ ਕੀ ਕਹਿੰਦੇ ਹੁੰਦੇ ਆ ਉਹਨਾਂ ਦੇ ਸੰਪਰਕ 'ਚ ਨੇ ਗੈਂਗਸਟਰਾਂ ਦੇ।
5: ਬਿਲਕੁਲ ਬਿਲਕੁਲ, ਬਹੁਤ ਸਨਸਨੀਖੇਜ਼ ਬਿਆਨ ਦਿੱਤਾ ਜੀ ਸੁਖਜਿੰਦਰ ਸਿੰਘ ਰੰਧਾਵਾ, ਜਿਹੜੇ ਸਾਬਕਾ ਡਿਪਟੀ CMP ਰਹੇ ਨੇ, ਇਸ ਵੇਲੇ MP ਨੇ ਗੁਰਦਾਸਪੁਰ ਤੋਂ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਵਿੱਚ 2 ਪੰਜਾਬ ਪੁਲਿਸ ਦੇ DSP ਇੱਦਾਂ ਦੇ ਨੇ ਜਿਹਨਾਂ ਦੇ ਗੈਂਗਸਟਰਾਂ ਨਾਲ ਸਿੱਧੇ ਸੰਬੰਧ ਨੇ, ਔਰ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਮੈਂ DGP ਪੰਜਾਬ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ, ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਨੇ ਚੇਤਾਵਨੀ ਦਿੱਤੀ ਆ ਜੇਕਰ ਕੁਝ ਦਿਨਾਂ ਦੇ ਵਿੱਚ ਇਸ ਸੰਬੰਧੀ ਕਾਰਵਾਈ ਨਹੀਂ ਹੁੰਦੀ ਤਾਂ DSP ਦੇ ਨਾਂ ਵੀ ਉਹ ਦੱਸਣਗੇ, ਨਾਲ ਦੀ ਨਾਲ ਉਹਨਾਂ ਕੋਲ ਪੱਕੇ ਸਬੂਤ ਨੇ, ਉਹਨਾਂ ਦੇ ਮੁਤਾਬਕ ਉਹ ਪੱਕੇ ਸਬੂਤ ਮੀਡੀਆ ਸਾਹਮਣੇ ਰੱਖਣਗੇ ਕਿ ਆਹ ਤੁਹਾਡੇ DSP ਆ, ਇਹਨਾਂ ਦੇ ਗੈਂਗਸਟਰਾਂ ਨਾਲ ਸੰਬੰਧ ਆ, ਆਹ DGP ਨੂੰ ਆ ਚਿੱਠੀਆਂ ਲਿਖੀਆਂ ਨੇ, ਕੋਈ ਕਾਰਵਾਈ। ਸੋ ਆਪਣੇ ਆਪ ਦੇ ਵਿੱਚ ਇਸ ਵੇਲੇ ਗੁਰਦਾਸਪੁਰ ਪੁਲਿਸ ਦਾ ਮਾਮਲਾ ਜਿਹੜਾ ਪੂਰੀ ਤਰ੍ਹਾਂ ਸੁਰਖੀਆਂ 'ਚ ਆਇਆ ਹੋਇਆ।
0: ਜੇ ਕੋਈ ਚੋਰ ਫੜਿਆ ਜਾਵੇ ਉਹਦੇ ਕੁੱਟ ਪੈਂਦੀ ਤਾਂ ਸੁਣੀ ਆ, ਪਰ ਪਿੰਡ ਦੇ ਲੋਕ, ਪਿੰਡ ਪੱਖੀ ਕਲਾਂ ਦੇ ਲੋਕ ਹੱਥ ਜੋੜ ਕੇ ਚੋਰਾਂ ਨੂੰ ਬੇਨਤੀ ਕਰਦੇ ਆ ਵੀ ਅਸੀਂ ਤੁਹਾਡੇ ਅਕਾਊਂਟ 'ਚ ਪੈਸੇ ਪਾ ਦਿੰਦੇ, ਇਹ ਕੀ ਮਸਲਾ?
5: ਅਸਲ ਦੇ ਵਿੱਚ ਹਰਜੀਤ ਜੀ, ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਜਿਵੇਂ ਯੂਥ ਨਸ਼ਿਆਂ ਵੱਲ ਵੱਧ ਰਿਹਾ, ਫਿਰ ਨਸ਼ਿਆਂ ਲਈ ਪੂਰਤੀ ਲਈ ਪੈਸੇ ਚਾਹੀਦੇ ਨੇ, ਪੈਸਿਆਂ ਲਈ ਉਹ ਲੁੱਟਾਂ ਕਰਦੇ ਨੇ, ਔਰ ਖਾਸ ਤੌਰ ਤੇ ਪਿੰਡਾਂ ਆਪਣੇ ਪਿੰਡਾਂ ਦੇ ਜਿਹੜੇ ਖੂਹ ਸੀ ਪਹਿਲਾਂ ਆਵਾਜ਼ ਹੁੰਦੇ ਸੀ ਉਹ ਬੇਆਵਾਜ਼ ਹੋ ਗਏ ਨੇ, ਉੱਥੋਂ ਮੋਟਰਾਂ ਦੀਆਂ ਤਾਰਾਂ ਜਾਂ ਮੋਟਰਾਂ ਚੋਰੀ ਕਰਨੀਆਂ, ਡੰਗਰ ਚੋਰੀ ਕਰਨੇ, ਲਗਾਤਾਰ ਇੱਕ ਡਰਾਮਾ ਵੱਧ ਰਹੀਆਂ ਨੇ। ਫਰੀਦਕੋਟ ਦਾ ਪਿੰਡ ਪੱਖੀ ਕਲਾਂ, ਇੱਕੋ ਰਾਤ ਦੇ ਵਿੱਚ 25 ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ, ਹੁਣ ਪੁਲਿਸ ਕਾਰਵਾਈ ਨਹੀਂ ਕਰਦੀ, ਤੇ ਪਿੰਡ ਵਾਲਿਆਂ ਨੇ ਬੋਰਡ ਲਾ ਤਾ, ਚੋਰਾਂ ਮੋਹਰੇ ਬੇਨਤੀ ਕੀਤੀ ਆ, ਭਾਈ ਝੋਨੇ ਦਾ ਸੀਜ਼ਨ ਸਿਰ ਤੇ ਆ, ਆਪਣੇ ਸਕੈਨਰ ਦੇ ਦਿਓ, ਅਸੀਂ ਸਕੈਨਰ ਨਾਲ ਪੈਸੇ ਪਾ ਦਿੰਦੇ ਹਾਂ, ਸਾਨੂੰ ਤੰਗ ਨਾ ਕਰੋ, ਅਸੀਂ ਬਹੁਤ ਦੁਖੀ ਹਾਂ ਜੀ।
0: ਜੇ ਤੁਹਾਡਾ ਗਰਾਜ ਦੀ ਰਿਪੇਅਰ ਦਾ ਕੰਮ ਹੋਣੇ ਵਾਲਾ ਨਾ ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, ਕੱਲ੍ਹ ਵੀ 2 ਜਣਿਆਂ ਨੇ ਮੇਰੇ ਤੋਂ ਨੰਬਰ ਭਾਜੀ ਉਹਨਾਂ ਦਾ ਲਿਆ ਸੀ, 647-1240 ਸਟੀਫਨ ਫਰਨੀਚਰ 'ਤੇ ਚਲ ਜਾਓ, ਫਰਨੀਚਰ ਦੀਆਂ ਕੋਈ ਵੀ ਆਈਟਮਾਂ ਲੈਣੀਆਂ ਚਾਹੁੰਦੇ ਹੋ 905-790-0560, ਤੰਦੂਰੀ ਬੋਇਜ਼ 905-950-2111, 71-71 ਟਾਰਬਰਮ ਰੋਡ, ਯੂਨਿਟ ਨੰਬਰ 5, ਅਤੇ ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਪੀ ਐਨ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕਾਂ ਟਰੇਲਰਾਂ ਦੀ ਕੌਣੀ ਕਮਾਣੀਆਂ ਦਾ ਕੰਮ ਕਰਾਉਣਾ ਚਾਹੁੰਦੇ ਹੋ, ਬੁਸ਼ਿੰਗ ਦਾ ਅਲਾਈਨਮੈਂਟ ਦਾ ਕਿੰਗ ਪੈਨ ਦਾ 5330 ਬਰੈਡਕੋ ਬੋਲੀਵੁੱਡ ਮਿਸਿਜ ਆਗਾ 905-409-5533 'ਤੇ ਸੰਪਰਕ ਹੋ ਸਕਦਾ। ਸੋਭਾ ਸਟੂਡੀਓ ਦੇ ਸ਼ਗਨਦੀਪ ਢਿੱਲ ਨਾਲ ਗੱਲਬਾਤ ਕਰ ਲਿਓ 905-799-7877। ਜੇ ਤੁਸੀਂ ਇੱਕ ਆਪਣੇ ਬਾਲਾਂ ਨੂੰ ਫਰੈਸ਼ ਹੇਅਰ ਟੋਨਿਕ ਹਜੇ ਤੱਕ ਨਹੀਂ ਯੂਜ ਕੀਤਾ ਤਾਂ ਫਿਰ ਤੁਸੀਂ ਘਾਟੇ 'ਚੋਂ ਬਾਲ ਉਗਾ ਲਓ, ਆ ਜਾਂਦੇ ਆ ਦੁਬਾਰਾ ਉੱਗੇ ਆਉਂਦੇ ਆ ਜੇ ਝੜ ਗਏ ਨਾ ਝੜ ਜਿਹੜੇ ਝੜਦੇ ਉਹ ਰੋਕਦਾ ਫਿਰ ਕਹਿੰਦੇ। 647-521-5159 'ਤੇ ਤੁਸੀਂ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਓ। ਕੈਨੇਡਾ ਅਤੇ ਅਮਰੀਕਾ 'ਤੇ ਮੁਫਤ ਡਿਲੀਵਰੀ ਆ, 100% ਖਾਲਸ ਜੜੀ ਬੂਟੀਆਂ ਨਾਲ ਬਣਿਆ ਹੋਇਆ ਫਰੈਸ਼ ਹੇਅਰ ਟੋਨਿਕ, ਕੰਡੀਸ਼ਨ ਆਇਲ ਆ, ਚੱਕ ਲਓ ਫਿਰ ਕਰ ਲਿਓ ਗੱਲਬਾਤ। ਵਿਨੀਪੈਗ ਦੇ ਹੋਟਲ 'ਚ ਹੋਟਲ ਚੇਨ ਦੇ ਦੋ ਭਾਰਤੀ ਮੂਲ ਦੇ ਹੋਟਲ ਮਾਲਕਾਂ ਨੂੰ ਵਿਦੇਸ਼ੀ ਵਰਕਰਾਂ ਨੂੰ$1,00,000 ਤਨਖਾਹਾਂ ਦਾ ਬਕਾਇਆ ਦੇਣ ਦੇ ਆਦੇਸ਼ ਹੋ ਗਏ। ਇੱਕ ਪੰਜਾਬੀ ਅਤੇ ਦੋ ਮੈਕਸੀਕੋ ਮੂਲ ਦੇ ਵਰਕਰਾਂ ਕੋਲੋਂ ਲੇਬਰ ਕਾਨੂੰਨਾਂ ਦੀ ਉਲੰਘਣਾ ਕਰਕੇ ਕੰਮ ਕਰਵਾਉਣ ਦੇ ਦੋਸ਼ ਸੀਗੇ। ਹੋਟਲ ਦੇ ਡਾਇਰੈਕਟਰ ਹਰਪਿੰਦਰ ਬਰਾੜ ਨੇ ਮੈਨੀਟੋਬਾ ਲੇਬਰ ਬੋਰਡ ਨੂੰ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਨੀਟੋਬਾ ਲੇਬਰ ਬੋਰਡ ਕੋਲ ਅਪੀਲ ਲਈ ਸੁਣਵਾਈ ਲਈ 90 ਦਿਨ ਦਾ ਸਮਾਂ, ਇਮੀਗ੍ਰੇਸ਼ਨ ਏਜੰਟ ਆਲੂਵਾਲੇ ਦੇ ਸਾਰੀ ਸੌਦੇਬਾਜ਼ੀ ਦੀ ਕਥਿਤ ਭੂਮਿਕਾ ਦੀ ਬੋਰਡ ਦੀ ਸੁਣਵਾਈ ਦੌਰਾਨ ਚਰਚਾ 'ਚ ਰਹੇ। ਕਹਿੰਦੇ ਚੱਕ ਦਿਉ ਫੱਟੇ ਦੱਬ ਦਿਉ ਕੇਲੇ। ਅਮਰੀਕਾ ਵੱਲੋਂ ਕੈਨੇਡਾ 'ਤੇ ਨਵੇਂ 10% ਟੈਰਫ ਲਾਉਣ ਦੀ ਤਿਆਰੀ, ਕਾਰਨੀ ਸਭ ਕਹਿੰਦੇ ਕੋਈ ਹੈਰਾਨੀ ਨਹੀਂ, ਇਹ ਚੱਲਦਾ ਰਹਿੰਦਾ ਕਹਿੰਦੇ ਹੁਣ ਆਦੀ ਹੋ ਗਏ ਹੋਣਾ ਸੀ। ਲਵਾਟਾ 'ਚ 2 ਜੁਲਾਈ ਤੋਂ ਜਾਰੀ ਹੋਣਗੇ ਨਵੇਂ ਡਰਾਈਵਰ ਲਾਇਸੈਂਸ, ਹੈਲਥ ਕਾਰਡ ਨੰਬਰ ਵੀ ਹੋਵੇਗਾ ਵਿੱਚ ਸ਼ਾਮਿਲ। ਅਤੇ ਨਾਲ ਦੀ ਨਾਲ ਮੈਨੀਟੋਬਾ ਦੇ ਟਰੱਕਿੰਗ ਰਜਿਸਟ੍ਰੇਸ਼ਨ ਦਾ ਰਾਸ਼ਟਰੀਕਰਨ ਕਰਨ ਦੀ ਕੀਤੀ ਮੰਗ। ਪ੍ਰੋਵੈਂਸ ਪੱਧਰ ਕਈ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੇ ਜਾਣ ਦੇ ਬਾਵਜੂਦ ਦੂਜੇ ਸੂਬਿਆਂ 'ਚ ਹਾਦਸਿਆਂ ਦੇ ਕਾਰਨ ਬਣੀਆਂ ਅਜਿਹੀਆਂ ਕੰਪਨੀਆਂ, ਟਰਾਂਸਪੋਰਟ ਮੰਤਰੀ ਫੈਡਰਲ ਸਰਕਾਰ ਨੂੰ ਲਿਖਿਆ ਪੱਤਰ। ਅਤੇ ਨਾਲ ਦੀ ਨਾਲ ਅਮਰੀਕਾ ਨਾਲ ਫਰੀ ਟ੍ਰੇਡ ਸਮਝੌਤੇ ਨੂੰ ਸਿਰੇ ਚਾੜਨ ਲਈ ਹਾਲੇ ਕਾਫੀ ਕੁਝ ਕਰਨ ਦੀ ਲੋੜ ਮਾਰਕ ਕਾਰਨੀ ਸਾਹਿਬ ਕਹਿੰਦੇ ਨੇ। ਅਤੇ ਪਰਮਿੰਦਰ ਜੀ ਕਹਿੰਦੇ ਰਵਨੀਤ ਬਿੱਟੂ ਨਾ ਇੱਧਰ ਰਹੇ ਨਾ ਉੱਧਰ ਰਹੇ, ਫਿਰ ਚਲੋ ਕਰ ਲਈਏ ਹੈਡ ਲੈਂਦਾ ਬਾਅਦ 'ਚ।
5: ਜੀ ਬਿਲਕੁਲ, ਰਵਨੀਤ ਬਿੱਟੂ ਨਾ ਇੱਧਰ ਦੇ ਰਹੇ ਨੇ ਨਾ ਉੱਧਰ ਦੇ। ਆਪਾਂ 15 ਦਿਨ ਤੋਂ ਲਗਭਗ 15 ਦਿਨ ਤੋਂ ਵੱਧ ਕਹਿ ਰਹੇ ਹਾਂ ਕਿ ਰਵਨੀਤ ਬਿੱਟੂ ਕੋਲ ਨਾ ਰਾਸ਼ਟਰਵਾਦੀ ਟਿਕਟ ਮਿਲਣੀ ਆ, ਨਾ ਉਹਨਾਂ ਕੋਲ ਮੰਤਰੀ ਦਾ ਅਹੁਦਾ ਰਹਿਣਾ, ਤੇ ਨਾ ਉਹ ਪੰਜਾਬ ਦੇ ਰਹਿਣੇ ਨਾ ਦਿੱਲੀ ਦੇ ਰਹਿਣੇ ਨੇ, ਨਾ ਇੱਧਰ ਦੇ ਨਾ ਉੱਧਰ ਦੇ। ਸੋ ਅੱਜ ਜਿਹੜੀ ਲਿਸਟ ਆਈ ਆ ਜੀ ਰਾਜ ਸਭਾ ਮੈਂਬਰਾਂ ਦੀ, 11 ਮੈਂਬਰ ਅਲਾਦੇ ਨੇ ਭਾਜਪਾ ਨੇ ਤੇ ਰਵਨੀਤ ਬਿੱਟੂ ਦਾ ਨਾਂ ਹੈ ਨੀ। ਪਹਿਲਾਂ ਹੀ ਆਪਾਂ ਇਹ ਖ਼ਬਰ ਬ੍ਰੇਕ ਕਰ ਚੁੱਕੇ ਸੀ, ਪਰ ਹੁਣ ਦਾ ਕਿਹਦਾ ਲੱਗ ਗਿਆ, ਦਾ ਲੱਗ ਗਿਆ ਜੀ ਤਰਨ ਝੁੱਗ, ਜਿਹੜੇ ਅੰਮ੍ਰਿਤਸਰ ਤੋਂ ਭਾਜਪਾ ਦੇ ਵੱਡੇ ਲੀਡਰ ਨੇ। ਸੋ ਉਹਨਾਂ ਨੂੰ ਰਾਜਸਭਾ ਦੀ ਟਿਕਟ MP ਤੋਂ ਮਿਲ ਗਈ ਆ, ਪਰ ਇੱਥੇ ਗੱਲ ਨਹੀਂ ਆ, ਰਵਨੀਤ ਬਿੱਟੂ ਵਾਲੀ ਕੇਂਦਰੀ ਮੰਤਰੀ ਦੀ ਕੁਰਸੀ ਵੀ ਉਹਨਾਂ ਦੇ ਖਾਤੇ ਜਾ ਰਹੀ ਆ। ਔਰ ਇਸੇ ਤਰ੍ਹਾਂ ਕਾਂਗਰਸ ਨੇ 7 ਉਮੀਦਵਾਰ ਐਲਾਨੇ ਨੇ। ਕੌਮੀ ਪ੍ਰਧਾਨ ਮਲਕਾਰਜੁਨ ਖੜਗੇ ਜਿਹੜੇ ਨੇ ਉਹਨਾਂ ਨੂੰ ਕਰਨਾਟਕਾ ਤੋਂ ਰਾਜਸਭਾ ਦੀ ਐਂਟਰੀ ਦਾ ਦੁਬਾਰਾ ਮੌਕਾ ਮਿਲ ਗਿਆ ਜੀ। ਜੀ ਹੈਡਲਾਈਨ, ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਕੂਣੀ ਮੋੜ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਆਪਣੇ ਬਿਆਨਾਂ ਤੋਂ ਪਲਟੇ ਕਿਹਾ, ਮੈਂ ਤਾਂ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਰਹੇ ਨੇ, ਸਾਡੇ ਨਾਲ ਮਿਲਦੇ ਰਹਿੰਦੇ ਨੇ, ਅੱਜ ਵੀ ਗੱਲ ਹੋਈ ਆ। ਸੋ ਉਹ ਕਹਿੰਦੇ ਨੇ ਕਿ ਉਹਨਾਂ ਦੀ ਮਰਜ਼ੀ ਆ, ਜਦੋਂ ਮਰਜ਼ੀ ਆ ਸਕਦੇ ਨੇ। ਸੋ ਇਸੇ ਤਰ੍ਹਾਂ ਮੋਹਾਲੀ 'ਚ ਬ੍ਰੇਕਅਪ ਬੁਆਏ ਦਾ ਕਹਿਰ, ਫੇਜ਼ 11 ਸਥਿਤ ਦਫ਼ਤਰ 'ਚ ਕੰਮ ਕਰਨ ਵਾਲੀ ਮੁਟਿਆਰ ਨੂੰ ਮਾਰੇ 30 ਚਾਕੂ, ਮ੍ਰਿਤਕਾਂ ਦੀ ਹੋਈ ਡਿੰਪਲ ਵਜੋਂ ਪਛਾਣ, ਦੋਸ਼ੀ ਹਰਜਿੰਦਰ ਨੇ ਵੀ ਖੁਦ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼। ਬ੍ਰੇਕਿੰਗ, ਪੰਜਾਬ ਰਾਜ ਬਿਜਲੀ ਰੈਗੂਲੇਟਰ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਤੇ ਛਿੜਿਆ ਵਿਵਾਦ, ਹਰਿਆਣਾ ਵਾਸੀ ਹਿਮਾਚਲ ਪ੍ਰਦੇਸ਼ ਦੇ ਚੀਫ ਸੈਕਟਰੀ ਵਜੋਂ ਤਾਇਨਾਤ, ਸੰਜੇ ਗੁਪਤਾ ਦੀ ਪੰਜਾਬ 'ਚ ਨਵੀਂ ਨਿਯੁਕਤੀ ਨੂੰ ਲੈ ਕੇ ਸੁਖਵੀਰ ਬਾਦਲ ਤੇ ਰਾਜਾ ਵੜਿੰਗ ਨੇ ਖੋਲਿਆ ਮੋਰਚਾ, ਲੁਧਿਆਣਾ 'ਚ ਯਕਦਮ ਗਾਇਬ ਹੋਈਆਂ 9 ਲੜਕੀਆਂ, ਮਚਿਆ ਘਮਸਾਨ, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ, ਸਿਹਟਾ 'ਚ ਗੁਰੂ ਕੀ ਬਡਾਲੀ ਸਥਿਤ ਗੁਰੂ ਘਰ 'ਚ 2 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ, ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ 'ਚ ਵਾਪਰਿਆ ਦੁਖਾਂਤ ਜੀ।
0: ਥੈਂਕ ਯੂ ਸੋ ਮਚ, ਥੈਂਕ ਯੂ ਜੁੜਦੇ ਆਪਾਂ ਮੰਡੇ ਵਾਲੇ ਪ੍ਰੋਗਰਾਮ, ਬਹੁਤ ਵਧੀਆ ਬਿਲਕੁਲ ਜੀ। ਅਤੇ ਰੋਇਲ ਕਰੋਕਰੀ ਬਿੱਲ ਵਾਲਿਆਂ 'ਤੇ ਤੁਸੀਂ ਜ਼ਰੂਰ ਜਾ ਕੇ ਆਇਓ, 647-296-5068 ਮੈਲਨੀ ਡਰਾਈਵ 'ਤੇ ਜਾਂ ਫਿਰ 1510 ਡਰਿਊ ਰੋਡ 'ਤੇ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ ਕਰ ਦਿਓ, ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ 530 ਦਾ ਜਾਂ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ। ਵੀਕਐਂਡ ਦੇ ਲਓ ਨਜ਼ਾਰੇ, ਨਗਰ ਕੀਰਤਨ ਦੇਖਿਓ ਅਤੇ ਛੇਵੇਂ ਪੱਠਲ ਨੂੰ ਲੈ ਕੇ ਆਪਣੇ ਤੋਂ ਬਾਅਦ ਪ੍ਰੋਗਰਾਮ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪਰਿੰਗ ਵੀਲ ਅਲਾਈਨਮੈਂਟ।
2: ਜੀ ਹਾਂ ਦੋਸਤੋ, ਹੁਣ ਸਾਡੇ ਨਾਲ ਰਸ਼ਮੀਤ ਕੌਰ ਜੀ ਜੋ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ, ਉਹ ਸਾਡੇ ਨਾਲ ਜੁੜ ਚੁੱਕੇ ਨੇ। ਸੋ ਰਸ਼ਮੀਤ ਜੀ, ਹੁਣ ਦੇ ਨਾਲ ਮੋਰਗੇਜ ਬਾਬਤ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ, ਐਕਸਪਰਟ ਐਡਵਾਈਸ ਲੈਣੀ ਹੈ ਤੇ ਨੰਬਰ 6475399 647-549-4499 ਤੇ ਰਸ਼ਮੀਤ ਕੌਰ ਜੀ ਹੁਣ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਰਸ਼ਮੀਤ ਜੀ, ਪਹਿਲਾਂ ਤਾਂ ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਜੀ।
3: ਬਹੁਤ ਬਹੁਤ ਧੰਨਵਾਦ ਸ਼ਮੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਰੀ ਗੁੱਡ ਮਾਰਨਿੰਗ ਜੀ।
2: ਵੈਰੀ ਗੁੱਡ ਰਸ਼ਮੀ ਜੀ, ਇਸ ਵਕਤ ਸਾਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸੈਲਫ ਇੰਪਲੋਇਡ ਜਿਹੜੇ ਨੇ ਉਹ ਸੁਣਦੇ ਨੇ। ਸ਼ਾਇਦ ਉਹ ਟਰੱਕਿੰਗ ਦੇ ਵਿੱਚ ਭਾਵੇਂ ਗੱਲ ਕਰ ਲਈਏ, ਉਬਰ ਦੇ ਵਿੱਚ ਗੱਲ ਕਰ ਲਈਏ, ਜਾਂ ਫਿਰ ਆਪਾਂ ਟੈਕਸੀ ਜੇ ਕਈ ਸਾਡੇ ਜਿਹੜੇ ਵੀਰ ਭੈਣ ਚਲਾ ਰਹੇ ਨੇ। ਸੋ ਗੱਲ ਕੀ ਹੈ, ਸੈਲਫ ਇੰਪਲੋਇਡ ਹੈ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਪ੍ਰੋਗਰਾਮ ਨੂੰ ਸੁਣਦੇ ਨੇ, ਅੱਜ ਉਹਨਾਂ ਵਾਸਤੇ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ। ਕਈ ਵਾਰ ਦੇਖੋ ਇਨਕਮ ਤਾਂ ਬਹੁਤ ਆਉਂਦੀ ਹੈ, ਹਾਂਜੀ, ਪਰ ਉਹ ਜਿਹੜੀ ਇਨਕਮ ਹੈ ਵੈਰੀਫਾਈ ਕਈ ਵਾਰ ਨਹੀਂ ਹੁੰਦੀ ਹੈ। ਸੋ ਸੈਲਫ ਇੰਪਲੋਈ ਵਾਸਤੇ ਕੋਈ ਇਹੋ ਜਿਹਾ ਪ੍ਰੋਗਰਾਮ ਹੈਗਾ ਆ ਜਿਹੜਾ ਉਹਨਾਂ ਨੂੰ ਉਸ ਇਨਕਮ ਤੇ ਕੁਆਲੀਫਾਈ ਕਰ ਸਕੇ?
3: ਬਿਲਕੁਲ ਜੀ ਸ਼ਮੀ ਜੀ, ਦੇਖੋ ਇਹਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਹੋ ਸਕਦੀਆਂ ਨੇ। ਹੁਣ ਜਿੱਦਾਂ ਤੁਸੀਂ ਕਿਹਾ ਕਿ ਵੈਰੀਫਾਈ ਨਹੀਂ ਹੋ ਸਕਦੀ ਇਨਕਮ, ਤਾਂ ਇੱਕ ਤੇ ਆ ਗਈ ਇਨਕਮ, ਪਹਿਲੀ ਆਪਸ਼ਨ ਆ ਗਈ ਕਿ ਮੇਰੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ,
2: ਠੀਕ
3: ਹੈ। ਬਟ ਐਟ ਦ ਸੇਮ ਟਾਈਮ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਅਸੀਂ, ਮੈਂ ਖੁਦ ਸੈਲਫ ਇੰਪਲੋਇਡ ਹਾਂ, ਤਾਂ ਕੀ ਹੁੰਦਾ ਹੈਗਾ ਕਿ ਸਾਡੇ ਕੀ ਬਿਜ਼ਨਸ ਇਨਕਮ ਇੱਕ ਹੁੰਦੀ ਹੈ, ਬਟ ਖਰਚੇ ਡਿਡਕਸ਼ਨ ਦਿਖਾ ਕੇ ਲਾਈਨ 150 ਦੀ ਜਿਹੜੀ ਪਰਸਨਲ ਇਨਕਮ ਹੈ ਉਹ ਘੱਟ ਕੇ ਰਹਿ ਜਾਂਦੀ ਹੈਗੀ ਹੈ। ਹੁਣ ਉਸ ਵੇਲੇ ਅਗਰ ਮੈਂ ਕੁਆਲੀਫਾਈ ਨਹੀਂ ਕਰਦੀ, ਫਿਰ ਕੀ ਆਪਸ਼ਨਸ ਨੇ? ਫਿਰ ਕੀ ਹੈਗਾ, ਮੇਰੇ ਕੋਲ ਆ ਜਾਂਦੇ ਸਟੇਟਡ ਇਨਕਮ ਪ੍ਰੋਗਰਾਮ, ਜਿਹਦੇ ਵਿੱਚ ਕੀ ਹੈਗਾ ਕਿ ਕਲਾਇੰਟ ਦੀ ਅਸੀਂ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕੁਆਲੀਫਾਈ ਕਰ ਸਕਦੇ ਹੈਗੇ ਆ। ਸੋ ਜਿੱਦਾਂ ਤੁਸੀਂ ਅਗਰ ਕਾਰਪੋਰੇਸ਼ਨ ਖੁਲਾਈ ਹੋਈ ਹੈ, ਮਾਸਟਰ ਬਿਜ਼ਨਸ ਲਾਇਸੈਂਸ ਹੈ, ਸੋਲ ਪ੍ਰੋਪਰਾਈਟਰਸ਼ਿਪ ਹੈਗੀ ਹੈ, ਤੇ ਆਪਣਾ ਬਿਜ਼ਨਸ ਅਕਾਊਂਟ ਹੈ ਵੱਖਰਾ, ਉਸ ਬਿਜ਼ਨਸ ਅਕਾਊਂਟ ਚ ਅਗਰ ਪੈਸੇ ਜਮਾ ਹੋ ਰਹੇ ਨੇ, ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਅਗਰ ਟਰੱਕ ਡਰਾਈਵਰ ਹੈ, ਬਹੁਤ ਕਾਮਨ ਹੁੰਦਾ ਹੈ ਕਿ ਸਾਡੇ ਕੋਲ ਕਾਰਪੋਰੇਸ਼ਨ ਵੀ ਹੈ ਤੇ ਮੇਰੇ ਬਿਜ਼ਨਸ ਅਕਾਊਂਟ ਵਿੱਚ ਪੈਸੇ ਆ ਰਹੇ ਨੇ, ਸੋ ਉਹ ਵੀ ਬਹੁਤ ਈਜ਼ੀ ਹੈਗਾ ਕਿ ਅਸੀਂ ਉਹਨੂੰ ਪ੍ਰੂਵ ਕਰ ਸਕਦੇ ਹਾਂ ਉਸ ਇਨਕਮ ਨੂੰ, ਤੇ ਉਸ ਇਨਕਮ ਦੇ ਹਿਸਾਬ ਦੇ ਨਾਲ, ਮਤਲਬ ਕਿ ਬਿਜ਼ਨਸ ਇਨਕਮ ਦੇ, ਨਾ ਕਿ ਲਾਈਨ 150 ਦੇ, ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਅਸੀਂ ਕਲਾਇੰਟ ਨੂੰ ਜਿਹੜਾ ਹੈਗਾ ਕੁਆਲੀਫਾਈ ਕਰ ਸਕਦੇ ਹੈਗੇ ਆ ਮੋਰਗੇਜ ਵਾਸਤੇ। ਤੀਜੀ ਕੈਟੇਗਰੀ ਆ ਜਾਂਦੀ ਹੈਗੀ ਹੈ ਜੀ, ਜਿੱਥੇ ਬਿਲਕੁਲ ਵੀ ਇਨਕਮ ਵੈਰੀਫਾਈ ਨਹੀਂ ਹੋ ਸਕਦੀ ਕਿਉਂਕਿ ਕੈਸ਼ ਤੇ ਕੰਮ ਹੋ ਰਿਹਾ ਹੈਗਾ। ਉਹ ਇਗਜ਼ਾਮਪਲ ਹੋ ਗਈ ਜੀ, ਜਿੱਦਾਂ ਕਿ ਆਪਣਾ ਕਹਿ ਲਓ ਤੁਸੀਂ ਕੰਸਟਰਕਸ਼ਨ ਵਰਕ, ਜੇ ਅਸੀਂ ਕੰਸਟਰਕਸ਼ਨ ਵਿੱਚ ਹੈਗੇ ਹਾਂ ਤੇ ਨਿਹਰਾ ਹੀ ਕੈਸ਼ ਚੈੱਕ ਲੈ ਰਹੇ ਹੈਗੇ ਆ, ਤੇ ਆਪਣਾ ਜਿਹੜਾ ਹੈਗਾ ਬਿਜ਼ਨਸ ਅਕਾਊਂਟ ਚ ਕੁਛ ਨਹੀਂ ਪਾ ਰਹੇ, ਪਰਸਨਲ ਅਕਾਊਂਟ ਚ ਹੀ ਲਈ ਜਾ ਰਹੇ ਆ ਚੈੱਕ ਜਾਂ ਈ ਟ੍ਰਾਂਸਫਰ, ਤੇ ਉਸ ਵੇਲੇ ਕੀ ਹੈਗਾ, ਉਹੋ ਜੇ ਕਲਾਇੰਟ ਵਾਸਤੇ ਵੀ ਪ੍ਰਾਈਵੇਟ ਤੋਂ ਪਹਿਲਾਂ ਇੱਕ ਆਪਸ਼ਨ ਬਣ ਸਕਦੀ ਹੈਗੀ ਹੈ ਬੀ ਲੈਂਡਰ ਦੀ। ਬੀ ਲੈਂਡਰ ਕੀ ਹੁੰਦੇ ਨੇ? ਕ੍ਰੈਡਿਟ ਯੂਨੀਅਨ ਟਰੱਸਟ ਕੰਪਨੀਜ਼। ਬਟ ਉਹਨਾਂ ਕਲਾਇੰਟਸ ਵਾਸਤੇ ਇੱਕ ਚੀਜ਼ ਧਿਆਨ ਰੱਖਣੀ ਹੈ ਅਸੀਂ ਕਿ ਸਾਡਾ ਬਿਜ਼ਨਸ ਰਜਿਸਟਰ ਜ਼ਰੂਰ ਹੋਣਾ ਚਾਹੀਦਾ, ਭਾਵੇਂ ਸਾਡੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ, ਬਟ ਅਗਰ ਮੈਂ ਪ੍ਰੂਵ ਕਰ ਸਕਾਂ ਕਿ ਬਿਜ਼ਨਸ ਰਜਿਸਟਰਡ ਹੈ, ਉਸ ਦੇ ਨਾਲ ਨਾਲ ਅਗਰ ਮੇਰੇ ਘਰ ਚ, ਜਿਵੇਂ ਮੈਂ ਸਪੋਜ਼ ਰੀਫਾਈਨੈਂਸ ਕਰਨਾ ਹੈਗਾ, ਮੇਰੇ ਘਰ ਚ ਐਕੁਇਟੀ ਹੈ, ਐਕੁਇਟੀ ਇੰਨੀ ਕਿ ਮੈਂ 65% ਤੱਕ ਹੀ ਲੋਨ ਲੈ ਰਹੀ ਹਾਂ, 35% ਡਾਊਨ ਰੱਖ ਰਹੀ ਹਾਂ, ਤਾਂ ਵੀ ਜਿਹੜਾ ਹੈਗਾ ਰੈਗੂਲੇਟਡ ਬੈਂਕ ਦੇ ਨਾਲ ਮੋਰਗੇਜ ਹੋ ਸਕਦੀ ਹੈਗੀ ਹੈ। ਸੋ ਪ੍ਰਾਈਵੇਟ ਜਾਣ ਤੋਂ ਪਹਿਲਾਂ ਉਹ ਜੀ ਆਪਸ਼ਨ ਵੀ ਬਣ ਸਕਦੀ ਹੈ, ਈਵਨ ਇਫ ਮੇਰੇ ਬਿਜ਼ਨਸ ਅਕਾਊਂਟ ਚ ਕੋਈ ਪੈਸਾ ਨਹੀਂ ਹੈ, ਬਟ ਮੇਰੇ ਘਰ ਚ ਇਨਫ ਐਕੁਇਟੀ ਹੈ। ਸੋ ਇਹੋ ਜਿਹੇ ਕੀ ਹੈ ਸ਼ਮੀ ਜੀ, ਬਹੁਤ ਸਾਰੇ ਪ੍ਰੋਡਕਟ ਹੁੰਦੇ ਨੇ ਸਾਡੇ ਕੋਲ ਐਜ਼ ਅ ਮੋਰਗੇਜ ਬ੍ਰੋਕਰ, ਕਿਉਂਕਿ ਅਸੀਂ ਐਜ਼ ਅ ਬ੍ਰੋਕਰ ਜਿਹੜਾ ਹੈਗਾ ਮਾਰਕੀਟ ਵਿੱਚ ਜਿੰਨੇ ਲੈਂਡਰਸ ਹੈਗੇ ਨੇ ਉਹਨਾਂ ਨਾਲ ਅਸੀਂ ਕੰਮ ਕਰ ਸਕਦੇ ਹੈਗੇ ਆ, ਅਗਰ ਉਹ ਬ੍ਰੋਕਰ ਚੈਨਲ ਦੇ ਨਾਲ ਕੰਮ ਕਰਦੇ ਨੇ ਜਿਹੜੇ ਕਿ ਕਈ ਵਾਰ ਆਮ ਬੰਦੇ ਨੂੰ ਨਹੀਂ ਪਤਾ ਲੱਗਦੇ। ਸੋ ਹਮੇਸ਼ਾ ਕਹਿੰਦੀ ਹਾਂ ਜੀ ਇਸ ਗੱਲ ਨੂੰ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
2: ਜੀ ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।

0: ਜੀ ਹਾਂ ਵੈਲਕਮ ਜੀ, ਗੁੱਡ ਮਾਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਸੋ ਅੱਜ ਦਿਨ ਸ਼ੁੱਕਰਵਾਰ ਦਾ ਆ, ਸ਼ੁੱਕਰਵਾਰ ਵਾਲੇ ਦਿਨ ਉੱਦਾਂ ਤਾਂ ਆਪਣਾ ਰਵਾਇਤੀ ਚੱਲਦਾ ਵੀ ਗੀਤ ਸੰਗੀਤ ਹੈ, ਕਿਉਂਕਿ ਆਪਾਂ ਨੂੰ ਪਤਾ ਸ਼ਹੀਦੀ ਹਫ਼ਤਾ ਚੱਲ ਰਿਹਾ। ਸੋ ਇਸ ਕਰਕੇ ਅੱਜ ਦਾ ਜਿਹੜਾ ਸ਼ੁੱਕਰਵਾਰ ਹੈ ਉਹ ਆਪਾਂ ਜ਼ਿਆਦਾਤਰ ਜਿਹੜੇ ਉਸ ਤਰ੍ਹਾਂ ਦਾ ਕਹਿ ਲਓ ਵੀ ਉਹਨਾਂ 'ਤੇ ਢੁੱਕਵਾਂ ਜਿਹੜਾ ਗੀਤ ਸੰਗੀਤ ਹੈ ਜਿਹੜਾ ਉਹ ਲੱਗੇਗਾ। ਅਤੇ ਮੈਂ ਬੇਨਤੀ ਕਰਾਂਗਾ ਉਸੇ ਤਰ੍ਹਾਂ ਦੀ ਜੇ ਫਰਮਾਇਸ਼ ਕਰੂੰਗੇ ਤਾਂ ਜ਼ਿਆਦਾ ਵਧੀਆ ਹੋਵੇਗਾ। ਅਤੇ ਬਾਕੀ ਆ ਜਿਹੜਾ ਤੁਹਾਡੇ ਨਾਲ ਜਿਹੜੀਆਂ ਖਬਰਾਂ ਜਿਹੜੀਆਂ ਜਾਂ ਅਪਡੇਟਸ ਹੈ ਜਿਹੜੀਆਂ ਇੱਕ ਦੋ ਸਟੋਰੀਜ਼ ਜਿਹੜੀਆਂ ਨੇ ਉਹ ਮੈਂ ਕਵਰ ਕਰਾਂਗਾ। ਅਤੇ ਜਿਹੜੀਆਂ ਇਹ ਸਟੋਰੀਜ਼ ਅੱਜ ਮੈਂ ਕਵਰ ਕਰਨ ਜਾ ਰਿਹਾ ਉਹ ਤਾਂ ਇਹੀ ਕਹਿ ਲਓ ਵੀ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਉਹਨੂੰ ਲੈ ਕੇ ਹੀ ਹੈ। ਅਤੇ ਉਹਦੇ 'ਤੇ ਤੁਸੀਂ ਆਪੋ ਆਪਣੀਆਂ ਟਿਕਾ ਟਿੱਪਣੀਆਂ ਕਰ ਸਕਦੇ ਹੋ, ਤਬਸਰਾ ਕਰ ਸਕਦੇ ਹੋ, ਆਪਣੀ ਵਿਚਾਰਧਾਰਾ ਦੇ ਸਕਦੇ ਹੋ, ਜਾਂ ਫਿਰ ਕਈ ਵਾਰ ਕਿਸੇ ਦੇ ਨਾਲ ਹੱਡ ਬੀਤੀ ਹੋਈ ਹੁੰਦੀ ਹੈ ਅਤੇ ਜੋ ਉਸ ਗੱਲ ਦੀ ਪੁਸ਼ਟੀ ਕਰਦਾ ਆ ਤਾਂ ਉਹ ਵੀ ਤੁਸੀਂ ਆ ਜਿਹੜੀ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸੋ ਸਟੂਡੀਓ 'ਚ ਕਾਲ ਕਰਨ ਵਾਸਤੇ ਦੋਸਤੋ ਨੰਬਰ ਇੱਕੋ ਹੀ ਹੈ, 905-600-7333, 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਜੀ। ਹਾਂ, ਸੋ ਸਟਾਰਟ ਕਰਦੇ ਹਾਂ ਜੀ। ਪਹਿਲਾਂ ਖੂਬਸੂਰਤ ਕੁਝ ਕੁ ਵਿਚਾਰ ਕਹਿੰਦੇ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਥਕਾਨ ਬਹੁਤ ਹੈ, ਆਪਣਿਆਂ ਦੇ ਆਪਣਿਆਂ 'ਤੇ ਇਲਜ਼ਾਮ ਬਹੁਤ ਹੈ, ਸ਼ਿਕਾਇਤਾਂ ਦਾ ਦੌਰ ਦੇਖਦੇ ਹਾਂ ਤਾਂ ਰੁਕ ਜਾਂਦੇ ਹਾਂ, ਲੱਗਦਾ ਹੈ ਕਿ ਉਮਰ ਘੱਟ ਪਰ ਇਮਤਿਹਾਨ ਬਹੁਤ ਨੇ, ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ, ਖੜ੍ਹ ਗਏ ਤਾਂ ਸਲਾਹਾਂ ਮਿਲਣਗੀਆਂ, ਤੁਰਦੇ ਰਹੋ ਅਤੇ ਰਾਹਾਂ ਮਿਲਣਗੀਆਂ, ਖੜ੍ਹ ਗਏ ਤਾਂ ਸਲਾਹਾਂ ਮਿਲਣਗੀਆਂ, ਦੇਖ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ ਜਨਾਬ, ਤੁਹਾਨੂੰ ਹੀਰਿਆਂ ਤੋਂ ਮਹਿੰਗੀਆਂ ਦਵਾਵਾਂ ਮਿਲਣਗੀਆਂ। ਕਿਆ ਬਾਤ ਹੈ, ਬਹੁਤ ਖੂਬ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਣ ਵਾਲਾ ਤਾਂ ਭੁੱਲ ਜਾਂਦਾ ਪਰ ਸੁਣਨ ਵਾਲੇ ਦੇ ਮਨ ਦੇ ਵਿੱਚ ਤੀਰ ਵਾਂਗ ਚੁੱਭਦੀਆਂ ਰਹਿੰਦੀਆਂ ਨੇ। ਇਸ ਕਰਕੇ ਪਹਿਲਾਂ ਤੋਲੋ ਫਿਰ ਬੋਲੋ। ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ, ਮੇਰੀ ਦੁਨੀਆ ਪੂਜਾ ਕਰਦੀ ਹੈ। ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਹਿਰੀ ਲੜਦੀ। ਅੱਛਾ ਦੋਸਤੋ, ਮੈਂ ਇਹ ਚਲੋ 17 ਪੂਰੀਆਂ ਕਰਦਾ ਪਰ ਕਿਤੇ ਨਾ ਕਿਤੇ ਆ ਜਿਹੜਾ ਇਹ ਇੱਕ ਡਿਬੇਟੇਬਲੀ ਆ ਜਿਹੜੀ ਇਹ ਗੱਲ ਰਹੀ ਹੈ। ਕੋਈ ਹੁਸਨ ਨੂੰ ਕਹਿੰਦਾ ਵੀ ਉਹ ਵੱਡਾ, ਕੋਈ ਅਕਲ ਕਹਿੰਦਾ ਕਹਿੰਦਾ ਵੀ ਅਕਲ ਜਿਹਦੇ ਕੋਲ ਹੈ ਉਹ ਵੱਡਾ ਆ, ਕੋਈ ਕਹਿੰਦਾ ਜਿਹਦੇ ਕੋਲ ਦੌਲਤ ਹੈਗੀ ਹੈ ਉਹ ਕਹਿੰਦਾ ਵੀ ਮੈਂ ਸਭ ਤੋਂ ਵੱਡਾ, ਅਤੇ ਕੋਈ ਕਹਿੰਦਾ ਤਕਦੀਰ, ਜਿਹਦੇ ਕੋਲ ਵਧੀਆ ਤਕਦੀਰ ਹੈ ਉਸ ਤੋਂ ਖੁਸ਼ ਨਸੀਬ ਹੈ ਜਿਹੜਾ ਉਹ ਨਹੀਂ ਹੋ ਸਕਦਾ ਇਸ ਜਹਾਨ ਦੇ ਉੱਤੇ। ਪਰ ਤੁਸੀਂ ਆ ਜੋ ਆਪਣੇ ਤਜਰਬੇ ਦੇ ਵਿੱਚ ਜੇ ਤੁਸੀਂ ਜਾਂ ਫਿਰ ਜਿਸ ਹਿਸਾਬ ਦੇ ਨਾਲ ਤੁਸੀਂ ਇਹ ਜਿਹੜਾ ਸੋਚਦੇ ਹੋ, ਤੁਹਾਨੂੰ ਕੀ ਲੱਗਦਾ ਇਹਨਾਂ ਚਾਰਾਂ ਚੀਜ਼ਾਂ ਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਕਿਹੜੀ ਹੈ ਜਿਹਨੂੰ ਤੁਸੀਂ ਮੰਨਦੇ ਹੋ ਵੀ ਜੇ ਕਿਸੇ ਇਨਸਾਨ ਕੋਲ ਹੈ ਤਾਂ ਉਹ ਸਭ ਤੋਂ ਵੱਡਾ ਆ ਜਾਂ ਉਹ ਸੰਸਾਰ ਦਾ ਸਭ ਤੋਂ ਖੁਸ਼ ਨਸੀਬ ਹੈ? ਸੋ ਹੁਸਨ, ਅਕਲ, ਦੌਲਤ, ਤਕਦੀਰ, ਹਾਲਾਂਕਿ ਕਿਤੇ ਨਾ ਕਿਤੇ ਆਪਸ ਦੇ ਵਿੱਚ ਵੀ ਹੈ, ਇਹਨਾਂ ਦਾ ਬਹੁਤ ਗੂੜਾ ਸੰਬੰਧ ਹੈ, ਪਰ ਕਿਤੇ ਨਾ ਕਿਤੇ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਕਿਸ ਚੀਜ਼ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੋ? ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕਿਸ ਨੂੰ ਜਿਹੜਾ ਸਭ ਤੋਂ ਵੱਧ ਹੈ ਜਿਹੜੇ ਚੀਜ਼ ਨੂੰ ਅਹਿਮੀਅਤ ਦਿੰਦੇ ਹੋ? ਤੁਸੀਂ ਹੁਸਨ ਨੂੰ ਦਿੰਦੇ ਹੋ, ਬਿਊਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੁਸੀਂ ਅਕਲ ਨੂੰ ਦਿੰਦੇ ਹੋ, ਦੌਲਤ ਨੂੰ, ਜਾਂ ਫਿਰ ਤੁਸੀਂ ਤਕਦੀਰ ਨੂੰ? ਸੋ ਕਿਸ ਚੀਜ਼ ਨੂੰ ਹੈ ਜਿਹੜਾ ਤੁਸੀਂ ਜਿਹੜਾ ਮੰਨਦੇ ਹੋ ਵੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਜਾਂ ਸਭ ਤੋਂ ਵੱਧ ਹੈ ਜਿਹੜੀ ਇਸ ਚੀਜ਼ ਦੀ ਹੈ ਜਿਹੜੀ ਕਦਰ ਹੈ ਜਾਂ ਮੁੱਲ ਹੈ ਜਿਹੜਾ ਉਹ ਸੰਸਾਰ ਦੇ ਵਿੱਚ ਪੈਂਦਾ ਆ? ਸੋ ਤੁਹਾਡੇ ਹਿਸਾਬ ਦੇ ਨਾਲ ਕਿਹੜੀ ਚੀਜ਼ ਤੁਹਾਨੂੰ ਲੱਗਦਾ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਵੱਧ ਇਨਸਾਨ ਲਈ ਅਹਿਮੀਅਤ ਰੱਖਦੀ ਹੈ? ਹੁਸਨ, ਅਕਲ, ਦੌਲਤ, ਤਕਦੀਰ? ਸੋ ਇਹਦੇ 'ਤੇ ਜਿਹੜਾ ਥੋੜ੍ਹਾ ਜਿਹਾ ਦਿਓ ਵਿਚਾਰ, ਦੇਖੀਏ ਵੀ ਤੁਸੀਂ ਜਿਹੜਾ ਕੀ ਸੋਚਦੇ ਹੋ ਇਹਨਾਂ ਚਾਰਾਂ ਚੀਜ਼ਾਂ ਬਾਰੇ। ਸੋ ਸਟੂਡੀਓ ਦਾ ਨੰਬਰ 905-600-7333-37 'ਤੇ ਕਹਿੰਦੇ ਭੁੱਖ ਅਕਸਰ ਉਸ ਦਰ 'ਤੇ ਖੜ੍ਹੀ ਮਿਲੂ ਜਿੱਥੇ ਰੋਟੀ ਦੀ ਉਮੀਦ ਹੋਵੇ। ਕਿਆ ਬਾਤ ਹੈ, ਕਿਸੇ ਦੀ ਮਜਬੂਰੀ ਨੂੰ ਸਸਤੇ ਭਾਅ ਦੇ ਵਿੱਚ ਖਰੀਦੀ ਦਾ ਨਹੀਂ ਤਾਂ ਫਿਰ ਅਗਲੀਆਂ ਕਈ ਪੀੜ੍ਹੀਆਂ ਉਸ ਚੀਜ਼ ਦੀ ਅਸਲੀ ਕੀਮਤ ਚੁਕਾਉਂਦੀਆਂ ਰਹਿੰਦੀਆਂ ਨੇ। ਔਲਾਦ ਦੀਆਂ ਗਲਤੀਆਂ 'ਤੇ ਪਰਦਾ ਪਾਉਣ ਵਾਲੇ ਮਾਂ ਪਿਓ ਇੱਕ ਦਿਨ ਆਪਣੇ ਔਲਾਦ ਦੇ ਸਭ ਤੋਂ ਵੱਡੇ ਦੁਸ਼ਮਣ ਸਾਬਤ ਹੁੰਦੇ ਨੇ। ਕਮਾਈ ਛੋਟੀ ਹੋਵੇ ਜਾਂ ਵੱਡੀ, ਜੇ ਮਿਹਨਤ ਦੀ ਹੋਵੇ ਤਾਂ ਸਕੂਨ ਬਹੁਤ ਦਿੰਦੀ ਹੈ, ਕਿਉਂਕਿ ਹੱਕ ਦੀ ਕਮਾਈ ਇਨਸਾਨ ਦਾ ਸਿਰ ਕਦੇ ਮਿੱਤਰੋ ਝੁਕਣ ਨਹੀਂ ਦਿੰਦੀ। ਕੋਈ ਮੈਨੂੰ ਕਿਸ ਨਜ਼ਰੀਏ ਨਾਲ ਵੇਖ ਰਿਹਾ, ਮੈਨੂੰ ਇਸ ਗੱਲ ਦੀ ਫਿਕਰ ਨਹੀਂ, ਫਿਕਰ ਇਸ ਗੱਲ ਦੀ ਹੈ ਮੇਰਾ ਨਜ਼ਰੀਆ ਨਾ ਬਦਲੇ ਕਿਸੇ ਦਾ ਵਿਵਹਾਰ ਵੇਖ ਕੇ। ਬਹੁਤ ਆਸਾਨ ਹੈ ਇਹ ਕਹਿਣਾ, ਘਰ ਵਿੱਚ ਰਹੋ, ਸੁਰੱਖਿਅਤ ਰਹੋ। ਕਦੇ ਉਹਨਾਂ ਬੱਚਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਰੋਟੀ ਉਦੋਂ ਨਸੀਬ ਹੁੰਦੀ ਹੈ ਜਦੋਂ ਜਦੋਂ ਪਿਓ ਕੁਝ ਕਮਾ ਕੇ ਲਿਆਉਂਦਾ ਹੈ, ਮਤਲਬੀ ਲੋਕਾਂ ਨੇ ਕੁਝ ਇਸ ਤਰ੍ਹਾਂ ਅਸਰ ਪਾ ਦਿੱਤਾ ਦੁਨੀਆਂ ਤੇ, ਕਿਸੇ ਦਾ ਹਾਲ ਵੀ ਪਿੱਛੋਂ ਪੁੱਛੋ ਤਾਂ ਲੋਕ ਸਮਝਦੇ ਹਨ ਸਾਡੇ ਤੱਕ ਕੋਈ ਕੰਮ ਹੋਵੇਗਾ, ਕੋਈ ਦੇਖੇ ਜਾਂ ਨਾ ਦੇਖੇ, ਕੋਈ ਦੇਖੇ ਜਾਂ ਨਾ ਦੇਖੇ, ਪਰ ਹਮੇਸ਼ਾ ਚੰਗੇ ਕਰਮ ਕਰਦੇ ਰਹੋ, ਕਿਉਂਕਿ ਉੱਪਰ ਵਾਲੇ ਦਾ ਕੈਮਰਾ ਮਿੱਤਰੋ ਹਮੇਸ਼ਾ ਚਾਲੂ ਹੈ ਤੇ ਹਮੇਸ਼ਾ ਚੱਲਦਾ ਰਹਿੰਦਾ ਹੈ। ਕਿਆ ਬਾਤ ਹੈ! ਸੋ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਦੋਸਤੋ ਪ੍ਰੋਗਰਾਮ ਦਾ ਆਗਾਜ਼ ਕੀਤਾ। ਬਾਕੀ ਕੋਈ ਅਪਡੇਟ ਹੈ ਜਿਹੜੀ ਤੁਸੀਂ ਦੇਣੀ ਹੈ, ਜਾਂ ਫਿਰ ਕਈ ਵਾਰ ਟ੍ਰੈਫਿਕ ਬਾਬਤ ਜਾਂ ਹਾਈਵੇ ਬਾਬਤ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ, ਡੀਟੂਰ ਲੱਗਾ ਹੋਇਆ ਤਾਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337 ਤੇ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਤਾਪਮਾਨ ਹੈ ਜਿਹੜਾ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਤੇ ਅੱਜ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਨੂੰ ਛੂਹੇਗਾ। ਫੀਲ ਗੋਣਾ ਜਿਹੜਾ ਫੀਲ ਹੋਊਗਾ, ਮਹਿਸੂਸ ਹੋਊਗਾ, ਉਹ 34 ਡਿਗਰੀ ਤੋਂ ਹਿਊਮਿਡ ਟੈਂਪਰੇਚਰ ਹੈ ਜਿਹੜਾ ਰਹੇਗਾ। ਤੇ ਅੱਜ ਰਾਤ ਨੂੰ ਹੈ ਜਿਹੜੀ ਉਹ ਵਰਖਾ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ, 5 ਮਿਲੀਮੀਟਰ ਦੇ ਕਰੀਬ ਹੈ ਜਿਹੜੀ ਰਾਤ ਨੂੰ ਵਰਖਾ ਪਵੇਗੀ, ਤੇ ਤਾਪਮਾਨ ਹੈ ਜਿਹੜਾ ਡਿੱਗ ਕੇ 18 ਡਿਗਰੀ ਪਹੁੰਚ ਜਾਵੇਗਾ। ਇਹ ਤਾਂ ਰਿਹਾ ਜੀ ਮੌਸਮ ਦਾ ਹਾਲ ਚਾਲ। ਲਓ ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਿਆ, ਦੇਖਦੇ ਹਾਂ ਤੁਸੀਂ ਆ ਜਿਹੜਾ ਉਸ ਸਵਾਲ ਤੇ ਤੁਹਾਡੇ ਕੀ ਵਿਚਾਰ ਨੇ, ਕੀ ਤੁਸੀਂ ਸੋਚ ਰੱਖਦੇ ਹੋ ਉਸ ਸਵਾਲ ਦੇ ਉੱਤੇ। ਸ਼ਾਇਦ ਤੁਹਾਡੇ ਕੋਲੋਂ ਹੀ ਹੈ, ਕਈ ਵਾਰ ਬਹੁਤ ਕੁਛ ਹੈ ਸਿੱਖਣ ਨੂੰ ਦੋਸਤੋ ਮਿਲ ਜਾਂਦਾ। ਹੁਸਨ ਅਕਲ ਦੌਲਤ ਤਕਦੀਰ ਆਪਸ ਦੇ ਵਿੱਚ ਚਾਰੋਂ ਹੀ ਲੜਦੇ ਪਏ ਨੇ, ਇੱਕ ਕਹਿੰਦਾ ਮੈਂ ਮਹਾਨ ਹੈ, ਦੂਜਾ ਕਹਿੰਦਾ ਮੈਂ ਮਹਾਨ ਹੈ, ਪਰ ਤੁਸੀਂ ਕੀ ਸਮਝਦੇ ਹੋ ਕਿਹੜੀ ਚੀਜ਼ ਮਹਾਨ ਹੈ, ਕਿਹਦੀ ਜ਼ਿਆਦਾ ਅਹਿਮੀਅਤ ਹੈ ਜਿਹੜੀ ਉਹ ਇਨਸਾਨ ਹੈ ਜਿਹੜਾ ਉਹਨੂੰ ਲੱਗਦਾ ਹੈ ਵੀ ਹੈ ਇਸ ਸੰਸਾਰ ਦੇ ਉੱਤੇ? ਹੁਸਨ ਅਕਲ ਦੌਲਤ ਤਕਦੀਰ, ਸੋ ਇਹ ਚਾਰ ਚੀਜ਼ਾਂ ਨੇ। ਸੋ ਥੋੜ੍ਹੀ ਦੇਰ ਮੈਂ ਤੁਹਾਡੀਆਂ ਕਾਲਸ ਦਾ ਇੰਤਜ਼ਾਰ ਕਰਾਂਗਾ, ਉਸ ਤੋਂ ਬਾਅਦ ਫਿਰ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਵੱਲ ਆਪਾਂ ਰੁੱਖ ਕਰਾਂਗੇ। ਸਟੂਡੀਓ ਦਾ ਨੰਬਰ 905-673-3337 ਦੇ ਉੱਤੇ ਹੈ ਜਿਹੜਾ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ। ਗੁਣਵੰਟੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ ਜੀ।
1: ਸਤਿ ਸ਼੍ਰੀ ਅਕਾਲ ਬੇਟਾ, ਗੁੱਡ ਮਾਰਨਿੰਗ। ਇਹਨਾਂ ਨੇ ਇਸ਼ਕ ਇਨਸਾਨ ਨਾਲ ਕੀਤਾ ਤਾਂ ਬਦ ਨਸੀਬ ਹੋ ਗਏ, ਇਸ਼ਕ ਖੁਦਾ ਨਾਲ ਕੀਤਾ ਤਾਂ ਉਹਦੇ ਕਰੀਬ ਹੋ ਗਏ।
0: ਕਿਆ ਬਾਤ ਹੈ!
1: ਪੱਲਾ ਛੱਡ ਕੇ ਦੁਨੀਆਂ ਦਾ ਉਹਦਾ ਹੱਥ ਫੜਿਆ ਤੇ ਉਦੋਂ ਤਾਂ ਸੱਚ ਜਾਣੀ ਸੱਚੇ ਨਸੀਬ ਹੋ ਗਏ। ਨਸੀਬ ਵੱਡਾ ਜੀ,
0: ਨਸੀਬ ਤਕਦੀਰ, ਤੁਸੀਂ ਇਹ ਸਮਝਦੇ ਹੋ ਵੀ ਇਹ ਵੱਡੀ ਹੈ। ਹਾਂਜੀ
1: ਹਾਂਜੀ ਹਾਂਜੀ, ਹੋਰਾਂ ਦੇ ਸਮਝਿਆ ਆਪਾਂ ਕੋਈ ਨਾ।
0: ਜੀ ਜੀ ਜੀ ਬਿਲਕੁਲ ਜੀ,
1: ਬਿਲਕੁਲ, ਥੈਂਕ ਯੂ
0: ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਆਂਟੀ ਜੀ ਹੁਣੇ ਕਹਿੰਦੇ ਵੀ ਨਸੀਬ ਹੈ ਜਿਹੜੇ, ਤਕਦੀਰ ਹੈ ਜਿਹੜੇ, ਉਹਨਾਂ ਤੋਂ ਵੱਡੀ ਹੈ ਜਿਹੜਾ ਕੋਈ ਚੀਜ਼ ਨਹੀਂ ਹੈ ਸੰਸਾਰ ਦੇ ਉੱਤੇ, ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਸੋ ਅਗਲੀ ਕਾਲ ਤੇ ਚੱਲਦੇ ਆ, 32-64 ਆ ਲਿਓ, ਸਵਾਗਤ। ਓਹੋ ਕਾਲ ਡਰੋਪ ਹੋ ਗਈ, ਦੁਬਾਰਾ ਕਾਲ ਕਰ ਲਿਓ। ਅਗਲੀ ਕਾਲ ਤੇ ਚੱਲਦਾ ਮੈਂ, 66-43। ਕੁਲਦੀਪ ਆ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ ਜੀ 6643 ਜੀ ਸਵਾਗਤ ਹੈ ਜੀ
2: ਜੀ
0: ਸਤਿ ਸ਼੍ਰੀ ਅਕਾਲ ਕੁਲਦੀਪ ਆ ਜੀ।
2: ਹਾਂਜੀ,
0: ਹੁਸਨ ਬਿਊਟੀ ਜਿਹਨੂੰ ਆਪਾਂ ਕਹਿੰਦੇ, ਹੁਸਨ ਅਕਲ ਦੌਲਤ ਪੈਸਾ ਧੇਲਾ ਹੋ ਗਿਆ, ਤਕਦੀਰ ਕਿਸਮਤ ਜਾਂ ਨਸੀਬ। ਬਿਲਕੁਲ
2: ਜੀ ਜੀ, ਥੈਂਕ ਯੂ। ਮੈਂ ਤਾਂ ਕਹੂੰਗਾ ਵੀ ਜਿਹੜੇ ਬੰਦੇ ਕੋਲ ਸਬਰ ਸੰਤੋਖ ਆ ਗਿਆ ਉਹ ਸਾਰਿਆਂ ਨੂੰ ਵੱਡਾ ਧਨੀ ਆ, ਸਾਰੀ ਦੁਨੀਆਂ ਮਾਂਜੀ ਤੇ ਜਗਜੀਤ ਵਾਲੀ ਗੱਲ ਹੋ ਜਾਂਦੀ ਆ। ਪਰ ਜੇ ਉਹਨੂੰ ਆਪਾਂ ਰਿਲੇਟ ਕਰ ਸਕਦੇ ਹਾਂ ਥੋੜਾ ਜਿਹਾ ਕਿਸਮਤ ਨਾਲ, ਕਿਉਂਕਿ ਕਿਸਮਤ ਵੀ ਤਾਂ ਹੀ ਬਣੂਗੀ ਜੇ ਆਪਾਂ ਰੱਬ ਦਾ ਸ਼ੁਕਰਾਨਾ ਸ਼ੁਰੂ ਕਰ ਲਿਆ, ਆਪਾਂ ਨੂੰ ਜੋ ਉਹਨੇ ਦਿੱਤਾ ਹੋਇਆ ਆਪਾਂ ਉਹਦੇ ਤੇ ਸ਼ੁਕਰ ਕਰਨਾ ਸ਼ੁਰੂ ਕਰ ਲਿਆ। ਜੇ ਕੰਪਲੇਂਟਾਂ ਕਰ ਮੰਗੀ ਗਏ ਫੇਰ ਨੀ ਗੱਲ ਬਣਨੀ, ਕਿਉਂਕਿ ਦੇਖੋ ਜੇ ਨਾ ਸ਼ਮੀ ਜੀ ਆਪਣੇ ਆਪਾਂ ਨੂੰ ਸਬਰ ਸੰਤੋਖ ਨਾ ਆਇਆ, ਕਿਸਮਤ ਤੇ ਨਾ ਆਪਾਂ ਵਿਸ਼ਵਾਸ ਕਰੀਏ ਰੱਬ ਤੇ ਖਾਸ ਕਰਕੇ, ਫੇਰ ਆਪਣਾ ਪੈਸਾ ਆਇਆ ਵੀ ਜਾ ਸਕਦਾ। ਆਪਣੀ ਕਹਿੰਦੇ ਨਾ ਵੀ ਰੱਬ ਕਹਿੰਦੇ ਆ ਵੀ ਘਸੌਣ ਨੀ ਮਾਰਦਾ ਮੱਤ ਮਾਰਦਾ, ਫਿਰ ਅਕਲ ਵੀ ਬੰਦੇ ਦੀ ਖਰਾਬ ਹੋ ਜਾਂਦੀ ਆ।
0: ਸਹੀ ਗੱਲ
2: ਹੈ, ਹੁਸਨ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਬਈ ਆਉਣ ਜਾਣ ਹੈ ਤਾਂ ਧੁੱਪ ਛਾਵਾਂ ਚੱਲਦਾ ਹੀ ਰਹਿੰਦਾ ਵਾ, ਤੇ ਮੇਰੇ ਖਿਆਲ ਚ ਇਹ ਆ ਜੀ ਤੇ ਬਾਕੀ ਰੱਬ ਦਾ ਜਿੰਨਾ ਸ਼ੁਕਰਾਨਾ ਕਰੀਏ ਜੀ, ਸ਼ੁਕਰ ਦੱਸਦੇ ਆ, ਮੈਂ ਤਾਂ ਉਹਦਾ ਹੀ ਧੰਨੀ ਆ ਜੀ।
0: ਕੀ ਬਾਤ ਹੈ,
2: ਬਾਕੀ ਸੁਣਦੇ ਆ ਜੀ ਦੂਜੇ। ਥੈਂਕ ਯੂ
0: ਜੀ, ਥੈਂਕ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ, ਖੂਬਸੂਰਤ ਵਿਚਾਰ ਤੁਸੀਂ ਦਿੱਤੇ। ਸੋ ਹਜੇ ਤੱਕ ਹੈ ਜਿਹੜਾ ਤੁਸੀਂ ਸਾਰਿਆਂ ਨੇ ਤਕਦੀਰ ਹੈ ਜਿਹੜਾ ਨਸੀਬ ਹੈ ਜਿਹੜਾ ਉਸਨੂੰ ਆ ਜਿਹੜਾ ਤਵੱਜੋ ਜ਼ਿਆਦਾ ਦਿੱਤੀ ਹੈ, ਵੀ ਉਹ ਜਿਹੜੀ ਚੀਜ਼ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਉਹ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ। ਸੋ ਲੈਟਸ ਸੀ, ਕਹਿੰਦੇ ਮਿਹਨਤ ਹੈ ਜਿਹੜੀ, ਹਾਂਜੀ, ਜਾਂ ਤਦਵੀਰ ਹੈ ਜਿਹੜੀ, ਕਹਿੰਦੇ ਤਦਵੀਰ ਬਣਾਏ ਤਕਦੀਰ, ਹਾਂਜੀ। ਸੋ ਲੈਟਸ ਸੀ, ਸੰਧੂ ਸਾਹਿਬ ਜੀ ਆਏ ਨੂੰ, ਸਤਿ ਸ਼੍ਰੀ ਅਕਾਲ ਭਾਜੀ। ਬਸ ਠੀਕ ਹੈ ਜੀ, ਤੁਸੀਂ ਸੁਣਾਓ ਜੀ।
3: ਬਹੁਤ ਸੋਹਣਾ ਪ੍ਰੋਗਰਾਮ ਚੱਲਣ ਡਿਆ
0: ਜੀ, ਧੰਨਵਾਦ ਜੀ।
3: ਦੇਖੋ ਗੱਲਾਂ ਦੇਖੋ ਕਈ ਨੇ, ਮਤਲਬ ਹਰ ਬੰਦੇ ਦਾ ਆਪਣਾ ਨਜ਼ਰੀਆ ਕਿਸੇ ਚੀਜ਼ ਨੂੰ ਦੇਖਣ ਦਾ। ਮਤਲਬ ਕੋਈ ਫੁੱਲ ਨੇ, ਕਵੀ ਦੀ ਨਜ਼ਰ ਚ ਇੱਕ ਹੋਰ ਚੀਜ਼ ਆ, ਇੱਕ ਆਸ਼ਕ ਦੀ ਨਜ਼ਰ ਚ ਗੁਲਾਬ ਦਾ ਕੋਈ ਹੋਰ ਮਤਲਬ ਆ, ਬਹੁਤ ਕੁਝ ਆ।
0: ਤੇ
3: ਇੱਕ ਲੈਣਾ ਨੇ ਬੜੀਆਂ ਪਿਆਰੀ ਮਸ਼ਹੂਰੇ ਪੜ੍ਹੀਆਂ ਕਿ ਮੈਂ ਬੋਲ ਰਹਾ ਹੂੰ, ਮੈਂ ਬੋਲ ਰਹਾ ਹੂੰ ਇਸ ਲਈ ਜਿੰਦਾ ਹੂੰ, ਗੂੰਗੂ ਕਿ ਕਹਾਂ ਕੋਈ ਕਹਾਣੀ ਲਿਖਤਾ। ਜਿਹੜੇ ਬੰਦੇ ਬੋਲਦੇ ਆ, ਗੱਲ ਕਰਦੇ ਆ, ਉਹਨਾਂ ਦੀਆਂ ਕਹਾਣੀਆਂ ਵੀ ਬਣਦੀਆਂ ਨੇ। ਤੇ ਥੋੜੀ ਦਿੱਕਤ ਹੈਗੀ ਫੋਨ ਦੀ ਤੁਹਾਡੇ ਅੱਜ, ਪਰ ਬਹੁਤ ਸੋਹਣਾ ਸੁਣਦੇ ਤੁਹਾਨੂੰ, ਬਹੁਤ ਸੋਹਣਾ ਫੋਨ ਚੱਲਦੇ ਪਿਆ। ਫਰਾਈਡੇ ਆ
0: ਤੇ
3: ਵਾਕਿਆ ਥੋੜਾ ਛੁੱਟੀ ਦਾ ਮਾਹੌਲ ਹੁੰਦਾ, ਕਈ ਵਾਰੀ ਆਪਾਂ ਮਿਹਨਤ ਲੱਗਦਾ ਮੰਡੇ ਟੂ ਫਰਾਈਡੇ ਕਾਫੀ ਕਰਦੇ, ਪਰ ਸਾਡਾ ਤਾਂ ਹੁਣ ਕੰਮ ਹੀ ਏਦਾਂ ਦਾ, ਸਾਨੂੰ ਤਾਂ ਸੱਤੇ ਦਿਨ ਰਹਿਣਾ ਪੈਂਦਾ ਕੰਮ।
0: ਬਿਲਕੁਲ ਜੀ, ਧੰਨਵਾਦ ਸੰਧੂ ਸਾਹਿਬ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਸੋ ਰੇਸ਼ਮ ਭਾਜੀ, ਸਤਿ ਸ਼੍ਰੀ ਅਕਾਲ, ਵੈਲਕਮ ਜੀ ਆਨੂ ਭਾਜੀ ਜੀ, ਸਤਿ ਸ਼੍ਰੀ ਅਕਾਲ ਭਾਜੀ,
4: ਤੁਹਾਨੂੰ ਵੈਲਕਮ
0: ਜੀ ਜੀ, ਵੈਲਕਮ ਜੀ।
4: ਬਾਕੀ ਅੱਜ ਫਰਾਈਡੇ, ਹੈਪੀ ਫਰਾਈਡੇ
0: ਜੀ, ਹੈਪੀ ਫਰਾਈਡੇ ਭਾਜੀ।
4: ਭਾਈ ਮੌਸਮ ਬਹੁਤ ਵਧੀਆ ਹੋ ਰਿਹਾ ਹੁਣ, ਚੰਗੀ ਗੱਲ ਹੈ ਨਾ ਜੀ।
0: ਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ।
4: ਬਾਕੀ ਭਾਈ ਆਪਾਂ ਸੈਟੀਸਫਾਈ ਕਹਿ ਸਕਦੇ ਆ
0: ਸੈਟੀਸਫਾਈ, ਹਾਂਜੀ ਉਹ ਤਾਂ ਆਪਾਂ ਕਹਿੰਨੀ ਆ ਭਾਜੀ, ਸਬਰ ਸੰਤੋਖ ਜਿਹ ਚ ਆ ਗਿਆ ਉਹਨੇ ਦੁਨੀਆ ਜਿੱਤ ਲਈ, ਹੈ ਨਾ ਆਪਾਂ ਇਹ ਆਮ। ਪਰ ਇਹਨਾਂ ਚਾਰ ਚੀਜ਼ਾਂ ਦੇ ਵਿੱਚ ਜਿਹੜੇ ਆ ਤੁਸੀਂ ਕਿਹਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੋ ਭਾਜੀ, ਹੁਸਨ ਨੂੰ, ਅਕਲ ਨੂੰ, ਦੌਲਤ ਨੂੰ, ਜਾਂ ਫਿਰ ਤਕਦੀਰ ਨੂੰ, ਇਹਨਾਂ ਚਾਰ ਚੀਜ਼ਾਂ? ਅੱਛਾ, ਅਕਲ ਹੈ ਜਿਹੜੀ ਉਹ ਤੁਸੀਂ ਕਹਿੰਦੇ ਹੋ ਵੀ ਸਭ ਤੋਂ ਵੱਧ ਅਹਿਮੀਅਤ ਹੈ, ਉਹਨੂੰ ਦਿੰਦੇ ਹੋ ਤੁਸੀਂ, ਹਾਂਜੀ
4: ਹਾਂਜੀ।
0: ਚਲੋ ਠੀਕ ਹੈ, ਠੀਕ ਹੈ ਜੀ, ਠੀਕ ਹੈ। ਸੋ ਭਾਜੀ ਹੋਣੀ ਕਹਿੰਦੇ ਵੀ ਮੈਂ ਅਕਲ ਨੂੰ ਹੈ ਜਿਹੜਾ ਉਹ ਸਭ ਤੋਂ ਵੱਧ ਅਹਿਮੀਅਤ ਦਿੰਦਾ। ਇੱਕ ਕਾਲ ਹੈ, ਆਈ ਥਿੰਕ ਸ਼ਾਇਦ ਫੋਨ ਦੀ ਪ੍ਰੋਬਲਮ ਹੋਵੇ ਤਾਂ ਕਿ ਕਈ ਜਿਹੜੀਆਂ ਲਾਈਨਸ ਆ ਫਲੈਸ਼ ਹੋ ਕੇ ਆ ਜਿਹੜੀਆਂ ਡਰੋਪ ਹੋ ਰਹੀਆਂ, ਪਲੀਜ਼ ਤੁਸੀਂ ਕਾਲ ਕਰ ਹੀ ਜਾਇਓ, ਮੈਂ ਛੇਤੀ ਤੋਂ ਛੇਤੀ ਤੁਹਾਡੀ ਸਾਰੀਆਂ ਕਾਲਸ ਆ ਜਿਹੜੀਆਂ ਏਅਰ 'ਤੇ ਕਰ ਰਿਹਾ। ਮਨਜੀਤ ਜੀ ਸਵਾਗਤ ਹੈ ਭਾਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਸਰ ਜੀ, ਗੁੱਡ ਮਾਰਨਿੰਗ।
0: ਵੈਰੀ ਗੁੱਡ ਮਾਰਨਿੰਗ ਸਰ, ਵੈਰੀ ਗੁੱਡ ਮਾਰਨਿੰਗ ਜੀ।
5: ਤੁਹਾਡਾ ਸਵਾਲ ਬੜਾ ਬੜਾ ਤਕੜਾ ਜਿਹਾ ਪਾ ਦਿੰਦੇ ਤੁਸੀਂ ਸਾਨੂੰ, ਗੱਡੀ ਗੇੜ ਜਿਹਾ ਪਾ ਦਿੰਦੇ, ਚਲੋ ਉਦਾਂ ਨੀਂਦ ਖੁੱਲ ਜਾਂਦੀ ਸਾਡੀ।
0: ਅੱਛਾ ਜੀ,
5: ਸਵਾਲ ਦੱਸਣ ਤੋਂ ਪਹਿਲਾਂ ਭੁਪਿੰਦਰ ਭਾਜੀ ਦਾ ਜ਼ਰੂਰ ਕਾਲ ਆਵੇ, ਤੇ ਉਹ ਉਹ ਸਵਾਲ ਦਾ ਸਿਰਾ ਲਾ ਕੇ ਜਾਣਗੇ, ਬਾਕੀਆਂ ਦਾ ਤਾਂ ਮੇਰੇ ਤੇਰੇ ਵਰਗਿਆਂ ਦਾ ਤਾਂ ਹੈ ਨੀ ਕੋਈ ਇੰਨਾ ਸਵਾਲ।
0: ਉਹਨੂੰ
5: ਬੜਾ ਮਿਸ ਕਰੀਦਾ ਭੁਪਿੰਦਰ ਭਾਜੀ, ਜਿੱਥੇ ਕਿਤੇ ਆਵਾਜ਼ ਸੁਣਦੇ ਹੋਣ ਜ਼ਰੂਰ ਤੁਹਾਨੂੰ ਕਾਲ ਕਰਨਾ।
0: ਹਾਂਜੀ ਹਾਂਜੀ ਹਾਂਜੀ।
5: ਬਾਕੀ ਜਿਹੜੇ ਕਿਉਂ ਚੀਜ਼ਾਂ ਦੇ ਵਿੱਚ ਸ਼ਮੀ ਜੀ, ਮੈਂ ਕਹਿੰਦਾ ਵੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਆ ਕਿ ਤੁਹਾਡੀ ਜਿਹੜੀ ਬੋਡੀ ਆ ਨਾ ਉਹ ਉਹ ਪੂਰੀ ਤਕੜੀ ਹੋਣੀ ਚਾਹੀਦੀ ਆ, ਉਹਦੇ ਵਿੱਚ ਪੂਰੀ ਤਕੜੀ ਔਰ ਤੰਦਰੁਸਤ ਚਾਹੀਦੀ ਆ। ਤੇ ਜਿਹੜੀ ਤਕਦੀਰ ਕਹਿੰਦੇ ਆ, ਮੈਂ ਕਹਿੰਦਾ ਤਕਦੀਰ ਆਪਣੀ ਇੱਕ ਜਿੱਦਾਂ ਸ਼ਾਮ ਸਵੇਰ ਆ ਨਾ, ਮੈਨੂੰ ਲੱਗਦਾ ਤਕਦੀਰ ਵੀ ਸਾਡੀ ਏਦਾਂ ਹੀ ਚੇਂਜ ਹੁੰਦੀ ਰਹਿੰਦੀ ਆ, ਪਰ ਜਿਹੜੀ ਤੁਹਾਡੀ ਬੋਡੀ ਆ ਨਾ, ਜੇ ਕਿਤੇ ਇਹਦੇ ਵਿੱਚ ਜਾਨ ਆ ਚੰਗੀ ਆ, ਇਹ ਤਕਦੀਰ ਨੂੰ ਚੇਂਜ ਕਰ ਸਕਦੀ ਆ ਜੇ ਬੰਦੇ ਦੇ। ਬਾਕੀ ਆਪਾਂ ਹੁਣ ਮੈਂ ਬੜਾ ਕਹਿ ਨਹੀਂ ਸਕਦਾ ਕੀ ਹਿਸਾਬ
0: ਕਿਤਾਬ ਹੈ, ਕਹਿੰਦੇ ਉਮਰ ਦੇ ਨਾਲ ਸਿਹਤ ਵੀ ਹੈ ਜਿਹੜੀ, ਤੁਹਾਨੂੰ ਪਤਾ ਉਹਨੂੰ ਵੀ ਕਈ ਚੀਜ਼ਾਂ ਜਾਂ ਬਿਮਾਰੀਆਂ ਚਿੰਬੜ ਜਾਂਦੀਆਂ ਨੇ। ਤੇ
5: ਸ਼ਮੀ ਸਾਹਿਬ ਜਿੱਦਾਂ ਹੁਣ ਆਪਾਂ ਆਪਣੇ ਟਾਈਮ ਆ, ਮੇਰੇ ਟਾਈਮ ਆ, ਮੈਂ ਦੇਖੋ ਮੇਰੇ ਪੇਰੈਂਟਸ, ਚਲੋ ਅਸੀਂ ਇੰਡੀਆ ਆਪਣਾ ਪੰਜਾਬ ਤੋਂ ਅਸੀਂ ਖੇਤੀਬਾੜੀ ਕਰਨ ਵਾਲੇ ਸੀਗੇ, ਸਾਡੇ ਖਾਣ ਪੀਣ ਨੂੰ ਆਪਣੇ ਘਰਾਂ ਚ ਦੁੱਧ ਘੀ ਹੁੰਦਾ ਵਾਧੂ, ਉਹ ਅਸੀਂ ਖਾਧਾ, ਮੇਰਾ ਖਾਧਾ, ਸਰੀਰ ਵੀ ਠੀਕ ਆ, ਐਨ ਅਜੇ ਤੰਦਰੁਸਤੀ ਆ ਪੂਰੀ, ਮਹਾਰਾਜ ਨੇ ਦਿੱਤੀ ਆ, ਕੰਮ ਤੇ ਜਾਂਦੇ ਆ ਨਾ। ਤੇ ਉਹ ਜਿਹੜੀ ਸਿਹਤ ਦਾ ਕਰਕੇ ਹੁਣ ਇੱਥੇ ਉਹ ਇੰਨਾ ਹਾਰਡ ਕੰਮ ਕਰਦਾ ਮੈਂ, ਉਹ ਸਿਹਤ ਦਾ ਕਰਕੇ ਆ, ਤੇ ਮੇਰੀ ਐਜੂਕੇਸ਼ਨ ਕੁਛ ਵੀ ਹੈ ਨੀ ਗੀ, ਜਾਂ ਇਹਨੂੰ ਮੈਂ ਸਿਹਤ ਨੂੰ ਲਾ ਲਵਾਂ, ਜਾਂ ਮੈਂ ਤਕਦੀਰ ਲਾ ਲਵਾਂ, ਜਾਂ ਮੈਂ ਕਿੱਦਾਂ ਲਾ ਦਵਾਂ, ਸਮੇਂ ਸਮੇਂ ਨਾਲ ਹੀ ਆ ਮੇਰੇ ਹਿਸਾਬ ਨਾਲ ਤੁਹਾਡੇ ਤੋਂ ਚੰਗਾ ਸਰੀਰ ਤੇ ਸਿਹਤ ਹੋਣੀ ਚਾਹੀਦੀ ਹੈ ਤੇ ਤਕਦੀਰ ਸ਼ਾਮ ਸਵੇਰੇ ਵਾਂਗੂ ਚੇਂਜ ਹੁੰਦੀ ਰਹਿੰਦੀ ਹੈ
0: ਜੀ ਜੀ ਜੀ ਥੈਂਕ ਯੂ ਮਨਜੀਤ ਭਾਜੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਤੁਹਾਡੇ ਸਾਰਿਆਂ ਦੇ ਜਿਹੜੇ ਵੱਖੋ ਵੱਖ ਹੈ ਜਿਹੜੇ ਵਿਚਾਰ ਆ ਜਿਹੜੇ ਉਹ ਆਏ ਆ ਸੋ ਮੈਂ ਸਾਰਿਆਂ ਦੀ ਕਰ ਰਿਹਾ ਸੁਰਿੰਦਰ ਜੀ ਤੁਹਾਡੀ ਜਿਹੜੀ ਕਾਲ ਫਲੈਸ਼ ਹੁੰਦੀ ਸੀ ਉਹ ਵੀ ਡਰੋਪ ਹੋ ਗਈ ਸੋ ਦੁਬਾਰਾ ਕਾਲ ਕਰ ਲਿਓ 1451 1451 ਜੀ ਸਵਾਗਤ ਹੈ ਜੀ
6: ਜੇ ਅਕਲ ਹੋਊਗੀ ਤੇ ਤਕਦੀਰ ਤਾਂ ਹੀ ਬਣਨੀ ਆ ਜੇ ਤੁਸੀਂ ਹੁਣ ਬੈਠੇ ਰਜਾਈ ਚ ਪ੍ਰੋਗਰਾਮ ਕਰੋਗੇ ਤਾਂ ਸੁਣਨਾ ਨੀ ਲੋਕ ਫਿਰ ਰਜਾਈ ਵਾਲਾ ਕਹਿਣ ਲੱਗ ਪੈਂਦੇ ਦੇਖੋ ਜੇ ਤੁਹਾਡੇ ਕੋਲ ਅਕਲ ਹੈਗੀ ਆ ਤੁਸੀਂ ਜੋਬ ਵੀ ਵਧੀਆ ਕਰੋਗੇ ਐਜੂਕੇਸ਼ਨ ਵੀ ਵਧੀਆ ਲਓਗੇ ਜੇ ਅਕਲ ਹੈਗੀ ਆ ਤੇ ਦਿਮਾਗ ਹੈਗਾ ਜੇ ਤੁਸੀਂ ਘਰ ਬੈਠੇ ਕਹੋਗੇ ਤਾਂ ਜੀ ਹੁਣ ਤਕਦੀਰ ਬਣ ਜੂ ਤਕਦੀਰ ਘਰ ਨੀ ਬਣਦੀ ਇਹ ਕੰਮ ਕਰਨੇ ਪੈਂਦੇ ਆ ਆਪਣੇ ਮਤਲਬ ਕਿ ਬੋਡੀ ਜਿੱਦਾਂ ਭਾਜੀ ਹੁਣੀ ਕਹਿੰਦੇ ਬੋਡੀ ਵੀ ਵਧੀਆ ਚਾਹੀਦੀ ਹੈ ਤੁਹਾਡਾ ਸਰੀਰ ਵਧੀਆ ਚਾਹੀਦਾ ਤਾਂ ਹੀ ਜਿਹੜੀ ਅਕਲ ਆ ਅਕਲ ਹੋਊਗੀ ਤੇ ਸਾਰੇ ਕੰਮ ਆਪਣੇ ਆਪ
0: ਹੋਏ ਇਹ ਵੀ ਦਰੁਸਤ ਹੈ ਭਾਜੀ ਜੀ ਸੋ ਤੁਸੀਂ ਕਹਿੰਦੇ ਹੋ ਵੀ ਅਕਲ ਆ ਜਿਹੜੀ ਉਹ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ ਇਨਸਾਨ ਦੀ ਜ਼ਿੰਦਗੀ ਵਿੱਚ
6: ਹਨਾ ਤੇ ਨਾਲ ਹੀ ਸਾਰਾ ਕੁਝ ਤਕਰੀਰਾਂ ਵੀ ਬਣਦੀਆਂ ਕੰਮ ਕਾਜ ਵੀ ਬੰਦਾ ਉੱਦੇ ਕਰਦਾ ਐਜੂਕੇਸ਼ਨ ਵੀ ਉੱਦੇ ਲੈਂਦਾ
0: ਕੀ ਬਾਤ ਹੈ ਕੀ ਬਾਤ ਹੈ ਸਹੀ ਗੱਲ ਹੈ ਜੀ ਸਹੀ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੇ ਮੈਂ ਹੁਣ ਛੇਤੀ ਆ ਜਿਹੜਾ ਰੈਪ ਅਪ ਕਰ ਦੇਵਾਂਗਾ ਜੇ ਤੁਹਾਡੀਆਂ ਕਪਲਸ ਆਫ ਕਾਲਸ ਆਉਣੀਆਂ ਨੇ ਤੇ ਉਹ ਵੇਟ ਕਰਕੇ ਛੇਤੀ ਆਪਾਂ ਰੈਪ ਅਪ ਕਰਕੇ ਫਿਰ ਅੱਜ ਜੋ ਖਾਸ ਖਾਸ ਖਬਰਾਂ ਆ ਉਹਨਾਂ ਵੱਲ ਆਪਾਂ ਰੁੱਖ ਕਰਾਂਗੇ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਦੋਸਤੋ KPT ਰੈਨੋਵੇਸ਼ਨ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਸਟਰਕਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਕਈ ਵਾਰ ਜਿਹੜਾ ਆਪਾਂ ਐਕਸਟੈਂਸ਼ਨ ਆ ਜਿਹੜੀ ਘਰ ਦੇ ਪਿੱਛੇਲੇ ਪਾਸੇ ਐਕਸਟੈਂਸ਼ਨ ਕਰਵਾਉਣੀ ਹੈ ਉਹ ਵੀ ਹੈ ਵਿਦ ਪਰਮਿਟ ਆ ਜਿਹੜਾ ਇਹ ਕਰਵਾਉਂਦੇ ਨੇ ਬੇਸਮੈਂਟ ਆ ਜਿਹੜੀ ਲੀਗਲ ਤਰੀਕੇ ਨਾਲ ਬਣਾਉਣੀ ਹੈ ਤੁਸੀਂ ਤਾਂ ਵੀ ਤੁਸੀਂ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਇੱਕ ਤਾਂ ਇਹ ਹੈ ਵੀ ਕੁਆਲਿਟੀ ਕੰਮ ਹੈ ਅਤੇ ਮੁੱਲ ਆ ਜਿਹੜਾ ਉਹ ਵੀ ਹੈ ਜਿਹੜਾ ਬਜਟ ਫਰੈਂਡਲੀ ਆ ਤੁਸੀਂ ਸ਼ੋਪ ਰਾਊਂਡ ਕਰ ਲਿਓ ਇਹਨਾਂ ਦਾ ਕੀਤਾ ਹੋਇਆ ਕੰਮ ਵੀ ਜ਼ਰੂਰ ਦੇਖਿਓ ਆਸ਼ਾ ਸ਼ਿਕਾਰ ਉੱਠੋਗੇ ਸੋ ਨੰਬਰ ਹੈ ਜੀ 416-272-1414 416-272-8214 'ਤੇ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਅਤੇ ਜੇ ਹੋਮ ਆਟੋ ਇੰਸ਼ੋਰੈਂਸ ਦੀ ਲੋੜ ਪੈ ਗਈ ਹੈ ਅਤੇ ਕਰਨੀ ਹੈ ਰਿਨਿਊਅਲ ਆ ਗਈ ਹੈ ਪ੍ਰੀਮੀਅਮ ਹੈ ਜਿਹੜਾ ਤੁਹਾਡੀ ਕੰਪਨੀ ਨੇ ਵਧਾ ਦਿੱਤਾ ਤਾਂ ਮਨਵੀਰ ਸਿੰਘ ਹੋਣਾ ਨੂੰ ਇੱਕ ਵਾਰ ਕਾਲ ਕਰ ਲਿਓ ਅਤੇ ਫਿਰ ਦੇਖਿਓ ਉਹਨਾਂ ਦਾ ਕਮਾਲ ਸੋ ਨੰਬਰ ਹੈ ਜੀ ਮਨਵੀਰ ਸਿੰਘ ਹੋਣਾ ਦਾ 647-219-2870 647-219-2870 647-219-2870 'ਤੇ ਮਨਵੀਰ ਸਿੰਘ ਜੀ ਹੋਣੀ ਆ ਜਿਹੜਾ ਤੁਹਾਡੇ ਨਾਲ ਤੁਹਾਨੂੰ ਆ ਜਿਹੜੇ ਹੋਮ ਆਟੋ ਇੰਸ਼ੋਰੈਂਸ ਦੇ ਪ੍ਰੀਮੀਅਮ ਆ ਜਿਹੜੇ ਉਹ ਤੁਹਾਡੇ ਘਟਾ ਸਕਦੇ ਨੇ ਸੁਰਿੰਦਰ ਜੀ ਸਵਾਗਤ ਹੈ ਭਾਜੀ ਜੀ ਐਨ ਓ ਜੀ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ
0: ਸਤਿ ਸ਼੍ਰੀ ਅਕਾਲ ਭਾਜੀ
7: ਸਰ ਜੀ ਇੱਕ ਵਾਰੀ ਰਿਪੀਟ ਕਰੀਓ ਕਿਹੜੀਆਂ ਚਾਰ ਚੀਜ਼ਾਂ ਕਹੀਆਂ ਸੀ ਤੁਸੀਂ ਹੁਸਨ
0: ਅਕਲ
7: ਹਾਂਜੀ
0: ਦੌਲਤ
7: ਹਾਂਜੀ
0: ਤਕਦੀਰ
7: ਤਕਦੀਰ
0: ਹਾਂ
7: ਠੀਕ ਆ ਜੀ ਮੈਂ ਇਹਨਾਂ ਨੂੰ ਤਿੰਨਾਂ ਚੋਂ ਥਾਂ ਤੇ ਡਿਵਾਈਡ ਕਰ ਦਿੰਦਾ ਜਿਹੜੀ ਹੁਸਨ ਹੁੰਦਾ ਨਾ ਜੀ ਜਵਾਨੀ
0: ਜੀ
7: ਇਹ 16-17 ਸਾਲ ਤੱਕ ਬਹੁਤ ਆ ਜਿੱਦਾਂ ਗੁਰਦਾਸ ਮਾਨ ਜੀ ਕਹਿੰਦਾ ਮੁੰਡਾ ਗਲੀ ਚ ਗੇੜੀਆਂ ਮਾਰੇ ਕੁੜੀ ਬਿੰਦੇ ਸੱਤੇ ਬਾਹਰ ਨੂੰ ਆਵੇ
0: ਹਨਾ
7: ਤੇ ਆਪਾਂ ਸ਼ੀਸ਼ੇ ਮੁਹਰੇ ਖੜੇ ਹੋ ਕੇ ਜੁਲਫਾਂ ਜਲਫਾਂ ਬੜੀਆਂ ਸਵਾਰਦੇ ਆ ਮੁੰਡੇ ਵੀ ਉਹ ਪਫ ਜੇ ਪਾਉਂਦੇ ਆ ਕਦੀ ਧਰਮਿੰਦਰ ਦੇ ਸਟਾਈਲ ਦੇ ਕਰਦੇ ਕਦੀ ਕਿੱਦਾਂ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਇੱਕ ਜਦੋਂ ਆਪਾਂ ਮੈਚੋਰ ਹੁੰਦੇ ਆ ਜਿੱਦਾਂ ਕਾਲਜ ਯੂਨੀਵਰਸਿਟੀ ਜਾਂਦੇ ਆ ਪੜ੍ਹਾਈ ਦੇ
0: ਜੀ
7: ਉਹ ਤੋਂ ਬਾਅਦ ਉੱਥੇ ਆਪਣੀ ਅਕਲ ਸ਼ੁਰੂ ਹੁੰਦੀ ਆ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਕਿਸੇ ਵੀ ਲਾਈਨ ਚ ਜਾਂਦੇ ਆ ਉਹਦੀ ਡੀਪਲੀ ਉਹ ਕਰਦੇ ਆ ਠੀਕ ਹੈ
0: ਜੀ
7: ਹਾਂਜੀ ਤੀਜੀ ਗੱਲ ਕਿਹੜੀ ਸੀ ਜੀ
0: ਚੌਥੀ ਆ ਗਈ ਦੌਲਤ
7: ਹਾਂਜੀ ਹਾਂਜੀ ਫਿਰ ਜੇ ਅਸੀਂ ਹੁਣ ਇੰਟੈਲੀਜੈਂਟ ਹੋਵਾਂਗੇ ਹਾਰਡ ਵਰਕ ਕਰਾਂਗੇ ਤੇ ਦੌਲਤ ਵੀ ਆਜੂਗੀ
0: ਤੇ
7: ਅਕਲ ਤੇ ਫਿਰ ਹੁੰਦੀ ਹੁੰਦੀ ਆਪਣੀ
0: ਤਕਦੀਰ
7: ਤਕਦੀਰ ਤੇ ਹੈ ਹੀ ਆ ਹਾਂ ਜੇ ਤਕਦੀਰ ਤਕਦੀਰ ਨਾ ਹੋਵੇ ਉਹ ਮਿਹਨਤ ਕੀਤੀ ਉਹ ਸਾਡਾ ਨਾ ਕਦੇ ਅਸੀਂ ਗਲਤ ਥਾਂ ਪੈਸੇ ਲਾ ਤੇ ਬਣਾਏ ਕੀਤੇ ਆ ਉਹ ਜਦੋਂ ਵੇਸਟ ਚਲ ਜੇ ਉੱਥੇ ਫਿਰ ਆਪਾਂ ਤਕਦੀਰ ਕਹਿੰਦੇ ਆ ਯਾਰ ਮੇਰੀ ਤਕਦੀਰ ਹੀ ਮਾੜੀ ਸੀ
0: ਫਿਰ ਤਕਦੀਰ ਨੂੰ ਕੋਸਦੇ ਰਹਿੰਦੇ ਆ ਆਪਾਂ
7: ਹਾਂਜੀ ਹਾਂਜੀ ਪਹਿਲਾਂ ਹੁਸਨ ਜਵਾਨੀ
0: ਉਹ
7: ਜਿੱਦਾਂ ਹੋਰ ਵੀ ਕਈਆਂ ਗੱਲਾਂ ਮਾਪੇ ਸਦਾ ਨਹੀਂ ਰਹਿੰਦੇ
0: ਹਨਾ
7: ਹੁਸਨ ਜਵਾਨੀ ਜਿਹੜੀ ਹੈ ਸਦਾ ਨਹੀਂ ਰਹਿਣੀ
0: ਤੇ
7: ਉਹੀ 18-20-22 ਸਾਲ ਤੱਕ ਜਦ ਤਾਈ ਸਾਡਾ ਵਿਆਹ ਬੂ ਨਹੀਂ ਹੋ ਜਾਂਦਾ ਅਸੀਂ ਪੜ੍ਹ ਲਿਖ ਕੇ ਕਿਤੇ ਜੋਬ ਤੇ ਜਾਂਦੇ ਹਾਂ ਵਧੀਆ ਚੀਜ਼ ਹੈ ਸੋ ਅਕਲ ਅਕਲ ਦੀ ਬਹੁਤ ਇੰਪੋਰਟੈਂਟ ਹੈ ਹਰ ਚੀਜ਼ ਹੈ, ਪਰ ਟਾਈਮ ਟਾਈਮ ਹੈ, ਇੱਕ ਟਾਈਮ ਲਿਮਿਟ ਹੈ ਹਰ ਚੀਜ਼ ਦਾ ਜੀ।
0: ਜੀ ਜੀ ਬਿਲਕੁਲ ਜੀ ਬਿਲਕੁਲ ਜੀ, ਥੈਂਕ ਯੂ ਸੁਰਿੰਦਰ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਚਾਰਾਂ ਚੀਜ਼ਾਂ ਨੂੰ ਆ ਜਿਹੜਾ ਇੱਕ ਤਰ੍ਹਾਂ ਕੋ ਰਿਲੇਟ ਕਰ ਦਿੱਤਾ। ਲਓ ਜੀ ਫਿਰ ਰੈਪਅਪ ਕਰਦੇ ਹਾਂ। ਕਹਿੰਦੇ ਹੁਸਨ ਕਹਿੰਦਾ ਆਪਸ ਦੇ ਵਿੱਚ ਚਾਰ ਚੀਜ਼ਾਂ ਲੜ ਰਹੀਆਂ ਸੀਗੀਆਂ, ਅਤੇ ਮੈਂ ਹੁਣ ਰੈਪਅਪ ਕਰਦਾ, ਬਾਕੀ ਤੁਸੀਂ ਆ ਜਿਹੜਾ ਅੱਗੇ ਦੇਣੇ ਵਿਊ ਪੁਆਇੰਟ ਆਪਣੇ ਆਪਣੇ ਦੇ ਦਿਓ। ਜੋ ਇਹ 17 ਹੈ, ਜੇ ਤੁਹਾਨੂੰ ਲੱਗਦਾ ਵੀ ਇਹ 17 ਨਹੀਂ ਟੁੱਕਦੀਆਂ ਤਾਂ ਵੀ ਤੁਸੀਂ ਆ ਜਿਹੜਾ ਇਹਦੇ 'ਤੇ ਤੁਸੀਂ ਕਟਾਕਸ਼ ਹੈ ਜਿਹੜੀ ਉਹ ਕਰ ਸਕਦੇ ਹੋ। ਕਹਿੰਦੇ ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ, ਮੇਰੀ ਦੁਨੀਆ ਪੂਜਾ ਕਰਦੀ ਆ। ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਹਿਰੀ ਲੜਦੀ। ਦੌਲਤ ਕਹਿੰਦੀ ਮੈਂ ਸਭ ਤੋਂ ਵੱਡੀ, ਮੇਰਾ ਦੁਨੀਆ ਪਾਣੀ ਭਰਦੀ। ਅਤੇ ਫਿਰ ਤਕਦੀਰ ਕਿੱਥੇ ਪਿੱਛੇ ਰਹਿਣ ਵਾਲੀ ਸੀ, ਤਕਦੀਰ ਕਹਿੰਦੀ ਤੁਸੀਂ ਤਿੰਨੋਂ ਝੂਠੇ, ਤਕਦੀਰ ਕਹਿੰਦੀ ਤੁਸੀਂ ਤਿੰਨੋਂ ਝੂਠੇ, ਮੈਂ ਜੋ ਚਾਹਵਾਂ ਸੋ ਕਰਦੀ। ਹੈਂਜੀ, ਸੋ ਇਹ ਚਾਰਾਂ ਦੇ ਵਿੱਚ ਜੋ ਲੜਾਈ ਸੀ, ਸੋ ਇਸ ਤਰ੍ਹਾਂ ਆ ਜਿਹੜਾ ਇਸ ਨੂੰ ਆਪਾਂ ਰੈਪਅਪ ਕਰ ਲਿਆ। ਸੋ ਦੋਸਤੋ ਆਓ ਫਿਰ ਹੁਣ ਜਿਹੜੀਆਂ ਕੁਛ ਕੁ ਜਿਹੜੀਆਂ ਆਲੇ ਦੁਆਲੇ ਦੀਆਂ ਖਾਸ ਖਬਰਾਂ ਨੇ ਉਹਨਾਂ ਦੇ ਵੱਲ ਆਪਾਂ ਹੁਣ ਰੁੱਖ ਕਰਦੇ ਹਾਂ। ਬਾਕੀ ਸਟੂਡੀਓ ਦੇ ਵਿੱਚ ਤੁਸੀਂ ਆ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਇਸੇ ਤਰ੍ਹਾਂ ਪਾ ਸਕਦੇ ਹੋ। ਸਟੂਡੀਓ ਨੰਬਰ 905-673-3337 'ਤੇ।
8: ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਸੁਚੱਜੀ ਅਗਵਾਈ ਵਿੱਚ ਚੱਲ ਰਹੇ ਧਰਮ ਯੁੱਧ ਮੋਰਚੇ ਨੇ ਜਦੋਂ ਨਿਰਣਾਇਕ ਰੂਪ ਲੈਣਾ ਸ਼ੁਰੂ ਕਰ ਦਿੱਤਾ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਗਮਾਂ ਨੇ CID ਲੈਣ ਖਾਤਰ ਮਾਹਰ ਜਸੂਸਾਂ ਦੀ ਇੱਕ ਟੀਮ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਭੇਜਿਆ। ਜਸੂਸਾਂ ਦੇ ਮੁਖੀ ਨੇ ਉੱਥੇ ਕੀ ਵੇਖਿਆ ਤੇ ਦਿੱਲੀ ਜਾ ਕੇ ਕੀ ਰਿਪੋਰਟ ਪੇਸ਼ ਕੀਤੀ। ਉਸ ਵੇਲੇ ਦੀਆਂ 17

0: ਜੀ ਦੁਬਾਰਾ ਸਵਾਗਤ ਹੈ ਜੀ। ਸੋ ਆਓ ਹੁਣ ਖਬਰਾਂ ਵੱਲ ਰੁੱਖ ਕਰਦੇ ਹਾਂ। ਸੋ ਪਹਿਲੀ ਖਬਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, CAA ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ ਵੱਲੋਂ ਆ ਜਿਹੜੀਆਂ ਅੰਟਾਰੀਓ ਦੀਆਂ ਸਭ ਤੋਂ ਖਸਤਾ ਹਾਲਤ ਦੀਆਂ ਜਿਹੜੀਆਂ ਸੜਕਾਂ ਆ ਉਹਨਾਂ ਦਾ ਨਾਮ ਹੈ ਜਿਹੜਾ ਪਹਿਲੀਆਂ ਜਿਹੜੀਆਂ 10 ਸੜਕਾਂ ਨੇ ਉਹਨਾਂ ਦਾ ਨਾਮ ਹਰ ਵਾਰੀ ਆ ਜਿਹੜਾ ਘੋਸ਼ਿਤ ਕੀਤਾ ਜਾਂਦਾ, ਅਤੇ ਉਹਦੇ ਵਿੱਚ ਚਾਰ ਸੜਕਾਂ ਜਿਹੜੀਆਂ ਨੇ ਉਹ ਟੋਰਾਂਟੋ ਏਰੀਏ ਦੀਆਂ ਨੇ। ਅੱਛਾ, ਨੰਬਰ 1 ਤੇ ਜਿਹੜੀ ਸੜਕ ਆਈ ਹੈ ਜੀ ਉਹ ਸੜਕ ਹੈ ਜਿਹੜੀ ਹੈਮਿਲਟਨ। ਹੈਮਿਲਟਨ ਵਾਲਿਓ ਕਹੋ ਆਪਣੀਆਂ ਸੀਡੀਆਂ ਨੂੰ ਪੀਸ ਆਪਣੀਆਂ ਸੜਕਾਂ ਦੀ ਹਾਲਤ ਹੈ ਜਿਹੜੀ ਠੀਕ ਕਰੋ। ਉੱਥੇ ਦੀ ਜਿਹੜੀ ਬਾਰਟਨ ਸਟਰੀਟ ਈਸਟ ਹੈ ਉੱਥੇ ਸਭ ਤੋਂ ਜ਼ਿਆਦਾ ਕਹਿੰਦੇ ਖੱਡੇ ਉਸ ਸੜਕ ਦੇ ਵਿੱਚ ਹੈ। ਇੱਦਾਂ ਲੱਗਦਾ ਵੀ ਪਤਾ ਨਹੀਂ ਅਸੀਂ ਕਿਹੜੀ ਸੜਕ ਦੇ ਉੱਤੇ ਘੁੰਮ ਰਹੇ ਹਾਂ। ਦੂਸਰੇ ਨੰਬਰ 'ਤੇ ਆ ਜਾਓ ਫਿਰ ਮਿਸੀਸਾਗਾ ਬ੍ਰੈਂਪਟਨ ਵਾਲਿਓ, ਆ ਜਿਹੜੀ ਹਰ ਓਨਟਾਰੀਓ ਸਟਰੀਟ ਹੈ ਜਿਹਨੂੰ ਹਾਈਵੇ 10 ਵੀ ਆਪਾਂ ਕਹਿ ਦਿੰਦੇ ਹਾਂ। ਸੋ ਇਹ ਜਿਹੜੀ ਹੈ ਸੈਕਿੰਡ ਸਭ ਤੋਂ ਮਾੜੀ ਸਟਰੀਟ ਹੈ ਜਿਹੜੀ ਓਨਟਾਰੀਓ ਦੇ ਵਿੱਚ ਹੈ ਜਿਹੜਾ ਇਹਦਾ ਨਾਮ ਸ਼ਾਮਿਲ ਹੈ। ਉਸ ਤੋਂ ਬਾਅਦ ਨੋਟਰ ਡੈਮ ਐਵਨਿਊ ਗ੍ਰੇਟ ਸਡਬਰੀ, ਚੌਥੇ ਨੰਬਰ 'ਤੇ ਆ ਗਈ ਸਾਈਡਰ ਰੋਡ ਫੋਰਟ ਐਰੀ ਦੀ। ਸੋ ਇਹ ਜਿਹੜੀਆਂ ਕੁਝ ਕੁ ਸੜਕਾਂ ਨੇ ਇਹ ਸਭ ਤੋਂ ਵੱਧ ਖਸਤਾ ਹਾਲਤ ਦੇ ਵਿੱਚ ਹੈ। ਉੱਦਾਂ ਤਾਂ ਹੈਮਿਲਟਨ ਦੇ ਜਿਹੜੇ ਮੇਅਰ ਹੈ ਬੀਬੀ ਐਂਡਰੀਆ ਹੌਰਵਥ, ਜਿਹੜੇ ਪਹਿਲਾਂ NDP ਦੇ ਆਗੂ ਵੀ ਰਹੇ ਨੇ, ਉਹ ਕਹਿੰਦੇ ਵੀ ਸਾਨੂੰ ਪਤਾ ਆ ਆਹ ਜਿਹੜੀ ਸੜਕ ਹੈ ਇਹਦੀ ਕੰਮ ਹੋਣ ਵਾਲਾ ਅਤੇ ਆਉਂਦੇ ਹਫ਼ਤਿਆਂ ਦੇ ਵਿੱਚ ਹੀ ਆ ਜਿਹੜਾ ਅਸੀਂ ਲੱਗ ਜਾਣਾ ਅਤੇ ਇਸ ਸੜਕ ਦੀ ਆ ਜਿਹੜੀ ਹਾਲਤ ਅਸੀਂ ਵਧੀਆ ਕਰ ਦੇਵਾਂਗੇ। ਅਤੇ ਉੱਥੇ ਹੀ ਦੋਸਤੋ ਕੱਲ੍ਹ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਵੱਲੋਂ ਆ ਜਿਹੜਾ AI ਨੂੰ ਲੈ ਕੇ ਜਿਹੜੀ ਸਟਰੈਟਜੀ ਹੈ ਜਿਹੜੀ ਅਪਣਾਈ ਗਈ ਉਹਦੇ ਤੋਂ ਘੁੰਡ ਚੁਕਾਈ ਗਈ। ਬੜੇ ਚਿਰ ਤੋਂ ਆ ਜਿਹੜੀ ਇਸ ਦੀ ਗੱਲਬਾਤ ਹੋ ਰਹੀ ਸੀਗੀ ਵੀ AI ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਵੇਗੀ। ਜਿਹੜੇ AI ਦੇ ਨਾਲ ਨਹੀਂ ਕੰਮ ਕਰਨਗੇ ਉਹ ਪਿੱਛੇ ਰਹਿ ਜਾਣਗੇ। ਹੁਣ ਸਰਕਾਰ ਨੇ ਕਿਹਾ ਵੀ ਬਿਲੀਅਨਸ ਆਫ ਡਾਲਰ ਆ ਜਿਹੜੇ ਅਸੀਂ ਖਰਚ ਕਰਾਂਗੇ। ਪਹਿਲਾ ਗੱਲ ਤਾਂ ਇਹ ਹੈ ਅਸੀਂ ਆਪਣੇ ਕੈਨੇਡੀਅਨਸ ਦੇ ਬੱਚਿਆਂ ਨੂੰ ਆ ਜਿਹੜਾ AI ਦਾ ਜਾਂ ਫਿਰ ਆਨਲਾਈਨ ਦਾ ਜਿਹੜਾ ਹਾਰਮ ਹੈ ਉਸ ਤੋਂ ਬਚਾਉਣ ਵਾਸਤੇ ਅਸੀਂ ਆ ਜਿਹੜੇ ਆਉਣ ਵਾਲੇ ਸਮੇਂ 'ਤੇ ਕੁਝ ਕੁ ਜਿਹੜੇ ਕਾਨੂੰਨ ਲੈ ਕੇ ਆ ਰਹੇ ਹਾਂ। ਦੂਸਰਾ ਜਿਹੜਾ AI ਹੈ ਕਿਸ ਹਿਸਾਬ ਦੇ ਨਾਲ ਹੈ, ਜਿਹੜਾ ਤੁਸੀਂ ਉਸ ਟੈਕਨੀਕ ਬਾਰੇ ਜਾਣਕਾਰੀ ਲੈਣੀ ਹੈ ਆਪਣੇ ਆਪ ਨੂੰ ਆ ਜਿਹੜਾ ਐਜੂਕੇਟ ਕਰਨਾ ਚਾਹੁੰਦੇ ਹੋ ਅਤੇ ਸਰਕਾਰ ਹੈ ਜਿਹੜੇ ਮਿਲੀਅਨਸ ਆਫ ਫੰਡਸ ਹੈ ਜਿਹੜਾ ਇਹਨਾਂ ਵਾਸਤੇ ਐਲੋਕੇਟ ਕਰ ਰਹੀ ਹੈ ਤਾਂ ਕਿ ਫਰੀ ਆਫ ਕੋਸਟ ਹੈ ਜਿਹੜੇ ਬੱਚੇ ਹੋ ਗਏ ਪੋਸਟ ਸੈਕੰਡਰੀ ਤੋਂ ਬਾਅਦ ਜਾਂ ਫਿਰ ਹੋਰ ਕੈਨੇਡੀਅਨਸ ਹੈ ਜਿਹੜੇ AI ਟੂਲ ਦੀ ਹੈ ਜਿਹੜੀ ਜਾਣਕਾਰੀ ਲੈ ਸਕਣ ਅਤੇ ਆਪਣੇ ਬਿਜ਼ਨਸ ਦੇ ਵਿੱਚ ਉਸ ਦਾ ਇਸਤੇਮਾਲ ਕਰ ਸਕਣ। ਅੱਛਾ, ਜਦੋਂ ਆਪਾਂ AI ਜਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਮਨ ਦੇ ਵਿੱਚ ਇਹ ਆ ਜਾਂਦਾ ਜਾਂ ਫਿਰ ਖਬਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਹ ਆਉਂਦਾ ਵੀ ਭਾਈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜੌਬਸ ਹੈ ਜਿਹੜੀਆਂ ਖੁੱਸ ਜਾਣਗੀਆਂ। ਸਰਕਾਰ ਕਹਿੰਦੀ ਵੀ ਨਹੀਂ, ਅਸੀਂ 2.5 ਲੱਖ ਤੋਂ ਵੱਧ ਨਵੀਆਂ ਜੌਬਸ ਹੈ ਜਿਹੜੀਆਂ ਕ੍ਰੀਏਟ ਕਰਾਂਗੇ AI ਅਡੋਪਸ਼ਨ ਦੇ ਨਾਲ ਬਾਏ 2031 ਤੱਕ। ਅਤੇ ਨਾਲ ਹੀ ਕਿਹਾ ਇਸ ਵਕਤ ਸਿਰਫ 12% ਜਿਹੜੇ ਲੋਕ ਨੇ ਜਾਂ ਬਿਜ਼ਨਸ ਹੈ ਉਹਨਾਂ ਨੇ AI ਨੂੰ ਅਡਾਪਟ ਕੀਤਾ ਅਤੇ ਇਹੀ ਪਰਸੈਂਟੇਜ ਅਸੀਂ ਜਿਹੜੀ ਹੈ 60% ਤੱਕ ਲੈ ਕੇ ਜਾਣਾ ਬਾਏ 2034 ਤੱਕ, 2034 ਤੱਕ। ਅਤੇ ਉੱਥੇ ਹੀ ਵਰਲਡ ਲੀਡਿੰਗ ਸੁਪਰ ਕੰਪਿਊਟਰ ਹੈ ਜਿਹੜਾ ਉਹ ਬਣਾਇਆ ਜਾਵੇਗਾ 2031 ਤੱਕ। ਅਤੇ ਨਾਲ ਹੀ ਆ ਜਿਹੜਾ ਕਿਹਾ ਵੀ ਹੋਰ ਬਹੁਤ ਸਾਰੇ ਜਿਹੜੇ ਦੇਸ਼ ਹੈ ਉਹਨਾਂ ਦੇ ਨਾਲ ਮਿਲ ਕੇ AI ਦੇ ਉੱਤੇ ਆ ਜਿਹੜਾ ਕੰਮ ਕੀਤਾ ਜਾਵੇਗਾ। ਅੱਛਾ, ਕੱਲ੍ਹ ਆ ਜਿਹੜਾ ਡਿਬੇਟ ਵੀ ਹੋਈ, ਆਪੋ ਆਪਣੇ ਵਿਚਾਰ ਵੀ ਦਿੱਤੇ ਵੀ ਆਪਾਂ ਇਹ ਕਹਿ ਦਿੰਦੇ ਹਾਂ ਵੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਸਟੂਡੈਂਟ ਆਏ ਨੇ ਜਾਂ ਵਰਕ ਪਰਮਿਟ 'ਤੇ ਇੱਥੇ ਪਹੁੰਚੇ ਨੇ ਜਾਂ ਵਿਜ਼ਟਰ ਇੱਥੇ ਪਹੁੰਚੇ ਨੇ, ਉਹਨਾਂ ਦਾ ਨਾਮ ਹੈ ਜਿਹੜਾ ਐਵੇਂ ਖਰਾਬ ਕੀਤਾ ਜਾਂਦਾ। ਖਰਾਬ ਆਪਾਂ ਹਮੇਸ਼ਾ ਇਹੀ ਕਹਿੰਦੇ ਹਾਂ ਜੇ ਕੋਈ ਖਬਰ ਆਉਂਦੀ ਹੈ ਵੀ ਭਾਈ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਪਰੋਂਦੇ, ਉਹ ਸਾਰੇ ਹੀ ਆ ਜਾਂਦੇ ਆ। ਜਿਹੜਾ ਗਲਤ ਕੰਮ ਕਰਦੇ ਆ ਉਹ ਭਾਵੇਂ ਆ ਜਿਹੜੇ ਇੱਥੇ ਵਿਜ਼ਟਰ ਆਏ ਹੋਣ ਜਾਂ ਫਿਰ ਆ ਜਿਹੜੇ ਇੱਥੇ ਵਰਕ ਪਰਮਿਟ ਸਟੱਡੀ ਪਰਮਿਟ ਜਾਂ ਇੱਥੇ ਦੇ ਇਮੀਗ੍ਰੈਂਟਸ ਹੈ ਜਾਂ ਕੈਨੇਡੀਅਨਸ ਨੇ, ਸਾਰੇ ਹੀ ਆ ਜਿਹੜੇ ਗਲਤ ਕੰਮਾਂ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੀ ਪਰਸੈਂਟੇਜ ਬਹੁਤ ਘੱਟ ਹੈ ਪਰ ਉਹ ਅੱਜ ਕੱਲ੍ਹ ਹਾਈਲਾਈਟ ਬਹੁਤ ਹੋ ਰਹੇ ਨੇ। ਓਕਵਿਲ ਜਾਂ ਹਾਲਟਨ ਦੇ ਵਿੱਚ ਪੁਲਿਸ ਵੱਲੋਂ 2 ਪ੍ਰੋਜੈਕਟ ਆ ਜਿਹੜੇ ਚਲਾਏ ਗਏ, ਇੱਕ ਪ੍ਰੋਜੈਕਟ ਸੀਗਾ ਡਿਸਕਨੈਕਟ ਅਤੇ ਇੱਕ ਪ੍ਰੋਜੈਕਟ ਸੀਗਾ ਜੋਕਰ। ਲੈ ਲਓ ਪ੍ਰੋਜੈਕਟ ਦਾ ਨਾ ਹੀ ਬੜਾ ਹਾਸੋ ਹੀ ਨਾ। ਚਲੋ ਪ੍ਰੋਜੈਕਟ ਜਿਹੜਾ ਡਿਸਕਨੈਕਟ ਹੈ ਇਹ 2026 ਦੇ ਵਿੱਚ ਹੈ ਜਿਹੜਾ ਇਹਨਾਂ ਨੇ ਤਹਿਕੀਕਾਤ ਜਾਂ ਤਫਤੀਸ਼ ਸ਼ੁਰੂ ਕੀਤੀ ਕਿਉਂਕਿ ਪੁਲਿਸ ਨੂੰ ਹੈ ਜਿਹੜੀਆਂ ਕਾਲਸ ਆਈਆਂ ਵੀ ਭਾਈ ਓਕਵਿਲ ਦੇ ਆਲੇ ਦੁਆਲੇ ਜਿੰਨੇ ਵੀ ਹੋਟਲਸ ਨੇ ਉੱਥੋਂ ਦੀ ਪਾਰਕਿੰਗ ਲੋਟ 'ਚੋਂ ਗੱਡੀਆਂ ਬਹੁਤ ਚੋਰੀ ਹੋ ਰਹੀਆਂ ਨੇ। ਚਲੋ ਪੁਲਿਸ ਵਾਲਿਆਂ ਨੇ ਆਪਣਾ ਜਿਹੜਾ ਸਰਵੀਲੀਅੰਸ ਹੈ ਜਿਹੜਾ ਉਹ ਲਾਇਆ ਅਤੇ ਉਹਨਾਂ ਨੇ ਜਿਹੜਾ ਇੱਕ ਜਗ੍ਹਾ ਜਦੋਂ 2 ਜਣੇ ਆ ਜਿਹੜੇ ਇਹ ਗੱਡੀਆਂ ਚੋਰੀਆਂ ਕਰਨ ਆਏ ਤੇ ਉਹਨਾਂ ਦੀ ਪੈੜ ਨੱਪ ਲਈ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤੇ ਹੁਣ ਜਿਹੜਾ ਪਤਾ ਚੱਲਿਆ, ਇੱਕ ਜਿਹੜਾ ਆ 21 ਸਾਲਾਂ ਦਾ ਬ੍ਰੈਂਪਟਨ ਦਾ ਰੈਜ਼ੀਡੈਂਟ ਜੋਬਨਪ੍ਰੀਤ ਸਿੰਘ ਹੈ, 21 ਸਾਲਾਂ ਦਾ, ਸਟੱਡੀ ਪਰਮਿਟ ਤੇ ਜਾਂ ਸਟੱਡੀ ਵੀਜ਼ਾ ਤੇ ਆ ਜਿਹੜਾ ਇੱਥੇ ਕੈਨੇਡਾ ਆਇਆ ਹੋਇਆ। ਤੇ ਦੂਸਰਾ ਜਿਹੜਾ ਹੈਗਾ 26 ਸਾਲਾਂ ਦਾ, ਉਹ ਵੀ ਬ੍ਰੈਂਪਟਨ ਦੇ, ਇੱਦਾਂ ਦੇ ਲੋਕ ਆ ਬ੍ਰੈਂਪਟਨ ਦਾ ਨਾਂ ਹੀ ਬਦਨਾਮ ਕਰਦੇ ਆ। ਸੋ ਅਤੀਸ਼ ਸਿੰਘ ਇਹਨੂੰ ਵੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ। ਇਹਦੇ ਕੋਲ ਕੁਛ ਕੁ ਇਹੋ ਜਿਹੇ ਇੰਸਟਰੂਮੈਂਟ ਸੀਗੇ ਜਿਹੜੇ ਬ੍ਰੇਕ ਇਨ ਜਾਂ ਫਿਰ ਚੋਰੀ ਕਰਨ ਦੇ ਵਿੱਚ ਹੈਲਪ ਕਰਦੇ ਨੇ। ਅੱਛਾ, ਜਿਹੜਾ ਤਾਂ 21 ਸਾਲਾਂ ਦਾ ਜਿਹੜਾ ਜੋਬਨਪ੍ਰੀਤ ਹੈ, ਇਹ ਪਹਿਲਾਂ ਵੀ ਹੈ ਜਿਹੜਾ ਇਹ ਵਾਂਟਡ ਦੇ ਵਿੱਚ ਹੈ, ਦੋਨੇ ਹੀ ਮੈਂ ਕਹਿੰਦਾ ਪਹਿਲੀ ਵਾਂਟਡ ਦੇ ਵਿੱਚ ਹੈ ਤੇ CBSA ਹੈ ਜਿਹੜੀ ਉਹ ਇਹਨਾਂ ਨੂੰ ਲੱਭ ਰਹੀ ਸੀਗੀ। ਤੇ ਹੁਣ ਆ ਜਿਹੜਾ ਮੈਨੂੰ ਲੱਗਦਾ ਵੀ ਇਹਨਾਂ ਨੂੰ ਆ ਜਿਹੜਾ, ਕਿਉਂਕਿ ਇਸ ਟਾਈਮ ਜਿਹੜਾ ਫਾਸਟ ਟਰੈਕ ਹੈ ਜਿਹੜਾ ਕੀਤਾ ਹੋਇਆ, ਜਿਹੜੇ ਇੱਦਾਂ ਦੇ ਹੈਗੇ ਆ ਫੜੇ ਜਾਂਦੇ ਆ, ਉਹਨਾਂ ਨੂੰ ਆ ਜਿਹੜਾ ਨਾਲ ਦੀ ਨਾਲ ਆ ਜਿਹੜਾ ਡਿਪੋਰਟ ਕੀਤਾ ਜਾ ਰਿਹਾ। ਇਸ ਟਾਈਮ ਜੋ ਖਬਰਾਂ ਆ ਰਹੀਆਂ ਨੇ, ਹਾਲਾਂਕਿ ਉਹ ਬਾਹਰ ਨਹੀਂ ਆ ਰਹੀਆਂ, ਪਰ ਉਹਨਾਂ ਨੂੰ ਨਾਲ ਦੀ ਨਾਲ ਛੇਤੀ ਛੇਤੀ ਟਰੈਕ ਕਰਕੇ ਉਹਨਾਂ ਨੂੰ ਜਹਾਜ਼ ਚਾੜਿਆ ਜਾ ਰਿਹਾ। ਤੇ ਉੱਥੇ ਹੀ ਜਿਹੜਾ ਪ੍ਰੋਜੈਕਟ ਜੋਕਰ ਸੀਗਾ, ਉਹਦੇ 'ਚ ਬ੍ਰੋਂਟੇ ਗੋ ਸਟੇਸ਼ਨ ਹੈ, ਉਹਦੀ ਪਾਰਕਿੰਗ ਲੋਟ ਤੋਂ ਹੈ ਜਿਹੜੀਆਂ ਗੱਡੀਆਂ ਚੋਰੀਆਂ ਹੋ ਰਹੀਆਂ ਸੀਗੀਆਂ। ਹਾਂਜੀ, ਸੋ ਉੱਥੇ ਵੀ ਆ ਜਿਹੜਾ ਇਹਨਾਂ ਨੇ ਆਪਣਾ ਸੈਟਅਪ ਕੀਤਾ, ਤੇ ਦੋ ਜਣੇ ਆ ਜਿਹੜੇ ਮੌਂਟਰੀਅਲ ਦੇ ਰਹਿਣ ਵਾਲੇ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ, ਹਿਰਾਸਤ ਦੇ ਵਿੱਚ ਲਿਆ। ਤੇ ਤਕਰੀਬਨ 40 ਤੋਂ ਵੱਧ ਕ੍ਰਿਮੀਨਲ ਚਾਰਜਸ ਆ ਜਿਹੜੇ ਇਹਨਾਂ ਤੇ ਲੱਗੇ ਹੋਏ ਨੇ। ਤੇ ਦੋਨੋਂ ਹੀ ਦੇਖ ਲਓ ਰਿਪੀਟ ਓਫੈਂਡਰਸ ਨੇ, ਦੋਨੋਂ ਹੀ ਮੌਂਟਰੀਅਲ ਦੇ ਇਹ ਰਹਿਣ ਵਾਲੇ ਨੇ। ਇਹਨਾਂ ਦੀਆਂ ਤਸਵੀਰਾਂ ਮੇਰੇ ਖਿਆਲ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਜਿਹੜੀਆਂ ਦੇਖ ਲਈਆਂ ਹੋਣਗੀਆਂ, ਜੇ ਨਹੀਂ ਦੇਖੀਆਂ ਤੇ ਅਸੀਂ ਵੀ ਆ ਸੋਸ਼ਲ ਮੀਡੀਆ ਦੇ ਉੱਤੇ ਪਾ ਦੇਵਾਂਗੇ। ਪਰ ਕਈ ਵਾਰ ਆ ਜਿਹੜਾ ਕਹੀਦਾ ਯਾਰ ਉਹੀ ਖਬਰਾਂ ਕੀ ਕਰੀਏ, ਪਰ ਸਾਡਾ ਕੰਮ ਹੈ ਜੀ ਤੁਹਾਨੂੰ ਸੁਚੇਤ ਕਰਨਾ, ਤੁਹਾਨੂੰ ਤੁਹਾਡੇ ਤੱਕ ਜਿਹੜੀ ਸਹੀ ਜਾਣਕਾਰੀ ਉਹ ਪਹੁੰਚਾਉਣੀ। ਵਾੜ ਹੀ ਖੇਤ ਨੂੰ ਖਾਣ ਲੱਗ ਪਏ, ਉਹਦੇ ਤਹਿਤ ਆ ਜਿਹੜਾ ਇੱਕ RCMP ਆਫਿਸਰ ਆ ਉਹਨੂੰ ਚਾਰਜ ਕੀਤਾ ਗਿਆ, ਕਿਉਂਕਿ ਆ ਜਿਹੜਾ ਉਹਨੇ ਆਪਣੇ ਪਰਿਵਾਰਕ ਮੈਂਬਰ ਨੂੰ ਆ ਇਲੀਗਲੀ US ਤੋਂ ਕੈਨੇਡਾ ਦੇ ਵਿੱਚ ਆ ਜਿਹੜਾ ਐਂਟਰ ਕਰਨ ਦੇ ਵਿੱਚ ਹੈਲਪ ਕੀਤੀ। 36 ਸਾਲਾਂ ਦੇ ਐਰੋਨ ਉਹਨਾਂ ਨੂੰ ਬ੍ਰੀਚ ਆਫ ਟਰੱਸਟ ਅਬਸਟ੍ਰਕਸ਼ਨ ਫੋਰ ਅਲੈਜ ਐਕਸ਼ਨ ਦਾ ਜਿਹੜਾ ਸਪਟੰਬਰ 2024 ਚ ਹੋਇਆ ਸੀਗਾ, ਉਹਦੇ ਤਹਿਤ ਆ ਜਿਹੜਾ ਗ੍ਰਿਫਤਾਰ ਕੀਤਾ ਗਿਆ। ਤੇ ਹੁਣ ਉਹਨਾਂ ਦੀ ਮੌਂਟਰੀਅਲ ਦੇ ਕੋਰਟ ਦੇ ਵਿੱਚ 20 July ਨੂੰ ਆ ਜਿਹੜੀ ਪੇਸ਼ੀ ਹੈ। ਕੁਲਦੀਪ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਹਾਂਜੀ ਸ਼ਮੀ ਭਾਜੀ, ਸੋਰੀ ਮੈਨੂੰ ਫੇਰ ਆਉਣਾ ਪਿਆ, ਥੋੜੀ ਜਿਹੀ ਤਕਲੀਫ ਦੇਣੀ ਹੈ ਤੁਹਾਨੂੰ।
0: ਹਾਂਜੀ ਹਾਂਜੀ,
1: ਆਪਣੇ ਫਰਜੰਦ ਦਾ ਗਾਣਾ ਆਇਆ, ਮੈਂ ਭੇਜਿਆ ਵੀ ਹੈ ਤੁਹਾਨੂੰ
0: ਜੀ,
1: ਬਹਿਜਾ ਬਹਿਜਾ ਕਰਕੇ ਜੀ ਉਹਨਾਂ ਨੇ ਕੀਤਾ ਵਾ ਜਿੱਦਾਂ ਲਾਂਚ, ਉਹਦੇ ਦੋ ਲਾਈਨਾਂ ਜ਼ਰੂਰ ਲਾ ਜਾਓ ਜਾਂਦੇ ਜਾਂਦੇ, ਪਲੀਜ਼ ਬੇਨਤੀ ਹੈ।
0: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਭਾਜੀ, ਜ਼ਰੂਰ
1: ਲਾ।
0: ਵੈਲਕਮ ਭਾਜੀ, ਵੈਲਕਮ ਜੀ, ਸੋ ਨਾਈਸ ਆਫ ਯੂ, ਥੈਂਕ ਯੂ ਜੀ। ਕੋਈ ਨਹੀਂ, ਤੁਹਾਡਾ ਆਪਣਾ ਪ੍ਰੋਗਰਾਮ ਹੈ, ਜ਼ਰੂਰ ਲਾਵਾਂਗੇ। ਬ੍ਰੈਂਪਟਨ ਦੇ ਵਿੱਚ ਕੱਲ ਗੋਲੀਬਾਰੀ ਦੀ ਘਟਨਾ ਜਿਹੜੀ ਹੋਈ ਹੈ ਸੈਂਡਲਵੁੱਡ ਤੇ ਕਰਾਊਨ ਵਿਕਟੋਰੀਆ ਡਰਾਈਵ ਦੇ ਉੱਤੇ, ਕੱਲ ਸ਼ਾਮ ਨੂੰ ਤਕਰੀਬਨ 7:15 ਆ ਜਿਹੜੀ ਪੁਲਿਸ ਨੂੰ ਕਾਲ ਜਾਂਦੀ ਹੈ, ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤੇ ਜਿਹਦੇ ਤੇ ਗੋਲੀਆਂ ਲੱਗੀਆਂ ਹੁੰਦੀਆਂ ਆ ਉਹਨੂੰ ਆ ਜਿਹੜਾ ਥਾਂ ਹੀ ਆ ਜਿਹੜਾ ਮ੍ਰਿਤਕ ਘੋਸ਼ਿਤ ਹੈ ਜਿਹੜਾ ਉਹ ਕਰ ਦਿੱਤਾ ਜਾਂਦਾ। ਫਿਲਹਾਲ ਪੁਲਿਸ ਹੈ ਜਿਹੜੀ ਦੋ ਜਾਂ ਉਸ ਤੋਂ ਵੱਧ ਜਿਹੜੇ ਸਸਪੈਕਟਸ ਹੈ ਉਹਨਾਂ ਦੀ ਪੈੜ ਨੱਪਣ ਦੀ ਆ ਜਿਹੜੀ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਨੂੰ ਲੱਭ ਰਹੀ ਹੈ। ਉੱਥੇ ਹੀ ਦੋਸਤੋ ਓਂਟਾਰੀਓ ਦੀ ਪੁਲਿਸ ਆਫਿਸਰ OPP ਆਫਿਸਰ ਹੈ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਤੁਸੀਂ ਇਹ ਦੇਖ ਲਓ, ਇੱਕ ਤਾਂ ਜਿਹੜਾ ਯੂਨੀਫਾਰਮ ਜੋਬ ਦੇ ਵਿੱਚ ਜਾਣਾ ਆਪਣੇ ਆਪ ਦੇ ਵਿੱਚ ਆ ਜਿਹੜੀ ਬਹੁਤ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ। ਕੋਈ ਵੀ ਪੁਲਿਸ ਆਫਿਸਰ ਦੀ ਜੋਬ ਪੈਰਦਾ ਜਾਂ ਕਿਸੇ ਵੀ ਬੋਰਡ ਦੇ ਵਿੱਚ ਕੰਮ ਕਰਦਾ ਪਿਆ, ਉਹ ਬਹੁਤ ਵੱਡੀ ਇੱਕ ਰਿਸਪੋਂਸੀਬਿਲਟੀ ਵੀ ਤੁਹਾਡੇ ਨਾਲ ਹੁੰਦੀ ਹੈ। ਪਰ ਕੁਝ ਕੁ ਜਿਹੜੇ ਆ ਲੋਕ ਆ ਜਿਹੜੇ ਉਹ ਇਹੋ ਜਿਹੀ ਵਰਦੀਆਂ ਦੇ ਪਿੱਛੇ ਹੁੰਦੇ ਆ ਜਿਨ੍ਹਾਂ ਨੂੰ ਉਹ ਚੀਜ਼ ਪਚਦੀ ਨਹੀਂ ਹੈ। ਸੋ ਉਸੇ ਤਰ੍ਹਾਂ ਜਿਹੜਾ ਇਹ OPP ਹੈ, ਓਂਟਾਰੀਓ ਪੁਲਿਸ ਆਰਬਿਟ੍ਰੇਸ਼ਨ ਅਤੇ ਕਮਿਸ਼ਨ ਵੱਲੋਂ ਆ ਜਿਹੜਾ ਇਹ ਟਰਮੀਨੇਟ ਕੀਤਾ ਗਿਆ ਆਫਿਸਰ ਆ ਜਿਹੜਾ ਰੋਬੈਟੋ ਵਿਸਕੌਂਟੀ, ਉਹਨੂੰ ਆ ਜਿਹੜਾ ਟਰਮੀਨੇਟ ਕੀਤਾ ਗਿਆ। ਕਿਉਂ ਕੀਤਾ ਗਿਆ ਸੁਣਿਓ, ਦੋ ਟੋ ਕੰਪਨੀਆਂ ਉਹਦੇ ਨਾਲ ਹੈ ਜਿਹੜੀ ਨੇੜਤਾ ਹੋ ਗਈ ਇਸ ਅਫਸਰ ਦੀ। ਤੇ ਕਹਿੰਦੇ 2018 ਤੋਂ ਲੈ ਕੇ 2021 ਦੇ ਦੌਰਾਨ ਪੈਟਰੋਲਿੰਗ ਜੋ ਇਹ ਅਫਸਰ ਕਰਦਾ ਸੀ ਵੱਖ ਵੱਖ ਜਿਹੜੇ 4 ਸੀਰੀਜ਼ ਵਾਲੇ ਹਾਈਵੇ ਹੈ, ਤੇ ਤਕਰੀਬਨ 703 ਇਹਨੇ ਤਕਰੀਬਨ ਟਿਕਟਾਂ ਦਿੱਤੀਆਂ, ਤੇ ਉਹਨਾਂ ਦੇ ਵਿੱਚੋਂ 700 ਜਿਹੜੀਆਂ ਗੱਡੀਆਂ ਜਿਹੜੀਆਂ ਨੇ ਟੋ ਕੀਤੀਆਂ ਗਈਆਂ, ਉਹ ਸਿਰਫ 2 ਕੰਪਨੀਆਂ ਨੂੰ ਹੀ ਆ ਜਿਹੜੀ ਟਿਪ ਦਿੱਤੀ ਗਈ ਇਹਦੇ ਵੱਲੋਂ। ਸੋ ਪਹਿਲੀ ਆ ਜਿਹੜਾ ਟਿਪ ਦੇ ਦਿੰਦਾ ਸੀ ਵੀ ਆਹ ਗੱਡੀ ਮੈਂ ਚੱਕਣ ਲੱਗਾ ਆ, ਵੀ ਤੁਸੀਂ ਆ ਪਹੁੰਚ ਜਾਓ ਤੇ ਤੁਹਾਨੂੰ ਹੀ ਚੱਕਵਾਉਣੀ ਹੈ। ਤੇ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਵੀ ਉਹਨਾਂ ਏਰੀਆ ਦੇ ਵਿੱਚ 80 ਤੋਂ ਵੱਧ ਹੋਰ ਟੋ ਕੰਪਨੀਜ਼ ਵੀ ਸੀ, ਪਰ ਸਿਰਫ ਇਹ ਦੋ ਟੋ ਕੰਪਨੀਜ਼ ਹੈ ਜਿਹੜੀਆਂ ਇਹਨਾਂ ਨੇ ਉਹ ਜੇ ਅਫਸਰ ਨੇ 703 ਟਿਕਟਾਂ ਜਾਂ ਫਿਰ ਗੱਡੀਆਂ ਚੁਕਵਾਈਆਂ ਅਤੇ 700 ਗੱਡੀਆਂ ਜਿਹੜੀਆਂ ਨੇ ਸਿਰਫ ਇਹ ਦੋ ਟੋ ਕੰਪਨੀਜ਼ ਵੱਲੋਂ ਚੁਕਵਾਈਆਂ ਗਈਆਂ ਅਤੇ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਉਹਦੇ ਵਿੱਚ ਪਤਾ ਚੱਲਿਆ ਅਤੇ ਉਹਨਾਂ ਟੋ ਕੰਪਨੀਆਂ ਨੇ ਅਫਸਰ ਨੂੰ ਹੈ ਜਿਹੜਾ $9,25,000 ਹੈ ਜਿਹੜੇ ਉਹ ਦਿੱਤੇ ਨੇ। ਇਹ ਤਾਂ ਤੁਸੀਂ ਇਹ ਕਹਿ ਲਓ ਵੀ ਪੇਪਰਾਂ ਦੇ ਉੱਤੇ ਨੰਬਰ ਆਏ ਨੇ, ਕੁਝ ਕੁ ਨੰਬਰਸ ਤੁਹਾਨੂੰ ਪਤਾ ਆ ਵੀ ਇੱਧਰ ਉੱਧਰ ਹੁੰਦੇ ਨੇ, ਸੋ ਸ਼ਾਇਦ ਇਸ ਤੋਂ ਕਿਤੇ ਵੱਧ ਹੈ ਜਿਹੜਾ ਟੋ ਕੰਪਨੀਆਂ ਵੱਲੋਂ ਇਸ ਅਫਸਰ ਨੂੰ ਦਿੱਤੇ ਹੋਣਗੇ। ਅਤੇ ਕਿੰਨੇ ਜ਼ਿਆਦਾ ਤੁਸੀਂ ਇਹ ਦੇਖੋ ਵੀ ਟੋ ਕੰਪਨੀ ਵਾਲਿਆਂ ਨੇ ਕਮਾਏ ਹੋਣੇ ਆ, ਸਰ ਉੱਦੀ ਤਾਂ ਨਹੀਂ ਫਿਰ ਇੰਸ਼ੋਰੈਂਸ ਆ ਜਿਹੜੀਆਂ ਵੱਧਦੀਆਂ ਪਈਆਂ। ਇੰਸ਼ੋਰੈਂਸ ਕੰਪਨੀਆਂ ਵੀ ਫਿਰ ਕਹਿੰਦੀਆਂ ਨੇ ਵੀ ਭਾਈ ਸਾਡੇ ਉੱਤੇ ਵੀ ਹੈ ਜਿਹੜਾ ਬਿੱਲ ਪੈ ਰਿਹਾ ਅਤੇ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਲਾਉਣਾ ਹੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜਿਹੜਾ ਦਾਗੀ ਜਿਹੜੇ ਅਫਸਰ ਹੈ ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਪਬਲਿਕ ਦਾ ਟਰੱਸਟ ਇਸ਼ੂ ਹੈ ਜਿਹੜਾ ਇਹਨਾਂ ਤੋਂ ਨਾ ਟੁੱਟੇ। ਸੋ ਇਹ ਕੁਛ ਕੁ ਜਿਹੜੀਆਂ ਦੋਸਤੋ ਖ਼ਬਰਾਂ ਸੀਗੀਆਂ ਜੋ ਤੁਹਾਡੇ ਨਾਲ ਮੈਂ ਸ਼ੇਅਰ ਕੀਤੀਆਂ। ਉੱਦਾਂ ਤਾਂ ਫਾਰਮਰ BC ਦੇ RCMP ਅਫਸਰ ਹੈ ਉਹਨਾਂ ਨੂੰ ਵੀ ਚਾਰਜ ਕੀਤਾ ਗਿਆ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਤਹਿਤ। ਸੋ ਇਹ ਕੁਝ ਕੁ ਜਿਹੜੀਆਂ ਖਾਸ ਖ਼ਬਰਾਂ ਸੀਗੀਆਂ ਅਤੇ ਇੱਕ ਖਾਸ ਖ਼ਬਰ ਕੱਲ੍ਹ ਫੋਰਡ ਸਾਹਿਬ ਨੂੰ ਪੁੱਛਿਆ ਗਿਆ ਵੀ ਤੁਸੀਂ ਜਿਹੜਾ ਪ੍ਰਾਈਵੇਟ ਪਲੇਨ ਹੈ ਜਿਹੜਾ ਪਿਛਲੇ ਤਕਰੀਬਨ ਕੁਝ ਚਿਰਾਂ ਤੋਂ ਅਜੇ ਯੂਜ਼ ਕੀਤਾ ਉਹਦੇ 'ਤੇ 1,40,000 ਖਰਚਾ ਕੀਤਾ ਅਤੇ ਫੋਰਡ ਸਾਹਿਬ ਹੈ ਜਿਹੜੇ ਖਿੱਜ ਗਏ ਕੱਲ੍ਹ। ਉਹ ਕਹਿੰਦੇ ਮੈਂ ਕਿਹੜਾ ਪਰਸਨਲੀ ਕੀਤਾ, ਮੈਂ ਜੇ ਟੈਕਸਸ ਨੂੰ ਅਜੇ ਉੱਥੇ ਗਿਆ ਅਤੇ ਉੱਥੇ 3 ਅਪੁਆਇੰਟਮੈਂਟਾਂ ਮੈਂ ਕੀਤੀਆਂ ਅਤੇ ਉੱਥੇ ਜਿਹੜੇ ਵੱਖ ਵੱਖ ਜਿਹੜੇ CEO ਦੇ ਕੰਪਨੀਜ਼ ਦੇ ਮਾਲਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ $billions ਦੀ ਇਨਵੈਸਟਮੈਂਟ ਹੈ ਜਿਹੜੀ ਮੈਂ ਓਨਟਾਰੀਓ ਵਾਸਤੇ ਲੈ ਕੇ ਆਇਆ। ਅਤੇ ਨਾਲ ਹੀ ਉਹਨਾਂ ਨੇ ਕਹਿਤਾ ਵੀ ਓਨਟਾਰੀਓ ਜਿਹੜਾ 1,000,000 ਸਕੁਅਰ ਕਿਲੋਮੀਟਰ ਦਾ ਖੇਤਰਫਲ ਹੈ ਬਹੁਤ ਵੱਡਾ ਆ, ਜੇ ਮੈਂ ਆਟੋਆ ਨੂੰ ਵੀ ਜਾਣਾ ਹੋਵੇ ਤਾਂ ਮੇਰਾ ਅੱਧੇ ਤੋਂ ਵੱਧ ਜਿਹੜਾ ਦਿਨ ਹੈ ਉਹਦੇ 'ਤੇ ਹੀ ਲੱਗ ਜਾਂਦਾ। ਇਸ ਕਰਕੇ ਮੈਂ ਸਮਾਂ ਜਿਹੜਾ ਆ ਉਹਦੀ ਬੱਚਤ ਕਰਨ ਕਰਕੇ ਆ ਜਿਹੜਾ ਚਾਰਟਰ ਪਲੇਸ ਦਾ ਇਸਤੇਮਾਲ ਕਰਦਾ ਹਾਂ। ਸੋ ਇਸ ਕਰਕੇ ਉਹਦੀ ਕਹਿੰਦੇ ਵਾਲ ਦੀ ਜਿਹੜੀ ਖੱਲ ਹੈ ਜਿਹੜੀ ਉਹ ਨਾ ਲਾਓ। ਸੋ ਬੰਦਾ ਖਿੱਚ ਵੀ ਜਾਂਦਾ ਉੱਦਾਂ ਹੀ ਹੈ। ਉਹਨਾਂ 'ਤੇ ਇੱਕ ਚੱਲਦਾ ਪਿਆ ਜੀ ਜੋ ਜਿਹੜਾ ਪਲੇਨ ਆ ਜਿਹੜਾ ਉਹਨਾਂ ਨੇ ਖਰੀਦਿਆ ਸੀ ਵੇਚ ਦਿੱਤਾ ਸੀਗਾ ਉਹਦੇ ਕਰਕੇ ਵੀ ਉਹ ਖਿਜੇ ਪਏ ਸੀਗੇ ਵੀ ਕਿਉਂਕਿ ਓਪੋਜੀਸ਼ਨ ਪਾਰਟੀਜ਼ ਕਹਿ ਰਹੀਆਂ ਨੇ ਵੀ ਉਹ ਜਿਹੜਾ ਪੈਸਾ ਆ ਜਿਹੜਾ $2,00,000 ਦੇ ਕਰੀਬ ਜਿਹੜਾ ਲੱਗਾ ਖਰੀਦਣ ਨੂੰ ਅਤੇ ਵੇਚਣ ਨੂੰ ਉਹ ਤੁਸੀਂ ਆਪਣੀ ਪੋਕਿਟ ਤੋਂ ਪੇ ਕਰੋ। ਓਬਵੀਅਸ ਹੈ ਬੰਦਾ ਖਿੱਚ ਜਾਂਦਾ। ਚਲੋ ਦੇਖੋ ਇੱਥੇ ਲੋਕ ਜਾਗਰੂਕ ਹੈ ਇਸ ਕਰਕੇ ਜਿਹੜੇ ਪੋਲੀਟੀਸ਼ੀਅਨਸ ਹੈ ਉਹ ਡਰਦੇ ਨੇ ਕੁਛ ਵੀ ਕਰਨ ਤੋਂ ਪਹਿਲਾਂ, ਜੇ ਖੋ ਜਾਂਦਾ ਆ ਫਿਰ ਉਹਨਾਂ ਨੂੰ ਜਵਾਬਦੇਹ ਹੋਣਾ ਪੈਂਦਾ। ਪਰ ਇਹ ਹੈ ਵੀ ਤੁਸੀਂ ਕਿੰਨੇ ਕੁ ਜਾਗਰੂਕ ਹੋ, ਤੁਸੀਂ ਕਿੰਨੇ ਕੁ ਸਵਾਲ ਪੁੱਛਦੇ ਹੋ। ਹੁਣ ਆਪਣੇ ਵੀ ਇਲੈਕਸ਼ਨਸ ਹੋਣੇ ਨੇ, ਵੱਖ ਵੱਖ ਜਿਹੜੇ ਕੈਂਡੀਡੇਟਸ ਹੈ ਜਾਂ ਜਿਨ੍ਹਾਂ ਨੇ ਜਿਹੜੇ ਆਪਣੇ ਪੇਪਰ ਭਰੇ ਆ ਜਿਨ੍ਹਾਂ ਨੇ ਉਮੀਦਵਾਰ ਜਿਨ੍ਹਾਂ ਨੇ ਲੜਨਾ ਆ ਉਹਨਾਂ ਨੂੰ ਸਵਾਲ ਪੁੱਛਿਓ ਅਸੀਂ ਤੁਹਾਨੂੰ ਵੋਟ ਪਾਈਏ ਤਾਂ ਕਿਉਂ ਪਾਈਏ, ਤੁਸੀਂ ਇਹ ਸਾਡੇ ਸ਼ਹਿਰ ਦਾ ਕਿਸ ਤਰ੍ਹਾਂ ਹੋਰ ਭਲਾ ਕਰੋਗੇ, ਤੁਸੀਂ ਇਹ ਜਿਹੜਾ ਕੀ ਤੁਹਾਡਾ ਰੋਡ ਮੈਪ ਹੈ। ਇੱਦਾਂ ਨਾ ਹੋਵੇ ਵੀ ਉਹ ਤੁਹਾਡੇ ਘਰ ਦੇ ਬਾਹਰ ਆਏ ਤੁਸੀਂ ਫੋਟੋਆਂ ਖਿਚਵਾ ਲਈਆਂ ਅਤੇ ਬਸ ਹੋ ਗਿਆ ਕੰਮ, ਇੱਦਾਂ ਨਹੀਂ ਰੱਖੋ। ਤੁਸੀਂ ਇਹ ਦੇਖੋ ਵੀ ਜੇ ਤੁਸੀਂ ਵੋਟ ਕਰਦੇ ਪਏ ਹੋ ਤੁਸੀਂ ਬੈਟਰਮੈਂਟ ਵਾਸਤੇ ਆਪਣੇ ਸ਼ਹਿਰ ਦੀ ਜਾਂ ਫਿਰ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਬਾਰੇ ਆ ਜਿਹੜਾ ਉਹਨੂੰ ਸੋਚ ਕੇ ਆ ਜਿਹੜਾ ਵੋਟ ਕਰਿਓ, ਕਿਹੋ ਜਿਹੇ ਅਗਲੇ ਦੀ ਪੋਲਿਸੀਜ਼ ਹੈ ਅਤੇ ਅਗਲਾ ਕੀ ਆ ਜਿਹੜਾ ਵਿਜ਼ਨ ਲੈ ਕੇ ਚੱਲ ਰਿਹਾ। ਸੋ ਹਰ ਇੱਕ ਉਮੀਦਵਾਰ ਹੈ ਉਹਦਾ ਵਿਜ਼ਨ ਹੈ ਜਿਹੜਾ ਤੁਹਾਨੂੰ ਪਤਾ ਹੋਵੇ ਵੀ ਉਹ ਕਿਸ ਵਿਜ਼ਨ ਦੇ ਨਾਲ ਹੈ ਜਿਹੜਾ ਉਹ ਉਤਰਿਆ ਮੈਦਾਨ ਦੇ ਵਿੱਚ ਅਤੇ ਉਹਦੇ ਮੁਤਾਬਕ ਹੀ ਆ ਜਿਹੜਾ ਤੁਸੀਂ ਫਿਰ ਆਪਣੇ ਵੋਟ ਦਾ ਦੋਸਤੋ ਇਸਤੇਮਾਲ ਕਰਿਓ। ਕਿਸੇ ਦੇ ਕਹਿਣ 'ਤੇ ਨਹੀਂ ਕਰਨਾ, ਸਿਰਫ ਆਪਣੇ ਦਿਮਾਗ ਦੇ ਨਾਲ, ਆਪਣੀ ਸੋਚ ਦੇ ਨਾਲ, ਆਪਣੇ ਕਹਿ ਲਓ ਵੀ ਸੂਝ ਬੂਝ ਦੇ ਨਾਲ ਹੈ ਜਿਹੜਾ ਆਪਣੀ ਵੋਟ ਦਾ ਦੋਸਤੋ ਇਸਤੇਮਾਲ ਕਰਿਓ, ਇਹੀ ਮੈਂ ਬੇਨਤੀ ਕਰਦਾ। ਸੋ ਬ੍ਰੈਂਪਟਨ ਦੇ ਵਿੱਚ 10 ਨਵੀਆਂ ਹੋਰ ਸੜਕਾਂ ਉਹਨਾਂ ਦੇ ਨਾਮ ਹੈ ਜਿਹੜੇ ਉਹਨਾਂ ਦੀ ਘੁੰਡ ਚੁਕਾਈ ਹੈ ਜਿਹੜੀ ਉਹ ਕੀਤੀ ਗਈ ਹੈ। ਸੋ ਉਹ ਹੈ ਜਿਹੜਾ ਆਪਾਂ ਕਿਸੇ ਵੇਲੇ ਕਰਾਂਗੇ। ਅਤੇ ਦੋਸਤੋ ਇਸ ਐਤਵਾਰ ਨੂੰ ਜਿਹੜਾ ਵੀਕਐਂਡ ਆ ਰਿਹਾ ਸ਼ਹੀਦੀ ਨਗਰ ਕੀਰਤਨ ਸਿੱਖ ਪਰੇਡ ਹੈ ਜਿਹੜੀ ਉਹ ਹੋ ਰਹੀ ਹੈ 7 ਜੂਨ ਨੂੰ। ਸੋ ਰਵਾਨਗੀ ਹੈ ਜਿਹੜੀ ਇਹ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਹੋਵੇਗੀ 11:30 ਵਜੇ ਅਤੇ ਸਮਾਪਤੀ ਹੈ ਜਿਹੜੀ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਹੋਵੇਗੀ। ਅਤੇ ਵਿਸ਼ੇਸ਼ ਦੀਵਾਨ ਆ ਜਿਹੜੇ ਉਹ ਸਜਾਏ ਜਾਣਗੇ 5 ਅਤੇ 6 ਜੂਨ ਨੂੰ, ਮਤਲਬ ਚੱਲ ਰਹੇ ਨੇ। ਸੋ ਅੱਜ ਸ਼ਾਮ ਨੂੰ ਵੀ ਆ ਜਿਹੜੇ ਦੀਵਾਨ ਹੈ ਜਿਹੜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਜਾਏ ਜਾ ਰਹੇ ਨੇ। ਸੋ ਹੁੰਮ ਆ ਕੇ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੋ, ਇਸ ਨਗਰ ਕੀਰਤਨ ਦੇ ਵਿੱਚ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਦੋਸਤੋ ਤੁਸੀਂ ਪ੍ਰਾਪਤ ਕਰੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪਠਲ। ਅਤੇ ਬਾਕੀ ਤੁਸੀਂ ਜਿਹੜਾ ਕੋਈ ਅਪਲਾਇੰਸਸ ਬਾਏ ਕਰਨਾ ਆ ਤਾਂ ਤੁਸੀਂ ਡਰੀਮ ਹੋਮ ਅਪਲਾਇੰਸਸ ਦੀ ਟੀਮ ਹੈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਤੁਸੀਂ ਜਿਹੜੇ ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਦੋਸਤੋ ਇਹ ਬਚਤ ਕਰਾ ਕੇ ਦੇਣਗੇ ਤੁਸੀਂ ਜਿਹੜਾ ਕੋਈ ਵੀ ਡੀਲ ਹੈ ਜਿਹੜੀ ਇਹਨਾਂ ਕੋਲੋਂ ਲੈ ਆਈਓ, ਇਹ ਕਹਿੰਦੇ ਵੀ ਅਸੀਂ ਮੈਚ ਨਹੀਂ ਕਰਾਂਗੇ, ਅਸੀਂ ਉਸ ਡੀਲ ਨੂੰ ਬੀਟ ਕਰਾਂਗੇ। ਤੁਸੀਂ ਬੰਡਲ ਦੇ ਵਿੱਚ ਜਿਹੜੇ ਅਪਲਾਇੰਸਿਸ ਖਰੀਦਦੇ ਹੋ, ਪੰਜ ਅਪਲਾਇੰਸਿਸ ਦੇ ਉੱਤੇ $1200 ਤੱਕ ਦੀ ਜਿਹੜੀ ਬੱਚਤ ਹੋਵੇਗੀ ਉਹ ਅੱਡ ਹੋਵੇਗੀ, ਪਲੱਸ ਉਹਦੇ ਉੱਤੇ 10% ਹੋਰ ਐਡੀਸ਼ਨਲ ਆਫ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦੇ ਦਿਓ, ਡਰੀਮ ਹੋਮ ਅਪਲਾਇੰਸਿਸ 2915 ਅਰਜਨਟੀਆ ਰੋਡ, ਯੂਨਿਟ ਨੰਬਰ 2, ਮਿਸੀਸਾਗਾ ਵਿਖੇ ਇਹ ਵਾਕਿਆ ਨੇ ਦੋਸਤੋ। ਅਤੇ ਉੱਥੇ ਹੀ ਟਰੱਕਾਂ ਟਰੇਲਾਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਪੈਸ਼ਲਾਈਜ਼ ਕਰਦੇ ਨੇ ਜਿਹੜੇ ਕਾਰ ਹੌਲਸ ਕਰਦੇ ਨੇ, ਟਰਾਂਸਮਿਸ਼ਨ ਦਾ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਇੰਜਨ ਦਾ ਕੋਈ ਕੰਮ ਕਰਾਉਣਾ, ਆਇਲ ਚੇਂਜ ਕਰਾਉਣਾ, ਇਮਿਸ਼ਨ ਟੈਸਟ ਜਾਂ ਐਨੂਅਲ ਸੇਫਟੀ ਕਰਾਉਣਾ ਚਾਹੁੰਦੇ ਹੋ, ਪ੍ਰੋਗਰਾਮ ਦਾ ਹਵਾਲਾ ਦੇ ਦਿਓ। ਤੁਹਾਡੀ ਟਰੱਕਾਂ ਦੀ ਜਿਹੜੀ PM ਇੰਸਪੈਕਸ਼ਨ ਹੈ ਜਿਹੜੀ ਉਹ ਕੰਪਲੀਮੈਂਟਰੀ ਹੈ ਜਿਹੜੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ ਕੀਤੀ ਜਾਵੇਗੀ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ, ਫੁੱਲੀ ਫੈਂਸਡ ਯਾਰਡ ਹੈ, 5 ਬੇ ਨੇ, ਸੋ ਇੱਕੋ ਟਾਈਮ ਹੈ ਜਿਹੜੀ 12 ਤੋਂ ਵੱਧ ਟਰੱਕਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਸੋ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਮਹਾਰਤ ਟੀਮ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ ਹੈ ਜੀ 519-4960-6 519-4009-06-1 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਉੱਥੇ ਹੀ ਦੋਸਤੋ ਜਾਂਦੇ ਜਾਂਦੇ ਮੈਂ ਇੱਕ ਸਟੋਰੀ ਆ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਇੱਕ ਇੰਜਨ ਰਿਪੇਅਰ ਸ਼ੋਪ ਉਹ ਚਲਾਉਂਦਾ ਸੀਗਾ ਇੱਕ ਸ਼ਖਸ, ਮੈਡੀਕਲ ਐਮਰਜੈਂਸੀ ਆਈ, ਠੀਕ ਹੈ ਜੀ, ਉਹ ਮੈਂ ਤੁਹਾਡੇ ਨਾਲ ਇੱਕ ਸਟੋਰੀ ਖਬਰ ਸਾਂਝੀ ਕੀਤੀ ਸੀ। ਚਲੋ ਉਹਦੇ ਕਰਕੇ ਜਿਹੜਾ ਉਹਦੇ ਬਿਜ਼ਨਸ ਨੂੰ ਸੱਟ ਵੱਜੀ ਅਤੇ ਉਹਨੇ ਜਿਹੜਾ ਪ੍ਰਾਈਵੇਟ ਆ ਕਿਤੋਂ ਲੋਨ ਚੱਕ ਲਿਆ ਅਤੇ ਪਿਛਲੇ 5 ਸਾਲਾਂ ਦੇ ਵਿੱਚ ਉਹ ਆ ਜਿਹੜਾ ਕਿਸ਼ਤਾਂ ਲਾ ਰਿਹਾ ਸੀਗਾ, ਪਰ ਬਾਅਦ ਦੇ ਵਿੱਚ ਉਹਨੂੰ ਪਤਾ ਚੱਲਿਆ ਵੀ ਹਜੇ ਜਿਹੜੀ ਪ੍ਰਿੰਸੀਪਲ ਅਮਾਊਂਟ ਹੈ ਤਕਰੀਬਨ 80% ਤਾਂ ਉਸੇ ਤਰ੍ਹਾਂ ਖੜੀ ਹੋਈ ਹੈ। ਫਿਰ ਉਹਨੂੰ ਰਿਅਲਾਈਜ਼ ਹੋਇਆ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਵੀ ਮੈਨੂੰ ਸਮੇਂ ਰਹਿੰਦੀ ਹੈ ਆਪਣੀ ਜਿਹੜੀ ਇੱਕ ਇੰਸ਼ੋਰੈਂਸ ਪਾਲਿਸੀ ਹੈ ਲੈ ਲੈਣੀ ਚਾਹੀਦੀ ਸੀਗੀ। ਚਲੋ ਫਿਰ ਗੋ ਫੰਡ ਮੀ ਕਰਕੇ ਕਈ ਜਿਹੜੇ ਪਤਵੰਤੇ ਸੱਜਣ ਹੈ ਉਹਨਾਂ ਨੇ ਬਾਅਦ ਦੇ ਵਿੱਚ ਜਿਹੜੇ ਉਸ ਸ਼ਖਸ ਦੀ ਹੈ ਜਿਹੜੀ ਹੈਲਪ ਕਰ ਦਿੱਤੀ। ਉਹਦਾ ਕਰਜ਼ਾ ਜਿਹੜਾ ਸੀਗਾ ਉਹਨੇ ਪ੍ਰਾਈਵੇਟ ਚੱਕਿਆ ਹੋਇਆ ਸੀਗਾ, ਉਹਦੇ ਜਾਲ ਤੋਂ ਉਹਨੂੰ ਮੁਕਤ ਕਰਾਇਆ। ਸੋ ਦੋਸਤੋ ਤੁਸੀਂ ਇੱਦਾਂ ਦੀ ਉਲਝਣ ਦੇ ਵਿੱਚ ਨਾ ਪਵੋ, ਇਸ ਕਰਕੇ ਜ਼ਰੂਰ ਆਪਣੀ ਇੰਸ਼ੋਰੈਂਸ ਪਾਲਿਸੀ ਹੈ ਜ਼ਰੂਰ ਬਾਏ ਕਰਕੇ ਰੱਖੋ। ਸੋ ਜੇ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੁਛ ਸੁਪਰਵੀਜ਼ਾ ਮੈਡੀਕਲ ਲਾਈਫ ਇੰਸ਼ੋਰ ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸ ਲੈਣੀ ਹੈ ਜਾਂ ਫਿਰ FHSA TFSA ਅਕਾਊਂਟਸ ਜਿਹੜੇ ਤੁਸੀਂ ਓਪਨ ਕਰਾਉਣੇ ਨੇ ਤਾਂ ਨੰਬਰ ਮੇਰਾ 416-917-7763 416-917-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਹ ਸੀਗਾ ਅੱਜ ਦਾ ਪ੍ਰੋਗਰਾਮ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡੇ ਸ਼ਮੂਲੀਅਤ ਕਰਨ ਵਾਸਤੇ। ਕੁਝ ਕੁ ਕਾਲਸ ਮੈਂ ਏਅਰ ਤੇ ਨਹੀਂ ਕਰ ਸਕਿਆ, ਉਹਦੀ ਮਾਫੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜੂਨ ਮਹੀਨੇ ਦੀ 5 ਤਰੀਕ ਹੋ ਗਈ ਹੈ, ਸ਼ੁੱਕਰਵਾਰ ਦਾ ਦਿਨ ਆ। ਤੁਹਾਡਾ ਵੈਲਕਮ ਕਰਦੇ ਆ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ। ਧੰਨਵਾਦ ਤੁਹਾਡਾ ਕਾਲਾ ਕਰਨ ਦਾ, ਮੈਸੇਜ ਭੇਜਣ ਦਾ। ਤੁਹਾਡੇ ਆਪਣੇ ਹੀ ਹੋ, ਤੁਸੀਂ ਸਾਡੇ ਆਪਣੇ ਹੋ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵੇਰੇ ਸਵੇਰੇ ਅੱਖਾਂ ਮਲ ਦੇ ਕੰਮ 'ਤੇ ਜਾ ਰਹੇ ਹੋ, ਕੰਮ ਕਰਨਾ ਹੀ ਪੈਣਾ ਹੈਗਾ। ਕੌਣ ਵੀ ਹਜੇ ਡਾਵਾਂਡੋਲ ਚੱਲ ਰਹੀ ਹੈਗੀ ਆ, ਉਸ 'ਤੇ ਭਰੋਸਾ ਰੱਖੋ, ਉੱਪਰ ਵਾਲੇ 'ਤੇ ਭਰੋਸਾ ਰੱਖੋ। ਨਿਮਰਤਾ ਮਿਲਦੀ ਆ, ਚਾਹੇ ਮੰਦਰ ਜਾਂਦੇ ਹੋ, ਚਾਹੇ ਗੁਰਦੁਆਰੇ ਜਾਂਦੇ ਹੋ, ਜਿੱਥੇ ਵੀ ਜਾਂਦੇ ਹੋ, ਨਿਮਰਤਾ ਮਿਲਦੀ ਹੈਗੀ ਆ। ਨਿਮਰਤਾ ਦੇ ਨਾਲ ਰਿਹਾ ਕਰੋ, ਪਰ ਹਾਂ, ਸਵਾਲ ਜਵਾਬ ਪੁੱਛਿਆ ਕਰੋ। ਜਿਹਨਾਂ ਲਈ ਤੁਸੀਂ ਭੱਜੇ ਫਿਰਦੇ ਆ, ਸੋ ਕਾਲ ਦੇ ਲੀਡਰਸ, ਉਹ ਤਾਂ ਚੱਲ ਗਿਆ ਛੁੱਟੀਆਂ 'ਤੇ। ਦੇਖਿਓ ਮੁਰਗੇ ਦੀਆਂ ਲੱਤਾਂ ਕਿੱਦਾਂ ਚੱਕਣੀਆਂ ਇਹਨਾਂ ਨੇ। ਇਲੈਕਸ਼ਨ ਦੇ ਵਿੱਚ ਕਹਿੰਦੇ ਆਪਾਂ ਨਾ ਇੰਟਰਫੀਅਰ ਨਹੀਂ ਕਰਨਾ। ਚਲੋ ਮੈਂ ਗੱਲਾਂ ਬਾਅਦ 'ਚ ਕਰਦਾ, ਪਹਿਲਾਂ ਤੁਹਾਡਾ ਵੈਲਕਮ ਕਰ ਦਿੰਦਾ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ। ਕੱਲ੍ਹ ਕਈ ਕਹਿੰਦੇ ਪ੍ਰੋਗਰਾਮ ਗਿਆ ਰੇਡੀਓ 'ਤੇ, ਕੋਈ ਕਹਿੰਦਾ ਨਹੀਂ ਗਿਆ, ਪਰ ਉੱਧਰੋਂ ਸਟੂਡੀਓ ਵਾਲੇ ਕਹਿੰਦੇ ਗਿਆ ਸੀਗਾ, ਮੈਂ ਸੀਗਾ, ਕਨੈਕਟਰ ਸੀਗਾ। ਚਲੋ ਉਹ ਗੱਲਾਂ ਛੱਡੋ, ਅੱਜ ਦੱਸ ਦਿਓ ਨੰਬਰ ਉਹੀ ਆ, 416-837-1515, 416-837-1515 ਹੈਗਾ ਆ। ਮੇਰੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ ਸਟੂਡੀਓ ਦੇ ਵਿੱਚ 416-837-1515 'ਤੇ ਕਰ ਸਕਦੇ ਹੋ। ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451-2222। ਰੇਡੀਓ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040, 416-477-2040 ਫੋਨ 'ਤੇ ਡਾਇਲ ਕਰਕੇ ਸੁਣ ਸਕਦੇ ਹੋ। ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀ ਵੀ 'ਤੇ, ਦੇਖਿਆ ਕਰੋ। ਆਉਣ ਵਾਲੇ ਦਿਨਾਂ ਵਿੱਚ ਕਾਫੀ ਸਾਰੇ ਹੋਰ ਚੇਂਜਸ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ। ਅਤੇ 530 AM ਡਾਇਲ 'ਤੇ ਸ਼ੰਮੀ ਭੱਠਲੀ ਪ੍ਰੋਗਰਾਮ ਕਰਕੇ ਸਾਡੇ, ਉਸ ਤੋਂ ਪਹਿਲਾਂ ਜੰਝੂਆ ਸਾਹਿਬ ਕਰਕੇ ਗਏ ਸੀਗੇ। ਸਾਡੀ ਵਾਰੀ ਆ ਗਈ ਆ, ਕੀ ਕੁਝ ਹੋ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਦੇਸ਼ ਦੇ ਵਿੱਚ, ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਐਸੇ ਵਿਸ਼ੇ ਹੁੰਦੇ ਕਮਿਊਨਿਟੀ ਜਿਹੜੇ ਟੱਚਅਪ ਕਰਨੇ ਪੈਂਦੇ ਆ। ਸਪੋਂਸਰ ਵੀਰਾਂ ਦਾ ਵੀ ਧੰਨਵਾਦ ਕਰਨਾ, ਅਤੇ ਉੱਥੇ ਨਾਲ ਦੀ ਨਾਲ ਜੂਨ 1984 ਵਿੱਚ ਜੋ ਕੁਝ ਹੋਇਆ ਸੀਗਾ, ਨਹੀਂ ਹੋਣਾ ਚਾਹੀਦਾ, ਜੋ ਕਤਲੇਆਮ ਹੋਏ ਸੀਗੇ, ਕਦੇ ਵੀ ਕਿਸੇ ਦੇ ਨਾਂ ਵਾਪਰਨ, ਹਜੇ ਤੱਕ ਭੁਗਤ ਰਹੇ ਹਾਂ। ਸਾਡੇ ਆਪਣਿਆਂ ਨੇ ਹੀ ਸਾਨੂੰ ਇਨਸਾਫ ਨਹੀਂ ਦਿੱਤਾ, ਮੈਂ ਇੱਥੇ ਹੀ ਛੱਡ ਦਿੰਦਾ ਹੈਗਾ। ਤਗਮਿਆਂ ਦੀ ਖਾਤਰ, ਸੀਟਾਂ ਦੀ ਖਾਤਰ, ਜਥੇਦਾਰ ਬਣੇ ਰਹਿਣ ਦੀ ਖਾਤਰ ਇਹਨਾਂ ਨੇ ਬਹੁਤ ਕੁਝ ਕੀਤਾ। ਸੋ ਕਾਲ ਦਾ ਰਿਲੀਜੀਅਸ ਲੀਡਰ ਮੈਂ ਕਹਿ ਸਕਦਾ, ਆਪਣੇ ਆਪ ਨੂੰ ਕਹਿੰਦੇ ਸੀਗੇ, ਪਰ ਤੁਹਾਨੂੰ ਪਤਾ ਹੀ ਹੈਗਾ, ਮਾਫੀਆਂ ਮੰਗੀਆਂ ਗਈਆਂ, ਜਾਣੇ ਅਣਜਾਣੇ ਵਿੱਚ ਕਹਿੰਦੇ ਭੁੱਲਾਂ ਹੋ ਗਈਆਂ, ਕਿਆ ਬਾਤ ਆ। ਸੋ ਜੀ ਆਇਆਂ ਨੂੰ ਮੈਨੂੰ ਮੈਸੇਜਸ ਆ ਰਹੇ ਹਨ ਸਾਰੇ, ਬਹੁਤ ਬਹੁਤ ਧੰਨਵਾਦ। ਬਲਦੇਵ ਸਿੰਘ ਦਾ ਪਹਿਲਾ ਕਾਲ ਆ ਰਿਹਾ। ਬਲਦੇਵ ਸਿੰਘ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਮੁੰਡਾ ਸਾਹਿਬ ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ ਵੀਰੇ?
1: ਠੀਕ ਆ, ਰੇਡੀਓ 'ਤੇ ਨਹੀਂ ਚੱਲ ਰਿਹਾ ਅੱਜ ਵੀ।
0: ਅੱਜ ਵੀ ਚੱਲ ਨਹੀਂ ਰਿਹਾ, ਮੈਨੂੰ ਪਤਾ ਨਹੀਂ, ਪਲੀਜ਼ ਪੁੱਛ ਯੋਰ ਵੋਲਿਊਮ ਅਪ, ਮੇਰਾ ਵੋਲਿਊਮ ਤਾਂ ਪੂਰਾ ਅਪ ਹੈਗਾ, ਮੈਂ ਹੋਰ ਅਪ ਕਰਨ ਦੀ ਕੋਸ਼ਿਸ਼ ਕਰਦਾ, ਮੈਨੂੰ ਕਹਿੰਦੇ ਚੱਲ ਨਹੀਂ ਰਿਹਾ ਹੈਗਾ, ਮੈਂ ਫਿਰ ਕਰਦਾ। ਲਓ ਜੀ, ਮੈਂ ਮਰ ਜੀ ਇੱਕ ਐਡਵਰਟਾਈਜ਼ਮੈਂਟ ਲਾ ਦਿੰਦਾ, ਫਿਰ ਚੱਲ ਪੈਂਦੇ ਆ।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar dene GTA, Midwest, Montreal te North America de vich. Stargate Logistics, aaj hi call karo 905-500-92-92, 905-564-9292.

0: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
1: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ
2: ਦੁਆਬਾ ਸਵੀਟਸ ਐਂਡ ਰੈਸਟੋਰੈਂਟ।
1: ਕਰੋ ਡਾਈਨ ਇਨ, ਟੇਕ ਆਊਟ, ਟਿਫਿਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
4: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
5: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਏ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
1: Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision. Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992, 905-564.

0: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
1: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
0: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
2: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਾਡੇ ਵੱਲੋਂ ਇੱਧਰ ਸਭ ਕੁਝ ਠੀਕ ਜਾ ਰਿਹਾ ਹੈਗਾ, ਕਹਿੰਦੇ ਵੋਲਿਊਮ ਅਪ ਕਰਦਾ, ਵੋਲਿਊਮ ਅਪ ਕਰ ਦਿੱਤਾ ਹੈਗਾ। ਕਨਵਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਹੈਲੋ, ਤੁਸੀਂ ਇਹ 'ਤੇ ਹੋ ਜੀ, ਮਾਫ਼ ਕਰਨਾ, ਦੁਬਾਰਾ ਕਾਲ ਕਰਨ, ਕਾਫ਼ੀ ਲੰਬੇ ਸਮੇਂ ਤੋਂ ਹੋਰ ਸੀ, ਦੂਸਰੇ ਪਾਸੇ ਮੈਨੂੰ ਸਿਸਟਮ ਸੈਟਅਪ ਕਰਨਾ ਪਿਆ ਸੀਗਾ। ਬੜੀ ਜਲਦੀ ਆਪਾਂ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਸੌਣ ਲੱਗੇ, ਰਜਾਈ ਨਹੀਂ ਹੁਣ ਚੱਲ ਲੱਗੇ।
2: ਹੈਲੋ, ਚੱਲ ਪਿਆ ਠੀਕ ਠਾਕ?
3: ਚੱਲ ਪਿਆ, ਰਜਾਈ ਨਹੀਂ ਸੌਣ ਲੱਗੇ।
2: ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਕਈ ਵਾਰੀ ਨਵੇਂ ਸਟੂਡੀਓ ਵਿੱਚ ਮੁਸ਼ਕਲ ਆ ਜਾਂਦੀ ਸ਼ੁਰੂ ਵਿੱਚ, ਇੱਕ ਵਾਰੀ ਸੈੱਟ ਹੋ ਗਿਆ ਸਭ ਕੁਝ ਸੈੱਟ ਹੋ ਜਾਣਾ ਹੈਗਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV, ਜੂਨ ਮਹੀਨੇ ਦੀ 5 ਤਰੀਕ ਹੈਗੀ ਹੈ, ਸ਼ੁੱਕਰਵਾਰ ਦਾ ਦਿਨ ਆ, ਤੁਹਾਡਾ ਵੈਲਕਮ ਕਰਦੇ। ਬੜੀ ਜਲਦੀ ਆਪਾਂ ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ, ਜੋ ਕੁਝ ਹੋਇਆ ਸੀਗਾ ਕੱਲ੍ਹ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਕੁਝ ਹੋ ਰਿਹਾ ਉਹਦੇ ਵੀ ਜਾਣਕਾਰੀ ਤੁਹਾਡੇ ਪਾਸੇ ਲੈ ਕੇ ਆਵਾਂਗੇ। ਅੱਜ ਦਾ ਮੌਸਮ ਜਿਹੜਾ ਹੈਗਾ ਮਿਕਸ ਆਫ ਸਨ ਐਂਡ ਕਲਾਊਡਸ ਕਹਿੰਦੇ ਹਨ, ਵੀ ਸੂਰਜ ਵੀ ਆਵੇਗਾ ਬਾਹਰ ਅਤੇ ਧੁੱਪ ਵੀ ਆਵੇਗੀ ਬਾਹਰ, ਅਤੇ ਟੈਂਪਰੇਚਰ 31 ਡਿਗਰੀ ਤੱਕ ਪਹੁੰਚ ਸਕਦਾ ਹੈਗਾ। ਸਨਰਾਈਜ਼ ਸੂਰਜ ਦੇਵਤਾ ਜੀ 5:38 ਦੇ ਬਾਹਰ ਆਏ ਸੀਗੇ ਅਤੇ ਛੁੱਪ ਜਾਣਗੇ 8:57 'ਤੇ, ਜਿੱਥੇ ਮੈਂ ਦੱਸ ਦਿਆਂ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਨਵ ਏਅਰ ਕੰਫਰਟੇਬਲ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ। ਇਸ ਦੇ ਨਾਲ ਨਾਲ ਮੋਨਾ ਮਹਿੰਗੀ ਜੀ ਪ੍ਰੋਗਰਾਮ ਸਪੋਂਸਰ ਕਰਦੇ ਹਨ, ਮਨਜੀਤ ਕੌਰ ਚੀਮਾ ਜੀ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ, ਘਰ ਖਰੀਦਣਾ ਹੋਵੇ ਵੇਚਣਾ ਹੋਵੇ ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰਨਾ 416-357-9965 416-357-9965 'ਤੇ ਗੱਲਬਾਤ ਕਰ ਲੈਣੀ ਆ ਗੁਰਮੁਖ ਸਿੰਘ ਰੰਧਾਵਾ ਸਾਹਿਬ ਦੀ, ਗੁਰਮੁਖ ਸਿੰਘ ਵਾਰੀਆ ਸਾਹਿਬ ਦੀ ਗੱਲਬਾਤ ਲਾਈਨ ਜੁੜ ਗਈ, ਗੱਲਬਾਤ ਥੋੜ੍ਹੇ ਠਹਿਰ ਕੇ ਕਰਦੇ, ਪਹਿਲਾਂ ਇੱਕ ਦੋ ਸਪੋਂਸਰ ਵੀਰਾਂ ਦੇ ਮੈਂ ਸੰਦੇਸ਼ ਪੜ੍ਹ ਲਵਾਂ, ਫਿਰ ਖਬਰਾਂ ਹੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਤੁਸੀਂ ਸਾਥ ਦਿੰਦੇ ਹੋ ਬਹੁਤ ਬਹੁਤ ਧੰਨਵਾਦ। ਟੈਂਟ ਰੈਂਟ ਕਰਨੇ ਹੋਣ, ਟੈਂਟ ਚਾਹੀਦੇ ਹਨ, ਕੋਈ ਫੰਕਸ਼ਨ ਆ ਰਿਹਾ ਧਾਰਮਿਕ ਹੋਵੇ, ਕੋਈ ਪਾਰਟੀ ਸ਼ਾਲਟੀ ਹੋਵੇ, ਤਾਂ ਟੈਂਟ ਰੈਂਟਲ ਵਾਸਤੇ ਗੁਰਸੇਵਕ ਸਿੰਘ ਨਾਲ ਗੱਲਬਾਤ ਕਰ ਲੈਣੀ ਆ 416-557-0941 ਆ। ਫੈਮਿਲੀ ਮਾਰਟ ਖੁੱਲ੍ਹ ਗਿਆ, ਗਰੋਸਰੀ ਸਟੋਰ ਹੋਲਸੇਲ ਪ੍ਰਾਈਸ ਵਿੱਚ ਗਰੋਸਰੀ ਖਰੀਦ ਸਕਦੇ ਹੋ। ਨੌਰਥ ਆਫ ਡੰਡਸ, ਸਾਊਥ ਆਫ ਸੈਂਟਰਲ ਪਾਰਕਵੇ, ਹਿੱਲ ਕ੍ਰੈਸਟ ਐਵਨਿਊ 'ਤੇ ਹੈਗਾ ਮਿਸਾਗਾ ਦੇ ਵਿੱਚ ਦਾ ਫੈਮਿਲੀ ਮਾਰਟ। ਬੜੀ ਜਲਦੀ ਮੈਂ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲ ਕਰੂੰ। ਸਿੰਘ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ। ਹੈਲੋ,
3: ਧੰਨਵਾਦ ਤੰਬੜ ਜੀ, ਧੰਨਵਾਦ ਤੰਬੜ ਜੀ,
2: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
3: ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ।
3: ਪ੍ਰੋਗਰਾਮ ਦੇ ਬਾਰੇ
2: ਜੀ
3: ਜੀ ਤੇ ਪਹਿਲਾਂ ਜਾਣਕਾਰੀ ਹੈ, ਐਪ ਤਾਂ ਸਾਰੀ ਆਵਾਜ਼ ਆ ਰਹੀ ਹੈ ਜੀ, ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਉਹ ਵੀ ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ। ਬਾਕੀ ਸਰੋਤੇ ਦੱਸ ਸਕਦੇ ਆ, ਕਿਉਂਕਿ ਬੜਾ ਮੇਜਰ ਇਸ਼ੂ ਹੈਗਾ ਕਿ ਸਾਡੀ ਆਵਾਜ਼ ਜਿਹੜੀ ਆ ਸਰੋਤਿਆਂ ਤੱਕ ਜਾਣੀ ਬਹੁਤ ਜ਼ਰੂਰੀ ਆ, ਸਪੋਂਸਰ ਵੀ ਜਿਹੜੇ ਹੁੰਦੇ ਉਹਨਾਂ ਦਾ ਮੈਸੇਜ ਜਾਣਾ ਬਹੁਤ ਜ਼ਰੂਰੀ ਆ, ਠੀਕ ਹੈ ਜੀ। ਤਾਂ ਬਿਲਕੁਲ ਜਿਵੇਂ ਤੁਸੀਂ ਦੱਸਿਆ, ਆਪਾਂ ਸ਼ੁਰੂਆਤ ਜਿਹੜੀ ਆ ਕਰਾਂਗੇ ਖਬਰਾਂ ਦੀ, ਉਹ ਤੋਂ ਪਹਿਲਾਂ ਤੁਸੀਂ ਕੋਈ ਟੱਚ ਅਪ ਲੈਣਾ ਲੈ ਸਕਦੇ ਹੋ।
2: ਜ਼ਰੂਰ, ਮੈਂ ਟੱਚ ਅਪ ਇਹ ਕਰਨਾ ਚਾਹੁੰਦਾ, ਸਟੂਡੀਓ ਵਿੱਚ ਨਵੀਂ ਸੈਟਅਪ ਕੀਤੀ ਸੀਗੀ, ਸੋ ਕਈ ਵਾਰੀ ਮੁਸ਼ਕਲ ਆ ਜਾਂਦੀ ਹੈ, ਟੈਸਟਿੰਗ ਕੀਤੀ, ਸਭ ਕੁਝ ਠੀਕ ਠਾਕ ਸੀਗਾ, TV 'ਤੇ ਠੀਕ ਚੱਲ ਰਿਹਾ, ਫੋਨ 'ਤੇ ਠੀਕ ਚੱਲ ਰਿਹਾ, ਅਤੇ ਕਈ ਵਾਰੀ ਉਹਨਾਂ ਦੇ ਸਟੂਡੀਓ ਵਿੱਚ ਵੋਲੀਊਮ ਜਿਹੜੀ ਇਨਕਰੀਜ਼ ਕਰਨੀ ਹੈ, ਬੈਕਐਂਡ ਤੋਂ ਕਰਨੀ ਪੈਣੀ ਹੈ, ਹੋਰ ਕਰ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਸੋ ਇੱਕ ਅੱਧਾ ਦਿਨ ਹੋਰ ਕਹਿ ਲਵੋ ਔਖੇ ਸੌਖੇ ਹੋ ਕੇ, ਸਾਡਾ ਵੀ ਕੰਮ ਔਖਾ ਹੋਇਆ ਹੈਗਾ, ਸੌਖਾ ਹੋ ਜਾਵੇਗਾ ਰਲ ਮਿਲ ਕੇ ਹੀ, ਰਲ ਮਿਲ ਕੇ ਦੁਨੀਆ ਚੱਲਦੀ ਹੈਗੀ ਆ, ਰਲ ਮਿਲ ਕੇ ਇਕੋਨਮੀ ਚੱਲਣੀ ਆ ਜਿਹੜੀ ਡਾਮਾਡੋਲ ਪਈ ਆ, ਟੈਕਨੀਕਲ ਰਿਸੈਸ਼ਨ ਵਿੱਚ ਹਾਂ ਆਪਾਂ, ਅੱਜ ਸਟੈਟਸ ਕਹਿ ਇਹਨਾਂ ਨੇ ਨੰਬਰ ਕੱਢਣੇ ਆ ਬਾਹਰ, ਦੱਸਾਂਗੇ ਵੀ ਕੀ ਹਾਲ ਹੋ ਰਿਹਾ ਇਕੋਨਮੀ ਇਹਦਾ। ਸਟਾਰਗੇਟ ਰਜੈਸਟਿਸ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ 905-564-9992 ਇਹਨਾਂ ਦਾ ਨੰਬਰ ਆ। ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਖੜ੍ਹੇ ਹਨ ਬਰੈਂਪਟਨ ਦੇ ਵਿੱਚ, ਜੇ ਤੁਸੀਂ ਅੱਕ ਗਏ, ਥੱਕ ਗਏ, ਪਰੇਸ਼ਾਨ ਹੋ, ਨਹੀਂ ਚੰਗਾ ਲੱਗਦਾ ਕੋਈ, ਮੌਕਾ ਆ ਜਾਣਾ ਹੈਗਾ, ਵੋਟ ਪਾਇਓ, ਜਿਹਨੂੰ ਮਰਜ਼ੀ ਪਾ ਦਿਓ। ਅਵੀ ਧਾਲੀਵਾਲ ਜੀ ਖੜ੍ਹੇ ਹਨ ਐਜ਼ ਅ ਮੇਅਰ ਸਿਟੀ ਆਫ ਬਰੈਂਪਟਨ ਵਿੱਚ। ਹੋਰ ਜਿੰਨੇ ਵੀ ਨਾਮ ਹੋਣ ਆਪਾਂ ਦੱਸ ਦੇਵਾਂਗੇ ਆਉਣ ਵਾਲੇ ਦਿਨਾਂ ਵਿੱਚ, ਸਾਰਿਆਂ ਨਾਲ ਇੰਟਰਵਿਊਜ਼ ਕਰਾਂਗੇ ਅਤੇ ਜਾਣਕਾਰੀ ਲੈ ਕੇ ਆਵਾਂਗੇ। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444 ਆ। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਚਾਹੀਦਾ, ਕੋਈ ਅਪੀਲ ਦਾ ਕੇਸ ਹੋਵੇ ਤਾਂ CWC ਇਮੀਗ੍ਰੇਸ਼ਨ ਦੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ। ਟੋਪ ਆਟੋ ਕਲੇਜਰ, ਮੇਜਰ ਜਾਂ ਮਾਈਨਰ ਰਿਪੇਅਰ ਹੋਵੇ, ਗੁਰਦੇਵ ਸਿੰਘ

0: ਜੀ ਨਾਲ ਸੰਪਰਕ ਕਰ ਲਿਓ। ਏਮਸ ਵਿੱਚ ਤੋਂ ਜੀ ਪੀ ਐੱਸ ਡਿਵਾਈਸ ਲੈਸ, ਕੰਪਿਊਟਰ ਸਰਵਿਸ, ਨੈਟਵਰਕਿੰਗ, ਕੈਮਰੇਜ ਚਾਹੀਦੇ ਆ 416-613-8081। ਅਤੇ ਉੱਧਰੋਂ ਡੱਗ ਫੋਰਡ ਅਤੇ ਉਹਨਾਂ ਦੀ ਟੀਮ ਛੁੱਟੀਆਂ 'ਤੇ, ਬਹੁਤ ਲੰਬੀ ਛੁੱਟੀ ਕੱਟਣੀ ਇਹਨਾਂ ਨੇ, ਕਹਿੰਦੇ ਆਪਾਂ ਕੰਮ ਕਰਾਂਗੇ ਅਤੇ ਇਹ ਵੀ ਕਹਿੰਦੇ ਮਿਊਨਸੀਪਲ ਇਲੈਕਸ਼ਨ ਵਿੱਚ ਕੋਈ ਇੰਟਰਫੀਰੈਂਸ ਨਹੀਂ ਚਾਹੁੰਦੇ। ਇੰਟਰਫੀਰੈਂਸ ਤਾਂ ਹੋਣੀ ਹੋਣੀ ਆ, ਆ ਜਿਹੜੇ ਬਾਰਬਿਕਿਊ ਦੇ ਤੁਹਾਡੇ ਨਾਲ ਲੱਗੇ ਬੰਦਿਆਂ ਨੇ ਜਾਣਾ, ਸੋ ਕਾਲਡ ਐਮ ਪੀ ਪੀਜ਼, ਉਹਨਾਂ ਨੇ ਜਾਣਾ ਬਾਰਬਿਕਿਊ 'ਤੇ, ਅਤੇ ਇੰਟਰਫੀਰੈਂਸ ਤਾਂ ਕਰਨੀ ਕਰਨੀ, ਕਿਹਨੇ ਕਿਹਨੂੰ ਵੋਟ ਪਾਇਓ, ਕਿਹਨੂੰ ਜਿਤਾਇਓ, ਇਹ ਜੋ ਕੁਝ ਹੋ ਰਿਹਾ ਆਮ ਸੋਰੀ ਟੂ ਸੇ, ਇਹ ਲੱਗਦਾ ਰਲਮੇ ਕੇ ਹੀ ਹੋ ਰਿਹਾ ਹੈਗਾ ਵੀ ਇਹਨੂੰ ਜਿਤਾ। ਤੁਹਾਨੂੰ ਖੁਦ ਪਤਾ ਹੈਗਾ ਵੀ ਆਹ ਐਮ ਪੀ ਕਹਿੰਦਾ ਆਹ ਕਰਿਓ, ਆਹ ਕਹਿੰਦਾ ਆਹ ਕਰਿਓ, ਜਿਹੜਾ ਕੰਮ ਕਰ ਸਕਦਾ ਉਹਨੂੰ ਅੱਗੇ ਲੈ ਕੇ ਆਇਓ, ਅੱਗੇ ਨਹੀਂ ਕੁਝ ਹੋ ਰਿਹਾ ਕੈਨੇਡਾ ਵਿੱਚ, ਤੁਹਾਡੇ ਅੰਟੇਰੀਓ ਦੇ ਵਿੱਚ ਹੋਰ ਡੁੱਬ ਜਾਊਂਗੇ, ਬਚਣ ਦੀ ਕੋਸ਼ਿਸ਼ ਕਰੋ। ਅਤੇ ਕਿਸੇ ਨੂੰ ਘਰ ਸੱਦਣਾ ਹੋਵੇ ਸੋਚ ਸਮਝ ਕੇ ਸੱਦੇ, ਨੂੰ ਕੱਲ੍ਹ ਹੀ ਸੱਦ ਰਹੇ ਹੈਗੇ ਆ, ਆਂਢ ਗੁਆਂਢ ਨੇ ਵੀ ਕਹਿਣਾ ਯਾਰ ਬਾਰਬਿਕਿਊ ਰੱਖਿਆ ਇਹਨਾਂ ਵਾਸਤੇ, ਇਹਨਾਂ ਲੋਕਾਂ ਵਾਸਤੇ, ਇਸ ਸਿਟੀ ਦੇ ਸੋ ਕਾਲਡ ਕੌਂਸਲ ਅਤੇ ਰੀਜਨਲ ਕੌਂਸਲ ਦੇ ਮੇਅਰ ਵਾਸਤੇ ਕੀ ਕੀਤਾ ਇਹਨਾਂ ਨੇ। ਤੋ ਜੇ ਕੀਤਾ ਤਾਂ ਰੱਖ ਲਿਓ, ਮੈਂ ਰੋਕਦਾ ਨਹੀਂ ਹੈਗਾ, ਪਰ ਇਹ ਸਭ ਕੁਛ ਮੈਟਰ ਕਰਨਾ ਵੀ ਵੋਟਾਂ ਕਿੱਧਰ ਨੂੰ ਜਾਣੀਆਂ ਹੈਗੀਆਂ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਇਹਨਾਂ ਦਾ ਨੰਬਰ ਆ। ਬਰੈਂਪਟਨ ਗੋਰ ਅਵਨੀਜ਼ਰ 'ਤੇ ਤੁਸੀਂ ਸੇਵਾਵਾਂ ਲੈ ਸਕਦੇ ਹੋ, ਹਵਾਈ ਜਹਾਜ਼ ਦੀਆਂ ਟਿਕਟਾਂ ਚਾਹੀਦੀਆਂ, ਸਸਤੀ ਪ੍ਰਾਈਸ ਵਿੱਚ ਮਿਲਦੀਆਂ ਹਨ, ਕਾਲ ਕਰਕੇ ਪਤਾ ਕਰ ਲੈਣਾ, ਸਵੇਰ ਤੋਂ ਸ਼ਾਮ ਤੱਕ ਖੁੱਲ੍ਹੇ ਰਹਿੰਦੇ ਹਨ। 905-678-1200 'ਤੇ ਗੱਲਬਾਤ ਕਰ ਰਹੇ ਹੋ, ਗੁਰਮਤ ਸਿੰਘ ਬਾਰੀਏ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸੁਖਰਾਜ ਸੰਧੂ ਜੀ ਦਾ ਫੋਨ ਹੈ। ਸੁਖਰਾਜ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਬਲਜਿੰਦਰ ਤੰਬੜ ਭਾਜੀ, ਤੁਹਾਨੂੰ, ਤੁਹਾਡੇ ਸਾਰੇ ਸਰੋਤਿਆਂ, ਦਰਸ਼ਕਾਂ ਨੂੰ ਪਿਆਰ ਕਰਨਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਜੀ
1: ਜੀ, ਫਸਟ ਆਫ ਆਲ ਬਿਲਕੁਲ 1984 ਦੇ ਜਿਹੜੇ ਘੱਲੂਘਾਰੇ ਦੇ ਦਿਵਸ ਦੇ ਸੰਬੰਧ ਦੇ ਜਿਹੜੇ ਦਿਨ ਚੱਲ ਰਹੇ ਆ, ਅੱਜ 5 ਜੂਨ ਆ
0: ਜੀ,
1: ਤੇ ਆਪਾਂ ਆਪਣੇ ਵੱਲੋਂ, ਮੈਂ ਆਪਣੇ ਪਰਿਵਾਰ ਵੱਲੋਂ, ਆਪਣੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਵੱਲੋਂ ਆਪਾਂ ਸ਼ਹੀਦਾਂ ਨੂੰ ਹਮੇਸ਼ਾ ਹੀ ਪ੍ਰਣਾਮ ਕਰਾਂਗੇ। ਇਹ ਬਿਲਕੁਲ ਇਹ ਨਾ ਭੁੱਲਣ ਯੋਗ ਅਤੇ ਨਾ ਹੀ ਬਖਸ਼ਣ ਯੋਗ ਜਿਹੜਾ 1984 ਦੇ ਵਿੱਚ ਬਲੂ ਸਟਾਰ ਓਪਰੇਸ਼ਨ ਦੇ ਵਿੱਚ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਹੋਇਆ ਸੀਗਾ, ਇਹ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਬ੍ਰਹਿਮੰਡ ਰਹੂਗਾ ਸਿੱਖ ਕੌਮ ਲਈ ਇਹ ਨਸੂਰ ਇੱਕ ਜਿਹੜਾ ਹੈਗਾ ਇਹ ਰਿਸਦਾ ਹੀ ਰਹੂਗਾ। ਔਰ ਉਸਦੇ ਨਾਲ ਨਾਲ ਇਹ ਹਿੰਦੁਸਤਾਨ ਭਾਰਤ ਦੀਆਂ ਇਹਨਾਂ ਹਕੂਮਤਾਂ ਦੇ ਮੱਥੇ 'ਤੇ ਵੀ ਇਹ ਕਲੰਕ ਜਿਹੜਾ ਹਮੇਸ਼ਾ ਹੀ ਲੱਗਾ ਰਹੂਗਾ। ਇਹ ਜਿਹੜਾ ਇਹ ਉਸ ਵੇਲੇ ਇੱਕ ਬਹੁਤ ਮਿੱਠੀ ਜਾਂ ਮਿੱਥੀ ਹੋਈ ਸਾਜਿਸ਼ ਦੇ ਤਹਿਤ ਜਿਹੜਾ ਹੈਗਾ ਆ, ਇਹ ਜਦੋਂ ਸਾਡੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੰਗਤਾਂ ਗੁਰਪੁਰਬ ਮਨਾ ਰਹੀਆਂ ਸੀ, ਸ਼ਹੀਦੀ ਦਿਹਾੜੇ ਮਨਾ ਰਹੀਆਂ ਸੀਗੀਆਂ, ਉਦੋਂ ਜਿਹੜਾ ਇਹ ਗਿਣ ਮਿੱਥ ਕੇ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਲਈ ਜਿਹੜਾ ਇਹ ਅਟੈਕ ਜਿਹੜਾ ਸ਼੍ਰੀ ਦਰਬਾਰ ਸਾਹਿਬ 'ਤੇ ਜਿਹੜੀ ਸਿੱਖ ਪੋਲੀਟੀਕਲ ਸਰਵੋਤਮ ਜਿਹੜਾ ਸਾਡਾ ਸਥਾਨ ਆ, ਜਿਹੜਾ ਸਾਡਾ ਧਾਰਮਿਕ ਅਕੀਦਾ ਸ਼੍ਰੀ ਦਰਬਾਰ ਸਾਹਿਬ 'ਤੇ, ਇਹ ਜਿਹੜਾ ਉਹਨਾਂ ਦਿਨਾਂ ਨੂੰ ਚੂਜ਼ ਕਰਕੇ ਜਿਹੜਾ ਇਹ ਅਟੈਕ ਕੀਤਾ ਗਿਆ। ਬਿਲਕੁਲ ਇੱਕ ਵਾਰ ਫਿਰ ਆਪਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਔਰ ਇਸੇ ਹੀ ਸੰਦਰਭ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਆਉਣ ਵਾਲੇ ਐਤਵਾਰ ਨੂੰ 7 ਜੂਨ ਨੂੰ ਸ਼ਹੀਦਾਂ ਨੂੰ ਹੀ ਸਮਰਪਿਤ ਇੱਕ ਸ਼ਹੀਦੀ ਮਹਾਨ ਨਗਰ ਕੀਰਤਨ ਜਿਹੜਾ ਹੈਗਾ ਆ ਗੁਰੂ ਘਰਾਂ ਵੱਲੋਂ, ਸੰਗਤਾਂ ਵੱਲੋਂ ਕਹਿ ਲਈਏ, ਉਲੀਕਿਆ ਗਿਆ ਆ। ਔਰ ਇਸ ਦੇ ਵਿੱਚ ਜਿਹੜੀ ਉਹਨਾਂ ਦੀ ਸੈਂਟਰ ਦੇ ਵਿੱਚ ਸਟੇਜ ਲੱਗਣੀ ਆ, ਸੈਂਡਲਵੁੱਡ ਐਂਡ ਟੋਰਮ 'ਤੇ ਬੜੀ ਘੁੱਗ ਵਸਦੀ ਆਪਣੀ ਵਸੂਆਂ, ਬਹੁਤ ਨਗਰ ਕੀਰਤਨ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੁੰਦਾ ਇਹਦੇ ਵਿੱਚ। ਔਰ ਮੌਸਮ ਵਾਈਜ਼ ਵੀ ਬਹੁਤ ਸੁਹਾਵਣਾ ਹੁੰਦਾ ਆ, ਬੜਾ ਖੁੱਲ੍ਹੇ ਦਿਨ ਹੁੰਦੇ ਆ। ਅਤੇ ਇਸੇ ਸੰਦਰਭ ਦੇ ਵਿੱਚ ਬਲਜਿੰਦਰ ਜੀ, ਆਪਾਂ ਆਪਣੀ ਪੂਰੀ IMLA ਦੀ ਟੀਮ ਵੱਲੋਂ ਔਰ ਏਜਡ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਐਂਡ ਜਸਟਿਸ ਫੋਰ ਟਰੱਕ ਡਰਾਈਵਰ ਵੱਲੋਂ ਵੀ ਉੱਥੇ ਸਪੈਸ਼ਲ ਜਿਹੜਾ ਬੂਥ ਲਾਇਆ ਜਾਊਗਾ, ਜਿਹੜੀਆਂ ਪਿੱਛੇ ਜੋ ਟਰੱਕਿੰਗ ਇੰਡਸਟਰੀ ਦੇ ਵਿੱਚ ਨਿਘਾਰ ਆਇਆ ਆ, ਬਿਜ਼ਨਸ ਥੈਫਟ ਜਾਂ ਹੋਰ ਬਹੁਤ ਕੁਛ ਇੰਡਸਟਰੀ ਦੇ ਵਿੱਚ ਹੁੰਦਾ ਆ, ਉਹਦੇ ਸੰਦਰਭ ਦੇ ਵਿੱਚ ਉਹਨਾਂ ਦੀਆਂ ਪੂਰੀਆਂ ਜਿਹੜੀਆਂ ਪ੍ਰੋਫੈਸ਼ਨਲ ਟੀਮਸ ਉੱਥੇ ਪਹੁੰਚਣਗੀਆਂ ਬੂਥ ਦੇ ਉੱਤੇ, ਤਾਂ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਉਹ ਕੋਸ਼ਿਸ਼ ਕਰਨਗੇ। ਔਰ ਇਸ ਦੇ ਨਾਲ ਹੀ ਆਪਣੇ ਸਪ੍ਰਿੰਗਟੋਨ ਪੇਂਟਿੰਗ ਤੋਂ ਆਪਣੇ ਉਹਨਾਂ ਦੇ ਪੂਰੇ ਪਰਿਵਾਰਾਂ ਵੱਲੋਂ ਔਰ ਸਾਡਾ ਇੱਕ ਕੁਟੀਆ ਗਰੁੱਪ ਆ ਜੀ, ਉਹਨਾਂ ਵੱਲੋਂ ਸਿਟੀ ਕੌਂਕਰੀਟ ਤੋਂ ਸਾਡੇ ਮੰਨਾ ਬ੍ਰਦਰ ਹੋਣੀ ਅਤੇ ਹੋਰ ਬਹੁਤ ਸਾਰੇ ਉਹਨਾਂ ਦੇ ਜਿੰਨਾ ਸਟਾਫ ਸਮੂਹ ਸਟਾਫ ਆ ਉਹ ਵੀ ਸੇਵਾ ਕਰਨਗੇ। ਔਰ ਅਸੀਂ ਉੱਥੇ ਆਈਸਕ੍ਰੀਮ ਅਤੇ ਖੀਰ ਦਾ ਜਿਹੜਾ ਉਹ ਲੰਗਰ ਲਵਾਂਗੇ। ਅਤੇ ਔਰ ਖੁੱਲ੍ਹਾ ਸੱਦਾ ਸਾਰਿਆਂ ਨੂੰ, ਜੇ ਕਿਸੇ ਨੇ ਵੀ ਸਾਡੇ ਨਾਲ ਵਲੰਟੀਅਰ ਕੰਮ ਕਰਨਾ ਹੋਵੇ, ਸੇਵਾ ਕਰਨੀ ਹੋਵੇ ਸਾਡੇ ਨਾਲ ਰਲ ਕੇ ਇਹਨਾਂ ਬੂਥ ਦੇ ਉੱਤੇ, ਤਾਂ ਬਿਲਕੁਲ ਜਿਹੜਾ ਸੈਕੰਡਰੀ ਸਕੂਲ ਆ ਉੱਥੇ ਟੋਰਨਮੈਂਟ ਸੈਂਡਲਵੁੱਡ 'ਤੇ ਜਿੱਥੇ ਮਿਡਲ ਦੇ ਵਿੱਚ ਠਹਿਰਾ ਹੋਊਗਾ ਨਗਰ ਕੀਰਤਨ ਦਾ, ਉੱਥੇ ਜਿਹੜਾ ਆਪਾਂ ਐਤਵਾਰ ਨੂੰ ਸੇਵਾ ਕਰਾਂਗੇ। ਸੋ ਸਾਰਿਆਂ ਨੂੰ ਆਪਾਂ ਕਹਿੰਦੇ ਕਿ ਹੁਮ ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਆਓ, ਸ਼ਹੀਦਾਂ ਨੂੰ ਆਪਾਂ ਆਪਣੀ ਜਿਹੜੀ ਸ਼ਰਧਾਂਜਲੀ ਦੇ ਸਕੀਏ। ਧੰਨਵਾਦ ਤੁਹਾਡਾ
0: ਸਿਗਰਾ ਜੀ, ਬਹੁਤ ਬਹੁਤ ਧੰਨਵਾਦ। ਕੀ ਪਤਾ ਗੁਰਵਰ ਕਮੋਨਾ ਮਹਿੰਗੀ ਜੀ ਦੀ ਲਾਈਨ ਮਿਲੇਗੀ, ਉਹਨਾਂ ਵੀ ਗੱਲਬਾਤ ਕਰਨੀ ਹੈ। ਮੈਂ ਪਹਿਲਾਂ ਗੁਰਮੁਖ ਸਿੰਘ ਥੋੜ੍ਹਾ ਲਾਈਨ ਆਪਣੀ ਹੋਰ 'ਤੇ ਰੱਖੋ। ਨਵਵੀਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ ਵੀ ਆ ਗਏ ਹਨ। ਭਾਅ ਜੀ ਸਤਿ ਸ਼੍ਰੀ ਅਕਾਲ ਜੀ ਐਨ ਯੂ ਪ੍ਰੋਗਰਾਮ ਦੇ ਵਿੱਚ। ਬਸ ਠੀਕ ਠਾਕ, ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆ। ਹੈਡ ਆਫਿਸ ਤੋਂ ਫੋਨ ਆਇਆ ਸੀ, ਕਹਿੰਦੇ ਵੋਲੀਊਮ ਥੋੜ੍ਹਾ ਲੋਅ ਹੈਗਾ, ਹੋਰ ਉੱਚਾ ਕਰ ਦਿਓ। ਮੈਂ ਕਿੰਨਾ ਕੁ ਉੱਚਾ ਬੋਲ ਸਕਦੇ ਹਾਂ ਸਵੇਰੇ ਸਵੇਰੇ। ਤੁਸੀਂ ਦੱਸੋ ਕੀ ਹਾਲ ਚਾਲ ਤੁਹਾਡਾ?
2: ਦਿਨ ਨਹੀਂ, ਉਹ ਕਹਿੰਦਾ ਕਿ ਮੈਂ ਬੋਲ ਰਿਹਾ ਹਾਂ, ਮੈਂ ਬੋਲ ਰਿਹਾ ਹਾਂ ਇਸ ਲਈ ਜਿੰਦਾ ਹਾਂ।
0: ਕਿਆ ਬਾਤ ਆ, ਮੈਂ ਬੋਲ ਰਿਹਾ ਹਾਂ ਇਸ ਲਈ ਜਿੰਦਾ ਹਾਂ,
2: ਮੈਂ ਇਸ ਲਈ ਬੋਲ ਰਿਹਾ ਹਾਂ ਕਿ ਮੈਂ ਜਿੰਦਾ ਹਾਂ। ਗੂੰਗੋਂ ਕੀ ਕਹਾਣੀ ਕੌਣ ਲਿਖਦਾ ਹੈ?
0: ਕਿਆ ਬਾਤ ਆ, ਕਿਆ ਬਾਤ ਆ।
2: ਗੱਲ ਸੁਣ ਤੁਸੀਂ ਅੱਧਾ ਜੀ, ਆਪਣੇ ਨਾ ਕਾਫੀ ਹੁਣ ਪ੍ਰੋਗਰਾਮ ਸ਼ੁਰੂ ਹੋਏ ਇਹਨਾਂ ਦੇ ਐਨਬ੍ਰਿਜ ਦੇ। ਇੱਕ ਤੇ ਹੁਣ ਜਿਹੜਾ ਵੀ ਕੋਈ ਜਿੱਥੇ ਕੋਈ ਕਿਤੇ ਪ੍ਰੋਪੇਨ ਆ, ਜਿੱਥੇ ਕਿਤੇ ਹਾਈਡਰੋ ਆ ਜਾਂ ਇਹ ਆਇਲ, ਉੱਥੇ ਫ੍ਰੀ ਅਸੀਂ ਹੀਟ ਪੰਪ ਲਾ ਕੇ ਦੇ ਰਹੇ ਹਾਂ ਅੱਜ ਕੱਲ
0: ਜੀ।
2: $62 ਦੀ ਰਿਬੇਟ ਆ, ਜਿੱਥੇ ਕਿਤੇ ਫਾਰਮ ਹਾਊਸ ਚ ਕੋਈ ਤੁਹਾਡਾ ਸਰੋਤਾ ਜਿਹਨਾਂ ਦੇ ਪ੍ਰੋਪੇਨ, ਕੋਈ ਪ੍ਰੋਪੇਨ ਸਿਆਲਾਂ ਚ ਮਹਿੰਗੀ ਬਹੁਤ ਪੈਂਦੀ ਆ ਜੀ
0: ਜੀ,
2: ਡਰਮ ਭਰਦਾ ਬੰਦਾ ਥੱਕਦਾ। ਇੱਕ ਕਿਉਂਕਿ ਇਹ ਗਵਰਨਮੈਂਟ ਦਾ ਚੱਕਰ ਕੀ ਹੈਗਾ ਕਿ ਚਾਹੁੰਦੀ ਕਿ ਜਿਹੜਾ ਤੁਹਾਡਾ ਫਿਊਲ ਆ ਜਾਣੀ ਕਿ ਗੈਸ ਆ, ਤੇ ਇਹਦੀ ਜਿੰਨੀ ਆਪਾਂ ਯੂਜ ਕਰਦੇ ਹਾਂ ਉਹਦੇ ਨਾਲ ਬਹੁਤ ਸਾਰੀਆਂ ਇਨਵਾਇਰਮੈਂਟਲ ਪ੍ਰੋਬਲਮ ਆਉਂਦੀਆਂ ਨੇ। ਉਹ ਇਨਵਾਇਰਮੈਂਟ ਕਰਕੇ ਗਵਰਨਮੈਂਟ ਦੀਆਂ ਕਾਫੀ ਏਦਾਂ ਦੀਆਂ ਚੀਜ਼ਾਂ ਨੇ ਸ਼ੁਰੂ ਕੀਤੀਆਂ। ਈਵਨ ਕਿ ਜਿੱਥੇ ਐਨਬ੍ਰਿਜ ਆ ਉੱਥੇ ਤੁਸੀਂ ਹੀਟ ਪੰਪ ਜੇ ਲਵਾਉਂਦੇ ਹੋ ਤੇ ਤੁਹਾਨੂੰ 2000 ਦੀ ਰਿਬੇਟ ਆ।
0: ਜੇ
2: ਤੁਸੀਂ ਆਪਣੇ ਘਰ ਨੂੰ ਇੰਸੂਲੇਸ਼ਨ ਵਗੈਰਾ, ਐਟਿਕ ਇੰਸੂਲੇਸ਼ਨ ਆ ਜਾਂ ਗਰਾਜ ਥੱਲੇ ਆ, ਉੱਥੇ 5000 ਆ। ਈਵਨ ਕਿ ਥਰਮੋਸਟੇਟ ਆ, ਕਾਫੀ ਸਾਰੇ ਗਵਰਨਮੈਂਟ ਦੇ ਪ੍ਰੋਗਰਾਮ ਆ। ਔਰ ਬਿਲਕੁਲ 6 ਤੋਂ 8 ਹਫ਼ਤੇ ਤੁਹਾਡੇ ਪੈਸੇ ਜਿਹੜੇ ਆ ਤੁਹਾਡੇ ਨਾਂ ਦਾ ਚੈੱਕ ਆਉਂਦਾ, ਕੋਈ ਵੀ ਏਦਾਂ ਦੀ ਗੱਲ ਨੀ। ਹਰ ਬੰਦਾ ਐਲੀਜੀਬਲ ਆ, ਕੋਈ ਆਮਦਨ ਦਾ ਕ੍ਰਾਈਟੇਰੀਆ ਨੀ ਹੈਗਾ। ਬਾਕੀ ਅੱਜ ਕੱਲ ਰੈਗੂਲਰ ਏਸੀ ਲੱਗ ਰਹੇ, ਪਰ ਰੈਗੂਲਰ ਏਸੀ ਨੇ ਜੇ ਹੀਟ ਪੰਪ ਲਾਉਂਦੇ ਹੋ ਰਿਵਰਸ ਹੈਗਾ, ਤੁਸੀਂ ਉਸ ਹੀਟ ਪੰਪ ਤੋਂ ਏਸੀ ਵੀ ਯੂਜ ਕਰਦੇ ਆ, ਬਹੁਤ ਐਫੀਸ਼ੀਐਂਸੀ ਵਾਲਾ ਵਾ, ਤੇ ਉੱਥੇ ਤੁਸੀਂ ਹੀਟ ਵੀ ਲੈਂਦੇ ਹੋ, ਉਹ ਵੀ ਬਹੁਤ ਤੁਹਾਡੀ ਹਾਈਡਰੋ ਬਚਦੀ ਆ, ਤੁਹਾਡੀ ਗੈਸ ਤੇ ਬਚਤ ਹੁੰਦੀ ਆ, ਤੇ ਕਾਫੀ ਪ੍ਰੋਡਕਟ ਹੈਗੇ ਆ। ਗੈਸ ਲੈਣਾ ਪਾ ਰਹੇ ਆ ਬਾਹਰ, ਬਾਰਬੀਕਿਊ ਲਈ ਵਾਟਰ ਹੀਟਰ ਆ, ਟੈਂਕ ਲੈ, ਤੁਹਾਡਾ ਕੋਈ ਵੀ ਸਰੋਤਾ ਮੈਨੂੰ ਕਾਲ ਕਰ ਲੈ, ਮੇਰੇ ਨੰਬਰ ਤੇ ਕੋਈ ਸਲਾਹ ਮਸ਼ਵਰਾ ਕਰਨਾ ਵਾ, ਜਾਂ ਕਿਸੇ ਲੋੜ ਆ ਮੇਰੀ ਹੈਲਪ ਦੀ ਰਿਪੇਅਰ ਦੀ ਏਸੀ ਦੀ, ਤੇ 647-706-46। ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਨਵਵੀਰ ਕੰਫਰਟ ਤੋਂ। ਜਤਿੰਦਰ ਸੰਧੂ ਸਾਹਿਬ ਬਹੁਤ ਸਾਰੀ ਜਾਣਕਾਰੀ ਛੱਡ ਜਾਂਦੇ ਹਨ, ਤੁਹਾਡੇ ਪੈਸੇ ਬਚਦੇ ਹਨ, ਕਾਲ ਕਰ ਲਿਓ। ਹੀਟ ਵੀ ਹੈਗੀ ਆ ਘਰਾਂ ਦੇ ਵਿੱਚ, ਅਤੇ ਏਅਰ ਕੰਡੀਸ਼ਨ ਵੀ ਹਨ, ਅਤੇ ਪ੍ਰੋਪੇਨ ਦੇ ਕਈਆਂ ਵਿੱਚ ਫਾਰਮ ਵਿੱਚ ਟੈਂਕ ਵੀ ਲੱਗੇ ਹੋਣ, ਕਿੱਦਾਂ ਪੈਸਾ ਬਚਾ ਸਕਦੇ ਹੋ? ਤਾਂ ਗੌਰਮੈਂਟ ਦੇ ਫੰਡਡ ਪ੍ਰੋਗਰਾਮ ਹੁੰਦੇ ਤੁਹਾਡੇ ਨਾਂ 'ਤੇ ਹੀ ਚੈੱਕਾਂ ਦਾ। ਨੰਬਰ 4-6477-06-6640। ਬੜੀ ਜਲਦੀ ਮੈਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਨੀ ਆ। ਪਹਿਲੀ ਵਾਰੀ ਸਾਡੇ ਇਸ ਨਵੇਂ ਸਟੂਡੀਓ ਵਿੱਚ ਏਅਰ 'ਤੇ ਆਏ ਹਨ, ਕਾਫੀ ਲੰਬੇ ਸਮੇਂ ਤੋਂ ਨਾਗਰਾ ਫਲ ਦਾ ਮੇਲਾ ਵੀ ਸਪੋਂਸਰ ਕਰਦੇ ਆ ਰਹੇ ਹਨ। ਮੈਂ ਮੇਲਾ ਬੰਦ ਕਰਤਾ, ਇਹਨਾਂ ਦੀ ਸਪੋਂਸਰਸ਼ਿਪ ਨਹੀਂ ਰੁਕੀ। ਵਧੀਆ ਪਰਿਵਾਰ ਆ, ਚੰਗੇ ਇਨਸਾਨ ਹਨ, ਹਰ ਇੱਕ ਬੰਦਾ ਚੰਗਾ ਹੁੰਦਾ, ਬੜੀ ਮਿਹਨਤ ਕਰਦੇ ਹਨ, ਇਨਸ਼ੋਰੈਂਸ ਇੰਡਸਟਰੀ ਦੇ ਵਿੱਚ ਸਰਟੀਫਾਈਡ ਐਡਵਾਈਜ਼ਰ ਹਨ। ਮੋਨਾ ਮਹਿੰਗੀ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਥੈਂਕ ਯੂ ਸੋ ਮਚ ਵਰਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਥੈਂਕ ਯੂ ਵੈਰੀ ਮਚ, ਵੈਰੀ ਗੁੱਡ ਮਾਰਨਿੰਗ। ਸ਼ੁੱਕਰਵਾਰ ਦਾ ਦਿਨ ਹੈਗਾ, ਵੀਕਐਂਡ ਦੇ ਉੱਪਰ ਮੋਸਟਲੀ ਅਪਾਇੰਟਮੈਂਟ ਬਣਦੀਆਂ ਹੁੰਦੀਆਂ। ਅਪਾਇੰਟਮੈਂਟ ਬਣਾ ਲਵੋ, ਨਵਾਂ ਘਰ ਨੰਨੀ ਮੁੰਨੀ ਨੇ ਆਉਣਾ ਜਾਂ ਨੰਨੇ ਮੁੰਨੇ ਨੇ ਆਉਣਾ ਘਰ ਵਿੱਚ, ਪਹਿਲਾਂ ਇੰਸ਼ੋਰੈਂਸ ਕਰਵਾ ਲਉਂਗੇ, ਬਹੁਤ ਸਸਤੀ ਹੋ ਜਾਂਦੀ ਆ ਜਿੰਨੀ ਅਰਲੀ ਕਰਵਾ ਲਉਂਗੇ। ਮੈਂ ਸਦਾ ਕਹਿੰਦਾ ਥੋੜ੍ਹੀ ਬਹੁਤੀ ਚਾਹੀਦੀ ਹੁੰਦੀ ਹੈ, ਤੁਹਾਡੇ ਲੋੜ ਮੁਤਾਬਕ ਹੀ ਕਰਦੇ ਹਨ ਕਿਹੜੀ ਕਵਰੇਜ ਤੁਹਾਨੂੰ ਚਾਹੀਦੀ ਆ। ਹਰ ਇੱਕ ਦਾ ਜਿਹੜਾ ਹੈਗਾ ਆ ਵੱਖਰਾ ਵੱਖਰਾ ਹੁੰਦਾ ਆ, ਘਰ ਕਿੰਨੇ ਬੱਚੇ ਆ, ਕਿੰਨੇ ਕਿੰਨੀ ਉਮਰ ਆ, ਕਿੰਨੀ ਪ੍ਰੋਟੈਕਸ਼ਨ ਤੁਸੀਂ ਚਾਹੁੰਦੇ ਹੋ। ਸੋ ਪਹਿਲਾਂ ਅੱਜ ਪਹਿਲਾ ਦਿਨ ਹੈਗਾ, ਆਪਣੀ ਥੋੜ੍ਹੀ ਜਾਣਕਾਰੀ ਦੇ ਦੇਵੋ, ਸਾਰੇ ਹੀ ਜਾਣਦੇ ਹਨ ਮੋਨਾ ਮਹਿੰਗੀ ਜੀ ਨੂੰ, ਆਪਣੇ ਬਿਜ਼ਨਸ ਬਾਰੇ ਦੱਸ ਦੇਵੋ, ਫਿਰ ਆਪਾਂ ਸ਼ੁਰੂ ਕਰਦੇ ਹਾਂ।
3: ਬਿਲਕੁਲ ਬਲਜਿੰਦਰ ਜੀ, ਜੇ ਬਿਜ਼ਨਸ ਬਾਰੇ ਦੱਸਿਆ ਤਾਂ ਮੈਂ ਇਸ ਇੰਸ਼ੋਰੈਂਸ ਇੰਡਸਟਰੀ ਦੇ ਫੀਲਡ ਦੇ ਵਿੱਚ 18 ਸਾਲ ਹੋ ਗਏ ਨੇ। 18 ਸਾਲ ਪਲੱਸ ਦੀ ਇਹ ਟਾਈਮ ਫਰੇਮ ਹੈਗਾ ਜਦੋਂ ਤੋਂ ਕਮਿਊਨਿਟੀ ਨੂੰ ਇਹ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਐਂਡ ਮੈਂ ਕਹੂੰਗੀ ਕਿ ਇੰਸ਼ੋਰੈਂਸ ਦਾ ਕੰਮ ਜਿਹੜਾ ਹੈਗਾ ਅਸੀਂ ਕਰ ਰਹੇ ਹਾਂ, ਇਟਸ ਨੋਟ ਓਨਲੀ ਕਿ ਬਿਜ਼ਨਸ, ਇਹਦੇ ਵਿੱਚ ਬਹੁਤ ਹੀ ਮਨ ਦਾ ਜਿਹੜਾ ਕਹਿ ਲਓ ਕਿ ਪੀਸ ਆਫ ਮਾਇੰਡ ਬਹੁਤ ਹੁੰਦੇ ਹੈਗੇ ਆ, ਮਨ ਨੂੰ ਸੈਟਿਸਫੈਕਸ਼ਨ ਬਹੁਤ ਹੁੰਦੀ ਹੈ। ਰੀਜ਼ਨ ਕਿਉਂਕਿ ਹੁਣ ਜਿੱਦਾਂ ਕਿ ਅਕਸਰ ਹੁਣ ਦੇਖ ਰਹੇ ਹੈਗੇ ਹਾਂ ਕਿ ਹੁਣ ਅਸੀਂ ਸਮਰ ਵੱਲ ਨੂੰ ਜਾ ਰਹੇ ਹਾਂ, ਸਪਤੰਬਰ ਨੇ ਵੀ ਆ ਜਾਣਾ ਤਾਂ ਦੋਨੋਂ ਬੱਚਿਆਂ ਨੇ ਯੂਨੀਵਰਸਿਟੀ ਕਾਲਜ ਜਾਣਾ, ਪਰ ਹੁਣੇ ਤੋਂ ਸਾਨੂੰ ਫੈਮਿਲੀਜ਼ ਦੇ ਨਾਲ ਇੰਟਰੈਕਸ਼ਨ ਸ਼ੁਰੂ ਹੋ ਗਈ ਹੈ, ਜਿਨ੍ਹਾਂ ਦੀ ਆਰਈਐਸਟੀ ਕੀਤੀਆਂ ਸੀਗੀਆਂ ਉਹਨਾਂ ਦੇ ਹੁਣ ਵਿਦਡਰੋਲਸ ਆਉਣੇ ਸ਼ੁਰੂ ਹੋ ਗਏ ਹੈ, ਵਿਦਡਰੋਲਸ ਦਵਾ ਰਹੇ ਹੈਗੇ ਆ। ਇਸੇ ਤਰੀਕੇ ਦੇ ਨਾਲ ਕਾਫੀ ਵਾਰ ਹੁੰਦਾ ਹੈ ਕਿ ਚਲੋ ਇੰਸ਼ੋਰੈਂਸ ਜ਼ਰੂਰ ਮਾੜੇ ਟਾਈਮ ਲਈ ਬਣੀ ਹੋਈ ਹੈ, ਪਰ ਉਸ ਟਾਈਮ ਤੇ ਸਭ ਨਾਲੋਂ ਵੱਡੀ ਸਾਥੀ ਜਿਹੜੀ ਹੈਗੀ ਇੰਸ਼ੋਰੈਂਸ ਪਾਲਿਸੀ ਹੁੰਦੀ ਹੈ। ਕੋਈ ਵੀ ਚਾਹੇ ਲਾਈਫ ਇੰਸ਼ੋਰੈਂਸ ਦਾ ਕਲੇਮ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਹੈ, ਸੋ ਉਸ ਟਾਈਮ ਤੇ ਹਮੇਸ਼ਾ ਅਸੀਂ ਵਿਸ਼ ਇਹੀ ਕਰਦੇ ਹਾਂ ਕਮਿਊਨਿਟੀ ਤੇ ਚੰਗਾ ਟਾਈਮ ਆਵੇ, ਹਰੇਕ ਨੂੰ ਪਰਸਨ ਇਸ ਟਾਈਮ ਤੇ ਲੰਬੀ ਉਮਰ ਗੁੱਡ ਹੈਲਥ ਪ੍ਰੋਵਾਈਡ ਕਰੇ। ਪਰ ਇਹ ਹੈਗਾ ਕਿ ਜੇ ਕਦੇ ਵੀ ਏਦਾਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਉਸ ਟਾਈਮ ਤੇ ਇੱਕ ਬਿਗ ਰਿਲੀਫ ਮਿਲਦਾ ਹੈਗਾ, ਕਿਉਂਕਿ ਉਸ ਟਾਈਮ ਤੇ ਫੈਮਿਲੀ ਦੇ ਲਈ ਇੰਸ਼ੋਰੈਂਸ ਪਾਲਿਸੀ ਬਹੁਤ ਹੀ ਵੱਡੀ ਫਾਈਨੈਂਸ਼ੀਅਲ ਸਪੋਰਟ ਪ੍ਰੋਵਾਈਡ ਕਰਦੀ ਹੈ। ਮੈਨੂੰ ਲੱਗਦਾ ਹੁੰਦਾ ਕਿ ਇੱਕ ਤਰੀਕੇ ਦੇ ਨਾਲ ਇੱਕ ਸੋਸ਼ਲ ਵਰਕਿੰਗ ਹੋ ਜਾਂਦੀ ਹੈ ਸਾਡੇ ਵੱਲੋਂ, ਕਿਉਂਕਿ ਉਸ ਟਾਈਮ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਫੈਮਿਲੀ ਮੈਂਬਰ ਦੇ ਫੇਸ ਤੇ ਵੱਡਾ ਰਿਲੀਫ ਹੁੰਦਾ ਹੈਗਾ ਕਿ ਐਟਲੀਸਟ ਕੋਈ ਨਾ ਕੋਈ ਅਸੀਂ ਵਧੀਆ ਕੰਮ ਕੀਤਾ ਸੀ ਉਸ ਟਾਈਮ ਤੇ, ਜਿਹੜੇ ਹੁਣ ਫਾਈਨੈਂਸ਼ੀਅਲ ਸਪੋਰਟ ਸਾਨੂੰ ਈਜ਼ੀਲੀ ਮਿਲ ਗਈ ਹੈਗੀ ਹੈ। ਸੋ ਮੈਂ ਸਾਡਾ ਆਫਿਸ ਜਿਹੜਾ ਹੈਗਾ ਬ੍ਰੈਂਪਟਨ ਦੇ ਵਿੱਚ 9280 ਗੋਰਵੇ ਡਰਾਈਵ ਯੂਨਿਟ C110, ਮੋਰ ਦੈਨ 70 ਐਡਵਾਈਜ਼ਰਸ ਦੀ ਸਾਡੀ ਟੀਮ ਜੁੜੀ ਹੋਈ ਹੈਗੀ ਹੈ ਸਾਡੇ ਨਾਲ, ਜਿਹਦੇ ਵਿੱਚ ਕਿ ਕਾਫੀ ਪਰਸਨਸ ਹੈਗੇ ਜਿਹੜੇ ਫੁੱਲ ਟਾਈਮ ਪਾਰਟ ਟਾਈਮ ਕੰਮ ਕਰ ਰਹੇ ਨੇ। ਐਂਡ ਇਹ ਵੀ ਦੱਸਣਾ ਚਾਹੂੰਗੀ ਕਿ ਜਿਵੇਂ ਵੀਕਐਂਡ ਆ ਰਹੇ ਹਨ ਸੈਟਰਡੇ ਤੇ ਸੰਡੇ ਨੂੰ, ਇਸ ਵਾਰ ਗ੍ਰੀਨ ਪ੍ਰਾਇਰ ਰੈਕਰੇਸ਼ਨ ਸੈਂਟਰ ਦੇ ਵਿੱਚ ਕਾਈਟ ਫੈਸਟੀਵਲ ਜਿਹੜਾ ਹੋ ਰਿਹਾ ਸਾਡੀ ਟੀਮ ਉੱਥੇ ਹੋਏਗੀ। ਮੈਂ ਕਹੂੰਗੀ ਜ਼ਰੂਰ ਕਮਿਊਨਿਟੀ ਉੱਥੇ ਵੀ ਸਾਡੇ ਬੂਥ ਤੇ ਆਵੇ ਤੇ ਜਿੰਨੇ ਵੀ ਕੋਈ ਪ੍ਰਾਈਜ਼ ਨਿਕਲਣੇ ਹੈਗੇ ਆ, ਐਕਟੀਵਿਟੀਜ਼ ਹੋਣੀਆਂ, ਡੈਫੀਨੇਟਲੀ ਸਾਡੇ ਬੂਥ ਤੇ ਆ ਕੇ ਤੁਸੀਂ ਸਾਡੀ ਟੀਮ ਨੂੰ ਮਿਲਣ ਦਾ ਮੌਕਾ ਲੈ ਸਕਦੇ ਹੈਗੇ ਹੋ ਤੇ ਪ੍ਰਾਈਜ਼ ਵਿਨ ਕਰਨ ਦਾ ਵੀ ਮੌਕਾ ਮਿਲ ਸਕਦਾ ਹੈਗਾ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਤੁਹਾਡੀਆਂ ਆਲਰੇਡੀ ਕੋਈ ਪਾਲਿਸੀਜ਼ ਚੱਲ ਰਹੀਆਂ ਨੇ, ਕਾਫੀ ਵਾਰ ਇਹ ਵੀ ਹੁੰਦਾ ਬਲਜਿੰਦਰ ਜੀ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ, ਡਿਸੇਬਿਲਟੀ ਇੰਸ਼ੋਰੈਂਸ ਦੀ। ਬਹੁਤ ਵਾਰ ਹੁੰਦਾ ਹੈਗਾ ਕਿ ਫੈਮਿਲੀਜ਼ ਕਹਿੰਦੀਆਂ ਨੇ ਸਾਡੀਆਂ ਪਾਲਿਸੀਜ਼ ਤਾਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਹੋਈਆਂ ਸੀਗੀਆਂ, ਸਾਨੂੰ ਤਾਂ ਕੋਈ ਜ਼ਰੂਰਤ ਹੀ ਨਹੀਂ ਹੁਣ। ਪਰ ਉਹਦੇ ਵਿੱਚ ਜ਼ਰੂਰਤ ਇਸ ਚੀਜ਼ ਦੀ ਨਹੀਂ ਹੈਗੀ ਹੈ ਕਿ ਅਸੀਂ ਹੋਰ ਪਾਲਿਸੀ ਕਰਵਾਉਣੀ ਹੈ, ਉਹਦੇ ਵਿੱਚ ਜ਼ਰੂਰਤ ਇੱਕ ਇਸ ਚੀਜ਼ ਦੀ ਆ ਜਾਂਦੀ ਕਿ ਉਸ ਪਾਲਿਸੀ ਨੂੰ ਖੋਲ ਕੇ ਜ਼ਰੂਰ ਦੇਖਿਆ ਜਾਵੇ ਕਿ ਉਹ ਪਾਲਿਸੀ ਕਿੱਥੇ ਤੱਕ ਵੈਲਿਡ ਹੈਗੀ ਹੈ, ਕਿੰਨੀ ਕਵਰੇਜ ਪ੍ਰੋਵਾਈਡ ਕਰ ਰਹੀ ਹੈ, ਕਿ ਉਹਦੇ ਵਿੱਚ ਬੈਨੀਫਿਸ਼ਰੀ ਉਦੋਂ ਤੋਂ ਲੈ ਕੇ ਹੁਣ ਤੱਕ ਅਪਡੇਟ ਹੋਇਆ ਕਿ ਨਹੀਂ ਹੋਇਆ, ਐਡਰੈਸ ਅਪਡੇਟ ਹੋਇਆ ਕਿ ਨਹੀਂ ਹੋਇਆ। ਹਰੇਕ ਫੈਮਿਲੀ ਇੱਥੇ ਮੋਸਟਲੀ 5 ਸਾਲ ਬਾਅਦ 7 ਸਾਲ ਬਾਅਦ ਮੂਵ ਹੋ ਜਾਂਦੇ ਨੇ, ਨਵਾਂ ਐਡਰੈਸ ਆ ਜਾਂਦਾ ਹੈ, ਸੋ ਉਸ ਟਾਈਮ ਤੇ ਜੇ ਤੁਹਾਡਾ ਐਡਰੈਸ ਹੀ ਅਪਡੇਟ ਨਹੀਂ ਹੋਇਆ, ਇੰਸ਼ੋਰੈਂਸ ਕੰਪਨੀ ਜੇ ਕੋਈ ਵੀ ਲੈਟਰ ਭੇਜਦੀ ਹੈ ਤੁਹਾਡੇ ਕੋਲ ਉਹ ਕਨਵਰਸੇਸ਼ਨ ਨਹੀਂ ਹੁੰਦੀ ਹੈਗੀ ਹੈ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਹੈ ਜੇ ਫੋਨ ਨੰਬਰ ਵੀ ਚੇਂਜ ਹੋ ਗਿਆ ਐਡਵਾਈਜ਼ਰ ਵੀ ਤੁਹਾਨੂੰ ਕੰਟੈਕਟ ਨਹੀਂ ਕਰ ਪਾਉਂਦਾ, ਸੋ ਇਸੇ ਕਰਕੇ ਜ਼ਰੂਰੀ ਹੈਗਾ ਤੁਹਾਡੀ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਕੋਈ ਵੀ ਪਾਲਿਸੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਈਵਨ ਮੋਰਗੇਜ ਇੰਸ਼ੋਰੈਂਸ, ਚਾਹੇ ਕੋਈ ਇੰਸ਼ੋਰੈਂਸ ਕੰਪਨੀ, ਚਾਹੇ ਕੋਈ ਬੈਂਕ, ਕਿਸੇ ਵੀ ਜਗ੍ਹਾ ਤੇ ਤੁਹਾਡੀ ਪਾਲਿਸੀ ਚੱਲ ਰਹੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਤੁਹਾਡੀ ਪਾਲਿਸੀ ਨੂੰ ਰਿਵਿਊ ਕਰਕੇ ਜੇ ਕੋਈ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ ਤਾਂ ਡੈਫੀਨੇਟਲੀ ਪ੍ਰੋਵਾਈਡ ਕੀਤੀ ਜਾਊਗੀ ਸਰਵਿਸ, ਜਾਂ ਫਿਰ ਤੁਹਾਨੂੰ ਕੋਈ ਵੀ ਉਹਦੇ ਰਿਲੇਟਡ ਕੋਈ ਕੰਸਰਨ ਹੋਵੇ ਤਾਂ ਜ਼ਰੂਰ ਪਾਲਿਸੀ ਰਿਵਿਊ ਕਰਕੇ ਤੁਹਾਨੂੰ ਅਪਡੇਟ ਕੀਤਾ ਜਾ ਸਕਦਾ ਹੈ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 4169-1509-516-509-1509-1509.
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਵੀਕਐਂਡ, ਸਤਿ ਸ੍ਰੀ ਅਕਾਲ ਜੀ।
3: ਥੈਂਕ ਯੂ ਜੀ।
0: ਸੋ ਕਾਈਟ ਫੈਸਟੀਵਲ ਤੇ ਇਹਨਾਂ ਨੂੰ ਮਿਲ ਸਕਦੇ ਹੋ, ਕਾਈਟ ਫੈਸਟੀਵਲ ਜਾ ਕੇ ਦੇਖਿਓ, ਵੱਖਰਾ ਹੀ ਨਜ਼ਾਰਾ, ਤੁਸੀਂ ਹੈਰਾਨ ਹੋ ਜਾਣਾ ਜਿਹੜੇ ਪਤੰਗ ਹੈਗੇ ਕਿੱਦਾਂ ਦੇ ਵੱਖਰੇ ਵੱਖਰੇ ਬਣਾਏ ਹੋਏ ਹਨ। ਕਾਈਟ ਫੈਸਟੀਵਲ ਬ੍ਰੈਂਪਟਨ ਵਿੱਚ ਹੋਣ ਜਾ ਰਿਹਾ, ਮੋਨਾ ਮਹਿੰਗੀ ਟੀਮ ਨੇ ਉੱਥੇ ਆਉਣਾ, ਉੱਥੇ ਵੀ ਇਹਨਾਂ ਨੂੰ ਮਿਲ ਸਕਦੇ। ਲਾਈਨਾਂ ਮੇਰੀਆਂ ਬਿਜ਼ੀਆਂ, ਤੁਹਾਨੂੰ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ, ਬੜੀ ਜਲਦੀ ਮੈਂ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਨੀ ਹੈ, ਖਬਰਾਂ 'ਤੇ ਝਾਤ ਮਾਰਦੇ ਹਾਂ, ਜਿਹੜੀ AI ਦੀ ਜਾਣਕਾਰੀ ਦੇ ਕੇ ਗਏ ਆ, ਆਰਟੀਫਿਸ਼ਲ ਇੰਟੈਲੀਜੈਂਸ, ਉਹਦੀ ਆਪਾਂ ਗੱਲਬਾਤ ਕਰਾਂਗੇ। ਗੁਰਮੁਖ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਪ੍ਰੋਗਰਾਮ, ਚਲੋ ਖਬਰਾਂ ਵੱਲ ਚੱਲਦੇ ਹਾਂ।
4: ਜੀ ਬਿਲਕੁਲ, ਆਪਾਂ ਬਿਨਾਂ ਦੇਰੀ ਕੀਤਿਆਂ ਕੁਝ ਖਬਰਾਂ ਵੱਲ ਜਾਂਦੇ ਹਾਂ, ਬਾਅਦ 'ਚ ਗੱਲਾਂ ਵੀ ਲੈਣੀਆਂ ਨੇ। ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੋਣਾ ਨੇ AI ਦੇ ਉੱਪਰ ਆਪਣੀ ਨੈਸ਼ਨਲ ਸਟ੍ਰੈਟਜੀ ਦਾ ਐਲਾਨ ਕੀਤਾ ਜੀ।
0: ਜੀ,
4: ਆਪਾਂ ਸਭ ਨੂੰ ਪਤਾ ਹੈਗਾ ਕਿ AI ਅੱਜ ਜ਼ਿੰਦਗੀ ਦਾ ਇੱਕ ਬੇਸ ਬਣਦੀ ਜਾ ਰਹੀ ਹੈ ਜੀ, ਤੇ ਪਾਰਟੀਕੁਲਰ ਸਾਡਾ ਸੰਦਰਭ ਰਹੂਗਾ ਬਾਅਦ ਵਿੱਚ ਕਿ AI ਜਿਹੜੀ ਹੈ ਬੱਚਿਆਂ ਦੀ ਪੜ੍ਹਾਈ ਦੇ ਮਾਮਲੇ, ਜਿਹੜਾ ਬੱਚਿਆਂ ਦਾ ਮਾਇੰਡ ਸੈਟ, ਆਪਾਂ ਇੰਡੀਪੈਂਡੈਂਟ ਸੋਵਰਨਟੀ ਕਹਿ ਲਓ ਜਾਂ ਉਹਨਾਂ ਦੀ ਸੈਲਫ ਲਰਨਿੰਗ ਆ, ਉਹ ਲਰਨਿੰਗ ਆ, ਉਹਦੇ ਉੱਪਰ ਕੀ ਪ੍ਰਭਾਵ ਪਾ ਰਹੀ ਆ, ਇਹਦੇ ਉੱਪਰ ਆਪਣੇ ਸਰੋਤਿਆਂ ਦੇ ਵਿਚਾਰ ਵੀ ਲਵਾਂਗੇ। ਲੇਕਿਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਉਹਨਾਂ ਨੇ ਕੱਲ ਇਹਦਾ ਐਲਾਨ ਕਰਦਿਆਂ ਇਸ ਨੀਤੀ ਦਾ ਇਹ ਗੱਲ ਕਹੀ ਕਿ ਗਵਰਨਮੈਂਟ ਦੀ ਇਹ ਕੋਸ਼ਿਸ਼ ਹੋਊਗੀ ਕਿ ਇਹ ਜਿਹੜੀ ਪਾਲਿਸੀ ਹੈਗੀ ਆ, ਇਹਦੇ ਵਿੱਚ AI ਦੀ ਸੁਰੱਖਿਅਤ ਸਹਿਯੋਗ ਤੇ ਮਨੋਵਿਗਿਆਨ ਦੀ ਆਤਮ ਨਿਰਭਰਤਾ ਨੂੰ ਯਕੀਨੀ ਬਣਾਇਆ ਜਾਵੇ। ਤੇ ਵੱਡਾ ਜਿਹੜਾ 2 ਬਿਲੀਅਨ ਦਾ ਨਵਾਂ ਨਿਵੇਸ਼ ਇਹਦੇ ਵਿੱਚ ਕੀਤਾ ਜਾਊਗਾ ਜੀ। ਇਹਦੇ ਵਿੱਚ ਮੁੱਖ ਤੌਰ ਦੇ ਉੱਪਰ ਆਪਾਂ ਕਹਿ ਸਕਦੇ ਕਿ ਬੱਚਿਆਂ ਨੂੰ AI ਦੇ ਰਿਸਕ ਤੇ ਆਨਲਾਈਨ ਜਿਹੜਾ ਨੁਕਸਾਨ ਆ ਉਹ ਤੋਂ ਸੁਰੱਖਿਤ ਕਰਨਾ ਹੋਊਗਾ। ਤਾਂ ਇਹਦੇ ਨਾਲ ਹੀ ਜਿਹੜੇ ਪੋਸਟ ਸੈਕੰਡਰੀ ਸਕੂਲ ਹੈਗੇ ਆ ਲਗਭਗ ਜੇ ਇਹਦੇ 1 ਮਿਲੀਅਨ ਸਿੱਖਿਆ ਟ੍ਰੇਨਿੰਗ ਦੇ ਨਾਲ ਨਾਲ ਜਿਹੜੇ ਕਿਹੜੀਆਂ ਲੋਕਾਂ ਨੂੰ ਵੀ ਮੁਫ਼ਤ AI ਸਿੱਖਿਆ ਟ੍ਰੇਨਿੰਗ ਦੇ ਵਿੱਚ ਐਂਟਰੀ ਦੇਣਾ ਭਾਵਕ ਉਹਨਾਂ ਦਾ ਐਕਸੈਸ ਦੇਣਾ ਵੱਧ ਤੋਂ ਵੱਧ ਹੋਊਗਾ ਜੀ। ਇੱਕ ਵੱਡੀ ਗੱਲ ਜਿਹੜਾ ਵੱਡਾ ਕੰਸਰਨ ਸੀਗਾ ਜਤਾਇਆ ਜਾ ਰਿਹਾ ਹੁਣ ਆਪਾਂ ਵੀ ਜਤਾਉਂਦੇ ਰਹੇ ਇਹਦੇ ਤੇ ਕਿ AI ਦੇ ਨਾਲ ਜੌਬਾਂ ਜਾਣੀਆਂ ਜੀ, ਠੀਕ ਹੈ ਜੀ। ਲੇਕਿਨ ਗੌਰਮੈਂਟ ਦਾ ਦਾਅਵਾ ਕੀ ਆ, ਗੌਰਮੈਂਟ ਕਹਿੰਦੀ ਕਿ 2031 ਤੱਕ ਅਸੀਂ AI ਦੀ ਨੀਤੀ ਤਹਿਤ 2.5 ਲੱਖ ਲੋਕਾਂ ਨੂੰ ਰੁਜ਼ਗਾਰ ਜਿਹੜਾ ਪ੍ਰਦਾਨ ਕਰਾਉਣ ਲਈ ਇਹਦੇ ਸਮਰਥਨ ਕਰਾਂਗੇ। ਤਾਂ ਜਿਹੜੇ ਕੈਨੇਡੀਅਨ ਕਾਰੋਬਾਰ ਹੈਗੇ ਆ ਉਹ ਫਿਲਹਾਲ AI ਨੂੰ 12% ਵਰਤ ਰਿਹਾ ਤੇ ਉਹਨਾਂ ਨੂੰ 60% ਜਿਹੜਾ ਇਹਦੀ ਵਰਤੋਂ ਕਰਨ ਤੇ ਲੈ ਕੇ ਜਾਣਾ, ਇਹ ਆਪਣੇ ਆਪ ਦੇ ਕੰਟਰਾਡਿਕਟ ਗੱਲ ਹੈਗੀ ਆ ਕਿ 2.5 ਲੱਖ ਜੋਬ ਕ੍ਰੀਏਟ ਕਰਨੀ ਹੈ ਉਹਦੀ ਕੀ ਪੋਲਿਸੀ ਰਹੂਗੀ ਗੌਰਮੈਂਟ ਦੀ, ਤੇ ਦੂਜੇ ਪਾਸੇ ਜਿਹੜੇ ਕਾਰੋਬਾਰ ਹੈਗੇ ਆ ਉਹਨਾਂ ਨੂੰ ਇਹ ਅਲਾਓ ਕਰਨਾ ਕਿ ਉਹ 60% ਤੱਕ AI ਜਿਹੜਾ ਉਹਨੂੰ ਉਹਦੀ ਨੀਤੀ ਨੂੰ ਅਪਣਾ ਸਕਦੇ ਆ, ਹਾਲੇ ਕਿ ਇਹ ਸੰਦਰਭ 'ਚ ਅਪਣਾਉਣਗੇ। ਲੇਕਿਨ ਜਿੰਨੀ ਵੱਧ AI ਜਿਹੜੀ ਕਾਰੋਬਾਰਾਂ 'ਚ ਆਊਗੀ ਉਨਾ ਵੱਧ ਜੋਬਾਂ ਦਾ ਲਾਸ ਤੰਬਲ ਸਾਹਿਬ ਹੋਊਗਾ, ਤੁਸੀਂ ਵੀ ਤਜਰਬੇਕਾਰ ਬੰਦੇ ਹੈਗੇ ਹੋ। ਲੇਕਿਨ ਗੌਰਮੈਂਟ ਇਹਨੂੰ ਕਿਸ ਤਰੀਕੇ ਨਾਲ ਟੈਕਲ ਕਰਦੀ ਆ ਇਹ ਕੈਨੇਡੀਅਨ ਲੋਕ ਜਿਹੜੇ ਚੇਤਨ ਤੌਰ ਤੇ ਦੇਖਣਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹਦੇ ਨਾਲ ਹੀ ਗੌਰਮੈਂਟ ਦਾ ਦਾਅਵਾ ਇਹ ਵੀ ਹੈਗਾ ਕਿ 2031 ਤੱਕ ਜਿਹੜੀ ਇੱਕ ਆਪਣੀ ਇੰਡੀਪੈਂਡੈਂਟ ਜਿਹੜੀ AI ਮਾਡਲ ਹੈਗਾ ਉਹ ਡਿਵੈਲਪ ਕਰਨਾ, ਤੇ ਇਹਦੇ ਵਿੱਚ ਵੱਡਾ ਗੱਲ ਹੋਊਗੀ ਕਿ ਜਿਹੜਾ ਦਾਅਵਾ ਇਹ ਕੀਤਾ ਕਿ ਗੌਰਮੈਂਟ ਵੱਲੋਂ ਕਿ ਵਰਲਡ ਲੀਡ ਕੰਪਿਊਟਰ ਸਿਸਟਮ ਜਿਹੜਾ ਵਾ ਉਹ ਕੈਨੇਡਾ AI ਦੇ ਤਹਿਤ ਜਿਹੜਾ ਕ੍ਰੀਏਟ ਕਰੂਗਾ। ਜਿਹੜੇ ਵੱਡੇ ਕੰਸਰਨ ਇੱਥੇ ਰਹਿਣਗੇ ਉਹਨਾਂ ਸ਼ੁਰੂ ਤੋਂ ਇਹ ਦੱਸ ਦਿੱਤਾ ਕਿ ਅੱਜ ਵੀ ਮੈਂ ਪਰਸਨਲੀ ਵੀ ਤੇ ਵੈਸੇ ਵੀ ਮਹਿਸੂਸ ਕਰਦਾ ਕਿ ਜਿਹੜੀ AI ਹੈਗੀ ਆ ਇਹ ਬਹੁਤ ਵਧੀਆ ਚੀਜ਼ ਆ, ਬਹੁਤ ਚੀਜ਼ ਜਿਹੜੀਆਂ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹ ਕੇ ਹਾਸਲ ਨਹੀਂ ਸੀ ਹੁੰਦੀ AI ਦੱਸ ਦਿੰਦੀ ਆ। ਲੇਕਿਨ ਇਹ ਖਾਸ ਤੌਰ 'ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਦੀ ਸੈਲਫ ਲਰਨਿੰਗ ਜਾਂ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਐਕਸਪੈਰੀਮੈਂਟਲ ਇੱਕ ਚੀਜ਼ ਹੁੰਦੀ ਸੀ ਬੱਚਿਆਂ ਦਿਮਾਗ 'ਚ ਐਕਸਪੈਰੀਮੈਂਟਲ ਨਾਲ ਜਾਂਦੀ ਸੀਗੀ
0: ਜੀ,
4: ਉਹਦੇ ਉੱਪਰ ਵੱਡੀ ਰੁਕਾਵਟ ਹੈ। ਇਹਦੇ ਉੱਤੇ ਆਪਾਂ ਜ਼ਰੂਰ ਵਿਚਾਰ ਕਰਾਂਗੇ ਕਿ ਕਿਵੇਂ ਇੱਕ ਬੱਚਾ AI ਤੋਂ ਪੜ੍ਹ ਤਾਂ ਲੈਂਦਾ ਹੈ, ਉਹਦਾ ਜਵਾਬ ਵੀ ਲਿਖ ਦਿੰਦਾ, ਸਕੂਲ 'ਚ ਵੀ ਜਾ ਕੇ ਲਿਖ ਕੇ ਦੇ ਦਿੰਦਾ ਹੋਮਵਰਕ, ਲੇਕਿਨ ਉਹਦੀ ਸੈਲਫ ਲਰਨਿੰਗ ਦੇ ਤਾਂ ਜਦੋਂ ਉਹਨੂੰ ਸਵਾਲ ਕੀਤਾ ਜਾਂਦਾ ਤਾਂ ਉਸ ਤਰੀਕੇ ਨਾਲ ਜਵਾਬ ਨਹੀਂ ਦੇ ਪਾਉਂਦਾ ਕਿਉਂਕਿ ਰੀਅਲੀ ਜਿਹੜੀ ਪ੍ਰੈਕਟਿਸ ਜਿਹੜੀ ਉਸ ਤਰੀਕੇ ਨਾਲ ਉਹਦੇ ਦਿਮਾਗ 'ਚ ਉਹ ਨਹੀਂ ਹੋਈ ਹੁੰਦੀ।
0: ਕਾਪੀ ਪੇਸਟ ਕਹਿ ਲਵੋ ਗੁਰਮੁਖ ਸਿੰਘ ਜੀ, ਕਾਪੀ ਪੇਸਟ ਕਹਿ ਲਵੋ, ਕਾਪੀ ਕਰਕੇ ਤੇ ਪੇਸਟ ਕਰ ਦਿੰਦੇ ਹਨ ਜਿਨ੍ਹਾਂ ਨੇ AI ਟੈਕਨੋਲੋਜੀ ਬਣਾਈ ਸੀਗੀ ਨਾ ਉਸ ਕੰਪਨੀ ਨੇ। ਕਹਿੰਦੇ ਵੀ 18-18 ਘੰਟੇ ਕੰਮ ਕੀਤਾ, 10 ਸਾਲ ਲੱਗੇ ਰਹੇ ਤੇ ਬਾਅਦ ਵਿੱਚ ਸਵੇਰ ਨੂੰ ਈਮੇਲ ਆ ਗਈ ਵੀ ਯੂ ਆਰ ਨੋ ਲੋਂਗਰ ਰਿਕੁਆਇਰਡ, ਕਿਉਂਕਿ ਇਹਨਾਂ ਨੇ ਕ੍ਰੀਏਟ ਕੀਤੀ ਸੀਗੀ, ਉਹੀ ਲੇ ਆਫ ਕਰ ਦਿੱਤੇ। ਸੋ ਜੋਬਾਂ ਜਿਹੜੀਆਂ ਪ੍ਰੋਡਿਊਸ ਘੱਟ ਹੋਣੀਆਂ ਜਾਣੀਆਂ ਵੱਧ ਹੈਗੀਆਂ ਕਿਉਂਕਿ AI ਟੈਕਨੋਲੋਜੀ ਨੇ ਬਹੁਤ ਸਾਰੀਆਂ ਜੋਬਸ ਖੋਹ ਲੈਣੀਆਂ। ਤੁਸੀਂ ਬਿਲੀਵ ਨਹੀਂ ਕਰਨਾ ਇਹ ਕਿਸ ਤਰ੍ਹਾਂ ਦੀ ਇਹਦੀ ਵਰਤੋਂ ਹੁੰਦੀ ਹੈ। ਈਵਨ ਇਹ ਵੀ ਪਤਾ ਲੱਗ ਰਿਹਾ ਬੈਕਐਂਡ ਦੇ ਕੰਪਿਊਟਰ ਆਪਸ ਵਿੱਚ ਹੀ ਲੜਨ ਲੱਗ ਪਏ ਹਨ, ਕਹਿੰਦੇ ਮੈਂ ਕੱਲ੍ਹੇ ਤੇਰੀ ਸੁਣਾ। ਸੋ ਇਹ ਜਿਹੜੀ ਟੈਕਨੋਲੋਜੀ ਹੈਗੀ ਹੈ ਇਟਸ ਡੇਂਜਰਸ ਵਨ, ਪਰ ਆ ਗਈ ਹੈਗੀ ਆ, ਸਾਨੂੰ ਵਰਤਣੀ ਪੈਣੀ ਆ ਅਤੇ ਸਿੱਖਣੀ ਪੈਣੀ ਆ। ਪਰ ਫਿਊਚਰ ਦੇ ਵਿੱਚ ਜੋਬਸ ਲੋਸਿਸ ਬਹੁਤ ਸਾਰੀਆਂ ਹੋਣੀਆਂ, ਗੇਨ ਭਾਵੇਂ ਦੱਸ ਦਿੱਤਾ ਹੈਗਾ, ਜਿਹੜੀਆਂ ਜੋਬਾਂ ਲੋਸ ਹੋਣੀਆਂ ਉਹ ਯੂ ਵੁੱਡ ਨਾਟ ਬਿਲੀਵ। ਮੈਂ ਇੱਕ ਲਾਈਨ ਲੈ ਲਵਾਂ, ਕਾਫੀ ਲੰਬੇ ਸਮੇਂ ਤੋਂ ਹੋੜਦੇ ਆ, ਮੈਂ ਮਾਫ਼ ਕਰ ਦੇਵਾਂ, ਵੋਲੀਅਮ ਹੋਰ ਆਪਾਂ ਸੈੱਟ ਕਰ ਦੇਵਾਂਗੇ ਤੁਹਾਡੇ ਵਾਸਤੇ। ਐਪ 'ਤੇ ਬਹੁਤ ਵਧੀਆ ਚੱਲ ਰਿਹਾ ਹੈਗਾ, TV 'ਤੇ ਬਹੁਤ ਵਧੀਆ ਚੱਲ ਰਿਹਾ, ਰੇਡੀਓ ਥੋੜ੍ਹੀ ਆਵਾਜ਼ ਘੱਟ ਹੈਗੀ ਆ ਅਤੇ ਉਹ ਵੀ ਫਿਕਸ ਕਰਨ ਦੀ ਕੋਸ਼ਿਸ਼ ਕਰਾਂਗੇ। 8731 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
5: ਬਹੁਤ ਧੰਨਵਾਦ,
0: ਦਵਿੰਦਰ ਪਵਾਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਟਾਈਮ ਕੱਢ ਕੇ ਕਿਉਂਕਿ ਸਾਲ ਸਾਰੀ ਜ਼ਿੰਦਗੀ ਲੰਘ ਜਾਂਦੀ ਹੈਗੀ ਆ ਮੋਰਗੇਜ ਪੇ ਕਰਨ ਵਾਸਤੇ, ਥੋੜ੍ਹਾ ਟਾਈਮ ਕੱਢ ਕੇ ਸਲਾਹ ਲੈ ਲਿਆ ਕਰੋ, ਸਲਾਹ ਲੈਣੀ ਬੜੀ ਜ਼ਰੂਰੀ ਹੁੰਦੀ ਆ, ਸਲਾਹ ਲੈ ਕੇ ਹੀ ਮੋਰਗੇਜ ਲੈਣੀ ਚਾਹੀਦੀ ਹੈ, ਪ੍ਰੀ ਅਪਰੂਵਲ ਕਰਵਾ ਲਿਆ ਕਰੋ। ਪਵਾਰ ਸਾਹਿਬ ਰੇਟ ਕੀ ਅੱਜ ਕੱਲ੍ਹ ਐਵਰੇਜ ਰੇਟ ਕੀ ਚੱਲ ਰਿਹਾ ਉਦਾਂ, ਜੇ ਮੈਂ ਰੇਟਾਂ ਦੀ ਗੱਲ ਕਰਾਂ?
5: ਜਿਹੜੀਆਂ ਇੰਸ਼ੋਰਡ ਮੋਰਗੇਜ ਹੈ ਜੀ ਉਹ ਚੱਲ ਰਹੀਆਂ ਇਸ ਵੇਲੇ 3.85 ਤੋਂ ਲੈ ਕੇ 3.99 ਤੱਕ ਜੀ। ਜਿਹੜੀਆਂ ਕਨਵੈਨਸ਼ਨਲ ਮੋਰਗੇਜ ਆ ਉਹਨਾਂ ਦੇ ਰੇਟ ਇਸ ਵੇਲੇ 4.25 ਤੋਂ ਲੈ ਕੇ 4.49 ਤੱਕ ਚੱਲ ਰਿਹਾ ਜੀ।
0: ਜੀ
5: ਇਸੇ ਤਰ੍ਹਾਂ ਜਿਹੜੇ ਆਲਟਰਨੇਟਿਵ ਲੈਂਡਰ ਆ ਉਹਨਾਂ ਦੇ ਰੇਟ 4.89 ਤੋਂ ਸ਼ੁਰੂ ਹੋ ਕੇ 5.29 ਤੱਕ ਚੱਲ ਰਹੇ ਆ। ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਪ੍ਰਾਈਵੇਟ ਲੈਂਡਰ ਆ ਉਹਨਾਂ ਦੇ ਰੇਟ 5.74 ਤੋਂ ਸ਼ੁਰੂ ਹੋ ਰਹੇ ਆ ਜੀ।
0: ਜੀ ਤੇ ਰੇਟ ਸਸਤਾ ਕਿੰਨਾ ਕੁ ਸਸਤਾ ਹੋ ਗਿਆ ਸੀਗਾ ਰੇਟ, ਜਿੱਥੇ ਲੋਕਾਂ ਨੇ ਬਹੁਤ ਫਾਇਦਾ ਚੱਕਿਆ ਪਹਿਲਾਂ?
5: ਕੋਵਿਡ ਦੇ ਟਾਈਮ ਤੇ ਜੀ ਉਹ ਲੋਕਾਂ ਨੇ ਇੱਕ ਇੱਕ ਪਰਸੈਂਟ ਰੀਪੇ ਕੀਤਾ, ਜਿਹੜੀਆਂ ਇੱਕ ਇੱਕ ਪਰਸੈਂਟ ਡੇਢ ਡੇਢ ਪਰਸੈਂਟ ਤੇ ਮੌਰਗੀਆਂ ਸੀਗੀਆਂ, ਉਹ ਹੁਣ ਜਾ ਕੇ ਜਦੋਂ ਉਹਨਾਂ ਨੂੰ 5-5% ਰੇਟ ਮਿਲਿਆ ਤੇ ਹੁਣ ਪਤਾ ਲੱਗਦਾ ਕਿ ਅਸਲੀ ਕਿਸ਼ਤ ਕਿੰਨੀ ਸੀਗੀ ਮੌਰਗੀ ਦੀ।
0: ਜੀ ਮੈਂ ਸਦਾ ਕਿਹਾ ਸੀਗਾ ਐਵਰੇਜ ਆਪਣੀ 5% ਤੇ ਰੱਖਿਆ ਕਰੋ, ਵਧੀਆ ਜ਼ਿੰਦਗੀ ਜੀ ਸਕਦੇ ਹੋ ਅਤੇ ਫਿਕਰ ਕਰਨ ਦੀ ਲੋੜ ਨਹੀਂ ਪੈਣੀ। ਆਪਾਂ 8% 13% ਵੀ ਦਿੱਤੇ ਹਨ, 1% ਤਾਂ ਨਹੀਂ ਸੀਗਾ, ਪੱਲਿਓ ਪੈਸੇ ਦੇ ਰਹੇ ਸੀਗੇ। ਤੋ ਇਹਨਾਂ ਦਾ ਪੈਸਾ, ਇਹਨਾਂ ਨੇ ਆਪਣੇ ਪੈਸੇ ਉੱਪਰ ਵੀ ਪੈਸਾ ਵੀ ਕਮਾਉਣਾ ਹੈਗਾ, ਹੁਣ ਇਹਨਾਂ ਦੀ ਵਾਰੀ ਆਈ ਹੋਈ ਹੈਗੀ ਆ, ਕੀ ਸਲਾਹ ਦੇਣੀ ਚਾਹੁੰਦੇ ਹੋ?
5: ਬਿਲਕੁਲ ਜੀ, ਬਹੁਤ ਸਾਰੇ ਭੈਣ ਭਰਾਵਾਂ ਦੀਆਂ ਕਾਲਸ ਵੀ ਆਉਂਦੀਆਂ ਜੀ, ਸਾਡੀ ਮੌਰਗੇਜ ਰਿਨਿਊਲ ਤੇ ਆ ਰਹੀ ਆ, ਕਿਉਂਕਿ ਆਪਾਂ ਹੁਣ ਤੁਸੀਂ ਗੱਲ ਕਰ ਰਹੇ ਸੀ ਏ ਆਈ ਦੀ, ਇਸ ਵੇਲੇ ਬੈਂਕਾਂ ਦੇ ਵਿੱਚ ਵੀ ਏ ਆਈ ਸਿਸਟਮ ਲੱਗਾ ਹੋਇਆ ਹੈ ਕਿ ਭੈਣ ਭਰਾ ਉਹ ਗੱਲਾਂ ਭੁੱਲ ਜਾਣ ਜਿਹੜੀਆਂ ਪਹਿਲਾਂ ਆਪਣਾ ਇਕੱਲਾ ਚੱਲਦੀਆਂ ਸੀ, ਉਹ ਗੱਲਾਂ ਅੱਜ ਕੱਲ੍ਹ ਨਹੀਂ ਹੋ ਰਹੀਆਂ ਹੈਗੀਆਂ। ਅਸੀਂ ਉਦੋਂ ਵੀ ਲੋਕਾਂ ਨੂੰ ਅਵੇਅਰ ਕਰਦੇ ਸੀਗੇ ਕਿ ਭਈ ਜਿਹੜਾ ਗਲਤ ਕੰਮ ਹੈ ਗਲਤ ਹੀ ਹੁੰਦਾ ਹੈ, ਇਸ ਕਰਕੇ ਠੀਕ ਢੰਗ ਦੇ ਨਾਲ ਹੀ ਮੌਰਗੇਜ ਕਰਵਾਈ ਜਾਵੇ ਤੇ ਵਧੀਆ ਆ, ਕਿਉਂਕਿ ਜੇ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਬਣਦੀ ਹੈਗੀ, ਜੇ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਬਣਦੀ ਤੁਹਾਡੀ ਇਨਕਮ ਦੇ ਅਕੋਰਡਿੰਗਲੀ ਤੁਸੀਂ ਘਰ ਨੂੰ ਅਫੋਰਡ ਕਿਵੇਂ ਕਰ ਸਕਦੇ ਹੋ
0: ਜੀ?
5: ਕਿਉਂਕਿ ਆਪਣੇ ਕੋਲ ਜਿਹੜੀ ਜਮਾਂ ਪੂੰਜੀ ਹੁੰਦੀ ਆ, ਆਪਾਂ ਸਾਰੀ ਘਰ ਦੇ ਵਿੱਚ ਡਾਊਨ ਪੇਮੈਂਟ 'ਚ ਪਾ ਕੇ ਮੁੜ ਕੇ ਮੌਰਗੇਜ ਕਰਵਾਈ ਦੀ ਆ, ਅਗਰ ਬਾਅਦ ਵਿੱਚ ਸਾਡੀ ਅਫੋਰਡੇਬਿਲਿਟੀ ਨਹੀਂ ਹੈਗੀ, ਸਾਡੀ ਜਮਾਂ ਪੂੰਜੀ ਵੀ ਜਾਂਦੀ ਰਹਿੰਦੀ ਹੈ। ਇਸ ਕਰਕੇ ਹਮੇਸ਼ਾ ਇਹ ਗੱਲ ਕਹੀਦੀ ਹੈ ਕਿ ਜਦੋਂ ਆਪਣੀਆਂ ਪਹਿਲਾਂ ਆਪਣੀ ਇਨਕਮ ਦੇ ਆਧਾਰ ਤੇ ਆਪਣੇ ਆਪ ਨੂੰ ਕੁਆਲੀਫਾਈ ਕਰੋ ਕਿ ਤੁਸੀਂ ਕਿੱਥੋਂ ਤੱਕ ਤੇ ਕਿੰਨੇ ਤੱਕ ਦਾ ਘਰ ਬਾਰ ਜਿਹੜਾ ਬਾਏ ਕਰ ਸਕਦੇ ਹਾਂ, ਤੇ ਫਿਰ ਹੀ ਆਪਾਂ ਮੌਰਗੇਜ ਦੀ। ਦੂਜੀ ਗੱਲ ਇਹ ਹੁੰਦੀ ਕਿ ਜਦੋਂ ਵੀ ਤੁਸੀਂ ਘਰ ਬਾਰ ਬਾਏ ਕਰ ਰਹੇ ਹੋ, ਮੌਰਗੇਜ ਦੀ ਕੰਡੀਸ਼ਨ ਜ਼ਰੂਰ ਰੱਖੋ 5 ਦਿਨ ਦੀ, 7 ਦਿਨ ਦੀ, ਕਿ ਤੁਹਾਡੀ ਮੌਰਗੇਜ ਅਪਰੂਵ ਹੋ ਜਾਂਦੀ ਆ ਤੇ ਤੁਹਾਡੀ ਮੌਰਗੇਜ ਠੀਕ ਆ, ਬਿਲਕੁਲ ਠੀਕ ਆ, ਤੁਸੀਂ ਘਰ ਬਾਰ ਬਾਏ ਕਰ ਸਕਦੇ ਆ। ਅਗਰ ਤੁਹਾਡੀ ਮੌਰਗੇਜ ਕਿਸੇ ਰੀਜ਼ਨ ਕਰਕੇ ਅਪਰੂਵ ਨਹੀਂ ਹੁੰਦੀ, ਤੁਹਾਡਾ ਦਿੱਤਾ ਹੋਇਆ ਡਿਪੋਜ਼ਿਟ ਤੁਹਾਨੂੰ ਵਾਪਸ ਮਿਲ ਸਕਦਾ ਆ। ਅਗਰ ਤੁਸੀਂ ਕੰਡੀਸ਼ਨਾਂ ਵੇਵ ਕਰ ਦਿੰਦੇ ਆ ਤੇ ਮੁੜ ਕੇ ਤੁਹਾਡਾ ਦਿੱਤਾ ਹੋਇਆ ਡਿਪੋਜ਼ਿਟ ਵੀ ਤੁਹਾਡਾ ਜਾਂਦਾ ਰਹਿੰਦਾ ਹੈ।
0: ਸੋ ਜਦੋਂ ਵੀ ਤੁਸੀਂ ਬੈਠਦੇ ਹੋ 40 ਘੰਟਿਆਂ ਦੇ ਹਿਸਾਬ ਨਾਲ ਬੈਠਿਆ ਕਰੋ, 40 ਘੰਟੇ ਤੁਹਾਡੇ ਤੇ 40 ਘੰਟੇ ਮਿਸਿਸ ਦੇ। ਇਹ ਨਾ ਸੋਚੋ ਮੈਂ ਤਾਂ 60 ਘੰਟੇ ਲਾਉਂਦਾ, 70 ਕਿੰਨੀ ਕੁ ਦੇਰ ਲਾ ਲਉਂਗੇ, ਰੱਬ ਨਾ ਕਰ ਕੋਈ ਇੱਦਾਂ ਵੀ ਹਾਦਸਾ ਹੋ ਜਾਂਦਾ, 40 ਵੀ ਨਹੀਂ ਲੱਗਦੇ, ਜੋਬ ਤੋਂ ਬੰਦਾ ਛੁੱਟ ਜਾਂਦਾ ਹੈਗਾ। ਕੋਸ਼ਿਸ਼ ਕਰੋ ਮਿਨੀਮਮ ਦੇ ਉੱਪਰ ਮੋਰਗੇਜ ਅਪਰੂਵ ਕਰਾਉਣ ਵਾਸਤੇ, ਜਿਹੜਾ ਬਾਕੀ ਤਾਂ ਬੋਨਸ ਹੀ ਹੁੰਦਾ ਆ, ਘੁੰਮੋ ਫਿਰੋ ਐਸ਼ ਕਰੋ ਅਤੇ ਨਾਲ ਦੀ ਨਾਲ ਐਕਸਟਰਾ ਹੈ ਕਿਤੇ ਡਾਊਨ ਦੇ ਕੇ ਹੋਰ ਬਚਾ ਲਵੋ। ਘਰ ਘਰ ਹੀ ਹੁੰਦਾ ਆ, ਵੱਡਾ ਹੋਵੇ ਛੋਟਾ ਹੋਵੇ, ਪਰ ਜੇ ਘਰ ਵਿੱਚ ਖੁਸ਼ੀ ਨਹੀਂ ਹੈਗੀ ਨਾ, ਪਰ ਡਰ ਲੱਗਦਾ ਘਰ ਪਹੁੰਚਣ ਦੇ ਵਿੱਚ, ਬੰਦਾ ਕਹਿੰਦਾ ਕੰਮ 'ਤੇ ਹੀ ਰਹਾਂ। ਸੋ ਕੋਈ ਸਲਾਹ ਲੈਣੀ ਹੋਵੇ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲ ਕਰਨ, ਪਵਾਰ ਸਾਹਿਬ ਨੰਬਰ ਛੱਡ ਦਿਓ ਆਪਣਾ।
5: ਬਿਲਕੁਲ ਨੰਬਰ ਸਾਹਿਬ 'ਤੇ, ਜਿੱਦਾਂ ਆਪਾਂ ਪੰਜਾਬੀ ਦੀ ਘਰ ਆ, ਦਾੜੀ ਨਾਲ ਮੁੱਛਾਂ ਲੰਬੀਆਂ ਨਹੀਂ ਹੋਣੀਆਂ ਚਾਹੀਦੀਆਂ, ਜੇ ਉਹ ਗੱਲ ਹੋ ਜਾਵੇ ਤਾਂ ਕੰਮ ਖਰਾਬ ਹੁੰਦਾ ਆ। ਅਤੇ ਇਸ ਕਰਕੇ ਜਿਹਦੇ ਮੌਰਗੇ ਰਿਗਾਰਡਿੰਗ ਜਾਂ ਕੋਈ ਵੀ ਟਰੱਕ ਲੋਨ ਜਾਂ ਟ੍ਰੇਲਰ ਲੋਨ ਬਾਰੇ ਕੋਈ ਵੀ ਤੁਸੀਂ ਗੱਲਬਾਤ ਕਰਨੀ ਆ ਤਾਂ ਤੁਸੀਂ ਮੇਰੇ ਨਾਲ ਗੱਲ ਕਾਲ ਕਰ ਸਕਦੇ ਆ ਜੀ, 6478887 31।
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਗੁੱਡ ਵੀਕਐਂਡ ਤੇ ਬੈਸਟ ਆਫ ਲੱਕ ਟੂ ਯੂ ਗਾਈਜ਼। ਮੌਰਗੇਜ ਵਾਸਤੇ ਕੋਈ ਜਾਣਕਾਰੀ ਲੈਣੀ ਹੋਵੇ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਬਾਰੀ ਸਾਹਿਬ ਵੀ ਮੁੜ ਕੇ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਏ ਆਈ ਦੀ ਗੱਲਬਾਤ ਚੱਲਦੀ ਸੀਗੀ, ਏ ਆਈ ਸਿੱਖਣੀ ਵੀ ਬੜੀ ਜ਼ਰੂਰੀ ਹੈਗੀ ਆ। ਮੈਂ ਨਾ ਪੇਰੈਂਟਸ ਨੂੰ ਬੇਨਤੀ ਕਰਦਾ, ਜੇ ਨਹੀਂ ਕੰਪਿਊਟਰ ਮੂਹਰੇ ਗਏ, ਜੇ ਬੱਚੇ ਹੈਗੇ ਘਰ ਵਿੱਚ, ਪੁੱਛ ਲਿਆ ਕਰੋ ਵੀ ਏ ਆਈ ਹੁੰਦੀ ਕੀ ਚੀਜ਼ ਆ, ਕਿੱਦਾਂ ਇਹਦੀ ਵਰਤੋਂ ਹੋਣੀ ਹੈ, ਕਰਦੀ ਕੀ ਆ। ਤੁਸੀਂ ਬਲੀਵ ਨਹੀਂ ਕਰਨਾ, ਜੇ ਪਾਓ ਨਾ ਮੈਨੂੰ ਇਸ ਵਿਸ਼ੇ 'ਤੇ ਮੂਵੀ ਲਿਖ ਕੇ ਦੇਵੋ ਤਾਂ 15 ਸਕਿੰਟ ਮਸੀ ਲਾਵੇਗੀ ਮੂਵੀ ਲਿਖਣ ਵਾਸਤੇ, 3 ਘੰਟੇ ਚਾਹੀਦੇ, 2 ਡਾਇਲਾਗ ਤੋਂ ਲੈ ਕੇ ਕੈਮਰੇ ਐਂਗਲ ਤੋਂ ਲੈ ਕੇ ਇੰਨਾ ਕੰਮ ਕਰ ਦਿੰਦੀ ਹੈਗੀ ਆ। ਮੈਂ ਤੁਹਾਨੂੰ ਬੇਸਿਕ ਚੀਜ਼ ਦੱਸੀ ਹੈਗੀ ਆ, ਤੁਸੀਂ ਇਹ ਵੀ ਸੈਟਅਪ ਕਰ ਸਕਦੇ ਹੈਗੇ ਤੁਹਾਡੀ ਆਵਾਜ਼ ਵਿੱਚ, ਜਦੋਂ ਫੋਨ ਵੱਜਦਾ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ, ਤੁਹਾਡੀ ਕਿੱਦਾਂ ਹੈਲਪ ਕਰੀਏ, ਉਹ ਵੀ ਏ ਆਈ ਕਰ ਦੇਵੇ। ਸੋ ਇੱਕ ਜੋਬ ਉਹ ਵੀ ਗਈ ਹੈਗੀ। ਸੋ ਜੋਬ ਕ੍ਰੀਏਟ ਥੋੜ੍ਹੀਆਂ ਹੋਣੀਆਂ, ਜਾਣੀਆਂ ਵੱਧ ਆ, ਪਰ ਇਹਦੇ ਬਾਰੇ ਨੌਲੇਜ, ਸਿੱਖਿਆ ਲੈਣੀ ਬੜੀ ਜ਼ਰੂਰੀ ਹੈ। ਤੁਸੀਂ ਸਵਾਲ ਪੁੱਛ ਸਕਦੇ ਹੋ ਆਪਣੇ ਐਮ ਪੀ ਨੂੰ, ਐਮ ਪੀ ਪੀ ਨੂੰ ਪੁੱਛ ਸਕਦੇ ਹੋ, ਗਾਹਾਂ ਜੋਬਾਂ ਕਿੱਥੋਂ ਆਉਣਗੀਆਂ, ਜੋਬਾਂ ਕਿੱਥੋਂ ਜਾਣਗੀਆਂ। ਜਿਹੜੇ ਜਿਹੜਾ ਪ੍ਰੋਡਿਊਸ ਹੈ ਨਾ ਆਪਣਾ ਕੈਲੀਫੋਰਨੀਆ ਤੋਂ ਲਿਆ, ਹੋਰ ਪਾਸੇ ਲਿਆ, ਇੱਥੇ ਪ੍ਰੋਡਿਊਸ ਹੋ ਸਕਦਾ ਕੈਨੇਡਾ ਦੇ ਵਿੱਚ, ਕੈਨੇਡਾ ਵਿੱਚ ਸਿਸਟਮ ਸ਼ੁਰੂ ਕਰਨ ਦੀ ਲੋੜ ਹੈਗੀ ਆ, ਜੋ ਸਰਕਾਰ ਕਾਫੀ ਲੰਬੇ ਸਮੇਂ ਤੋਂ ਸੁੱਤੀ ਪਈ ਹੈਗੀ ਆ, ਸਿਸਟਮ ਹੀ ਨਹੀਂ ਸ਼ੁਰੂ ਕਰਦੀ। ਸਭ ਕੁਛ ਹੈਗਾ ਕੈਨੇਡਾ ਦੇ ਕੋਲ, ਪਰ ਇੱਥੇ ਖੋਜਣਾ ਨਹੀਂ ਚਾਹੁੰਦੀ, ਬਾਹਰੋਂ ਖਰੀਦੀ ਜਾਂਦੀ ਆ। ਗੁਰਮੁਖ ਸਿੰਘ ਜੀ ਆਇਆਂ ਨੂੰ
6: ਜੀ, ਅਮਰੀਕਾ ਨਾਲ ਫ੍ਰੀ ਟ੍ਰੇਡ ਸਮਝੌਤੇ ਨੂੰ ਸਿਰੇ ਚਾੜਨ ਲਈ ਜਿਹੜਾ ਗੱਲਬਾਤ ਚੱਲ ਰਹੀ ਆ, ਪ੍ਰਧਾਨ ਮੰਤਰੀ ਮਾਰਕਾ ਨੇ ਹੁਣ ਕਿਹਾ ਕਿ ਇਹਦੇ ਲਈ ਹਾਲੇ ਬੜਾ ਕੁਛ ਕਰਨ ਦੀ ਲੋੜ ਹੈਗੀ ਆ। ਕੱਲ ਉਹ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੂੰ ਸਵਾਲ ਹੋਏ ਸੀਗੇ ਕੀ ਕੁਛ ਹੋਇਆ। ਉੱਤੋਂ ਟੀਮ ਵਾਪਸ ਆ ਗਈ ਜੀ, ਆਪਣੀ ਜਿਹੜੇ ਕੈਨੇਡਾ ਦੇ ਟ੍ਰੇਡ ਮਿਨਿਸਟਰ ਡੋਮਿਨਿਕ ਲੀਬਲਾਂਕ ਤੇ ਚੀਫ ਰੈਗੂਨੈਕਸ਼ੂਟਰ ਜੈਨਿਸ ਚੈਰਿਟੀ, ਤੇ ਦੂਜੇ ਪਾਸੇ ਗੱਲਬਾਤ ਚੱਲ ਰਹੀ ਸੀ ਜਿਹੜੇ ਟ੍ਰੇਡ ਜਿਹੜੇ ਯੂ ਐਸ ਏ ਦੇ ਟ੍ਰੇਡ ਰੀਪ੍ਰਜੈਂਟੇਟਿਵ ਹੈਗੇ ਆ ਜੈਮੀਸਾਨ ਗਰੀਰ, ਉਹਦੇ ਨਾਲ ਮੁਲਾਕਾਤ ਹੋਈ ਤੇ ਉੱਤੋਂ ਜਦੋਂ ਵਾਪਸ ਆਈ ਟੀਮ ਤੇ ਉਹਨਾਂ ਨੇ ਆ ਕੇ ਆਪਣੀ ਜਿਹੜੀ ਟ੍ਰੇਡ ਕੌਂਸਲ ਹੈ ਉਹਨੂੰ ਰਿਪੋਰਟ ਦਿੱਤੀ ਆ, 2 ਘੰਟੇ ਡਿਸਕਸ਼ਨ ਹੋਈ ਆ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕਰ ਨੇ ਹੁਣ ਜਵਾਬ ਦਿੱਤੇ ਆ, ਤੇ ਇੱਕ ਜਵਾਬ ਉਹਨਾਂ ਦਿੱਤਾ ਕਿ ਜਿਹੜਾ ਅਮਰੀਕਾ ਕਹਿ ਰਿਹਾ ਕਿ ਤੁਸੀਂ ਆਪਣੇ ਰੀਟੇਨਸ ਹੈਗੇ ਆ ਭਾਵ ਜਿਹੜੀਆਂ ਸਾਡੇ ਲਈ ਜਿਹੜੀਆਂ ਚੀਜ਼ਾਂ ਤੰਗ ਕਰ ਰਹੀਆਂ ਸਾਨੂੰ ਉਹ ਦੂਰ ਕਰੋ ਵਿੱਚੋਂ, ਉਹਦੇ ਉੱਤੇ ਪ੍ਰਧਾਨ ਮੰਤਰੀ ਮਾਰਕਰ ਨੇ ਹੁਣ ਇਹ ਗੱਲ ਕਹੀ ਹੈ ਕਿ ਜਦੋਂ ਸਮਝੌਤਾ ਸਿਰੇ ਚੜ ਜਾਊਗਾ ਤੇ ਇਹਦੇ ਨਾਲ ਹੀ ਇਹਨਾਂ ਤੇ ਵੀ ਆਪਾਂ ਵਿਚਾਰ ਕਰਾਂਗੇ। ਮੁੱਖ ਰੂਪ ਤਿੰਨਾਂ ਮੁਲਕਾਂ ਨੇ ਆਪਣੇ ਨੋਟਸ ਜਿਹੜੇ ਆ ਇੱਕ ਦੂਜੇ ਨੂੰ ਸੌਂਪ ਦਿੱਤੇ ਆ ਜੀ। ਕੈਨੇਡਾ ਤੇ ਮੈਕਸੀਕੋ 16 ਸਾਲ ਲਈ ਇਹਨੂੰ ਅੱਗੇ ਵਧਾਉਣ ਲਈ ਰਾਜੀ ਹੈਗੇ, ਪਰ ਅਮਰੀਕਾ ਵੀ ਰਾਜੀ ਹੈਗਾ, ਪਰ ਨਾਲ ਦੀ ਨਾਲ ਚਾਹੁੰਦਾ ਹੈਗਾ ਕਿ ਉਹਨੇ ਜਿਹੜੇ ਮੁੱਦੇ ਰੱਖੇ ਅੰਦਰ ਖਾਤੇ, ਗੱਲ ਸਾਹਮਣੇ ਆਈ ਹੈ ਕਿ ਡੈਰੀ ਨੂੰ ਖੋਲੇ ਕੈਨੇਡਾ ਜਿਹੜਾ ਹੈਗਾ ਆ, ਜਿਹੜਾ ਆਨਲਾਈਨ ਸਟ੍ਰੀਮਿੰਗ ਐਕਟ ਹੈਗਾ ਕੈਨੇਡਾ ਦਾ, ਖਾਸ ਤੌਰ ਤੇ ਜਿਹੜੀ ਅਮੈਰੀਕਨ ਕੰਪਨੀ ਦਾ ਟਿੱਕਾ ਬਣਿਆ ਉਹਨੂੰ ਦੂਰ ਕਰੇ, ਤਾਂ ਇਹਦੇ ਨਾਲ ਨਾਲ ਜਿਹੜੀ ਅਲਕੋਹਲ ਰੋਕੀ ਹੋਈ ਆ ਪ੍ਰੋਵਿੰਸਿਸ ਨੇ ਉਹਨੂੰ ਵੀ ਜਿਹੜਾ ਵਾ ਦੁਬਾਰਾ ਲਿਆਵੇ। ਕੁਛ ਏਦਾਂ ਦੇ ਹੋਰ ਜਿਹੜੇ ਆ ਉਹਦੇ ਸੰਬੰਧ ਹੈਗੇ ਆ, ਹਾਲੇ ਦੇਖਦੇ ਆ ਅੱਗੇ ਅੱਗੇ ਕਿਸ ਤਰ੍ਹਾਂ ਜਿਹੜੀ ਗੱਲਬਾਤ ਬਣਦੀ ਆ।
0: ਬਾਰੀ ਸਾਹਿਬ, ਜਿਹੜੀ ਅਲਕੋਹਲ ਰੋਕੀ ਗਈ ਸੀਗੀ ਬਰਬਨ ਜਿਹੜੀ ਵਿਸਕੀ ਹੈਗੀ ਆ, ਜੇ ਦੇਖਿਆ ਜਾਵੇ ਹਜੇ ਵੀ ਵੇਅਰ ਹਾਊਸ ਵਿੱਚ ਪਈ ਆ, ਵੇਅਰ ਹਾਊਸ ਕਿਰਾਇਆ ਦੇ ਰਹੇ ਹੈਗੇ, ਲੋਕੀ ਕਹਿੰਦੇ ਵੇਚ ਦੇਵੋ ਜਿਹੜੀ ਹੈਗੀ ਆ, ਪੈਸੇ ਦਿੱਤੇ ਆ ਉਹ ਤਾਂ ਵੇਚ ਦੇਵੋ, ਫਿਊਚਰ ਵਿੱਚ ਖਰੀਦਣੀ ਨਹੀਂ ਖਰੀਦਣੀ ਬਾਹਰ ਛੱਡਿਓ। ਇਹਨਾਂ ਨੇ ਪਤਾ ਨਹੀਂ ਸ਼ਾਇਦ ਆਪਣੇ ਮਿੱਤਰਾਂ ਦੋਸਤਾਂ ਨੂੰ ਕੌਂਟਰੈਕਟ ਦਿੱਤਾ ਹੋਊਗਾ ਵੀ ਤੁਸੀਂ ਇੱਥੇ ਸਟੋਰ ਕਰ ਲਵੋ, ਜਾਂ ਇੱਥੇ ਸਟੋਰੇ ਚੱਲਦੀ ਆ, ਪੈਸੇ ਕਮਾਈ ਜਾਵੋ। ਸੋ ਸੋਚਦੇ ਨਹੀਂ, ਜਿਹੜੀ ਹੱਥ ਵਿੱਚ ਹੈਗੀ ਆ ਪੈਸੇ ਦਿੱਤੇ ਉਹ ਤਾਂ ਵੇਚਣੀ ਤਾਂ ਵੇਚਣੀ ਹੈਗੀ ਆ, ਜਿੱਦਾਂ ਜਾਂ ਫਿਰ ਡੋਲ ਦੇਵੋ ਸਾਡੇ ਸਾਹਮਣੇ, ਜਿੱਦਾਂ ਅੱਗੇ ਕਰਾਊਂਡ ਵਾਲ ਡੋਲੀ ਡੋਲੀ ਸੀਗੀ। ਸੋ ਪੈਸੇ ਲੱਗੇ ਹੋਏ ਉਹ ਵੇਚ ਕੇ ਆਪਣਾ ਆਪਣਾ ਪੈਸਾ ਕਲੀਅਰ ਕਰ ਲਵੋ, ਬਾਅਦ ਵਿੱਚ ਖਰੀਦਣੀ ਨਹੀਂ ਖਰੀਦਣੀ ਤੁਹਾਡੀ ਮਰਜ਼ੀ ਹੈਗੀ। ਡੱਗ ਫੋਰਡ ਦੇ ਕੰਮ ਜੀ, ਲਓ ਜੀ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਸਰਜੀਤ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਡਾਇਮੰਡ ਟਰੱਕ ਪਾਰਟਸ ਮਿਲਦੇ ਹਨ, ਸ਼ੀਟ ਬੰਪਰ, ਡੀਰ ਗਾਰਡਸ, ਟਰੱਕ ਲਾਈਸ, ਐਗਜ਼ੌਸਟ, ਫਰੰਟ ਗੇਲ, ਡਾਇਮੰਡ ਟਰੱਕ ਪਾਰਟ ਚਾਹੀਦੇ, ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ ਕਰਵਾ ਸਕਦੇ ਹੋ। ਨੰਬਰ ਮੈਂ ਦੇਂਦਾ 905-212-9900। ਅਤੇ ਅਗਲੀ ਖਬਰ ਵੱਲ ਚੱਲਦੇ ਆ, ਗੱਲਬਾਤ ਸਾਡੀ ਚੱਲ ਰਹੀ ਆ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ। ਬਾਜੀ ਸਾਹਿਬ, ਅਗਲੀ ਖਬਰ ਕੀ ਹੈ ਜੀ?
6: ਮੈਨੀਟੋਬਾ ਨੇ ਟਰੱਕਿੰਗ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਜੀ, ਇਹਨੂੰ ਹੁਣ ਕੌਮੀ ਭਾਵ ਕਿ ਨੈਸ਼ਨਲ ਕਰਨ ਦੀ ਜਿਹੜੀ ਮੰਗ ਕੀਤੀ ਹੈ ਜੀ। ਦਰਅਸਲ ਗੱਲ ਇਹ ਹੋਈ ਆ ਕਿ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਪ੍ਰੋਵਿੰਸ ਵਾਈਜ਼ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਰੱਦ ਹੋਈ ਹੁੰਦੀ ਆ। ਇਹ ਗੱਲਾਂ ਸਾਹਮਣੇ ਆਈਆਂ ਹੈਗੀਆਂ ਕਿ ਉਹ ਦੂਜੇ ਸਟੇਟਾਂ 'ਚ ਜਾ ਕੇ ਹਾਦਸਿਆਂ ਦਾ ਕਾਰਨ ਬਣੇ ਆ। ਬਾਅਦ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਇਹ ਪਾਇਆ ਗਿਆ ਕਿ ਇੱਕ ਸੂਬੇ ਦੇ ਵਿੱਚੋਂ ਉਹਨਾਂ ਦੀ ਜਿਹੜੀ ਆ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਹੁੰਦੀ ਆ, ਲੇਕਿਨ ਉਹ ਦੂਜੇ ਪ੍ਰੋਵਿੰਸ 'ਚ ਜਾ ਕੇ ਜਦੋਂ ਇੱਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਤਾਂ ਹੁਣ ਜਿਹੜੇ ਮੈਨੀਟੋਬਾ ਦੇ ਫੈਡਰਲ ਮੰਤਰੀ ਹੈਗੇ, ਟਰਾਂਸਪੋਰਟ ਮੰਤਰੀ, ਉਹਨਾਂ ਨੇ ਫੈਡਰਲ ਸਰਕਾਰ ਨੂੰ ਪੱਤਰ ਲਿਖਿਆ ਕਿ ਇਹ ਜਿਹੜਾ ਡਾਟਾ ਸਾਰਾ ਨੈਸ਼ਨਲ ਕਰੋ, ਤਾਂ ਜੋ ਇਹ ਟਰੱਕਿੰਗ ਕੰਪਨੀਆਂ ਹੈਗੀਆਂ ਨੇ ਜਿੰਨੀਆਂ ਉਹਨਾਂ ਦੀ ਡੈਲੀਕੇਸੀ ਹੁੰਦੀਆਂ ਨੇ ਰੈਕਡ ਦੀਆਂ
0: ਜੀ,
6: ਉਹ ਨੈਸ਼ਨਲ ਲੈਵਲ ਤੇ ਹੋਵੇ। ਤੇ ਜਦੋਂ ਇੱਕ ਪ੍ਰੋਵਿੰਸ ਚੋਂ ਬੰਦ ਕਰਕੇ ਦੂਜੇ ਪ੍ਰੋਵਿੰਸ ਜਾ ਕੇ ਪ੍ਰੋਵਿੰਸ ਵਾਈਜ਼ ਕੋਈ ਕਾਰਪੋਰੇਸ਼ਨ ਖੋਲਣਗੇ ਤਾਂ ਉਹ ਡਾਟਾ ਜਿਹੜਾ ਉੱਥੇ ਬੋਲਣਾ ਚਾਹੀਦਾ। ਅਲਬਰਟਾ ਨੇ ਆਪਣੇ ਡਰਾਈਵਿੰਗ ਲਾਇਸੈਂਸ ਆ ਜੀ, ਉਹਦੇ ਵਿੱਚ ਵੱਡੇ ਚੇਂਜਸ ਕੀਤੇ ਆ। ਹੁਣ ਦੋ ਗੱਲਾਂ ਕਰ ਦਿੱਤੀਆਂ ਜੀ, ਇੱਕ ਤਾਂ ਹੈਲਥ ਕਾਰਡ ਨਾਲ ਹੀ ਐਡ ਕਰ ਦਿੱਤਾ ਨੰਬਰ, ਦੂਜਾ ਜਿਹੜਾ ਇਹਦੇ 'ਚ ਕਰ ਦਿੱਤਾ ਜੀ ਇਮੀਗ੍ਰੇਸ਼ਨ ਸਟੇਟਸ। ਬਸ ਜਦੋਂ ਵੀ ਹੁਣ ਕੋਈ ਬੰਦਾ ਆਪਣਾ ਲਾਇਸੈਂਸ ਰਿਨਿਊ ਕਰਾਉਣ ਜਾਊਗਾ ਤਾਂ ਉਹਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਉੱਤੇ ਦਰਜ ਕੀਤਾ ਜਾਣਾ, ਤੇ ਇਹਦਾ ਮਤਲਬ ਹੈ ਵੀ ਪਹਿਲਾਂ ਪੁੱਛਿਆ ਜਾਣਾ, ਉਹਦਾ ਸਬੂਤ ਲਿਆ ਜਾਣਾ ਕਿ ਤੁਸੀਂ ਇਹਦੇ ਤੇ ਦੱਸੋ ਕਿ ਤੁਹਾਡਾ ਸਟੇਟਸ ਕੀ ਹੈ ਤੇ ਪ੍ਰੂਫ ਦਿਓ ਜੀ। ਇਹ ਇੱਕ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਆਉਣ ਵਾਲੇ ਸਮੇਂ ਚੇਂਜਸ ਲੱਭਣਗੀਆਂ।
0: ਹੋਲਡ ਕਰਿਓ, ਗੋਸਲ ਦੀ ਲਾਈਨ ਆ ਗਈ ਆ, ਕਮਲਜੀਤ ਸਿੰਘ ਦੀ ਲਾਈਨ ਆ ਗਈ ਆ। ਗੋਸਲ ਜੀ, ਪਹਿਲਾਂ ਤੁਹਾਨੂੰ ਮੈਂ ਇਹ ਤੇ ਲੈ ਲਵਾਂ, ਉਸ ਤੋਂ ਪਹਿਲਾਂ ਦੱਸ ਦੇਵਾਂ ਦੋਬਾ ਸਵੀਸ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ, ਟੌਪ ਆਟੋ ਕਲੀਅਰ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, ਸੀ ਲਵਸ ਇਮੀਗ੍ਰੇਸ਼ਨ, ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਖੜੇ ਹਨ, ਵੋਟ ਜੀ ਨੂੰ ਮਰਜ਼ੀ ਪਾ ਦਿਓ, ਪਰ ਬੈਸਟ ਆਫ ਲੱਕ ਟੂ ਅਵੀ ਧਾਲੀਵਾਲ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਐਲ ਪੀ ਰੂਫਿੰਗ ਵਾਲੇ ਬਲਵਿੰਦਰ ਸਿੰਘ ਦਾ ਮੈਂ ਨੰਬਰ ਦੇ ਦਿੰਦਾ, ਐਲ ਪੀ ਰੂਫਿੰਗ ਕਾਫੀ ਲੰਬਾ ਐਕਸਪੀਰੀਅੰਸ ਆ, ਤੇ ਰੂਫਿੰਗ ਸ਼ਿੰਗਲ ਤੇ ਕੋਈ ਕੌਂਕਰੀਟ ਦਾ ਕੰਮ ਹੋਵੇ, ਬਲਵਿੰਦਰ ਨਾਲ ਗੱਲਬਾਤ ਕਰ ਲਈਏ, 416-602-7216। ਗੋਸਲ ਜੀ ਤੁਸੀਂ ਆ ਜਾਓ ਇਹ ਤੇ ਜੀ।
7: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਗੌਰਮੁਖ ਭਾਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
7: ਸਤਿ ਸ੍ਰੀ ਅਕਾਲ ਭਾਜੀ। ਟਰੱਕਿੰਗ ਦੀ ਤੁਸੀਂ ਗੱਲ ਕਰਦੇ, ਕੱਲ ਮੈਨੂੰ ਇੱਕ ਸੱਜਣ ਦੀ ਕਾਲ ਆਈ, ਉਹਨੇ $35,000 ਲੈਣਾ ਇੱਥੇ ਮਿਸੀਸਾਗਾ ਜੀ ਨਾ, ਮੈਂ ਗੌਰਮੁਖ ਭਾਜੀ ਦਾ ਨੰਬਰ ਵੀ ਉਹਨਾਂ ਨੂੰ ਭੇਜਿਆ ਹੈ ਨਾ
0: ਜੀ,
7: ਉਹ ਗੱਲ ਵੀ ਕਰੂਗੇ ਹੈ ਨਾ
0: ਜੀ।
7: ਉਹ ਸਾਡੇ MPP ਅਮਰਜੋਤ ਸੰਧੂ ਨੂੰ ਉਹਨੇ ਫੋਨ ਕੀਤਾ ਵੀ ਮੇਰੇ ਪੈਸੇ ਮਰ ਗਏ, $35,000 ਦੱਸੋ ਹੱਲ ਕੋਈ ਹੈ ਨਾ
0: ਜੀ,
7: ਤੇ ਤੁਸੀਂ MPP ਚੁਣੇ ਹੋ ਸਾਡੇ ਏਰੀਏ ਦੇ ਹੈ ਨਾ
0: ਜੀ।
7: ਉਹ ਮੋਹਰਿਓ ਕਹਿੰਦਾ, ਉਹ ਕਹਿੰਦਾ ਮੈਂ ਮੀਡੀਆ ਤੇ ਚੱਲਾ, ਅਮਰਜੋਤ ਸੰਧੂ ਉਹਨੂੰ ਕਹਿੰਦਾ ਮੀਡੀਆ ਤੇ ਨਾ ਜਾਈ, ਕਿਉਂਕਿ ਮੀਡੀਆ ਤੇ ਜਾ ਕੇ ਇਹਨਾਂ ਨਾਲ MPP ਦਾ ਜਲੂਸ ਨਿਕਲਣਾ, ਮੁੱਦਾ ਤਾਂ ਅੰਟਾਰੀਓ ਗੌਰਮੈਂਟ ਦਾ ਆ, ਪੈਸੇ ਤਾਂ ਉਹਦੇ ਇੱਥੇ ਲੋਕਲ ਮਰੇ ਆ
0: ਜੀ,
7: ਕਿਉਂਕਿ ਉਹ ਗਰਾਜ ਤੇ ਉੱਥੇ ਉਹ ਟਰਾਂਸਪੋਰਟ ਕੰਪਨੀ ਦੀ ਗਰਾਜ ਤੇ ਕੰਮ ਕਰਦੇ ਸੀ।
0: ਗੋਸਲ ਜੀ, ਤੁਸੀਂ ਇਹ ਗੱਲ ਦੱਸੀ ਆ, ਬਾਜੀਆ ਸਾਹਿਬ ਨੂੰ ਪੁੱਛ ਲਵੋ, ਰੋਜ਼ ਫੋਨ ਕਾਲ ਆਉਂਦੇ ਆ, ਮੇਰੇ ਇੰਨੇ ਪੈਸੇ ਮਾਰ ਲਏ, ਮੇਰੇ ਇੰਨੇ ਪੈਸੇ ਮਾਰ ਲਏ। ਜੋ ਇੱਜ਼ਤ ਬਣਾਈ ਸੀਗੀ ਉਹ ਅਸੀਂ ਆਪਣੀ ਕਮਿਊਨਿਟੀ ਵਿੱਚ ਵੀ ਗਵਾ ਲਈ ਹੈਗੀ ਆ।
7: ਮੈਨੀਟੋਬਾ ਬੀਸੀ ਦੀ ਸਰਕਾਰ ਸਖਤੀ ਕਰ ਸਕਦੀ ਆ, ਡੱਗ ਫੋਰਟ ਨਹੀਂ ਸਖਤੀ ਕਰ ਸਕਦਾ। ਇੱਥੇ ਜਿੰਦਾ ਲਾ ਕੇ ਨੱਠ ਗਿਆ, ਉੱਥੇ ਕੁਈਨਸ ਪਾਰਕ ਤੇ ਪੰਜ ਮਹੀਨੇ ਲਏ ਬਈ, ਛੁੱਟੀਆਂ ਤੇ ਚੱਲੇ ਆ। ਛੁੱਟੀ ਹੁੰਦੀ ਆ ਇੱਕ ਜਾਂ ਦੋ ਵੀਕ ਦੀ, ਪੰਜ ਮਹੀਨੇ ਛੁੱਟੀਆਂ ਨਹੀਂ ਹੁੰਦੀਆਂ। ਇੱਕ ਮੇਰਾ ਭਾਜੀ ਨੂੰ ਵੀ ਸਵਾਲ ਆ
0: ਭਾਜੀ,
7: ਇੱਕ ਰਿਪੋਰਟ ਆਈ ਆ ਕੱਲ, ਗੁਰਪ੍ਰੀਤ ਸੋਤੇ ਭਾਜੀ ਨੇ ਵੀ ਸਾਂਝੀ ਕੀਤੀ ਆ ਕਿ ਭਾਰਤ ਦੀਆਂ ਏਜੰਸੀਆਂ ਜਿਹੜੀਆਂ ਉਹ ਕੈਨੇਡਾ ਦੇ ਇੱਥੇ ਜਿਹੜੇ ਇੱਥੇ ਦੇ ਸਿਟੀਜ਼ਨ ਆ ਉਹਨਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਹਾਇਰ ਕਰ ਰਹੇ ਆ ਬੰਦੇ। ਇਹ ਤਾਂ ਪਹਿਲਾਂ ਵੀ ਚੱਲ ਰਿਹਾ ਭਾਜੀ, ਇੱਥੇ ਇਲੈਕਸ਼ਨਾਂ ਦੇ ਵਿੱਚ ਵੀ ਇੰਟਰਫੇਅਰ ਬਹੁਤ ਬੰਦਿਆਂ ਨੇ ਕੀਤਾ ਸੀ, ਸਦੀ ਕਾਫੀ ਤਕੜੀ, ਕੱਲ ਦੀ ਰਿਪੋਰਟ ਛਪੀ ਉਹ ਆ, ਇਹਦੇ ਬਾਰੇ ਅਪਡੇਟ ਕਰਿਓ ਵੀ ਇੱਥੇ ਵਾਕਈ ਇਹਦੇ ਭਾਰਤੀ ਏਜੰਟ ਤਾਂ ਬਥੇਰੇ ਤੁਰੇ ਫਿਰਦੇ ਆ, ਇੱਥੇ ਸਿਟੀ ਚ ਬਥੇਰੇ ਤੁਰੇ ਫਿਰਦੇ ਸਾਡੇ,
0: ਬਹੁਤ ਚਮਚੇ ਫਿਰਦੇ ਇੱਥੇ। ਗੋਸਲ ਜੀ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹਨ। ਇੱਕ ਆਂਟੀ ਮੇਰੇ ਨਾਲ ਵੀ ਬਹੁਤ ਫਿਰਦੀ ਆ, ਕਿਹੜੀ ਆਂਟੀ ਤੁਸੀਂ ਸਮਝ ਗਏ ਹੋਣੇ ਆ। ਕਮਲਜੀਤ ਸਿੰਘ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
8: ਜੀ ਕੰਬਰ ਸਾਹਿਬ ਸਤਿ ਸ੍ਰੀ ਅਕਾਲ, ਤੇ ਆਪਣੇ ਬਾਰੀਆ ਸਾਹਿਬ ਤੁਹਾਨੂੰ ਵੀ। ਤੇ ਦੇਖੋ ਕੰਬਰ ਸਾਹਿਬ, ਜਿਹੜੀ ਪੈਸਿਆਂ ਦੀ ਗੱਲ ਹੈ ਨਾ, ਬਹੁਤ ਲੋਕਾਂ ਦੇ ਪੈਸੇ ਮਰੇ ਹੋ ਆ, ਬਹੁਤ ਜ਼ਿਆਦਾ, ਔਰ ਮਰੇ ਵੀ ਜ਼ਿਆਦਾ ਜਿਹੜੇ ਨਵੇਂ ਸਟੂਡੈਂਟ ਹੈ ਉਹਨਾਂ ਦੇ ਆ। ਤੇ ਮਤਲਬ ਹੁਣ ਸਰਕਾਰਾਂ ਕੁਛ ਨੀ ਕਰ ਰਹੀਆਂ ਹੈਗੀਆਂ, ਤੇ ਨਾ ਹੀ ਇਹਨਾਂ ਨੇ ਮੈਨੂੰ ਲੱਗਦਾ ਕੁਛ ਕਰਨਾ ਆ। ਤੇ ਦੇਖੋ ਜਿੱਦਾਂ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ AI ਦੇ ਨਾਲ ਅਸੀਂ 2.5 ਲੱਖ ਜਿਹੜੀ ਜੋਬ ਕ੍ਰੀਏਟ ਕਰਨੀ ਆ, ਉਦੋਂ ਪਹਿਲਾਂ ਕਿੰਨੀਆਂ ਕੁ ਕੀਤੀਆਂ, ਤਾਂ ਉਹਦੇ ਬਾਰੇ ਵੀ ਮਾੜਾ ਮੋਟਾ ਸਾਨੂੰ ਦੱਸ ਦਿੰਦੇ। ਤੇ ਉਹ ਸੱਪ ਦੇ ਮੋਹਰੇ ਬੀਨ ਵਜਾਉਣੇ ਵਾਲੇ ਲੋਕ ਵੀ ਹੈਗੇ ਇੱਥੇ,
0: ਇਹਨਾਂ ਨੇ ਫਲਿਆ ਪਹਿਲਾਂ ਕਿੰਨੀਆਂ ਕ੍ਰੀਏਟ ਕੀਤੀ ਆ, ਕਿਆ ਬਾਤ ਆ, ਤੁਸੀਂ ਵੀ ਹਟਦੇ ਨਹੀਂ। ਇੱਕ ਜੇ ਨਾ AI ਕਮਲਜੀਤ ਜੀ ਜਿਹੜਾ AI ਵਾਲੇ ਨੂੰ ਪੁੱਛੋ ਨਾ ਵੀ ਤੁਸੀਂ ਕੀ, ਉਹ ਕਹਿੰਦੇ ਸਾਡੀ ਟੈਕਨੋਲੋਜੀ ਵਰਤੋਂ, ਤੁਹਾਨੂੰ ਇੰਨੇ ਵਰਕਰਾਂ ਦੀ ਲੋੜ ਨਹੀਂ ਹੈਗੀ। ਉਹ ਇਹ ਦੱਸ ਰਹੇ ਹਨ ਵੀ ਸਾਡੀ ਟੈਕਨੋਲੋਜੀ ਵਰਤੋਂ, ਤੁਹਾਨੂੰ ਇੰਨੇ ਵਰਕਰਾਂ ਦੀ ਲੋੜ ਨਹੀਂ ਹੈਗੀ, ਤਾਂ ਇਹ ਕਹਿ ਰਹੇ ਹਨ ਆਪਾਂ ਇੰਨੀਆਂ ਜੋਬ ਕ੍ਰੀਏਟ ਕਰਨੀਆਂ। ਜੀ ਤੁਹਾਡੀ ਆਵਾਜ਼ ਟੁੱਟ ਰਹੀ, ਹੁਣ ਦੁਬਾਰਾ ਕਾਲ ਕਰ ਰਹੀ, ਪਲੀਜ਼, ਆਵਾਜ਼ ਟੁੱਟ ਗਈ ਸੀਗੀ। ਰੇਸ਼ਮ ਦਸਾਂਝ ਜੀ ਆਇਆਂ ਨੂੰ, ਫਿਰ ਜਸਵੀਰ ਸਿੰਘ ਤੁਹਾਡੀ ਵਾਰੀ ਆ।
9: ਹਾਂਜੀ ਕੰਬੜ ਸਾਹਿਬ, ਇਹ ਅਵੀ ਧਾਰੀਵਾਲ ਦਾ ਓਨਲੀ ਕੈਂਡੀਡੇਟ ਆ ਅੰਗੇਸ਼ ਬਰਾਊਨ, ਐਂਡ ਜੇ ਅਵੀ ਧਾਰੀਵਾਲ ਆਪਣੀ ਐਜੂਕੇਸ਼ਨ ਤੇ ਆਪਣਾ ਕਮਿਊਨਿਟੀ ਦਾ ਫਰਕ ਦੱਸ ਸਕਣ ਤਾਂ ਬਹੁਤ ਚੰਗੀ ਗੱਲ।
0: ਧੰਨਵਾਦ ਜੀ। ਅਵੀ ਧਾਲੀਵਾਲ ਦੀ ਸਾਰੀ ਦੀ ਸਾਰੀ ਜਿਹੜੀ ਡੀਟੇਲ ਉਹਨਾਂ ਦੀ ਵੈਬਸਾਈਟ ਦੇ ਪਏ ਹਨ, ਕਿੰਨਾ ਉਹਨਾਂ ਨੇ ਟੈਕਸ ਭਰਿਆ, 3-4 ਟੈਕਸ ਰਿਟਰਨ ਵੀ ਉਹਨਾਂ ਦੀ ਵੈਬਸਾਈਟ ਦੇ ਪਏ ਹਨ। ਜਿਹੜੇ ਸਵਾਲ ਹਨ ਉਹਨਾਂ ਦੀ ਵੈਬਸਾਈਟ ਤੋਂ ਚੈੱਕ ਕਰ ਸਕਦੇ ਹੋ। ਮੈਂ ਆਉਣ ਵਾਲੇ ਦਿਨਾਂ ਵਿੱਚ ਇੱਥੇ ਬਿਠਾ ਕੇ ਤੁਸੀਂ ਉਹਨਾਂ ਨੂੰ ਵੀ ਸਵਾਲ ਪੁੱਛ ਸਕਦੇ ਹੋ। ਹੋਰ ਵੀ ਬਹੁਤ ਸਾਰੇ ਖੜੇ ਹਨ, ਮੈਂ ਸਾਰਿਆਂ ਦੇ ਨਾਮ ਲੈ ਦੇਵਾਂਗਾ। ਕਮਲਜੀਤ ਸਿੰਘ, ਮੈਂ ਤੁਹਾਡੀ ਲਾਈਨ ਲੈਂਦਾ। ਜਸਵੀਰ ਸਿੰਘ ਜੀ, ਜੀ ਆਇਆਂ ਨੂੰ।
10: ਕੰਬਰ ਸਾਹਿਬ ਸਤਿ ਸ੍ਰੀ ਅਕਾਲ, ਅਵੀ ਬਾਈ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਅਵੀ ਨਹੀਂ ਪਹੁੰਚਿਆ ਹਜੇ, ਇੱਥੇ ਪਹੁੰਚ ਜਾਵੇਗਾ, ਉੱਠੇ ਨਹੀਂ ਹਜੇ।
10: ਸੋਰੀ, ਦੂਸਰੇ ਭਾਈ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ।
0: ਸਭ ਨੂੰ ਸਤਿ ਸ੍ਰੀ ਅਕਾਲ ਜੀ।
10: ਕੰਬਰ ਸਾਹਿਬ, ਗੱਲ ਹੈ ਕਿ ਇੱਦਾਂ ਆ ਬਈ, ਹੁਣ ਗਾਹ ਇਲੈਕਸ਼ਨਾਂ ਵੀ ਆਉਣੀਆਂ ਆ, ਤੇ ਸਿਟੀ ਦੇ ਵਿੱਚ ਜਿਹੜੇ ਮੁੱਦੇ ਆ ਉਹ ਮੇਨ ਆ, ਆਉਣੇ ਚਾਹੀਦੇ ਆ। ਗੁਰਮੁਖ ਬਾਈ ਜੀ ਨੂੰ ਬੇਨਤੀ ਆ ਕਿ ਜਿੱਦਾਂ ਸੈਂਡਲਵੁੱਡ ਵਾਲੀ ਬਿਲਡਿੰਗ ਆ ਜਿਹੜੀ, ਉਹਦਾ ਘਪਲਾ ਹੋਰ ਸਿਟੀ ਦੇ ਵਿੱਚ ਜਿਹੜੀਆਂ ਕੁਛ ਪ੍ਰੋਪਰਟੀਆਂ ਜਿਹਨਾਂ ਦੀਆਂ ਜ਼ੋਨਿੰਗ ਚੇਂਜ ਹੋਈਆਂ, ਇਦਾਂ ਦੇ ਮੁੱਦੇ ਇਲੈਕਸ਼ਨ ਚ ਆਉਣੇ
0: ਚਾਹੀਦੇ ਆ।
10: ਕੰਬਰ ਸਾਹਿਬ, ਤਾਂ ਕਿ ਜਿਹੜਾ ਬੰਦਾ ਇਸ ਵੇਲੇ ਇਲੈਕਸ਼ਨ ਦੇ ਵਿੱਚ ਖੜਾ ਆ ਉਹਨੂੰ ਸਪੋਰਟ ਹੋ ਸਕੇ, ਉਹ ਇਹਨਾਂ ਦੇ ਮਾੜੇ ਕੰਮ ਜੋ ਕੀਤੇ ਆ, ਟੈਕਸ ਪੇਅਰ ਦੀ ਮਨੀ ਵੇਸਟ ਹੋਈ ਆ, ਉਹਨੂੰ ਬਾਹਰ ਲਿਆ ਕੇ ਦੱਸੇ, ਜੇ ਲੋਕਾਂ ਦਾ ਮਨ ਚੇਂਜ ਹੋ ਜਾਵੇ, ਚੰਗਾ ਇਨਸਾਨ ਮੋਹਰੇ ਆ ਜਾਵੇ। ਨਹੀਂ ਤਾਂ ਕੰਬਰ ਸਾਹਿਬ, ਸਾਡੇ ਨਿਆਣਿਆਂ ਦੇ ਕੋਲੋਂ ਟੈਕਸ ਨਹੀਂ ਦੇ ਹੋਣਾ ਘਰਾਂ ਦਾ, ਇੰਨੇ ਖਰਚੇ ਵੱਧ ਗਏ ਆ। ਬਾਕੀ ਵਾਰੀਆ
0: ਸਾਹਿਬ, ਨਿਆਣਿਆਂ ਕੋਲ ਘਰ ਵੀ ਨਹੀਂ ਰਹਿਣਾ ਜਿਸ ਹਿਸਾਬ ਨਾਲ ਮਹਿੰਗਾਈ ਚੜੀ ਪਈ ਆ।
10: ਕੰਬਰ ਸਾਹਿਬ, ਸੈਂਡਵੁੱਡ ਤੇ ਤਾਂ ਕੈਡਮੀ ਤੇ ਕੱਲ ਇੱਕ ਸ਼ੂਟਿੰਗ ਦੀ ਡੈਥ ਹੋਈ ਆ, ਉਹਦੇ ਬਾਰੇ ਜੇ ਬਾਰੀਆ ਸਾਹਿਬ ਦੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਦੱਸਿਓ। ਬਾਕੀ ਕੰਬਰ ਸਾਹਿਬ, ਹੁਣ ਬ੍ਰਾਮਟਨ ਦੇ ਤਾਂ ਇਹ ਹਾਲ ਹੋ ਗਿਆ, ਸਰਾਣੇ ਦੇ ਵਿੱਚ ਹੈਲਮੈਟ ਵਾਲੀ ਹੈ ਨਾ ਕਿ ਟੋਪੀ ਸਾਉਣ ਵਾਲਾ ਕੰਮ ਹੋ ਗਿਆ ਬ੍ਰਾਮਟਨ ਦੇ ਵਿੱਚ, ਸਮਾਂ ਦੇਣ ਦਾ ਬਹੁਤ ਧੰਨਵਾਦ।
0: ਧੰਨਵਾਦ। ਸਰਾਣੇ ਵਿੱਚ ਹੈਲਮੈਟ ਦੇ ਸਿਰ ਤੇ ਲੈ ਲਿਓ, ਗੋਲੀ ਸਰਾਣੇ ਤੇ ਨਹੀਂ ਵੱਜਣੀ, ਸਿਰ ਤੇ ਵੱਜਣੀ ਆ। ਖਿਆਲ ਰੱਖਿਓ ਆਪਣਾ ਜ਼ਰੂਰ, ਚੰਗੇ ਹਨ ਉਹਨੇ ਸਪੋਰਟ ਕਰੋ, ਮਾੜੇ ਹਨ ਸਮਝਾਉਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਪਸੰਦ ਤਾਂ ਵੋਟਾਂ ਆ ਜਾਣੀਆਂ, ਤੁਸੀਂ ਜਵਾਬ ਦੇ ਦਿਓ। ਲਾਈਨਾਂ ਹੋਰ ਤੇ ਰੱਖੋ। ਬਾਰੀ ਸਾਹਿਬ, ਕਾਫੀ ਸਾਰੇ ਸਵਾਲ ਆਏ ਹਨ, ਜੇ ਇੱਕ ਦੋ ਜਵਾਬ ਦੇਣਾ ਚਾਹੀਦਾ। ਗੋਲੀ ਚੱਲੀ ਸੀ ਬ੍ਰੈਂਪਟ ਦੇ ਵਿੱਚ, ਇੱਕ ਜਣੇ ਦੀ ਮੌਤ ਹੋ ਗਈ ਆ, ਘਰ ਦੇ ਵਿੱਚ ਹੀ ਚੱਲੀ ਸੀਗੀ।
11: ਬਿਲਕੁਲ ਜੀ, ਸੈਂਡਵੁੱਡ ਪਾਰਕ ਵੇ ਤੇ ਕਰਾਊਨ ਵਿਕਟੋਰੀਆ ਡਰਾਈਵ ਦੇ ਉੱਪਰ ਗੋਲੀ ਚੱਲੀ ਸੀਗੀ ਜੀ, ਠੀਕ ਹੈ ਜੀ। ਇਹਦੇ ਸੰਬੰਧ ਵਿੱਚ ਇੱਕ ਵਿਅਕਤੀ ਦੀ ਜਿਹੜੀ ਡੈਥ ਹੋ ਗਈ ਆ, ਦੋ ਜਿਹੜੇ ਸਸਪੈਕਟ ਹੈਗੇ ਆ, ਇਹਦੇ ਵਿੱਚ ਪੁਲਿਸ ਨੂੰ ਚਾਹੀਦੇ ਹੈਗੇ ਆ, ਪੁਲਿਸ ਹਾਲੇ ਲੱਭ ਰਹੀ ਆ ਜੀ।
6: ਠੀਕ ਹੈ, ਇਹਦੇ ਕੋਲ ਬਹੁਤੇ ਵੇਰਵੇ ਹਾਲੇ ਤੱਕ ਸਾਹਮਣੇ ਨਹੀਂ ਆਏ, ਪਰ ਜ਼ਿਆਦਾਤਰ ਇਹ ਜਿਹੜੀਆਂ ਹੁਣ ਗੈਂਗ ਵਾਰਸ ਲਾ ਲਓ ਜਾਂ ਕੁਛ ਐਕਸਟੋਰਸ਼ਨ ਲਾ ਲਓ, ਕੁਛ ਵੀ ਇਹਦਾ ਕਾਰਨ ਹੋ ਸਕਦਾ, ਪਰ ਹਾਲੇ ਪੁਲਿਸ ਨੇ ਅਫੀਸ਼ੀਅਲ ਤੌਰ ਤੇ ਇਹਦੇ ਕਾਰਨ ਜਿਹੜੇ ਆ ਜਾਰੀ ਜਿਹੜੇ ਨਹੀਂ ਕੀਤੇ। ਇਹ ਗੌਸਲ ਸਾਹਿਬ ਨੇ ਜਿਹੜਾ ਸਵਾਲ ਕੀਤਾ ਸੀ ਉਹ ਦੇਖੋ ਅਸੀਂ ਖਬਰ ਇਹ ਦੇਣੀ ਹੈਗੀ ਜੋ ਹੈ ਉਹਦੇ ਵਿੱਚ ਭਾਰਤ ਦਾ ਸਿੱਧੇ ਤੌਰ ਤੇ ਨਾਂ ਨਹੀਂ ਹੈਗਾ ਸੀਸਿਸ, ਤੇ ਇਹਦੇ ਨਾਲ ਫਾਈਵ ਆਈਜ਼ ਦੀ ਇੱਕ ਰਿਪੋਰਟ ਆਈ ਹੈਗੀ ਆ ਕਿ ਕੈਨੇਡਾ ਦੇ ਵਿੱਚ ਕੋਈ ਏਦਾਂ ਦੀਆਂ ਫੋਰਨ ਏਜੰਸੀ ਐਕਟਿਵ ਹੈਗੀਆਂ ਨੇ, ਫੋਰਨ ਕਿਹਾ ਗਿਆ ਹੈਗਾ
0: ਜੀ,
6: ਕਿ ਜਿਹੜੀਆਂ ਕਿ ਇੱਥੇ ਕੁਝ ਏਦਾਂ ਦੀਆਂ ਆਨਲਾਈਨ ਸਟ੍ਰੀਮਿੰਗ ਉਹ ਚਲਾ ਰਹੀਆਂ ਨੇ ਸੋ ਕਾਲਡ ਜੋਬਾਂ ਦੇ ਨਾਂ ਦੇ ਉੱਪਰ, ਤਾਂ ਉਹਦੇ ਤਹਿਤ ਉਹ ਵੱਡੇ ਵੱਡੇ ਜਿਹੜੇ ਕੋਈ ਇੰਟੈਲੈਕਚੁਅਲ ਪਰਸਨ ਹੈਗੇ ਆ, ਆਪਾਂ ਇਹ ਕਹਿ ਸਕਦੇ ਹਾਂ ਕੋਈ ਸਕਿਲਡ ਪਰਸਨ ਹੈਗੇ ਆ, ਹਾਈਲੀ ਜੋਬ ਵਾਲੇ ਜਾਂ ਜਰਨਲਿਸਟ ਹੈਗੇ ਆ, ਉਹਨਾਂ ਨੂੰ ਆਪਣੇ ਨਾਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਵੱਡੇ ਪੈਕੇਜ ਉਹਨਾਂ ਜੋਬਾਂ ਦੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਲੇਕਿਨ ਅਸਲ ਦੇ ਵਿੱਚ ਉਹ ਇੱਕ ਵੱਡਾ ਜਾਲ ਹੈਗਾ ਕਿ ਜਿਹੜੇ ਏਦਾਂ ਜਿਹੜੇ ਲੋਕ ਹੈਗੇ ਆ ਹਾਈਲੀ ਜਿਹੜੇ ਰੈਂਕਡ ਪਰਸਨ ਆ ਜਾਂ ਇੰਟੈਲੈਕਚੁਅਲ ਜਿਹੜੀ ਕਮਿਊਨਿਟੀ ਹੁੰਦੀ ਆ ਉਹਨੂੰ ਆਪਣੇ ਨਾਲ ਪ੍ਰਭਾਵਿਤ ਕਰਕੇ ਉਹਨਾਂ ਕੋਲ ਕਿਸੇ ਤਰ੍ਹਾਂ ਇਨਫੋਰਮੇਸ਼ਨ ਜਿਹੜੀ ਆ ਕਢਾਈ ਜਾਵੇ, ਤੇ ਕੁਛ ਬਲੈਕਮੇਲਿੰਗ ਵੀ ਜਿਹੜੀ ਆ ਉਹਨਾਂ ਨੂੰ ਕਰਨ ਵਾਸਤੇ ਕੋਈ ਏਦਾਂ ਦੇ ਵਿੱਚ ਬੈਡ ਐਕਟਰ ਜਾਂ ਐਕਟਰਨੀਆਂ ਉਹ ਵਾਰੀਆਂ ਹੁੰਦੀਆਂ ਨੇ, ਤੇ ਜਿਹੜੀਆਂ ਸੰਬੰਧ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਆਨਲਾਈਨ ਰਿਲੇਸ਼ਨ ਬਣਾਉਣ ਦੀਆਂ ਕੋਸ਼ਿਸ਼ ਕਰਦੀਆਂ ਹੈਗੀਆਂ ਨੇ, ਇਹ ਗੱਲਾਂ ਬਾਤਾਂ ਉਸ ਰਿਪੋਰਟ ਦੇ ਵਿੱਚ ਲਿਖੀਆਂ ਹੋਈਆਂ ਨੇ।
0: ਪਹਿਲੇ ਪਾ ਤਾਂ ਬੋਨੀ ਕ੍ਰੋਮਬੀ ਨੂੰ ਕੀ ਕਹਿ ਗਏ ਸੀਗੇ ਇਹ, ਸੋ ਖੁਦ ਦਾ ਆਪ ਇੰਟਰਫੇਰੈਂਸ ਕਰਦੇ ਹਾਂ ਜਿਹੜੀ ਨਹੀਂ ਕਰਨੀਆਂ ਚਾਹੀਦੀਆਂ, ਸੋ ਛੁੱਟੀਆਂ ਚਲੇ ਗਏ ਇਹਨਾਂ ਨੇ, ਕਰਨਾ ਕੀ ਹੈਗਾ ਫੇਰ ਦੱਸਦਾ, ਇਹਨਾਂ ਨੇ ਵੱਖ ਵੱਖ ਬੰਦੇ ਚੁਣ ਲੈਣੇ ਆ, ਬੈਕ ਐਂਡ ਤੇ ਮੀਟਿੰਗਾਂ ਚੱਲਣੀਆਂ, ਅਸੀਂ ਤੈਨੂੰ ਜਿਤਾਵਾਂਗੇ ਅਸੀਂ ਤੈਨੂੰ ਜਿਤਾਵਾਂਗੇ, ਫਿਰ ਕੜਾਹ ਪ੍ਰਸ਼ਾਦ ਹੀ ਵੰਡ ਹੋਣਾ, ਇਹੀ ਵੰਡ ਹੋਣਾ ਆਪਸ ਵਿੱਚ, ਹੋਰ ਕੀ ਹੋਣਾ, ਅਤੇ ਅਸੀਂ ਟੈਕਸ ਦੇਈਏ, ਟੈਕਸ ਦੇਈ ਜਾਣੇ ਹੈਗੇ ਆ। ਮਜੈਸੇ ਕਿਚਨ ਵਾਲੇ ਹਨ, ਕਿਚਨ ਕੈਬਨ ਚਾਹੀਦੀਆਂ 6479374537 'ਤੇ ਗੱਲਬਾਤ ਕਰ ਲੈਣੀ ਆ। ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਿਓ, ਮੋਰਗੇਜ ਚਾਹੀਦੀ ਹੈ, ਫਸਟ ਸੈਕਿੰਡ ਥਰਡ ਮੋਰਗੇਜ 416-732-2611। ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਦਾ ਨੰਬਰ ਦੇ ਦਿੰਦਾ, ਬਹੁਤ ਲੰਬਾ ਐਕਸਪੀਰੀਅੰਸ ਹੈਗਾ ਇਮੀਗ੍ਰੇਸ਼ਨ ਦੇ ਸੈਕਟਰ ਦੇ ਵਿੱਚ, 905-673-1200। ਗ੍ਰੀਨ ਵੈਲੀ ਸੁਪਰ ਮਾਰਕੀਟ 905-913-1666। ਮੇਫੀਲਡ ਅਤੇ ਮਕਵੀਨ ਦੇ ਖੂੰਜੇ 'ਤੇ ਹਨ, ਬਹੁਤ ਵੱਡਾ ਗਰੋਸਰੀ ਸਟੋਰ ਹੈ, ਡਾਇਨਿੰਗ ਟੇਕਆਊਟ ਕੇਟਰਿੰਗ ਵੀ ਕਰਕੇ ਦਿੰਦੇ ਹਨ, ਅਤੇ ਨਾਲ ਦੀ ਨਾਲ ਇੱਥੇ ਨਰਸਰੀ ਵੀ ਹੈਗੀ ਆ, ਫਲ ਬੂਟੇ ਚਾਹੀਦੇ ਹਨ ਲੈ ਸਕਦੇ ਹੋ, ਬੀ ਕੇ ਟੈਕਸ ਅਕਾਊਂਟ 'ਤੇ। ਪਾਲ ਮਾਂਗਰ ਸਾਹਿਬ ਦਾ ਧੰਨਵਾਦ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਜਸਪਾਲ ਗਹੂਣੀਆ, ਐਲ ਪੀ ਰੂਫਿੰਗ, ਨਵ ਏਵਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ, ਸਟਾਰਲਿਨ ਪੇਂਟਿੰਗ ਦਵਿੰਦਰ ਸਿੰਘ ਪਵਾਰ, ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਸਮੋਸਾ ਐਂਡ ਸਵੀਟ ਫੈਕਟਰੀ ਵਾਲਿਆਂ ਦਾ ਧੰਨਵਾਦ। ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ, ਥਰੂਵੇ ਵਾਲੇ ਬੈਸਟ ਇਨ ਦਾ ਬਿਜ਼ਨਸ ਹਨ। ਜੇ ਵੈਲਡਿੰਗ ਇੰਡਸਟਰੀ ਦੇਖੀ ਜਾਵੇ, ਇੰਜੀਨੀਅਰ ਟੂ ਲਾਸਟ ਟ੍ਰੇਲਰ ਬਣਾਉਣਾ ਚਾਹੁੰਦੇ ਹੋ, ਚਾਹੇ ਵੈਲ ਟ੍ਰੇਲਰ, ਚਾਹੇ ਕੋਇਲ ਟ੍ਰੇਲਰ ਚਾਹੀਦਾ, ਚਾਹੇ ਫਲੈਟ ਬੈੱਡ ਚਾਹੀਦਾ, ਬਣਾ ਕੇ ਦਿੰਦੇ ਹਨ, ਜ਼ੀਰੋ ਟੂ ਹੀਰੋ ਬਣਾ ਦਿੰਦੇ ਆ ਤੁਹਾਨੂੰ ਅਤੇ ਤੁਹਾਡੇ ਟ੍ਰੇਲਰ ਨੂੰ। 1170 ਫੀਸਟ ਡਰਾਈਵ 'ਤੇ ਹਨ, 905-219-0080। ਇੰਡੀਅਨ ਪੰਜਾਬੀ ਬਾਜ਼ਾਰ ਐਲ ਏ ਟਰੱਕ ਵਾਸ਼ ਤੋਂ ਰਾਜਾ ਬਾਈ ਜੀ ਨੇ ਪੂਰਾ ਨੂੰ ਸਪੋਂਸਰ ਕੀਤਾ ਜੀ। ਮੈਂ ਪਹਿਲਾਂ ਕਮਲਜੀਤ ਸਿੰਘ ਦੀ ਲਾਈਨ ਲੈ ਲਵਾਂ, ਬਹੁਤ ਗੜਬੜ ਜੀ, ਕਮਲਜੀਤ ਸਿੰਘ ਜੀ ਆ ਜਾਓ।
12: ਹਾਂਜੀ ਕੰਬਰ ਸਾਹਿਬ, ਮੇਰਾ ਛੋਟਾ ਜਿਹਾ ਕੁਐਸਚਨ ਆ ਬਾਰੀਆ ਸਾਹਿਬ ਨੂੰ। ਦੇਖੋ, ਇੱਕ ਤਾਂ ਆਪਾਂ ਗੱਲਾਂ ਬਾਤਾਂ ਕਰਦੇ ਪਏ ਦੂਜੀਆਂ ਕੰਟਰੀਆਂ ਜਿਹੜੀਆਂ ਵੀ ਉਹ ਇੰਟੈਲੀਜੈਂਸ ਜਿਹੜੇ ਵੀ ਹੈਗਾ ਇੰਟਰਫੇਅਰ ਕਰਦੇ ਆ, ਤੇ ਚਲੋ ਖੈਰ ਹੁਣ ਤਾਂ ਗੌਰਮੈਂਟ ਨੇ ਦੱਸਣਾ ਹੈਗਾ ਵੀ ਕੀ ਅਸੀਂ ਕੀ ਕਰਦੇ ਹਾਂ। ਤੇ ਮੇਰਾ ਕੁਐਸਚਨ ਇਹ ਆ ਵੀ ਜਿਹੜਾ ਪਿੱਛੇ ਜਿਹਾ ਭਾਰਤ ਤੋਂ ਪਿਊਸ਼ ਚਾਵਲਾ ਹੁਣੇ ਆਏ ਸੀਗੇ ਇੱਥੇ, ਇੱਕ ਵਫਦ ਲੈ ਗਏ ਆਪਣਾ, ਤੇ ਉਹਨਾਂ ਲਈ ਕੋਈ ਰਿਪੋਰਟ ਤੋਂ ਗੱਲਬਾਤ ਤੋਂ ਸੁਣੀ ਨੀ ਕਿਸੇ ਪਾਸਿਓ ਵੀ ਕੈਨੇਡਾ ਦੇ ਨਾਲ ਕਿਹੜੇ ਕਿਹੜੇ ਸਮਝੌਤੇ ਹੋਏ ਨੇ, ਕੀ ਕਿਤੇ ਵੀ ਜਾਣ ਡਾਂਗਰਾ ਫਾਲਤਾ ਫਾਈਆਂ ਫੁਈਆਂ ਖਾ ਕੇ ਮੁੜ ਗਏ ਉਹ, ਤੇ ਦੱਸਿਓ ਸਰ ਕੀ ਉਹਨਾਂ ਦੀ ਰਿਪੋਰਟ ਹੈ।
0: ਧੰਨਵਾਦ ਤੁਹਾਡਾ। ਲਾਈਨਾਂ ਹੋਰ ਜਿਹੜੇ ਕੋਲ, ਸਾਰੇ ਹੀ ਲਾਈਨਾਂ ਬਿਜ਼ੀ ਹੋ ਗਏ, ਸਾਡੇ ਕੋਲ 4 ਮਿੰਟ ਬਾਕੀ। ਰਵਾਜੀ ਸਾਹਿਬ ਸਮ ਅਪ ਕਰ ਦੇਵੋ ਪਲੀਜ਼।
6: ਨਹੀਂ ਬਿਲਕੁਲ, ਜਵਾਬ ਇਹ ਹੈਗਾ ਕਿ ਹਾਂ ਉਹ ਮੀਟਿੰਗਾਂ ਚੱਲ ਰਹੀਆਂ ਜੀ, ਜਿਹੜਾ ਲਗਭਗ ਆਪਾਂ ਕਹਿ ਸਕਦੇ ਕਿ 30 ਬਿਲੀਅਨ ਤੱਕ ਵਪਾਰ ਦੋਵਾਂ ਮੁਲਕਾਂ ਦਾ ਖੜਨ ਦਾ ਟੀਚਾ ਹੈਗਾ। ਇਵਨ ਫਰੀ ਟ੍ਰੇਡ ਦੀਆਂ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ, ਜਿਹੜਾ ਭਾਰਤ ਆ ਉਹਨੂੰ ਕਰੂਡ ਆਇਲ ਨੈਚੁਰਲ ਗੈਸ ਦੀਆਂ ਜਿਹੜੀਆਂ ਸਪਲਾਈ ਦੀਆਂ ਕੈਨੇਡਾ ਜਿਹੜਾ ਵਾ ਉਹ ਕਰ ਰਿਹਾ ਹੈਗਾ ਜੀ, ਆਫਰ ਕਰ ਰਿਹਾ। ਉਧਰੋਂ ਵੀ ਦਵੱਲਾ ਜਿਹੜਾ ਕੱਪੜਾ ਜਾਂ ਹੋਰ ਆਪਾਂ ਕਹਿ ਸਕਦੇ ਜਿਹਦਾ ਭਾਰਤ ਨਿਰਯਾਤ ਕਰਦਾ ਕਈ ਤਰ੍ਹਾਂ ਦਾ, ਉਹਦਾ ਵਪਾਰ ਦਵੱਲਾ ਹੋਣ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ, ਇਹ ਪ੍ਰੋਸੈਸਿੰਗ ਚ ਹੈਗਾ ਹਾਲੇ। ਠੀਕ ਹੈ ਜੀ, ਤਾਂ ਮੈਂ ਸਮ ਅਪ ਕਰ ਦਿੰਦਾ ਜੀ ਹੁਣ, ਕਿਉਂਕਿ 53 ਹੋ ਗਿਆ, ਤਾਂ ਮੁੜ ਕੇ ਤੁਸੀਂ ਵੀ ਸਾਰਾ ਆਪਣਾ ਆਊਟਲਾਈਨ ਲੈਣਾ ਸਰੋਤਿਆਂ ਦਾ। ਦੋ ਪੁਲਿਸ ਅਫਸਰ, ਇੱਕ ਓਪੀਪੀ ਤੇ ਇੱਕ ਆਰਸੀਐਮਪੀ, ਇਹ ਵੀ ਅਨਫਾਰਚੂਨੇਟ ਗੱਲਾਂ ਪਹਿਲਾਂ ਘੱਟ ਸੁਣੀ ਦੀਆਂ ਸੀ ਪਰ ਹੁਣ ਜ਼ਿਆਦਾ ਆ ਗਈਆਂ ਨੇ ਹੌਲੀ ਹੌਲੀ। ਜਿਹੜਾ ਓਪੀਪੀ ਅਫਸਰ ਹੈਗਾ ਜੀ, ਆਰਸੀ ਆਪਾਂ ਕਹਿ ਸਕਦੇ ਹਾਂ ਆਰਸੀਐਮਪੀ ਅਫਸਰ ਹੈ, ਉਹਨਾਂ ਦੇ ਉੱਪਰ ਵੀ ਦੋਸ਼ ਲੱਗੇ ਸੀ, 13 ਚਾਰਜ ਲੱਗੇ ਆ ਜੀ। ਬੀਸੀ ਵੱਲ ਅਰੈਸਟ ਕਰ ਲਿਆ ਗਿਆ ਆ, ਜਿਹੜੀ ਸਪੈਸੀਫਿਕ ਇਨਫੋਰਮੇਸ਼ਨ ਆ ਉਹ ਬਾਹਰ ਆਊਟ ਕੀਤੀ ਗਈ ਆ। ਪਲੀਟਡ ਹੁਣ ਆਪਾਂ ਕਹਿ ਸਕਦੇ ਹਾਂ ਕਿ ਗ੍ਰਿਫਤਾਰੀ ਹੋਈ ਹੈ 47 ਸਾਲਾ ਮਾਈਕਲ ਸਕੋਟਸ, ਏਦਾਂ ਦੀ ਜਿਹੜੀ ਖਬਰ ਹੈ। ਓਪੀਪੀ ਅਫਸਰ ਰੋਬਰਟੋ ਵਿਸਕਾਉਂਟੀ ਦੀ ਵੀ ਜਿਹੜੀ ਹੈਗੀ ਆ ਜੀ, ਉਹਨਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਗੁਨਾਹ ਇਹ ਹੈਗਾ ਸੀਗਾ ਕਿ ਟੋ ਟਰੱਕ ਕੰਪਨੀਆਂ ਨੂੰ ਸਪੈਸੀਫਿਕ ਤੌਰ ਤੇ ਪ੍ਰੈਫਰੈਂਸ ਦਿੱਤੀ ਜਾਂਦੀ ਸੀ, ਜਦੋਂ ਨੋਟੀਫਾਈ ਕੀਤਾ ਜਾਂਦਾ ਅਫਸਰ ਵੱਲੋਂ ਕੋਈ ਕਾਲ ਕੀਤੀ ਜਾਂਦੀ, ਦੋ ਟੋ ਟਰੱਕ ਕੰਪਨੀਆਂ ਨੂੰ ਸਪੈਸ਼ਲ ਤੌਰ ਤੇ ਜਿਹੜੀ ਆ ਟਰੀਟਮੈਂਟ ਦਿੱਤੀ ਗਈ ਇਹਨਾਂ ਵੱਲੋਂ, ਤਾਂ ਹੁਣ ਜਿਹੜਾ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਟਰਮੀਨੇਟ ਜਿਹੜੀਆਂ ਕਰ ਦਿੱਤੀਆਂ ਗਈਆਂ। ਤੇ ਸਰੀ ਕਨੇਡਾ ਦੇ ਪ੍ਰੈਜੀਡੈਂਟ, ਸਰੀ ਕ੍ਰਿਕਟ ਕਨੇਡਾ ਦੇ ਜਿਹੜਾ ਆਪਾਂ ਸਰੀ ਜਿਹੜਾ ਕ੍ਰਿਕਟ ਕਨੇਡਾ ਉਹਦੇ ਪ੍ਰੈਜੀਡੈਂਟ ਜਿਹੜੇ ਆ ਉਹਨਾਂ ਦੇ ਉੱਪਰ ਦੁਬਾਰਾ ਜਿਹੜੀਆਂ ਗੋਲੀਆਂ ਹੁਣ ਚੱਲੀਆਂ ਹੈਗੀਆਂ, ਦੋ ਹਫ਼ਤਿਆਂ ਦੇ ਵਿੱਚ ਦੋ ਵਾਰ ਗੋਲੀਆਂ ਚੱਲ ਗਈਆਂ, ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਐਕਸਟੋਰਸ਼ਨ ਦਾ ਮਾਮਲਾ ਜਿਹੜਾ ਹੋ ਸਕਦਾ। ਤੇ ਧੰਨਵਾਦ ਤਮੜ ਜੀ, ਆਪਾਂ ਦੁਬਾਰਾ ਮਿਲਦੇ ਹਾਂ, ਜੇ ਕੋਈ ਸਵਾਲ ਹੋਇਆ ਤਾਂ ਆਪਾਂ ਕੱਲ ਜਿਹੜਾ ਐਡਰੈਸ ਕਰਾਂਗੇ।
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਹੈਵ ਅ ਗੁੱਡ ਗੁੱਡ ਵੀਕਐਂਡ। ਗੁਰਮੁਖ ਸਿੰਘ ਵਾਰੀਆ ਸਾਹਿਬ, ਕਾਫੀ ਸਾਰੀਆਂ ਖਬਰਾਂ ਦੀ ਜਾਣਕਾਰੀ ਛੱਡ ਗਏ ਤੁਹਾਡੇ ਵਾਸਤੇ, ਪਹਿਲਾਂ ਮੇਰੇ ਕੋਲ 5 ਮਿੰਟ ਲੱਗ ਗਏ ਸੀ ਆਡੀਓ ਸੈਟਅਪ ਕਰਨ ਵਾਸਤੇ, ਇਸ ਵੀਕਐਂਡ ਦੇ ਸਾਰਾ ਹੀ ਸੈਟਅਪ ਕਰ ਦੇਵਾਂਗੇ ਤੇ ਕਾਫੀ ਲੰਬੇ ਚੌੜੇ ਪ੍ਰੋਗਰਾਮ ਕਰਿਆ ਕਰਾਂਗੇ, ਕੋਈ 24 ਘੰਟੇ 7 ਦਿਨ ਵਿਰਾਸਤ ਟੀਵੀ ਵੀ ਚੱਲਦਾ ਹੈਗਾ। ਸਟੂਡੀਓ ਦੇ ਨੰਬਰ ਹੁੰਦੇ ਆ 416-837-1515, ਮੈਂ ਘੱਟ ਅਨਾਊਂਸ ਕੀਤੇ ਆ, ਅਨਾਊਂਸ ਕਰਦਾ ਰਹਾਂਗਾ, ਇਹੀ ਸਾਡਾ ਨੰਬਰ ਰਹਿੰਦਾ 416-837-1515। ਜੋਬਾਂ ਦੀ ਭਾਲ ਵਿੱਚ ਹੋ ਤੇ ਮੇਲਰ ਆਈ ਡੀ ਵੀ ਚਾਹੀਦੀ ਆ ਗੋਲਫ ਤੇ ਮਿਸ ਸਾਗਾ ਦੇ ਵਿੱਚ, ਨਾਲ ਦੀ ਨਾਲ ਵੈਲਡਰ ਵੀ ਚਾਹੀਦੇ ਹਨ, ਨੰਬਰ ਦੇ ਦਿੰਦਾ, ਤੁਸੀਂ ਕਾਲ ਕਰ ਲੈਣਾ 437-242-3158। ਆਰ ਗਿੱਲ ਵਾਲੇ ਹਨ, ਇਹਨਾਂ ਨੂੰ USA ਵਾਸਤੇ ਡਰਾਈਵਰ ਚਾਹੀਦੇ ਆ, 70% ਤੱਕ ਮਿਲਦਾ ਹੈਗਾ, ਸੇਫਟੀ ਬੋਨਸ ਵੀ ਆ ਤੇ 90% ਸਵਿਚਸ ਫੋਰ ਬੈਕ ਹਾਲ। ਹਾਇਰਿੰਗ ਇਨ ਬੋਲਟਨ ਐਂਡ ਸਟੋਨੀ ਕ੍ਰੀਕ 6473305850। ਮਨੋਹਰ ਵਾਰਿਸ ਕਮਲ ਹੀਰ ਦਾ ਸ਼ੋਅ ਹੈਗਾ ਜੁਲਾਈ ਦੀ ਕਿਹੜੀ ਤਰੀਕ, 25 ਤਰੀਕ ਦਾ, ਜੁਲਾਈ ਦੀ 25 ਤਰੀਕ ਨੂੰ ਸ਼ਨੀਵਾਰ ਨੂੰ ਆਉਣ ਵਾਲੇ ਦਿਨ ਵਿੱਚ ਕਾਫੀ ਜਾਣਕਾਰੀ ਲੈ ਕੇ ਆਵਾਂਗੇ। ਮੋਨਾ ਮਹਿੰਗੀ ਦਾ ਧੰਨਵਾਦ, ਫੈਮਲੀ ਮਾਰਟ ਟੈਂਟ ਰੈਂਟ ਵਾਲਾ, ਮਨਜੀਤ ਕੌਰ ਚੀਮਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਕੋਈ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 416-357-9965 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਜਗਦੀਪ ਸਿੰਘ ਬੰਗਾ, ਹੈਪੀ ਸੋਹਤਾ, ਪਾਲ ਮਾਗਰ, ਲੱਕੀ ਸੈਣੀ, ਅਵੀ ਧਾਲੀਵਾਲ, ਸੁੱਖਾ ਸਹੋਤਾ ਤੇ ਸਰਜੀਤ ਥਾਂ ਖੋਖੇ ਵਾਲੀ ਆ, ਕਸ਼ਮੀਰ ਧਾਨੀ ਜੀ, ਕੇ ਐਸ ਮੱਖਣ, ਬਲਰਾਜ ਵਿਲਗਤ, ਨਾਵੇਰ ਕੰਫਰਟ ਤੋਂ ਸੰਧੂ ਸਾਹਿਬ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਤੁਹਾਡਾ ਆਪਣਾ ਹੀ ਪ੍ਰੋਗਰਾਮ ਦਾ ਵਿਰਾਸਤ, ਰੇਡੀ ਦੇ ਵਿਰਾਸਤ ਟੀ ਵੀ। ਗੈਸ ਪ੍ਰਾਈਸਿਸ ਚੜ੍ਹਦੀਆਂ ਹੀ ਜਾ ਰਹੀਆਂ ਹਨ, ਇਸ ਅ ਪ੍ਰੈਸ਼ਰ ਔਨ ਹਾਊਸ ਹੋਲਡ ਐਂਡ ਕਮਿਊਟਿੰਗ। ਬੰਦਾ ਸੋਚਦਾ ਮੈਂ ਗੱਡੀ ਚਲਾ ਕੇ ਜਾਵਾਂ ਕਿ ਨਾ ਜਾਵਾਂ, ਅੱਜ ਕੱਲ੍ਹ ਤਾਂ ਮੈਪ ਹੀ ਬਣਾਉਣ ਲੱਗ ਪਏ ਹਨ, ਮਹਿੰਗਾਈ ਬਹੁਤ ਹੋ ਗਈ ਹੈ। ਜਸਟ ਬੀ ਕੇਅਰਫੁਲ, ਬ੍ਰੈਂਪਟਨ ਦੇ ਵਿੱਚ ਸ਼ੂਟਿੰਗ ਹੋਈ ਸੀ, ਦੁਆਰਾ ਫਿਰ ਦੱਸ ਦਿੰਦਾ, ਕਹਿੰਦੇ ਆਈਸੋਲੇਟਡ ਇੰਸੀਡੈਂਟ ਹੈਗਾ, ਇਹੀ ਦੱਸ ਰਹੇ ਹਨ। ਟੋਰਾਂਟੋ ਪੁਲਿਸ ਅਫਸਰ ਵੀ ਚਾਰਜ ਹੋਇਆ ਸੀ ਸੈਕਸ਼ੁਅਲ ਅਸਲਟ ਦੇ ਵਿੱਚ, ਫੀਮੇਲ ਯੂਥ ਅੰਡਰ ਦੀ ਏਜ ਆਫ 16 ਸੀਗੀ, ਜਿਹਦੇ ਨਾਲ ਬਹੁਤ ਸਾਰੀਆਂ ਸ਼ਰਾਰਤਾਂ ਕੀਤੀਆਂ। ਅਤੇ ਹੁਣ ਪਾਰਸਾ ਹਜ਼ਾਰੀ ਇਜ਼ ਸਕੈਡਿਊਲ ਟੂ ਅਪੀਅਰ ਇਨ ਕੋਰਟ ਜੁਲਾਈ ਦੀ 17 ਤਰੀਕ ਨੂੰ। ਅਤੇ ਸਿਟੀ ਸਟਾਫ ਦੀ ਵਾਰਨਿੰਗ ਰਿਪੋਰਟ ਆਈ ਸੀਗੀ ਵੀ ਜਿਹੜਾ ਡੱਗ ਫੋਰ ਟੇਕ ਆਫ ਕਰ ਰਹੇ ਹੈਗੇ ਆ ਅਤੇ ਏਅਰਪੋਰਟ ਨੂੰ ਐਕਸਪੈਂਡ ਕਰਨਾ, ਇਹਦਾ ਸਾਈਡ ਇਫੈਕਟ ਬਹੁਤ ਪੈਣੇ ਆ ਲੋਕਾਂ ਦੇ ਉੱਪਰ, ਨੋਇਜ਼, ਜਿਹਨਾਂ ਨੇ ਬਾਲਕਣੀਆਂ ਲਈਆਂ ਸੀਗੀਆਂ ਬਾਹਰ ਖੜ੍ਹ ਕੇ, ਪੀਸ ਕਹਿੰਦੇ ਅਨਪੀਸ ਹੋ ਜਾਵੇਗਾ, ਸੱਚੀ ਗੱਲ ਆ। ਅਤੇ ਯੰਗ ਕੈਨੇਡੀਅਨ ਯੂਥ ਵਾਸਤੇ ਜੋਬਾਂ ਲੱਭਣੀਆਂ ਬਹੁਤ ਔਖੀਆਂ ਹੋ ਗਈਆਂ ਹਨ, ਕਿਡਸ ਆਰ ਹੈਵਿੰਗ ਅ ਹਾਰਡ ਟਾਈਮ ਫਾਈਂਡਿੰਗ ਜੋਬਸ, ਅਨਇੰਪਲਾਇਮੈਂਟ ਰੇਟ ਬਹੁਤ ਉੱਚਾ ਚੱਲ ਗਿਆ। ਇਸ ਨਾਲ ਨਾਲ ਆਪਣਾ ਅਕਾਊਂਟ ਚੈੱਕ ਕਰ ਲਿਓ, ਅੱਜ ਮਿਲੀਅਨਸ ਆਫ ਐਲੀਜੀਬਲ ਕੈਨੇਡੀਅਨਸ ਆਰ ਰਿਸੀਵਿੰਗ ਅਨ ਵਨ ਟਾਈਮ ਗਰੋਸਰੀ ਬੈਨੀਫਿਟ, ਅੱਜ ਸ਼ੁਰੂ ਹੋ ਜਾਣੇ ਆ ਮਿਲਣੇ, ਕਿੰਨਾ ਕੁ ਮਿਲੇਗਾ ਤੁਹਾਡੇ ਟੈਕਸ ਦੇ ਹਿਸਾਬ ਨਾਲ ਪਤਾ ਲੱਗ ਜਾਵੇਗਾ। ਅਸੈਂਸ਼ਨਲ ਬੈਨੀਫਿਟ ਪ੍ਰੋਗਰਾਮ ਸਰਕਾਰ ਨੇ ਚਲਾਇਆ ਅਤੇ ਅੱਜ ਪੈਸੇ ਦੇਣੇ ਸ਼ੁਰੂ ਕਰ ਦੇਣਗੇ, ਹਜ਼ਾਰਾਂ ਦੇ ਹਿਸਾਬ ਨਾਲ ਨਹੀਂ ਆਉਣੇ, ਇਹਨਾਂ ਲੱਖਾਂ ਦੇ ਹਿਸਾਬ ਨਾਲ, ਜਿੱਦਾਂ ਇਹ ਹਿਸਾਬ ਨਾਲ ਲੈ ਜਾਂਦੇ ਹਨ, ਇਹ ਸਿਰਫ ਪੈਨੀ ਅਤੇ 100 ਦੇ ਹਿਸਾਬ ਨਾਲ ਆਉਣਗੇ। ਮਾਰਕ ਕਾਰਨੀ ਨੇ A1 ਦੀ ਟੈਕਨੋਲੋਜੀ ਬਾਰੇ ਕਾਫੀ ਸਾਰੀ ਗੱਲਬਾਤ ਕੀਤੀ ਆ। ਅਤੇ ਸਟੈਟਸ ਕੈਨੇਡਾ ਅੱਜ ਛੱਡ ਦੇਣਗੇ ਮਈ ਮਹੀਨੇ ਦੀ ਇੰਪਲੋਇਮੈਂਟ ਰਿਪੋਰਟ, ਉੱਥੋਂ ਪਤਾ ਲੱਗ ਜਾਵੇਗਾ। ਅਤੇ ਫੋਰ ਗਵਰਨਮੈਂਟ ਛੁੱਟੀਆਂ 'ਤੇ ਆ, ਇਹਨਾਂ ਨੂੰ ਕੀ ਫਿਕਰ ਹੈਗਾ ਆ, ਬਾਰਬਿਕਿਊ 'ਤੇ ਨਾ ਸੱਦੇ, ਉੱਤੋਂ ਕਹਿੰਦਾ ਤੁਸੀਂ ਬਿਜ਼ੀ ਹੋ, ਬਿਜ਼ੀ ਰਹੋ, ਵੀ ਡੋਨਟ ਨੀਡ ਯੂ ਗਾਈਜ਼, ਬਾਕੀ ਸੱਦਣਾ ਸੱਦ ਲਿਓ, ਪਰ ਵਾਈ ਡੂ ਵੀ ਨੀਡ ਦਮ ਐਰ ਬਾਰਬਿਕਿਊਜ਼, ਫੋਰ ਵੱਟ ਰੀਜ਼ਨ। ਬਹੁਤ ਸਾਰੀਆਂ ਟਰੱਕਿੰਗ ਐਸੋਸੀਏਸ਼ਨ ਵਾਲੇ ਸੱਦੇ ਸੀਗੇ ਸਟੇਜ 'ਤੇ, ਆਏ, ਅਸੀਂ ਤੁਹਾਡੇ ਲਈ ਖੜ੍ਹੇ ਹਾਂ, ਤੁਹਾਡੇ ਬਹੁਤ ਕੁਝ ਕਰਾਂਗੇ, ਫੋਟੋ ਖਿਚਾਈ, ਪਲੈਕ ਲਿਆ, ਉੱਤਰ ਕੇ ਚਲ ਗਏ। ਕੀ ਕੀਤਾ ਟਰੱਕਿੰਗ ਕੰਪਨੀਜ਼ ਆਰ ਇਨ ਟ੍ਰਬਲ। ਸੋ ਰੱਬ ਸਾਰਿਆਂ ਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮਾਫ਼ ਕਰ ਦੇਣਾ, ਆਡੀਓ ਵੀਡੀਓ ਸਾਊਂਡ ਸਿਸਟਮ ਹੋਰ ਠੀਕ ਕਰ ਲਵਾਂਗੇ ਤੁਹਾਡੇ ਵਾਸਤੇ। ਬੈਠੇ ਇੱਕ ਵਾਰੀ ਚੱਲ ਪਿਆ ਅਤੇ ਚੱਲਦਾ ਹੀ ਰਹਿੰਦਾ ਹੈਗਾ, ਜਿਸ ਲਾਸਟ ਟਾਈਮ ਸਾਡੇ ਵੱਖਰੇ ਸੂਡੀਓ ਤੋਂ ਚੱਲਦਾ ਸੀਗਾ। ਸੋ ਫਿਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਮੇਰਾ ਨੰਬਰ ਹੁੰਦਾ ਆ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਰੱਬ ਤੁਹਾਡੇ ਘਰ ਵੱਸਦਾ, ਕਿਤੇ ਆਸੇ ਪਾਸੇ ਭੱਜਣ ਦੀ ਲੋੜ ਹੈ ਨਹੀਂ, ਤੁਹਾਡੇ ਘਰ ਵਿੱਚ ਹੀ ਰੱਬ ਵੱਸਦਾ। ਮਾਂ ਪਿਓ ਦੀ ਸੇਵਾ ਕਰ ਲਿਓ, ਹੱਥ ਜੋੜ ਕੇ ਪਰਿਵਾਰਾਂ ਨੂੰ ਬੇਨਤੀ ਹੈਗੀ ਆ। ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਣਾ ਚੱਲਣਾ ਵੀ ਚਾਹੀਦਾ ਹੈਗਾ ਆ। ਕਿੰਨੀ ਕੁ ਸਿੱਖਿਆ ਦੇ ਦੇਵਾਂਗੇ ਇਹਨਾਂ ਬੱਚਿਆਂ ਨੂੰ, ਦਿਓ ਜ਼ਰੂਰ। ਗੁਰੂ ਘਰ ਲਿਜਾ ਕੇ ਲਾਵਾਂ ਦਾ ਮਤਲਬ ਦੱਸ ਦਿਓ ਕੀ ਹੁੰਦਾ ਆ। ਬਹੁਤ ਸਾਰੇ ਡਿਵੋਰਸ ਹੋ ਰਹੇ ਹਨ, ਨਾ ਹੁਣ ਇਹ ਜਿਹੜੇ ਹੋ ਰਹੇ ਹਨ, ਪਰ ਆਪਾਂ ਹਊ ਫਿਰ ਕਹਿ ਕੇ ਨਹੀਂ ਸਰ ਕੋਈ ਨਹੀਂ, ਹੋਰਾਂ ਦੇ ਵੀ ਹੁੰਦੇ, ਸਾਡਾ ਵੀ ਹੋ ਗਿਆ, ਕੀ ਹੋਇਆ? ਇੱਦਾਂ ਨਹੀਂ ਸਰਨਾ। ਵੀ ਹੈਵ ਟੂ ਗੈਟ ਬੈਟਰ, ਸਟੇ ਟੁਗੈਦਰ। ਆਪਣੀ ਫੈਮਲੀ ਨੂੰ ਤੁਸੀਂ ਸਾਹਮਣਾ ਰੇਡੀਓ ਇੱਥੇ ਆ ਕੇ ਖਿਲਾਰ ਨਾ ਦਿਓ। ਲੋਕ ਸਵਾਦ ਲੈਣ ਲਈ ਬੈਠੇ ਹਨ, ਜਿਹੜੇ ਸਵਾਦ ਲੈਂਦੇ ਆ ਨਾ, ਜਦੋਂ ਉਹਨਾਂ 'ਤੇ ਵਾਪਰਦੀ ਆ ਫਿਰ ਸੋਚਦੇ ਆ, ਸੋਚੀ ਤਾਂ ਹੁਣ ਇਹਨਾਂ ਨੀਂਦ ਵੀ ਨਹੀਂ ਆਉਂਦੀ ਹੋਣੀ। ਸੋ ਨਾ ਲਿਆ ਕਰੋ ਸਵਾਦ। ਇਹੀ ਹੈਗਾ ਇਹ ਸਾਡਾ ਅੱਜ ਦਾ ਪ੍ਰੋਗਰਾਮ।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਇਹ ਸੱਚ ਕਹੇ ਜੇ ਹੁੰਦਾ
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ।

0: ਸਤਿਗੁਰੂ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਣਨ ਵਾਲੇ ਸਾਰੇ ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਬਿਲਕੁਲ ਜੀ, ਸਟੂਡੀਓ ਦੀਆਂ ਘੜੀਆਂ ਦੇ ਮੁਤਾਬਿਕ 7:02 ਹੋ ਚੁੱਕੇ ਹੋ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸੋ 8 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਅਤੇ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਸਾਂਝ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਪਾਵਾਂਗੇ। ਔਰ ਸਟੂਡੀਓ ਦਾ ਨੰਬਰ ਇੱਕ ਵਾਰ ਦੇ ਦਈਏ, 905-673-3337। ਫਿਰ ਜੁੜ ਚੁੱਕੇ ਹਾਂ ਜੀ, ਬੜਾ ਹੀ ਖੂਬਸੂਰਤ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਕਹਿੰਦੇ ਕਿ ਥੋੜਿਆਂ ਵਾਂਗੂੰ ਥੁੜਕੇ ਮਿਲੀਏ, ਥੋੜਿਆਂ ਵਾਂਗੂੰ ਥੁੜਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ, ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ, ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ, ਦਿਲ ਨਹੀਂ ਭਰਿਆ ਮੁੜ ਕੇ ਮਿਲੀਏ। ਸੋ ਇੱਦਾਂ ਮਿਲ ਮਿਲਾਉਣ ਦਾ ਜਿਹੜਾ ਸਿਲਸਿਲਾ ਇਹੀ ਚੱਲਦਾ ਆ, ਸ਼ਾਮ ਨੂੰ ਪ੍ਰੋਗਰਾਮ ਕਰਕੇ ਜਾਈਦਾ, ਸਵੇਰੇ ਫਿਰ ਤੁਹਾਡੇ ਰੂਬਰੂ ਹੋ ਜਾਈਦਾ। ਸੋ ਪੰਜਾਬੀ ਲਹਿਰਾਂ AM 530 ਸਾਨੂੰ ਇੱਦਾਂ ਹੀ ਜੋੜ ਕੇ ਰੱਖੇ। ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। 5 ਜੂਨ ਦਾ ਅੱਜ ਦਿਨ ਕਿ ਅੱਜ ਦਰਬਾਰ ਸਾਹਿਬ ਦੇ ਉੱਪਰ ਜਦੋਂ ਪੂਰੀ ਚਾਰੇ ਪਾਸਿਓਂ ਗੋਲਾਬਾਰੀ ਹੋ ਰਹੀ ਸੀਗੀ, ਅੱਜ ਦਾ ਦਿਨ ਐਸਾ ਸੀ ਕਿ ਸੰਗਤਾਂ ਵਾਸਤੇ ਤਾਂ ਬਹੁਤ ਚੜ੍ਹਦੀ ਕਲਾ ਵਾਲਾ ਸੀ, ਨਾਲ ਦੀ ਨਾਲ 5 ਜੂਨ ਨੂੰ ਫੌਜਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਗੋਲੀ ਆ ਕਿੱਥੋਂ ਰਹੀ ਆ। ਸੋ ਸਾਰੇ ਉਸ ਸ਼ਹੀਦਾਂ ਨੂੰ ਜਿਨ੍ਹਾਂ ਨੇ 5 ਜੂਨ ਵਾਲੇ ਦਿਨ ਸ਼ਹੀਦੀਆਂ ਦਿੱਤੀਆਂ, ਉਹਨਾਂ ਨੂੰ ਪ੍ਰਣਾਮ। ਜੂਨ 1984 ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ ਅਸੀਂ ਹਮੇਸ਼ਾ ਕਹਿੰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਸਾਡੇ ਉਹ ਸ਼ਹੀਦਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਸਾਡੇ ਚੇਤਿਆਂ 'ਚ ਯਾਦ ਰਹਿਣ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਕੌਣ ਹਾਂ। ਸੋ 905-673-3337 ਸਟੂਡੀਓ ਦੇ ਇੱਕ ਨੰਬਰ। ਪ੍ਰੋਗਰਾਮ ਦੀ ਸ਼ੁਰੂਆਤ, ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਜੀ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ। ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਤੁਸੀਂ ਯਾਦ ਰੱਖਣਾ ਹੈ ਮੋਨਾ ਮਹਿੰਗੀ ਜੀ ਉਹਨਾਂ ਨੂੰ। ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 416-509-1509, 416-509-1509 ਮੋਨਾ ਮਹਿੰਗੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 905-673 ਸਟੂਡੀਓ ਦਾ ਨੰਬਰ। ਔਰ ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੇ ਜੀ। ਸਮਾਂ ਨਾ ਬਹੁਤਾ ਲੈਂਦਿਆਂ ਹੋਇਆਂ ਆਪਾਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰੀਏ ਔਰ ਸਵਾਗਤ ਕਰਦੇ ਹਾਂ ਖੂਬਸੂਰਤ ਸਵੇਰ ਔਰ ਇੰਡੀਆ ਦੀਆਂ ਤਰਕਾਲਾਂ, ਭਾਰਤ ਦੀਆਂ, ਪੰਜਾਬ ਦੀਆਂ ਤਰਕਾਲਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ, ਠੀਕ ਠਾਕ ਹੋ ਜੀ?
1: ਪ੍ਰਭ ਸੰਧੂ ਜੀ, ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦੀ ਸ਼ੁਰੂਆਤ ਕਰੀਏ। ਪਹਿਲੀ ਖਬਰ ਅੱਜ ਮਹੱਤਵਪੂਰਨ ਇਸ ਕਰਕੇ ਆ ਕਿਉਂਕਿ ਆਪਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਵੇਟ ਐਂਡ ਵਾਚ। ਸੋ ਕਾਕਰੋਚ ਜਨਤਾ ਪਾਰਟੀ ਵੱਲੋਂ ਕੱਲ੍ਹ ਵੱਡੇ ਐਕਸ਼ਨ ਦੀ ਤਿਆਰੀ ਖਿੱਚ ਲਈ ਗਈ ਆ। ਕੀ ਤਿਆਰੀ ਆ, ਕੀ ਕਰਨ ਜਾ ਰਹੇ ਆ, ਕੀ ਉਹਨਾਂ ਦੀ ਅਗਲੀ ਰੂਪ ਰੇਖਾ ਹੋਊਗੀ ਜੀ?
1: ਪ੍ਰਭ ਸੰਧੂ ਜੀ, ਭਾਰਤ ਦੇ ਵਿੱਚ ਅਕਸਰ ਕੁਛ ਨਾ ਕੁਛ ਵਿਸ਼ੇਸ਼, ਕੁਝ ਨਾ ਕੁਝ ਸਮੇਂ ਬਾਅਦ ਵਾਪਰਦਾ ਰਹਿੰਦਾ। ਕਾਕਰੋਚ ਜਨਤਾ ਪਾਰਟੀ ਦਾ ਸੋਸ਼ਲ ਮੀਡੀਆ ਤੇ ਬਣਨਾ ਤੇ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਗਰਾਊਂਡ ਪੱਧਰ ਤੇ ਉਤਰ ਕੇ ਆ ਜਾਣਾ, ਇਹ ਆਪਣੇ ਆਪ ਚ ਇੱਕ ਵੱਡਾ ਸਿਆਸੀ ਘਟਨਾਕ੍ਰਮ ਕਹਿ ਸਕਦੇ ਹਾਂ, ਛੋਟਾ ਨਹੀਂ ਹੈ। ਹਾਲਾਂਕਿ ਅਜੇ ਵੀ ਬਹੁਤ ਸਾਰੀਆਂ ਇਹਦੀਆਂ ਤੰਦਾਂ ਜਿਹੜੀਆਂ ਸਮਝ ਨਹੀਂ ਆ ਰਹੀਆਂ, ਉਹ ਥੋੜੇ ਕੁ ਦਿਨਾਂ 'ਚ ਬਹੁਤਾ ਕੁਛ ਤੇ ਕੱਲ੍ਹ ਹੀ ਸਾਫ਼ ਹੋ ਜਾਏਗਾ। ਕਾਕਰੋਚ ਜਨਤਾ ਪਾਰਟੀ ਜਿਹੜੀ ਪ੍ਰਾਪਤੀ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਬਣਦੀ ਹੈ, ਬਣਾਉਣ ਵਾਲਾ ਕੇਵਲ ਇੱਕ ਵਿਅਕਤੀ ਸੀ, ਇੱਕ ਨੌਜਵਾਨ ਸੀ ਜਿਹੜਾ ਵਿਦੇਸ਼ ਦੀ ਇੱਕ ਯੂਨੀਵਰਸਿਟੀ ਦਾ ਪਾੜੂ ਵਿਦਿਆਰਥੀ ਅਭਿਜੀਤ ਦਿਪਕੇ। ਅਭਿਜੀਤ ਦਿਪਕੇ ਦਾ ਪਿਛੋਕੜ ਜੇ ਗੱਲ ਕਰਾਂ ਤੇ ਮਹਾਰਾਸ਼ਟਰ ਸੂਬੇ ਨਾਲ ਸੰਬੰਧਿਤ ਹੈ, ਜੋ ਅਭਿਜੀਤ ਦਿਪਕੇ ਨੇ ਅੱਜ ਤੱਕ ਖੁਲਾਸੇ ਕੀਤੇ ਹੈ। ਥੋੜਾ ਬਹੁਤਾ ਉਹਦਾ ਸੰਬੰਧ ਆਮ ਆਦਮੀ ਪਾਰਟੀ ਨਾਲ ਵੀ ਬੀਤੇ ਸਮੇਂ ਚ ਰਿਹਾ ਥੋੜਾ ਬਹੁਤਾ। ਪਰੰਤੂ ਇਸ ਵਿੱਚ ਮੈਂ ਦੱਸਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਕੋਈ ਸਿੱਧਾ ਪੱਧਰ ਵੱਡੇ ਪੱਧਰ ਦਾ ਕੋਈ ਸਿਆਸੀ ਲੀਡਰ ਨਹੀਂ ਸੀ। ਔਰ ਪਾੜੂ ਦੇ ਤੌਰ ਤੇ ਇੱਕ ਹੁਸ਼ਿਆਰ ਨੌਜਵਾਨ ਜਿਹੜਾ ਵਿਦੇਸ਼ ਦੀ ਯੂਨੀਵਰਸਿਟੀ ਚ ਪੜ੍ਹਦਾ ਪੜ੍ਹਦਾ ਕੰਮ ਧੰਦੇ ਕਰਦਾ ਕਾਂਗਰਸ ਜਨਤਾ ਪਾਰਟੀ ਖੜੀ ਕਰਦਾ ਤੇ ਕਾਂਗਰਸ ਜਨਤਾ ਪਾਰਟੀ ਦੇ ਇਸ ਸੰਸਥਾਪਕ ਨੇ ਦੋ ਕੁ ਦਿਨ ਪਹਿਲਾਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਸੀ। ਤਿੰਨ ਭਾਰਤ ਦੇ ਨਾਮੀ ਚਿਹਰੇ, ਨਾਮੀ ਤੋਂ ਭਾਵ ਕਿ ਹੈ ਤੇ ਨੌਜਵਾਨ ਹੈ, ਛੋਟੀ ਉਮਰ ਦੇ ਨੇ, ਪਰੰਤੂ ਛੋਟੀ ਉਮਰ ਦੇ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਜਾਂ ਹੋਰ ਖੇਤਰ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਨਾਮ ਕਮਾਇਆ, ਉਹਨਾਂ ਨੂੰ ਆਪਣੀ ਪਾਰਟੀ ਦੇ ਸਪੋਕਸਮੈਨ ਬੁਲਾਰੇ ਨਿਯੁਕਤ ਕੀਤਾ ਸੀ, ਜਿਹਦੇ ਵਿੱਚ ਇੱਕ ਨੌਜਵਾਨ ਸੌਰਭ ਦਾਸ ਹੈ, ਇੱਕ ਵਿਜੇਤਾ ਦਹੀਆ ਹੈ ਤੇ ਇੱਕ ਆਸ਼ੂਤੋਸ਼ ਰੰਕਾ ਹੈ। ਇਹ ਤਿੰਨ ਨੌਜਵਾਨ ਇਸ ਵੇਲੇ ਭਾਰਤ ਦੇ ਵਿੱਚ ਖਾਸ ਕਰਕੇ ਕੌਮੀ ਰਾਜਧਾਨੀ ਦਿੱਲੀ ਚ ਪੂਰੀ ਤਰ੍ਹਾਂ ਸਰਗਰਮ ਹੈ। ਸਰਗਰਮੀ ਦਾ ਕਾਰਨ ਇਹ ਹੈ ਕਿ ਇਸ ਪਾਰਟੀ ਦਾ ਸੰਸਥਾਪਕ ਅਭਿਜੀਤ ਦਿਪਕੇ ਸੰਧੂ ਸਭ ਭਾਰਤੀ ਸਮੇਂ ਤੇ ਕੱਲ 24 ਘੰਟੇ ਨਹੀਂ ਕਹਿ ਸਕਦੇ, ਹੁਣ ਬਹੁਤ ਘੱਟ ਸਮਾਂ ਰਹਿ ਗਿਆ, ਉਹਨਾਂ ਨੇ ਭਾਰਤ ਆਉਣਾ ਦਿੱਲੀ ਦੇ ਹਵਾਈ ਅੱਡੇ ਤੇ ਦਿੱਲੀ ਦੇ ਹਵਾਈ ਅੱਡੇ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਕਿ ਜਿਹੜੇ ਇਸ ਪਾਰਟੀ ਦੇ ਸਮਰਥਕ ਹੈ ਉਹ ਉੱਥੇ ਪਹੁੰਚ ਜਾਣ। ਅਸੀਂ ਦਿੱਲੀ ਦੇ ਹਵਾਈ ਅੱਡੇ ਤੋਂ ਪਹਿਲਾਂ ਪੁਲਿਸ ਸਟੇਸ਼ਨ ਜਾਣਾ ਹੈ, ਪਾਰਲੀਮੈਂਟ ਸਟਰੀਟ ਦਾ ਜਿਹੜਾ ਪੁਲਿਸ ਸਟੇਸ਼ਨ ਹੈ ਉੱਥੇ ਉਹਨਾਂ ਤੋਂ ਆਗਿਆ ਮੰਗਣੀ ਕਿ ਭਾਈ ਅਸੀਂ ਜੰਤਰ ਮੰਤਰ ਚ ਪ੍ਰਦਰਸ਼ਨ ਕਰਨਾ ਹੈ, ਤੇ ਜੰਤਰ ਮੰਤਰ ਵਿੱਚ ਜਾ ਕੇ ਅਸੀਂ ਪ੍ਰਦਰਸ਼ਨ ਕਰਨਾ ਹੈ। ਤੇ ਮੁੱਖ ਮੰਗ ਜਿਹੜੀ ਇਸ ਪਾਰਟੀ ਦੀ ਹੁਣ ਤੱਕ ਦੀ ਹੈ ਉਹ ਮੰਗ ਇਹ ਹੈ ਕਿ ਜਿਹੜਾ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਹੈ ਉਹ ਅਸਤੀਫਾ ਦੇ। ਅਸਤੀਫਾ ਦੇਣ ਦਾ ਕਾਰਨ ਇਹ ਹੈ ਕਿ ਚਾਹੇ CBSE ਦੇ ਪੇਪਰਾਂ ਦੀ ਗੱਲ ਕਰੀਏ, ਚਾਹੇ ਨੀਟ ਦੇ ਪੇਪਰਾਂ ਦੀ ਗੱਲ ਕਰੀਏ, ਕਿਤੇ ਪੇਪਰ ਲੀਕ ਹੋ ਜਾਣਾ, ਕਿਤੇ ਨਤੀਜਾ ਹੀ ਸਹੀ ਢੰਗ ਦੇ ਨਾਲ ਨਾ ਤਿਆਰ ਕਰਨਾ, ਇਹੋ ਜਿਹੇ ਮਸਲਿਆਂ ਨੂੰ ਲੈ ਕੇ ਇਸ ਪਾਰਟੀ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੋਈ ਹੈ। ਹੁਣ ਅੱਜ ਦੀ ਮੈਂ ਗੱਲ ਕਰਾਂ ਤੇ ਅੱਜ ਮਸਲਾ ਦਿੱਲੀ ਦੇ ਹਾਈ ਕੋਰਟ ਵਿੱਚ ਗਿਆ। ਕੁਝ ਵਿਅਕਤੀਆਂ ਨੇ ਜਾ ਕੇ ਦਿੱਲੀ ਹਾਈ ਕੋਰਟ ਚ ਆਖਿਆ ਸੀ ਕਿ ਏਡੀ ਵੱਡੀ ਤਾਦਾਦ ਵਿੱਚ ਜੇ ਵਾਕਈ ਨੌਜਵਾਨ ਭਾਰਤ ਦੇ ਇਕੱਠੇ ਹੋ ਗਏ ਇੱਥੇ ਤੇ ਕਾਨੂੰਨ

0: ਮਸਲਾ ਜਿੰਨਾ ਕਿ ਮੈਂ ਦੱਸਿਆ ਕਿ ਇਸ ਸਰੂਪ ਦੇ ਵਿੱਚ ਆ ਕੁਛ ਹੁਣ ਤੱਕ ਸਾਹਮਣੇ ਆਇਆ। ਹੁਣ ਦਿੱਲੀ ਦੀਆਂ ਜਿਹੜੀਆਂ ਕੁਛ ਤਾਜ਼ਾ ਰਿਪੋਰਟਾਂ ਆ ਰਹੀਆਂ ਨੇ, ਉੱਥੋਂ ਦੀ ਪੁਲਿਸ, ਉੱਥੋਂ ਦੀਆਂ ਜਾਂਚ ਏਜੰਸੀਆਂ, ਉੱਥੋਂ ਦਾ ਵੱਖ ਵੱਖ ਸੁਰੱਖਿਆ ਢਾਂਚਾ ਪੂਰੀ ਤਰ੍ਹਾਂ ਹਰਕਤ ਵਿੱਚ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਹੈ, ਇਹ ਨੌਜਵਾਨਾਂ ਦਾ ਅਗਵਾਈ ਕਰਨ ਵਾਲਾ ਇੱਕ ਚਿਹਰਾ ਅਭਿਜੀਤ ਦੀਪਕੇ ਔਰ ਨੌਜਵਾਨਾਂ ਨੂੰ ਹੀ ਖਾਸ ਕਰਕੇ ਸੱਦਾ ਦਿੱਤਾ ਔਰ ਸੱਦਾ ਦਿੱਤਾ ਬੜਾ ਓਪਨਲੀ। ਆ ਜਿਹੜੇ ਤਿੰਨ ਸਪੋਕਸਮੈਨ ਬਣਾਏ, ਉਹ ਤਿੰਨ ਸਪੋਕਸਮੈਨਾਂ ਨੇ ਸਾਫ ਕਰ ਦਿੱਤਾ ਕਿ ਭਾਈ ਕੋਈ ਆਪਣਾ ਬੈਨਰ ਲੈ ਕੇ ਨਾ ਆਇਓ ਕਿ ਮੈਂ ਫਲਾਨੀ ਪਾਰਟੀ ਦਾ ਫਲਾਨੀ ਦਾ, ਸਾਰੇ ਆ ਸਕਦੇ ਚਾਹੇ ਪਾਰਟੀ ਕੋਈ ਵੀ ਹੋਵੇ ਤੇ ਆਓ ਸਾਰੇ ਜਣੇ। ਔਰ ਜੰਤਰ ਮੰਤਰ ਚ ਕਹਿੰਦੇ ਸਾਨੂੰ ਕੋਈ ਰੋਕ ਨਹੀਂ ਸਕਦਾ, ਜੰਤਰ ਮੰਤਰ ਸਾਡਾ ਲੋਕਤੰਤਰ ਹੱਕ ਹੈ, ਲੋਕਤੰਤਰੀ ਹੱਕ ਹੈ ਕਿ ਅਸੀਂ ਪ੍ਰਦਰਸ਼ਨ ਕਰਨਾ ਹੈ। ਹੁਣ ਜਿਸ ਢੰਗ ਦੇ ਨਾਲ ਪੂਰਾ ਰੂਪ ਰੇਖਾ ਇਹਨਾਂ ਨੇ ਦੇ ਦਿੱਤੀ ਹੈ, ਤਿੰਨ ਸਪੋਕਸਮੈਨ ਔਰ ਦਿੱਲੀ ਹਵਾਈ ਅੱਡੇ, ਮੇਰੀ 8 ਵਜੇ ਫਲਾਈਟ ਉਤਰਨੀ ਆ, ਉੱਥੋਂ ਬਾਅਦ ਆਹ ਕਰਾਂਗੇ, ਇਹ ਤੇ ਸੰਧੂ ਸਾਹਿਬ ਸਾਰਾ ਕੁਛ ਉਹਨਾਂ ਨੇ ਐਲਾਨ ਕੀਤਾ ਹੋਇਆ। ਔਰ ਬਾਕੀ ਮੰਨ ਲਓ ਜੇ ਵੱਡੀ ਗਿਣਤੀ ਚ ਨੌਜਵਾਨ ਆ ਜਾਂਦੇ ਤੇ ਫਿਰ ਆਪਣੇ ਆਪ ਚ ਸੁਰੱਖਿਆ ਪ੍ਰਬੰਧਾਂ ਲਈ ਵੀ ਇੱਕ ਸਵਾਲ ਹੈ। ਖੁਦਾ ਨਾ ਖਾਸਤਾ ਜਦੋਂ ਕਿਤੇ ਵੀ ਵੱਡੀ ਭੀੜ ਇਕੱਠੀ ਹੁੰਦੀ ਹੈ, ਕਈ ਵਾਰ ਸੰਧੂ ਸਾਹਿਬ ਉੱਥੇ ਕੁਛ ਨਾ ਕੁਛ ਅਜਿਹਾ ਵੀ ਵਾਪਰ ਸਕਦਾ ਹੁੰਦਾ ਜਿਹਨੂੰ ਆਪਾਂ ਗੈਰ ਕੁਦਰਤੀ ਆਖਦੇ ਹਾਂ, ਜਿਹਨੂੰ ਅਸੀਂ ਆਖਦੇ ਹਾਂ ਕਿ ਨਹੀਂ ਭਾਈ ਇਹ ਬਚਾਇਆ ਜਾ ਸਕਦਾ ਸੀ, ਰੋਕਿਆ ਜਾ ਸਕਦਾ ਸੀ। ਬਹੁਤ ਭਾਰੀ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ
1: ਜੀ।
0: ਹੁਣ ਉਹਨੂੰ ਲੈ ਕੇ ਪੁਲਿਸ ਵੀ ਸਰਗਰਮ ਹੈ, ਸਰਕਾਰ ਦੀ ਸਰਗਰਮ ਹੈ, ਸਰਕਾਰ ਦੀ ਸੋਹੇ ਦਿੱਲੀ ਦੀ ਸੂਬਾ ਸਰਕਾਰ ਹੈ ਚਾਹੇ ਕੇਂਦਰ ਵਾਲੀ ਸਰਕਾਰ ਹੈ। ਹੁਣ ਇਹ ਇੱਕ ਕਾਰਨ ਹੈ ਕਿ ਕੋਈ ਰਾਜਨੀਤਿਕ ਪਾਰਟੀ ਚਾਹੇ ਉਹ ਵਿਰੋਧੀ ਹੈ ਚਾਹੇ ਸੱਤਾਧਾਰੀ ਹੈ, ਸਭ ਸਭ ਕੋਈ ਵੀ ਪਾਰਟੀ ਨਾ ਤੇ ਕਾਂਗਰਸ ਪਾਰਟੀ ਦੇ ਹੱਕ ਚ ਬੋਲ ਰਹੀ ਹੈ ਨਾ ਵਿਰੋਧ ਚ ਬੋਲ ਰਹੀ ਹੈ। ਜਿੱਦਣ ਕਾਂਗਰਸ ਪਾਰਟੀ ਬਣੀ ਉਦਣ ਜ਼ਰੂਰ ਰੌਲਾ ਪਿਆ, ਕੁਝ ਇੱਕ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਮਮਤਾ ਬੈਨਰਜੀ ਦੀ ਪਾਰਟੀ ਦੇ ਇੱਕ ਦੋ ਲੋਕ, ਸਮਾਜਵਾਦੀ ਪਾਰਟੀ ਚੋਂ ਇੱਕ ਅੱਧਾ ਜਿਹੜਾ ਇਸ ਕਾਂਗਰਸ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਦੇ ਉੱਪਰ ਹੱਕ ਚ ਬੋਲਿਆ ਸੀ। ਭਾਰਤ ਦੀਆਂ ਪੋਲੀਟੀਕਲ ਪਾਰਟੀਆਂ ਦੀ ਚੁੱਪੀ ਵੀ ਸੰਧੂ ਸਾਹਿਬ ਆਪਣੇ ਆਪ ਚ ਇੱਕ ਵੱਡਾ ਵਿਸ਼ਾ ਹੈ, ਕਿਉਂਕਿ ਨਹੀਂ ਤੇ ਇਹੋ ਜਿਹੇ ਮੁੱਦਿਆਂ ਤੇ ਜਦੋਂ ਵੱਡੇ ਇਕੱਠ ਦੀ ਗੱਲ ਹੋਵੇ, ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੋਵੇ ਤੇ ਵਿਰੋਧੀ ਧਿਰਾਂ ਤੇ ਛਾਲਾਂ ਮਾਰ ਮਾਰ ਕੇ ਬੋਲਦੀਆਂ, ਕੋਈ ਵਿਰੋਧੀ ਧਿਰ ਨਹੀਂ ਬੋਲ ਰਹੀ। ਉਹੀ ਗੱਲ ਮੈਂ ਕਈ ਵਾਰ ਆਖੀ ਹੈ ਕਿ ਵੇਟ ਐਂਡ ਵਾਚ। ਉਹਦਾ ਕਾਰਨ ਹੈ ਕਿ ਅਜੇ ਤੱਕ ਬਹੁਤ ਸਾਰੇ ਪਰਦੇ ਖੁੱਲਣੇ ਬਾਕੀ ਹੈ ਕਿ ਇਹਦੇ ਮਗਰ ਕੀ ਹੈ, ਕਿ ਕੇਵਲ ਇੱਕ ਨੌਜਵਾਨਾਂ ਦਾ ਸੰਘਰਸ਼ਮਈ ਵਿੰਗ ਹੈ, ਕਿ ਕੇਵਲ ਇਹ ਗੱਲ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਤੱਕ ਹੀ ਸੀਮਿਤ ਹੈ, ਜਾਂ ਵਾਕਿਆ ਹੀ ਜਿੱਦਾਂ ਕਾਂਗਰਸ ਜਨਤਾ ਪਾਰਟੀ, ਪਾਰਟੀ ਤੋਂ ਭਾਵ ਕਿ ਇੱਕ ਰਾਜਨੀਤਿਕ ਪਾਰਟੀ, ਕਿ ਓਦਾਂ ਦੀ ਪਾਰਟੀ ਹੈ। ਜੇ ਓਦਾਂ ਦੀ ਪਾਰਟੀ ਹੈ, ਹੁਣ ਜਿਹੜੇ ਤਿੰਨ ਸਪੋਕਸਮੈਨ ਬਣਾਏ, ਇਹ ਪੈਂਦੇ ਸੱਟੇ ਸਵਾਲ ਤੇ ਸੰਧੂ ਸਾਹਿਬ ਪਹਿਲਾਂ ਇਹੀ ਖੜਾ ਹੋ ਗਿਆ ਕਿ ਅਭਿਜੀਤ ਦੀਪਕੇ ਨੂੰ ਭਾਰਤ ਵਿੱਚ ਇਹੀ ਤਿੰਨ ਨੌਜਵਾਨ ਦਿਸੇ, ਇਹ ਕਿਹੜਾ ਲੋਕਤੰਤਰੀ ਢਾਂਚਾ ਹੈ ਕਿ ਉਸਨੇ ਉੱਥੋਂ ਬੈਠੇ ਨੇ ਤਿੰਨ ਸਪੋਕਸਮੈਨ ਲਾ ਦਿੱਤੇ, ਇਹ ਤਿੰਨਾਂ ਦੇ ਨਾਲ ਕੀ ਸੰਬੰਧ ਹੈ। ਸੋ ਇੱਦਾਂ ਦੇ ਬੜੇ ਸਾਰੇ ਅਜੇ ਸਵਾਲ ਇਸ ਪਾਰਟੀ ਦੇ ਅੱਗੇ ਖੜੇ ਹੈਗੇ ਆ। ਸੋ ਕੁਝ ਪਰਦੇ ਕੱਲ ਚੁੱਕੇ ਜਾਣੇ ਆ, ਬਾਕੀ ਆਉਂਦੇ ਦਿਨਾਂ ਚ ਸੋ ਇੰਤਜ਼ਾਰ ਕਰਦੇ ਆ। ਉਵੇਂ ਦਿੱਲੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਜਿਹਨੂੰ ਕਹਿੰਦੇ ਕਸ਼ਮਕਸ਼ ਜਿਹੜੀ ਇਸ ਵੇਲੇ ਚੱਲ ਰਹੀ ਹੈ
1: ਜੀ। ਬਿਲਕੁਲ, ਨਾਲ ਦੀ ਨਾਲ ਤੁਸੀਂ ਹਰਮਨ ਬੱਤਾਂ ਨੂੰ ਯਾਦ ਰੱਖਣਾ ਆ, ਮੋਰਗੇਜ ਬ੍ਰੋਕਰ ਨੇ। ਤੁਹਾਡੀ ਮੋਰਗੇਜ ਨੂੰ ਲੈ ਕੇ ਕੋਈ ਵੀ ਇਨਕੁਆਇਰੀ ਹੈ, ਤੁਸੀਂ ਨਵਾਂ ਘਰ ਖਰੀਦਣ ਜਾ ਰਹੇ ਹੋ, ਰੀਨਿਊਲ ਆ ਗਈ ਹੈ, ਰੀਫਾਈਨਸਿੰਗ ਬਾਰੇ, ਪ੍ਰੀ ਅਪਰੂਵਲ ਦੇ ਬਾਰੇ ਕੋਈ ਸਵਾਲ, ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਹਾਨੂੰ ਮੋਰਗੇਜ ਦੀ ਲੋੜ ਪੈ ਗਈ ਹੈ, ਤਾਂ ਹਰਮਨ ਬੱਤਾਂ ਨੂੰ ਤੁਸੀਂ ਯਾਦ ਰੱਖਣਾ ਆ, 647-685-9000। ਅਤੇ ਅਸੀਂ ਤੁਹਾਨੂੰ ਰੋਜ਼ ਮੈਸੇਜ ਦਿੰਦੇ ਹਾਂ ਅਪਲਾਈਂਸ ਜੰਕਸ਼ਨ ਤੋਂ, ਅਤੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਅਪਲਾਈਂਸ ਲੈਣੇ ਆ ਤਾਂ ਅਪਲਾਈਂਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ। ਨਾਲ ਦੀ ਨਾਲ ਮਨਜੀਤ ਗਿੱਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਈਂਸ ਜੰਕਸ਼ਨ ਤੋਂ। ਮਨਜੀਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਬਸ ਵਧੀਆ ਭਾਜੀ, ਇਹਦੇ ਪ੍ਰੋਗਰਾਮ ਸੁਣਨੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸਿਪਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਡੀਲ ਦੇਖ ਰਹੇ ਨੇ, ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ

0: 6999 $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਸੈਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਸਟੇਨਲੈਸ ਸਟੀਲ ਕਲਰ ਦਾ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੂਡ ਸਾਈਜ਼ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਇਸ ਵੀਕਐਂਡ ਤੁਸੀਂ ਅਪਲਾਈਂਸ ਸੈਕਸ਼ਨ ਤੇ ਲਗਾ ਸਕਦੇ ਆ। 6 ਮਹੀਨੇ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450
1: ਮਾਰਕ ਆਉਣਾ ਆ। ਸੋ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ, ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਸੰਸਥੇ ਨੂੰ ਬ੍ਰੈਂਪਟਨ ਕ੍ਰੈਮਟੋਰੀਅਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਆ। ਤੁਸੀਂ ਕ੍ਰਿਮੇਸ਼ਨ ਦੀਆਂ ਸੇਵਾਵਾਂ ਲੈਣੀਆਂ, ਫਿਊਨਲ ਦੀਆਂ ਸੇਵਾਵਾਂ ਲੈਣ ਦੇ ਲਈ ਬ੍ਰੈਂਪਟਨ ਕ੍ਰੈਮਟੋਰੀਅਮ, ਨਾਲ ਦੀ ਨਾਲ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ ਹੈ ਤਾਂ ਵੀ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖੋ। 905-458-2222, 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਔਰ ਨਾਲ ਦੀ ਨਾਲ ਮਜੀਠੀਆ ਸਾਹਿਬ ਦੀ ਫਿਰ ਇੱਕ ਵਾਰ ਖਬਰ ਸਾਹਮਣੇ ਆਈ ਹੈ ਕਿ ਬਿਕਰਮ ਮਜੀਠੀਆ ਪੰਜਾਬ ਦੇ ਮੈਦਾਨੀ ਹਲਕਿਆਂ ਦੇ ਵਿੱਚ ਹੀ ਰੂਪੋਸ਼ ਹੋ ਗਿਆ, ਕਹਿੰਦੇ ਕਿਤੇ ਉੱਥੇ ਹੀ ਲੁਕਿਆ ਹੋਇਆ ਆ। ਅਜੇ ਤੱਕ ਉਹਦੇ ਬਾਰੇ ਕੋਈ ਜਾਣਕਾਰੀ ਆਈ ਸਾਹਮਣੇ ਰਮੇਸ਼ ਜੀ ਜਾਂ ਨਹੀਂ?
2: ਵੈਸੇ ਤੇ ਇਹ ਹੈਰਾਨੀਜਨਕ ਹੈ, ਜਦੋਂ ਵਿਕਰਮ ਸਿੰਘ ਮਜੀਠੀਆ ਵਰਗਾ ਵਿਅਕਤੀ ਜਿਹਨੂੰ ਸੁਰੱਖਿਆ ਦਸਤਾ ਵੀ ਮਿਲਿਆ ਹੋਵੇ, ਬੜਾ ਚਰਚਿਤ ਚਿਹਰਾ ਹੋਵੇ ਤੇ ਸੈਂਕੜੇ ਬੰਦਿਆਂ ਚ, ਹਜ਼ਾਰਾਂ ਬੰਦਿਆਂ ਚ ਖੜਾ ਹੋਵੇ ਤੇ ਵੱਖਰਾ ਹੀ ਪਛਾਣਿਆ ਜਾਂਦਾ, ਉਹ ਪੁਲਿਸ ਕੋਲੋਂ ਕਿਵੇਂ ਨਿਕਲ ਕੇ ਚਲਾ ਗਿਆ, ਕਿੱਥੇ ਲੁਕਿਆ ਪੰਜਾਬ ਦੇ ਮੈਦਾਨੀ ਖੇਤਰਾਂ ਚ? ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਭਾਈ ਇੱਥੇ ਚ ਚੰਬਲ ਦੀਆਂ ਪਹਾੜੀਆਂ, ਪਤਾ ਨੀ ਕਿੱਥੇ ਡੇਰਾ ਲਾ ਲਿਆ, ਬੜੀਆਂ ਉੱਚੀਆਂ ਉੱਚੀਆਂ ਪਹਾੜੀਆਂ, ਬੜਾ ਔਖਾ ਉੱਧਰ ਜਾਣਾ, ਇੱਥੇ ਤੇ ਇਹ ਵੀ ਨੀ ਅਸੀਂ ਕਹਿ ਸਕਦੇ। ਇੰਨਾ ਕੁ ਤੇ ਪੰਜਾਬ ਹੈ, ਇੱਧਰ ਉੱਧਰ ਨੂੰ ਚਲੋ, ਉੱਧਰ ਉੱਧਰ ਨੂੰ ਚਲੋ, 4 ਘੰਟੇ ਦਾ ਰਸਤਾ ਨੀ ਪੰਜਾਬ ਮੁੱਕ ਜਾਂਦਾ। ਹੁਣ ਉਸ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇ ਪੰਜਾਬ ਪੁਲਿਸ ਨੂੰ ਨਹੀਂ ਲੱਭਦਾ, ਫਿਰ ਮੈਂ ਪਹਿਲੇ ਦਿਨ ਜਿਹੜੀ ਗੱਲ ਆਖੀ ਸੀ ਕਿ ਅਸਲ ਵਿੱਚ ਰੌਲਾ ਵਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦਾ ਹੈ ਹੀ, ਰੌਲਾ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੱਗੇ ਅੱਗੇ ਦੜਾਉਣਾ ਤੇ ਸਿਆਸੀ ਲਾਹਾ ਲੈਣਾ। ਹੁਣ ਵਿਕਰਮ ਸਿੰਘ ਮਜੀਠੀਆ ਵੀ ਇਸ ਕਰਕੇ ਰੂਹ ਪੋਸ਼ ਹੈ ਕਿਉਂਕਿ ਆ ਵਿਚਾਰਾ ਜੇ ਅਸੀਂ 5-4 ਸਾਲ ਚ ਕਹੀਏ ਤੇ ਕਈ ਵਾਰੀ ਤੇ ਜੇਲ੍ਹ ਚ ਆਇਆ, ਹੁਣ ਜੇਲ੍ਹ ਦੇ ਵਿੱਚ ਜਾਣਾ ਤੇ ਰਹਿਣਾ ਕਿਹੜਾ ਸੌਖਾ ਇਹੋ ਜਿਹੇ ਲੋਕਾਂ ਦੇ ਲਈ। ਹੁਣ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਚ ਤਾਜ਼ਾ ਤਰੀਨ ਇਹ ਆ ਜੀ ਕਿ ਪੰਜਾਬ ਦੀ ਪੁਲਿਸ ਨੇ LOC ਜਾਰੀ ਕੀਤਾ ਤੇ ਉਹ ਲੱਭ ਨਹੀਂ ਹੋ ਰਿਹਾ। ਹੁਣ ਲੱਭ ਨਹੀਂ ਰਿਹਾ ਜਾਂ ਲੱਭਿਆ ਨਹੀਂ ਜਾ ਰਿਹਾ, ਜਾਣ ਬੁੱਝ ਕੇ ਉਹਨੂੰ ਯਾਨੀ ਭਗੌੜਾ ਹੀ ਇੱਕ ਕਿਸਮ ਦਾ ਸਾਬਤ ਕੀਤਾ ਜਾ ਰਿਹਾ, ਕਿਉਂਕਿ ਦੀਵਾਰਾਂ ਦੇ ਉੱਪਰ ਪੋਸਟਰ, ਸੋਸ਼ਲ ਮੀਡੀਆ ਤੇ ਪੋਸਟ, ਇੱਕ ਪਾਸੇ ਭਗੌੜੇ ਤੇ ਪੋਸਟਰ ਹੈ। ਹੁਣ ਹੈ ਤੇ ਉਹ ਸੋਸ਼ਲ ਮੀਡੀਆ ਵਾਰ, ਉਹ ਜਿਹੜੀ ਆਮ ਆਦਮੀ ਪਾਰਟੀ ਜਾਂ ਉਹਦੇ ਸਮਰਥਕ ਜਾਂ ਉਹਦਾ ਜਿਹੜਾ ਵਿੰਗ ਹੈ ਜਿਹਨੂੰ ਆਪਾਂ ਸੋਸ਼ਲ ਮੀਡੀਆ ਵਿੰਗ ਆਖ ਦਿੰਦੇ ਹਾਂ, IT ਵਿੰਗ ਆਖ ਦਿੰਦੇ ਹਾਂ, ਬੜੇ ਸਾਰੇ ਇਸ਼ਤਿਹਾਰਾਂ ਦੇ ਨਾਲ ਸੱਚੀਓ ਮੱਚੀਆਂ ਦੀਵਾਰਾਂ ਦੇ ਉੱਪਰ ਮਜੀਠਾ ਖੇਤਰ ਦੇ ਵਿੱਚ ਪੋਸਟਰ ਲਾ ਕੇ ਭਗੌੜਾ ਲਿਖ ਕੇ ਵਿਕਰਮ ਸਿੰਘ ਮਜੀਠੀਆ, ਔਰ ਦੂਜੇ ਪਾਸੇ ਸੰਧੂ ਸਾਹਿਬ ਅੱਜ ਜਿਵੇਂ ਉਹ ਦੀਵਾਰਾਂ ਤੇ ਲੱਗੇ ਨਾ ਫਲੈਕਸਾਂ ਟੰਗ ਦਿੱਤੀਆਂ ਕਿ ਭਗੌੜਾ ਤੇ ਵਿਕਰਮ ਸਿੰਘ ਮਜੀਠੀਆ ਦੀ ਫੋਟੋ, ਹੁਣ ਦੂਜੇ ਪਾਸੇ ਉਹ ਕਿਹੜੇ ਘੱਟ ਹੈ ਭਾਈ, ਉਹ ਵੀ ਮਜੀਠੀਆ ਨੇ, ਉਹਨਾਂ ਨੇ ਲਾ ਤਾ ਕਿ ਟਾਈਗਰ ਅਜੇ ਜਿੰਦਾ ਆ, ਭਾਵ ਕਿ ਵਿਕਰਮ ਸਿੰਘ ਮਜੀਠੀਆ ਦੀ ਫੋਟੋ ਲਾ ਕੇ ਟਾਈਗਰ ਅਭੀ ਜਿੰਦਾ ਹੈ, ਉਹ ਪੋਸਟਰ ਲੰਘ ਦਿੱਤੇ, ਭਾਵ ਕਿ ਸੋਸ਼ਲ ਮੀਡੀਆ ਵਾਰ ਸ਼ੁਰੂ ਹੋ ਗਈ ਹੈ। ਇਸ ਵਿੱਚ ਮੈਂ ਇੱਕ ਚੀਜ਼ ਜਿਹੜੀ ਹੈ ਸੰਧੂ ਸਾਹਿਬ ਦੱਸਦਾ ਕਿ ਇਹ ਮਸਲਾ ਇੱਕ ਵਾਰ ਫਿਰ ਟੇਢਾ ਮਸਲਾ ਬਣ ਜਾਣਾ। ਹੁਣ ਗੱਲ ਸ਼ੁਰੂ ਹੋਈ ਸੀ ਜੋਬਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ, ਨੌਜਵਾਨ ਮੁੰਡਾ ਮਜੀਠੇ ਦਾ, ਹਾਈਕੋਰਟ ਨੇ ਬੜਾ ਸਿੱਧਾ ਤੇ ਸਪਸ਼ਟ ਕਹਿਤਾ ਸੀ ਕਿ ਜੋਬਨਪ੍ਰੀਤ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ, ਇਸ ਕਰਕੇ ਪੁਲਿਸ ਨੂੰ ਰਿਹਾ ਕਰੇ। ਸੰਧੂ ਸਾਹਿਬ ਤਾਜ਼ਾ ਰਿਪੋਰਟ ਮੇਰੇ ਕੋਲ ਆਈ ਹੈ, ਪੰਜਾਬ ਦੀ ਪੁਲਿਸ ਨੇ ਪਹਿਲਾਂ ਤੇ ਹੁਣ ਤੋਂ ਕੁਛ ਘੰਟੇ ਪਹਿਲਾਂ ਤੱਕ ਉਹਨੂੰ ਛੱਡਿਆ ਹੀ, ਕਹਿੰਦੇ ਜੀ ਸਾਨੂੰ ਹਾਈਕੋਰਟ ਦੀ ਕਾਪੀ ਨਹੀਂ ਪਹੁੰਚੀ। ਦੂਜਾ ਜਿਹੜਾ ਪਤਾ ਲੱਗਾ ਕਿ ਹੁਣ ਛੱਡਣ ਜਾ ਰਹੇ ਹੈ, ਛੱਡਣ ਕਿੱਦਾਂ ਜਾ ਰਹੇ ਹੈ, ਇਧਰਲੇ ਪਾਸੇ ਛੱਡਣਾ ਤੇ ਦੂਜੇ ਪਾਸੇ ਨਵਾਂ ਪਰਚਾ ਦਰਜ ਕਰ ਲੈਣਾ, ਕਿਉਂਕਿ ਹਾਈਕੋਰਟ ਨੇ ਜਿਹੜੀ ਉਹਦੀ ਗ੍ਰਿਫਤਾਰੀ ਨੂੰ ਗਲਤ ਦੱਸਿਆ, ਜਿਸ ਮਸਲੇ ਚ ਗ੍ਰਿਫਤਾਰ ਕੀਤਾ ਉਹਨੂੰ ਗਲਤ ਦੱਸਿਆ ਹੈ। ਇਹ ਥੋੜੋ ਹਾਈ ਕੋਰਟ ਨੇ ਕਿਹਾ ਕਿ ਜੋਬਨਪ੍ਰੀਤ ਮੁੜ ਕੇ ਨਹੀਂ ਗ੍ਰਿਫਤਾਰ ਹੋ ਸਕਦਾ ਹੈ। ਬਾਕੀ ਸਰਕਾਰ ਵੀ ਆਪਣੀ ਅੜੀ ਤੇ ਆ ਕਿਤੇ ਨਾ ਕਿਤੇ। ਹਾਈ ਕੋਰਟ ਦੀ ਗਾਈਡਲਾਈਨ ਹਾਈ ਕੋਰਟ ਦੇ ਕਹਿਣ ਦੇ ਬਾਵਜੂਦ ਵੀ ਜੋਬਨਪ੍ਰੀਤ ਨੂੰ ਅੱਜ ਤੀਜਾ ਦਿਨ ਹੋ ਗਿਆ ਛੱਡਿਆ ਨਹੀਂ ਗਿਆ ਤੇ ਪਤਾ ਇਹ ਲੱਗਿਆ ਕਿ ਛੱਡਣਾ ਬਾਅਦ ਵਿੱਚ ਹੈ ਤੇ ਦੂਜੇ ਮਸਲੇ ਚ ਗ੍ਰਿਫਤਾਰ ਪਹਿਲਾਂ ਕਰ ਲੈਣਾ। ਸੋ ਏਦਾਂ ਦੇ ਕਈ ਕੁਛ ਹੀ ਚਲੀ ਜਾਂਦਾ ਸੰਧੂ ਸਾਹਿਬ, ਜਿਹੜਾ ਕਹਿ ਸਕਦੇ ਹਾਂ ਕਿ ਪੰਜਾਬ ਦੇ ਲਈ ਕੋਈ ਚੰਗਾ ਨਹੀਂ।
1: ਜੀ ਬਿਲਕੁਲ ਜੀ, ਪ੍ਰੋਗਰਾਮ ਦੇ ਸਿਸੇ ਨੂੰ ਸਪੋਂਸਰ ਕਰ ਰਹੇ ਨੇ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂਥ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਮੋਨਾ ਮਹਿੰਗੀ ਜੀ, ਮੈਸੇਜ ਲਈ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ। ਮੋਨਾ ਜੀ ਸਤਿ ਸ੍ਰੀ ਅਕਾਲ, ਤੁਸੀਂ ਓਨਰ ਜੀ, ਕੀ ਹਾਲ ਚਾਲ?
3: ਬਹੁਤ ਵਧੀਆ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਂਡ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
1: ਵੈਰੀ ਗੁੱਡ ਈਵਨਿੰਗ ਔਰ ਮਾਰਨਿੰਗ ਹੋ ਗਈ ਹੈ ਜੀ, ਈਵਨਿੰਗ ਤੁਸੀਂ ਈਵਨਿੰਗ ਕਿਹਾ ਮੋਨਾ ਜੀ? ਸ਼ਿਰਕਤ ਕਰਦੇ ਹੋ, ਮੈਂ ਇਹ ਵੀ ਨੀ ਪਤਾ ਲੱਗ ਸਕਦਾ ਕਿ ਕਈ ਵਾਰ ਸ਼ਾਮ ਆ ਕੇ ਗੁੱਡ ਮਾਰਨਿੰਗ ਆ। ਓਕੇ, ਅਵੇਅਰਨੈਸ ਦਾ ਮੈਸੇਜ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਇੰਸ਼ੋਰੈਂਸ ਇੱਕ ਅਵੇਅਰਨੈਸ ਦਾ ਵਿਸ਼ਾ ਆ। ਕਈ ਵਾਰ ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਨਹੀਂ ਸਾਨੂੰ ਡਰਾਓ ਨਾ, ਅਸੀਂ ਨਾ ਰਿਐਲਿਟੀ ਨੂੰ ਹਮੇਸ਼ਾ ਹੀ ਨੈਗੇਟਿਵਿਟੀ ਸਮਝ ਲੈਂਦੇ ਹਾਂ, ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੀ ਇੰਸ਼ੋਰੈਂਸ ਆ ਨਾ, ਜਦੋਂ ਕੋਈ ਵੀ ਤੁਹਾਡੇ ਨਾਲ ਨਹੀਂ ਖੜਦਾ, ਅੱਜ ਦੇ ਸਮੇਂ ਦੇ ਵਿੱਚ ਤਾਂ ਇਹ ਕਹਾਵਤਾਂ ਵੀ ਬਣ ਗਈਆਂ ਕਿ ਕੋਈ ਕਿਸੇ ਨਾਲ ਨਹੀਂ ਖੜਦਾ ਗਾ, ਔਰ ਖਾਸ ਕਰਕੇ ਜਿੱਥੇ ਫਾਈਨੈਂਸ਼ੀਅਲ ਲਾਇਬਿਲਿਟੀਜ਼ ਆ ਜਾਂਦੀਆਂ, ਫਾਈਨੈਂਸ਼ੀਅਲ ਗੱਲਾਂ ਆ ਜਾਂਦੀਆਂ, ਪੈਸਾ ਆ ਜਾਂਦਾ, ਪਰ ਇੰਸ਼ੋਰੈਂਸ ਦੀ ਇੱਕ ਖੂਬਸੂਰਤੀ ਆ, ਜਦੋਂ ਸਾਰੇ ਸਾਥ ਛੱਡ ਜਾਂਦੇ ਆ ਉਦੋਂ ਸਿਰਫ ਇੰਸ਼ੋਰੈਂਸ ਸਾਡੇ ਨਾਲ ਖੜੀ ਹੁੰਦੀ ਆ।
3: ਬਿਲਕੁਲ,
1: ਤੇ ਉਸ ਵੇਲੇ ਜਦੋਂ ਤੁਸੀਂ ਐਸੀਆਂ ਪ੍ਰੋਬਲਮ ਵਿੱਚ ਘਿਰੇ ਹੁੰਦੇ ਨਾ, ਉਦੋਂ ਇੱਕ ਫਾਈਨੈਂਸ਼ੀਅਲ ਸਪੋਰਟ ਹੀ ਤੁਹਾਨੂੰ ਤੁਹਾਡੇ ਇਮੋਸ਼ਨ ਨੂੰ ਬਿਲਡ ਅਪ ਕਰਦੀ ਆ ਜਾਂ ਤੁਹਾਨੂੰ ਪੈਰਾਂ 'ਤੇ ਖੜਾ ਕਰਦੀ ਆ। ਸੋ ਇੰਸ਼ੋਰੈਂਸ ਇੱਕ ਤਾਂ ਸਾਡੇ ਵਾਸਤੇ ਬਹੁਤ ਜ਼ਰੂਰੀ ਆ, ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਅਸੀਂ ਬਾਈਕ ਚਲਾਉਂਦੇ ਹਾਂ ਨਾ, ਜਿਵੇਂ ਸਾਡਾ ਹੈਲਮਟ ਸਾਨੂੰ ਬਚਾ ਕੇ ਰੱਖਦਾ ਲਾਈਫ ਦੇ ਵਿੱਚ, ਇੰਸ਼ੋਰੈਂਸ ਉਸ ਹੈਲਮਟ ਦਾ ਕੰਮ ਕਰਦੀ ਆ। ਸਭ ਤੋਂ ਪਹਿਲਾਂ ਬਹੁਤ ਸਾਰੇ ਵਿਸ਼ੇ ਆ ਇੰਸ਼ੋਰੈਂਸ ਦੇ ਵਿੱਚ, ਆਪਾਂ ਡਿਸੇਬਿਲਟੀ ਇੰਸ਼ੋਰੈਂਸ 'ਤੇ ਗੱਲਬਾਤ ਕਰ ਲਈਏ, ਕਿਉਂਕਿ ਤੁਸੀਂ ਜਦੋਂ ਜੋਬ ਕਰਦੇ ਹੋ ਜਾਂ ਸੈਲਫ ਇੰਪਲਾਈਡ ਆ, ਕਈ ਵਾਰ ਸਾਡੇ ਕੋਲ ਉਹ ਇੰਸ਼ੋਰੈਂਸ ਨਹੀਂ ਹੁੰਦੀ ਜਿਹੜੀ ਸਾਨੂੰ ਐਨ ਮੌਕੇ ਤੱਕ ਸਾਡੀਆਂ ਜਿਹੜੀਆਂ ਜ਼ਰੂਰਤਾਂ ਆ, ਸਾਡੀਆਂ ਲਾਇਬਿਲਟੀਜ਼ ਆ, ਥੋੜ੍ਹੀ ਮੌਰਗੇਜ ਆ ਜਾਂ ਹੋਰ ਘਰ ਦੇ ਤੁਹਾਡੇ ਬਹੁਤ ਸਾਰੇ ਖਰਚੇ ਆ, ਕਿ ਡਿਸੇਬਿਲਟੀ ਕਿਹੜੇ ਕਿਹੜੇ ਪੱਖਾਂ ਦੇ ਵਿੱਚ ਸਾਡੀ ਹੈਲਪ ਕਰ ਸਕਦੀ ਹੈ?
3: ਬਿਲਕੁਲ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤਾਂ ਡੈਫੀਨੇਟਲੀ ਤੁਸੀਂ ਬਿਲਕੁਲ ਠੀਕ ਗੱਲ ਕੀਤੀ, ਜਿਹੜੀ ਇੰਸ਼ੋਰੈਂਸ ਦੇ ਬਾਰੇ ਕਲੈਰੀਫਿਕੇਸ਼ਨ ਦਿੱਤੀ ਹੈਗੀ ਆ, ਡਿਟੇਲਸ ਦਿੱਤੀਆਂ ਨੇ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ, ਥੈਂਕ ਯੂ ਸੋ ਮਚ। ਕਿਉਂਕਿ ਇੰਸ਼ੋਰੈਂਸ, ਮੈਂ ਤਾਂ ਇਹ ਹਮੇਸ਼ਾ ਕਹਿੰਦੀ ਹਾਂ ਕਿ ਇੱਕ ਬਹੁਤ ਵੱਡਾ ਐਸੈਟ ਹੈਗਾ, ਕਿਉਂਕਿ ਜਿੱਦਾਂ ਆਪਾਂ ਗੱਲ ਕਰਦੇ ਹੈਗੇ ਆ ਕਿ ਕਾਫੀ ਵਾਰ ਆਪਾਂ ਦੇਖਦੇ ਹਾਂ ਕਿ ਕੋਈ ਵਾਰ ਕੋਈ ਫੈਮਿਲੀਜ਼, ਰਿਲੇਟਿਵਸ, ਫਰੈਂਡਸ ਸਾਨੂੰ ਔਖੇ ਟਾਈਮ ਤੇ ਕਈ ਵਾਰ ਨਹੀਂ ਵੀ ਸਪੋਰਟ ਕਰ ਪਾਉਂਦੇ, ਕਿਉਂਕਿ ਮੋਸਟ ਆਫ ਦਾ ਟਾਈਮ ਇਸ ਟਾਈਮ ਤੇ ਅਸੀਂ ਦੇਖਦੇ ਹਾਂ ਕਿ ਹਰੇਕ ਪਰਸਨ ਆਪਣੇ ਹੈਂਡ ਟੂ ਮਾਊਥ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਹੀ ਲੱਗੇ ਹੋਏ ਹੁੰਦੇ ਹੈਗੇ ਆ। ਸੋ ਇਸੇ ਕਰਕੇ ਜ਼ਰੂਰੀ ਹੈਗਾ ਸਾਡੇ ਕੋਲ ਇੰਸ਼ੋਰੈਂਸ ਪਾਲਿਸੀ ਇੱਕ ਇੱਦਾਂ ਦਾ ਐਸੈਟ ਗਰੰਟਿਡ ਸਪੋਰਟ ਜ਼ਰੂਰ ਹੋਵੇ ਹਮੇਸ਼ਾ, ਜਿਹੜੀ ਕਿ ਲੋੜ ਪੈਣ 'ਤੇ ਸਾਡੇ ਕੰਮ ਆ ਸਕੇ। ਸੋ ਡਿਸੇਬਿਲਟੀ ਇੰਸ਼ੋਰੈਂਸ ਇੱਕ ਇਸੇ ਤਰੀਕੇ ਦੀ ਇੰਸ਼ੋਰੈਂਸ ਹੈ, ਕਿਉਂਕਿ ਸਾਰੇ ਜਿਹੜੇ ਸਾਡੇ ਡੇਲੀ ਐਕਸਪੈਂਸਿਸ ਹੈਗੇ ਆ ਸਾਡੀ ਇਨਕਮ ਦੇ ਉੱਤੇ ਡਿਪੈਂਡੈਂਟ ਨੇ। ਅੱਜ ਇਨਕਮ ਆ ਰਹੀ ਹੈ ਤੇ ਨਾਲ ਦੇ ਨਾਲ ਸਾਡੇ ਖਰਚੇ ਚੱਲੀ ਜਾ ਰਹੇ ਨੇ, ਪਰ ਕੱਲ ਨੂੰ ਰੱਬ ਨਾ ਕਰੇ ਕਿਸੇ ਤਰ੍ਹਾਂ ਦੀ ਇੰਜਰੀ, ਕੋਈ ਸਿਕਨੈਸ ਹੋ ਜਾਂਦੀ ਹੈਗੀ ਹੈ, ਤਾਂ ਉਸ ਟਾਈਮ ਤੇ ਖਰਚੇ ਤਾਂ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣੇ, ਪਰ ਇਨਕਮ ਆਣੀ ਬੰਦ ਹੋ ਜਾਣੀ ਹੈ। ਓਬਵੀਅਸਲੀ ਉਸ ਇੰਜਰੀ ਜਾਂ ਸਿਕਨੈਸ ਕਰਕੇ ਜੇ ਪਰਸਨ ਕੰਮ ਤੇ ਨਹੀਂ ਜਾ ਸਕਦਾ ਤਾਂ ਉਸ ਟਾਈਮ ਤੇ ਇਨਕਮ ਕਿਸ ਤਰੀਕੇ ਦੇ ਨਾਲ ਆਊਗੀ? ਸੋ ਉਹੀ ਚੀਜ਼ ਨੂੰ ਸਾਨੂੰ ਜ਼ਰੂਰ ਪ੍ਰੋਟੈਕਟ ਕਰਨਾ ਚਾਹੀਦਾ ਹੈਗਾ, ਕਿਉਂਕਿ ਸਭ ਨਾਲੋਂ ਵੱਡਾ ਜਿਹੜਾ ਐਸੈਟ ਇਹੀ ਹੈਗਾ ਕਿ ਪਰਸਨ ਦੀ ਇਨਕਮ, ਜਿਹੜਾ ਪਰਸਨ ਇਨਕਮ ਅਰਨ ਕਰਕੇ ਲਿਆ ਰਿਹਾ ਘਰ ਦੇ ਵਿੱਚ। ਸੋ ਡਿਸੇਬਿਲਟੀ ਇੰਸ਼ੋਰੈਂਸ ਜੇ ਅਸੀਂ ਕਰਵਾਈ ਹੁੰਦੀ ਹੈ, ਕੱਲ ਨੂੰ ਕੋਈ ਵੀ ਰੱਬ ਨਾ ਕਰੇ ਬਹੁਤ ਬਾਰ ਅਸੀਂ ਦੇਖਦੇ ਹਾਂ ਕੋਈ ਆਟੋ ਐਕਸੀਡੈਂਟ ਹੋ ਗਿਆ, ਘਰ ਵਿੱਚ ਕੋਈ ਸਲਿਪ ਐਂਡ ਫਾਲ ਹੈ, ਕੰਮ ਤੇ ਕੋਈ ਸੱਟ ਵੱਜ ਗਈ, ਸੋ ਬੈਨੀਫਿਟ ਸਭ ਨਾਲੋਂ ਵੱਡਾ ਇਹੋ ਜਾਂਦਾ ਇਹਦਾ, 24/7 ਤੁਹਾਨੂੰ ਕਵਰ ਕਰਦੀ ਹੈ। ਇਹਦੇ ਵਿੱਚ ਕੋਈ ਏਦਾਂ ਦਾ ਐਕਸਕਲੂਜਨ ਨਹੀਂ ਆਊਗਾ ਕਿ ਤੁਸੀਂ ਕੰਮ ਤੇ ਘਰ ਵਿੱਚ 7 ਵਜੇ ਸੀ ਤਾਂ ਤੁਹਾਨੂੰ ਕਵਰ ਨਹੀਂ ਕਰਨਾ, 24/7 ਕਵਰ ਕਰਦੀ ਹੈ। ਦੂਜਾ ਸਭ ਨਾਲੋਂ ਵੱਡਾ ਇਹਦਾ ਖਾਸ ਗੱਲ ਮੈਨੂੰ ਜਿਹੜੀ ਕਿ ਬਹੁਤ ਹੀ ਵਧੀਆ ਲੱਗਦੀ ਹੈ ਕਿ ਅੱਜ ਜੇ ਕਿਸੇ ਪਰਸਨ ਨੂੰ ਜ਼ਰੂਰਤ ਪਈ ਡਿਸੇਬਿਲਟੀ ਇੰਸ਼ੋਰੈਂਸ ਦੇ ਉੱਤੇ, ਉਹਨਾਂ ਨੇ ਕਲੇਮ ਕਰ ਲਿੱਤਾ ਐਂਡ ਉਸ ਟਾਈਮ ਤੇ ਜਦੋਂ ਵੀ ਉਹ ਕਲੇਮ ਤੇ ਨੇ ਤਾਂ ਉਸ ਟਾਈਮ ਤੇ ਉਹਨਾਂ ਦਾ ਪ੍ਰੀਮੀਅਮ ਜਾਣਾ ਬੰਦ ਹੋ ਜਾਂਦਾ ਐਂਡ ਜਦੋਂ ਉਹ ਬੈਕ ਟੂ ਵਰਕ ਹੁੰਦੇ ਨੇ। ਸਭ ਨਾਲੋਂ ਵੱਡੀ ਟੈਨਸ਼ਨ ਪ੍ਰਭ ਜੀ ਹਰੇਕ ਪਰਸਨ ਨੂੰ ਹੁੰਦੀ ਜਦੋਂ ਕਲੇਮ ਕਰਦੇ ਕਿ ਸ਼ਾਇਦ ਪ੍ਰੀਮੀਅਮ ਨਾ ਵੱਧ ਜਾਵੇ। ਸੋ ਜਦੋਂ ਬੈਕ ਟੂ ਵਰਕ ਜਾਂਦੇ ਨੇ ਤਾਂ ਪ੍ਰੀਮੀਅਮ ਉਹਨਾਂ ਦਾ ਸੇਮ ਹੀ ਚੱਲਣਾ ਹੈਗਾ ਜਿਹੜਾ ਪਹਿਲਾਂ ਉਹ ਪੇ ਕਰ ਰਹੇ ਸੀ, ਕਦੇ ਵੀ ਇਨਕਰੀਜ਼ ਨਹੀਂ ਹੁੰਦਾ ਹੈਗਾ। ਸੋ ਇਹਦੇ ਨਾਲ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਆ ਕਿ ਇੱਕ ਤੁਹਾਨੂੰ ਇੱਕ ਪੀਸ ਆਫ ਮਾਇੰਡ ਹੈਗਾ ਮੈਂ ਕਹੂੰਗੀ ਕਿ ਹਾਂ ਸਾਡੇ ਕੋਲ ਕਵਰੇਜ ਹੈ ਕੱਲ ਨੂੰ ਜੇ ਕੋਈ ਏਦਾਂ ਦੀ ਪ੍ਰੋਬਲਮ ਆਉਂਦੀ ਹੈ। ਨਾਲ ਦੇ ਨਾਲ ਇਸ ਟਾਈਮ ਤੇ ਬਹੁਤ ਸਾਰੀ ਕੰਪਨੀਜ਼ ਇਸ ਤਰੀਕੇ ਦੀਆਂ ਨੇ ਜਿਹੜੀ ਕਿ ਸਭ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਹੈਗੀ ਹੈ ਕਿਉਂਕਿ ਡਿਸੇਬਿਲਟੀ ਇੰਸ਼ੋਰੈਂਸ ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਜਿਹੜੇ ਸੈਲਫ ਇੰਪਲੋਇਡ ਨੇ। ਹੁਣ ਜਿਹੜੇ ਪਰਸਨ ਸੈਲਫ ਇੰਪਲੋਇਡ ਨੇ ਓਬਵੀਅਸਲੀ ਉਹਨਾਂ ਦੇ ਮਾਇੰਡ ਦੇ ਵਿੱਚ ਸਭ ਨਾਲੋਂ ਪਹਿਲੀ ਗੱਲ ਇਹ ਆਉਂਦੀ ਕਿ ਸਾਡੀ ਨੈਟ ਇਨਕਮ ਬਹੁਤ ਘੱਟ ਅਸੀਂ ਸ਼ੋਅ ਕਰ ਰਹੇ ਹਾਂ। ਗਰੋਸ ਇਨਕਮ ਦੇ ਬੇਸ ਤੇ ਤਾਂ ਕਾਫੀ ਇਨਕਮ ਬਣ ਰਹੀ ਹੈ ਪਰ ਉਸ ਤੋਂ ਬਾਅਦ ਖਰਚੇ ਨਿਕਲ ਜਾਂਦੇ ਨੇ, ਨੈਟ ਇਨਕਮ ਕਾਫੀ ਘੱਟ ਰਹਿ ਜਾਂਦੀ ਹੈ, ਕੀ ਅਸੀਂ ਪ੍ਰੋਪਰਲੀ ਕੁਆਲੀਫਾਈ ਹੋ ਪਾਵਾਂਗੇ ਕਿ ਨਹੀਂ। ਸੋ ਉਹਦਾ ਸੋਲੂਸ਼ਨ ਸਾਡੇ ਕੋਲ ਹੈਗਾ, ਡੈਫੀਨੇਟਲੀ ਤੁਸੀਂ ਕੁਆਲੀਫਾਈ ਹੋ ਪਾਓਗੇ ਉਸ ਇਨਕਮ ਦੇ ਲਈ ਜਿਹੜੀ ਤੁਸੀਂ ਗਰੋਸ ਇਨਕਮ ਦੇ ਹਿਸਾਬ ਦੇ ਨਾਲ ਜਦੋਂ ਅਰਨ ਕਰ ਰਹੇ ਹੈਗੇ ਹੋ, ਇਸ ਤਰੀਕੇ ਦੇ ਨਾਲ ਤੁਹਾਨੂੰ ਕੁਆਲੀਫਾਈ ਕਰ ਸਕਦੇ ਹੈਗੇ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਮਿਲ ਸਕੇ। ਜ਼ਰੂਰ ਮੈਂ ਕਹੂੰਗੀ ਆਪਣੇ ਲਿਸਨਰਸ ਨੂੰ, ਜੇ ਤੁਹਾਡੇ ਵੀ ਮਾਇੰਡ ਦੇ ਵਿੱਚ ਇੱਦਾਂ ਦਾ ਕੰਸਰਨ ਹੈ ਜਾਂ ਆਲਰੇਡੀ ਕੋਈ ਡਿਸੇਬਿਲਟੀ ਇੰਸ਼ੋਰੈਂਸ ਚੱਲ ਰਹੀ ਹੈ ਜਿਹਦੇ ਵਿੱਚ ਤੁਸੀਂ ਘੱਟ ਕਵਰੇਜ ਅਮਾਊਂਟ ਚੂਜ਼ ਕੀਤੀ ਸੀਗੀ ਐਂਡ ਤੁਹਾਨੂੰ ਲੱਗ ਰਿਹਾ ਕਿ ਜਿਹੜੀ ਇਨਕਮ ਅਸੀਂ ਅਰਨ ਕਰ ਰਹੇ ਹਾਂ ਉਸ ਦੇ ਹਿਸਾਬ ਦੇ ਨਾਲ ਉਹ ਵੇ ਲੈਸ ਹੈਗੀ ਹੈ, ਤਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ ਤਾਂ ਕਿ ਤੁਹਾਨੂੰ ਇੱਦਾਂ ਦੀ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਇਨਫੋਰਮੇਸ਼ਨ ਦਿੱਤੀ ਜਾਏਗੀ ਜਿਹਦੇ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਿੱਥੇ ਐਲੀਜੀਬਲ ਹੋ ਸਕਦੇ ਹੋ ਕਵਰੇਜ ਅਮਾਊਂਟ ਦੇ ਲਈ। ਸੋ ਜ਼ਰੂਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਐਟ 416-509-1509। ਇੰਨਾ ਕੁ ਜ਼ਰੂਰ ਇਨਫੋਰਮੇਸ਼ਨ ਦੇ ਦਿੰਦੀ ਹੈ ਕਿ ਡਿਸੇਬਿਲਟੀ ਇੰਸ਼ੋਰੈਂਸ ਕੋਈ ਵੀ ਪਰਸਨ ਚਾਹੁੰਦਾ ਹੈ ਜੇ 2000 ਪਰ ਮੰਥ ਦਾ ਬੈਨੀਫਿਟ ਰੱਖਦੇ ਨੇ, ਜਸਟ $31 ਪਰ ਮੰਥ ਤੋਂ ਪੋਲਿਸੀ ਸ਼ੁਰੂ ਹੋ ਜਾਂਦੀਆਂ, ਡਾਲਰ ਅ ਡੇ ਕੋਸਟ ਆਉਂਦੀ ਹੈਗੀ ਹੈ। ਸੋ ਬਾਕੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਡਿਸੇਬਿਲਟੀ ਇੰਸ਼ੋਰੈਂਸ ਜਾਂ ਪੋਲਿਸੀ ਰਿਵਿਊ ਕਰਨਾ ਜਾਂ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪੋਲਿਸੀ ਦੇ ਬਾਰੇ ਜਾਂ ਆਲਰੇਡੀ ਗਰੁੱਪ ਪਲਾਨਸ ਚੱਲ ਰਹੇ ਨੇ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਜ਼ਿਆਦਾ ਜਾਣਕਾਰੀ ਲਈ ਜੀ ਕਾਲ ਕਰ ਸਕਦੇ ਹੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509।
1: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ। ਔਰ ਜਾਣ ਤੋਂ ਪਹਿਲਾਂ ਇੱਕ ਇਨਕੁਆਇਰੀ ਬਹੁਤ ਇੰਪੋਰਟੈਂਟ ਹੈ। ਇੱਕ ਤਾਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਅਤੇ ਨਾਲ ਦੀ ਨਾਲ ਸਾਨੂੰ ਸੁਪਰ ਵੀਜ਼ਾ ਅਤੇ ਵਿਜ਼ਟਰ ਇੰਸ਼ੋਰੈਂਸ ਦਾ ਅਸੀਂ ਰੋਜ਼ ਮੈਸੇਜ ਦਿੰਦੇ ਹਾਂ ਕਿ ਜੇ ਤੁਹਾਡੇ ਪਿਆਰੇ ਇੰਡੀਆ ਤੋਂ ਆਏ ਹੋਏ ਆ ਜਾਂ ਮਾਂ ਬਾਪ ਤੁਹਾਡੇ ਨੇ ਆਉਣਾ ਆ ਜਾਂ ਆ ਚੁੱਕੇ ਆ ਜਾਂ ਉਹਨਾਂ ਦੀ ਇੰਸ਼ੋਰੈਂਸ ਦੇ ਬਾਬਤ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਆ ਤਾਂ ਵੀ ਤੁਸੀਂ ਮੋਨਾ ਮਹਿੰਗੀ ਜੀ ਉਹਨਾਂ ਨਾਲ ਰਾਬਤਾ ਕਰਨਾ। ਇੱਕ ਥੋੜ੍ਹੀ ਇਹਨਾਂ ਦੇ ਬੈਨੀਫਿਟ ਦੱਸ ਦਿਓ ਅਤੇ ਕਿਡਜ਼ ਲਾਈਫ ਇੰਸ਼ੋਰੈਂਸ ਤੋਂ ਜ਼ਰੂਰ ਥੋੜ੍ਹਾ ਜਿਹਾ ਸ਼ਾਰਟ ਦੇ ਵਿੱਚ ਦੱਸ ਕੇ ਜਾਓ ਕਿਉਂਕਿ ਸਮਾਂ ਸੀਮਤ ਹੈ ਆਪਣੇ ਕੋਲ।
3: ਜ਼ਰੂਰ ਪ੍ਰਭ ਜੀ, ਜਿੱਦਾਂ ਕਿ ਆਪਾਂ ਕਿਡਸ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਜਾਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ, ਸਭ ਨਾਲੋਂ ਪਹਿਲਾਂ ਤਾਂ ਜਦੋਂ ਐਜ਼ ਅ ਪੇਰੈਂਟ ਜਾਂ ਗ੍ਰੈਂਡ ਪੇਰੈਂਟ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਬੱਚਿਆਂ ਦੀ ਲਾਈਫ ਇੰਸ਼ੋਰੈਂਸ, ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਆਉਂਦਾ ਹੈਗਾ ਕਿ ਕਿਉਂ ਇੰਸ਼ੋਰੈਂਸ ਕਰਵਾਉਣੀ, ਉਹਨਾਂ ਦੀ ਲਾਈਫ ਇੰਸ਼ੋਰੈਂਸ ਕਿਉਂ ਕਰਵਾਉਣੀ ਹੈਗੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਇਨਵੈਸਟਮੈਂਟ ਪਰਪਸ ਦੇ ਹਿਸਾਬ ਦੇ ਨਾਲ ਤੁਸੀਂ ਲੈ ਸਕਦੇ ਹੁੰਦੇ ਹੋ। ਅਕਸਰ ਬੱਚਿਆਂ ਦੇ ਲਈ ਸੇਵਿੰਗਸ ਇਨਵੈਸਟਮੈਂਟਸ ਦੀ ਗੱਲ ਆਉਂਦੀ ਹੈ ਤਾਂ ਡੈਫੀਨੇਟਲੀ ਆਰ ਈ ਐਸ ਪੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਸਭ ਨਾਲੋਂ ਪਹਿਲਾਂ ਉਹਦੀ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਕਿ ਬੱਚਿਆਂ ਦੀ ਐਜੂਕੇਸ਼ਨ ਪੂਰੀ ਹੋ ਸਕੇ। ਜੇ ਗੌਰਮੈਂਟ ਦੇ ਗ੍ਰਾਂਟਸ ਤੁਹਾਨੂੰ ਪੂਰੀਆਂ ਮਿਲ ਰਹੀਆਂ, ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ, ਨੈਕਸਟ ਜੇ ਬਜਟ ਹੈਗਾ ਤਾਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਇਸ ਕਰਕੇ ਅਸੀਂ ਕਰ ਸਕਦੇ ਹਾਂ। ਉਹਦੇ ਵਿੱਚ ਦੋ ਰੀਜ਼ਨ ਨੇ, ਇੱਕ ਤਾਂ ਇਹ ਘੱਟ ਏਜ ਹੋਣ ਕਰਕੇ ਉਹਨਾਂ ਦਾ ਪ੍ਰੀਮੀਅਮ ਘੱਟ ਹੋਏਗਾ, ਇੰਸ਼ੋਰੇਬਿਲਟੀ ਲੌਕ ਇਨ ਹੋ ਜਾਏਗੀ, ਹੈਲਥ ਰਿਲੇਟਿਡ ਕੁਐਸਚਨ ਜਿਹੜੇ ਹੈਗੇ ਆ ਉਹ ਲੌਕ ਇਨ ਹੋ ਜਾਣਗੇ। ਸੋ ਨਾਲ ਦੇ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਤੁਸੀਂ ਇਸ ਟਾਈਮ ਤੇ ਜਦੋਂ ਪ੍ਰੀਮੀਅਮ ਲੌਕ ਇਨ ਕਰਨੇ ਆ ਇੱਕ ਟਾਈਮ ਫਰੇਮ ਲਈ ਕਵਰ ਕਰ ਰਹੇ ਹੋ, 5 ਸਾਲ ਲਈ, 10 ਸਾਲ ਲਈ, 20 ਸਾਲ ਲਈ, ਉਨੇ ਟਾਈਮ ਤੱਕ ਤੁਸੀਂ ਪੇ ਕਰਨਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹੇਗੀ। ਨਾਲ ਦੇ ਨਾਲ ਇਹਨਾਂ ਦੇ ਵਿੱਚ ਇਹ ਵੀ ਹੋ ਜਾਂਦਾ ਕਿ ਜਦੋਂ ਡਿਵੀਡੈਂਟਸ ਦੀ ਗੱਲ ਕਰਦੇ ਹੈਗੇ ਆ ਤਾਂ ਡਿਵੀਡੈਂਟਸ ਦੇ ਵਿੱਚ ਪਾਰਟੀਸੀਪੇਟਿੰਗ ਪੋਲਿਸੀਜ਼ ਦੇ ਵਿੱਚ ਜਦੋਂ ਤੁਹਾਨੂੰ ਮਿਲਦੇ ਆ ਤਾਂ ਤੁਹਾਡੀ ਕਵਰੇਜ ਅਮਾਊਂਟ ਤੇ ਨਾਲ ਦੀ ਨਾਲ ਕੈਸ਼ ਵੈਲਿਊਜ ਇਨਕਰੀਜ਼ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਇਸ ਤਰੀਕੇ ਦੇ ਨਾਲ ਵਰਕਆਊਟ ਕਰਦੀਆਂ ਨੇ ਕਿ ਉਹ ਲੇਟਰ ਆਨ ਬੱਚਿਆਂ ਦੇ ਨੈਕਸਟ ਜਨਰੇਸ਼ਨ ਨੂੰ ਵੀ ਕਵਰ ਅਪ ਕਰਨਗੀਆਂ। ਐਂਡ ਜੇ ਬੱਚੇ ਆਪਣੇ ਲਈ ਉਹ ਕੈਸ਼ ਵੈਲਿਊਜ਼ ਯੂਜ਼ ਕਰਨਾ ਚਾਹਣ, ਕੋਈ ਥਰਡ ਇਜ਼ 40 ਦੀ ਏਜ ਤੇ ਜਾਂ ਐਜ਼ ਅ ਰਿਟਾਇਰਮੈਂਟ ਪਲੈਨਿੰਗ ਆਪਣੀ ਯੂਜ਼ ਕਰਨਾ ਚਾਹਣ ਤਾਂ ਡੈਫੀਨੇਟਲੀ ਉਹ ਕੈਸ਼ ਵੈਲਿਊ ਆਪਣੇ ਲਈ ਵੀ ਯੂਜ਼ ਕਰ ਸਕਦੇ ਨੇ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਚਾਹੀਦੀ ਹੈ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹਦੇ ਵਿੱਚ ਕਿ ਇਨਵੈਸਟਮੈਂਟ ਆਪਸ਼ਨ ਅਵੇਲੇਬਲ ਨੇ, ਇਨਵੈਸਟਮੈਂਟ ਵੀ ਇੱਦਾਂ ਦੀ ਜਿਹੜੀ ਕਿ ਮਾਰਕੀਟ ਦੇ ਨਾਲ ਲਿੰਕਡ ਨਹੀਂ ਹੋਏਗੀ, ਮਾਰਕੀਟ ਜੇ ਕੱਲ ਨੂੰ ਕਿਤੇ ਵੀ ਫਲਕਚੁਏਟ ਹੁੰਦੀ ਹੈ, ਕੋਈ ਮਿਊਚੁਅਲ ਫੰਡਸ ਹੈਗੇ ਆ ਜਾਂ ਸਟਾਕ ਮਾਰਕੀਟ ਹੈਗੀ ਅਪ ਡਾਊਨ ਹੋ ਰਹੀ ਹੈ, ਪਰ ਇਹਨਾਂ ਪੋਲਿਸੀਜ਼ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ ਹੈਗਾ। ਸੋ ਤੁਹਾਨੂੰ ਕੋਈ ਵੀ ਡਿਟੇਲ ਜਾਣਕਾਰੀ ਚਾਹੀਦੀ ਹੈ ਜਾਂ ਆਲਰੇਡੀ ਪੋਲਿਸੀ ਚੱਲ ਰਹੀ ਹੈ ਜਿਹੜੀ ਘੱਟ ਕਵਰੇਜ ਦੀ ਹੈਗੀ ਇਨਕਰੀਜ਼ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 416-1509-1509।
1: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਸੋ ਮਚ। ਤੇ ਅਗਲੇ ਹਿੱਸੇ ਦੇ ਵਿੱਚ ਜੇ ਸਮਾਂ ਮਿਲਿਆ ਤਾਂ ਜ਼ਰੂਰ ਆਪਾਂ ਸੁਪਰ ਵੀਜ਼ਾ ਇੰਸ਼ੋਰੈਂਸ 'ਤੇ ਵੀ ਗੱਲਬਾਤ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਜੁੜੇ ਹੋਏ ਨੇ ਰਮੇਸ਼ ਹੁਸ਼ਿਆਰਪੁਰੀ ਜੀ, ਪੰਜਾਬ ਤੋਂ ਖਬਰਾਂ ਦਾ ਸਾਰਾ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ ਬਿਲਕੁਲ ਜੀ, ਅਗਲੀ ਖਬਰ ਵੱਲ ਪਹੁੰਚਦੇ ਹਾਂ। ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, 905-673-3337। ਅਗਲੇ ਹਿੱਸੇ ਦੇ ਵਿੱਚ ਕਾਲਜ਼ ਵੀ ਲਵਾਂਗੇ, 905-673-3337। ਅਗਲੀ ਖਬਰ ਵੱਧਦੇ ਜੀ, ਭਾਜਪਾ ਦਾ ਸਿਆਸੀ ਦਾ ਕਹਿੰਦੇ ਕਿ ਰਵਨੀਤ ਬਿੱਟੂ ਦੀ ਛੁੱਟੀ, ਤਰਨ ਚੁੱਗ ਉੱਪਰ ਆ ਗਏ ਨੇ। ਪਿਛਲੇ ਦਿਨੀ ਤਰਨ ਚੁੱਗ ਕਾਫੀ ਚਰਚਾ ਦੇ ਵਿੱਚ ਆਏ ਨੇ, ਸੋ ਰਵਨੀਤ ਬਿੱਟੂ ਦੀ ਕਹਿੰਦੇ ਛੁੱਟੀ ਹੋ ਗਈ। ਰਮੇਸ਼ ਜੀ,
2: ਸਭ ਕੱਲੇ ਰਵਨੀਤ ਸਿੰਘ ਬਿੱਟੂ ਨੇ, ਰਵਨੀਤ ਸਿੰਘ ਬਿੱਟੂ ਦੇ ਨਾਲ ਇੱਕ ਕਿਹੜਾ ਹੋਰ ਹੈ ਜਿਹੜਾ ਚਰਚਾ ਚ, ਜਿਹਦਾ ਨਾਮ ਚੌਰਚ ਕੁਰੀਅਨ। ਰਵਨੀਤ ਸਿੰਘ ਬਿੱਟੂ ਤੋਂ ਭਾਵ ਕਿ ਇੱਕ ਸਿੱਖ ਚਿਹਰਾ ਜਿਹਨੂੰ ਅਸੀਂ ਭਾਰਤ ਦੇ ਵਿੱਚ ਘੱਟ ਗਿਣਤੀ ਵੀ ਆਖਦੇ ਹਾਂ, ਦੂਸਰਾ ਚੌਰਚ ਕੁਰੀਅਨ ਜਿਹੜਾ ਕਿ ਇੱਕ ਈਸਾਈ ਚਿਹਰਾ। ਇਹ ਦੋਵੇਂ ਰਾਜ ਸਭਾ ਮੈਂਬਰ ਹੈ, ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ। ਇਹਨਾਂ ਦਾ ਬਤੌਰ ਰਾਜ ਸਭਾ ਕਾਰਜਕਾਲ ਹੋਰ 10 ਦਿਨਾਂ ਚ ਖਤਮ ਹੋ ਜਾਣਾ, ਤੇ ਜਦੋਂ ਰਾਜ ਸਭਾ ਦਾ ਕਾਰਜਕਾਲ ਖਤਮ ਹੈ ਤੇ ਸਮਝ ਲਓ ਫਿਰ ਰਾਜ ਸਭਾ ਮੈਂਬਰੀ ਗਈ। ਹੁਣ ਤਾਜ਼ਾ ਤਰੀਨ ਸੰਧੂ ਸਾਹਿਬ ਪੇਪਰ ਦਾਖਲ ਹੋ ਰਹੇ ਹੈ, ਜਿਹੜੀਆਂ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ ਤੇ 24 ਰਾਜ ਸਭਾ ਸੀਟਾਂ ਦੀ ਵੋਟਾਂ
1: ਪੈਣਗੀਆਂ।
2: ਰਹਿ ਗਏ 1-2 ਦਿਨ ਪੇਪਰ ਦਾਖਲ ਕਰਨ। ਹੁਣ ਹੋਇਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਤੇ ਐਲਾਨ ਕਰ ਦਿੱਤੇ ਰਾਜ ਸਭਾ ਲਈ, ਨਾ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਦਾ ਨਾਮ ਸਾਨੂੰ ਕਿਤੇ ਨਜ਼ਰ ਆਇਆ, ਨਾ ਜੌਰਜ ਕੁਰੀਅਨ ਦਾ ਨਜ਼ਰ ਆਇਆ। ਜਿਹੜਾ ਸਿੱਧਾ ਅਰਥ ਹੈ ਕਿ ਹੁਣ ਤੱਕ ਤੇ ਅੰਕੜੇ ਇਹੀ ਕਹਿੰਦੇ ਆ ਕਿ 100% ਛੁੱਟੀ ਹੈ, ਔਰ ਕੱਲੀ ਰਾਜ ਸਭਾ ਨਹੀਂ ਜਾਣੀ, ਕੇਂਦਰੀ ਵਜ਼ਾਰਤ ਵੀ 100% ਜਾਣੀ ਤੈਅ ਆ। ਹੁਣ ਉਹਦੇ ਦੂਜੇ ਪਾਸੇ ਤਰਨ ਚੁੱਕ, ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੀਤੇ ਦਿਨਾਂ ਚ ਸਿੱਖ ਚਿਹਰਿਆਂ ਨੂੰ ਬੜੀ ਥਾਂ ਦਿੱਤੀ, ਜਿਹ ਚ ਰਵਨੀਤ ਸਿੰਘ ਬਿੱਟੂ ਇੱਕ ਉਦਾਹਰਨ ਹੈ। ਹਾਰੇ ਹੋਏ ਨੂੰ ਕੇਂਦਰ ਵਿੱਚ ਵਜ਼ੀਰ ਬਣਾ ਦਿੱਤਾ, ਬੜੇ ਜਣਿਆਂ ਨੂੰ ਲੱਗਿਆ ਜੀ ਬੱਲੇ ਬੱਲੇ ਭਾਜਪਾ ਇੰਨੀ ਸਿੱਖਾਂ ਦੀ ਹਮਦਰਦ। ਅਸੀਂ ਤਾਂ ਉਦੋਂ ਵੀ ਦੱਸਦੇ ਸੀ ਕਿ ਭਾਈ ਇਹ ਸਿਆਸੀ ਦਾਅ ਪੈਂਤੜੇ ਆ, ਹਮਦਰਦੀ ਕੋਈ ਨਹੀਂ ਹੈ ਕਿਸੇ ਦੇ ਨਾਲ। ਫਿਰ ਕਈਆਂ ਨੂੰ ਲੱਗਾ ਹੁਣ ਤਾਜ਼ਾ ਤਰੀਨ ਕਿ ਕੇਵਲ ਢਿੱਲੋਂ ਜੱਟ ਸਿੱਖ ਨੂੰ ਪ੍ਰਧਾਨਗੀ ਦੇ ਦਿੱਤੀ ਸੀ, ਦੇਖੋ ਭਾਜਪਾ ਕਿੰਨੀ ਚੰਗੀ ਪੰਜਾਬ ਦੇ ਸਿੱਖਾਂ ਨੂੰ ਨੁਮਾਇੰਦਗੀ ਦੇ ਦਿੱਤੀ, ਤੇ ਕਈ ਜਿਹੜੇ ਪੱਗਧਾਰੀ ਹੈ ਭਾਜਪਾ ਦੇ ਵਿੱਚ ਉਹ ਕਹਿਣ ਲੱਗੇ ਦੇਖੋ ਜੀ ਕਿੰਨੀ ਸਿੱਖਾਂ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਚੰਗੀ ਹੈ। ਅਸੀਂ ਉਦੋਂ ਵੀ ਕਹਿੰਦੇ ਸੀ ਕਿ ਇਹ ਨਹੀਂ ਅਸੀਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਕੁਝ ਸਿੱਖਾਂ ਦੇ ਨਾਲ ਮਾੜੀ ਹੈ, ਪਰੰਤੂ ਇਹਦੇ ਨਾਲ ਜੋੜ ਕੇ ਗੱਲ ਨਾ ਕਰੋ। ਇੱਕ ਸਿਆਸੀ ਪੈਂਤੜੇ ਹੁੰਦੇ ਆ, ਚਾਹੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਵਿੱਚ ਵਜ਼ੀਰ ਬਣਾ ਕੇ ਭੇਜਣਾ, ਚਾਹੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਉਣਾ। ਹੁਣ ਇਹਦੇ ਪੈਰਲ ਦੂਜੇ ਪਾਸੇ ਕੀ ਚੱਲ ਰਿਹਾ ਸੀ? ਸਭ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਟਕਸਾਲੀ ਪੱਕਾ ਵੋਟ ਬੈਂਕ ਹੈ, ਜਿਹਨੂੰ ਆਪਾਂ ਹਿੰਦੂ ਵੋਟ ਬੈਂਕ ਆਖਦੇ, ਉਹ ਕਮਜ਼ੋਰ ਹੋ ਗਿਆ। ਉਹਨਾਂ ਦੀਆਂ ਨਾਰਾਜ਼ਗੀਆਂ ਸ਼ੁਰੂ ਹੋ ਗਈਆਂ ਕਿ ਤੁਸੀਂ ਭਾਈ ਰਵਨੀਤ ਬਿੱਟੂ ਨੂੰ ਭੇਜ ਦਿੱਤਾ, ਤੁਸੀਂ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾ ਦਿੱਤਾ, ਤੇ ਅਸੀਂ ਜਿਹੜੇ ਇੱਥੋਂ ਤੋਂ ਛੁੱਟੀਆਂ ਕਸਾਈ ਤਾਂ ਨੇ ਤੁਹਾਡੇ ਮਗਰ। ਫਿਰ ਆਹ ਜਿਹੜਾ ਹੁਣ ਤੁਸੀਂ ਜ਼ਿਕਰ ਕੀਤਾ ਨਾ ਤਰਨ ਚੁੱਗ ਦਾ, ਇਹ ਪੁਰਾਣਾ ਲੀਡਰ ਹੈ ਇਹਨਾਂ ਦਾ ਭਾਜਪਾ ਦਾ, ਬਹੁਤ ਪੁਰਾਣਾ, ਭਾਜਪਾ ਤੋਂ ਪਹਿਲਾਂ ਆਰਐਸਐਸ ਦਾ ਕਮਾਂਡਰ, ਬਹੁਤ ਪੁਰਾਣਾ। ਔਰ ਅੱਜ ਤੱਕ ਜੇ ਉਵੇਂ ਤੇ ਸੰਗਠਨ ਦੀ ਗੱਲ ਕਰੀਏ, ਜਥੇਬੰਦੀ ਦੀ ਪਾਰਟੀ ਦੀ, ਉਹਦੇ ਵਿੱਚ ਬੜਾ ਵੱਡਾ ਰੁਤਬਾ ਸੀ ਤਰਨ ਚੁੱਗ ਦਾ, ਪਰੰਤੂ ਕੁਰਸੀ ਨਹੀਂ ਸੀ। ਜਿਹੜੀ ਕੁਰਸੀ ਤੇ ਰਹੀ ਹੈ ਸਾਰੀ ਕੁਛ ਲੋਕ ਕਾਰਜ ਕਰਦੇ ਨੇ, ਉਹ ਕੁਰਸੀ ਹੁਣ ਤਰਨ ਚੁੱਗ ਨੂੰ ਮੱਧ ਪ੍ਰਦੇਸ਼ ਤੋਂ ਜਾ ਕੇ ਮਿਲ ਰਹੀ ਹੈ, ਕਿਉਂਕਿ ਮੱਧ ਪ੍ਰਦੇਸ਼ ਵਿੱਚ ਵੀ ਕੁਝ ਰਾਜ ਸਭਾ ਮੈਂਬਰ ਚੁਣੇ ਜਾਣੇ ਆ, ਤੇ ਮੱਧ ਪ੍ਰਦੇਸ਼ ਦੇ ਵਿੱਚ ਤਰਨ ਚੁੱਕ ਨੂੰ ਹੁਣ ਭਾਜਪਾ ਜਿਹੜੀ ਆ ਰਾਜ ਸਭਾ ਚ ਭੇਜਣ ਜਾ ਰਹੀ ਹੈ। ਸੋ ਭਾਈ ਤਰਨ ਚੁੱਕ ਦੀ ਬੱਲੇ ਬੱਲੇ ਹੈ, ਕਾਰਨ ਬੜਾ ਸਿੱਧਾ ਪਤਰਾ ਆ ਕਿ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆਪਣਾ ਪੈਟ ਵੋਟ ਬੈਂਕ ਹੈ, ਜਿਹਨੂੰ ਆਪਾਂ ਹਿੰਦੂ ਵੋਟ ਬੈਂਕ ਵੀ ਕਹਿ ਸਕਦੇ ਹਾਂ, ਪੁਰਾਣੇ ਟਕਸਾਲੀ ਲੀਡਰ ਕਹਿ ਸਕਦੇ ਹਾਂ, ਪੁਰਾਣੇ ਪੁਰਾਣੇ ਕਾਡਰ ਕਹਿ ਸਕਦੇ ਹਾਂ, ਉਹ ਸਾਰਿਆਂ ਨੂੰ ਖੁਸ਼ ਕਰਨ ਦਾ ਜਿਹੜਾ ਭਾਜਪਾ ਨੇ ਯਤਨ ਕੀਤਾ ਹੈ। ਹਾਲਾਂਕਿ ਰਵਨੀਤ ਬਿੱਟੂ ਲਈ ਮੈਨੂੰ ਲੱਗਦਾ ਕਿ ਕਾਫੀ ਵੱਡਾ ਇਹ ਸਿਆਸੀ ਝਟਕਾ ਹੋਵੇਗਾ।
1: ਜੀ ਆਫ ਦੀ ਏਅਰ ਮੈਨੂੰ ਦੋ ਕਾਲਸ ਆ ਰਹੀਆਂ। ਇੱਕ ਮੈਨੂੰ ਮੈਸੇਜ ਆਇਆ ਕਿ ਤੁਸੀਂ ਜੂਨ 1984 ਬਾਰੇ ਕੁਛ ਨਹੀਂ ਬੋਲਦੇ। ਸੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਸ਼ਰਧਾਂਜਲੀ ਦੇ ਕੇ ਹਟਿਆ, ਔਰ ਜੂਨ 1984 ਨੂੰ ਅਸੀਂ ਕਦੀ ਨਹੀਂ ਭੁੱਲ ਸਕਦੇ। ਸੋ ਮੈਂ ਦੋ ਬੋਲ ਵੀ ਪੜ੍ਹ ਦਿੰਦਾ ਹਾਂ। ਸੋ ਜੂਨ 1984, ਤੁਸੀਂ ਇਹ ਨਾ ਸੋਚਿਓ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਮੀਆਂ ਮੀਰ ਜੀ ਰੱਖੋ ਹਰਿਮੰਦਰ ਦੀ ਨੀਂਹ, ਵਿਥਿਆ ਸਿੱਖੀ ਦੀ ਜੁਗਾਂ ਤੱਕ ਹਰੀ ਹੋਵੇ, ਬਣੇ ਠਾਰ ਜੁਝਾਰੂਆਂ ਯੋਧਿਆਂ ਦੀ, ਲੋੜ ਪਵੇ ਤੇ ਚਮਕੌਰ ਦੀ ਗੜੀ ਹੋਵੇ। ਸੋ ਸਾਡੇ ਵੱਲੋਂ ਸਾਡੇ ਸ਼ਹੀਦਾਂ ਨੂੰ, ਉਹਨਾਂ ਯੋਧਿਆਂ ਨੂੰ ਸਿਰ ਝੁਕਦਾ ਉਹਨਾਂ ਦੀ ਸ਼ਹੀਦੀਆਂ ਅੱਗੇ। ਅਤੇ ਕਦੀ ਵੀ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜੂਨ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ। ਸੋ 905-673-3337 ਸਰੋਤਿਓ, ਇਹ ਨਾ ਸੋਚਿਆ ਕਰੋ ਅਸੀਂ ਇਹਨਾਂ ਬਾਰੇ ਗੱਲ ਨਹੀਂ ਕਰਦੇ, ਜੂਨ 1984 ਬਾਰੇ ਗੱਲ ਨਹੀਂ ਕਰਦੇ, ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਗੱਲਾਂ ਕਰਦੇ ਹਾਂ, ਗੱਲਾਂ ਹੁੰਦੀਆਂ ਰਹਿੰਦੀਆਂ। ਸੋ 905-673-3337 ਨਾਲ ਦੀ ਨਾਲ ਬਹੁਤ ਸਾਰੀਆਂ ਕਾਲਸ ਵੀ ਆ ਰਹੀਆਂ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੁਛ ਕਾਲ ਮੈਂ ਔਨ ਏਅਰ ਲੈ ਹਟਿਆ ਹਾਂ ਅਤੇ ਮੈਂ ਚਾਹੁੰਦਾ ਕਿ ਤੁਸੀਂ ਹੋਲਡ ਰੱਖੋ, ਗੱਲਾਂ ਬਾਤਾਂ ਵੀ ਕਰਾਂਗੇ। ਜੇ ਹਸ਼ਿਆਰਪੁਰ ਜੀ ਤੁਹਾਡਾ ਇਜਾਜ਼ਤ ਹੋਵੇ ਤਾਂ ਆਪਾਂ ਕਾਲਸ ਲੈ ਲਈਏ, ਕਿਉਂਕਿ ਸਮਾਂ ਆਲਮੋਸਟ 7:35 ਹੋ ਚੁੱਕੇ ਨੇ। ਜੀ ਸਤਿ ਸ਼੍ਰੀ ਅਕਾਲ ਜੀ, ਕਮਲ ਜੀ ਜੀ ਤੁਸੀਂ ਆਉਣੇ ਰਹੋ ਜੀ। ਕਮਲ ਜੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਰੇਡੀ ਦੀ ਆਵਾਜ਼ ਆਪਣੀ ਘੱਟ ਕਰੋ, ਤੁਸੀਂ ਆਉਣੇ ਰਹੋ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਮੇਰਾ ਸਵਾਲ ਸਰ ਇਹ ਆ, ਦੇਖੋ ਹੁਣ ਪੰਜਾਬ ਦੇ ਵਿੱਚ ਮੈਚ ਹਾਕੀ ਏਸ਼ੀਆ ਕੱਪ ਹੋ ਰਿਹਾ
1: ਜੀ,
5: ਤੇ ਉਹਦੇ ਵਿੱਚ ਇਹਦਾ ਮੁੱਖ ਮੰਤਰੀ ਜਸਵੰਤ ਭੰਗ ਸਿੰਘ ਮਾਨ ਸਾਹਿਬ ਹੁਣ ਕਹਿ ਰਹੇ ਨੇ ਵੀ ਅਸੀਂ ਇੰਡੀਆ ਤੇ ਪਾਕਿਸਤਾਨ ਦਾ ਮੈਚ ਵੀ ਹੋਏਗਾ, ਮੈਂ ਕਿਹਾ ਜਲੰਧਰ ਜਾਂ ਮੋਹਾਲੀ ਦੇ ਵਿੱਚ ਕੰਮ ਕਰ। ਤੇ ਜਦੋਂ ਇਹੀ ਗੱਲ ਕ੍ਰਿਕਟ ਤੇ ਆਉਂਦੀ ਆ, ਉੱਥੇ ਅਸੀਂ ਦੇ ਦੀ ਸੁਰੱਖਿਆ ਨੂੰ ਖਤਰਾ ਹੋ ਜਾਂਦਾ ਤੇ ਜਾਂ ਇਹਦਾ ਉਹਨੂੰ ਫਿਰ ਸਾਨੂੰ ਕੀ ਆ, ਇਹ ਦੋਹਰਾ ਮਾਪਦੰਡ ਕਿਉਂ ਹੁੰਦਾ ਫਿਰ? ਇਹ ਫਿਰ ਕੀ ਆ, ਸਿਰਫ ਇੱਕ ਇਹ ਵੋਟ ਸ਼ਾਂਤੀ ਆ ਵੀ ਜਾਂ ਮਤਲਬ ਇਹ ਸਕੋ ਕਿ ਪੰਜਾਬ ਜਿਹੜਾ ਇੰਡੀਆ ਚ ਜਾਂ ਕਿਤੇ ਬਾਹਰ ਤਾਂ ਹੈ ਨੀ ਗਾ, ਤਾਂ ਇਹਦੇ ਬਾਰੇ ਦੱਸੋ ਰਮੇਸ਼ ਜੀ। ਥੈਂਕ ਯੂ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਦੇਖੋ ਜਿਹੜਾ ਨਾ ਭਾਰਤ ਤੇ ਸੰਭਾਵਨਾ ਜਾਪਦੀ ਹੈ
1: ਜੀ,
2: ਜਿਹੜਾ ਸਵਾਲ ਸਰੋਤਿਓ ਤੁਸੀਂ ਕਰਕੇ ਗਏ ਹੋ, ਬਤੌਰ ਪੱਤਰਕਾਰ ਜਾਂ ਬਹੁਤ ਸਾਰੇ ਪੰਜਾਬੀ ਲੋਕ ਉਹਨਾਂ ਦੇ ਮਨ ਵਿੱਚ ਇਹ ਸਵਾਲ ਖੜਕਦਾ ਕਿ ਇਹ ਮੈਚ ਹੋਵੇਗਾ ਜਾਂ ਨਹੀਂ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਠੀਕ ਹੈ, ਇਸ ਕਰਕੇ ਅਜੇ ਤੱਕ ਅਸੀਂ ਦੋਨੇ ਪਾਸੇ ਨਹੀਂ ਕਰ ਸਕਦੇ ਨਾ ਹੋਵੇ
1: ਜੀ,
2: ਤਾਂ ਕਿਤੇ ਨਾ ਕਿਤੇ ਬ੍ਰੇਕ ਲੱਗ ਕੇ ਕੋਈ ਕਾਰਨ ਬਣ ਜਾਵੇ। ਜਿਹੜਾ ਤੁਸੀਂ ਜ਼ਿਕਰ ਕੀਤਾ ਬੀਤੇ ਸਮੇਂ ਚ ਕ੍ਰਿਕਟ ਵਿੱਚ ਕਿੰਨੇ ਖਰੂ ਖੱਪੇ ਪਏ, ਜਿਹੜੇ ਭਾਰਤ ਪਾਕਿਸਤਾਨ ਦੇ ਕ੍ਰਿਕਟ ਦੇ ਮੈਚ ਹੋਏ ਜਾਂ ਕਿ ਦੁਨੀਆਂ ਦੇ ਦੂਜੇ ਮੁਲਕਾਂ ਚ ਕਰਾਏ ਗਏ ਕਿਤੇ ਹੋਰ ਤੇ ਕਿਤੇ ਹੋਰ, ਜਾਂ ਹੱਥ ਮਿਲਾਉਣ ਤੱਕ ਤੇ ਵੀ ਇਹ ਨਹੀਂ ਕਿ ਅਸੀਂ ਤੇ ਹੱਥ ਵੀ ਨਹੀਂ ਮਿਲਾਉਣਾ, ਖੇਡਣਾ ਹੈਗਾ ਹੱਥ ਨਹੀਂ ਮਿਲਾਉਣਾ, ਇਹੋ ਜਿਹੇ ਵੀ ਹੋਏ, ਦੇਖੋ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਤੇ ਸਿਆਸੀ ਡਰਾਮਾ। ਦੂਜਾ ਭਾਰਤ ਤੇ ਪਾਕਿਸਤਾਨ ਦੇ ਨਾ ਸ਼ੁਰੂ ਤੋਂ ਹੀ ਕਾਫੀ ਚਤੋਂ ਤੋਂ 1947 ਤੋਂ ਬਾਅਦ ਦੇਖੋ ਸੰਬੰਧ ਬਹੁਤ ਅੱਛੇ ਨਹੀਂ ਹੈ, ਇਹ ਗੱਲ ਮੰਨਣੀ ਪਏਗੀ। ਉਹ ਸੰਬੰਧ ਅੱਛੇ ਨਾ ਹੋਣੇ ਜਿਹੜੇ ਕਿਤੇ ਨਾ ਕਿਤੇ ਇਹੋ ਜਿਹੇ ਝਗੜਿਆਂ ਦਾ ਝਮੇਲਿਆਂ ਦਾ ਕਾਰਨ ਬਣਦੇ ਆ। ਜਿਹੜੀ ਹਾਕੀ ਹੈ ਉਹ ਪੰਜਾਬ ਦੇ ਵਿੱਚ ਮੈਚ ਲੱਗਣੇ ਆ, ਪੰਜਾਬੀ ਭਾਈਚਾਰੇ ਦਾ ਪਾਕਿਸਤਾਨ ਨਾਲ ਥੋੜਾ ਜਿਹਾ ਮੋਹ ਕਹਿ ਸਕਦੇ, ਜਾਂ ਉਧਰਲੇ ਜਿਹੜਾ ਪੰਜਾਬੀ ਭਾਈਚਾਰਾ ਉਹਦਾ ਇਧਰਲੇ ਪੰਜਾਬੀ ਭਾਈਚਾਰੇ ਨਾਲ ਮੋਹ ਕਹਿ ਸਕਦੇ, ਉਹਦਾ ਵੱਖਰੇ ਕਾਰਨ ਹੈ ਸੰਤੁਸ਼ਟ। ਉਹਦਾ ਕਾਰਨ ਹੈ ਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਇਹ ਆ ਕਿ ਇਧਰਲਾ ਪੰਜਾਬ ਤੇ ਉਧਰਲਾ ਪੰਜਾਬ ਹੀ ਉਸ ਦਰਦ ਨੂੰ ਅੱਡ ਹੰਡਾਇਆ ਆ ਜਿਹੜੀ ਉਹ ਵੰਡ ਹੋਈ ਸੀ। ਬਾਕੀ ਤੇ ਭਾਰਤ ਨੂੰ ਸ਼ਾਇਦ ਪਤਾ ਵੀ ਨਾ ਹੋਵੇ, ਭਾਰਤ ਦੀਆਂ ਬਹੁਤ ਸਾਰੀਆਂ ਨੁਕਰਾਂ ਜਿਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਉਹ ਵੰਡ ਦਾ ਕੀ ਇੱਥੇ ਚੱਲਿਆ, ਕੀ ਕੁਛ ਹੋਇਆ, ਉਹ ਆਪਣੇ ਆਪ ਚ ਇੱਕ ਵੱਡਾ ਘੱਲੂਘਾਰਾ ਸੀ ਜੋ ਇੱਥੇ ਹੋਇਆ ਸੀਗਾ। ਇਸ ਕਰਕੇ ਪੰਜਾਬੀਆਂ ਦਾ ਜਿੱਥੇ ਨਾਰਾਜ਼ਗੀ, ਉਹ ਨਾਰਾਜ਼ਗੀ ਹੋਰ ਟੰਗਦੀ ਹੈ ਪਾਕਿਸਤਾਨ, ਕੁੱਲ ਭਾਰਤ ਦੀ ਨਾਰਾਜ਼ਗੀ ਹੋਰ ਟੰਗਦੀ ਹੈ। ਉੱਥੇ ਸਿਆਸਤ ਵੀ ਹੈ, ਉੱਥੇ ਧਰਮ ਵੀ ਹੈ, ਪਰੰਤੂ ਪੰਜਾਬੀ ਦੀਆਂ ਦੀ ਜਿਹੜੀ ਨਾਰਾਜ਼ਗੀ ਹੈ, ਨਾਰਾਜ਼ਗੀ ਤੋਂ ਜ਼ਿਆਦਾ ਅਪਣੱਤ ਵੀ ਹੈ, ਕਿਉਂਕਿ ਬਹੁਤ ਸਾਰੇ ਰਿਸ਼ਤੇ ਅੱਜ ਵੀ ਸੰਤੂ ਸਾਹਿਬ ਉਹਨਾਂ ਪਿੰਡਾਂ ਨੂੰ, ਇੱਧਰਲੇ ਲੋਕ ਤੇ ਇੱਧਰਲੇ ਉੱਧਰਲੇ ਪਿੰਡਾਂ ਨੂੰ ਯਾਦ ਕਰਦੇ ਆ। ਆ ਚਲੋ ਇੱਥੋਂ ਦੇ ਸਿਆਸਤਦਾਨਾਂ ਦੀਆਂ ਹਰਕਤਾਂ ਕਰਕੇ ਆ ਕਰਤਾਰਪੁਰ ਵਾਲਾ ਲਾਂਘਾ ਇਸ ਵੇਲੇ ਬੰਦ ਪਿਆ। ਸੰਧੂ ਸਾਹਿਬ ਹਰ ਹਫ਼ਤੇ ਇੱਕ ਖਬਰ ਆਉਂਦੀ ਸੀ, ਇੱਕ ਬਜ਼ੁਰਗ ਕਰਤਾਰਪੁਰ ਲਾਂਘੇ ਚ ਉੱਧਰ ਨੂੰ ਜਾਂਦਾ ਸੀ, ਇੱਕ ਬਜ਼ੁਰਗ ਇੱਧਰੋਂ ਤੇ ਉਧਰੋਂ ਬਜ਼ੁਰਗ ਉਹਨੂੰ ਮਿਲਣ ਆਉਂਦਾ ਸੀ, ਕਿਉਂਕਿ ਢੰਗ ਹੀ ਇਹੋ ਸੀ ਮੁਲਾਕਾਤ ਦਾ। ਜਦੋਂ ਜੱਫੀਆਂ ਪਾ ਕੇ ਮਿਲਦੇ ਸੀ ਨਾ ਸੰਧੂ ਸਾਹਿਬ, ਜਿਹੜੇ ਉਹ ਅਥਰੂ ਉਹਨਾਂ ਦੇ ਦੋਹਾਂ ਦੇ ਅਸੀਂ ਤੁਸੀਂ ਵੇਖੇ ਆ ਨਾ, ਮੈਂ ਸਮਝਦਾ ਕਿ ਉਹ ਉਸ ਵੰਡ ਦੀ ਕਹਾਣੀ ਨੂੰ ਬਿਆਨ ਕਰਦੇ ਸੀ। ਇਸ ਕਰਕੇ ਸਰੋਤਿਓ ਇਸ ਸਵਾਲ ਦੇ ਜਵਾਬ ਲਈ ਰੁਕੀਏ, ਕਾਲੇ ਨਾ ਪਈਏ, ਦੇਖਦੇ ਹਾਂ ਕੀ ਸਥਿਤੀ ਬਣਦੀ ਹੈ। ਵੈਸੇ ਮੈਂ ਸਮਝਦਾ ਕਿ ਮੈਚ ਹੋਣਾ ਚਾਹੀਦਾ
1: ਜੀ। ਬਿਲਕੁਲ ਜੀ, ਉਹ ਨਾਲ ਦੀ ਨਾਲ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖਣਾ ਆ, ਤੁਸੀਂ ਰੂਫ ਦਾ ਕੰਮ ਕਰਾਉਣਾ ਆ, ਤੁਸੀਂ ਰੂਫ ਫਿਕਸ ਕਰਾਉਣੀ ਆ, ਨਵੀਂ ਰੂਫ ਪਵਾਉਣੀ ਆ, ਚਾਹੇ ਰੂਫ ਤੁਹਾਡੀ ਸਿੰਗਲ ਰੂਫ ਹੋਵੇ, ਫਲੈਟ ਰੂਫ ਹੋਵੇ, ਮੈਟਲ ਰੂਫ ਹੋਵੇ, ਰੂਫਿੰਗ ਦਾ ਕਿਸੇ ਵੀ ਤਰ੍ਹਾਂ ਦਾ ਕੰਮ, 15 ਸਾਲਾਂ ਦਾ ਤਜਰਬਾ ਆ ਆਲ ਵੇ ਰੂਫਰਸ ਵਾਲਿਆਂ ਨੂੰ। ਜੀ ਟੀ ਏ ਦੇ ਵਿੱਚ ਕੰਮ ਕਰਦੇ ਨੇ, ਕਿਚਨਰ, ਕੈਮਬ੍ਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜੋਰਜ ਟਾਊਨ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ। ਸੋ ਆਲ ਵੇ ਰੂਫਰਸ, ਤੁਸੀਂ ਰੂਫ ਪਾਉਣ ਵਾਸਤੇ, ਰੂਫਰਸ ਦਾ ਕੰਮ ਕਰਾਉਣ ਵਾਸਤੇ ਯਾਦ ਰੱਖਣਾ ਆ 647-505-0943, 647-505-0943, ਆਲ ਵੇ ਰੂਫਰ ਨੂੰ ਤੁਸੀਂ ਯਾਦ ਰੱਖਣਾ ਆ, 15 ਸਾਲਾਂ ਦਾ ਤਜਰਬਾ, ਪੰਜਾਬੀ ਲੜਨ ਦਾ ਰੈਫਰੰਸ ਦੇਣਾ ਨਹੀਂ ਭੁੱਲਣਾ। ਸੋ ਅਗਲੀ ਕਾਲ ਵਿੱਚ ਚੱਲਦੇ ਹਾਂ ਜੀ। ਰੇਸ਼ਮ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਰੇਡੀਓ ਦੀ ਆਵਾਜ਼ ਤੁਸੀਂ ਆਪਣੀ ਪਲੀਜ਼ ਘੱਟ ਕਰ ਲਿਆ ਕਰੋ, ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਆਪਣਾ ਰੇਡੀਓ ਥੋੜ੍ਹਾ ਜਿਹਾ ਲੋ ਕਰੋ, ਕਿਉਂਕਿ ਸਾਨੂੰ ਰੇਡੀਓ ਦੀ ਆਵਾਜ਼ ਆਉਣੇ ਰਾਜ ਹੁੰਦੀ ਹੈ ਜੀ। ਸਰ ਸਤਿ ਸ਼੍ਰੀ ਅਕਾਲ ਜੀ।
6: ਹੈਲੋ
1: ਜੀ ਸਰ, ਸਤਿ ਸ਼੍ਰੀ ਅਕਾਲ ਜੀ।
6: ਮੈਂ ਗੱਲ ਕਰਦੇ ਸੀ ਵਿਕਰਮ ਦੀ, ਇੱਥੇ ਅਸੀਂ ਬੜੀਆਂ ਸੰਸਥਾ ਬੜੀਆਂ ਦੀਆਂ ਬੈਠੀਆਂ ਰਹਿੰਦੀਆਂ, ਗੱਲਾਂ ਬਾਤਾਂ ਕਰੀ ਦੀਆਂ
1: ਜੀ,
6: ਤੇ ਉਹਨਾਂ ਦਾ ਵਿਚਾਰ ਹੈਗਾ ਇਹ, ਉੱਥੇ ਬਿਆਸ ਲੁਕੇ ਹੋਏ ਨੇ, ਬਿਆਸ ਨਹੀਂ ਜਾ ਸਕਦੀ,
2: ਜੀਵਨ ਤੇ ਸਵਾਰ ਨੀ ਸਕੇ ਅਗਲਾ ਜੀਵਨ ਸਵਾਰ ਲੈਣ, ਕਿਉਂਕਿ ਸਵੇਰੇ ਦਾ ਜਿਗਰ ਕੀਤਾ ਭਾਈ, ਉਹ ਅਗਲਾ ਜੀਵਨ ਸਵਰਨ ਜਿਹੜਾ ਸਵਾਰਨ ਲਈ ਸਾਰਾ ਕੁਛ ਦਿੰਦਾ ਹੈ ਕਿ ਅਗਲਾ ਜੀਵਨ ਸਵਾਰਨਾ ਹੈ। ਆ ਜੀਵਨ ਤੇ ਕਹਿੰਦੇ ਸਾਡੇ ਲੇਖੇ, ਤੇ ਅਗਲਾ ਜੀਵਨ ਕਹਿੰਦਾ ਸਵਾਰਨਾ ਹੈ। ਵਿਕਰਮ ਜੀਠੀਆ ਵੀ ਭਾਈ ਜੀ ਉੱਥੇ ਆ, ਤੇ ਅਗਲਾ ਆਪਣਾ ਜੀਵਨ ਸਵਾਰ ਲੈਣਾ ਆ ਜੀਵਨ ਤੇ ਜਿਹੜਾ ਜੋ ਤੁਸੀਂ ਦੇਖ ਹੀ ਰਹੇ ਹੋ
1: ਜੀ। ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ, ਬੜਾ ਹੀ ਖੂਬਸੂਰਤ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈ ਵਾਲਿਆਂ ਦਾ। ਤੁਸੀਂ ਰੀਨੋਵੇਸ਼ਨ ਕਰ ਰਹੇ ਹੋ, ਜਿੰਨੇ ਵੀ ਕੰਟਰੈਕਟਰ ਰੈਨੋਵੇਟਰ ਬਿਲਡਰਾਂ ਦੇ ਘਰਾਂ ਦੇ ਮਾਲਕਾਂ ਲਈ ਇੱਕੋ ਇੱਕ ਥਾਂ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈ, ਤੁਹਾਡੀਆਂ ਸਾਰੀਆਂ ਬਿਲਡਿੰਗ ਅਤੇ ਰੈਨੋਵੇਸ਼ਨ ਦੀਆਂ ਲੋੜਾਂ ਦੀ ਭਰੋਸੇਯੋਗ ਸਟੋਰ ਆ। ਇੱਥੇ ਤੁਹਾਨੂੰ ਵਧੀਆ ਅਤੇ ਕੁਆਲਿਟੀ ਵਾਲੇ ਜਿੰਨੇ ਸਾਰੀ ਸਪਲਾਈ ਮਿਲ ਜਾਣੀ ਆ, ਪਲੰਬਿੰਗ ਦਾ ਸਮਾਨ ਹੋਵੇ, ਚਾਹੇ ਐਚ ਵੀ ਏ ਸੀ ਦਾ ਸਮਾਨ ਹੋਵੇ, ਇਲੈਕਟ੍ਰੀਕਲ ਸਪਲਾਈ ਹੋਵੇ, ਫਲੋਰਿੰਗ, ਦਰਵਾਜ਼ੇ, ਡਰਾਈਵਾਲ, ਟੂਲਸ, ਵੈਂਟੀ, ਸ਼ਾਵਰ ਸਿਸਟਮ, ਹਰ ਇੱਕ ਤਰ੍ਹਾਂ ਦਾ ਰੈਨੋਵੇਸ਼ਨ ਦਾ ਸਮਾਨ ਤੁਹਾਨੂੰ ਮਿਲ ਜਾਣਾ ਬੈਸਟ ਵੈਲਿਊ ਬਿਲਡਿੰਗ ਸਪਲਾਈ ਤੋਂ। ਤੁਸੀਂ ਕਾਲ ਕਰ ਲੈਣੀ ਇਹਨਾਂ ਨੂੰ, ਔਰ ਜਾਂ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਪਹੁੰਚ ਕੇ ਇਹਨਾਂ ਨੂੰ ਜੋ ਵੀ ਜੋ ਤੁਹਾਨੂੰ ਜਿਹੜੀ ਤਰ੍ਹਾਂ ਥੋੜ੍ਹੀ ਇਨਕੁਆਇਰੀ ਆ, ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਚੈੱਕ ਕਰ ਸਕਦੇ ਹੋ, www.bestvaluebuildingssupplies.ca। ਸੋ ਕਾਲ ਕਰ ਲੈਣੀ ਤੁਸੀਂ ਬਿਲਡਿੰਗ, ਬੈਸਟ ਵੈਲਿਊ ਬਿਲਡਿੰਗ ਸਪਲਾਈ, 647-961-0585, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਸਟੀਲਜ਼ ਐਂਡ ਡਿਕਸੀ ਦੇ ਕੋਰਨਰ 'ਤੇ ਲੋਕੇਟਡ ਨੇ, ਸੋ ਨਵੇਂ ਓਪਨ ਹੋਏ ਨੇ, ਬਹੁਤ ਵਧੀਆ ਪ੍ਰਾਈਜ਼ ਨੇ, ਅਤੇ ਬਿਲਕੁਲ ਜ਼ਰੂਰ ਤੁਸੀਂ ਜਿੰਨੇ ਵੀ ਸਾਡੇ ਕੋਂਟਰੈਕਟ ਵੀਰ ਆ, ਇਹਨਾਂ ਦੀਆਂ ਸੇਵਾਵਾਂ ਜ਼ਰੂਰ ਲਓ, ਵਧੀਆ ਸਮਾਨ ਹੈ, ਇੱਕ ਵਾਰੀ ਇੱਕ ਗੇੜਾ ਜ਼ਰੂਰ ਮਾਰ ਕੇ ਆਓ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਜੀ ਸਰ ਸਤਿ ਸ਼੍ਰੀ ਅਕਾਲ, ਬਰਾੜ ਸਾਹਿਬ, ਰੇਸ਼ਮ ਜੀ ਤੁਸੀਂ ਓਨਰ ਹੋ, ਰੇਸ਼ਮ ਬਰਾੜ
7: ਜੀ ਭਾਈ, ਸੰਧੂ ਸਾਹਿਬ ਦੇ ਹੱਥੇ ਸੋਚਣ ਜੀ,
1: ਸਤਿ ਸ਼੍ਰੀ ਅਕਾਲ ਜੀ,
7: ਅਤੇ ਬਾਈ ਜੀ ਰਿਪੋਰਟ ਨੂੰ ਵੀ ਸਤਿ ਸ਼੍ਰੀ ਅਕਾਲ, ਮੈਨੂੰ ਵੀ ਸਪੋਰਟ ਭਾਈ ਜੀ ਨੂੰ। ਬਾਈ ਜੀ, ਮੇਰਾ ਦਿਮਾਗ ਬਹੁਤ ਕੁਐਸਚਨ ਫਸਿਆ ਪਿਆ ਸੀਗਾ, ਵੀ ਜਿਹੜਾ ਫ੍ਰਿਜ ਵਾਲਾ ਬਾਬਾ ਉਹਦਾ ਕੀ ਬਣਿਆ ਜੀ, ਲੌਂਗ ਟਾਈਮ ਹੋ ਗਿਆ ਜੀ,
1: ਉਹ ਫ੍ਰਿਜ 'ਚ ਹੋਣਾ ਜੀ, ਬਾਕੀ ਰਮੇਸ਼ ਜੀ ਨੂੰ ਪੁੱਛਦੇ, ਬਹੁਤ ਸ਼ੁਕਰੀਆ,
7: ਬਹੁਤ ਚਿਰਦਾ ਮੇਰੇ ਦਿਮਾਗ ਪਾਇਆ, ਮਹਾਂ ਕੱਢਿਆ ਜੀ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਇਹ ਇੰਡੀਆ ਦੀ ਤਰਾਸਦੀ ਆ ਜੀ। ਜੀ ਰਮੇਸ਼ ਜੀ,
2: ਚਲੋ ਸਰੋਤੇ ਚੁੰਡੀ ਵੱਢਦੇ, ਇਹਨੂੰ ਪੁੱਛਣਾ ਨਹੀਂ ਹੁੰਦਾ ਕੀ ਕਹੀਏ ਤੇ ਨਾ ਕੀ ਕਹੀਏ, ਦੇਖੋ ਕਿੱਡਾ ਵੱਡਾ ਦਿਖਾਂਤ ਹੈ, ਸਾਲਾਂ ਬੱਤੀ ਸਮਾਂ ਹੋ ਗਿਆ, ਉਹ ਫ੍ਰਿਜ ਵਾਲਾ ਬਾਬਾ ਹੀ ਬਣ ਗਿਆ, ਦੇਖ ਲਓ, ਪਹਿਲਾਂ ਬਾਬਾ ਹੋਰ ਸੀ, ਯਾਨੀ ਉਸਦਾ ਨਾਮ ਹੋਰ ਸੀ, ਉਹਨੂੰ ਹੋਰ ਢੰਗ ਨਾਲ ਅਸੀਂ ਸੰਬੋਧਨ ਕਰਦੇ ਸੀ, ਹੁਣ ਫ੍ਰਿਜ ਵਾਲਾ ਬਾਬਾ, ਭਾਈ ਉਹ ਫ੍ਰਿਜ ਵਿੱਚ ਹੀ ਹੈ, ਜੇ ਕਹਿੰਦੇ ਆ ਬਾਬੇ ਨੇ ਉੱਠ ਪੈਣਾ ਇੱਕ ਨਾ ਇੱਕ ਦਿਨ,
1: ਬਾਬਾ ਠੰਡਾ
2: ਇੰਤਜ਼ਾਰ ਕਰਦੇ, ਬਾਬੇ ਨੇ ਉੱਠ ਪੈਣਾ, ਕਿਉਂਕਿ ਬਾਬਾ ਇਸ ਵੇਲੇ ਠੰਡ ਦੇ ਵਿੱਚ ਅਗਲਿਆਂ ਨੇ ਸਾਂਭ ਕੇ ਰੱਖਿਆ ਆ,
1: ਜੀ ਬਿਲਕੁਲ, ਇਸ ਵਿਸ਼ੇ ਤੇ ਗੱਲ ਕਰਨੀ ਕਿ ਵਾਰੇ ਵਾਰੇ ਜਾਈਏ, ਬਿਲਕੁਲ ਜੀ, ਅਸੀਂ ਪੜ੍ਹ ਲਿਖ ਕੇ ਵੀ ਜਿੱਥੇ ਅਸੀਂ ਚੰਦ ਤੇ ਜਾ ਕੇ ਪਲੋਟ ਲੈਣ ਦੀਆਂ ਗੱਲਾਂ ਕਰਦੇ ਹਾਂ, ਔਰ ਉੱਥੇ ਅਸੀਂ ਫਰਿੱਜਾਂ 'ਚ ਰੱਖ ਕੇ ਇਨਸਾਨਾਂ ਨੂੰ ਇੱਕ ਵੱਖਰਾ ਰੂਪ, ਅੰਧ ਵਿਸ਼ਵਾਸ ਦੀ ਇੱਕ ਹੱਦ, ਉਹ ਅਸੀਂ ਟੱਪ ਚੁੱਕੇ ਹਾਂ। ਸੋ 905-673-3337, ਮਨਦੀਪ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ, ਜੀ ਮਨਦੀਪ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ, ਚਲੋ ਐਨੀਵੇ 905-673-3337 ਨੈਕਸਟ ਕਾਲ ਵੱਲ ਚੱਲਦੇ ਹਾਂ ਜੀ 1845 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ ਰੇਡੀ ਦੀ ਆਵਾਜ਼ ਘੱਟ ਕਰ ਲਓ 1845 1845 ਜੀ ਸਰ ਸਤਿ ਸ਼੍ਰੀ ਅਕਾਲ ਜੀ
8: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਰਮੇਸ਼ ਜੀ ਨੂੰ ਸਵਾਲ ਹੈ ਰਮੇਸ਼ ਜੀ ਬਿਕਰਮਜੀਤ ਸਿੰਘ ਮਜੀਠੀਏ ਦਾ ਮੁੱਦਾ ਕਿ ਪੰਜਾਬ ਦਾ ਐਡਾ ਹਾਈ ਪ੍ਰੋਫਾਈਲ ਮੁੱਦਾ ਹੋ ਗਿਆ ਵੀ ਇੰਨੀ ਵੱਡੀ ਫੋਰਸ ਲਾ ਦਿੱਤੀ ਤੇ ਪੰਜਾਬ ਦੇ ਹੋਰ ਮੁੱਦੇ ਖਤਮ ਹੀ ਹੋ ਗਏ ਹਰ ਚੌਂਕਾਂ 'ਚ ਉੱਥੇ ਚਿੱਟਾ ਵਿਕਦਾ ਪਿਆ ਹਰ ਗਲੀ ਬਾਜ਼ਾਰ 'ਚ ਰੋਜ਼ ਗੋਲੀਆਂ ਨਾਲ ਪੰਜਾਬ ਦੇ ਪੁੱਤ ਮਰਨ ਡਏ ਨੇ ਕਿਤੇ ਆ ਝਾੜੂ ਵਾਲੇ ਮਤਲਬ ਆ ਜਿਹੜੇ ਮੁੰਡੇ ਝਾੜੂ ਦੀ ਬੇਅਦਬੀ ਕੀਤੀ ਜੀ ਉਹਦੇ ਤੇ ਪਰਚੇ ਕਰਤੇ ਠੀਕ ਹੈ ਲੋਕਾਂ ਦੀ ਲੱਗਦੀ ਹੈ ਬਿਕਰਮਜੀਤ ਮਜੀਠੀਆ ਨਾਲ ਜਾਂ ਅਕਾਲੀ ਦਲ ਨਾਲ ਉਹਦੇ ਕਰਕੇ ਅਸੀਂ ਪੰਜਾਬ ਦੀ ਜਵਾਨੀ ਤੇ ਬਰਬਾਦ ਕਰ ਰਹੇ ਪੰਜਾਬ 'ਚ ਕੋਈ ਆਵਾਜ਼ ਨਹੀਂ ਉਠਾਉਂਦਾ ਹੈਗਾ ਬਈ ਇਹ ਕਿਹੜੇ ਪਾਸੇ ਤੁਰ ਪਈ ਸਰਕਾਰ ਬਿਲਕੁਲ ਹੀ ਧੱਕਾ ਕਰੀ ਜਾ ਰਹੀ ਹੈ ਇੰਨਾ ਵੀ ਤਸ਼ੱਦਦ ਨਾ ਕਰੇ ਤੇ ਜੇ ਇੱਦਾਂ ਹੀ ਹੁੰਦਾ ਰਿਹਾ ਪੰਜਾਬ ਦੀ ਜਵਾਨੀ ਤਾਂ ਪਹਿਲਾਂ ਹੀ ਮਰਨ ਕਿਨਾਰੇ ਪਈ ਹੈ ਤੇ ਇਹ ਜਿਹੜੇ ਰਹਿੰਦ ਖੂੰਹਦ ਇਹਨਾਂ ਨੇ ਵੈਸੇ ਬਰਬਾਦ ਕਰਤੀ ਹੈ ਤੇ ਜਿਹੜੇ 3-4 ਮਹੀਨੇ ਇਹਨਾਂ ਦੇ ਰਹਿ ਗਏ ਨੇ ਤੇ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਬਰਬਾਦ ਕਰਕੇ ਜਾਣਾ ਜੀ ਇਹਦੇ ਬਾਰੇ ਦੱਸਿਓ ਜੀ ਥੈਂਕ ਯੂ
1: ਜੀ ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ
2: ਪੰਜੂ ਸਾਹਿਬ ਮੈਂ 2-3 ਚੀਜ਼ਾਂ ਥੋੜੇ ਸਮੇਂ 'ਚ ਸਰੋਤਿਆਂ ਦੇ ਕੰਨਾਂ 'ਚ ਪਾਉਂਦਾ ਹੈ ਜਿਸ ਤਰ੍ਹਾਂ ਨੌਜਵਾਨ ਦਾ ਜ਼ਿਕਰ ਆਉਂਦਾ ਹੈ ਜਿੱਥੇ ਜਿਹਨੂੰ 2 ਦਿਨ ਬਿਨਾਂ ਪਰਚਾ ਬਿਨਾਂ FIR ਦਰਜ ਕੀਤੇ ਕੇਵਲ DDR ਦੇ ਆਧਾਰ ਤੇ ਜੇਲ੍ਹ 'ਚ ਬੰਦ ਰੱਖਿਆ ਕਿ ਇਸਨੇ ਝਾੜੂ ਦੀ ਬੇਅਦਬੀ ਕੀਤੀ ਹੈ ਸੰਧੂ ਸਾਹਿਬ ਮੁੰਡੇ ਨੂੰ ਮੈਂ ਕਈ ਵਾਰ ਜ਼ਿੰਦਗੀ 'ਚ ਮਿਲਣ ਦਾ ਸਵਾਗ ਮਿਲਿਆ ਉਹ ਜਿਹਨੂੰ ਕਹਿੰਦੇ ਨਾ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਇੱਕ ਸਧਾਰਨ ਜੇ ਵੀ ਕਹੀ ਯਾਰ ਆ ਮੁੰਡਾ ਤੇ ਬੜੇ ਬੀਬੇ ਹੈ ਉਹ ਉਦਾਂ ਦਾ ਮੁੰਡਾ ਆ ਬੜੀ ਹਲਕੀ ਉਮਰ ਦਾ ਮੁੰਡਾ ਆ ਮੈਨੂੰ ਬੜਾ ਆਪਣੇ ਆਪ ਨੂੰ ਉਹ ਅਜੀਬੋ ਗਰੀਬ ਪਰਤਾਰਾ ਲੱਗਿਆ ਕਿ ਜਦੋਂ ਸ਼ਾਇਦ ਪਤਾ ਵੀ ਨਹੀਂ ਸਿਆਸਤ ਕੀ ਹੁੰਦੀ ਹੈ ਆਮ ਆਦਮੀ ਪਾਰਟੀ ਕੀ ਹੈ ਖਾਸ ਆਦਮੀ ਕੀ ਹੈ ਠੀਕ ਹੈ ਕਈ ਵਾਰੀ ਨਿਆਣੇ ਮੁਹੱਲੇ ਦੇ ਵਿੱਚ ਜਿਸ ਵਾਰਡ ਵਿੱਚ ਰਹਿੰਦਾ ਉਸ ਵਾਰਡ 'ਚ ਭਾਈ ਉਹਦਾ ਜਿਹੜਾ ਪਿਆਰਾ ਉਮੀਦਵਾਰ ਸੀ ਜਿੱਤ ਗਿਆ ਉਸ ਨੇ ਖੁਸ਼ੀਆਂ ਦੇ ਵਿੱਚ ਭੰਗੜੇ ਪਾ ਲਏ ਹੋ ਸਕਦਾ ਝਾੜੂ ਝੂੜ ਵੀ ਤੱਕ ਪਰੇ ਨੂੰ ਚੁੱਕ ਕੇ ਮਾਰ ਦਿੱਤਾ ਹੋਵੇ ਤੇ ਇੱਥੇ ਉਹ ਬੰਦੇ ਨੂੰ ਦੇਖ ਲਓ 2-3 ਹੁਣ ਉਹ ਵਿਅਕਤੀ ਦੀ ਮਾਨਸਿਕਤਾ 'ਚ ਕੀ ਫਿੱਟ ਬੈਠੇਗਾ ਜਿਹੜੀ ਗੋਲੀਆਂ ਦੀ ਗੱਲ ਕੀਤੀ ਹੈ ਸੰਧੂ ਸਾਹਿਬ 2-2.5 ਘੰਟੇ ਪਹਿਲਾਂ
1: ਜੀ
2: ਬਟਾਲੇ ਦੇ ਵਿੱਚ ਸਾਡੇ ਨੌਜਵਾਨ ਇਸ ਸਮਾਜ ਦੇ ਇਸ ਪਰਿਵਾਰ ਦੇ ਇਸ ਪੰਜਾਬ ਦੇ ਇਸ ਗੱਲੋਂ ਝਗੜ ਪਏ ਇੱਕ ਗੱਡੀ ਸਾਹਮਣੇ ਤੇ ਇੱਕ ਇੱਧਰ ਉਹ ਕਹਿੰਦਾ ਮੈਂ ਪਹਿਲਾਂ ਲੰਘਣਾ ਉਹ ਕਹਿੰਦਾ ਮੈਂ ਪਹਿਲਾਂ ਲੰਘਣਾ ਤੇ ਲੰਘਣਾ ਤੇ ਸੰਧੂ ਸਾਹਿਬ ਤੋਂ ਮੇਰੇ ਕੋਲ ਖਬਰਾਂ ਲੰਘਣ ਵਾਲੇ ਉਹ ਗੱਲ ਹੀ ਵਿਗੜ ਗਈ ਲੰਘਣ ਦੇ ਝਗੜੇ ਦੇ ਵਿੱਚ ਇੱਕ ਦੂਜੇ ਤੇ ਗੋਲੀਆਂ ਮਾਰ ਦਿੱਤੀਆਂ ਲਾਇਸੈਂਸੀ ਰਿਵਾਲਵਰ ਸੀ ਦੋਹਾਂ ਧਿਰਾਂ ਦੇ ਕੋਲ ਤੇ ਫਿਰ ਇੱਕ ਤੇ ਕਹਿੰਦੇ ਮੌਕੇ ਤੇ ਜਿਹੜਾ ਰੱਬ ਨੂੰ ਪਿਆਰਾ ਹੋ ਗਿਆ ਤੇ ਇੱਕ ਦੀ ਸਥਿਤੀ ਇਸ ਵੇਲੇ ਜਿਹੜੀ ਦੂਜੇ ਧਿਰ ਦੀ ਇੱਕ ਦੀ ਸਥਿਤੀ ਜਿਹੜੀ ਨਾਜ਼ੁਕ ਬਣੀ ਹੋਈ ਹੈ ਇਧਰਲੇ ਪਾਸੇ ਨੂੰ ਤਾਂ ਚੱਲ ਰਿਹਾ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਲਾਇਸੈਂਸੀ ਹੋਵੇ ਜਾਂ 2 ਨੰਬਰ 2 ਨੰਬਰ ਦਾ ਹਥਿਆਰ ਤੇ ਚਲੋ ਹੈ ਹੀ ਗੈਰ ਕਾਨੂੰਨੀ ਲਾਇਸੈਂਸੀ ਰਿਵਾਲਵਰ ਵੀ ਜਿੱਡੇ ਵੱਡੇ ਪੱਧਰ ਤੇ ਪੰਜਾਬ 'ਚ ਅਸੀਂ ਆਪਣੀਆਂ ਸ਼ੋਹਰਤਾਂ ਦੇ ਲਈ ਸਾਡੇ ਹੱਥਾਂ 'ਚ ਫੜਾ ਦਿੱਤੇ ਗਏ ਵੰਡ ਦਿੱਤੇ ਗਏ ਲੱਗਦਾ ਤੇ ਸੰਧੂ ਸਾਹਿਬ ਇੰਝ ਹੈ ਕਈਆਂ ਨੂੰ ਕਿ ਨਹੀਂ ਜੀ ਇੱਥੇ ਮੇਰੀ ਬੜੀ ਚੱਲਦੀ ਹੈ ਮੈਂ ਮੰਤਰੀ ਤੋਂ ਫੋਨ ਕਰਾਇਆ ਹੁਣ SSP ਨੂੰ ਕੀਤਾ SSP ਨੇ ਇਨਕੁਆਰੀ ਮੇਰੀ ਜੱਜ ਕਰ ਦਿੱਤੀ ਮੈਨੂੰ ਰਿਵਾਲਵਰ ਮਿਲ ਗਿਆ ਅਸਲ ਵਿੱਚ ਸਾਡੇ ਸਮਾਜ ਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਹੱਥਾਂ 'ਚ ਹਥਿਆਰ ਫੜਾ ਰਹੇ ਹੈ ਇਹ ਸਾਡੇ ਸਮਾਜ ਨੂੰ ਸਮਝ ਨਹੀਂ ਆਉਂਦੀ ਔਰ ਉਹਨਾਂ ਨੂੰ ਲੱਗਦਾ ਹੈ ਪ੍ਰਾਪਤੀ ਹੈ ਤੇ ਪ੍ਰਾਪਤੀ ਤੇ ਸੰਧੂ ਸਾਹਿਬ ਆਇਆ ਹੁਣ ਤੋਂ 2 ਘੰਟੇ ਪਹਿਲਾਂ ਝਗੜਾ ਕਿਸ ਗੱਲ ਦਾ ਉਹ ਇੱਧਰੋਂ ਗੱਡੀ ਤੇ ਆਇਆ ਰਸਤਾ ਛੋਟਾ ਸੀ ਲਗਨ ਲੜ ਪਏ ਗੋਲੀ ਮਾਰੀ ਤੇ ਨੌਜਵਾਨ ਇੱਕ ਮੁੰਡੇ ਦੀ ਮੌਤ ਹੋ ਚੁੱਕੀ ਦੂਜਾ ਇਸ ਵੇਲੇ ਹਸਪਤਾਲ ਦੇ ਵਿੱਚ ਬਹੁਤ ਮਾੜੇ ਹਾਲਾਤਾਂ 'ਚ ਪਿਆ ਇਹ ਹਾਲਾਤ ਹੈ ਜਿਹੜੀ ਸਰੋਤੇ ਜ਼ਿਕਰ ਕਰਕੇ ਗਏ ਮੈਂ ਸਰੋਤਿਓ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਰੌਲਾ ਬਿਕਰਮ ਸਿੰਘ ਮਜੀਠੀਏ ਦਾ ਹੈ ਹੀ ਨਹੀਂ ਰੌਲਾ ਤੇ ਕਈ ਵਾਰੀ ਮੁੱਦਾ ਖੜਾ ਕਰਨਾ ਹੁੰਦਾ ਮੁੱਦੇ ਖੜੇ ਕੀਤੇ ਜਾਂਦੇ ਇਹਨਾਂ ਸਿਆਸੀ ਪਾਰਟੀਆਂ ਵੱਲੋਂ ਔਰ ਉਹ ਖੜੇ ਕਰਕੇ ਸਾਡਾ ਤੁਹਾਡਾ ਧਿਆਨ ਉੱਧਰ ਭਟਕਾਇਆ ਜਾਂਦਾ ਹੈਗਾ ਬਿਕਰਮ ਸਿੰਘ ਮਜੀਠੀਏ ਨੇ ਭਾਈ ਦੇ ਥਾਣੇ ਦੇ ਵਿੱਚ ਕੀਤੀ ਸੀ ਗੜਬੜ ਤੇ ਮੈਂ ਤੇ ਬਾਰ ਬਾਰ ਕਹਿੰਦਾ ਬਿਕਰਮ ਸਿੰਘ ਮਜੀਠੀਏ ਨੂੰ ਗ੍ਰਿਫਤਾਰ ਕਰਨਾ ਕਿੰਨੀ ਔਖੀ ਕੰਮ ਸੀ ਬਿਕਰਮ ਸਿੰਘ ਮਜੀਠੀਏ ਨੂੰ ਜਾਣ ਬੁੱਝ ਕੇ ਦੜਾਇਆ ਗਿਆ ਕਿਉਂਕਿ ਗ੍ਰਿਫਤਾਰ ਕਰਨ ਦਾ ਮਜ਼ਾ ਨਹੀਂ ਸੀ ਸਰਕਾਰ ਨੂੰ ਜਾਂ ਪੁਲਿਸ ਨੂੰ ਇਹ ਇਸ ਗੱਲ ਦਾ ਜ਼ਿਆਦਾ ਮਜ਼ਾ ਜੀ ਆਹ ਵੇਖੋ ਜੀ ਫਰਾਰ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਦੂਜੇ ਦਿਨ ਟਿੱਪਣੀ ਵੀ ਕੀਤੀ ਕਹਿੰਦੇ ਆਹ ਵੇਖੋ ਮਾਝੇ ਦਾ ਜਰਨੈਲ ਹੁਣ ਲੋਕਾਂ ਨੂੰ ਪੰਗੇ 'ਚ ਪਾ ਕੇ ਆਪ ਦੌੜ ਗਿਆ ਪੰਜਾਬ ਦਾ ਮੁੱਖ ਮੰਤਰੀ ਟਿੱਪਣੀ ਕਰਨ ਲੱਗਾ ਉਹਦੀ ਘਰਵਾਲੀ ਅੱਗੇ ਉਹ ਟਿੱਪਣੀ ਕਰਦੀ ਕਿ ਨਾ ਤੂੰ ਦੇਖੀ ਸਹੀ ਉਹ ਤਾਂ ਬਬਰ ਸ਼ੇਰ ਆਇਆ ਹੀ ਰਹਿ ਹੁਣ ਆਹ ਸਾਰਾ ਕੁਛ ਜਿਹੜਾ ਹੈਗਾ ਪੰਜਾਬ ਦੇ ਮੁੱਦਿਆਂ ਤੋਂ ਭਟਕਾਉਣ ਦੀ ਗੱਲ ਹੈ ਬਾਕੀ ਸਰੋਤਿਓ ਰਹੀ 4-5 ਮਹੀਨੇ ਬਾਅਦ ਦੀ ਗੱਲ ਹੁਣ ਗੱਲ ਇਹ ਹੈ ਮੈਂ ਅੱਜ ਇੱਕ ਇਸ਼ਾਰਾ ਕਰਨ ਲੱਗਾ ਸੰਧੂ ਸਾਹਿਬ
1: ਜੀ
2: ਹੁਣ 4-5 ਮਹੀਨਿਆਂ ਬਾਅਦ ਜੋ ਅਸੀਂ ਚੰਗੇ ਦੀ ਆਸ ਕਰਦੇ ਅਸੀਂ ਤੁਸੀਂ ਸਾਰੇ ਕਿ ਪੰਜਾਬ 'ਚ ਚੰਗਾ ਹੋਵੇ ਜਾਂ ਕਹੀਏ ਸਿੱਧੇ ਸ਼ਬਦਾਂ 'ਚ ਕਿ ਇੱਕ ਚੰਗੀ ਸਰਕਾਰ ਬਣੀ ਪਰ ਰੌਲਾ ਤੇ ਇਸ ਗੱਲ ਦਾ ਨਾ ਕਿ ਬਣਾਈਏ ਕਿਹਨੂੰ ਪੰਜਾਬੀ ਇਸ ਵੇਲੇ ਫਿਰ ਸਿੱਟੋ ਪੰਜ 'ਚ ਪੈ ਗਏ ਆ ਕਿਹਨੂੰ ਵੋਟਾਂ ਪਾਉਣ ਕੀ ਅਕਾਲੀ ਦਲ ਨੂੰ ਪਾਉਣ ਕੀ ਜਿਹੜਾ ਅਕਾਲੀ ਦਲ ਆਪਸ ਵਿੱਚ ਖਿੰਡੂ ਫੁੱਡੂ ਹੈ, ਜਿੱਥੇ ਸਿੱਧੇ ਪੱਤਰ ਹੈ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਮੈਂ ਹੀ ਬੱਸ ਚਲਾਉਣੀ ਹੈ, ਕਿ ਕਾਂਗਰਸ ਨੂੰ ਪਾਉਣ ਜਿੱਥੇ ਮੰਤਰੀ ਘੱਟ ਤੇ ਮੁੱਖ ਮੰਤਰੀ ਜ਼ਿਆਦਾ ਆ, ਜਿਹੜੇ ਬੋਲਣ ਲੱਗੇ ਅੱਗੇ ਪਿੱਛੇ ਨਹੀਂ ਵੇਖਦੇ। ਹੁਣ ਲੋਕ ਬੜੇ ਸ਼ਸ਼ੋ ਪਾਂਜੇ ਚ, ਇਸ ਕਰਕੇ ਸਰੋਤਿਓ ਜਿਹੜੀ ਆਮ ਆਦਮੀ ਪਾਰਟੀ, ਮੈਨੂੰ ਲੱਗਦਾ ਅਜਿਹੀ ਪੰਜਾਬ ਦੀ ਵੋਟਰ ਦੀ ਮਾਨਸਿਕਤਾ ਦਾ ਕਿਤੇ ਲਾਭ ਨਾ ਲੈ ਜਾਏ। ਮੈਨੂੰ ਇਹ ਥੋੜਾ ਜਿਹਾ ਮੈਂ ਇਸ਼ਾਰਾ ਦੇ ਦਿੱਤਾ, ਬਾਕੀ ਆਉਂਦੇ ਦਿਨਾਂ ਚ ਚਰਚਾ ਕਰਾਂਗੇ।
1: ਜੀ ਬਿਲਕੁਲ ਜੀ, ਅਗਲਾ ਮੈਸੇਜ ਤੁਹਾਨੂੰ ਦਈਏ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣਾ ਦਾ। ਲੰਬੇ ਸਮੇਂ ਦਾ ਤਜਰਬਾ ਹੈ, ਜੇ ਤੁਸੀਂ ਕੰਕਰੀਟ ਦੀਆਂ ਸੇਵਾਵਾਂ ਲੈਣੀਆਂ, ਬਾਹਰ ਤੁਸੀਂ ਆਪਣਾ ਡਰਾਈਵੇ ਬਣਾਉਣਾ ਜਾਂ ਪੈਰੀਓ ਬਣਾਉਣਾ ਆ, ਉਹਦੇ ਲਈ ਕੰਕਰੀਟ ਦੀਆਂ ਸੇਵਾਵਾਂ ਦਿੰਦੇ ਨੇ ਕੁਲਵਿੰਦਰ ਧਾਲੀਵਾਲ ਜੀ। ਔਰ ਨਾਲ ਦੀ ਨਾਲ ਜੇ ਤੁਹਾਡੀ ਬੇਸਮੈਂਟ ਲੀਕ ਕਰ ਰਹੀ ਆ ਤਾਂ ਵੀ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣਾ ਨਾਲ ਰਾਬਤਾ ਕਰ ਸਕਦੇ ਹੋ। 6475 6472 ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਜਿਹਨਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 4778 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਲੰਬੇ ਸਮੇਂ ਤੋਂ ਹੋਲਡ ਹੋ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਓਕੇ, ਜਦੋਂ ਤੁਸੀਂ ਪ੍ਰੋਪਰ ਬੋਲ ਨਹੀਂ ਪਾਉਂਦੇ ਤਾਂ ਮੈਨੂੰ ਕਾਲ, ਕਿਉਂਕਿ ਕਾਲਸ ਬਹੁਤ ਸਾਰੀਆਂ ਔਨ ਹੋਲਡ 'ਤੇ ਨੇ, ਸਾਡਾ ਪੂਰਾ ਦਾ ਪੂਰਾ ਕਾਲਸ ਲੌਗਸ ਬਿਜ਼ੀ ਆ। ਮੋਨਾ ਮਹਿੰਗੀ ਜੀ ਜੁੜੇ ਹੋਏ ਨੇ, ਸ਼ੋਰਟ ਦੇ ਵਿੱਚ ਮੈਸੇਜ ਲਈਏ, ਸੁਪਰ ਵੀਜ਼ਾ ਅਤੇ ਟਰੈਵਲ ਇੰਸ਼ੋਰੈਂਸ ਦੇ ਬਾਬਤ ਇੱਕ ਮੈਸੇਜ ਲਈਏ। ਮੋਨਾ ਮਹਿੰਗੀ ਜੀ, ਸਤਿ ਸ਼੍ਰੀ ਅਕਾਲ। ਮੋਨਾ ਜੀ, ਤੁਸੀਂ ਆਉਣੇ ਰਹੋ ਜੀ।
9: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਂਸ ਅਗੇਨ। ਡੈਫੀਨੇਟਲੀ ਜਿੱਦਾਂ ਕਿ ਸਮਰ ਦਾ ਟਾਈਮ ਹੈਗਾ, ਇਸ ਟਾਈਮ ਤੇ ਸੁਪਰਵੀਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰਨੀ ਜ਼ਰੂਰ ਬਣਦੀ ਹੈਗੀ ਹੈ, ਕਿਉਂਕਿ ਜਦੋਂ ਵੀ ਇੱਥੇ ਕੋਈ ਵੀ ਪਰਸਨ ਆਉਂਦਾ ਹੈਗਾ ਨਹੀਂ ਹੁੰਦੀ, ਸਾਨੂੰ ਸਪੋਂਸਰ ਕੀਤਾ ਹੁੰਦਾ ਉਹਨਾਂ ਦੀ ਹੀ ਰਿਸਪੋਂਸੀਬਿਲਟੀ ਹੁੰਦੀ ਹੈ ਕਿ ਉਹਨਾਂ ਨੂੰ ਜ਼ਰੂਰ ਜਿਹਨੂੰ ਵੀ ਇੱਥੇ ਬੁਲਾਇਆ ਹੈ, ਮੇਕ ਸ਼ੋਰ ਕਰੀਏ ਰਾਈਟ ਪਲਾਨ ਰਾਈਟ ਪਾਲਿਸੀ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਟ ਕਰੀਏ, ਚਾਹੇ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਜਾਂ ਨਵੇਂ ਕੋਈ ਸਿਕਨੈਸ ਜਾਂ ਇੰਜਰੀ, ਕੋਈ ਡਾਕਟਰ ਤੇ ਜਾਣਾ ਪੈ ਗਿਆ ਜਾਂ ਹੋਸਪਿਟਲਾਈਜੇਸ਼ਨ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਜਿਹਦੇ ਵਿੱਚ ਕਿ ਬਹੁਤ ਹੀ ਵਧੀਆ ਫਲੈਕਸੀਬਿਲਿਟੀ ਹੈ, ਪੇਮੈਂਟ ਆਪਸ਼ਨ ਅਵੇਲੇਬਲ ਨੇ, ਤੁਹਾਨੂੰ ਐਨੂਅਲ ਪੇਮੈਂਟ ਪੂਰੇ ਸਾਲ ਦੀ ਜਾਂ ਇਸ ਤਰੀਕੇ ਦੀ ਕੋਈ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਮੰਥਲੀ ਪੇਮੈਂਟਸ ਕਰਕੇ ਈਜ਼ੀਲੀ ਤੁਸੀਂ ਪਾਲਿਸੀ ਲੈ ਕੇ ਆਪਣੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਬੇਸ ਤੇ ਜਿਹੜੇ ਆਏ ਨੇ ਉਹਨਾਂ ਨੂੰ ਕਵਰ ਕਰ ਸਕਦੇ ਹੋ, ਜਾਂ ਫਿਰ ਵਿਜ਼ਿਟਰ ਵੀਜ਼ਾ ਤੇ ਵੀ ਕੋਈ ਵਾਰ ਕੋਈ ਆਉਂਦਾ, ਉਹਨਾਂ ਨੇ 6 months to 1 year ਰਹਿਣਾ ਹੈਗਾ, ਤਾਂ ਵੀ ਉਹਨਾਂ ਦੇ ਲਈ ਵੀ ਮੰਥਲੀ ਪੇਮੈਂਟ ਆਪਸ਼ਨ ਤੁਸੀਂ ਲੈ ਸਕਦੇ ਹੈਗੇ ਹੋ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜਾਂ ਆਲਰੇਡੀ ਪੇਰੈਂਟਸ ਇੱਥੇ ਨੇ, ਪਾਲਿਸੀ ਉਹਨਾਂ ਦੀ ਸੁਪਰ ਵੀਜ਼ਾ ਦੀ ਐਕਸਪਾਇਰ ਹੋਣ ਵਾਲੀ ਹੈ, ਸੋ ਐਕਸਪਾਇਰੀ ਤੋਂ ਪਹਿਲਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ ਤਾਂ ਕਿ ਤੁਹਾਨੂੰ ਕੰਪੇਅਰ ਕਰਕੇ ਤੁਹਾਨੂੰ ਲੋਐਸਟ ਰੇਟ ਦੇ ਵਿੱਚ ਬੈਸਟ ਕਵਰੇਜ ਪ੍ਰੋਵਾਈਡ ਕੀਤੀ ਜਾ ਸਕੇ। 416-509-1509 ਤੁਹਾਨੂੰ ਕੋਈ ਵੀ ਕੰਸਰਨ ਹੈਗਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਇੰਸ਼ੋਰੈਂਸ ਫਾਰ ਯੂ ਦਾ ਆਫਿਸ ਲੋਕ 9280 ਗੋਰਵੇ ਡਰਾਈਵ, ਯੂਨਿਟ C110, ਜਾਂ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਜੀ ਟਾਈਮ ਦੇਣ ਲਈ,
1: ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, ਟੈਂਟ ਦੀਆਂ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ 647-999-2569। ਟੈਂਟ ਦੀਆਂ ਸੇਵਾਵਾਂ ਲੰਬੇ ਸਮੇਂ ਤੋਂ ਦੇ ਰਹੇ ਨੇ, ਆਊਟਡੋਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਈਵੈਂਟ ਆ, ਵਿਆਹ ਆ, ਕੋਈ ਕਿਸੇ ਹੋਰ ਤਰ੍ਹਾਂ ਦੀ ਪਾਰਟੀ ਫੰਕਸ਼ਨ ਤੁਸੀਂ ਆਊਟਡੋਰ ਕਰਨਾ ਚਾਹੁੰਦੇ ਹੋ ਤਾਂ ਟੈਂਟ ਦੀਆਂ ਸੇਵਾਵਾਂ ਦੇ ਲਈ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ 6479992569 ਮੱਲੀ ਟੈਂਟ ਸਰਵਿਸਿਸ। ਮਨਦੀਪ ਢਿੱਲੋਂ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਸਰ ਬਿਲਕੁਲ ਜੀ ਆਉਣੇ ਰਹੋ ਜੀ। ਜੀ ਬਹੁਤ ਸ਼ੁਕਰੀਆ ਜੀ, ਓਕੇ ਥੈਂਕ ਯੂ ਸੋ ਮਚ। 905-673-3337 9056-733-3337 ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। 4778 4778 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ ਸਰ ਸਤਿ ਸ਼੍ਰੀ ਅਕਾਲ ਜੀ।
10: ਹਾਂਜੀ ਮੈਂ ਪੁੱਛਣਾ ਨਹੀਂ, ਸੋਸ਼ਲ ਮੀਡੀਆ ਤੇ ਆ ਗਈਆਂ ਮੂਵੀ ਚ ਫਿਰਦੀਆਂ ਕਿ ਇੱਥੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ, ਕੁੜੀਆਂ ਨੂੰ ਚੁੱਕੇ ਜਾ ਰਹੇ ਆ, ਖਾਸ ਕਰ ਇਸ਼ਾਰਾ ਜ਼ਿਆਦਾ ਵਿਹਾਰੀਆਂ ਵੱਲ ਆ ਕਿ ਗੌਰਮੈਂਟ ਕੁਛ ਕਰ ਰਹੀ ਆ, ਕਿਉਂ ਨੀ ਇਹਨਾਂ ਦਾ ਰੈਕੋਰਡ ਰੱਖਦੀ ਜਿਹੜੇ ਵੀ ਬਾਹਰੋਂ ਆਉਂਦੇ ਹੈਗੇ ਆ ਵਰਕਰ, ਜਿੱਦਾਂ ਬਾਕੀ ਸਟੇਟਾਂ ਵਾਲੇ ਵੀ ਰੱਖਦੇ ਆ, ਉਹ ਸਾਰੇ ਮੁਲਕਾਂ ਵਾਲੇ ਰੱਖਦੇ ਆ। ਥੈਂਕ ਯੂ ਜੀ, ਮੈਂ ਉਸ
1: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
2: ਸੰਧੂ ਸਾਹਿਬ ਇਹਨਾਂ ਨੇ ਨਾ ਜਿਹੜਾ ਇਸ਼ਾਰਾ ਸਰੋਤਿਆਂ ਨੇ ਕੀਤਾ, ਪਹਿਲੇ ਵੀ ਇੱਕ ਦਿਨ ਸਾਡੇ ਸਰੋਤੇ ਬੜੇ ਮਹੱਤਵਪੂਰਨ ਇੱਕ ਜਿਹਾ ਇਸ਼ਾਰਾ ਜਾਂ ਸਵਾਲ ਦੇ ਰੂਪ ਚ ਗੱਲ ਕਰਕੇ ਗਏ ਸੀ। ਇਹ ਮਸਲਾ ਸਰੋਤਿਓ ਜਿਹੜਾ, ਮੈਨੂੰ ਨੀ ਪਤਾ ਕਿ ਤੁਸੀਂ ਕਿਸ ਰੂਪ ਚ ਸੁਣਿਆ, ਵੈਸੇ ਲੁਧਿਆਣੇ ਦੀ ਘਟਨਾ ਕ੍ਰਮ ਚਰਚਾ ਵਿੱਚ ਹੈ ਕਿ ਲੁਧਿਆਣੇ ਚ ਪਿਛਲੇ ਕਰੀਬ ਕਰੀਬ ਇੱਕ ਮਹੀਨੇ ਵਿੱਚ 9 ਕੁੜੀਆਂ ਨਾਬਾਲਗ, ਸਭ ਤੋਂ ਵੱਡੀ ਗੱਲ ਕਿ ਹਲਕੀ ਉਮਰ ਦੀਆਂ ਕੁੜੀਆਂ ਲਾਪਤਾ ਹੋਈਆਂ। ਹੁਣ ਤਾਜ਼ਾ ਤਰੀਨ ਦੱਸਦਾ ਕਿ ਇਹ ਕੇਵਲ ਸੋਸ਼ਲ ਮੀਡੀਆ ਤੱਕ ਗੱਲ ਸੀਮਤ ਨਹੀਂ, ਇਹ ਵੱਖ ਵੱਖ ਢੰਗ ਦੇ ਨਾਲ ਖ਼ਬਰ ਦੇ ਰੂਪ ਵਿੱਚ ਵੀ ਇਹ ਗੱਲ ਚਰਚਾ ਚ ਆ ਗਈ। ਔਰ ਅੱਜ ਦੀ ਗੱਲ ਕਰਾਂ ਤੇ ਅੱਜ ਤੇ ਜਿਹਨੂੰ ਆਪਣੀ ਮਹਿਲਾ ਕਮਿਸ਼ਨ ਆਖਦੇ ਹਾਂ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਰਾਜ ਲਾਲੀ ਗਿੱਲ ਹੁਣੀ, ਉਹਨਾਂ ਨੇ ਇਸ ਮਸਲੇ ਤੇ ਨੋਟਿਸ ਲੈ ਕੇ ਲੁਧਿਆਣੇ ਦੀ ਪੁਲਿਸ ਤੋਂ ਰਿਪੋਰਟ ਮੰਗੀ ਹੈ। 3 ਦਿਨਾਂ ਵਿੱਚ ਉਹ ਕਹਿੰਦੇ ਰਿਪੋਰਟ ਦਿਓ ਸਾਰੇ ਘਟਨਾਕ੍ਰਮ। ਉਵੇਂ ਇਹਦੇ ਵਿੱਚ ਮੈਂ ਜਿੰਨੀ ਕੁ ਜਾਣਕਾਰੀ ਇਕੱਠੀ ਕਰ ਸਕਿਆ ਮੈਂ ਤੁਹਾਨੂੰ ਦੱਸਦਾ ਕਿ ਅਸਲ ਵਿੱਚ ਵਾਪਰਿਆ ਹੈ ਕਿ 9 ਕੁੜੀਆਂ ਵੱਖ ਵੱਖ ਸਮੇਂ ਦੇ ਵਿੱਚ ਵਾਕਿਆ ਹੀ ਘਰਾਂ ਤੋਂ ਲਾਪਤਾ ਹੋਈਆਂ
1: ਜੀ,
2: ਪਰੰਤੂ 9 ਦੀਆਂ 9 ਕੁੜੀਆਂ ਜਿਹੜੀ ਮੇਰੀ ਜਾਣਕਾਰੀ ਹੈ, ਕੱਲੀ ਮੇਰੀ ਨਹੀਂ, ਅੱਜ ਤੋਂ ਕੁਛ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਵੀ ਸਾਂਝਾ ਕੀਤਾ ਕਿ ਉਹ ਆਪਣੇ ਘਰਾਂ ਚ ਪਰਤ ਗਈਆਂ। ਉਹ ਜਿਹੜਾ ਐ ਨੀ ਸੀ ਕਿ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਜਾਂ ਕੋਈ ਉਹਨਾਂ ਨੂੰ ਘਰੋਂ ਚੁੱਕ ਕੇ ਲੈ ਗਿਆ ਜ਼ਬਰਦਸਤੀ, ਨਹੀਂ। ਉਹ 9 ਕੇਸਾਂ ਵਿੱਚੋਂ ਜੋ ਪੁਲਿਸ ਨੇ ਹੁਣ ਤੱਕ ਸਚਾਈ ਦੱਸੀ ਹੈ ਉਹ ਇਹੀ ਕਿਹਾ ਕਿ ਨਹੀਂ ਭਾਈ, ਇਹ ਕੁੜੀਆਂ ਘਰੋਂ ਰੁੱਸ ਰਸਾ ਕੇ ਕੋਈ ਚਲਾ ਗਿਆ, ਕੋਈ ਮਾਪਿਆਂ ਨਾਲ ਨਾਰਾਜ਼ਗੀ, ਕੋਈ ਲੜਕੇ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਤੱਕ ਸਾਹਮਣੇ ਆਈਆਂ। ਏਦਾਂ ਦੀ ਕੋਈ ਘਟਨਾ ਨਹੀਂ ਲੁਧਿਆਣੇ ਨਾਲ ਸੰਬੰਧਿਤ ਜਿੱਥੋਂ ਅਸੀਂ ਕਹੀਏ ਕਿ ਫਲਾਨਾ ਜਾਂ ਫਲਾਨੇ ਦੀ ਕੁੜੀ ਕੋਈ ਲੈ ਗਿਆ ਜਾਂ ਕੁੜੀ ਹੁਣ ਤੱਕ ਲੱਭੀ ਨਹੀਂ, ਕਿਡਨੈਪ ਨਹੀਂ ਕਹਿ ਸਕਦੇ, ਲਾਪਤਾ ਹੋਈਆਂ ਸੀ, ਪਰੰਤੂ ਲਾਪਤਾ ਹੋਣ ਤੋਂ ਬਾਅਦ ਕੋਈ 2 ਦਿਨ ਬਾਅਦ, ਕੋਈ ਕੁਛ ਘੰਟਿਆਂ ਬਾਅਦ, ਕੋਈ 3 ਦਿਨਾਂ ਬਾਅਦ ਆਪਣੇ ਮਾਪਿਆਂ ਦੇ ਕੋਲੋਂ ਕੁੜੀਆਂ ਪਹੁੰਚ ਗਈਆਂ। 9 ਕੇਸਾਂ ਦੀ ਸਾਡੇ ਕੋਲ ਇਹ ਜਾਣਕਾਰੀ ਜਿਹੜੀ ਅੱਜ ਤੱਕ ਪਹੁੰਚੀ ਹੈ
1: ਜੀ। ਬਿਲਕੁਲ ਜੀ, ਨਾਲ ਦੀਆਂ ਤੁਸੀਂ ਲਵਾਨਾ ਵੈਲਨੈਸ ਸਪਾ ਨੂੰ ਯਾਦ ਰੱਖਣਾ ਜਾਂ ਰਿਲੈਕਸਿੰਗ ਮਸਾਜ ਥੈਰੇਪੀ ਜਾਂ ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਬ੍ਰੈਂਪਟਨ ਦੇ ਵਿੱਚ ਓਪਨ ਹੋ ਗਿਆ ਹੁਣ ਲਵਾਨਾ ਵੈਲਨੈਸ ਸਪਾ, ਪ੍ਰੋਫੈਸ਼ਨਲ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ, ਐਡਵਾਂਸ ਇਕਿਉਪਮੈਂਟ ਦੇ ਨਾਲ ਤੁਸੀਂ ਬਹੁਤ ਸਾਰੇ ਮਸਾਜ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਮਸਾਜ ਥੈਰੇਪੀ, ਰਿਲੈਕਸਿੰਗ ਮਸਾਜ, ਤੁਸੀਂ ਹਾਈਡਰਾਫੇਸ਼ਲ, ਬਹੁਤ ਸਾਰੇ ਹੋਰ ਭੈਣਾਂ ਦੇ ਬਾਬਤ ਇਸ ਸਪਾ ਦੇ ਉੱਪਰ ਸਰਵਿਸ ਮਿਲਦੀਆਂ ਨੇ। ਤੁਸੀਂ ਕਾਲ ਕਰ ਲੈਣੀ ਹੈ ਜੀ, ਪਹੁੰਚਣਾ ਆ 340 ਪਾਰਕ ਹਸਟ ਸਕੁਆਇਰ ਬ੍ਰੈਂਪਟਨ, 416-8 5385 4168815381 ਲਵਾਨਾ ਵੈਲਨੈਸ ਸਪਾ। ਔਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 20% ਡਿਸਕਾਊਂਟ ਵੀ ਮਿਲ ਸਕਦਾ ਆ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ, 9445। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ।
11: ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੁਸ਼ਿਆਰਪੁਰ ਜੀ। ਗੱਲ ਇਹ ਹੈ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰੂ ਘਰ ਬਣਿਆ, ਜਿਹਨਾਂ ਨੇ ਮੱਸੇ ਰੰਗੜ ਨੂੰ ਮਾਰੇ, ਉਹਦੇ ਨਾਲ ਹਰ ਸਾਲ ਇਹ ਸ਼੍ਰੋਮਣੀ ਕਮੇਟੀ ਵਾਲੇ ਜਦੋਂ ਐਕਸ਼ਨ ਬਲੂਸਾ ਦਾ ਟਾਈਮ ਆਉਂਦਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਪ੍ਰਕਾਸ਼ ਕਰਦੇ ਜੀ ਦੇ ਵਿੱਚ ਗੋਲੀ ਲੱਗੀ ਆ। ਔਰ ਇਹ ਸ਼ੁਰੂ ਕੀਤਾ ਸੀ ਬੀਬੀ ਜਗੀਰ ਕੌਰ ਨੇ, ਜਿਹਨੇ 2 ਕਤਲ ਕੀਤੇ ਸੀਗੇ। ਪਹਿਲਾਂ ਤੇ ਇਹ ਕਿ ਬੀਬੀ ਜਗੀਰ ਕੌਰ ਨੂੰ ਕੀ ਪਰੂਫ ਸੀਗਾ ਕਿ ਗੋਲੀ ਵਾਕਿਆ ਫੌਜ ਦੀ ਲੱਗੀ ਹੈ, ਕ੍ਰਾਸਿੰਗ ਫਾਇਰ ਚੱਲਦਾ ਸੀ ਜੀ, ਬੀਬੀ ਜੋ ਬੈਰਲ ਚੋਂ ਨਿਕਲੀ ਹੋਈ ਗੋਲੀ ਦੇ ਨਾਲ ਨਾਲ ਚਲੀ ਜਾ ਰਹੀ ਸੀ। ਦੂਸਰਾ ਇਹ ਤਾਂ ਦਿਖਾ ਰਹੇ ਆ ਸਿਰਫ ਪੈਸੇ ਇਕੱਠੇ ਕਰਨ ਵਾਸਤੇ, ਉਹ ਆਪਦੀਆਂ ਕਰਤੂਤਾਂ ਵੱਲ ਲਿਖ ਕੇ ਪਾਓ ਨਾ, ਜੋ ਗਿਆਨੀ ਰਗਵੀਰ ਸਿੰਘ ਨੇ ਹੁਣ ਦੱਸਿਆ ਅਕਾਲ ਤਖ਼ਤ ਦਾ ਜਥੇਦਾਰ ਸੀ, ਜਿਹੜੀਆਂ 3 ਬੀੜਾਂ ਵੇਚ ਦਿੱਤੀਆਂ ਗਈਆਂ ਉਹਦੇ ਵਿੱਚ ਇੱਕ ਬੀੜ ਉਹ ਸੀ ਜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ 10 ਤੱਕ, ਉਹ ਗਿਆਨੀ ਰਗਵੀਰ ਸਿੰਘ ਤਾਂ ਗਲਤ ਨਹੀਂ ਕਹਿ ਰਿਹਾ, ਇਹ ਤਾਂ ਉਸ ਤੋਂ ਪਹਿਲਾਂ ਵੀ ਇਹ ਇੱਥੇ ਟੀਵੀ ਦੇ ਉੱਤੇ ਆ ਰਿਹਾ, ਇਹ ਲੋਕਾਂ ਨੂੰ ਭੜਕਾਉਣ ਵਾਸਤੇ ਤੇ ਪੈਸੇ ਇਕੱਠੇ ਕਰਨ ਦਾ ਬਹਾਨਾ ਬਣਾਇਆ ਹੋਏ ਨਾ। ਤੁਸੀਂ ਦੱਸੋ ਕਿ ਉਹ ਠੀਕ ਹੈ, ਕੌਣ ਕਹਿੰਦਾ ਕਿ ਗੋਲੀ ਇੱਕ ਫੌਜ ਦੀ ਲੱਗੀ ਸੀ, ਗੋਲੀ ਕ੍ਰਾਸਿੰਗ ਚੱਲਦੀ, ਕੀ ਪਤਾ ਕਿਹਦੀ ਗੋਲੀ ਲੱਗੀ ਹੈ
1: ਜੀ। ਸਰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਸਮਾਂ ਸੀਮਤ ਹੈ ਜੀ, ਰਮੇਸ਼ ਜੀ
2: ਦੇਖੋ ਕੈਪਟਨ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿਹੜੇ ਦਿਨ ਚੱਲ ਰਹੇ ਆ, ਜਿਸ ਸੰਦਰਭ 'ਚ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਜਿਹਨੂੰ ਆਪਾਂ ਕੋਈ ਸਾਕਾ ਨੀਲਾ ਤਾਰਾ ਆਖਦੇ ਹਾਂ, ਕੋਈ ਤੀਸਰਾ ਘੱਲੂਘਾਰਾ ਆਖਦਾ, ਉਸ ਸੰਦਰਭ 'ਚ ਜਦੋਂ ਅਸੀਂ ਗੱਲ ਕਰਾਂਗੇ ਉੱਥੇ ਮੈਨੂੰ ਲੱਗਦਾ ਕਿ ਇਹ ਸਵਾਲ ਜਾਇਜ਼ ਨਹੀਂ ਰਹਿ ਜਾਂਦਾ ਕਿ ਕੁੜੀ ਕਿਹਦੀ ਲੱਗੀ, ਕਿਵੇਂ ਲੱਗੀ। ਗੋਲੀ ਤੇ ਲੱਗੀ, ਇਹ ਸੱਚ ਹੈ। ਔਰ ਇੱਕ ਥਾਂ ਤੇ ਨਹੀਂ ਲੱਗੀ, ਬਹੁਤ ਥਾਵਾਂ ਤੇ ਗੋਲੀਆਂ ਲੱਗੀਆਂ ਨੇ। ਹੁਣ ਉਹਦੇ ਵਿੱਚ ਐਸ ਜੀ ਪੀ ਸੀ ਕੀ ਕਰਦੀ ਹੈ, ਗਿਆਨੀ ਰਘਵੀਰ ਸਿੰਘ ਕੀ ਕਹਿੰਦੇ ਆ, ਮੈਨੂੰ ਲੱਗਦਾ ਕਿ 6 ਤਰੀਕ ਤੋਂ ਬਾਅਦ, ਕੱਲ ਤੋਂ ਬਾਅਦ, ਕਿਉਂਕਿ ਕੱਲ ਤੱਕ ਇਹ ਸਾਕਾ ਚੱਲਦਾ ਹੈ, ਉਸ ਸਾਕੇ ਦੇ ਸੰਦਰਭ ਚ ਗੱਲਾਂ ਕਰੀਏ, ਜਿਹੜਾ ਕੁਛ ਨੈਗੇਟਿਵ ਪੋਜ਼ਿਟਿਵ ਹੈ ਉਹ ਕੱਲ ਤੋਂ ਬਾਅਦ ਅਸੀਂ ਚਰਚਾ ਚ ਲੈ ਕੇ ਆਵਾਂਗੇ। ਮੈਨੂੰ ਲੱਗਦਾ ਕਿ ਆਹ ਦਿਨਾਂ ਤੇ ਇਹ ਵੱਖਰਾ ਪੇਸ਼ਾ ਸਾਨੂੰ ਨਹੀਂ ਚੁੱਕਣਾ ਚਾਹੀਦਾ।
1: ਜੀ ਬਹੁਤ ਸ਼ੁਕਰੀਆ ਜੀ, ਅੱਜ ਦਾ ਸਮਾਂ ਸਾਨੂੰ ਇੱਥੇ ਤੱਕ ਇਜਾਜ਼ਤ ਦੇ ਰਿਹਾ ਰਮੇਸ਼ ਜੀ, ਬਹੁਤ ਸ਼ੁਕਰੀਆ। ਕੱਲ ਨੂੰ ਮਿਲਦੇ ਹਾਂ ਨਵੀਂ ਸਵੇਰ, ਨਵੀਆਂ ਗੱਲਾਂ ਬਾਤਾਂ ਤੇ ਨਵੀਆਂ ਖਬਰਾਂ ਦੇ ਨਾਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਸਰੋਤਿਆਂ ਨੂੰ ਵੀ ਇਹ ਸਾਡੀ ਅੱਜ ਜੋੜ ਕੇ ਬੇਨਤੀ ਹੈ ਕਿ ਅਸੀਂ 2 ਘੰਟਿਆਂ ਦੇ ਪ੍ਰੋਗਰਾਮ ਨੂੰ 1 ਘੰਟੇ ਦੇ ਵਿੱਚ ਤਬਦੀਲ ਕਰ ਚੁੱਕੇ ਹਾਂ, ਸੋ ਉਹਦੇ ਕਾਰਨ ਹੋ ਸਕਦਾ ਕਿ ਤੁਹਾਨੂੰ ਉਹ ਜਿਹੜਾ ਪਹਿਲਾਂ ਵਾਲਾ ਆਨੰਦ ਤੁਸੀਂ ਰਮੇਸ਼ ਹੁਸ਼ਿਆਰਪੁਰ ਜੀ ਨੂੰ ਓਨਾ ਨਹੀਂ ਸੁਣ ਪਾਉਂਦੇ, ਇਹੀ ਇਹਦੇ ਪਿੱਛੇ ਕਾਰਨ ਆ। ਸੋ ਕੋਸ਼ਿਸ਼ ਕਰਦੇ ਹਾਂ ਕਿ ਹੋਰ ਹੁਸ਼ਿਆਰਪੁਰ ਜੀ ਦੇ
12: Another Don clean with the Don Ducks.
13: Oh, he's doing dishes with Don Platinum.
14: The only soap trusted to save wildlife affected by oil.
13: And Platinum removes up to 99% of grease and food residue, so he doesn't have to work so hard.
14: Well, flap my wings. What'll he do with all that unused elbow grease?
13: Organize the fridge, the spice rack, the junk drawer.
14: What are you quacking on about? He's gonna make enchiladas.
13: More dishes? That's giving this duck goosebumps.
12: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: northwest corner of Queen Street East and Airport Road in Brampton. They are conveniently open 24/7.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਭ ਦਾ ਸਵਾਗਤ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੁਣੋ ਸਤਵਾਂ ਕਾਲਜ ਵਾਲੇ ਢਾਡੀ ਜੱਥੇ ਦੀ ਇਹ ਢਾਡੀ ਵਾਰ।

0: ਵਾਹ ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਦਲਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ ਐਂਡ ਹੈਪੀ ਹੈਪੀ ਹੈਪੀ ਫਰਾਈਡੇ ਮਾਰਨਿੰਗ। ਵਾਹ ਬਈ ਵਾਹ, ਸੋ ਫਰਾਈਡੇ ਮਾਰਨਿੰਗ ਤੇ ਬਹੁਤ ਹੀ ਖੂਬਸੂਰਤ ਸਵੇਰ ਤੇ ਕਹਿੰਦੇ ਨੇ ਕਿ ਅੱਜ ਟੋਰਾਂਟੋ ਦੇ ਵਿੱਚ ਸਟਿੱਕੀ ਸਮਰ ਹੀਟ ਦੇਖਣ ਨੂੰ ਮਿਲੇਗੀ। ਹੈ ਸਨਸ਼ਾਈਨ, ਹਾਈ ਆਫ 31, ਤੇ ਫਿਰ ਕਹਿ ਰਹੇ ਨੇ ਕਿ ਪੋਸੀਬਿਲਿਟੀ ਹੈ ਕਿ ਕੱਲ੍ਹ ਨੂੰ ਕਣੀਆਂ ਪੈਣ, ਥੰਡਰਸਟੋਰਮ ਹੋਣ, ਤੇ ਵਿਲ ਬੀ ਫੀਲਿੰਗ ਕਲੋਸਰ ਟੂ 32 ਟੁਮਾਰੋ। ਸੋ ਖੂਬਸੂਰਤ ਗਰਮੀ ਹੈ, ਇੰਜੋਏ ਕਰੋ ਯਾਰ। ਮੈਨੂੰ ਪਤਾ ਕਿ ਇਹਨਾਂ ਦਿਨਾਂ 'ਚ ਥੋੜ੍ਹੇ ਜਿਹਾ ਬਾਹਰ ਬੂਹਰ ਤਾਂ ਬੰਦੇ ਨੂੰ ਜਾਣਾ ਮੁਸ਼ਕਲ ਤਾਂ ਹੋ ਜਾਂਦਾ, ਬਟ ਚਲੋ ਫਿਰ ਕੀ ਹੋਇਆ, ਐਡੀ ਕਿਹੜੀ ਗੱਲ ਹੈ, ਇੰਜੋਏ ਕਰੋ, ਬਾਹਰ ਵੀ ਜਾਓ, ਬੁੱਲੇ ਲੁੱਟੋ ਅਤੇ ਮੌਸਮ ਦੇ ਨਜ਼ਾਰੇ ਲਓ। ਸੋ ਫਾਈਨਲੀ ਸਮਰ ਟਾਈਮ ਐਂਡ ਵੀਕਐਂਡ, ਵੀਕਐਂਡ 'ਤੇ ਤਾਂ ਵੈਸੇ ਹੀ ਬੰਦੇ ਨੂੰ ਵਿਹਲ ਨਹੀਂ ਮਿਲਦਾ ਹੈ ਕਿ ਵਿਆਹ ਸ਼ਾਦੀਆਂ ਇਹ ਵੋ, ਇੰਨਾ ਕੁ ਹੁੰਦਾ ਕਿ ਵੀਕਐਂਡ 'ਤੇ ਕਣੀਆਂ ਨਾ ਬੜੀਆਂ ਪੈਣ, ਕਿਉਂਕਿ ਲੋਕਾਂ ਨੇ ਆਪਦੇ ਵੈਡਿੰਗਸ ਨੂੰ ਐਂਡ ਇਸ ਸੀਜ਼ਨ ਨੂੰ ਇੰਜੋਏ ਕਰਨਾ ਹੁੰਦਾ। ਬਟ ਚਲੋ ਕੀ ਕਰ ਸਕਦੇ ਹੋ, ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਜਾਂ ਤਾਂ ਹੋਵੇ ਵੀ ਕੋਈ ਸਵਿੱਚ ਹੈ ਵੀ ਅੱਜ ਇਹ ਮੌਸਮ ਕਰਦੇ, ਕੱਲ੍ਹ ਉਹ ਕਰ ਦਿਓ। ਸੋ ਖੈਰ, ਸਟੂਡੀਓ ਦਾ ਨੰਬਰ ਹੈ 9056733337 ਆਪਣਾ, 9056733337 9056733337। ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕੀਤਾ ਜਾ ਰਿਹਾ ਬਈ ਆਲ ਵੇ ਰੂਫਰਸ ਦੇ ਸਹਿਯੋਗ ਦੇ ਨਾਲ। ਇਹੀ ਦਿਨ ਹੁੰਦੇ ਆ ਕੋਈ ਰੂਫ ਦਾ ਕੰਮ ਕਰਵਾਉਣਾ, ਦੇਖੋ ਰੈਜ਼ੀਡੈਂਸ਼ਲ ਜਾਂ ਕਮਰਸ਼ਲ ਰੂਫਿੰਗ, ਫਲੈਟ ਰੂਫ, ਸ਼ਿੰਗਲ ਜਾਂ ਮੈਟਲ ਰੂਫ ਲਗਵਾਉਣੀ ਹੈ, ਇਹਨਾਂ ਕੋਲ 15 ਸਾਲ ਦਾ ਐਕਸਪੀਰੀਅੰਸ ਹੈ, GTA 'ਚ ਵੀ ਕੰਮ ਕਰਦੇ ਆ, ਕਿਚਨਰ 'ਚ ਵੀ ਕੰਮ ਕਰਦੇ ਆ, ਕੇਂਬਰਿਜ, ਲੰਡਨ, ਗੁਐਲਫ, ਹੈਮਿਲਟਨ, ਬੈਰੀ, ਜੋਰਜ ਟਾਊਨ, ਜਿੱਥੇ ਕਹੋਗੇ ਉੱਥੇ ਪਹੁੰਚ ਜਾਣਗੇ। ਫੁੱਲੀ ਇੰਸ਼ੋਰਡ ਕੰਪਨੀ ਹੈ, ਰਿਟਨ ਵਾਰੰਟੀ, ਲਿਖਤ ਦੇ ਵਿੱਚ ਤੁਹਾਨੂੰ ਵਾਰੰਟੀ ਦੇ ਰਹੇ ਨੇ। ਆਲ ਵੇ ਰੂਫਰਸ ਦੇ ਰੂਬਲ ਨੂੰ ਅੱਜ ਹੀ ਫੋਨ ਕਰੋ, ਨਵੀਂ ਰੂਫ ਲਗਵਾ ਲਓ, ਕਹਿ ਦਿਓ ਬਈ ਨਵੀਂ ਨੇ ਤੁਹਾਡੀ ਬੜੀ ਤਾਰੀਫ ਕੀਤੀ ਅਤੇ ਇੱਕ ਵਧੀਆ ਡਿਸਕਾਊਂਟ ਵੀ ਲੈ ਲਓ। 6475050943 6475050943 ਆਲਵੇ ਰੂਫਰਸ, 647-505-0943 ਦੇ ਉੱਤੇ ਕਾਲ ਕਰੋ ਤੁਸੀਂ, ਅਤੇ ਤੁਹਾਡੇ ਲਈ ਆਲ ਵੇ ਰੂਫਰਸ ਦੀ ਟੀਮ ਬਿਲਕੁਲ ਹਾਜ਼ਰ ਹੈ, ਅਤੇ ਆਲਵੇ ਰੂਫਰਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਫੀਫਾ ਵਰਲਡ ਕੱਪ ਆ ਰਿਹਾ ਹੈ, ਸੋ ਫੀਫਾ ਵਰਲਡ ਕੱਪ ਟੋਰਾਂਟੋ ਦੇ ਵਿੱਚ ਕੁਝ ਗੇਮਸ ਖੇਡੀਆਂ ਜਾ ਰਹੀਆਂ। ਨੈਕਸਟ ਵੀਕ ਮੈਚਿਸ ਦੀ ਸ਼ੁਰੂਆਤ ਹੈ 11 ਤਰੀਕ ਤੋਂ। ਸੋ 11 ਤਰੀਕ ਵਾਲਾ ਮੈਚ ਮੈਕਸੀਕੋ ਸਿਟੀ 'ਚ ਹੋ ਰਿਹਾ, ਅਤੇ ਆਪਣੇ ਇੱਥੇ ਕਦੋਂ ਮੈਚਿਸ ਨੇ ਮਾੜਿਆ ਇਹ ਵੀ ਦੇਖ ਲਈਏ। ਸੋ ਆਈ ਥਿੰਕ 12 ਤਰੀਕ ਦਾ ਮੈਚ ਅਗਲੇ ਵੀਕ ਦਾ, ਕੈਨੇਡਾ ਵਰਸਿਸ ਬੋਸਨੀਆ, ਐਂਡ 3 ਵਜੇ ਦਾ ਮੈਚ ਹੈ। ਫਿਰ ਉਸ ਤੋਂ ਬਾਅਦ 17 ਨੂੰ, ਫਿਰ 20 ਨੂੰ, ਫਿਰ 23 ਨੂੰ ਜਰਮਨੀ ਵਾਲੇ ਆ ਰਹੇ ਹੈ, 20 ਤਰੀਕ ਨੂੰ ਕਰੋਏਸ਼ੀਆ ਵਾਲੇ ਆ ਰਹੇ ਹੈ 23 ਤਰੀਕ ਨੂੰ, ਅਤੇ ਫਿਰ ਚੱਲ ਸੋ ਚੱਲ ਫੀਫਾ ਵਰਲਡ ਕੱਪ ਜਿੱਥੇ ਕਿ ਆਪਾਂ ਮੈਚਿਸ ਨੂੰ ਇੰਜੋਏ ਕਰਾਂਗੇ, ਉੱਥੇ ਨਾਲ ਦੀ ਨਾਲ ਖਾਣ ਪੀਣ ਦਾ ਵੀ ਪੂਰਾ ਇੱਕ ਹੁਣ ਤਿਆਰੀ ਆ, ਕਿਉਂਕਿ ਬੜੇ ਵੱਖਰੇ ਵੱਖਰੇ ਕੰਟਰੀਜ਼ ਤੋਂ ਟੀਮਾਂ ਆ ਰਹੀਆਂ ਨੇ। ਸੋ ਉਹਨਾਂ ਕੰਟਰੀਜ਼ ਦੇ ਹੁਣ ਰੈਸਟੋਰੈਂਟਸ ਵੀ ਤਿਆਰੀਆਂ ਕਰ ਰਹੇ ਆ ਕਿ ਅਸੀਂ ਆਪਣੇ ਕੰਟਰੀ ਦੇ ਸਪੈਸ਼ਲ ਕੁਛ ਨਾ ਕੁਛ ਖਾਣੇ ਤਿਆਰ ਕਰੀਏ। ਸੋ 12 ਤਰੀਕ ਨੂੰ ਕੈਨੇਡਾ ਬੋਸਨੀਆ ਨਾਲ ਖੇਡ ਰਿਹਾ, ਅਤੇ ਉੱਥੇ ਇੱਕ ਮੋਰਾਕੋ ਵਿੱਚ ਫਾਈਨ ਫੂਡ ਵਾਲੇ ਕਹਿੰਦੇ ਸਾਨੂੰ ਤਾਂ ਚਾਹ ਹੀ ਚੜ ਗਿਆ ਯਾਰ, ਇਹਨਾਂ ਦੀਆਂ ਲੋਕੇਸ਼ਨਸ ਨੇ ਇਟੋਬਿਕੋ, ਓਕਵਿਲ ਅਤੇ ਪੀਅਰਸਨ ਏਅਰਪੋਰਟ ਦੇ ਨੇੜੇ, ਅਤੇ ਵੀ ਇੱਕ ਬੋਸਨੀਅਨ ਓਰਿਜਿਨਲ ਪਹਿਲਾ ਰੈਸਟੋਰੈਂਟ ਹੈ ਟੋਰਾਂਟੋ ਦਾ, ਉਹਨਾਂ ਨੂੰ ਬੜਾ ਚਾਅ ਹੈ। ਸੋ ਵੱਖਰੀਆਂ ਵੱਖਰੀਆਂ ਕੰਟਰੀਜ਼ ਤੋਂ ਫੂਡ ਦੇ ਇਸਟੈਬਲਿਸ਼ਮੈਂਟਸ ਜਿਹੜੇ ਨੇ, ਹੁਣ ਗਾਨਾ ਵਾਲੇ ਉਹ ਬੜੇ ਖੁਸ਼ ਨੇ ਕਿ ਬਈ ਗਾਨਾ ਇੱਥੇ ਖੇਡ ਰਿਹਾ। ਸੋ ਇਟੋਬਿਕੋ 'ਚ ਇੱਕ ਗਾਨਾ ਦਾ ਰੈਸਟੋਰੈਂਟ ਹੈ, ਅਤੇ ਇੱਦਾਂ ਦੇ ਹੋਰ ਬੜੇ ਰੈਸਟੋਰੈਂਟਸ ਡਿਫਰੈਂਟ ਡਿਫਰੈਂਟ ਕੰਟਰੀਜ਼ ਹੈ। ਸੋ ਗੈਟ ਰੈਡੀ, ਜਿੱਥੇ ਕਿ ਸੋਕਰ ਹੈ, ਫੁੱਟਬਾਲ ਹੈ, ਦੁਨੀਆ ਤੋਂ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਵੱਖਰੀਆਂ ਵੱਖਰੀਆਂ ਕੰਟਰੀਜ਼ ਤੋਂ, ਮਲਟੀਕਲਚਰਲਿਜ਼ਮ ਵੀ ਮਨਾਇਆ ਤੇ ਇੰਜੋਏ ਕੀਤਾ ਜਾਵੇਗਾ ਫੀਫਾ ਦੇ ਰਾਹੀਂ। ਸੋ ਖੈਰ ਸਰਬਤ ਜੀ ਸਾਡੇ ਨਾਲ ਨੇ ਤੇ ਸਰਬ ਜੀ ਵੈਲਕਮ।
1: ਵਾਕਿਆ ਨਵੀਂ, ਦਿਸ ਇਜ਼ ਗੋਇੰਗ ਟੂ ਬੀ ਆਈ ਥਿੰਕ ਵਨ ਆਫ ਦਾ ਬਿਗੈਸਟ ਇਵੈਂਟ ਇਨ ਦਾ ਡੀਕੇਡ, ਕਿਉਂਕਿ ਆਈ ਥਿੰਕ ਓਵਰ 17 ਮਿਲੀਅਨ ਪੀਪਲ ਵਿਲ ਪਾਸ ਥਰੂ ਆਪਣਾ ਜਿਹੜਾ ਹੈਗਾ ਟੋਰਾਂਟੋ ਪੀਅਰਸਨ ਏਅਰਪੋਰਟ, ਔਰ ਇਹਦਾ ਮੈਗਨੀਚਿਊਡ ਕਾਫੀ ਵੱਡਾ ਹੋਣ ਵਾਲਾ। ਤੁਸੀਂ ਬਿਲਕੁਲ ਇਨਫੋਰਮੇਸ਼ਨ ਦੇ ਹੀ ਦਿੱਤੀ ਹੈ, ਐਂਡ ਆਈ ਥਿੰਕ ਵੀ ਲੁੱਕ ਫਾਰਵਰਡ ਟੂ ਦੈਟ, ਔਰ ਰਿਸਟ੍ਰਿਕਟਿਵ ਰੋਡ ਮੂਵਮੈਂਟ ਵੀ ਰਹੇਗੀ। ਸੋ ਕਾਈਂਡਲੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਪਲੀਜ਼ ਡਿਊਰਿੰਗ ਫੀਫਾ ਮੇਕ ਸ਼ੋਰ ਇਫ ਯੂ ਆਰ ਟਰੈਵਲਿੰਗ ਬਾਈ ਕਾਰ ਟੂ ਟੋਰਾਂਟੋ, ਤੇ ਉਹ ਔਖਾ ਹੋ ਸਕਦਾ ਹੈ। ਨਵੀਂ ਸਪੇਸ ਐਕਸ ਜਿਹੜਾ ਹੈਗਾ, ਉਹਦਾ ਜਿਹੜਾ ਆਈ ਪੀ ਓ ਹੈਗਾ, ਉਹਨੇ ਮਲਟੀ ਮਿਲੀਅਨ ਤਾਂ ਕਈ ਲੋਕ ਬਣਾਉਣੇ ਨੇ, ਲੇਕਿਨ ਬਿਲੀਅਨਰ ਵੀ ਕਈ ਬਣਾਉਂਦੇ ਨੇ। 2008 ਦੇ ਵਿੱਚ ਜਦੋਂ ਐਂਟੋਨੀਓ ਗ੍ਰੈਸੀਅਸ ਨੇ $20 million, ਹੀ ਇਜ਼ ਅ ਲੌਂਗ ਟਰਮ ਜਿਹੜਾ ਹੈਗਾ ਫਰੈਂਡ ਆਫ ਈਲਨ ਮਸਕ ਸਪੋਰਟਰ, $20 million ਦਿੱਤਾ, ਤੇ ਅੱਜ ਉਹਦਾ $130 billion ਦੇ ਰੂਪ ਦੇ ਵਿੱਚ ਪੇ ਆਊਟ ਹੋਏਗਾ। ਸੋ ਦ ਅਮਾਊਂਟ ਆਫ ਐਕਵਿਟੀਜ਼ ਹੀ ਹੋਲਡ ਵਿਲ ਅਮਾਊਂਟ ਟੂ $130 billion। ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਇਫ ਦ ਲਾਈਫ ਇਜ਼ ਫੁੱਲ ਆਫ ਚੈਲੰਜਸ, ਦੈਨ ਦ ਲਾਈਫ ਆਲਸੋ ਸ਼ਾਵਰਸ ਅਪੋਨ ਲੋਟ ਆਫ ਓਪਰਚੁਨਿਟੀ ਐਂਡ ਪ੍ਰੀਮੀਅਮਸ ਅਲੋਂਗ ਸਾਈਡ ਆਲਸੋ। ਕਹਿਣ ਦਾ ਭਾਵ ਇਹ ਹੈਗਾ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਅਸੀਂ ਆਮ ਤੌਰ ਤੇ ਇਸ ਗੱਲ ਦੇ ਉੱਪਰ ਹੋ ਜਾਂਦੇ ਹਾਂ ਕਿ ਫਲਾਨਾ ਅਕਾਊਂਟ ਖੋਲ ਲਓ, ਫਲਾਨੀ ਜਗ੍ਹਾ ਅਕਾਊਂਟ ਖੋਲ ਲਓ, ਉੱਥੇ ਪੈਸੇ ਲਾ ਲਓ, ਟਰਾਈ ਕਰਕੇ ਦੇਖ ਲਾਂਗੇ, ਇੰਡੈਕਸ ਫੰਡ ਲੈ ਲਈਏ ਜਾਂ ETF ਲੈ ਲਈਏ, ਫੀਸ ਨਹੀਂ ਅਸੀਂ ਪੇ ਕਰਨੀ। ਬਟ ਅਸੀਂ ਅੰਡਰਲਾਈਂਗ ਇੱਕ ਬਹੁਤ ਵੱਡੀ ਜਿਹੜੀ ਆਈ ਵੁੱਡ ਸੇ ਓਪਰਚੁਨਿਟੀ ਹੈ ਜਾਂ ਪੁਆਇੰਟ ਨੂੰ ਮਿਸ ਕਰ ਜਾਂਦੇ ਹਾਂ ਕਿ ਵਾਈ ਵੀ ਆਰ ਬਾਇੰਗ ਸਮਥਿੰਗ ਐਂਡ ਵਾਈ ਵੀ ਆਰ ਸੈਲਿੰਗ ਇਟ। ਬਾਇੰਗ ਦੇ ਵਿੱਚ ਖਾਸ ਰੀਜ਼ਨ, ਉਹਦੀ ਪ੍ਰੋਫਿਟੇਬਿਲਿਟੀ ਹੈ, ਉਹਦੀ ਗਰੋਥ ਹੈ, ਉਹਦੇ ਵਿੱਚ ਖਾਸ ਰੀਜ਼ਨ ਟੈਕਸ ਪਲੈਨਿੰਗ ਵੀ ਹੋ ਸਕਦਾ ਹੈ। ਲੇਕਿਨ ਜਦੋਂ ਅਸੀਂ ਸਿਰਫ ਔਰ ਸਿਰਫ ਵਨ ਸਾਈਡਡ ਹੋ ਕੇ ਗੇਮ ਖੇਲ ਰਹੇ ਹਾਂ, ਸਾਨੂੰ ਪ੍ਰੋਬਲਮ ਆ ਸਕਦੀਆਂ ਨੇ। ਸੈਕਿੰਡ, ਜਿਹੜੀ ਮੋਸਟ ਕਾਮਨ ਪ੍ਰੋਬਲਮ ਵਿਚ ਇਜ਼ ਨੋਟ ਦੈਟ ਅਨਕਾਮਨ ਅਮੰਗ ਆਰ ਸਕਸੈਸਫੁਲ ਬਿਜ਼ਨਸਮੈਨ, ਇਜ਼ ਕਿ ਦੇ ਸਿਟ ਵਿਦ ਲੋਟ ਆਫ ਕੈਸ਼ ਔਨ ਦਾ ਸਾਈਡ ਲਾਈਨ, ਭਾਵ ਕਿ ਉਹ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟੇਬਿਲਿਟੀ ਗਰੋਥ ਕ੍ਰੀਏਟ ਕਰਦੇ ਆ ਥਰੂ ਦੇਰ ਐਫਰਟਸ, ਲੇਕਿਨ ਵੈਨ ਇਟ ਕਮਸ ਟੂ ਇਨਵੈਸਟਿੰਗ ਦੈਟ ਮਨੀ ਫੋਰ ਫਿਊਚਰ, ਉਹਨਾਂ ਦੀ ਡਾਇਵਰਸੀਫਿਕੇਸ਼ਨ ਦੀ ਜਿਹੜੀ ਕੀ ਹੈ ਉਹ ਕਿਤੇ ਨਾ ਕਿਤੇ ਲੋਸਟ ਹੋ ਜਾਂਦੀ ਹੈ। ਭਾਵ ਕਿ ਉਹ ਹਰ ਉਹੀ ਕੰਮ ਕਰਨਾ ਚਾਹੁੰਦੇ ਨੇ ਜਿਹਦੇ ਵਿੱਚ ਉਹ ਕੰਫਰਟੇਬਲ ਫੀਲ ਕਰਦੇ ਨੇ, ਮੀਨਸ ਕਿ ਜਿਹੜਾ ਕੰਮ ਉਹਨਾਂ ਨੂੰ ਆਉਂਦਾ। ਇਹੀ ਰੀਜ਼ਨ ਹੈ ਕਿ ਵੈਲਥ ਮੈਨੇਜਮੈਂਟ ਜਿਹੜੀ ਹੈਗੀ ਹੈ ਬੜੀ ਅਨਈਵਨ ਹੈ, ਇਹ ਈਵਨਲੀ ਡਿਸਟ੍ਰੀਬਿਊਟਡ ਨਹੀਂ ਹੈ, ਕਿਉਂਕਿ ਹਰ ਉਹ ਕੰਮ ਜਿਹੜਾ ਸਾਨੂੰ ਨਹੀਂ ਆਉਂਦਾ ਉਹਦੇ ਲਈ ਸਪੈਸ਼ਲਿਸਟ ਨੂੰ ਲੱਭੋ ਤੇ ਉਹਨੂੰ ਕਰਨ ਦਿਓ। ਕਾਰਨ ਕੀ ਹੈ, ਗਰੋਥ ਆਫ ਮਨੀ ਸ਼ੁੱਡ ਨਾਟ ਬੀ ਰਿਸਟ੍ਰਿਕਟਿਵ ਆਫ ਯੂਰ ਓਨ ਐਫਰਟ ਐਂਡ ਥੋਟ ਪ੍ਰੋਸੈਸ, ਇਹੀ ਅੱਜ ਦਾ ਮੰਤਰ ਹੈ, ਔਰ ਇਹੀ ਚੀਜ਼ ਅਸੀਂ ਡਿਲੀਵਰ ਕਰਦੇ ਹੈਗੇ ਹਾਂ। ਵੈਨ ਇਟ ਕਮਸ ਟੂ ਮਨੀ, ਵੀ ਡੂ ਨਾਟ ਜਸਟ ਇਨਵੈਸਟ ਯੂਰ ਮਨੀ, ਵੀ ਇਨਵੈਸਟ ਇਨ ਯੂਰ ਡ੍ਰੀਮਸ। 416-833-8533, 416-833-8533, 833-8533. ਥੈਂਕ ਯੂ ਨਵੀਂ।
0: ਥੈਂਕ ਯੂ ਸਰ। 416-833-8533 ਤੇ ਤੁਸੀਂ ਸੌਰਵ ਰਤਨ ਜੀ ਦੇ ਨਾਲ ਗੱਲਬਾਤ ਕਰੋ। 416-833-8533 ਇਹਨਾਂ ਦਾ ਇੱਕੋ ਇੱਕ ਫੋਨ ਨੰਬਰ ਹੈ ਤੇ ਐਨੀ ਟਾਈਮ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਜਿੱਥੇ ਕਿ ਫੀਫਾ ਦੀ ਮੈਂ ਗੱਲ ਕੀਤੀ, ਨਾਲ ਦੀ ਨਾਲ ਅੱਜ ਦੂਜੀ ਗੇਮ ਹੈ NBA ਫਾਈਨਲਸ ਦੀ। ਪਹਿਲਾ ਮੈਚ ਬੜਾ ਫਸ ਮਾਰੇ ਹੈ ਨਿਊਯਾਰਕ ਦਾ ਤੇ ਸੈਨ ਐਂਟੋਨੀਓ ਦਾ। ਟੁਡੇ ਇਜ਼ ਗੇਮ 2 ਤੇ ਫਿਰ ਉਸ ਤੋਂ ਬਾਅਦ ਨਿਊਯਾਰਕ ਚੱਲਣਗੀਆਂ ਟੀਮਾਂ। ਹੁਣ ਫਿਲਹਾਲ ਸੈਨ ਐਂਟੋਨੀਓ 'ਚ ਖੇਡ ਰਹੀਆਂ ਨੇ, ਦੇਖਦੇ ਹਾਂ ਜੇ ਸੈਨ ਐਂਟੋਨੀਓ ਵਾਲੇ ਈਵਨ ਕਰ ਸਕਦੇ ਆ 1-1 ਸੀਰੀਜ਼ ਨੂੰ ਕਿ ਨਹੀਂ। ਓਨਲੀ ਟਾਈਮ ਵਿਲ ਟੈਲ, ਬਟ ਲੈਟਸ ਸੀ ਤੇ ਦੇਖਦੇ ਹਾਂ ਕੀ ਬਣਦਾ। ਬਰੈਂਪਟਨ 'ਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਬਈ, ਇੱਕ ਮੌਤ ਤੇ ਦੋ ਸਸਪੈਕਟਸ ਨੂੰ ਲੱਭਿਆ ਜਾ ਰਿਹਾ ਸੈਂਡਲਵੁੱਡ ਅਤੇ ਕ੍ਰਾਊਨ ਵਿਕਟੋਰੀਆ ਦੇ ਨੇੜੇ ਕ੍ਰੈਡਿਟ ਵਿਊ ਦੇ ਕੋਲ। ਸੋ ਸੈਂਡਲਵੁੱਡ ਕ੍ਰੈਡਿਟ ਵਿਊ ਕਹਿ ਲਓ, ਮੇਨਲੀ ਇੱਕ ਬੰਦੇ ਦੀ ਡੈਥ ਹੋਈ ਤੇ ਸ਼ੂਟਿੰਗ ਵੰਸ ਅਗੈਨ। ਚਲੋ, ਬੀ ਸੇਫ, ਬੀ ਕੇਅਰਫੁਲ, ਖਿਆਲ ਰੱਖੋ ਆਪਣਾ ਤੇ ਜਿੰਨਾ ਵੀ ਯਾਰ ਵਾਇਰਸ ਤੋਂ ਬਚ ਸਕਦੇ ਆ। ਹੁਣ ਬਚਣਾ ਬੁਚਣਾ ਕਹਿ ਲਓ ਕਿ ਹੁਣ ਕਿਹਦੇ ਹੱਥ ਹੈ ਉਹ ਤਾਂ ਹੁਣ ਯੂ ਨੈਵਰ ਨੋ, ਬਟ ਖੈਰ ਫਿਰ ਵੀ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਬੰਦਾ ਨਹੀਂ ਪੈਂਦਾ ਉਹ ਸਗਾ ਤੇ ਆਪਣੀ ਫੈਮਿਲੀ ਨਾਲ ਲਾਈਫ ਇੰਜੋਏ ਕਰ ਜੋਗਾ ਤਾਂ ਰਹਿੰਦਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਮੈਂ ਤੁਹਾਨੂੰ ਨੰਬਰ ਜ਼ਰੂਰ ਦੇਣਾ ਚਾਹੁੰਦਾ। ਦੋ ਤਿੰਨ ਚੀਜ਼ਾਂ ਨੇ, ਤੁਸੀਂ ਜੇ ਕੰਟਰੈਕਟਰ ਹੋ, ਰੈਨੋਵੇਸ਼ਨ ਦੇ ਫੀਲਡ 'ਚੋਂ ਪਲੰਬਰ ਹੋ, ਇਲੈਕਟ੍ਰੀਸ਼ੀਅਨ ਹੋ, ਤੁਸੀਂ ਹੋਮ ਬਿਲਡਰ ਹੋ, ਤੁਸੀਂ ਪੇਂਟਰ ਹੋ, ਫਲੋਰਿੰਗ ਦਾ ਕੰਮ ਕਰਦੇ ਹੋ, ਤੁਹਾਨੂੰ ਨਾ ਇੱਕ ਇੱਕ ਚੀਜ਼ ਇੱਥੇ ਮਿਲ ਰਹੀ ਹੈ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਕਸੀਅਨ ਸਟੀਲਸ ਦੇ ਨਵਾਂ ਸ਼ੋਰੂਮ ਖੋਲਿਆ। ਸ਼ੋਰੂਮ ਕੀ ਯਾਰ, ਇਹ ਤਾਂ ਕੰਟਰੈਕਟਰਸ ਲਈ ਸਵਰਗੀ ਆ। ਤੁਸੀਂ ਅੰਦਰ ਜਾਓਗੇ, ਇੰਨਾ ਲਗਜ਼ਰੀ ਵਾਲਾ, ਇੰਨਾ ਹਾਈ ਐਂਡ ਸ਼ੋਰੂਮ ਕਦੇ ਦੇਖਿਆ ਨਹੀਂ ਹੋਣਾ। ਤੇ ਕਹਿੰਦੇ ਨਵੀਂ ਅਸੀਂ ਉਹਦੇ ਨਾਲ ਨਾਲ ਹਰ ਇੱਕ ਪ੍ਰਾਈਸ ਬੀਟ ਕਰਦੇ ਹਾਂ, ਤੇ ਬ੍ਰੈਂਪਟਨ ਚ ਡਿਲੀਵਰੀ ਵੀ ਫ੍ਰੀ ਹੈ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਡਿਕਸੀ ਅਤੇ ਸਟੀਲਸ ਦੇ ਕੋਰਨਰ ਤੇ। ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲਸ, ਇਲੈਕਟ੍ਰਿਕ ਸਪਲਾਈਜ਼, ਫਲੋਰਿੰਗ ਟਾਇਲ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ, ਵੈਨਿਟੀਜ਼, ਫੌਸੈਟਸ, ਸਾਰਾ ਕੁਝ, ਟੋਇਲਟਸ। ਮੈਂ ਕਹਿੰਦਾ ਇੱਕ ਇੱਕ ਚੀਜ਼ ਇੱਥੋਂ ਮਿਲੇਗੀ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਸਟੀਲਸ ਡਿਕਸੀ ਦੇ ਬਿਲਕੁਲ ਕੋਰਨਰ ਦੇ ਉੱਤੇ ਦੇ ਆਰ ਲੋਕੇਟਡ। ਸੋ ਅੱਜ ਦੀ ਗੱਲਬਾਤ ਥੋੜ੍ਹੀ ਜਿਹੀ ਤੁਹਾਡੇ ਨਾਲ ਕਰਦੇ ਹਾਂ। ਅਸੀਂ ਕੱਲ੍ਹ ਸ਼ਾਮੀ ਵੀ ਡਿਸਕਸ਼ਨ ਕਰ ਰਹੇ ਸੀ ਕੰਮਾਂ ਤੇ, ਵਰਕ ਪਲੇਸਿਸ ਤੇ ਪੰਜਾਬੀ, ਹਿੰਦੀ, ਉਰਦੂ ਬੋਲਣ ਬਾਰੇ। ਤੇ ਮੈਂ ਇੱਕ ਸਟੋਰੀ ਸ਼ੇਅਰ ਕੀਤੀ ਵੀ ਦੋ ਜਾਣੇ ਨੇ ਤੇ ਉਹ ਨਾ ਕੰਮ ਤੇ ਪੰਜਾਬੀ ਆਪਸ ਵਿੱਚ ਬੋਲਦੇ ਨੇ, ਆਈ ਨਹੀਂ ਵੀ ਸਾਰਿਆਂ ਦੇ ਸਾਹਮਣੇ, ਜਦੋਂ ਚਲੋ ਹੁੰਦਾ ਹੀ ਆ। ਮੈਂ ਕਿਹਾ ਸੀ ਵੀ ਕੰਮ ਤੇ ਨਾ ਕਈ ਆਪਣੇ ਪਸੰਦੀ ਦੇ ਕੋਵਰਕਰ ਬਣ ਜਾਂਦੇ ਨੇ, ਕਈ ਦੋਸਤ ਆਪਣੇ ਨਾਲ ਕੰਮ ਕਰਦੇ ਹੁੰਦੇ ਆ, ਦੋ ਦੋਸਤ ਇੱਕ ਦੂਜੇ ਨਾਲ ਕੰਮ ਕਰਦੇ ਕਰਦੇ ਆਪਸ ਵਿੱਚ ਪੰਜਾਬੀ 'ਚ ਗੱਲ ਕਰਦੇ ਆ। ਤੇ ਉੱਧਰ ਦੀ ਇੱਕ ਗੋਰਾ ਆਉਂਦਾ ਤੇ ਉਹ ਗੋਰਾ ਕਹਿੰਦਾ ਕਿ ਯਾਰ ਤੁਸੀਂ ਗੱਲ ਕਰਨੀ ਆ ਇੱਥੇ ਨਾ ਕੰਮ 'ਤੇ ਤਾਂ ਇੰਗਲਿਸ਼ 'ਚ ਕਰੋ, ਵੀ ਪੰਜਾਬੀ 'ਚ ਨਾ ਕਰੋ, ਤਾਂ ਕਿ ਜਿਹੜਾ ਵੀ ਨਾਲ ਦੀ ਲੰਘ ਰਿਹਾ ਉਹਨੂੰ ਸਮਝ ਆਵੇ। ਉਹ ਕਹਿੰਦੇ ਯਾਰ ਸਾਡੀ ਗੱਲ ਹੈ, ਅਸੀਂ ਆਪਸ ਵਿੱਚ ਕਰ ਰਹੇ ਹਾਂ, ਵੀ ਤੇਰਾ ਕੀ ਲੈਣਾ ਦੇਣਾ ਹੈ, ਤੂੰ ਤੁਰਦਾ ਬਣ। ਜਾਂ ਤਾਂ ਹੋਵੇ ਵੀ ਅਸੀਂ ਗਰੁੱਪ 'ਚ ਗੱਲ ਕਰ ਰਹੇ ਹਾਂ ਅਤੇ ਉਹ ਪੰਜਾਬੀ 'ਚ ਕਰ ਰਹੇ ਹਾਂ, ਵੀ ਅਸੀਂ ਇੱਕ ਦੂਜੇ ਨਾਲ ਡਿਸਕਸ਼ਨ ਕਰ ਰਹੇ ਹਾਂ, ਜੋ ਵੀ ਸਾਡੀ ਗੱਲਬਾਤ ਹੈ, ਵੀ ਯੂਨੋ ਤੈਨੂੰ ਕੀ, ਅਸੀਂ ਕਿਹੜੀ ਲੈਂਗੁਏਜ ਕਰ ਰਹੇ ਹਾਂ ਗੱਲ, ਹੁਣ ਤੁਹਾਡਾ ਕੀ ਖਿਆਲ ਹੈ। ਜੇ ਉਹ ਗੋਰਾ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਇੰਗਲਿਸ਼ 'ਚ ਗੱਲ ਕਰੋ, ਉਹਨਾਂ ਨੂੰ ਮੰਨਣੀ ਗੱਲ, ਜਾਂ ਗੋਰਾ ਉਹ ਗਲਤ ਹੈ ਕਿ ਇਹਨਾਂ ਦੀ ਆਪਦੀ ਮਰਜ਼ੀ ਹੈ, ਯਾਰ ਜੇ ਇਹਨਾਂ ਨੇ ਪੰਜਾਬੀ 'ਚ ਇੱਕ ਦੂਜੇ ਨਾਲ ਗੱਲ ਕਰਨੀ ਹੈ ਕਰ ਲੈਣ, ਐਡੀ ਕਿਹੜੀ ਗੱਲ ਹੈ। ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337। ਹੁਣ ਕੁਝ ਕੁ ਲੋਕਾਂ ਦਾ ਮੰਨਣਾ ਕਿ ਯਾਰ ਜੇ ਤੁਸੀਂ ਕੰਮ 'ਤੇ ਹੋ, ਚਾਹੇ ਤੁਸੀਂ ਕਿਸੇ ਹੋਰ ਨਾਲ ਗੱਲ ਨਹੀਂ ਕਰ ਰਹੇ, ਆਪਸ ਵਿੱਚ ਕਰ ਰਹੇ ਹੋ, ਫਿਰ ਵੀ ਉੱਥੇ ਉਹ ਬੋਲੀ ਬੋਲੋ ਜਿਹੜੀ ਹਰੇਕ ਨੂੰ ਸਮਝ ਆਵੇ। ਅਤੇ ਕੁਝ ਕੁ ਲੋਕ ਕਹਿ ਰਹੇ ਆ ਕਿ ਯਾਰ ਪੰਜਾਬੀ ਬੋਲਣੀ ਆ, ਬੋਲਣ, ਵਟਸ ਦ ਬਿਗ ਡੀਲ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। 905-673-3337, 905-673-3337। ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਨੂੰ ਵੀ ਯਾਦ ਰੱਖੋ, ਗੱਡੀ ਦਾ ਐਕਸੀਡੈਂਟ ਹੋ ਗਿਆ, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਇਹ ਇੰਸ਼ੋਰੈਂਸ ਦੇ ਕਲੇਮ ਨਾਲ ਵੀ ਡੀਲ ਕਰਨਗੇ ਤੇ ਉਹਦੇ ਨਾਲ ਨਾਲ ਤੁਹਾਨੂੰ ਰੈਂਟਲ ਵੀ ਦੇਣਗੇ ਤੇ ਗੱਡੀ ਦੀ ਸਾਰੀ ਬੋਡੀ ਦੀ ਰਿਪੇਅਰ ਵੀ ਕਰਨਗੇ। ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, 905-453-6780, 905-453-6780, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ। 2660, ਹੈਲੋ, ਗੁੱਡ ਮਾਰਨਿੰਗ ਜੀ, ਕਿਵੇਂ ਹੋ?
2: ਦੂਜੀ ਕਮਿਊਨਿਟੀ ਨੀ ਕਹੂੰਗਾ ਵੀ ਇੰਗਲਿਸ਼ ਕਮਿਊਨਿਟੀ ਨੀ ਕਹੂੰਗਾ, ਆਪਣੀ ਆਪਣਾ ਮਤਲਬ ਗੁਜਰਾਤੀ ਕਮਿਊਨਿਟੀ ਸੀਗੀ, ਉਹਦੇ ਆਪਣਾ ਲੋਕ ਸੀਗੇ ਤੇ ਆਪਾਂ ਗਰੁੱਪ ਦੇ ਵਿੱਚ ਹੀ ਖੜੇ। ਉਹਨਾਂ ਦਾ ਹਮੇਸ਼ਾ ਏਦਾਂ ਹੀ ਸੀਗਾ ਵੀ ਆਪਣਾ ਆਪਸ 'ਚ ਜੇ ਗੱਲ ਕਰਨਗੇ ਨਾ ਆਪਾਂ ਗਰੁੱਪ 'ਚ ਗੱਲ ਕਰ ਰਹੇ ਹਾਂ, ਆਪਸ 'ਚ ਗੱਲ ਕਰਨਗੇ ਤੇ ਆਪਣੇ ਗੁਜਰਾਤੀ ਭਾਸ਼ਾ ਦੇ ਵਿੱਚ ਗੱਲ ਕਰਨ ਲੱਗ ਜਾਣਗੇ ਤੇ ਉਹ ਬੜਾ ਮਤਲਬ ਔੜ ਜਿਹਾ ਲੱਗਦਾ, ਅਜੀਬ ਜਿਹਾ ਲੱਗਦਾ ਵੀ ਤੁਸੀਂ ਆਪਣਾ ਜੇ ਸਾਰੇ ਕਿੱਥੇ ਖੜ ਕੇ ਗੱਲ ਕਰ ਰਹੇ ਹੋ ਤੁਸੀਂ ਤਾਂ ਮਤਲਬ ਇੱਕ ਜਿਹੜੀ ਸਾਰਿਆਂ ਨੂੰ ਸਮਝ ਆਏ ਉਹ 'ਚ ਗੱਲ ਕਰਨਾ।
0: ਨਹੀਂ ਗਰੁੱਪ ਦੇ ਵਿੱਚ ਮੰਨ ਲਿਆ, ਬਟ ਜੇ ਦੋ ਬੰਦੇ ਆਪਸ ਵਿੱਚ ਉਹੀ ਕੰਮ ਤੇ ਗੱਲ ਕਰੇ ਤਾਂ ਫਿਰ ਉਹ ਜੋ ਮਰਜ਼ੀ ਬੋਲਣ,
2: ਉਹ ਤਾਂ ਜਿੱਦਾਂ ਉਹ ਕੰਫਰਟੇਬਲ ਹੈਗੇ ਉਦਾਂ ਗੱਲ ਕਰਨ ਦੋ। ਹਾਂ ਜੇ ਇੱਕ ਵੀ ਕੋਈ ਬੰਦਾ ਤੀਸਰਾ ਆਪਣਾ ਮਤਲਬ ਦੂਸਰੇ ਕੋਮਰੇਡ ਦੇ ਜਿਹਨੂੰ ਨਹੀਂ ਪਤਾ ਜੀ ਨਹੀਂ ਪੰਜਾਬੀ ਆਉਂਦੀ, ਜਾਂ ਇੱਕ ਵੀ ਬੰਦਾ ਜੇ ਉੱਥੇ ਖੜਾ ਤਾਂ ਉਹਨਾਂ ਨੂੰ ਮਤਲਬ ਕਿ
0: ਕਿਸੇ ਹੋਰ ਦੀ ਇਨਵੋਲਵਮੈਂਟ ਨੀ, ਸਾਡੀ ਆਪਦੀ ਡਿਸਕਸ਼ਨ ਹੈ ਤੇ ਉਹ ਕਹਿੰਦੇ ਕਿ ਉਹ ਬਿਨਾਂ ਕਿਸੇ ਗੱਲੋਂ ਸਾਡੇ ਉੱਤੇ ਚੜਿਆ ਆਵੇ ਕਿ ਯਾਰ ਤੁਸੀਂ ਇੰਗਲਿਸ਼ ਬੋਲੋ ਇੰਗਲਿਸ਼ ਬੋਲੋ। ਕਹਿੰਦੇ ਅਸੀਂ ਉਹਨੂੰ ਪਿਆਰ ਨਾਲ ਵੀ ਕਿਹਾ, ਉਹ ਫਿਰ ਵੀ ਕਹੇ ਕਿ ਨਹੀਂ ਤੁਸੀਂ ਕੰਮ ਤੇ ਆਓ ਤਾਂ ਕੰਮ ਤੇ ਕਮ ਸੇ ਕਮ ਤੁਸੀਂ ਇੰਗਲਿਸ਼ ਬੋਲੋ। ਚਲੋ ਗਰੁੱਪ ਚ ਹੈ ਵੱਖਰੀ ਗੱਲ ਹੈ, ਜੇ ਆਪਸ ਵਿੱਚ ਹੈ ਤਾਂ ਜੋ ਮਰਜ਼ੀ ਬੋਲਣ। 0452 ਹੈਲੋ।
3: ਹਾਂਜੀ ਭਾਜੀ ਕਿੱਦਾਂ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
3: ਵਧੀਆ ਵਧੀਆ ਭਾਜੀ। ਟੋਪਿਕ ਸੁਣਿਆ ਮੈਂ ਕੰਮ ਤੇ ਚੱਲਿਆ ਸੀਗਾ ਵੈਸੇ ਹੁਣ, ਮਤਲਬ ਮੇਰੇ ਕੰਮ ਤੇ ਨਾ ਮਤਲਬ ਮੈਂ ਹੀ ਇਕੱਲਾ ਪੰਜਾਬੀ, ਕੋਈ ਹੋਰ ਹੈ ਨੀ, ਇੱਕ ਦੋ ਜਣੇ ਗੁਜਰਾਤੀ ਹੈਗੇ ਆ, ਚਲੋ ਠੀਕ ਹੈ, ਬਟ ਉਹ ਹਿੰਦੀ ਚ ਗੱਲ ਕਰਦੇ ਹਨਾ, ਜਾਂ ਆਪਸੀ ਗੁਜਰਾਤੀ ਚ ਕਰਦੇ ਜਿਵੇਂ ਵੀ, ਤੇ ਮੇਰੇ ਕੰਮ ਚ ਹੈਗੇ ਸਾਰੇ ਏਸ਼ੀਅਨ, ਹੋਂਗਕੋਂਗ, ਮਤਲਬ ਕੋਰੀਅਨ, ਸਾਰੇ ਇਹੋ ਜਿਹੇ ਹੈ
0: ਜੀ।
3: ਤੇ ਉਹ ਵੀ ਈਵਨ ਜਦੋਂ ਆਪਸ ਚ ਗੱਲ ਕਰਦੇ ਉਹ ਆਪਦੀ ਲੈਂਗੁਏਜ ਚ ਗੱਲ ਕਰਦੇ ਆ, ਐਂ ਕੁਛ ਨੀ ਹੁੰਦਾ ਵੀ ਹਨਾ ਵੀ ਅੰਗਰੇਜ਼ੀ ਚ ਹੀ ਕਰਨੀ ਹੈ ਜਾਂ ਕੁਛ ਕਰਨੀ, ਚਲੋ ਸਾਰੇ ਗਰੁੱਪ ਚ ਖੜੇ ਆਫਕੋਰਸ ਫਿਰ ਤਾਂ ਹਨਾ ਅੰਗਰੇਜ਼ੀ ਚ ਕਰਨੀ ਪਊਗੀ
0: ਜੀ। ਜੇ ਉਹ ਹੁਣ ਕਰਦੇ ਆ ਗੱਲ ਆਪਣੀ, ਚਾਹੇ ਕੋਈ ਚਾਈਨੀਜ਼ ਬੋਲ ਰਿਹਾ ਜਾਂ ਕੋਈ ਗੁਜਰਾਤੀ ਬੋਲ ਰਿਹਾ, ਤੁਹਾਨੂੰ ਮਾਈਂਡ ਹੁੰਦਾ ਕਿ ਯਾਰ ਇਹਨਾਂ ਨੂੰ ਇੰਗਲਿਸ਼ ਕਰਨੀ ਚਾਹੀਦੀ ਗੱਲ ਤਾਂ ਕਿ ਮੈਨੂੰ ਵੀ ਸਮਝ ਆਵੇ?
3: ਨਹੀਂ ਭਾਜੀ, ਮੈਂ ਕਹਿੰਦਾ ਇਹ ਹੁੰਦਾ ਨੀ ਹਨਾ, ਇੱਕ ਤੋਂ ਬੌਂਡ ਬਣਿਆ ਹੁੰਦਾ, ਜਿਵੇਂ ਤੁਸੀਂ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂ, ਆਪਾਂ ਦੋਵੇਂ ਪੰਜਾਬ ਤੋਂ ਆਏ ਹੋ, ਚਲ ਤੁਸੀਂ ਬੋਰ ਨੂੰ ਇੱਥੋਂ ਦੇ ਹਨਾ, ਬਟ ਤੁਸੀਂ ਆਪਾਂ ਦੋਵੇਂ ਪੰਜਾਬ ਤੋਂ ਆਈਏ ਹੋ ਜਾਂ ਆਪਾਂ ਨਵੇਂ ਇਕੱਲੇ ਹੋਈਏ ਕਿਤੇ ਵੀ, ਤੇ ਆਪਾਂ ਦੋਵੇਂ ਅੰਗਰੇਜ਼ੀ ਚ ਲੱਗੇ ਹੋਈ, ਆਪਾਂ ਨੂੰ ਉਹ ਬੌਂਡ ਹੀ ਨੀ ਲੱਗਣਾ ਆਪਸ ਚ ਵੀ ਆਪਾਂ ਕੁਛ ਗੱਲ ਵੀ ਕਰ ਰਹੇ ਹਾਂ, ਜਦ ਤੱਕ ਆਪਾਂ ਵੀ ਆਪਦੀ ਲੈਂਗੁਏਜ ਚ ਗੱਲ ਨੀ ਕਰਦੇ ਹਨਾ, ਤੇ ਆਪਾਂ ਨੂੰ ਫੀਲ ਹੋਊਗਾ ਕਿ ਯਾਰ ਆਪਾਂ ਕੀ ਕਰ ਰਹੇ ਹਾਂ,
0: ਇੰਗਲਿਸ਼ ਗੱਲ ਕਰੀ ਜਾਣ ਤਾਂ ਸਮਝ ਹੀ ਨਾ ਆਵੇ ਕੀ ਬੋਲ ਰਿਹਾ।
3: ਹਾਂਜੀ ਉਹੀ ਤਾਂ ਕਹਿ ਰਹੇ ਹਾਂ ਵੀ ਚਲੋ ਹਨਾ ਦੋਵੇਂ ਆਪਾਂ ਹੈਗੇ ਹਾਂ ਆਪਸ ਚ, ਤਾਂ ਆਪਾਂ ਮੈਨੂੰ ਨੀ ਲੱਗਦਾ ਕਿਸੇ ਨੂੰ ਕੋਈ ਦਿੱਕਤ ਹੋਣੀ ਚਾਹੀਦੀ ਹੈ,
0: ਇੰਗਲਿਸ਼ ਬੋਲੋ।
3: ਹਾਂਜੀ ਇਹੀ ਮਤਲਬ ਪਤਾ ਨੀ ਮੇਰਾ ਫਿਰ ਚੰਗਿਆ ਕਿ ਸਾਡੇ ਨਾਲ ਦੇ ਜਿਹੜੇ ਹੈਗੇ ਅਸੀਂ, ਕਿਉਂਕਿ ਉਹ ਮੈਨੂੰ ਵੀ ਚਾਈਨੀਜ਼ ਸਿਖਾਉਂਦੇ ਵੀ ਅਸੀਂ ਐਂ ਕਹਿੰਦੇ ਹਾਂ ਹਨਾ ਸ਼ੀਸ਼ੀ ਥੈਂਕ ਯੂ ਵਗੈਰਾ ਜੋ ਵੀ ਕਹਿੰਦੇ ਆ ਉਹ ਮੈਨੂੰ ਸਿਖਾ ਦਿੰਦੇ ਆ, ਮੈਂ ਉਹਨਾਂ ਨੂੰ ਸਿਖਾ ਦਿੰਦਾ ਪੰਜਾਬੀ ਚ ਅਸੀਂ ਐਂ ਕਹਿੰਦੇ, ਹਿੰਦੀ ਚ ਅਸੀਂ ਐਂ ਕਹਿੰਦੇ ਆ
0: ਜੀ,
3: ਐਂ ਚੱਲਦਾ ਵੀ ਐਂ ਹੋਣਾ ਚਾਹੀਦਾ। ਮੈਂ ਕਹਿੰਦਾ ਥੋੜਾ ਬਹੁਤ ਕੰਫਰਟੇਬਲ ਤਾਂ ਬਣਨਾ ਚਾਹੀਦਾ, ਇੰਨਾ ਸਿੱਖਣਾ ਜ਼ਰੂਰੀ ਨਹੀਂ ਵੀ ਤੁਸੀਂ ਬੋਲ ਨੀ ਸਕਦੇ ਕੁਛ ਕਰ ਨੀ ਸਕਦੇ
0: ਜੀ,
4: ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਸੈਮਸੰਗ ਬ੍ਰਾਂਡ ਦਾ 3 ਪੀਸ ਦਾ ਪ੍ਰੀਮੀਅਮ ਅਪਲਾਇੰਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5,500 ਦੀ ਵੈਲਿਊ ਦਾ 3 ਅਪਲਾਇੰਸ ਦਾ ਸਟੇਨਲੈਸ ਸਟੀਲ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਤੁਸੀਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤਾਂ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਤੁਸੀਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮੰਥ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸਿਸ ਆਗਰ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-450-0054-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: 154 Appliance Junction. ਨਹੀਂ ਯਾਦ ਰੱਖੋ ਤੇ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਜੇ ਉਬਰ ਜਾਂ ਲਿਫਟ ਦੀ ਸੇਫਟੀ ਇਨਸਪੈਕਸ਼ਨ ਕਰਾਉਣੀ ਹੈ ਵੀਕਐਂਡ ਤੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਗੱਡੀ ਦਾ ਪੰਗਾ ਪਿਆ ਕੁਆਲਿਟੀ ਕਾਰ ਰਿਪੇਅਰ ਮਿਸਟਰ ਕੁਲਵੰਤ 905-460-1111 905-460-1111 ਤੇ ਇੱਕ ਤੁਸੀਂ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ 12,570 ਕੈਨੇਡੀ ਰੋਡ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਫਰੈਸ਼ ਫੂਡ ਸੈਂਟਰ ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਫਰੈਸ਼ ਫੂਡ 8349 ਹੈਲੋ
2: ਹਾਂਜੀ ਵੀਰ ਜੀ ਕੀ ਹਾਲ ਨੇ
0: ਵਧੀਆ ਜੀ ਕਿਵੇਂ ਹੋ
2: ਵਧੀਆ ਵਧੀਆ ਮੈਂ ਕੱਲ ਵੀ ਸੁਣ ਰਿਹਾ ਸੀ ਸ਼ਾਮ ਨੂੰ ਪ੍ਰੋਗਰਾਮ ਮੈਂ ਤਾਂ ਕਹਿੰਦਾ ਜੀ ਜੇ ਦੋ ਬੰਦੇ ਕਰ ਰਹੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ
0: ਜੀ ਠੀਕ ਹੈ
2: ਹਾਂਜੀ ਚਲੋ ਉਹ ਜੇ ਕੋਈ ਕਿਸੇ ਕੰਮ ਤੇ ਮੰਨ ਕੇ ਚਲੋ ਸਾਰਿਆਂ ਦਾ ਓਪੀਨੀਅਨ ਲੈਣ ਵਾਲੀ ਗੱਲ ਆ ਜੇ ਦੋ ਜਾਣੇ ਬੰਦੇ ਅੱਡ ਤੇ ਤਿੰਨ ਜਾਣੇ ਅੱਡ ਆ ਬਈ ਉਵੇਂ ਗੱਲ ਉੱਥੇ ਚਲੋ ਹੈਗਾ ਨਹੀਂ ਤਾਂ ਆਪਦਾ ਕੰਫਰਟੇਬਲ ਆ ਜੀ ਜੇ ਆਪਾਂ
0: ਭਾਵੇਂ
2: ਆਪਾਂ ਉਹਦੇ ਵੱਲ ਦੇਖ ਕੇ ਹੱਥ ਗਏ ਉਹਨੇ ਕਹਿਣਾ ਮੇਰੀ ਗੱਲ ਕਰਦੇ ਪਏ
0: ਸਹੀ
2: ਹਾਂਜੀ ਜੇ ਦੋ ਬੰਦੇ ਆਪਸ ਵਿੱਚ ਕੋਈ ਕੋਈ ਚਲੋ ਕੋਈ ਵੀ ਕੰਮ ਵਾਲੀ ਗੱਲ ਨੀ ਕੋਈ ਆਪ ਚਲੋ ਆਪਾਂ ਜਿੰਨੇ ਆਪਣੇ ਨਾਲ ਗੱਲਾਂ ਕਰਦਾ ਕੋਈ ਦਿੱਕਤ ਵਾਲੀ ਗੱਲ ਨੀ
0: ਹੋਣੀ ਆਪਣੀ ਬੋਲੀ ਚ ਫਲੋ ਦੇ ਵਿੱਚ ਵਿੱਚ ਵੀ ਬੰਦਾ ਆਪਦੀ ਹੀ ਬੋਲੀ ਬੋਲਦਾ ਸੋ ਖੈਰ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਥੋੜੀ ਹੈ 905-673-3337 ਤੁਸੀਂ ਅਗਰ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਾਉਣੀ ਹੈ ਫਲੈਟ ਰੂਫ ਸ਼ਿੰਗਲ ਰੂਫ ਦਾ ਕੋਈ ਕੰਮ ਹੈ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫਿੰਗ ਹੋਵੇ ਮੈਟਲ ਰੂਫ ਵੀ ਜੇ ਲਗਵਾਉਣੀ ਹੈ 15 ਸਾਲ ਦਾ ਐਕਸਪੀਰੀਅੰਸ ਇਹ ਕੰਮ ਕਰਦੇ ਨੇ ਜੀ ਟੀ ਏ ਕਿਚਨਰ ਕੇਮਬ੍ਰਿਜ ਲੰਡਨ ਗੁਐਲਫ ਹੈਮਿਲਟਨ ਬੈਰੀ ਜੋਰਜਟਾਊਨ ਆਲ ਵੇ ਰੂਫਰਸ ਫੁੱਲੀ ਇਨਸ਼ੋਰਡ ਤੇ ਰਿਟਨ ਵਾਰੰਟੀ ਤੁਹਾਨੂੰ ਦੇ ਰਹੇ ਨੇ ਨੰਬਰ ਹੈ ਆਲ ਵੇ ਰੂਫਰਸ ਦਾ ਨੋਟ ਕਰ ਲਓ ਤੁਸੀਂ
5: ਆਪਣੇ ਗਰੁੱਪ ਵਿੱਚ ਫਰੈਂਡਸ ਦੇ ਨਾਲ ਖੜੇ ਸੀਗੇ ਤੇ ਇੱਕ ਬਲੈਕ ਕਮਿਊਨਿਟੀ ਦਾ ਬੱਚਾ ਵੀ ਖੜਾ ਸੀ ਤੇ ਨਾ ਦੋ ਤਿੰਨ ਜਣੇ ਪੰਜਾਬੀ ਬੋਲ ਰਹੇ ਸੀਗੇ ਜੀ ਹਨਾ ਤੇ ਉਹ ਕਹਿੰਦਾ ਮੈਨੂੰ ਸਮਝ ਨਹੀਂ ਆਈ ਕੀ ਬੋਲੇ ਤੁਸੀਂ ਉਹਨੂੰ ਮੇਰੇ ਬੇਟੇ ਨੂੰ ਇੰਨੀ ਹੈਰਾਨੀ ਹੋਈ ਉਸ ਵਕਤ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਇੱਕ ਲੈਂਗੁਏਜ ਕੋਈ ਹੋ ਰਿਹਾ ਹਨਾ ਉਹਨੂੰ ਕਹਿੰਦਾ ਬਲੈਕ ਕਮਿਊਨਿਟੀ ਦੇ ਬੱਚੇ ਨੂੰ ਕਹਿੰਦਾ ਉਹ ਤੈਨੂੰ ਪੰਜਾਬੀ ਨਹੀਂ ਆਉਂਦੀ
0: ਕਿਵੇਂ ਹੋਣਾ ਉਹ ਕਹਿੰਦਾ ਬਲੈਕ ਕਮਿਊਨਿਟੀ ਦੇ ਮੁੰਡੇ ਨੂੰ ਤੈਨੂੰ ਪੰਜਾਬੀ ਨਹੀਂ ਆਉਂਦੀ ਗੋਰੇ ਕਾਲੇ ਵੀ ਕਹਿੰਦੇ ਵੀ ਅਸੀਂ ਵੀ ਸਿੱਖ ਲਈਏ ਤਾਂ ਹੀ ਸਾਡਾ ਗੁਜ਼ਾਰਾ ਹੋਣਾ ਹੈਲੋ ਹਾਏ ਸਤਿ ਸ੍ਰੀ ਅਕਾਲ ਕਿੱਦਾਂ ਇੱਕ ਦੋ ਗਾਲਾਂ ਆਉਂਦੀਆਂ ਹੋਰ ਤਾਂ ਕੁਛ ਨੀ ਆਉਂਦਾ ਚਲੋ ਠੀਕ ਹੈ ਥੈਂਕ ਯੂ ਓਕੇ ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਮੈਨੂੰ ਇੱਕ ਵੀਰ ਦਾ ਫੋਨ ਆਇਆ ਤੇ ਉਹ ਵੀਰ ਹੁਣੇ ਕਹਿੰਦੇ ਕਿ ਨਵੀ ਅਸੀਂ ਦੋ ਮਿੱਤਰ ਹਾਂ ਇਕੱਠੇ ਕੰਮ ਕਰਦੇ ਹਾਂ ਤੇ ਅਸੀਂ ਸਾਡੀ ਆਦਤ ਹੈ ਕਿ ਇੱਕ ਦੂਜੇ ਨਾਲ ਅਸੀਂ ਪੰਜਾਬੀ ਦੇ ਵਿੱਚ ਗੱਲ ਕਰਦੇ ਹਾਂ ਹੁੰਦਾ ਹੀ ਹੈ ਨੈਚੁਰਲੀ ਤੁਹਾਡਾ ਆਪਦੇ ਤੁਹਾਡੀ ਬੋਲੀ ਬੋਲਦਾ ਕੋਈ ਬੰਦਾ ਤੇ ਉਹ ਕਹਿੰਦੇ ਕਿ ਅਸੀਂ ਇੱਕ ਦੂਜੇ ਨਾਲ ਪੰਜਾਬੀ 'ਚ ਗੱਲ ਕਰਦੇ ਹਾਂ ਤੇ ਸਾਡਾ ਇੱਕ ਕੋਵਰਕਰ ਗੋਰਾ ਸਾਡੇ ਕੋਲ ਆ ਕੇ ਕਹਿੰਦਾ ਕਿ ਬਈ ਤੁਸੀਂ ਜੇ ਕੰਮ ਤੇ ਹੋ ਤਾਂ ਇੰਗਲਿਸ਼ ਬੋਲੋ। ਉਹ ਕਹਿੰਦੇ ਕਿ ਅਸੀਂ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ, ਤੈਨੂੰ ਕੀ ਤਕਲੀਫ ਆ? ਉਹ ਕਹਿੰਦਾ ਲੁੱਕ ਯੂ ਆਰ ਵਰਕ ਸਪੀਕ ਇੰਗਲਿਸ਼, ਬਾਹਰ ਜਾਣਾ ਤਾਂ ਬਾਹਰ ਜਾ ਕੇ ਪੰਜਾਬੀ ਜਿੰਨੀ ਮਰਜ਼ੀ ਬੋਲੋ। ਉਹ ਕਹਿੰਦਾ ਕਿ ਸਾਡੀ ਥੋੜ੍ਹੀ ਜਿਹੀ ਬਹਿਸ ਹੋਈ ਉਸ ਬਾਰੇ, ਅਤੇ ਹੁਣ ਦੇਖੋ ਉਹ ਗੋਰੇ ਦਾ ਉਸ ਕੋਨਵਰਸੇਸ਼ਨ ਉਸ ਗੱਲਬਾਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਮੁੰਡੇ ਇੱਕ ਦੂਜੇ ਨਾਲ ਗੱਲ ਕਰ ਰਹੇ ਆ ਅਤੇ ਪਤਾ ਨਹੀਂ ਕਿਉਂ ਉਹਨਾਂ ਨੂੰ, ਕਈ ਲੋਕਾਂ ਨੂੰ ਇਤਰਾਜ਼ ਹੋ ਜਾਂਦਾ। ਪਰ ਤੁਹਾਡਾ ਕੀ ਖਿਆਲ ਹੈ, ਜੇ ਅਗਲੇ ਕੰਮ 'ਤੇ ਨੇ ਇੱਕ ਦੂਜੇ ਨਾਲ ਗੱਲ ਕਰ ਰਹੇ ਨੇ, ਕੀ ਜ਼ਰੂਰੀ ਆ ਕਿ ਯਾਰ ਉਹ ਇੱਕ ਦੂਜੇ ਨਾਲ ਪੰਜਾਬੀ ਦੇ ਵਿੱਚ ਛੱਡ ਕੇ ਇੰਗਲਿਸ਼ ਦੇ ਵਿੱਚ ਹੀ ਗੱਲ ਕਰਨ? ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337, 905-673-3337, 905-673-3337 'ਤੇ ਤੁਹਾਡੀ ਇੱਥੇ ਸਾਡੀ ਗੱਲਬਾਤ ਹੋ ਸਕਦੀ ਹੈ ਅਤੇ ਤੁਹਾਡਾ ਓਪੀਨੀਅਨ ਤੁਹਾਡੇ ਤੋਂ ਅੱਜ ਜਾਣ ਰਹੇ ਇਸ ਬਾਰੇ ਅਤੇ ਜ਼ਰੂਰ 905-673-3337 ਨੰਬਰ ਹੈ। ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰ ਆ ਲਓ, ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, 1324 ਹੈਲੋ।
6: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਅੱਜ ਤੱਕ ਸੁਣਿਆ, ਪਹਿਲੀ ਕਾਲ ਹੈ ਤੁਹਾਡੇ ਲਈ।
0: ਉਹ ਕੀ ਬਾਤ ਹੈ, ਪਹਿਲੀ ਕਾਲ ਕਰ ਰਹੇ ਹੋ ਅੱਜ ਸਾਨੂੰ?
6: ਹਾਂਜੀ ਹਾਂਜੀ,
0: ਇੰਨਾ ਟਾਈਮ ਕਿਉਂ ਲੱਗਦਾ?
6: ਮੈਂ ਸਿਰਫ ਇਹ ਕਹਿਣਾ ਸੀ, ਹਾਂਜੀ ਬਹੁਤ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ, ਬਹੁਤ ਵਧੀਆ, ਹਰ ਵਾਰੀ ਸੁਣੀਦਾ।
0: ਨਹੀਂ ਮੈਂ ਕਿ ਇੰਨਾ ਟਾਈਮ ਕਿਉਂ ਲੱਗਦਾ ਕਾਲ ਕਰਨ ਨੂੰ?
6: ਮੈਂ ਸੰਗਦਾ ਜੀ, ਮੈਂ ਕਦੇ ਕਾਲ ਕਰਦਾ ਹੀ ਨਹੀਂ।
0: ਅੱਛਾ ਠੀਕ ਹੈ,
6: ਨਹੀਂ ਰੱਖਿਆ, ਪਰ ਅੱਜ ਮੈਂ ਓਪੀਨੀਅਨ ਇਸ ਲਈ ਦੇ ਰਿਹਾ ਕਿ ਮੇਰੇ ਹਿਸਾਬ ਨਾਲ ਤੁਹਾਨੂੰ ਵਰਕ ਐਟਮੋਸਫੇਅਰ ਦੇ ਵਿੱਚ ਆਪਣੀ ਇੰਗਲਿਸ਼ ਦੇ ਵਿੱਚ ਹੀ ਗੱਲ ਕਰਨੀ ਚਾਹੀਦੀ ਆ, ਕਿਉਂਕਿ ਕੰਮਾਂ ਕਾਰਾਂ 'ਚ ਪੋਲੀਟਿਕਸ ਬਹੁਤ ਹੁੰਦੀ ਆ। ਅਗਲੇ ਚਾਹੇ ਨਾ ਗੱਲ ਕਰ, ਗਲਤ ਕਰ ਰਹੇ ਹੋਣ, ਉਹਨਾਂ ਲਈ ਬੰਦਾ ਸੋਚ ਸਕਦਾ, ਅਜ਼ੂਮ ਕਰ ਸਕਦਾ ਕਿ ਹਾਂ ਇਹ ਮੇਰੇ ਬਾਰੇ ਗੱਲ ਕਰ ਰਹੇ ਨੇ, ਸਜਾ ਕੇ ਚਾਹੇ ਨਾ ਵੀ ਕਰ ਰਹੇ ਹੋਣ।
0: ਜੀ
6: ਅਗਲਾ ਬੰਦਾ ਇਹ ਸੋਚ ਸਕਦਾ ਕਿ ਮੇਰੇ ਬਾਰੇ ਗੱਲ ਕਰ ਰਹੇ ਨੇ ਚਾਹੇ ਨਾ ਵੀ ਗੱਲ ਕਰ ਰਹੇ ਹੋਣ, ਥੋੜਾ ਅਨਕੰਫਰਟੇਬਲ ਹੋ ਜਾਂਦਾ ਐਟਮੋਸਫੇਅਰ ਸਪੈਸ਼ਲੀ ਕੰਮ ਦੇ ਵਿੱਚ, ਜੇ ਕਿਸੇ ਹਿਸਾਬ ਦੇ ਵੀ ਹੋਵੇ। ਅੱਜ ਕੱਲ ਤਾਂ ਵੈਸੇ ਆਪਣੇ ਪੰਜਾਬੀਆਂ ਦੇ ਨਾਲ ਥੋੜਾ ਗਿਲਾ ਸ਼ਿਕਵਾ ਚੱਲਦਾ ਪਿਆ, ਸੋ
0: ਉਹਦੇ ਠੀਕ ਹੈ। ਸੋ ਵਰਕ ਪਲੇਸ ਦੇ ਵਿੱਚ ਇੰਗਲਿਸ਼ ਓਨਲੀ ਹੈ?
6: ਓਨਲੀ ਹੈ, ਜੇ ਤੁਹਾਡੇ ਨਾਲ ਕੋਈ ਆਲੇ ਦੁਆਲੇ ਹੈਗਾ ਤਾਂ ਇੰਗਲਿਸ਼, ਜੇ ਨਹੀਂ ਹੈਗਾ ਆਪਦੀ ਗੱਲ ਕਰ ਰਹੇ ਤਾਂ ਕੋਈ ਇਸ਼ੂ ਨਹੀਂ ਹੈਗਾ,
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੂਫਿੰਗ, ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, 15-1 ਸਾਲ ਦਾ ਐਕਸਪੀਰੀਅੰਸ ਹੈ। ਇਹ GTA, ਕਿਚਨਰ, ਕੇਮਬ੍ਰਿਜ, ਲੰਡਨ, ਗੁਐਲਫ, ਹੈਮਿਲਟਨ, ਬੇਰੀ, ਜੋਰਜਟਾਊਨ, ਹਰ ਸ਼ਹਿਰ ਚ ਕੰਮ ਕਰਦੇ ਆ। ਫੁੱਲੀ ਇਨਸ਼ੋਰਡ, ਰਿਟਨ ਵਾਰੰਟੀ, ਨਵੀਂ ਰੂਫ ਲਗਵਾਉਣੀ ਹੈ ਤਾਂ ਰੂਬਲ ਬਾਈ ਨੂੰ ਕਾਲ ਕਰੋ, ਆਲਵੇ ਰੂਫਰਸ, ਵਧੀਆ ਡਿਸਕਾਊਂਟ ਪੰਜਾਬੀ ਦਰਾਂ ਦੇ ਨਾਂ ਤੇ, ਬੰਦੇ ਬਹੁਤ ਵਧੀਆ ਨੇ। ਤੇ ਨੰਬਰ ਹੈ 6475050943, 6475050943, 647-505-0943। ਪਤਾ ਨਹੀਂ ਯਾਰ, ਦੇਖੋ ਹੁਣ ਵੀਰ ਨੇ ਕਿਹਾ ਕਿ ਕੰਮ ਤੇ ਹੋ ਤਾਂ ਸਿਰਫ ਇੰਗਲਿਸ਼ ਗੱਲ ਕਰੋ, ਪਹਿਲੀ ਗੱਲ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਵੱਖਰੀਆਂ ਐਥਨਿਸਟੀਜ਼ ਦੇ ਨੇ ਜੋ ਸਿਰਫ ਇੰਗਲਿਸ਼ ਦੇ ਵਿੱਚ ਗੱਲ ਕਰਦੇ ਆ। ਜਿਵੇਂ ਇੱਕ ਬਾਈ ਨੇ ਕਿਹਾ ਕਿ ਯਾਰ ਅਸੀਂ ਗੁਜਰਾਤੀਆਂ ਨਾਲ ਕੰਮ ਕਰਦੇ ਹਾਂ, ਗੁਜਰਾਤੀ ਬੋਲਦੇ ਆ, ਅਸੀਂ ਚਾਈਨੀਜ਼ ਲੋਕਾਂ ਨਾਲ ਕੰਮ ਕਰਦੇ ਹਾਂ, ਇੱਕ ਦੂਜੇ ਨਾਲ ਚਾਈਨੀਜ਼ ਬੋਲਦੇ ਆ। ਉਹ ਕਹਿੰਦੇ ਸਾਨੂੰ ਤਾਂ ਕਦੇ ਇਤਰਾਜ਼ ਹੋਇਆ ਨਹੀਂ ਨਵੀਂ ਵੀ ਅਗਲਾ ਬੰਦਾ ਜਿਹੜੀ ਭਾਸ਼ਾ ਉਹਨਾਂ ਦੀ ਮਦਰ ਟੰਗ ਹੈ ਉਹ ਬੋਲ ਰਿਹਾ ਉਹਦੇ ਵਿੱਚ ਕੰਫਰਟੇਬਲ ਨੇ, ਇੱਡੀ ਕਿਹੜੀ ਗੱਲ ਹੈ। ਬਟ ਕੁਝ ਕੁ ਹੁੰਦੇ ਯਾਰ ਆਪਣੇ ਕੰਮਾਂ 'ਤੇ ਲੋਕ ਜਿਹੜੇ ਬਿਨਾਂ ਕਿਸੇ ਗੱਲੋਂ ਇਸ਼ੂ ਬਣਾ ਲੈਂਦੇ ਨੇ। ਹੁਣ ਜੇ ਤੁਸੀਂ ਮੈਨੂੰ ਪੁੱਛੋ ਯਾਰ ਮੈਨੂੰ ਤਾਂ ਨਹੀਂ ਲੱਗਦਾ ਕਿ ਜ਼ਰੂਰੀ ਹੈ ਕਿ ਸਿਰਫ ਇੰਗਲਿਸ਼ ਬੋਲੀਏ। ਚਲੋ ਜੇ ਕੋਈ ਗਰੁੱਪ ਕਨਵਰਸੇਸ਼ਨ ਹੈ ਵੱਖਰੀ ਗੱਲ ਹੈ, ਬਟ ਜੇ ਕੋਈ ਦੋ ਚਾਰ ਜਾਣੇ ਫਲੋਰ ਦੇ ਉੱਤੇ ਇੱਕ ਦੂਜੇ ਨਾਲ ਗੱਲ ਕਰੇ ਜੋ ਮਰਜ਼ੀ ਬੋਲਣ ਯਾਰ ਜੋ ਵਰ ਐਵਰ ਦੇ ਕੰਫਰਟੇਬਲ ਵਿਥ। ਸੋ ਤਾਂ ਹੀ ਮੈਂ ਤੁਹਾਡਾ ਓਪੀਨੀਅਨ ਲੈਣਾ ਪਸੰਦ ਕਰਦਾ ਕਿਉਂਕਿ ਤੁਹਾਡੇ ਸਾਰਿਆਂ ਦੇ ਵੱਖਰੇ ਓਪੀਨੀਅਨ ਨੇ। ਗੱਲ ਅਸੀਂ ਅੱਜ ਕਰ ਰਹੇ ਹਾਂ, ਮੈਨੂੰ ਇੱਕ ਵੀਰ ਦਾ ਫੋਨ ਆਇਆ, ਉਹ ਕਹਿੰਦੇ ਕਿ ਨਵੀਂ ਅਸੀਂ ਦੋ ਮੁੰਡੇ ਪੰਜਾਬੀ ਹਾਂ ਕੰਮ 'ਤੇ, ਇੱਕ ਦੂਜੇ ਨਾਲ ਅਸੀਂ ਕੰਮ 'ਤੇ ਪੰਜਾਬੀ 'ਚ ਗੱਲ ਕਰਦੇ ਹਾਂ। ਉਹ ਕਹਿੰਦੇ ਕਿ ਸਾਡਾ ਇੱਕ ਕੋਵਰਕਰ ਆਇਆ, ਉਹ ਕਹਿੰਦਾ ਕਿ ਬਈ ਤੁਸੀਂ ਕੰਮ 'ਤੇ ਹੋ, ਕੰਮ 'ਤੇ ਇੰਗਲਿਸ਼ ਬੋਲੋ ਚਾਹੇ ਆਪਸ ਵਿੱਚ ਵੀ ਗੱਲ ਕਰ ਰਹੇ ਹੋ। ਉਹ ਕਹਿੰਦੇ ਕੋਈ ਜ਼ਰੂਰਤ ਨਹੀਂ ਵੀਰੇ ਸਾਨੂੰ, ਅਸੀਂ ਜੋ ਮਰਜ਼ੀ ਬੋਲੀਏ ਤੈਨੂੰ ਕੀ ਆ। ਉਹ ਗੋਰਾ ਅਪਸੈਟ ਹੋ ਗਿਆ, ਕਹਿੰਦਾ ਕਿ ਯੂਅਰ ਐਟ ਵਰਕ ਸਪੀਕ ਇੰਗਲਿਸ਼ ਕੈਨੇਡਾ ਦੇ ਵਿੱਚੋਂ, ਚਲੋ ਤੁਹਾਨੂੰ ਪਤਾ ਹੀ ਹੈ ਕਿਵੇਂ ਬਹਿਸ ਹੁੰਦੀ ਆ। ਸੋ ਤੁਹਾਡਾ ਕੀ ਖਿਆਲ ਹੈ ਕਿ ਉਹ ਗੋਰਾ ਸਹੀ ਹੈ ਜਾਂ ਉਹ ਜਿਹੜੇ ਪੰਜਾਬੀ ਮੁੰਡੇ ਆਪਣੇ ਥਾਂ 'ਤੇ ਸਹੀ ਨੇ? ਨੰਬਰ ਹੈ ਆਪਣਾ 9056739057 9056739035 9956733 ਬਿਯੋਂਡ ਆਈਵਰ ਨੂੰ ਸਾਰੀ ਯਾਦ ਰੱਖੋ, ਐਨਕਾਂ ਚਾਹੀਦੀਆਂ, ਚਾਹੇ ਪ੍ਰਿਸਕ੍ਰਿਪਸ਼ਨ ਗਲਾਸਿਸ ਚਾਹੇ ਸਨ ਗਲਾਸਿਸ। ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਦੇ ਕੋਰਨਰ 'ਤੇ, ਆਈ ਡਾਕਟਰ ਅਵੇਲੇਬਲ ਨੇ, ਵੀਕਐਂਡ 'ਤੇ ਨਿਗਾਹ ਚੈੱਕ ਕਰਾ ਲਓ। 9057939397 9057939397 ਅਤੇ ਆਪਣੇ ਸਟੂਡੀਓ ਦਾ ਫੋਨ ਨੰਬਰ ਹੈ 9056733 3337 9056 7373 3337 9056 7373 1273 ਹੈਲੋ
7: ਹੈਲੋ ਨਵੀਨ, ਗੁੱਡ ਮਾਰਨਿੰਗ, ਹਾਊ ਆਰ ਯੂ?
0: ਗੁੱਡ ਮਾਰਨਿੰਗ, ਠੀਕ ਹੈ ਜੀ, ਤੁਸੀਂ ਸੁਣਾਓ?
7: ਹਾਂ ਜੀ, ਗੁੱਡ ਗੁੱਡ ਗੁੱਡ ਜੀ। ਮੈਂ ਹੁਣ ਲਾਈਕ ਆਈ ਹੈਵ ਬੀਨ ਇਨ ਨਾਰਥ ਅਮਰੀਕਾ ਫੋਰ ਲਾਈਕ ਮੋਰ ਦੈਨ 20 ਇਅਰਸ ਨਾਓ, ਨਿਊਯਾਰਕ ਯੂ ਐਸ ਵਿੱਚ ਵੀ ਕੰਮ ਕੀਤਾ, ਇੱਧਰ ਵੀ ਕੀਤਾ। ਹਮੇਸ਼ਾ ਹੀ ਸਾਰੀ ਆਈ ਟੀ ਵਿੱਚ ਤਾਂ ਹਮੇਸ਼ਾ ਹੀ ਇੰਡੀਅਨਸ ਹੁੰਦੇ ਨਾਲ। ਸੋ ਆਈ ਥਿੰਕ ਜਿਹੜਾ ਪ੍ਰੀਵੀਅਸ ਕਾਲਰ ਨੇ ਜੇ ਕਿਹਾ, ਦੈਟਸ ਐਗਜੈਕਟਲੀ ਵਾਟ ਆਈ ਡੂ ਐਸ ਵੈਲ। ਤੁਸੀਂ ਜਦ ਦੋ ਬੰਦੇ ਬੈਠੇ ਹੋ ਇਕੱਲੇ ਆਪਸ ਵਿੱਚ, ਯੂ ਨੋ ਬੋਥ ਆਰ ਇੰਡੀਅਨਸ ਐਂਡ ਫੋਰ ਸ਼ੋਰ ਗੋ ਹੈਡ ਐਂਡ ਟਾਕ ਇਨ ਵਾਟ ਐਵਰ ਲੈਂਗੁਏਜ ਯੂ ਵਾਂਟ, ਹਿੰਦੀ ਵਿੱਚ ਕਰ ਲਓ, ਪੰਜਾਬੀ ਵਿੱਚ ਕਰ ਲਓ, ਐਂਡ ਆਈ ਸੀ ਦੈਟ ਸੇਮ ਥਿੰਗ ਵਿਦ ਚਾਈਨੀਜ਼ ਵੀ ਹੁੰਦੇ ਆ ਸਾਡੇ ਨਾਲ, ਹੋਰ ਵੀ ਕੰਟਰੀਜ਼ ਦੇ ਹੁੰਦੇ ਆ, ਤੇ ਦੇ ਆਲ ਡੂ ਦੈਟ ਵੇ। ਬਟ ਜੈਸੇ ਕੋਈ ਬੰਦਾ ਹੋਰ ਤੁਹਾਡੇ ਨਾਲ ਖੜਾ ਹੈ, ਯੂ ਨੋ ਹੂ ਕੈਨ ਹੀਅਰ ਯੂ, ਦੈਨ ਵੀ ਆਲਵੇਸ ਸਵਿਚ ਟੂ ਇੰਗਲਿਸ਼, ਤਾਂ ਕਿ ਉਹ ਇਹ ਮਿਸਅੰਡਰਸਟੈਂਡਿੰਗ ਨਾ ਹੋ ਜਾਏ। ਦੈਟਸ ਦ ਮੇਨ ਪਰਪਸ, ਕਿ ਕਿਸੇ ਨੂੰ ਇਹ ਨਾ ਲੱਗੇ ਵੀ ਹੋ ਸਕਦਾ ਮੇਰੇ ਬਾਰੇ ਗੱਲ ਕਰ ਰਿਹਾ ਕੁਛ। ਸੋ ਜਸਟ ਟੂ ਕਲੀਅਰ ਦੈਟ ਆਊਟ, ਕਿਉਂ ਕ੍ਰੀਏਟ ਕਰਨਾ ਕੋਈ ਕਨਫਿਊਜ਼ਨ ਇਨ ਦਾ ਆਫਿਸ ਪਲੇਸ ਸਪੇਸ, ਯੂ ਨੋ ਦੇ ਇਟ ਵਿਲ ਬੀ ਹਾਰਡ ਟੂ ਪ੍ਰੂਵ ਐਨੀਥਿੰਗ। ਸੋ ਦੈਟਸ ਵਾਟ ਆਈ ਡੂ ਐਸ ਵੈਲ, ਇਟਸ ਦ ਸੇਫ ਬੈਟ, ਇਟ ਲੁਕਸ ਪ੍ਰੋਫੈਸ਼ਨਲ ਟੂ, ਰਾਈਟ? ਸੋ ਆਈ ਥਿੰਕ ਦੈਟ ਇਜ਼ ਗੁੱਡ ਟੂ ਡੂ। ਆਈ ਮੀਨ ਕੋਈ ਹੈ ਨੇੜੇ ਤੇੜੇ ਜੋ ਤੁਹਾਨੂੰ ਹੀਅਰ ਕਰ ਸਕਦਾ, then always switch to English, otherwise jo marzi language gal karo je aapas vich, if both of you are comfortable, why not?
0: ਕਈ ਵਾਰ ਨਾ ਹੁੰਦਾ ਆਪਾਂ, ਕਈ ਲੋਕ ਚਲੋ ਕਈ ਵੱਡੇ ਫਲੋਰਸ ਤੇ ਕੰਮ ਕਰਦੇ ਆ, ਤੁਹਾਡੇ ਨੇੜੇ ਤੇੜੇ 10-15 ਜਣੇ ਹੁੰਦੇ ਹੀ ਹੁੰਦੇ ਆ ਐਟ ਆਲ ਟਾਈਮਸ, ਤੇ ਫਿਰ ਕੀ ਬੰਦਾ ਕਰੇ?
7: ਹਾਂਜੀ, ਆਈ ਮੀਨ ਛੋਟੀ ਮੋਟੀ ਕਨਵਰਸੇਸ਼ਨ ਇਜ਼ ਫਾਈਨ, ਬਟ ਇਫ ਯੂ ਕੀਪ ਟਾਕਿੰਗ ਇਨ ਪੰਜਾਬੀ ਔਰ ਹਿੰਦੀ ਆਲ ਦਾ ਟਾਈਮ, ਦੈਨ ਇਟਸ ਨਾਟ ਓਕੇ ਫਾਰ ਪ੍ਰੋਫੈਸ਼ਨਲ ਐਨਵਾਇਰਮੈਂਟ ਐਕਚੁਲੀ। ਸੋ ਦੇਰ ਇਜ਼ ਅ ਰੀਜ਼ਨ ਵਾਈ ਦੇ ਡੂ ਇਟ, ਯੂ ਨੋ ਦੇ ਇੰਪਲੀਮੈਂਟ ਦੈਟ ਵੇ, ਤੇ ਉਹ ਗੱਲ ਹੁੰਦੀ ਹੈ ਵੀ ਕੋਈ ਕਨਫਿਊਜ਼ਨ ਵੀ ਨਾ ਹੋਏ, ਤੇ ਨਾਲੇ ਯੂ ਨੋ ਸਮਥਿੰਗ ਇਫ ਯੂ ਆਰ ਨਾਟ ਟਾਕਿੰਗ ਸਮਥਿੰਗ ਆਡ, ਤੇ ਉਹਨਾਂ ਨੂੰ ਪਤਾ ਨਹੀਂ ਨਾ।
0: ਚਲੋ ਠੀਕ ਹੈ, ਵੈਲਕਮ ਜੀ।
8: ਔਰ ਆਪਕਾ ਮੈਂ ਪ੍ਰੋਗਰਾਮ ਹਮੇਸ਼ਾ ਕਾਮ ਪੇ ਜਾਤੇ ਵਕਤ ਸੁਣਤੀ ਹੂੰ, ਲੇਕਿਨ ਯੇ ਜੋ ਆਪਕਾ ਟੌਪਿਕ ਹੈ कि कौन सी भाषा में बात करनी चाहिए, तो मैं भी यही कहूंगी कि जब आप वर्क एनवायरमेंट में होते हैं तो आपको इंग्लिश में ही बात करना चाहिए। अब जैसे मेरे कोवर्कर्स हैं और वो दूसरे कम्युनिटी को बिलोंग करते हैं, एथनिसिटी को बिलोंग करते हैं, वो हमेशा अपनी भाषा में बात करते हैं।
0: हाँ।
8: और जब आप एक सिंगल वन स्टैंड आउट होते हैं तो आपको हमेशा यही लगता है कि why are they talking in their language, they should be talking in English. तो जब भी एक ऑफिस एनवायरमेंट होता है तो उसमें एक जनरल भाषा जो कि इंग्लिश सभी को बोलनी चाहिए जरूर इस्तेमाल करनी चाहिए। और जब भी कभी लंच रूम में है और यू नो अगर दो लोग बैठे हैं अपनी बात करें दैट्स फाइन, बट इन फ्रंट ऑफ पब्लिक इट शुड बी इंग्लिश ओनली।
0: ठीक है, ओके। एंड आप जब काम पे और किसी और भाषा में कोई बात कर रहे हैं आप अनकंफर्टेबल फील करते हो?
8: हाँ जी बिल्कुल, ऐसा बहुत होता है। अब जैसे कि मेरे वर्क स्पेस में सिर्फ हम दो जने ऐसे हैं जो कि चाइनीज नहीं बोलते हैं, बाकी सब चाइनीज बोलते हैं।
0: हाँ।
8: और एक फाइनेंशियल इंस्टीट्यूशन के लिए हम काम करते हैं तो आप सोच सकते हैं कि हमारे डीलिंग पब्लिक है और कितने लोग आते हैं, तो आपको उनके सामने आप अपनी भाषा में लगे रहे कटर कटर कटर कटर, तो सामने वाले को यही लगता है कि भाई क्यों ये इंग्लिश में नहीं बोल रहे हैं, क्यों इनको हर वक्त अपनी भाषा की जरूरत पड़ती है। और वो अच्छा भी नहीं लगता है,
0: ठीक है,
8: क्योंकि लिए जब आप अपनी भाषा में बात कर रहे थे तो आपकी पिच लेवल चेंज हो जाता है।
0: हाँ।
8: आपको पता नहीं चलता है कि आप किस पिच पे, यू नो खुशी भी है, गुस्सा भी है, कुछ भी है।
0: जी।
8: तो मेरा ये स्ट्रांगली मानना है क्योंकि मैं ये महसूस करती हूँ कि आई फील लाइक आई एम लेफ्ट आउट।
0: ठीक है, ठीक है, नहीं चलो थैंक यू सो मच, बहुत शुक्रिया थोड़ा। सो एक प्रोफेशनल एनवायरनमेंट नाल तुसी जे चाहुंदे हो कि साडे जिहड़े होर कम्युनिटीज दे लोक साडे नाल काम करदे आ उह सानू रिस्पैक्ट करन, साडे नाल बोलचाल रखण, तां स्पीक ओनली इंग्लिश। ओके, एक तुसी न्यू हाइट्स किचन नूं याद जरूर रखना, ब्रैंड न्यू टॉप दी नंबर वन किचन रेडी करवाउणी है, वैनिटीज नवीं है, काउंटर टॉप नवें, अपने टीवी दे आले दुआले इंटरटेनमेंट यूनिट तैयार करवाउणा चाहुंदे हो, या तुसी बार नवा बनवाना, गल की कोई भी ऐसा काम कैबिनेटरी दा, न्यू हाइट्स किचन दे जसपाल राय भाजी इन्ना सोहना भाजी काम कर दिया, मैं कहना छड़ गल्लां दिओ। 416-859-1920 नंबर है, 416-859-1920, 416-859-1920। एक तुसी जरूर याद रखो फैशन आई क्यू नूं, हुण व्याहां दा सीजन चल पिया भी, सो कुर्ते पजामे लैणे आ एक लो दूजा 25% ऑफ, ਤੁਸੀਂ ਕੋਟ ਪੈਂਟ ਲੈਣੇ ਆ ਕਸਟਮ ਕੋਟ ਪੈਂਟ ਇੱਕ ਲਓ, ਅਤੇ ਦੂਜਾ 25% ਆਫ ਲੇਡੀ ਸੂਟ ਅਪ ਟੂ 50% ਆਫ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਅਲ, ਨੰਬਰ ਹੈ 9054532225 ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਇੱਕ ਵਾਰ ਕਾਲ ਕਰੋ, ਅਤੇ ਗੱਡੀ ਲੈਣੀ ਹੋਵੇ ਕੈਲਡਨ ਮਿਤਸੂਬਿਸ਼ੀ ਨੰਬਰ ਵਨ ਹੈ, 10 ਸਾਲ ਦੀ ਵਾਰੰਟੀ ਕੈਲਡਨ ਮਿਤਸੂਬਿਸ਼ੀ ਦੀ ਟੀਮ ਦੇ ਰਹੀ ਹੈ ਤੁਹਾਨੂੰ, 6476782754 6476782754। ਇੱਕ ਨਾ ਮੈਂ ਜਾਣਕਾਰੀ ਦੇ ਰਿਹਾ ਸੀ ਤੁਹਾਨੂੰ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇਹ ਨਵਾਂ ਸ਼ੋਰੂਮ ਖੁੱਲਿਆ ਬਿਲਡਿੰਗ ਸਪਲਾਈਜ਼ ਦਾ, ਅਤੇ ਬਹੁਤ ਹੀ ਹਾਈ ਐਂਡ ਲਗਜ਼ਰੀ ਸ਼ੋਰੂਮ ਹੈ, ਇੰਨਾ ਹਾਈ ਐਂਡ ਬਿਲਡਿੰਗ ਸਪਲਾਈਜ਼ ਦਾ ਸ਼ੋਰੂਮ ਨਹੀਂ ਤੁਸੀਂ ਕਦੇ ਦੇਖਿਆ ਹੋਣਾ। ਇੱਕ ਵਾਰ ਵਿਜ਼ਿਟ ਕਰੋ ਡਿਕਸੀ ਐਂਡ ਸਟੀਲਸ, 8005 ਡਿਕਸੀ ਰੋਡ, ਹਰ ਇੱਕ ਪ੍ਰਾਈਸ ਬੀਟ ਕਰਨਗੇ, ਬ੍ਰੈਂਪਟਨ ਦੇ ਵਿੱਚ ਡਿਲੀਵਰੀ ਫ੍ਰੀ ਕਰ ਰਹੇ ਨੇ, ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ, ਨੰਬਰ ਹੈ 6479610585, ਚਾਹੇ ਤੁਸੀਂ ਰੈਨੋਵੇਸ਼ਨ 'ਚੋਂ ਕੰਟਰੈਕਟਰ ਹੋ, ਬਿਲਡਰ ਹੋ, ਇਲੈਕਟ੍ਰੀਕਲ ਦਾ ਸਮਾਨ, ਐਚਵੈਕ ਦਾ ਸਮਾਨ, ਪਲੰਬਿੰਗ ਦਾ ਸਮਾਨ, ਸਾਰਾ ਫਲੋਰਿੰਗ, ਡੋਰ ਟ੍ਰਿਮ ਆਦਿ ਸਾਰਾ ਕੁਛ ਇੱਥੋਂ ਮਿਲ ਰਿਹਾ, ਠੀਕ ਹੈ, ਸੋ ਜ਼ਰੂਰ ਪਹੁੰਚੋ 9390। ਹਾਂਜੀ ਭਾਜੀ,
9: ਹਾਂਜੀ ਨਵੀਂ, ਮੇਰਾ ਵੀ ਮੰਨਣਾ ਇਹੋ ਹੈ, ਜਦੋਂ ਤੁਸੀਂ ਵਰਕਿੰਗ ਇਨਵਾਇਰਮੈਂਟ 'ਚ ਆ ਨਾ, ਤੇ ਜਿੱਥੇ ਮਿਕਸ ਆ ਸਾਰੇ ਜਾਣੇ, ਤੇ ਉੱਥੇ ਤੁਸੀਂ ਕਮਿਊਨੀਕੇਟ ਇੰਗਲਿਸ਼ ਹੀ ਕਰੋ
0: ਜੀ,
9: ਕਿਉਂਕਿ ਤਾਂ ਆਪਾਂ ਨੂੰ ਪਤਾ ਵਾਇਲ ਵਰਕ ਮਾੜੀ ਮੋਟੀ ਗੱਲਬਾਤ ਹੋ ਹੀ ਜਾਂਦੀ ਆ, ਤੇ ਜਿਹੜੇ ਹੁਣ ਜਿਹੜਾ ਲੈਸੇ ਦੋ ਬੰਦੇ ਪੰਜਾਬੀ ਬੋਲਣ ਵਾਲੇ ਆ, ਵਿੱਚੋਂ ਦੋ ਬੰਦੇ ਅੰਗਰੇਜ਼ੀ ਵਾਲੇ ਆ, ਹਾਂਜੀ, ਜੇ ਹੁਣ ਉਹਨਾਂ ਦੀ ਕੋਈ ਗੱਲਬਾਤ ਹੋਈ ਆ, ਉਹ ਭਾਵੇਂ ਉਹ ਨੋਰਮਲੀ ਗੱਲ ਕਰ ਰਹੀ ਆ, ਅਗਲੇ ਨੂੰ ਲੱਗਣਾ ਵੀ ਇਹ ਮੇਰੀ ਕੋਈ ਬੈਕ ਬੀਚਿੰਗ ਕਰ ਰਿਹਾ ਵੀ ਆਪਣੀ ਲੈਂਗੁਏਜ ਦੇ ਵਿੱਚ, ਇਸ ਕਰਕੇ ਤੇ ਕਮਿਊਨਿਟੀ ਗਾਈਡ ਇੰਗਲਿਸ਼ ਕਰੋਗੇ ਅਗਲੇ ਨੂੰ ਕੋਈ ਸ਼ੱਕ ਹੋਊਗਾ। ਤੇ ਪਲੱਸ ਇੱਕ ਇਹ ਵੀ ਫਾਇਦਾ, ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਪ੍ਰੋਪਰਲੀ ਆਉਂਦੀ ਉਹ ਜਿੰਨੀ ਬੋਲੂਗਾ ਉਹਨੂੰ ਉਨੀ ਜ਼ਿਆਦਾ ਆਊਗੀ, ਉਹਦਾ ਇੱਕ ਇਹ ਵੀ ਐਡਵਾਂਟੇਜ ਹੈਗੀ ਆ। ਮੈਂ ਤੁਹਾਨੂੰ ਦੱਸਦਾ, ਮੈਂ ਅਸੀਂ ਜੋ ਨਵੇਂ ਨਵੇਂ ਆਏ ਨਾ ਤੇ ਫੈਕਟਰੀ ਕੰਮ ਕਰਦੇ ਸੀ, ਉੱਥੇ ਜਿਹੜੀ ਮੈਨੇਜਰ ਸੀ ਉਹਦਾ ਨਾਂ ਹੀ ਕਰ ਲਾ ਸੀ, ਆਪਾਂ ਪੰਜਾਬੀ ਚ ਨੀ ਕਹਿੰਦੇ ਉਹ ਆਹ ਕਰ ਲਾ ਉਹ ਕਰ ਲਾ ਹਨਾ। ਤੇ ਉਹਨੇ ਉਹਨੇ ਨਾ ਜਿਹੜਾ ਦੂਜਾ ਸੁਪਰਵਾਈਜ਼ਰ ਮੁਸਲਮਾਨ ਨੂੰ ਕਿਹਾ, ਕਹਿੰਦੇ ਉਸ ਦਾ ਟਾਈਮ ਕਰ ਲਾ ਕਰਦਾ ਰਹਿੰਦਾ, ਇਹਨੂੰ ਪੁੱਛ ਕੀ ਆ, ਉਹਨੂੰ ਉਹਨੂੰ ਪੰਜਾਬੀ ਨੀ ਆਉਂਦੀ, ਉਹਨੇ ਪੁੱਛਿਆ ਮੈਂ ਭਰਾ ਸਾਡੇ ਜਿਹੜੇ ਇੱਦਾਂ ਕਹਿੰਦੇ ਵੀ ਜੇ ਕੰਮ ਕਰਨਾ ਉਹਦੇ ਬਾਰੇ ਕੁਛ ਨੀ ਕਹਿੰਦੇ।
0: ਅੱਛਾ, ਉਹਨੂੰ ਕਾਰਨਾ ਨੂੰ ਲੱਗਿਆ ਹੋਊਗਾ ਇਹ ਤਾਂ ਮੇਰੇ ਬਾਰੇ ਗੱਲਾਂ ਕਰੀ ਜਾਂਦੇ ਆ। ਚਲੋ ਠੀਕ ਹੈ, ਥੈਂਕ ਯੂ। ਨਹੀਂ ਗੱਲ ਠੀਕ ਹੈ, ਜੇ ਇੱਦਾਂ ਦਾ ਕੋਈ ਮਿਕਸਅਪ ਹੋ ਜਾਵੇ ਜਾਂ ਕੋਈ ਐਸੀ ਗੱਲ ਹੋ ਜਾਵੇ ਫਿਰ ਤਾਂ ਬਾਕੀ ਕਾਰਲਾ ਨੇ ਵੀ ਕਹਿਣਾ ਕਿ ਅਰੇ ਪਤਾ ਨੀ ਕੀ ਗੱਲਾਂ ਕਰੀ ਜਾਂਦੇ ਮੇਰੇ ਬਾਰੀ। ਸੋ ਖੈਰ, ਨੰਬਰ ਹੈ ਆਪਣਾ 9056733337 9056733337। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ। ਸਬਜ਼ੀ ਮਾਰਕੀਟ 'ਤੇ ਗੇੜਾ ਮਾਰ ਕੇ ਆਓ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਹੈ। ਅਤੇ ਇੱਥੇ ਵਿਆਹਾਂ ਵਾਸਤੇ ਜਾਗੋ, ਪੱਖੀਆਂ, ਨਾਨਕੇ ਦਾਦਕੇ, ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ ਛੱਜ, ਹੀਲੀਅਮ ਵਾਲੇ ਬਲੂਨਸ, ਬੱਚਿਆਂ ਦੇ ਬਰਥਡੇ ਲਈ ਕਾਰਟੂਨ ਅਤੇ ਬਰਥਡੇ ਬਲੂਨਸ ਅਤੇ ਬਰਥਡੇ ਵਾਸਤੇ ਸਪੈਸ਼ਲ ਲੈਟਰਸ ਵੀ ਮਿਲਦੇ ਹਨ। ਸੋ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰੋ, ਦੋ ਲੋਕੇਸ਼ਨਾਂ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਹਰਮਨ ਵੀ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ। ਜੀ ਹਰਮਨ, ਵੈਲਕਮ।
10: Thank you, Navi. Good morning, everyone. Navi, quickly, closing cost, pre-construction versus a closing cost, resale bare gal karde haan. Aksar dekha janda ki jado pre-construction ghar buy kita janda ta unna di closing cost thodi ji zyada hundi hai resale de naalon, je development charges cap hoye hoye ne. ਸੋ ਇੱਕ ਗੱਲ ਦਾ ਬੜਾ ਧਿਆਨ ਰੱਖਣਾ, ਕਾਫੀ ਕਲਾਇੰਟ ਸਾਡੇ ਕੋਲ ਆ ਰਹੇ ਨੇ ਪ੍ਰੀ ਅਪਰੂਵਲ ਲੈਟਰਸ ਲੈਣ, ਉਹਨਾਂ ਨੇ ਇੱਕ ਪ੍ਰੀ ਕੰਸਟਰਕਸ਼ਨ ਘਰ ਬੁੱਕ ਕਰਾਇਆ, ਡਿਵੈਲਪਮੈਂਟ ਚਾਰਜਿਸ ਤੁਸੀਂ ਜ਼ਰੂਰ ਦੇਖਣੇ ਨੇ। ਯੂਜੁਅਲੀ ਦੇਖਿਆ ਜਾਂਦਾ ਜੇ ਕੈਪ ਨਹੀਂ ਹੁੰਦੇ ਤਾਂ ਕਈ ਪ੍ਰੋਜੈਕਟ 35,000 to $40,000 ਵੀ ਡਿਵੈਲਪਮੈਂਟ ਚਾਰਜਿਸ ਲੱਗਦੇ ਨੇ। ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਬਿਲਡਰ ਲਾਉਂਦੇ ਨੇ, ਬਟ ਆਈ ਹੈਵ ਸੀਨ ਇਨ ਮਾਈ ਕਰੀਅਰ ਜਿੱਥੇ 35,000-40,000 50,000 ਤੱਕ ਡਿਵੈਲਪਮੈਂਟ ਚਾਰਜਿਸ ਲੱਗੇ ਨੇ ਕਲਾਇੰਟਸ ਨੂੰ। ਸੋ ਤੁਸੀਂ ਕੇਅਰਫੁਲ ਰਹਿਣਾ, ਪ੍ਰੀ ਕੰਸਟਰਕਸ਼ਨ ਲੈ ਰਹੇ ਹੋ ਸਾਡੀ ਟੀਮ ਨਾਲ, ਉਹ ਕੋਈ ਵੀ ਹੈਲਪ ਦੀ ਲੋੜ ਆ, ਕੋਈ ਕੁਐਸਚਨ ਆ, ਐਨੀ ਟਾਈਮ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਮੋਰਗੇਜ ਦੇ ਰਿਲੇਟਡ ਕੋਈ ਵੀ ਤੁਹਾਡਾ ਕੁਐਸਚਨ ਆ, ਕੋਈ ਕੰਸਲਟੇਸ਼ਨ ਫੀ ਨਹੀਂ। ਟੀਮ ਹਾਰਮਨ ਬੱਤਾ 6476859000 6476859000 ਥੈਂਕ ਯੂ ਨਵੀ।
0: ਥੈਂਕ ਯੂ ਜੀ। 6476859000 ਹਰਮਨ ਦਾ ਫੋਨ ਨੰਬਰ ਹੈ, ਟੀਮ ਹਰਮਨ ਬੱਤਾ। ਤੁਸੀਂ ਨਵਾਂ ਘਾਹ ਲਗਵਾਉਣਾ, ਹੁਣ ਬਹੁਤ ਸਾਰੇ ਲੋਕਾਂ ਦਾ ਘਾਹ ਸੜਿਆ ਪਿਆ, ਨਵਾਂ ਲਵਾ ਲਓ, ਜਾਂ ਤੁਸੀਂ ਘਾਹ ਕਟਾਉਣ ਲਈ ਟੀਮ ਹਾਇਰ ਕਰਨੀ ਹੈ, ਹਰ ਵੀਕ ਹਰ ਦੋ ਵੀਕਾਂ ਬਾਅਦ ਤੁਹਾਡਾ ਘਾਹ ਕੱਟ ਦਿਆ ਕਰਨਗੇ, ਮੇਨਟੇਨੈਂਸ ਕਰਨਗੇ। ਨੰਬਰ ਹੈ 4376551984 4376551984 ਦੇ ਉੱਤੇ ਗੱਲਬਾਤ ਕਰੋ। ਵੀਕਐਂਡ ਹੈ, ਵੀਕਐਂਡ 'ਤੇ ਤੁਸੀਂ ਆਪਣੇ ਟਰੱਕਾਂ ਦਾ ਅਗਰ ਓਇਲ ਚੇਂਜ ਕਰਾਉਣਾ, ਟਰੱਕ ਦੇ ਟਾਇਰ ਨਵੇਂ ਪਵਾਉਣੇ ਆ, ਟਰੱਕ ਦੀ ਅਲਾਈਨਮੈਂਟ ਕਰਵਾਉਣੀ ਆ, ਤਾਂ ਨੰਬਰ ਨੋਟ ਕਰ ਲਓ ਤੁਸੀਂ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ 401 ਤੋਂ ਉੱਤਰ ਅਨੁਸਾਰ ਮੇਰਾ ਨਾਂ ਲੈ ਦਿਓ, ਡਿਸਕਾਊਂਟ ਮਿਲ ਜੂਗਾ। ਈਗਲ ਟਰੱਕ ਟਾਇਰ ਮਿਲਟਨ 7666 ਹੈਲੋ ਜੀ 7666 ਹੈਲੋ ਜੀ
11: ਹੈਲੋ
0: ਹੈਲੋ ਜੀ ਹਾਂਜੀ ਵੈਲਕਮ।
11: ਮੈਂ ਆਪਣੇ ਜਿਹੜਾ ਅੱਜ ਦਾ ਟੌਪਿਕ ਆ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਸੀ, ਬੜਾ ਵਧੀਆ ਵੈਸੇ ਇੰਟਰਸਟਿੰਗ ਟੌਪਿਕ ਆ। ਬੇਸਿਕਲੀ ਇਹ ਕਹਿਣਾ ਚਾਹੁੰਦਾ, ਸਾਡਾ ਆਫਿਸ ਹੈਗਾ ਆ ਹਨਾ, ਵੀ ਵੀ ਆਰ ਬੋਰਨ ਹੇਅਰ ਵਰ ਰੇਜ਼ਡ ਹੇਅਰ, ਬਟ ਪੰਜਾਬੀ ਤਾਂ ਚਲੋ ਨਿਕਲੀ ਹੀ ਆਉਂਦੀ ਹੈ, ਸਾਡੀ ਮਾਂ ਬੋਲੀ ਹੈ
0: ਜੀ ਜੀ
11: ਰਾਈਟ। ਸੋ ਬੇਸਿਕਲੀ ਕਈ ਵਾਰੀ ਅਸੀਂ ਇਹ ਨੋਟਿਸ ਕੀਤਾ ਹੈ ਵੀ ਜਿਹੜੇ ਇੰਪਲੋਈਜ਼ ਨੇ,
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਕੂੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ, ਤਿਣਕੇ ਜਿੰਨੀ ਕਦਰ ਮੇਰੀ, ਮੇਰੇ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ੇ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ। ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: ਦਿੱਲੀ ਸਫ਼ਰ ਦੇ ਵੱਲ ਤਾਂ ਤੁਸੀਂ ਸਾਡੇ ਨਾਲ ਰਹੋਗੇ 905-673-3337 ਸਟੂਡੀਓ ਦੇ ਨੰਬਰ ਦੇ ਉੱਤੇ, ਔਰ ਅਸੀਂ ਯੂੰ ਗਏ ਯੂੰ ਵਾਪਸ ਆਏ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਇਸੇ ਸਫ਼ਰ ਦੇ ਵਿੱਚ ਬਿਲਕੁਲ ਨਾਲ ਨਾਲ ਰਹੋਗੇ। ਕੁਝ ਖ਼ਬਰਾਂ ਜਿਨ੍ਹਾਂ ਵਿੱਚੋਂ ਡਕਫੋਰਡ ਤੋਂ ਲੈ ਕੇ, ਕੁਛ ਇੰਟਰਨੈਸ਼ਨਲ ਨਿਊਜ਼ ਅਤੇ ਬ੍ਰੈਂਪਟਨ ਤੋਂ ਲੈ ਕੇ ਹੋਰ ਦੂਰ ਨੇੜੇ ਤੱਕ ਦੀਆਂ ਸਾਰੀਆਂ ਖ਼ਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਵਾਪਸ ਯੂੰ ਗਏ ਯੂੰ ਵਾਪਸ ਆਏ।
1: Honestly, best decision see. Haan bro, food was amazing. Fresh, hot, the full taste wala. Guests bhi pure impress ho gaye. Service bhi top notch see. Time te delivery, proper packing, ke sab kuch organized. Menu bhi bahut flexible see. Curries, roti, rice, everything was perfect. Honestly, assi ta hun har function layi Tawa Kitchen hi choose karange. Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton.
2: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ। ਗਰਮ ਗਰਮ ਫਰੈਸ਼ ਫੂਡ, ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
3: 50 Sunnyvale Gate, Brampton, Mount Lesh and Bovedda intersection, ya visit karo www.tawakitchen.ca, 905-790-1699, tawakitchen.ca।
0: ਔਰ ਮੈਂ ਮੇਰੇ ਨਾਲ ਇਸ ਸਮੇਂ ਚਰਨਪ੍ਰੀਤ ਆ ਤਵਾ ਕਿਚਨ। ਚਰਨਪ੍ਰੀਤ, ਤੁਸੀਂ ਆਪਣਾ ਮੈਸੇਜ ਦੇ ਸਕਦੇ ਹੋ? ਆਨ ਏਅਰ ਚਰਨਪ੍ਰੀਤ, ਚਰਨਪ੍ਰੀਤ ਤੁਸੀਂ ਆਨ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅਸੀਂ ਤਾਂ ਇਹੋ ਕਹੀਏ ਤਾਂ ਕੈਦਾ ਦੇ ਫੂਡ, ਜਿਹੜਾ ਫੂਡ ਹੈਗਾ ਵਾ ਟੇਸਟ ਢਾਬੇ ਵਰਗਾ, ਪ੍ਰਿਪਰੇਸ਼ਨ ਘਰ ਵਰਗੀ। ਪ੍ਰੋਪਰ ਘਰ ਵਰਗੀ ਸਬਜ਼ੀਆਂ ਬਣਾਈ ਜਾਂਦੀਆਂ, ਘੱਟ ਮਸਾਲੇ ਪਾ ਕੇ ਪੂਰੀ ਸਫਾਈ ਨਾਲ ਬਣਾਇਆ ਜਾਂਦਾ ਹੈ, ਤਾਂ ਕਿ ਜਿਹੜੀ ਚੀਜ਼ ਤੁਸੀਂ ਅਸੀਂ ਖਵਾ ਰਹੇ ਹਾਂ ਲੋਕਾਂ ਨੂੰ, ਅਸੀਂ ਵੀ ਖਾ ਸਕੀਏ। ਤੁਸੀਂ ਕਦੇ ਵੀ ਆ ਕੇ ਤੁਸੀਂ ਕਹਿ ਦਿਓ ਕਿ ਤੁਸੀਂ ਆਹ ਖਾ ਕੇ ਦੱਸਣਾ ਕਿੱਦਾਂ ਹੈਗਾ, ਅਸੀਂ ਕਦੇ ਵੀ ਮਾਇੰਡ ਨਹੀਂ ਕਰਾਂਗੇ, ਕਿਉਂਕਿ ਸਾਨੂੰ ਪਤਾ ਜਿਹੜੀ ਚੀਜ਼ ਅਸੀਂ ਖਵਾਉਂਦੇ ਹਾਂ ਉਹ ਆਪ ਵੀ ਰੋਜ਼ ਹੀ ਹੋਈ ਉੱਥੇ ਵੀ ਰੋਟੀ ਖਾਂਦੇ ਹਾਂ। ਤੇ ਜ਼ਰੂਰ ਤੁਸੀਂ ਆਉਣਾ ਹੈ ਤਵਾ ਕਿਚਨ ਤੇ, ਕੇਟਰਿੰਗ ਕਰਾਉਣੀ ਹੈ। ਕੇਟਰਿੰਗ ਚ ਹੈਗਾ ਜਿੰਨੀ ਵੀ ਅਸੀਂ ਪਿਛਲੇ ਤਿੰਨ ਸਾਲਾਂ ਚ ਕੇਟਰਿੰਗ ਕੀਤੀ, ਬੈਕ ਟੂ ਬੈਕ ਰੈਫਰੈਂਸ ਆਉਂਦੀ ਹੈ ਤੇ ਆਪੇ ਹੀ ਕਲਾਇੰਟਸ ਆਈ ਜਾਂਦੇ। ਸਾਨੂੰ ਕੋਲ ਕੁਛ ਕਹਿਣ ਦੀ ਵੀ ਨਹੀਂ ਲੋੜ ਪੈਂਦੀ, ਕਿਉਂਕਿ ਕਹਿੰਦੇ ਬਾਕੀ ਜਿਹੜੀ ਇਹਨਾਂ ਨੇ ਸਰਵਿਸ ਦਿੱਤੀ ਸੀ ਤੇ ਜਿਹੜੀ ਕੁਆਂਟਿਟੀ ਦਿੱਤੀ ਸੀ, ਕਹਿੰਦੇ ਮਾਇੰਡ ਬਲੋਇੰਗ ਹੁੰਦੀ ਹੈ ਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਗੈਸਟ ਵੱਧ ਤੋਂ ਵੱਧ ਖਾ ਕੇ ਜਾਣ, ਸਾਰੇ ਖੁਸ਼ ਹੋਣ ਤੇ ਬਾਕੀ ਕਹਿ ਕੇ ਜਾਣ ਕਿ ਮਜ਼ਾ ਆ ਗਿਆ ਜੀ। ਕੇਟਰਿੰਗ ਕਰਾਵਾਂਗੇ ਤਾਂ ਤਵਾ ਕਿਚਨ ਤੋਂ ਹੀ, ਅਨਲਿਮਿਟਿਡ ਕੋਟੇ ਨਾਲ, ਅਨਲਿਮਿਟਿਡ ਸਨੈਕਸ, ਅਨਲਿਮਿਟਿਡ ਸਾਰਾ ਕੁਛ ਹੀ ਚੱਲਦਾ ਵਾ ਜੀ। ਲਾਈਵ ਕੇਟਰਿੰਗ ਕਰਾਓ ਤੁਸੀਂ, ਕੋਈ ਵੀ
0: ਸੋ ਵਾਪਸ ਆ ਜਿਹੜਾ ਹੈਗਾ ਚਰਨਪ੍ਰੀਤ ਦੇ ਨਾਲ ਵੀ ਗੱਲ ਕਰਾਂਗੇ। ਲਾਈਵ ਜਿਹੜਾ ਇਸ ਸਮੇਂ ਤੁਸੀਂ ਕੇਟਰਿੰਗ ਕਰਾਉਣੀ ਚਾਹੁੰਦੇ ਹੋ, ਕੋਈ ਵੀ ਲਾਈਵ ਕੇਟਰਿੰਗ ਦੇ ਲਈ ਤੁਸੀਂ ਜ਼ਰੂਰ ਕੰਟੈਕਟ ਕਰੋਗੇ ਤਵਾ ਕਿਚਨ ਨੂੰ। ਤਵਾ ਕਿਚਨ 905-790-1699, 905-790-1699 ਤਵਾ ਕਿਚਨ ਵਾਲਾ ਜਿਹੜਾ ਫੋਨ ਨੰਬਰ ਹੈ। ਵਾਪਸ ਆ ਰਿਹਾ ਹੁਣ
2: ਦਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
1: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
3: ਤਵਾ ਕਿਚਨ 50 Sunnyvale Gate, Brampton, Mount Lesh and Bovedda intersection, ya visit karo www.tawakitchen.ca।
0: ਔਰ ਚਰਪੀਤ ਅੱਜ ਲਾਈਵ ਕੇਟਰਿੰਗ ਦੇ ਉੱਤੇ, ਚਰਪੀਤ ਤੁਸੀਂ ਕਿੱਥੇ ਹੋ ਲਾਈਵ ਕੇਟਰਿੰਗ ਦੇ ਸਮੇਂ? ਹੈਲੋ, 905-600-33-33-33 ਦੁਆਰਾ ਗੱਲਬਾਤ ਕਰਦੇ ਹਾਂ, ਵਾਪਸ ਆ ਰਹੇ ਹਾਂ। 905-600-33-33
2: ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਉ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
5: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਜ਼ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ।

0: 905-671-2000
1: फेयर डील नाल हाथ मिलाओ अपने सपनों नु सच कर दिखाओ।
2: दो व्याह किते इंडिया च एको ही बाजार विच सब कुछ
3: F-154 पंजाबियों विच बहुत ही प्रचलित ते कामयाब ट्रक मनाया जाता है। F-150 या मस्टैंग या लिंकन या फोर्ड दी कोई भी गड्डी खरीदने लई अनिल चोपड़ा, रोहन चोपड़ा, राहुल चोपड़ा, चोपड़ा ब्रदर्स, चोपड़ा फैमिली तुहाडे लई हाजिर है। 42 साल तो टॉप सेल इन ओंटारियो कार डीलरशिप दे विच टॉप दा नाम मिल्टन फोर्ड तो चोपड़ा। कितों भी गड्डी खरीदने तो पहला मिल्टन फोर्ड ते कॉल कर सकते हो 416-302-9941।
4: मिस्टर संधू,
5: ड्राइव कर रहे हो, शो नो एंजॉय कर रहे हो, कुछ भूल रहे हो?
6: ड्राइविंग लाइसेंस?
5: नो।
6: पुलिस ऑफिसर?
5: नो नो।
6: ट्रैफिक लाइट्स?
5: नो।
6: देन
3: डायमंड इंश्योरेंस दे पवन कौर गिल दा ए मैसेज। मोस्ट ऑफ इंटरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज नाल काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
7: जिंदगी एक सफर है सुहाना।
3: घर नूं पेंट करवाउणा हुंदा है, कंफ्यूज हो जांदे हो, बहुत सारे पेंटर्स ते पेंटिंग कंपनी दे नंबर, पर तुसी रियल्टी पेंटिंग नूं क्यों नहीं चुनोगे? फायर स्टेशन, 5-स्टार होटल्स, बिल्डर दे कस्टम कार्स या सरकारी इमारतां नूं पेंट कर चुके हन, उत्थे तुहाडे घर नूं 24 घंटिआं दे अंदर अंदर पेंट कर दिंदे हन। इन्हां दा रेट इन्हां दी क्वालिटी नूं कोई भी मैच नहीं कर सकदा। 7 साल दे कीते हुए काम दी गारंटी होवेगी। फ्री एस्टीमेट लई सुखमन नूं कॉल कर सकदे हो 416-816-8401 416-816-8104-8001।
8: ਭੈਣ ਜੀ, ਤੀਜਾ ਵਿਆਹ ਆ ਕੈਨੇਡਾ ਦੇ ਵਿੱਚ। ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
6: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
3: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੋਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699
9: ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਸੈਮਸੰਗ ਬ੍ਰਾਂਡ ਦਾ ਪੂਰਾ ਬੰਡਲ ਹੈ ਜੀ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਸਮੂਥ ਟਾਪ ਦਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ $999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905 450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
3: ਰੈਸਟੋਰੈਂਟ ਨੂੰ ਵਿਜ਼ਿਟ ਕਰਨਾ ਅਪਲਾਇੰਸ ਕੋਈ ਵੀ ਖਰੀਦਣ ਤੋਂ ਪਹਿਲਾਂ ਅਪਲਾਇੰਸ ਜੰਕਸ਼ਨ

0: ਦੋ ਲੋਕੇਸ਼ਨ ਤੋਂ ਸਰਵ ਕਰਦੇ ਆ। ਅਮਨਦੀਪ ਜੀ, ਅਮਨਦੀਪ ਜੀ ਦੇ ਨਾਲ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਮਨਦੀਪ ਜੀ।
0: ਅਮਨਦੀਪ ਜੀ, ਤੁਸੀਂ ਕਿਹੜੀ ਜਗ੍ਹਾ ਤੇ?
1: ਮੈਂ ਆਪਣੇ ਪਿੱਛੋਂ ਬੈਕ ਕੰਮ ਤੋਂ ਲੁਧਿਆਣੇ ਤੋਂ ਆ ਜੀ।
0: ਅੱਛਾ, ਮੈਂ ਵੀ ਲੁਧਿਆਣੇ ਤੋਂ ਆਇਆ।
1: ਓ ਠੀਕ ਹੈ ਜੀ,
0: ਜੋਤੀ ਤੁਸੀਂ। ਠੀਕ ਹੈ ਜੀ। ਤੁਸੀਂ ਸਾਨੂੰ ਕਦੋਂ ਮਿਲੇ ਜੀ? ਕਈ ਸਾਲ ਪਹਿਲਾਂ ਕਹਿ ਦਿਓ।
1: ਮੈਂ ਬਹੁਤ ਸਾਲ ਹੋ ਗਏ।
0: ਅਮਨਦੀਪ ਮੇਰਾ ਐਕਚੁਲੀ ਸਾਰਿਆਂ ਨੂੰ ਮੈਂ ਦੱਸਦਾ ਫਰੈਂਡ ਆ, ਤੇ ਕਹਿ ਲਓ ਵੀ ਜਦੋਂ ਬਹੁਤ ਗਲਤੀਆਂ ਕਰਦੇ ਹੁੰਦੇ ਉਹ ਟਾਈਮ ਦਾ ਫਰੈਂਡ ਆ, ਗਲਤੀਆਂ ਕਰਨ ਵਾਲੇ ਟਾਈਮ ਦਾ। ਤੇ ਮੇਰੇ ਨਾਲ ਚਰਨਪ੍ਰੀਤ ਆ। ਚਰਨਪ੍ਰੀਤ ਸੋਰੀ, ਮੇਰੇ ਕੋਲ ਲਾਈਨ ਸਾਰੇ ਡਿਸਕਨੈਕਟ ਹੋ ਗਏ ਸੀਗੇ ਇੱਕ ਵਾਰ ਫਿਰ, ਤੇ ਰੀਕਨੈਕਟ ਹੋ ਗਏ ਤੁਸੀਂ। ਤੇ ਤੁਸੀਂ ਅੱਜ ਇਹ ਲਾਈਵ ਕੇਟਰਿੰਗ ਤੇ ਨੇ ਇਸ ਸਮੇਂ। ਚਰਨਪ੍ਰੀਤ ਕਿਹੜੀ ਜਗ੍ਹਾ ਜਾ ਰਹੇ ਹੋ?
2: ਹਾਂਜੀ, ਮਿਲਿਕਨ ਪਾਰਕ ਹੈਗਾ ਜੀ ਸ਼ਿਕਾਗੋ ਚ, ਤੇ ਆਪਣਾ ਬਜ਼ੁਰਗ ਦੀ ਆਪਣੇ ਵੱਡੇ ਜਿਹੜੇ ਅਡਲਟਸ ਹੁੰਦੇ ਉਹਨਾਂ ਦੀ ਪਿਕਨਿਕ ਹੈਗੀ ਹੈ ਜੀ ਇੱਥੇ। ਉਹਨਾਂ ਨੂੰ ਲਾਈਵ ਓਨ ਸਟੇਸ਼ਨ ਟੇਬਲ ਤੇ ਲਾਈਵ ਲਾਈਵ ਸਨੈਕਸ ਕੱਢ ਕੇ, ਪਕੌੜੇ ਤੇ ਟਿੱਕੀ ਚਨੇ ਨਾਲ ਜੀ ਗਰਮ ਗਰਮ ਚਾਹ ਇੱਥੇ ਬਣਾਈ ਜਾਊਗੀ ਜੀ। ਉਸ ਤੋਂ ਬਾਅਦ ਲਾਈਵ ਹੀ ਪਰੌਂਠੇ ਬਣਾ ਕੇ, ਪਨੀਰ ਤੇ ਗੋਭੀ ਦੇ ਪਰੌਂਠੇ ਨਾਲ ਹਲਕੀ ਜਿਹੀ ਦਾਲ ਤੜਕਾ ਘੱਟ ਮਸਾਲੇ ਨਾਲ, ਨਾਲ ਆਪਣੇ ਦਹੀਂ ਰਾਇਤਾ ਤੇ ਮੂੰਗ ਦਾਲ ਦਾ ਦੇਸੀ ਘਿਓ ਦਾ ਹਲਵਾ, ਸਾਰਾ ਕੁਛ ਇਹਨਾਂ ਨੂੰ ਸਰਵ ਹੋਣਾ ਵਾ ਅੱਜ। ਪਿਕਨਿਕ ਹੈਗੀ ਹੈ ਮਿਲਿਕਨ ਪਾਰਕ ਵਿੱਚ, ਅਡਲਟਸ ਦੀ ਪਿਕਨਿਕ ਹੈਗੀ ਹੈ।
0: ਸੋ ਬਜ਼ੁਰਗਾਂ ਦੀ ਪਿਕਨਿਕ ਆ ਜਿਹੜੀ, ਬਜ਼ੁਰਗ ਇਕੱਠੇ ਹੁੰਦੇ ਨੇ ਸਾਰੇ ਤੇ ਮਿਲਿਕਨ ਪਾਰਕ ਦੇ ਵਿੱਚ। ਇਹ ਮਿਲਿਕਨ ਪਾਰਕ ਕਿੱਥੇ ਹੈਗਾ? ਆਪਣੇ ਆਟੋਵਾ ਚ ਕਿ ਆਪਣੇ ਵਿਨੀਪੈਗ ਚ? ਸਕਾਰਬਰੋ ਚ ਨਹੀਂ, ਮੈਂ ਸੱਚ ਇੰਨੀ ਦੂਰ ਜਾ ਰਹੇ ਸੀ। ਅੱਛਾ, ਸੋ ਲਾਈਵ ਕੇਟਰਿੰਗ ਲਈ ਇਹ ਸਕਾਰਬਰੋ ਚ ਜਾ ਰਹੇ ਨੇ, ਜਿੱਥੇ ਆਪਣੇ ਵੱਡੇ ਸਾਰੇ ਹੈਗੇ ਨੇ ਪਾਰਕ ਦੇ ਵਿੱਚ ਇਕੱਠੇ ਹੋ ਰਹੇ ਨੇ, ਤੇ ਇੱਕ ਪਿਕਨਿਕ ਦੇ ਤੌਰ ਦੇ ਉੱਤੇ। ਕਿੰਨੇ ਜਾਣੇ ਹੈਗੇ ਨੇ ਅੱਜ? ਭਰਮੇ ਕੁਲਚੇ ਬੱਚਿਆਂ ਨੇ ਮੰਗਾਏ ਨੇ, ਸਪੈਸ਼ਲੀ ਬੱਚਿਆਂ ਨੇ ਕਹਿ ਕੇ ਮੰਗਵਾਏ ਨੇ ਬੱਚਿਆਂ ਦੀ ਡਿਮਾਂਡ ਤੇ। ਤੇ ਇਹਨਾਂ ਨੂੰ ਰਿਵਿਊ ਵੀ ਪਾਉਂਦੇ ਨੇ ਛੋਟੇ ਛੋਟੇ ਨਿੱਕੇ ਨਿੱਕੇ ਜੇ, 5 star ਪਾਉਂਦੇ ਨੇ ਸਾਰਾ। ਤੇ ਇਸ ਸਮੇਂ ਅਗਰ ਟਿਫਨ ਕੋਈ ਖਾਂਦਾ ਹੈਗਾ, ਜੇ ਟਰੱਕਾਂ ਵਾਲੇ ਮੁੰਡੇ ਜਾਂਦੇ ਪਏ ਨੇ, ਇਹ ਨਾ ਤੁਸੀਂ ਗੱਲ ਰੇਡੀਓ ਤੇ ਕਈ ਕਰਕੇ ਨਾ ਲਿਓ ਵੀ ਮੈਂ ਪ੍ਰਮੋਟ ਕਰਦਾ। ਤੁਸੀਂ ਖਾਣਾ ਖਾਣਾ, ਮੈਂ ਦਾਅਵਾ ਕਰਦਾ ਔਨ ਏਅਰ ਰੇਡੀਓ ਦੇ ਉੱਤੇ, ਸਭ ਤੋਂ ਮਹਿੰਗਾ ਇਹ ਆਟਾ ਯੂਜ਼ ਕਰਦੇ ਨੇ, ਸਭ ਤੋਂ ਮਹਿੰਗਾ ਆਟਾ, ਠੀਕ ਹੈ। ਫਿਰ ਇਹ ਸਭ ਤੋਂ ਮਹਿੰਗਾ ਪਨੀਰ, ਸਭ ਤੋਂ ਮਹਿੰਗਾ ਇਹ ਰਾਈਸ ਯੂਜ਼ ਕਰਦੇ ਨੇ। ਕੀਮਤ ਇਹਨਾਂ ਦੀ ਜਦੋਂ ਲੋਕਾਂ ਨੇ ਲੁੱਟ ਪਚਾਈ ਹੋਈ ਸੀ, $15 ਦੀ ਦਾਲ ਦੀ ਪਲੇਟ ਵੇਚਦੇ ਸੀ, $15 ਦੀ ਦਾਲ ਦੀ ਪਲੇਟ, ਉਸ ਟਾਈਮ ਤੋਂ $8.99 ਦੇ ਵਿੱਚ ਇਹ ਦਾਲ ਅਤੇ ਚਣਾ ਮਸਾਲਾ, ਇਹ 4 ਆਈਟਮ ਨੇ ਜਿਹੜੀਆਂ ਇਹਨਾਂ ਨੇ 3 ਸਾਲ 'ਚ 21 ਸੈਂਟ ਨਹੀਂ ਵਧਾਈਆਂ, $8.99। ਤਵਾ ਕਿਚਨ ਦਾ ਮੈਸੇਜ ਸੀ ਕਿ ਜਿਹੜਾ ਖਾਣਾ ਆਪਾਂ ਆਪ ਨਹੀਂ ਖਾ ਸਕਦੇ ਅੰਦਰ ਜਿਹੜੇ ਕੰਮ ਕਰਦੇ ਆ, ਉਹ ਬਾਹਰ ਲੋਕਾਂ ਨੂੰ ਕਿਵੇਂ ਖਿਲਾ ਸਕਦੇ ਹਾਂ। ਕਈ ਵਾਰੀ ਲੋਕ ਕਹਿੰਦੇ ਸਾਡੀ ਜੀ ₹10 'ਚ 8 'ਚ ਕੇਟਰਿੰਗ ਕਰ ਰਹੇ ਨੇ, ਉਹ ਗਲੀਆਂ ਹੋਈਆਂ ਸਬਜ਼ੀਆਂ ਪਾਉਂਦੇ ਨੇ, ਤੁਸੀਂ ਉੱਥੇ ਖੜ੍ਹੇ ਨਹੀਂ ਦੇਖਦੇ ਹੁੰਦੇ। ₹8 ਦੇ ਵਿੱਚ ਜਿਹੜੀ ਤੁਸੀਂ ਘਰੇ ਲਿਆ ਕੇ ਸਬਜ਼ੀ ਬਣਾ ਕੇ ਨਹੀਂ ਖਾ ਸਕਦੇ, ਉਹ ਤੁਹਾਨੂੰ ਕਿਵੇਂ ਦੇ ਰਹੇ ਨੇ? ਮਾੜੇ ਤੇਲ ਹੁੰਦੇ ਨੇ, ਘਟੀਆ ਤੇਲ ਖਰੀਦਦੇ ਨੇ, ਮਿਲ ਜਾਂਦੇ ਬਾਜ਼ਾਰ 'ਚ ਸਾਰਾ ਕੁਝ ਮਿਲਦਾ, ਮਾੜੀਆਂ ਸਬਜ਼ੀਆਂ ਖਰੀਦਣੀਆਂ ਨੇ। ਤੁਸੀਂ ਆਪਣੇ ਪੇਟ ਨੂੰ ਕਿਰਾਏ 'ਤੇ ਨਹੀਂ ਲਿਆ ਹੋਇਆ, ਲੀਜ਼ 'ਤੇ ਨਹੀਂ ਲਿਆ ਤੁਹਾਡਾ ਆਪਣਾ, ਚੰਗਾ ਖਾਓ, ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ, ਤਵਾ ਕਿਚਨ। ਇਸ ਲਈ ਕਹਿੰਦੇ ਨੇ ਕੇਟਰਿੰਗ ਜਿਹੜੀ ਮਰਜ਼ੀ, ਵੈਰੀਫਾਈਡ ਕੰਪਨੀ ਆ ਜਿਹੜੀ ਖਾਲਸਾ ਸਕੂਲ ਤੋਂ ਲੈ ਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ, ਬ੍ਰੈਂਪਟਨ ਸਿਵਿਕ ਹੋਸਪਿਟਲ, ਇਟੋਪਿਕੋ ਜਨਰਲ ਹੋਸਪਿਟਲ, ਵਾਲਮਾਰਟ ਦੇ ਹੈੱਡ ਆਫਿਸ 'ਚ, ਅਤੇ ਨਾਲ ਨਾਲ ਵਿਨਰਸ ਵਰਗੀ ਕੰਪਨੀ ਦੇ, ਅਤੇ ਕਈ ਰਨਾਊਂਡ ਕੰਪਨੀਆਂ, ਮੈਗਨਾ ਵਰਗੀਆਂ ਕੰਪਨੀਆਂ ਜਿਹੜੀਆਂ ਨੇ, ਉੱਥੇ ਇਹਨਾਂ ਦੇ ਵੀਡੀਓਜ਼ ਵੀ ਨੇ ਅਤੇ ਇਹਨਾਂ ਦੇ ਰਿਕਾਰਡਿੰਗਸ ਵੀ ਨੇ। ਇਹ ਉੱਥੇ ਮਲਟੀਪਲ ਕੇਟਰਿੰਗਸ ਕਰਕੇ ਆਏ ਨੇ, ਸਟੈਂਡਰਡ ਦਾ ਫੂਡ ਅਤੇ ਖਾਣਾ ਤੁਸੀਂ ਉਹ ਖਾਓਗੇ ਜਿਹਦੇ 'ਚ ਸ਼ੈੱਫ ਇਕੱਲੇ ਕਰੀਮਾਂ ਪਾ ਪਾ ਕੇ ਨਹੀਂ ਦੇ ਰਹੇ। ਮੈਂ ਇੱਕ ਚੀਜ਼ ਅਵੇਅਰ ਕਰ ਦੇਵਾਂ ਤੁਹਾਨੂੰ ਸਾਰਿਆਂ ਨੂੰ, ਤੁਸੀਂ ਕਿਸੇ ਵੀ ਰੈਸਟੋਰੈਂਟ 'ਤੇ ਜਾਣਾ, ਤੁਸੀਂ ਮਲਿਕ ਦੇ ਕੇ ਪੁੱਛਣਾ, ਮੇਰੀ ਕਈ ਗੱਲ ਯਾਦ ਰੱਖਿਓ ਕਿ ਤੁਹਾਡੇ ਵਾਕ ਇਨ ਫਰੀਜ਼ਰ ਹੈਗਾ? ਜੇ ਉਹ ਕਹਿਣਗੇ ਹਾਂ ਵਾਕ ਇਨ ਫਰੀਜ਼ਰ ਆ, ਤਾਂ ਇਹ ਸਮਝ ਲਓ ਜਿਹੜੀ ਦਾਲ ਤੁਸੀਂ ਖਾ ਰਹੇ ਹੋ ਨਾ, ਹੋ ਸਕਦਾ ਅੱਜ ਤੋਂ 20 ਦਿਨ ਪਹਿਲਾਂ ਬਣਾਈ ਹੋਵੇ ਅਤੇ ਫਰੀਜ਼ਰ 'ਚ ਰੱਖੀ ਹੋਵੇ, ਵਿੱਚ ਕਰੀਮ ਪਾ ਪਾ ਕੇ ਤੁਹਾਨੂੰ ਖਿਲਾਈ ਜਾਣ। ਤੁਸੀਂ ਕਦੇ ਸੋਚ ਕੇ ਦੇਖੋ, ਜਿਹੜੀਆਂ ਟਿੱਕੀਆਂ ਤੁਸੀਂ ਰੇਹੜੀਆਂ 'ਤੇ ਖੜਖੜ ਖਾਂਦੇ ਹੋ, ਇਹ ਫਰੋਜ਼ਨ ਖਰੀਦੀਆਂ ਹੁੰਦੀਆਂ ਨੇ ਇਹਨਾਂ ਦੀਆਂ, ਇਹਨਾਂ ਦੇ ਕਿਹੜਾ ਕੋਈ ਪ੍ਰੋਡਕਸ਼ਨ ਹਾਊਸ ਨੇ? ਆ ਫੂਡ ਟਰੱਕਾਂ 'ਤੇ ਜਿਹੜੇ ਲਾਉਂਦੇ ਨੇ ਉੱਤੇ ਦੁਨੀਆ ਭਰ ਦੇ ਕੈਮੀਕਲਸ ਪਾਏ ਹੁੰਦੇ ਨੇ, ਕਦੇ ਉਹਨੂੰ ਪੜ੍ਹਿਓ ਜਿਹੜੀ ਕਰੀਮ ਪਾਉਂਦੇ ਨੇ ਉੱਤੇ, ਕਰੀਮ ਵੀ ਆਪ ਤਿਆਰ ਕਰਦੇ ਨੇ ਇਹਨਾਂ ਦੇ ਸ਼ੈੱਫ, ਇਹਨਾਂ ਦੇ ਅੰਮ੍ਰਿਤਧਾਰੀ ਸ਼ੈੱਫ, ਇੱਕ ਪਿਓਰ ਵੈਜੀਟੇਰੀਅਨ ਕੇਟਰਿੰਗ ਵਾਸਤੇ ਅਲੱਗ ਕਿਚਨ ਆ, ਠੀਕ ਹੈ, ਰਹਿਤ ਮਰਿਆਦਾ ਦੇ ਤਹਿਤ ਖਾਣਾ ਤਿਆਰ ਹੁੰਦਾ, ਅੰਮ੍ਰਿਤਧਾਰੀ ਸ਼ੈੱਫ ਆ, ਪਿਓਰ ਵੈਜੀਟੇਰੀਅਨ ਕੇਟਰਿੰਗ ਆ। ਤੇ ਜਿਹੜੀ ਕਰੀਮਸ ਵੀ ਨੇ ਬਰਗਰ ਬਣਾਉਂਦੇ ਨੇ ਉਹ ਕਹਿੰਦੇ ਆ ਪਿਛਲੇ ਵੀਕ ਮੈਂ ਏਅਰ 'ਤੇ ਲੈ ਕੇ ਆਇਆ ਸੀ, ਮੈਂ ਉਦੋਂ ਹੈਰਾਨੀ ਹੋਈ ਸੁਣ ਕੇ, ਮੈਨੂੰ ਕਹਿੰਦੇ ਤੁਸੀਂ ਮੈਨੂੰ ਏਅਰ 'ਤੇ ਪੁੱਛਿਓ ਜੇ ਕਿਸੇ ਨੂੰ ਡੇਢ ਚਮਚ ਪ੍ਰਜ਼ਰਵੇਟਿਵ ਦੇ ਦਿੱਤੇ ਜਾਣ, ਡੇਢ ਚਮਚ, ਕੀ ਉਹ ਖਾ ਲੈਣਗੇ? ਮੈਂ ਕਿਹਾ ਪ੍ਰਜ਼ਰਵੇਟਿਵ ਕੀ, ਕਿਵੇਂ ਸਮਝਾਵਾਂਗਾ ਮੈਂ, ਮੈਂ ਆਫ ਏਅਰ ਪੁੱਛਿਆ। ਉਹ ਕਹਿੰਦੇ ਤੁਸੀਂ ਇੱਦਾਂ ਸਮਝਾਇਓ, ਮੇਰੀ ਬਣਾਈ ਹੋਈ ਟਿੱਕੀ ਕਰੰਚੀ ਹੋਊਗੀ, ਫੁੱਲ ਕਰੰਚੀ, ਮੇਰੀ ਬਣਾਈ ਹੋਈ ਟਿੱਕੀ ਦੋ ਦਿਨ ਨਹੀਂ ਕੱਢਦੀ, ਦੂਏ ਦਿਨ ਤੋਂ ਬਾਅਦ ਖਰਾਬ ਹੋ ਜਾਂਦੀ ਹੈ, ਫਰਿੱਜ 'ਚ ਰੱਖੋਗੇ ਤਾਂ ਬਚੂਗੀ, ਜੇ ਫਰਿੱਜ 'ਚ ਨਹੀਂ ਰੱਖੋਗੇ ਖਰਾਬ ਹੋ ਜੂਗੀ। ਕਹਿੰਦੇ ਜਿਹੜੀਆਂ ਟਿੱਕੀਆਂ ਇੱਕ ਇੱਕ ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ, ਉਹਨਾਂ 'ਚ ਕੈਮੀਕਲਸ ਪਾਏ ਹੋਏ ਨੇ, ਪ੍ਰਜ਼ਰਵੇਟਿਵਸ। ਇਹੀ ਕਾਰਨ ਹੈ ਲੋਕਾਂ ਦੇ ਲਿਵਰ ਦੀ ਪ੍ਰੋਬਲਮ ਵਧੀ ਹੋਈ ਹੈ ਬਹੁਤ, ਲਿਵਰ ਦੀ, ਜਿਹਨਾਂ ਨੂੰ ਪ੍ਰੋਬਲਮ, ਉਹਨਾਂ ਦਾ ਖਾਣਾ ਮਾੜਾ। ਤੁਸੀਂ ਜ਼ਰੂਰ, ਮੈਂ ਨਹੀਂ ਕਹਿੰਦਾ ਇਹ ਰੈਸਟੋਰੈਂਟ ਹੈ, ਘਰ ਨਹੀਂ ਪਰ ਇੱਕ ਘਰ ਵਰਗਾ ਖਾਣਾ ਤਿਆਰ ਕਰਦੇ, ਪ੍ਰੈਪਰੇਸ਼ਨ ਜਿਹੜੀ ਹੈਗੀ ਆ ਘਰ ਵਰਗੀ, ਟੇਸਟ ਢਾਬੇ ਵਰਗਾ। ਤਵਾ ਕਿਚਨ ਨੂੰ ਪ੍ਰਮੋਟ ਕੀਤਾ, 3 ਸਾਲ 'ਚ ਤੁਸੀਂ ਰਾਤ ਨੂੰ 10 ਤੋਂ ਲੈ ਕੇ ਜਾਂ 8 ਤੋਂ ਲੈ ਕੇ ਤੁਸੀਂ 2 ਵਜੇ ਤੱਕ ਚਲ ਜਾਓ, 4, 6, 8 ਜਣੇ ਦਿਨੇ ਤਾਂ ਖੜ੍ਹਦੇ ਹੀ ਖੜ੍ਹਦੇ ਨੇ, ਰਾਤ ਨੂੰ ਵੀ ਇੰਤਜ਼ਾਰ ਕਰਦੇ ਨੇ। ਸੋ ਤੁਹਾਡਾ ਸਾਰੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ, ਇੰਨੇ ਵੱਡੇ ਲੈਵਲ ਦੇ ਉੱਤੇ ਤੁਸੀਂ ਤਕਰੀਬਨ 1200 ਕੇਟਰਿੰਗ ਕਰ ਚੁੱਕੇ ਨੇ। ਅਗਲੇ ਤੋਂ ਅਗਲੇ ਵੀਕ ਪਰਮ ਆਟੋ ਵਾਲਿਆਂ ਨੇ ਆਪਣੀ ਲੋਕੇਸ਼ਨ ਖੋਲ੍ਹੀ, ਪਰਮ ਕੁਇਕ ਲੂਪ ਐਂਡ ਰਿਪੇਅਰ ਨੈਗਰਾ ਫਾਲ 'ਚ। ਅਗਲੇ ਇਸ ਸੰਡੇ ਤੋਂ ਅਗਲੇ ਸੰਡੇ ਲਾਈਵ ਟਰੱਕ ਚੈਂਪਰੀ ਦਾ ਖੜਾ ਹੋਊਗਾ ਨੈਗਰਾ ਫਾਲ ਦੇ ਵਿੱਚ, ਪੂਰਾ ਨੈਗਰਾ ਫਾਲ, ਵੈਲੈਂਡ, ਫੋਰਟ ਏਰੀ, ਪੋਰਟ ਕਾਲਬਰਨ, ਜਾਂ ਤੁਸੀਂ ਲਿੰਕਨ 'ਚੋਂ ਜਾਂ ਤੁਸੀਂ ਸੇਂਟ ਕੈਥਰਨ 'ਚੋਂ, ਤੁਹਾਨੂੰ ਸਾਰਿਆਂ ਨੂੰ 10 ਮਿੰਟ ਦੀ ਡਰਾਈਵ ਹੈ, ਤੁਹਾਡਾ ਸਾਰਿਆਂ ਦਾ ਖਾਣਾ ਬਿਲਕੁਲ ਫ੍ਰੀ ਆ, ਔਰ ਇਨਵੀਟੇਸ਼ਨ ਆ, ਕਹਿ ਕੇ ਬੁਲਾ ਰਹੇ ਹਾਂ ਸਾਰਿਆਂ ਨੂੰ ਕਿ ਤੁਸੀਂ ਪਰਮਾਨੰਦ ਦੀ ਗ੍ਰੈਂਡ ਓਪਨਿੰਗ 'ਤੇ ਜਿੱਥੇ ਉਹਨਾਂ ਦਾ ਪਰਿਵਾਰ ਮੱਥਾ ਟੇਕੂਗਾ, ਬਾਬਾ ਜੀ ਦਾ ਧੰਨਵਾਦ ਕਰੂਗਾ, ਤੁਸੀਂ ਸਾਰੇ ਲੋਕਾਂ ਨੇ ਪਹੁੰਚਣਾ ਪਰਮ ਕੁਇਕ ਲਿਊਬ ਰਿਪੇਅਰ, 131 ਰਿਚਮੰਡ ਸਟਰੀਟ, ਨੈਗਰਾ ਫਾਲ। ਸਪੈਸ਼ਲੀ ਮੈਨੂੰ ਫੜਿਆ, ਮੈਨੂੰ ਕਹਿੰਦੇ ਭਾਅ ਜੀ ਜੋ ਨੈਗਰਾ ਫਾਲ ਦੀ ਗਲੀਆਂ ਬਾਰੇ ਦੱਸ ਸਕਦਾ ਉਹ ਤੁਸੀਂ ਹੋ, ਜੋ ਨੈਗਰਾ ਫਾਲ ਨੂੰ ਪ੍ਰਮੋਟ ਕਰ ਸਕਦਾ ਤੁਸੀਂ ਹੋ, ਅਤੇ ਇਕੱਲੇ ਇਕੱਲੇ ਬੰਦੇ ਨੂੰ ਘਰੋਂ ਕੱਢ ਕੇ ਉੱਥੇ ਲਿਆ ਸਕਦੇ ਹੋ ਤੁਸੀਂ, ਮੈਨੂੰ ਇਹਨਾਂ ਨੇ ਕਹਿ ਕਹਿ ਐਡ ਦਿੱਤੀ। 2-99-400-1300-289-498-1300 ਅਤੇ ਨਾਲ ਨਾਲ ਜਿਨ੍ਹਾਂ ਨੇ ਵੀ ਕੇਟਰਿੰਗ ਕਰਾਉਣੀ ਹੈ, ਇਹ ਪਰਮ ਆਟੋ ਦਾ ਨੰਬਰ ਆ, ਜਿਨ੍ਹਾਂ ਨੇ ਪਹੁੰਚਣਾ ਹੈਗਾ ਪਰਮ ਆਟੋ, ਲਾਈਵ ਔਨ ਲੋਕੇਸ਼ਨ ਹੋਊਗਾ ਰੇਡੀਓ ਵਾਜ਼ ਦਾ, ਤਵਾ ਕਿਚਨ ਦੀ ਕੇਟਰਿੰਗ ਹੋਊਗੀ, ਅਤੇ ਤੁਸੀਂ ਸਾਰੇ ਉੱਥੇ ਫ੍ਰੀ ਚੈੱਕਅਪ ਗੱਡੀਆਂ ਦਾ ਕਰਾਓਗੇ ਆਪਣੀਆਂ ਸਾਰੀਆਂ ਦਾ। 131 ਰਿਚਮੰਡ ਸਟਰੀਟ, ਥੋਰਡ ਪਾਲਣਾ, ਪੂਰੀ ਨੈਗਰਾ ਫਾਲ ਦੇ ਵਿੱਚ 15 ਜਾਂ 25 ਮਿੰਟ ਤੋਂ ਘੱਟ ਦੀ ਡਰਾਈਵ ਦੇ ਵਿੱਚ ਤੁਸੀਂ ਪਹੁੰਚੋਗੇ, ਇੱਥੇ ਫ੍ਰੀ ਚੈੱਕਅਪ ਆ ਤੁਹਾਡੀ ਸਾਰਿਆਂ ਦੀਆਂ ਗੱਡੀਆਂ ਦਾ, ਕੋਈ ਚਾਰਜਸ ਨਹੀਂ, ਚੈੱਕਅਪ ਸਾਰਾ ਕਰਕੇ ਦੱਸਣਾ ਕੀ ਕੀ ਹੋਣ ਵਾਲਾ। 289-498-1300 ਇਹ ਇੰਸਪੈਕਸ਼ਨ $100 ਦੇ ਵਿੱਚ ਕਰਕੇ ਦਿੰਦੇ ਨੇ, ਪੂਰੀ ਗੱਡੀ ਦੀ ਵੀਲਸ ਤੋਂ ਲੈ ਕੇ ਇੰਜਨ ਟਰਾਂਸਮਿਸ਼ਨ ਸਾਰਾ ਚੈੱਕ ਹੋ ਜੂਗਾ ਤੁਹਾਡਾ। $100 ਦੀ ਇੰਸਪੈਕਸ਼ਨ ਆ, ਮਿਨੀਮਮ $100 ਮਿਨੀਮਮ, ਇਹ ਕਹਿੰਦੇ ਸੀ $99 ਰੱਖਾਂਗੇ, ਮੈਂ ਕਿਹਾ ਤੁਸੀਂ ਫ੍ਰੀ ਰੱਖੋ ਕੁਛ ਗੱਡੀਆਂ 'ਤੇ। ਅਤੇ ਪਲੀਜ਼ ਕਾਇੰਡਲੀ ਕਾਲ 289-498-1300 ਪਰਮ ਵਾਲਿਆਂ ਨੂੰ, ਤਵਾ ਕਿਚਨ ਚਰਪੀ, ਤੁਹਾਡਾ ਕੀ ਨੰਬਰ ਹੈ ਦੱਸੋ?
2: ਹਾਂਜੀ 647-633-8878, 647-633-8878,
0: 647-633-8878 ਤਵਾ ਕਿਚਨ, 647-633-8878, 647-633-8878 ਦੇ ਉੱਤੇ ਤਵਾ ਕਿਚਨ ਵਾਲਿਆਂ ਤੁਸੀਂ ਕੰਟੈਕਟ ਕਰਨਾ, 647-633-8878 ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਅਤੇ ਲਾਈਵ ਔਨ ਲੋਕੇਸ਼ਨ 'ਤੇ ਪਰਮ ਆਟੋ ਵਾਲਿਆਂ ਦੇ ਪਹੁੰਚਣਾ, ਮਿਸਾਗਾ ਦੀ ਲੋਕੇਸ਼ਨ ਤੋਂ ਬਾਅਦ ਸੈਕਿੰਡ ਲੋਕੇਸ਼ਨ ਜਿਹੜੀ ਹੈ ਥੋਰਲ 'ਚ ਖੋਲ੍ਹੀ ਹੈ ਨੈਗਰਾ ਫਾਲ 'ਚ, 289-498-1300, ਔਰ ਸ਼ੇਰ ਜੰਗ ਸਿੰਘ ਰਾਣਾ ਇੱਕ ਮਹੱਤਵਪੂਰਨ ਮੈਸੇਜ ਲੈ ਕੇ ਸਾਡੇ ਨਾਲ, ਤੁਸੀਂ ਆਉਂਦੇ ਹੋ ਭਾਅ ਜੀ।
3: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਆਪਾਂ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਬਾਰੇ ਗੱਲਬਾਤ ਕਰਦੇ ਹੁੰਦੇ ਹਾਂ, ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈਗੀ ਹੈ 2008 ਤੋਂ ਸਟਾਰਟ ਹੋਈ ਹੋਈ ਹੈ, ਬਟ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਸ ਬਾਰੇ ਪਤਾ ਸੀਗਾ। ਸੋ $90,000 ਦੀ ਗ੍ਰਾਂਟ ਹੈਗੀ ਹੈ, ਅਗਰ ਸਾਡੇ ਘਰ ਦੇ ਵਿੱਚ ਕੋਈ ਇੱਦਾਂ ਦੇ ਫੈਮਿਲੀ ਮੈਂਬਰ ਹੈਗੇ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈਗੇ ਨੇ, ਪਰ ਜਿਹੜੀ ਉਮਰ ਹੈ ਉਹ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, 1977 ਦੇ ਬੋਰਨ ਜਾਂ ਉਸ ਤੋਂ ਬਾਅਦ ਦੇ ਜਿਹੜੇ ਬੋਰਨ ਹੈਗੇ ਨੇ ਉਹ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਸੋ ਡਾਕਟਰ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਨੇ, CRA ਤੋਂ ਸਾਨੂੰ ਕਿਹੜਾ ਲੈਟਰ ਚਾਹੀਦਾ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, 416-910-9000, ਵੈਬਸਾਈਟ ਆ ਪੰਜਾਬ ਇੰਸ਼ੋਰੈਂਸ .ca। ਐਂਡ ਇਹਦੇ ਵਿੱਚ ਐਲੀਜੀਬਲ ਕੋਈ ਵੀ ਪਰਸਨ ਹੋ ਸਕਦਾ ਹੈ। ਅਗਰ ਸਾਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਡੇਲੀ ਐਕਟੀਵਿਟੀ ਹੈਗੀ ਹੈ ਉਹ ਪਰਫੋਰਮ ਕਰਨ ਦੇ ਵਿੱਚ ਸਾਨੂੰ ਰੁਕਾਵਟ ਆ ਰਹੀ ਹੈ, ਆਪਣੇ ਆਪ ਖਾਣਾ ਨਹੀਂ ਖਾ ਸਕਦੇ, ਨਹਾ ਨਹੀਂ ਸਕਦੇ, ਕੱਪੜੇ ਨਹੀਂ ਚੇਂਜ ਕਰ ਸਕਦੇ, ਵਿਜ਼ਨ, ਸਪੀਕਿੰਗ, ਹੀਅਰਿੰਗ, ਡਰੈਸਿੰਗ, ਵਾਕਿੰਗ, ਫੀਡਿੰਗ, ਅਗਰ ਇਹਨਾਂ 'ਚ ਕੋਈ ਇਸ਼ੂ ਹੈ ਤਾਂ ਡੈਫੀਨੇਟਲੀ ਆਪਾਂ ਜਿਹੜਾ ਹੈ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਆਪਾਂ ਦੇਖਿਆ ਕਾਫੀ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਹਨਾਂ ਨੂੰ ਜਿਵੇਂ ਆਟਿਜ਼ਮ ਵਗੈਰਾ ਜਾਂ ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ ਦਾ ਇਸ਼ੂ ਹੈਗਾ, ਸੋ ਕਾਫੀ ਇੱਕ ਲੰਬੀ ਲਿਸਟ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ, ਈਵਨ ਅਗਰ ਕੋਈ type 1 ਡਾਇਬਿਟਿਕ ਹੈਗਾ, ਇਨਸੁਲਿਨ ਕੋਈ ਡਿਪੈਂਡੈਂਟ ਪਰਸਨ ਹੈਗਾ, ਉਹ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਲੈ ਸਕਦੇ ਹੈ। ਐਂਡ ਜਾਂ ਕੋਈ ਪਰਸਨ ਹੈ ਐਕਸੀਡੈਂਟ ਦੇ ਵਿੱਚ, ਕੋਈ ਉਹ ਫਿਜ਼ੀਕਲੀ ਜਿਹੜਾ ਹੈਗਾ ਅਨਫਿਟ ਹੋ ਚੁੱਕੇ ਨੇ, ਤਾਂ ਵੀ ਤੁਸੀਂ ਜਿਹੜਾ ਹੈਗਾ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ 'ਤੇ ਮੇਰਾ ਨੰਬਰ ਹੈ 416-916-9000, 416-910-9000, ਐਂਡ $90,000 ਦੀ ਇਹ ਸਪੋਰਟ ਫੈਡਰਲ ਗਵਰਨਮੈਂਟ ਕਰ ਰਹੀ ਹੈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
0: ਥੈਂਕ ਯੂ ਸੋ ਮਚ ਸਰ, ਭਾਜੀ ਬਹੁਤ ਬਹੁਤ ਸ਼ੁਕਰੀਆ।
4: ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
5: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
6: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
7: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
8: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
9: ਰੇਡੀਓ ਆਵਾਜ਼, ਰੇਡੀਓ ਆਵਾਜ਼, ਰੋਜ਼ਾਨਾ ਸਵੇਰੇ 9 to 10 ਵਜੇ ਤੱਕ, ਐਵਰੀ ਸੈਟਰਡੇ 10 to 1 ਵਜੇ ਤੱਕ, ਪ੍ਰਾਈਮ ਟਾਈਮ, ਐਵਰੀ ਸੈਟਰਡੇ 10 to 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
0: ਸੋਮਨ ਜੀ, ਡੱਗ ਫੋਰਡ ਦੇ ਉੱਪਰ ਇੱਕ ਸਵਾਲ ਉੱਠੇ ਹੁਣ ਕਿ ਡੱਗ ਫੋਰਡ ਚਾਰਟਰ ਪਲੇਨ ਲੈ ਕੇ,
1: ਠੀਕ ਹੈ,
0: ਕਿਤੇ ਵੀ ਜਾ ਰਿਹਾ ਹੈਗਾ,
1: ਓਕੇ,
0: ਤੇ ਕਿਹਾ ਜਾ ਰਿਹਾ ਕਿ ਚਾਰਟਰ ਪਲੇਨ ਲੈ ਕੇ ਜਿਹੜਾ ਹੈਗਾ ਪਬਲਿਕ ਦੇ ਖਰਚਿਆਂ ਦੇ ਉੱਤੇ ਡੱਗ ਫੋਰਡ ਫਲਾਈ ਕਿਉਂ ਕਰਦਾ ਪਿਆ ਹੈਗਾ। ਡੱਗ ਫੋਰਡ ਅੱਜ ਕੱਲ੍ਹ ਕੁਐਸਚਨ 'ਚ ਘਿਰ ਗਿਆ, ਜਿਹੜੇ ਉਹਦੇ ਬਣਦੇ ਮੁੱਦੇ ਸੀ ਉਹਨਾਂ ਤੋਂ ਪਰੇ ਹਟ ਕੇ ਹੋਰੇ ਮੁੱਦਿਆਂ 'ਤੇ ਕੰਮ ਕਰੀ ਗਿਆ, ਤੇ ਸਮਾਂ ਸਹੀ ਨਹੀਂ ਚੱਲ ਰਿਹਾ।
1: ਹਾਂਜੀ,
0: ਪਰ ਰਾਜਨੀਤਿਕ ਲੋਕ ਨੇ ਦੇ ਡੋਂਟ ਕੇਅਰ। ਸਪੋਜ਼ ਡੱਗ ਫੋਰਡ 2 ਸਾਲ ਨੂੰ ਹਟ ਵੀ ਜਾਂਦਾ, ਹਟਦੇ ਹੀ ਇਹਨੂੰ ਕਿਸੇ ਕੰਪਨੀ ਨੇ 7-8 ਲੱਖ 'ਤੇ ਰੱਖ ਲੈਣਾ,
1: ਬਿਲਕੁਲ,
0: ਸਾਲ ਦੀ 7 ਲੱਖ 6 ਲੱਖ ਐਂ ਰੱਖਦੇ ਲੋਕ ਇਹਨਾਂ ਨੂੰ। ਸੁਣ ਲਓ ਮੇਰੀ ਗੱਲ ਧਿਆਨ ਨਾਲ, ਜਿਹੜੇ ਸੁਣਦੇ ਪਏ ਸਾਰੇ, ਕੋਈ 2.5 ਲੱਖ 'ਤੇ ਰੱਖਦਾ, ਕੋਈ 3 ਲੱਖ 'ਤੇ, ਇਹਨਾਂ ਨੂੰ ਸਿੱਧੀ ਜੋਬ ਮਿਲ ਜਾਂਦੀ। ਕਾਰਨ ਦੱਸਣਾ ਕੀ ਹੈ, ਮੈਨੂੰ ਇਹ ਲੱਗਦਾ, ਮੈਨੂੰ ਡਾਊਟ ਹੈ ਇਸ ਗੱਲ ਦੇ ਉੱਤੇ ਕਿ ਕੋਈ ਬੰਦਾ ਕਿਸੇ ਪਾਰਟੀ 'ਚ ਬੜੇ ਟੌਪ ਦੇ ਲੈਵਲ ਤੋਂ ਨਿਕਲਿਆ, ਹਾਰਪਰ, ਸਟੀਫਨ ਹਾਰਪਰ ਨੂੰ ਹਾਇਰ ਕੀਤਾ ਹੋਇਆ, ਹਜੇ ਤੱਕ ਹਾਇਰਡ ਆ, ਉਹ ਦੇਖ ਲਓ ਰਿਟਾਇਰ ਹੈ SHO, ਪਰ ਉਹਦਾ ਹਾਇਰਡ ਆ ਕਿਉਂ? ਕਿਉਂਕਿ ਇਹਨਾਂ ਦੇ ਕਨੈਕਸ਼ਨ ਬਣ ਜਾਂਦੇ ਨੇ ਉੱਪਰਲੇ ਪਾਸੇ।
1: ਬਿਲਕੁਲ,
0: ਮੈਨੂੰ ਲੱਗਦਾ ਹੁੰਦਾ ਕਿ ਸੈਮੀ ਕਮਰਸ਼ ਇਹ ਕਰਪਸ਼ਨ ਟਾਈਪ ਇਹ ਚੀਜ਼ ਆ ਕਿ ਕੋਈ ਬੰਦਾ ਨੌਕਰੀ ਲੱਗ ਗਿਆ ਸਿਆਸਤ ਛੱਡ ਕੇ, ਹੁਣ ਉਹਦੇ ਬੈਨੀਫਿਟ ਲੈ ਰਿਹਾ ਜਿਹੜੇ ਉਹਦੇ ਲਿੰਕ ਬਣੇ ਹੋਏ ਸੀ ਉਹਦੇ ਬੇਸਿਸ 'ਤੇ ਕੰਮ ਕਰਾਉਂਦਾ ਉਹ।
1: ਬਿਲਕੁਲ ਸਹੀ ਗੱਲ ਆ,
0: ਕੰਸਲਟਿੰਗ ਕੰਪਨੀਆਂ ਖੋਲ੍ਹ ਲੈਂਦੇ ਨੇ ਆਪਣੀਆਂ ਅਤੇ ਮਿਲੀਅਨਸ ਆਫ ਡਾਲਰ ਚਾਰਜ ਕਰਦੇ ਨੇ, ਅਤੇ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਬਈ, ਕਿੱਥੇ ਤੁਰੇ ਫਿਰਦੇ ਹੋ?
1: ਸਹੀ ਗੱਲ,
0: 2500, 3000, 4000 ਬਣਾ ਕੇ ਵਿੱਚੋਂ ਟੈਕਸ ਪੇ ਕਰਦੇ ਆਪਾਂ ਪੂਰਾ ਦੱਬ ਕੇ, ਫਿਰ ਜਾ ਕੇ ਇਹਨਾਂ ਨੂੰ ਸੈਲਰੀਜ਼ ਮਿਲ ਰਹੀਆਂ ਸਾਰਿਆਂ ਨੂੰ। ਅਤੇ ਡੱਗ ਫੋਰਡ ਦੇ ਉੱਤੇ ਸਵਾਲ ਆ ਰਹੇ ਨੇ ਕਿ ਚਾਰਟਰ ਪਲੇਨ ਲੈ ਕੇ ਇਹ ਜਾਂਦਾ ਕਿਤੇ ਵੀ ਜਾਂਦਾ ਜੇ, ਅਤੇ ਹੁਣ ਡੱਗ ਫੋਰਡ ਕਹਿੰਦਾ ਮੈਂ ਸਾਈਕਲ 'ਤੇ ਤਾਂ ਜਾਇਆ ਨਹੀਂ ਕਰਨਾ, ਜਹਾਜ਼ 'ਚ ਜਾਊਂਗਾ। ਕਹਿੰਦਾ ਜੇ ਆਟੋਆ ਜਾਣਾ ਹੋਵੇ, ਸੁਣੋ ਦੀ ਗੱਲ ਸੁਣੋ ਧਿਆਨ ਨਾਲ, ਆਟੋਆ ਜਾਣਾ ਹੋਵੇ ਕਹਿੰਦਾ 2.5 ਘੰਟੇ ਪੀਅਰਸਨ ਏਅਰਪੋਰਟ 'ਤੇ ਲੱਗ ਜਾਂਦੇ ਨੇ, 1 ਘੰਟੇ ਦਾ ਹਵਾਈ ਰਸਤਾ। ਕਹਿੰਦਾ ਗਾਹਾਂ ਫਿਰ ਆਟੋਆ ਤੋਂ ਆਉਣ ਲੱਗੇ 2-2.5 ਘੰਟੇ ਉੱਥੇ ਲੱਗ ਜਾਂਦੇ, 7 ਘੰਟੇ ਦਾ ਟ੍ਰਿਪ ਹੋਊਗਾ ਕਹਿੰਦਾ ਮੇਰਾ ਆਟੋਆ ਦਾ। ਵਾਹ ਓਏ ਮਾਂ ਦੇ ਪੁੱਤਰਾ, ਕਹਿੰਦਾ ਬੜੀ ਮਹੱਤਵਪੂਰਨ ਮੈਂ ਪੋਸਟ ਦੇ ਉੱਤੇ ਹਾਂ। ਜੇ ਤੂੰ ਇੰਨੇ ਮਹੱਤਵਪੂਰਨ ਕੰਮ ਕਰ ਰਿਹਾ ਨਾ ਡੱਗਫੋਰਡ ਸਾਹਿਬ, ਲੈਂਡਲੋਰਡ ਟ੍ਰੇਨਿੰਗ ਬੋਰਡ, ਇੱਕ ਐਡ ਚਲਾਉਂਦੇ ਨੇ ਨਟੋਰੀਆ.ca ਦੀ ਮੇਨ ਸਟ੍ਰੀਮ ਚੈਨਲ ਦੇ ਉੱਤੇ, ਉਹ 'ਚ ਕਹਿੰਦੇ ਨੇ ਕਿ ਜੇਲ੍ਹਾਂ ਬਣਾ ਰਹੇ ਹਾਂ, ਹਸਪਤਾਲ ਭਰ ਰਹੇ ਹਾਂ। ਉਹ ਭਾਈ, ਜੇਲ੍ਹਾਂ ਖਾਲੀ ਹੋ ਰਹੀਆਂ ਲੱਗਦੀਆਂ ਤੁਹਾਡੀਆਂ, ਪੁਲਿਸ ਵਾਲਿਆਂ ਦੇ ਹੱਥ ਬੰਨੇ ਨੇ, ਕ੍ਰਿਮੀਨਲਸ ਖੁੱਲ੍ਹੇ ਨੇ,
1: ਬਿਲਕੁਲ,
0: ਹਸਪਤਾਲ ਤੁਹਾਡੇ ਭਰੇ ਪਏ ਨੇ, ਬਾਰੀ ਨਹੀਂ ਆਉਂਦੀ, ਮਸ਼ਹੂਰ ਹੋ ਤੁਸੀਂ ਸਾਰੇ ਕਿਤੇ,
1: ਕੋਈ ਹਾਲ ਨਹੀਂ ਹਸਪਤਾਲ,
0: ਅਤੇ ਤੁਸੀਂ ontario.ca ਦੀ ਐਡ ਚਲਾ ਰਹੇ ਹੋ। ਜਾਓ ਉੱਥੇ ਵਿਜ਼ਿਟ ਕਰੋ, ਵਿਜ਼ਿਟ ਕੀ ਕਰ ਰਹੇ, ਸੱਖਣਾ ਦਿਖ ਰਹੇ ਹਾਂ ਸਾਰੇ। ਹੁਣ ਪ੍ਰੀਮੀਅਰ ਸਾਹਿਬ ਨੂੰ 7 ਘੰਟੇ ਜਿਹੜੇ ਇਛੁਪਣ ਲੱਗ ਗਏ, ਅਤੇ ਜਿਹੜੀ ਆਮ ਪਬਲਿਕ ਹੈ, ਕੀ ਗੱਲ ਉਹ ਆਮ ਪਬਲਿਕ ਅਤੇ ਤੁਸੀਂ VIP, ਸ਼ੁਡਨ ਬੀ ਲਾਈਕ ਦੈਟ? ਡਕਫੋਰਡ ਦੇ ਕਈ ਮਿਨਿਸਟਰ ਆਪਣੀਆਂ ਕਾਰਾਂ ਬਦਲਣ ਨੂੰ ਫਿਰਦੇ ਸੀ, ਨਵੀਆਂ ਅਪਗ੍ਰੇਡਡ ਕਾਰਾਂ ਲੈ ਲਈਏ, ਹੁਣ ਉਹ ਪੁਰਾਣੀਆਂ ਲੱਗਦੀਆਂ ਨੇ। ਮੈਨੂੰ ਨਹੀਂ ਲੱਗਦਾ ਵੀ ਕਿਸੇ ਮਿਨਿਸਟਰ ਦੀ ਕਾਰ ਆ 'ਚ ਜਾਂਦੇ ਹੁੰਦੇ ਉਹਦੀ ਰਿਪੇਅਰ ਨਿਕਲ ਆਉਂਦੀ ਹੋਊਗੀ। ਸੋ ਇਹ ਜਿਹੜੇ ਸਾਰੇ ਸਟੈਂਡਰਡਸ ਨੇ ਇਹਨਾਂ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ, ਕਿਉਂਕਿ ਇਹ ਗੱਲਾਂ ਕਰਕੇ ਆਮ ਆਦਮੀ ਪਾਰਟੀ ਵਾਂਗੂ ਜਿਵੇਂ ਸਾਈਕਲ ਚਲਾ ਚਲਾ ਜਾਂਦੇ ਸੀ, ਸਾਈਕਲ ਚਲਾ ਚਲਾ ਕੇ ਜਾਂਦੇ ਸੀ ਜਿਹੜੇ ਐਮਐਲਏ, ਚੰਡੀਗੜ੍ਹ ਨੂੰ ਸਾਈਕਲ 'ਤੇ ਜਾਵਾਂਗੇ ਜਾਂਦਿਆਂ ਨੂੰ ਮਿਨਿਸਟਰੀ ਮਿਲ ਜੂਗੀ। ਸੋ ਸਾਈਕਲ ਵਾਲੇ ਬੰਦੇ ਲੋਕਾਂ ਦੇ ਸਾਈਕਲ ਚੁਕਾਤੇ ਉਹਨਾਂ ਨੇ ਘਰਾਂ 'ਚੋਂ ਚੋਰਾਂ ਤੋਂ। ਹਾਂਜੀ, ਕ੍ਰਾਈਮ ਦਾ ਲੈਵਲ ਇਹ ਆ ਕਿ ਸਾਈਕਲ ਵੀ ਚੱਕ ਕੇ ਲੈਂਦਾ ਘਰਾਂ 'ਚੋਂ ਚੋਰ। ਮੈਂ ਚਾਈਨਾ ਦੀ ਗੱਲ ਕਰਦਾ ਹੁੰਦਾ, ਮੈਂ ਚਾਈਨਾ ਗਿਆ, ਸੜਕਾਂ ਦੇ ਉੱਤੇ ਈਵੀ ਬਾਈਕਸ ਖੜੀਆਂ ਨੇ, ਜਗ੍ਹਾ ਜਗ੍ਹਾ ਸਕੂਟਰ ਖੜੇ ਨੇ ਸੜਕਾਂ 'ਤੇ, ਜਗ੍ਹਾ ਜਗ੍ਹਾ ਸੜਕਾਂ 'ਤੇ ਫਰਿੱਜ ਕੂਲਰ ਲੱਗੇ ਹੋਏ ਨੇ ਜਿਨ੍ਹਾਂ 'ਚ ਕੋਕ ਜਾਂ ਕੋਈ ਜਿਹੜੇ ਡਰਿੰਕਸ ਹੁੰਦੇ ਨੇ ਜਾਂ ਜਿਹੜੇ ਆਹ ਸੌਫਟ ਡਰਿੰਕਸ ਨੇ ਉਹ ਪਏ ਹੁੰਦੇ ਨੇ। ਕਿਸੇ ਦੀ ਮਜਾਲ ਨਹੀਂ ਹੈ ਕਿ ਕਿਸੇ ਦੇ ਬਾਈਕ ਨੂੰ ਚੱਕ ਕੇ ਲੈ ਜਾਵੇ, ਕਿਉਂਕਿ ਉਹਨੂੰ ਪਤਾ ਅੱਜ ਮੈਂ ਬਾਈਕ ਚੱਕੂੰਗਾ ਸਵੇਰੇ ਮੈਨੂੰ ਪੁਲਿਸ ਚੱਕੂਗੀ। ਸਰਵੀਲੈਂਸ ਇੰਨੀ ਜ਼ਬਰਦਸਤ ਹੈ ਸਾਡੇ ਇੱਥੇ, ਇਹੀ ਰੌਲੇ ਨਹੀਂ ਮੁੱਕਦੇ ਕਿ ਮੇਰੀ ਪ੍ਰਾਈਵੇਸੀ, ਮੇਰੀ ਪ੍ਰਾਈਵੇਸੀ, ਮੇਰੀ ਪ੍ਰਾਈਵੇਸੀ ਦਾ ਬੈਨੀਫਿਟ ਜਿਹੜੇ ਕ੍ਰਿਮੀਨਲਸ ਲੈ ਰਹੇ ਨੇ। ਮੈਂ ਦੱਸਿਆ ਸੀ ਕਿ ਚਾਈਨਾ 'ਚ ਕਿਤੇ ਵੀ ਤੁਸੀਂ ਚੱਲ ਜਾਓ ਇੱਕ ਵਾਰ ਐਂਟਰ ਹੋ ਕੇ, ਉੱਥੋਂ ਦੀ ਗਵਰਨਮੈਂਟ ਨੂੰ ਪਤਾ ਲੱਗਦਾ ਰਹਿੰਦਾ ਕਿ ਤੁਸੀਂ ਕਿੱਥੇ ਫਿਰਦੇ ਪਏ ਹੋ। ਸਰਵੀਲੈਂਸ ਬੜੀ ਜ਼ਬਰਦਸਤ ਆ, ਮੂੰਹ 'ਤੇ ਮਾਸਕ ਲਾ ਲਓ, ਅੱਖਾਂ ਅਤੇ ਮੱਥੇ ਨੂੰ ਚੈੱਕ ਕਰਕੇ AI ਪੁਲਿਸ ਨੂੰ ਦੱਸ ਦਿੰਦੀ ਆ। AI ਦਾ ਅਸਲੀ ਫਾਇਦਾ ਉਹਨਾਂ ਨੇ ਲਿਆ, ਅਸੀਂ ਤਾਂ AI ਲੋਕਾਂ ਦੀਆਂ ਨੌਕਰੀਆਂ ਕੱਟ ਕਰਨ ਲਈ ਕਰੀਆਂ। ਪਿਛਲੇ ਦਿਨੀ ਜਦੋਂ ਇੱਕ ਕੋਰਟ ਕੇਸ ਚੱਲਿਆ ਜਿਹਦੇ ਵਿੱਚ ਉਹ ਕੰਪਨੀ ਕੇਸ ਹਾਰ ਜਾਂਦੀ ਆ ਉੱਥੋਂ ਦੀ ਸੁਪਰੀਮ ਕੋਰਟ 'ਚ, ਵਰਕਰ ਨੇ ਐਲੀਗੇਸ਼ਨ ਲਾਏ ਕਿ ਇਹ AI ਲੈ ਕੇ ਆਏ ਅਤੇ ਮੇਰੀ ਨੌਕਰੀ ਕੱਟ ਕਰ ਦਿੱਤੀ। ਪ੍ਰੈਜ਼ੀਡੈਂਟ ਨੂੰ ਔਨ ਏਅਰ ਆ ਕੇ ਸੰਬੋਧਿਤ ਕਰਨਾ ਪਿਆ, ਕਹਿਣਾ ਪਿਆ ਕਿ AI ਦੇ ਨਾਲ ਤੁਸੀਂ ਨੌਕਰੀਆਂ ਨਹੀਂ ਕੱਟ ਸਕਦੇ, ਪ੍ਰੋਡਕਸ਼ਨ ਵਧਾ ਸਕਦੇ ਹੋ, ਤੁਸੀਂ ਹਿਊਮਨਸ ਦੀਆਂ ਨੌਕਰੀਆਂ ਨਹੀਂ ਕੱਟ ਕਰ ਸਕਦੇ। ਇੱਥੇ ਡੋਨਲਡ ਟਰੰਪ ਡੱਗ ਆ ਜਿਹੜੇ ਬੰਦਿਆਂ ਨਾਲ ਲੜਾਈ ਸੀ, ਜਿਹੜਾ ਕਹਿੰਦਾ ਇਹ ਐਪਸਟੀਨ ਫਾਈਲਸ ਦੇ ਵਿੱਚ ਬੱਚਿਆਂ ਨੂੰ ਰੇਪ ਕਰਦਾ ਰਿਹਾ ਡੋਨਲਡ ਟਰੰਪ, ਜਿਹਨੇ ਟੈਕਸਟ ਲਿਖਿਆ ਸੀ ਮਸਕ ਨੇ, ਉਹ ਮਸਕ ਡੋਨਲਡ ਟਰੰਪ ਦੇ ਨਾਲ ਚਾਈਨਾ ਗਿਆ ਸੀ। ਤੁਸੀਂ ਹਿਸਾਬ ਲਾ ਲਓ, ਦੋ ਮੂੰਹੇ ਸੱਪਾਂ ਵਾਲਾ ਕੰਮ ਹੋਇਆ ਪਿਆ, ਦੋ ਮੂੰਹੇ ਸੱਪ ਦੇਖ ਦਿੰਦੇ ਛੋਟੇ ਹੁੰਦੇ, ਇੱਕ ਮੂੰਹ ਇੱਧਰ ਹੁੰਦਾ ਸੀ ਕਿੱਧਰ ਹੁੰਦਾ ਸੀ। ਉਹ ਚੀਜ਼ਾਂ ਚੱਲ ਰਹੀਆਂ ਨੇ ਇਹਨਾਂ ਲੋਕਾਂ ਦੀਆਂ ਸਾਰਿਆਂ ਦੀਆਂ, ਇੱਕ ਪਾਸੇ ਮੈਸੇਜ ਲਿਖ ਰਹੇ ਨੇ, ਇੱਕ ਪਾਸੇ ਨਾਲ ਚਾਈਨਾ ਟ੍ਰਿਪ 'ਤੇ ਜਾਂਦੇ ਨੇ ਅਤੇ ਢਿੱਲਾ ਜਿਹਾ ਮੂੰਹ ਲਮਕਾ ਕੇ ਸਾਰੇ ਵਾਪਸ ਆ ਜਾਂਦੇ ਨੇ। ਇੱਕ ਵੀ ਅਨਾਊਂਸਮੈਂਟ ਚਾਈਨਾ ਤੋਂ ਬਾਅਦ ਇਹਨਾਂ ਨੇ ਨਹੀਂ ਕੀਤੀ, ਈਵਨ ਮਾਰਕ ਕਾਰਨੀ ਨੇ ਇੱਥੇ ਆ ਕੇ ਅਤੇ ਚਾਈਨਾ ਨੇ ਉੱਥੋਂ ਡਬਲ ਐਂਡ ਦੇ ਉੱਤੇ ਅਨਾਊਂਸਮੈਂਟਸ ਕੀਤੀਆਂ ਕਿ ਗੁੱਡ ਟੂ ਗੋ ਟੂ ਵਰਕ ਟੁਗੈਦਰ। ਸੋ ਇਹ ਗੱਲਾਂ ਚੱਲਦੀਆਂ ਨੇ। ਬ੍ਰੈਂਪਟਨ ਦੇ ਵਿੱਚ ਇੱਕ ਘਰ ਦੇ ਅੰਦਰ ਵੜ ਕੇ ਦੋ ਬੰਦੇ ਆ ਕੇ ਗੋਲੀਆਂ ਮਾਰ ਗਏ ਕਿਸੇ ਨੂੰ, ਹੁਣ ਜਿਹੜਾ ਘਰ ਦੇ ਅੰਦਰ ਬੈਠਾ ਸੀ ਉਹਦੇ ਵੀ ਕੰਮ ਇਹੋ ਜਿਹੇ ਲੱਗਦੇ ਹੋਣਗੇ ਜਾਂ ਬਾਹਰ ਹੋਣਗੇ, ਪਤਾ ਨਹੀਂ ਕੀ ਇਹਨਾਂ ਦੀ ਇਨਵੈਸਟੀਗੇਸ਼ਨ, ਮੈਨੂੰ ਨਹੀਂ ਸਮਝ ਆਉਂਦਾ ਪਿਆ। ਆਮ ਲੋਕਾਂ 'ਚ ਘੱਟ ਸੁਣਿਆ ਕਿ ਸਾਡੇ ਘਰ ਦੇ ਅੰਦਰ ਵੜ ਕੇ ਆ ਗਏ, ਹਾਂ ਕੁਛ ਖਾਸ ਗੱਲਾਂ ਹੁੰਦੀਆਂ ਨੇ ਉੱਥੇ, ਲੋਕ ਬੜੀ ਜਾ ਰਹੇ ਨੇ ਇੱਕ ਦੂਜੇ ਦੇ, ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਮੈਨੂੰ ਨਹੀਂ ਸਮਝ ਆ ਰਹੀ। ਇਨਵੈਸਟੀਗੇਸ਼ਨ ਚੱਲ ਰਹੀਆਂ ਨੇ, ਕਦੇ ਕੋਈ ਪਲਾਜ਼ੇ 'ਚ ਖੜੇ ਤਾਂ ਕੁਛ ਹੋ ਗਿਆ, ਕਦੇ ਕਿਤੇ ਮੈਨੂੰ ਨਹੀਂ ਪਤਾ, ਪਰ ਆਪਾਂ ਵਨ ਸਾਈਡਡ ਖਬਰ ਸੁਣ ਲੈਂਦੇ ਹਾਂ ਕਈ ਵਾਰੀ, ਪਤਾ ਨਹੀਂ ਵਿੱਚ ਕੀ ਚੱਲਦਾ ਪਿਆ। ਇੱਕ ਦਿਨ ਇੱਥੇ ਟੋ ਟਰੱਕ ਵਾਲਾ ਸੀ, ਉਹਦੇ ਗੋਲੀ ਮਾਰਤੀ, ਫਿਰ ਉਹ ਟੋ ਟਰੱਕ ਵਾਲਿਆਂ ਨੇ ਗੱਡੀਆਂ ਚਲਾਤੀਆਂ, ਪਤਾ ਨਹੀਂ ਕੀ ਚੱਲਦਾ ਪਿਆ ਆਪਸ 'ਚ,
1: ਕੁਛ ਨਾ ਕੁਛ ਇਨਵੋਲਵਮੈਂਟ ਤਾਂ ਹੁੰਦੀ,
0: ਹਾਂ ਕੁਛ ਨਾ ਕੁਛ ਇਨਵੋਲਵਮੈਂਟ ਚਲੀ ਜਾਂਦੀ ਸਾਰਿਆਂ ਦੀਆਂ। ਚਲੋ ਫਿਲਹਾਲ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਅਤੇ ਨਾਲ ਨਾਲ ਜਿਹੜੀਆਂ ਕੁਛ ਹੋਰ ਖਬਰਾਂ, ਮਾਰਖਮ ਦੇ ਵਿੱਚ ਘਰ 'ਚ ਅੱਗ ਲੱਗੀ ਹੈ, ਦੋ ਬੰਦੇ ਸੀਰੀਅਸਲੀ ਝੁਲਸ ਗਏ ਨੇ, ਯਾਨੀ ਕਿ ਲਾਈਫ ਥਰੈਟਨਿੰਗ ਇੰਜਰੀਜ਼ ਜਿਹੜੀਆਂ ਨੇ ਉਹਨਾਂ ਦੇ ਹੋਈਆਂ, ਇਹ ਮਾਰਖਮ ਤੋਂ ਖਬਰ ਹੈ। ਤੁਸੀਂ ਰੇਡੀ ਵਾਸ ਸੁਣ ਰਹੇ ਹੋ AM 530 ਅਤੇ 905-673-3333। ਬਾਬਾ ਬਖਤੌਰਾ ਚਾਚਾ ਕਾਲ ਖੋਲ੍ਹਾਂਗੇ, ਪਰ ਉਸ ਤੋਂ ਪਹਿਲਾਂ ਫਰੈਸ਼ ਗਰੋਸਰੀ ਡਿਪੂ ਦੇ ਇੱਕ ਮੈਸੇਜ, ਮਹਿੰਗਾਈ ਨਾਲ ਦੁਸ਼ਮਣੀ, ਫਰੈਸ਼ ਗਰੋਸਰੀ ਡਿਪੂ ਔਨ ਏਅਰ।
10: ਹਾਂਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਬਿਲਕੁਲ, ਸੋ ਵੀਕਐਂਡ ਆ ਗਿਆ ਜੀ, ਫਰਾਈਡੇ ਸੈਟਰਡੇ ਸੰਡੇ ਗਰੋਸਰੀ ਕਰਨ ਨਿਕਲਣਾ, ਤਾਂ ਘਰ ਦੀਆਂ ਨੈਸੈਸਿਟੀ ਵਾਲੀਆਂ ਸਾਰੀਆਂ ਚੀਜ਼ਾਂ ਫਰੈਸ਼ ਗਰੋਸਰੀ ਡਿਪੋ ਦੇ ਉੱਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਲੱਗੀਆਂ ਹੋਈਆਂ। ਦੇਸੀ ਘਿਓ ਦੇਖ ਰਹੇ ਹੋ ਤਾਂ ਨਾਨਕ ਦੇਸੀ ਘਿਓ 1.6 ਵਾਲਾ ਸਭ ਦਾ ਮਿਨੀਮਮ ਪ੍ਰਾਈਸ $21.99 ਦੇ ਵਿੱਚ ਲੱਗਿਆ ਹੋਇਆ ਜੀ, ਜਿਹੜਾ ਕਿ $30 to $32 ਦਾ ਬਾਹਰ ਮਿਲਦਾ। ਸੋ $10 ਪਰ ਡੱਬੇ ਮਗਰ ਸਿੱਧੇ ਸਿੱਧੇ ਆਫ ਨੇ ਜੀ। ਇਦੋਂ ਇਲਾਵਾ ਬਰਾੜ ਪਨੀਰ $5.97 ਦਾ ਲੱਗਿਆ ਹੋਇਆ ਜੀ, $7 ਦਾ ਵਾਲਮਾਰਟ ਦੇ ਵਿੱਚ ਆਪ ਅਸੀਂ ਚੈੱਕ ਕਰਦੇ ਹਾਂ। $4.99 ਦੇ ਵਿੱਚ ਵੇਸਣ ਲੱਗਿਆ ਜੀ, ਸ਼ੇਅਰ 4 pound, ਜਿਹੜਾ ਕਿ ਮਿਨੀਮਮ $6.99 ਦਾ ਬਾਹਰ ਲੱਗਿਆ ਹੋਇਆ ਜੀ। ਸੋ ਬਹੁਤ ਵਧੀਆ ਪ੍ਰਾਈਜ਼ ਲੱਗੇ ਹੋਏ ਨੇ ਇਸ ਵਾਰ। ਤਾਜ ਮਹਿਲ ਟੀ 900 ਗ੍ਰਾਮ ਦਾ ਪੈਕ ਜਿਹੜਾ ਕਿ $12 ਦਾ ਬਾਹਰ ਲੱਗਿਆ ਹੋਇਆ ਜੀ, ਸਿਰਫ $12। ਸੋ $5 ਆਫ ਨੇ ਜੀ ਪਰ ਬਾਕਸ ਮਗਰ 900 ਗ੍ਰਾਮ ਦੇ। ਇੰਡੀਆ ਗੇਟ ਫੀਸ ਰੋਜ਼ਾਨਾ ਬਾਸਮਤੀ ਰਾਈਸ $12 ਦਾ ਬੈਗ ਲੱਗਿਆ ਹੋਇਆ ਜੀ, ਜਿਹੜਾ ਕਿ ਘੱਟੋ ਘੱਟ $15 to $16 ਦਾ ਬਾਹਰ ਤੁਹਾਨੂੰ ਮਿਲਦਾ ਜੀ। ਇਸ ਦੇ ਨਾਲ ਨਾਲ ਹੀ ਟਿਲਡਾ ਬਾਸਮਤੀ ਰਾਈਸ ਦੀ ਜੇ ਕੋਈ ਡੀਲ ਦੇਖਦੇ ਨੇ ਤੇ ਉਹ ਵੀ ਸਿਰਫ $14 ਦਾ, ਜਿਹੜਾ ਕਿ $17 to $18 ਦਾ ਬੈਗ ਬਾਹਰ ਤੁਹਾਨੂੰ ਮਿਲਦਾ ਜੀ ਵੱਡੇ ਸਟੋਰਾਂ ਦੇ ਵਿੱਚ। ਆਈ ਡੀ ਡੋਸਾ ਬੈਟਰ ਜਿਹੜੇ ਆ ਜੀ ਸਿਰਫ 799 ਦੇ ਵਿੱਚ 1.8 ਲੀਟਰ ਵਾਲੇ। ਸੋ ਬਹੁਤ ਸਾਰੀਆਂ ਡੀਲਸ ਲੱਗੀਆਂ ਜਿਹਦੇ ਵਿੱਚ ਮਸਟਰਡ ਆਇਲ, ਰਾਈਸ, ਰਸ ਮਲਾਈ ਔਰ ਇਹ ਤੋਂ ਇਲਾਵਾ ਐਪੀ ਫਿਜ, ਲਾਹੌਰੀ ਜੀਰਾ, ਇਹ ਸਾਰੇ $25 ਦੇ ਲੱਗੇ ਹੋਏ ਨੇ ਜੀ। ਸੋ ਬਹੁਤ ਬਹੁਤ ਬਹੁਤ ਅਮੇਜ਼ਿੰਗ ਡੀਲਸ ਲੱਗੀਆਂ। ਜੂਸ ਲੱਗੇ ਹੋਏ ਨੇ ਇੱਕ ਇੱਕ ਲੀਟਰ ਵਾਲੇ ਸਿਰਫ 99 ਸੈਂਟ ਦੇ ਵਿੱਚ। ਸੋ ਪਹੁੰਚਣਾ ਕਿੱਥੇ ਜੀ? ਫਰੈਸ਼ ਗਰੋਸਰੀ ਡਿਪੋ ਜਿੱਥੇ ਕਿ ਸੇਵਿੰਗ 110% ਤੁਹਾਡੀ ਹਮੇਸ਼ਾ ਹੀ ਹੁੰਦੀ ਆ। ਸੋ ਦੋ ਲੋਕੇਸ਼ਨ ਨੇ ਬਰੈਂਪਟਨ ਦੇ ਵਿੱਚ, 31 ਸਟੀਪਲ ਬੁਸ਼ ਐਵਨਿਊ ਬਰੈਂਪਟਨ, ਫੋਨ ਨੰਬਰ ਇੱਕੋ ਇੱਕ ਹੈ ਜੀ 905-458-1300, 905-458-1300। ਸੈਕਿੰਡ ਲੋਕੇਸ਼ਨ ਡਰਮ ਏਰੀਏ ਦੇ ਵਿੱਚ, ਵਿਟਵੀ ਦੇ ਵਿੱਚ, ਡੰਡਾਸ ਐਂਡ ਫਿਕਸਨ ਦੇ ਇੰਟਰਸੈਕਸ਼ਨ ਦੇ ਉੱਤੇ, 1618 ਡੰਡਾਸ ਸਟਰੀਟ ਈਸਟ ਵਿਟਵੀ, ਫੋਨ ਨੰਬਰ 905-556-1651, 905-556-1651। ਸੋ ਵੀਕਐਂਡ ਤੇ ਗਰੋਸਰੀ ਕਰਨ ਜਾਣੀ ਹੈ ਤਾਂ ਸੇਵਿੰਗ 110% ਹੋਣੀ ਹੈ ਜੀ। ਪਹੁੰਚਣਾ ਕਿੱਥੇ? ਫਰੈਸ਼ ਗਰੋਸਰੀ ਡਿਪੋ, ਫਰੈਸ਼ ਗਰੋਸਰੀ ਡਿਪੋ, ਫਰੈਸ਼ ਗਰੋਸਰੀ ਡਿਪੋ।
0: ਥੈਂਕ ਯੂ ਅਮਰਵਾਲ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।
11: ਅੱਜਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200, 416-518-3200।

0: Poncho, 30 Rambler Drive, Brampton. Major intersection, Steeles and Kennedy, 905-451-2600.
1: Rupinder Garewal Law Office, Real Estate Transaction, Will But Only, Family Law, Jafir Power of Attorney. All services under one roof. Community the Jania Pechania Naam, Rupinder Garewal. Barrister, Solicitor and Notary Public. Located at Chinkuzi and Bavid. For all services call 905-497-1211. 905-497-1211.
2: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ।
3: ਦੋ ਵਿਆਹ ਕੀਤੇ ਇੰਡੀਆ 'ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
4: ਸਾਫਾ ਟਰਬਨ, ਟਰਬਨ ਵੈਡਿੰਗ ਅਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਾਂ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫੀਆਂ ਦੇ ਵਾਸਤੇ ਸਾਫਾ ਟਰਬਨ, 158 ਕੈਨਰੀ ਰੋਡ, ਬ੍ਰੈਂਪਟਨ, 437-655-3040, 4376553040। ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ। ਔਰ ਜਜੀ ਸਾਹਿਬ ਮੇਰੇ ਨਾਲ, ਸਾਹਿਬ ਸਤਿ ਸ਼੍ਰੀ ਅਕਾਲ ਜੀ। ਜਵਾਬ ਹੈ ਪੰਜਾਬ ਟੈਕਸ ਸੋਲੂਸ਼ਨ। ਸੱਚ ਸਾਹਿਬ, ਅਵੇਅਰਨੈਸ ਲਈ ਕੋਈ ਟਿਪ ਜੀ ਪਲੀਜ਼।
5: ਹਾਂਜੀ, ਇੱਕ ਤਾਂ ਅਮਨ ਜੀ, ਅੱਜ ਸਾਰੇ ਆਪਣੇ ਅਕਾਊਂਟ ਚੈੱਕ ਕਰ ਲੈਣ, ਅੱਜ ਜਿਹੜਾ ਕੈਨੇਡਾ ਐਸੈਂਸ਼ਲੀ ਗ੍ਰੋਸਰੀ ਬੈਨੀਫਿਟ ਸੀ, ਅੱਜ 5 ਜੂਨ ਨੂੰ ਸਾਰਿਆਂ ਦੇ ਅਕਾਊਂਟ ਜਮਾ ਹੋ ਗਿਆ ਹੋਣਾ, ਤੇ ਇੱਕ ਤਾਂ ਪੈਸੇ ਆਏ ਆ। ਦੂਜਾ GST HST ਜਿਹੜੇ ਲੋਕਾਂ ਨੇ ਘਰ ਖਰੀਦੇ ਆ ਪਿਛਲੇ 20 ਮਈ 2025 ਤੋਂ ਲੈ ਕੇ ਕਿਸੇ ਵੀ ਐਗਰੀਮੈਂਟ ਚ ਗਏ, ਜਿਹਨਾਂ ਨੇ ਪਹਿਲੀ ਵਾਰੀ ਘਰ ਲਿਆ, ਉਹ $50,000 ਤੱਕ HST ਗਵਰਨਮੈਂਟ ਤੋਂ ਲੈ ਸਕਦੇ ਆ। ਤੇ ਜੇ ਕਿਸੇ ਨੇ April 2026 ਤੋਂ ਬਾਅਦ ਕੋਈ ਘਰ ਲਿਆ ਹੈਗਾ, ਚਾਹੇ ਬਿਲਡਰ ਤੋਂ ਲਿਆ ਚਾਹੇ ਰੈਂਟਰ ਲਾ, ਜਿਹੜਾ ਮਰਜ਼ੀ, ਤਾਂ 1,30,000 ਤੱਕ ਟੋਟਲ 80,000 HST ਤੇ 50,000 GST, 1,30,000 ਦਾ ਬੈਨੀਫਿਟ ਗੌਰਮੈਂਟ ਨੂੰ ਕਲੇਮ ਕਰ ਸਕਦੇ। ਬਹੁਤ ਸਾਰੇ ਲੋਕ, ਵੀਰ ਭੈਣ ਭਰਾ ਨੂੰ ਪਤਾ ਨੀ ਹੈਗਾ, ਕਈ ਵਾਰੀ 1 ਰੁਪਏ ਆਪਾਂ ਕਲੇਮ ਕਰ ਲੈਂਦੇ ਮੰਜੀ, ਕਈ ਕੇਸ ਦੇਖੇ 1 ਰੁਪਏ ਕਲੇਮ ਕਰ ਲਈ, ਦੂਜੀ 80,000 ਦੀ ਰਿਵੇਟ ਆਈ ਗਈ, ਪਤਾ ਹੀ ਨੀ ਸੀ ਵੀ ਕਿੱਦਾਂ ਫਾਈਲ ਕਰਨਾ। ਤੇ ਕਈ ਵਾਰੀ ਤੁਹਾਨੂੰ ਪਤਾ ਹੀ ਨੀ ਹੁੰਦਾ। ਦੋਨੋਂ ਚੀਜ਼ਾਂ ਵਾਸਤੇ ਐਨੀ ਟਾਈਮ ਸਾਨੂੰ ਕਾਲ ਕਰੋ, 416-720-3642, ਤੇ ਪੂਰਾ 1 ਸਾਲ ਅਮਨ ਜੀ ਚੱਲਣੀ, ਤੇ ਜਿੰਨੀ ਛੇਤੀ ਹੋ ਸਕਦਾ ਜੇ ਕਿਸੇ ਨੇ ਪਿਛਲੇ ਸਾਲ ਕਿਸੇ ਵੀ ਪਹਿਲੀ ਵਾਰੀ ਘਰ ਚ ਐਗਰੀਮੈਂਟ ਸੈਂਟਰ ਕੀਤਾ 20 ਮਈ ਤੋਂ ਬਾਅਦ, ਤਾਂ ਡੈਫੀਨੇਟਲੀ ਕਾਲ ਕਰੇ, ਤਾਂ ਉਹਦਾ $50,000 ਉਹਦੇ ਅਕਾਊਂਟ ਚ ਆ ਸਕਦਾ, ਤੇ $80,000 ਹੋਰ ਐਡ ਕਰ ਦੋ ਜੇ ਤੁਸੀਂ 1 April 2026 ਤੋਂ ਬਾਅਦ ਕੀਤਾ। ਥੈਂਕ ਯੂ ਅਮਨ ਜੀ।
4: ਨੰਬਰ ਦੁਬਾਰਾ ਬੋਲੋ ਭਾਜੀ, ਦੋ ਵਾਰ।
5: ਨੰਬਰ ਹੈਗਾ ਮੇਰਾ 416-720-3642, 416-720-3642, ਪੰਜਾਬ ਟੈਕਸ ਸੋਲੂਸ਼ਨ ਨਹੀਂ, ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਮਿਸਿਸਾਗਾ
4: ਕੈਂਬਰਿਜ ਲੋਕੇਸ਼ਨ ਹੈ, ਮਿਸਿਸਾਗਾ ਕੈਂਬਰਿਜ। ਆਪਣੇ ਅਕਾਊਂਟੈਂਟ ਤੋਂ ਖੁਸ਼ ਨਹੀਂ ਹੋ ਪੰਜਾਬ ਟੈਕਸ ਸੋਲੂਸ਼ਨ, ਕੱਲੀ ਕੱਲੀ ਡਿਟੇਲ ਜਿਵੇਂ ਆ ਦੱਸ ਰਹੇ ਨੇ ਅੱਜ, ਗਰੋਸਰੀ ਅਮਨ ਜੀ ਨੇ ਜਿਹੜੇ ਫੋਨ ਕੱਟ ਕੇ ਚੈੱਕ ਕਰਨਾ ਸ਼ੁਰੂ ਕਰਤਾ ਮੇਰੇ ਅਕਾਊਂਟ 'ਚ ਆ ਗਏ ਕਿ ਨਹੀਂ,
6: ਸਹੀ ਗੱਲ
4: ਕਰ ਰਹੇ ਸੀ ਕਿ ਨਹੀਂ।
6: ਹਾਂਜੀ ਹਾਂ।
4: ਸੋ ਸਾਰਿਆਂ ਨੇ ਜੇਬਾਂ 'ਚ ਹੱਥ ਪਾਉਂਦੇ ਹੋ, ਸੱਚ ਸਾਹਿਬ ਤੁਸੀਂ ਦੱਸ ਦੇਣਾ ਸੀ ਵੀ ਮੈਂ ਨਾ ਅੱਜ ਇੱਦਾਂ ਦਾ ਗੱਲ ਕਰੂੰਗਾ ਵੀ ਲੋਕ ਜੇਬਾਂ 'ਚ ਹੱਥ ਪਾ ਲੈਣਗੇ।
5: $40,000 ਜੇਬ ਦੇ ਵਿੱਚ ਪੈ ਸਕਦਾ, ਬਹੁਤ ਵੱਡੀ ਗੱਲ ਆ, ਤੇ ਕਈ ਵਾਰੀ ਇੱਕ ਛੋਟੀ ਜਿਹੀ ਨੌਲੇਜ ਨਾਲ ਤੁਹਾਨੂੰ ਬਹੁਤ ਸਾਰਾ ਬੈਨੀਫਿਟ ਹੋ ਸਕਦਾ, ਤੇ ਆਹ ਟਾਈਮ ਦੇ ਵਿੱਚ ਜਦੋਂ ਇਕਨੋਮੀ ਸੈਸ਼ਨ ਜਾ ਰਹੀ ਹੈ ਤੇ ਥੋੜੇ ਥੋੜੇ ਪੈਸੇ ਬਹੁਤ ਵੱਡੇ
4: ਲੱਗਦੇ। ਭਾਜੀ ਉਹਨੇ ਕਹਿ ਦਿੱਤਾ, ਮਾਰਕ ਕਰਨੀ ਨੇ, ਕਹਿੰਦਾ ਐ ਨਾ ਕਰੋ ਹੁਣ ਤੁਸੀਂ ਇੰਨੀ ਨੈਗੇਟਿਵਿਟੀ ਨਾ ਫੈਲਾਓ। ਉਹ ਕਹਿੰਦਾ ਵੀ ਟੈਕਨੀਕਲ ਰਿਸੈਸ਼ਨ ਆ, ਰਿਸੈਸ਼ਨ ਚ ਨਹੀਂ ਗਏ, ਕੁਝ ਕੁਆਟਰ ਆਪਾਂ ਰਹੇ ਨੇ, ਕੁਝ ਡਾਊਨ ਜਾ ਰਹੇ ਨੇ,
5: ਕਿਉਂਕਿ ਡਾਟੇ ਹੁੰਦੇ ਨਾ ਵੀ ਇੰਨਾ ਟਾਈਮ GDP ਥੱਲੇ ਗਈ ਤਾਂ ਆਟੋਮੈਟਿਕਲੀ ਰਿਸੈਸ਼ਨ ਹੈ।
4: ਪਰ ਭਾਜੀ GDP ਦੇ ਤਾਂ ਪਰਦਾ ਫਾਸ਼ ਹੋ ਗਿਆ ਇੰਡੀਆ ਦਾ, 2011 ਦੇ ਮੈਥਡ ਦੇ ਉੱਤੇ GDP ਦੇ ਅਨਾਊਂਸ ਕਰੀਏ 2021 ਤੱਕ।
5: ਇੰਟਰਨੈਟ, ਫੋਨ ਇਹ ਹੈਗੇ ਉਹਦੇ ਵਿੱਚ, ਇਹ ਵੀ ਤਾਂ ਮਹਿੰਗਾਈ ਦੇ ਵਿੱਚ ਹੋਣੇ ਚਾਹੀਦੇ, ਕੁਛ ਵੀ ਹੈਗਾ ਉਹਦੇ ਵਿੱਚ।
4: ਹਾਂ, ਉਹ ਇਨਫਲੇਸ਼ਨ ਦੇ ਵਿੱਚ ਚੱਕ ਤੇਲ ਪਾਉਂਦੇ ਨੇ ਚੱਕੇ ਕੱਲਾ, ਤੇ ਹੁਣ ਇੰਟਰਸਟ ਰੇਟ ਦੇ ਉੱਤੇ ਰੌਲਾ ਪਾਉਂਦੇ, 25 ਸੈਂਟ ਵਧਾ ਦੀਏ ਕਿ ਨਹੀਂ। ਇਹ ਮੈਂ ਲੋਕਾਂ ਨੂੰ ਵੀ ਕਹੂੰਗਾ, ਕੋਈ ਜਾਨ ਨੀ ਨਿਕਲਦੀ 25 ਸੈਂਟ ਵਧਣ ਨਾਲ, ਕੋਈ ਜਾਨ ਨੀ ਨਿਕਲਦੀ,
6: 2.5% ਥੱਲੇ ਆਇਆ ਵੀ ਹੈਗਾ, 2% ਥੱਲੇ ਆਇਆ ਹਨਾ, ਤੇ ਕੋਈ ਗੱਲ ਨੀ ਕਿ ਸੌਂਸਲਾ ਜਿਹਾ ਰੱਖ ਚੱਲਿਆ ਕਰੋ, ਪੋਜ਼ਿਟਿਵ ਜਿਹਾ ਹੋ ਕੇ ਚੱਲਿਆ ਕਰੋ। ਧੰਨਵਾਦ ਤੁਹਾਡਾ 416-720-3642 ਤੇ ਜਗਜੀਤ ਸਰਚਾ ਜੀ ਨੂੰ ਕੰਟੈਕਟ ਕਰਨਾ। ਸੰਤੋਸ਼ ਕੀ ਹਾਲ ਚਾਲ ਨੇ? ਜਿਹੜੇ ਲੋਕ ਕੰਕਰੀਟ ਪੱਟਣ ਦਾ ਕੰਮ ਕਰਦੇ ਨੇ, ਡਰਾਈਵੇ ਪੱਟਦੇ ਨੇ ਤੇ ਬਣਾਉਂਦੇ ਨੇ ਨਵੇਂ, ਤੇ ਜਿਹੜੇ ਲੋਕ ਐਸ਼ਫਾਲਟ ਦਾ ਕੋਈ ਜਿਹੜਾ ਲੋਡ ਆ ਉਹ ਸਿੱਟਣਾ ਚਾਹੁੰਦੇ ਨੇ, ਕੰਕਰੀਟ ਔਰ ਐਸ਼ਫਾਲਟ ਦੀ ਵੇਸਟ ਹੈ ਜਿਹੜੀ ਤੁਸੀਂ ਸਿੱਟੋ, ਇਹਨਾਂ ਟਰੂ ਨੌਰਥ ਵਾਲਿਆਂ ਦਾ ਯਾਰਡ ਬਣਿਆ ਹੋਇਆ, ਯਾਰਡ ਹੈਗਾ ਕੈਨੇਡੀ ਐਂਡ ਡੇਰੀ ਦੇ ਉੱਤੇ, ਦੂਸਰਾ ਇਹਨਾਂ ਕੋਲ ਰੈਂਟਲ ਮਸ਼ੀਨਾਂ ਨੇ, ਅਗਰ ਡਰਾਈਵੇ ਪੱਟਦੇ ਹੋ ਹੱਥਾਂ ਦੀ ਬਜਾਏ ਮਸ਼ੀਨ ਰੈਂਟ ਕਰੋ, ਪੈਸਾ ਬਚੂਗਾ ਲੇਬਰ 'ਚ, ਬਿਨ ਚਾਹੀਦੇ ਨੇ, ਡੰਪ ਟਰੱਕ ਚਾਹੀਦਾ, ਗ੍ਰੈਵਲ ਪਾਉਣੀ ਹੈ ਕਿਸੇ ਨੇ, ਗ੍ਰੈਵਲ ਦਾ ਰੇਟ ਇਹਨਾਂ ਦਾ ਕੋਈ ਮੈਚ ਨਹੀਂ ਕਰ ਸਕੂਗਾ, ਜਿੰਨੀ ਮਰਜ਼ੀ ਵੱਡੀ ਗ੍ਰੈਵਲ ਪਵਾ ਲਓ। ਜਸ ਨੂੰ ਕਾਲ ਕਰਨੀ ਹੈ 416-803-0603, 416-803-0603 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਸੰਤੋਸ਼ ਜੀ ਕੀ ਤੁਸੀਂ ਕਹਿਣਾ ਚਾਹੁੰਦੇ? ਦੱਸੋ ਮੈਨੂੰ ਬੜਬੜ ਜੀ ਕਰ ਰਹੇ ਸੀ ਟੈਕਸਟ ਮੈਸੇਜ ਦੇ ਉੱਤੇ, ਕੀ ਹੈ ਜੀ ਬੜਬੜ ਤੁਹਾਡੀ?
7: ਜੀ ਅਮਨ ਜੀ, ਮੇਰਾ ਇੱਕ ਕੁਐਸਚਨ ਸੀਗਾ।
6: ਹਾਂ ਤਾਂ ਰੋਜ਼ ਜਾਂਦਾ ਤੁਹਾਡਾ, ਹਾਂਜੀ ਬੋਲੋ।
7: ਹਾਂਜੀ, ਮੇਰਾ ਕੁਐਸਚਨ ਹੈਗਾ ਕਿ ਇੱਕ ਟ੍ਰੀ ਆ, ਉਹਦੇ ਤੇ 10 ਪੰਛੀ ਬੈਠੇ ਸੀ, ਓਕੇ, ਸ਼ਿਕਾਰੀ ਨੇ ਇੱਕ ਨੂੰ ਗੋਲੀ ਮਾਰੀ, ਹੁਣ ਦੱਸੋ ਕਿੰਨੇ ਪੰਛੀ ਬਚ ਗਏ?
6: ਇੱਕ ਸ਼ਿਕਾਰੀ ਨੇ ਇੱਕ ਦੇ ਗੋਲੀ ਮਾਰੀ,
7: ਹਾਂਜੀ,
6: ਹੁਣ ਦੱਸੋ ਕਿੰਨੇ ਪੰਛੀ ਬਚੇ? ਸੰਤੋਸ਼ ਲੋਕਾਂ ਨੇ ਹੁਣੇ ਚੜੀ ਲਾ ਦੇਣੀ ਆ। 905-673-3333 10 ਸੀਗੇ, ਮੈਂ ਬਾਬਾ ਬੁਕਤੋਰਾ ਕਰਨਾ ਸੀ ਪਰ ਟਾਈਮ ਹੈ ਨੀਗਾ, ਫਿਰ ਕਾਲ ਫਿਰ ਉਹੀ 3-4 ਲੈ ਹੋਣੀ ਆ। ਕੱਲ੍ਹ ਸੈਟਰਡੇ ਦਾ ਸ਼ੋਅ ਆ, ਕੱਲ੍ਹ ਸੈਟਰਡੇ ਨੂੰ ਤੁਸੀਂ ਸਾਰਿਆਂ ਨੇ ਪਹੁੰਚਣਾ AM 530 ਤੇ 10 ਤੋਂ ਲੈ ਕੇ 1 ਵਜੇ ਤੱਕ, ਅਸੀਂ ਇਹੋ ਜਿਹੇ ਡੀਲਸ ਅਨਾਊਂਸ ਕਰ ਦਿੰਦੇ ਸੈਟਰਡੇ ਨੂੰ, ਤੁਹਾਡੀਆਂ ਗੱਡੀਆਂ ਔਨ ਸਪੋਟ ਘੁੰਮ ਜਾਂਦੀਆਂ ਨੇ, ਔਨ ਸਪੋਟ। ਤਵਾ ਕਿਚਨ ਵਾਲੇ ਕਹਿੰਦੇ ਸੈਟਰਡੇ ਸਾਡਾ ਸਭ ਤੋਂ ਬਿਜ਼ੀਐਸਟ ਡੇ ਹੁੰਦਾ ਕਿਉਂਕਿ ਤੁਹਾਡੇ ਸ਼ੋਅ ਤੋਂ ਸਾਡੇ ਕੋਲ 100 ਦੀ ਗਿਣਤੀ 'ਚ ਲੋਕ ਨਵੇਂ ਆਉਂਦੇ ਨੇ। 3 ਲੋਕੇਸ਼ਨ ਤੋਂ ਤਵਾ ਕਿਚਨ ਸਰਵ ਕਰਦਾ, ਨਜ਼ਾਰਾ ਕੱਲ੍ਹ ਡਾਇਨਰ ਹੈਗਾ, ਤੁਹਾਡੇ ਘਰ 'ਚ ਪਾਰਟੀ ਹੈ ਕੋਈ, ਪਾਰਟੀ, ਤੁਸੀਂ ਛੋਟਾ ਫੰਕਸ਼ਨ ਵੱਡਾ ਫੰਕਸ਼ਨ ਬਰਥਡੇ ਕਰਨਾ, ਬਾਹਰ ਇਨਡੋਰ ਔਰ ਆਊਟਡੋਰ ਦੋਨੋਂ, ਪਹਿਲਾ ਐਸਾ ਇੱਕ ਰੈਸਟੋਰੈਂਟ ਆ ਜਿਹੜਾ 100 ਬੰਦੇ ਤੱਕ ਦੀ ਕਪੈਸਿਟੀ ਲਈ ਇੰਟਰਟੇਨ ਕਰਦਾ ਨਜ਼ਾਰਾ। ਕੋਈ ਵੀ ਬੁਕਿੰਗ ਲਈ 905-451-2600 ਤੇ ਕਾਲ ਕਰਨੀ ਹੈ, ਨਜ਼ਾਰਾ ਤੇ 905-451-2600 ਜਾਂ 416-803-1616 ਛੋਟੀ ਵੱਡੀ ਪਾਰਟੀ, ਬਰਥਡੇ, ਸਰਪ੍ਰਾਈਜ਼ ਦੇਣਾ ਕਿਸੇ ਨੂੰ, ਕੈਬਿਨਸ ਬਣੇ ਹੋਏ ਨੇ ਉੱਥੇ, ਬੂਥ ਬਣੇ ਹੋਏ ਨੇ, ਇੱਥੇ ਸਟੇਜ ਬਣੀ ਹੋਈ ਹੈ ਨਜ਼ਾਰਾ ਤੇ, ਇੱਥੇ ਡਾਂਸ ਫਲੋਰ ਅਤੇ ਲੇਜ਼ਰ ਲਾਈਟਿੰਗ, ਡੀਜੇ ਲੱਗਿਆ ਹੋਇਆ, ਬਾਰ ਬਣੀ ਹੋਈ ਹੈ, ਏਅਰਪੋਰਟ ਵਰਗੇ ਵਾਸ਼ਰੂਮਸ ਨੇ, ਅਤੇ ਆਊਟਡੋਰ ਏਰੀਆ ਵੀ ਹੈਗਾ, ਬਾਹਰ ਵੀ ਬਹਿਣਾ ਕਿਸੇ ਨੇ ਬਾਹਰ ਵੀ ਬੈਠ ਸਕਦਾ, ਅਤੇ ਤੁਸੀਂ ਜ਼ਰੂਰ ਪਹੁੰਚਣਾ 905-451-2600। ਸੰਤੋਸ਼ ਦੇ ਕੁਐਸਚਨ ਦਾ ਜਵਾਬ ਦੇ ਸਕਦੇ ਹੋ? ਸੰਤੋਸ਼ ਜੀ ਇੱਕ ਵਾਰ ਫਿਰ ਕੁਐਸਚਨ ਰਿਪੀਟ ਕਰਿਓ।
7: ਜੀ ਬਿਲਕੁਲ, ਇੱਕ ਟ੍ਰੀ ਆ, ਉਹਦੇ ਤੇ 10 ਪੰਛੀ ਬੈਠੇ ਆ, ਤੇ ਇੱਕ ਸ਼ਿਕਾਰੀ ਆਇਆ, ਉਹਨੇ ਗੋਲੀ ਮਾਰੀ, ਤੇ ਦੱਸੋ ਕਿੰਨੇ ਪੰਛੀ ਬਚ ਗਏ?
6: ਅੱਛਾ, ਆਖਰਕਾਰ ਮੈਂ ਉਹ ਟ੍ਰੀ ਤੇ ਬੈਠਾ ਹੁੰਦਾ, ਮੈਂ ਜ਼ਰੂਰ ਦੱਸ ਦਿੰਦਾ ਮੇਰੇ ਨਾਲ ਦੇ ਕਿੰਨੇ ਉੜੇ, ਕਿੰਨੇ ਬੈਠੇ, ਕਿੰਨੇ ਨਹੀਂ। ਹਰਦੀਪ ਜੀ ਤੁਸੀਂ ਕੀ ਕਹੋਗੇ?
8: ਹਾਂਜੀ ਸਤਿ ਸ਼੍ਰੀ ਅਕਾਲ ਅਮਨ ਜੀ।
6: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਇੱਕ ਵੀ ਨਹੀਂ ਬਚੂਗਾ ਜੀ, ਇੱਕ ਵੀ ਨਹੀਂ ਬਚੂਗਾ,
6: ਇੱਕ ਵੀ ਨਹੀਂ ਬਚੂਗਾ। ਠੀਕ ਹੈ ਹਰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੇ 905-673-3333 ਨੰਬਰ ਨੇ। ਸੰਤੋਸ਼ ਦੇ ਪੰਛੀ ਬਚਾਓ, ਦੇਸ਼ ਬਚਾਓ, ਪੰਛੀ ਬਚਾਓ, ਦੇਸ਼ ਬਚਾਓ, 905-673-3333। ਹਾਈਲੈਂਡ ਰੋਡ ਰਿਪੇਅਰ ਸੈਂਟਰ ਵਾਲਾ ਨੰਬਰ ਨੋਟ ਕਰੋ, ਅਗਰ ਤੁਸੀਂ ਗੱਡੀਆਂ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ, ਪੂਰਾ ਇੰਜਨ, ਟਰਾਂਸਮਿਸ਼ਨ ਜਾਂ ਆਇਲ ਚੇਂਜ ਤੋਂ ਲੈ ਕੇ ਬ੍ਰੇਕ ਚੈੱਕ ਕਰਾਉਣੇ ਜਾਂ ਸੇਫਟੀ ਕਰਾਉਣੀ, ਹਾਈਲੈਂਡ ਰੋਡ ਰਿਪੇਅਰ ਸੈਂਟਰ 905-463-3333, 905-463-6363। ਕੋਮਲ ਆਲ ਲਿੰਕ ਟਰੈਵਲ ਤੋਂ, ਆਲ ਲਿੰਕ ਟਰੈਵਲ ਤੋਂ ਕੋਮਲ ਦਾ ਨੰਬਰ 905-239-7711। ਦੁਨੀਆ 'ਚ ਕਿਤੇ ਵੀ ਘੁੰਮਣਾ ਹੈਗਾ 905-239-7711 'ਤੇ ਕੋਮਲ ਦੇ ਨਾਲ ਤੁਸੀਂ ਗੱਲ ਕਰੋਗੇ ਆਲ ਲਿੰਕ ਟਰੈਵਲ ਤੋਂ। ਅਤੇ ਕੰਸਟਰਕਸ਼ਨ ਦੇ ਵਿੱਚ ਛੋਟਾ ਜਾਂ ਵੱਡਾ ਪ੍ਰੋਜੈਕਟ, ਜਗਜੀਤ ਸਿੰਘ ਪਨੇਸਰ, ਜਗਜੀਤ ਸਿੰਘ ਪਨੇਸਰ ਸਰਟੀਫਾਈਡ ਲਾਇਸੈਂਸ ਨੇ, ਤੁਹਾਡੇ ਕਿਸੇ ਦੇ ਵੀ ਲੀਗਲ ਬੇਸਮੈਂਟ, ਘਰ ਐਕਸਟੈਂਡ ਕਰਾਉਣਾ, ਘਰ ਦੀ ਬੇਸਮੈਂਟ ਲੀਗਲਾਈਜ਼ ਕਰਾਉਣੀ ਜਾਂ ਥਰਡ ਯੂਨਿਟ ਘਰ ਦੇ ਵਿੱਚ ਬਣਾਉਣਾ, ਦੋ ਹੈਗੇ ਨੇ, ਪਹਿਲਾਂ ਤੀਜਾ ਬਣਾਉਣਾ, HSP ਕੰਸਟਰਕਸ਼ਨ, ਤੀਜਾ ਯੂਨਿਟ ਬਣਾਓ ਅਤੇ ਇਹ ਯੂਨਿਟ ਜਿਹੜਾ ਤੁਹਾਡਾ 2 ਸਾਲ ਤੋਂ 2.5 ਸਾਲ 'ਚ ਪੇਡ ਆਫ ਹੋ ਜਾਂਦਾ ਰੈਂਟ 'ਚੋਂ, ਉਦੋਂ ਬਾਅਦ ਸਾਰੀ ਜ਼ਿੰਦਗੀ ਤੁਹਾਨੂੰ ਇਨਕਮ ਦਿੰਦਾ, ਇੱਕ ਕਿਸਮ ਦਾ ਤੇਲ ਦਾ ਖੂਹ ਆ ਤੁਹਾਡਾ ਇਹ। 416-671-0709, 416-671-0709 ਦੇ ਉੱਤੇ ਕਾਲ ਕਰਨੀ, 416-671-0709। ਸੰਤੋਸ਼ ਦਾ ਕੁਐਸਚਨ ਇੱਕ ਵਾਰ ਫਿਰ ਬੋਲਣ ਲੱਗਿਆ, ਗ੍ਰੀਨ ਵੈਲੀ ਗਾਰਡਨ ਸੈਂਟਰਾਂ ਦੇ ਗਾਰਡਨ ਦੇ ਵਿੱਚ ਸੰਤੋਸ਼ ਜੀ
7: ਜੀ ਬਿਲਕੁਲ ਅਮਨ ਜੀ
6: ਉਹਨਾਂ ਦੇ ਗਾਰਡਨ ਦੇ ਵਿੱਚ ਇੱਕ ਟ੍ਰੀ ਦੇ ਉੱਤੇ ਗ੍ਰੀਨ ਵੈਲੀ ਵਾਲਿਆਂ ਦੇ ਇੱਕ ਟ੍ਰੀ ਦੇ ਉੱਤੇ 10 ਪੰਛੀ ਬੈਠੇ ਨੇ
7: ਹਾਂਜੀ
6: ਅਮਨਦੀਪ ਜਿਹੜਾ ਮੇਰੇ ਨਾਲ ਵਾਲੇ ਅਮਨਦੀਪ ਇਹਨਾਂ ਦੀ ਗੱਲ ਕਰਦਾ ਮੈਂ ਨਹੀਂ
9: ਹਾਂਜੀ
6: ਇਹਨਾਂ ਨੇ ਸ਼ਿਕਾਰ ਕਰਨ ਗਏ ਉੱਥੇ ਗੋਲੀ ਚਲਾਤੀ
7: ਜੀ
6: ਤੇ ਉਹ ਸ਼ਿਕਾਰੀ ਦੀ ਗੋਲੀ ਚੱਲੀ ਤੇ ਕਿੰਨੇ ਬਚੇ ਇਹ ਦੱਸਣਾ ਹੈ ਨਾ
7: ਹਾਂਜੀ ਬਿਲਕੁਲ
6: ਵੈਸੇ ਮੈਂ ਦੱਸ ਦਿੰਦਾ ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਮੈਂ ਮਿਰਚਾਂ ਦੇ ਬੂਟੇ ਲੈ ਕੇ ਆਇਆ ਇੱਕ ਹਫਤੇ ਦੇ ਵਿੱਚ ਇੱਕ ਹੱਥ ਦਾ ਗਿੱਠ ਹੁੰਦਾ ਇਹ ਤੋਂ ਉੱਪਰ ਵੱਧ ਗਏ ਨੇ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਸੰਤੋਸ਼ ਘੀਏ ਵਾਲੀ ਜਿਹੜੀ ਬੇਲ ਆ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਗਈ ਟੱਕੇ ਦੇ ਆਲੇ ਦੁਆਲੇ ਘੁੰਮਣੀ ਸ਼ੁਰੂ ਹੋ ਗਈ ਇੱਕ ਹਫਤੇ ਦੇ ਵਿੱਚ ਮੇਥੇ ਤਿਆਰ ਨੇ ਆਲਮੋਸਟ ਅਗਲੇ ਹਫਤੇ ਤੱਕ ਰੋਜ਼ ਮੈਂ ਦੇਖ ਕੇ ਆਉਣਾ ਤਾਂ ਮੈਂ ਤੁਹਾਨੂੰ ਕਹਿਣ ਲੱਗਿਆ ਇੱਕ ਹਫਤੇ ਦੇ ਵਿੱਚ ਬੈਂਗਣਾਂ ਦੀਆਂ ਬੇਲਾਂ ਜਿਹੜੀਆਂ ਨੇ ਉਹਨਾਂ 'ਚ ਕੰਡੇ ਜੇ ਆਉਣੇ ਸ਼ੁਰੂ ਹੋ ਗਏ ਨੇ ਤੇ ਮਿਰਚਾਂ ਧਨੀਆ ਪੁਦੀਨਾ ਬੈਂਗਣ ਕਰੇਲੇ ਚੱਪਣ ਖਰਬੂਜੇ ਅਧਵਾਣੇ ਤੋਂ ਲੈ ਕੇ ਫੁੱਲ ਖੁਸ਼ਬੂ ਵਾਲੇ ਫੁੱਲ ਲੈ ਕੇ ਆਇਆ ਸੰਤੋਸ਼ ਮੈਂ ਇਹਨਾਂ ਤੋਂ ਪੂਰਾ ਸਾਲ ਵਾਈਟ ਰੈੱਡ ਤੇ ਇੱਕ ਨੀਲੇ ਜਿਹੇ ਰੰਗ ਦੇ ਫੁੱਲ ਨੇ ਤਿੰਨ ਇਹਨਾਂ ਨੇ ਮੈਨੂੰ ਫੁੱਲ ਦਿੱਤੇ ਉਹ ਲਾਈਨ 'ਚ ਲਾਤੇ ਮੈਂ ਮੂਹਰੇ ਰਾਊਂਡ ਅਬਾਊਟ ਬਣਾਇਆ ਘਰ ਦੇ ਇੱਕ ਵਿਚਾਲੇ ਉਹਨਾਂ ਦੇ ਮੈਨੂੰ ਇੱਕ ਪਲਾਂਟ ਦਿੱਤਾ ਉਹ ਮੈਨੂੰ $40 ਦਾ ਆਇਆ ਉਹਨੇ ਇੰਨਾ ਫੈਲ ਜਾਣਾ ਗੋਲ ਗੋਲ ਬਣ ਜਾਣਾ ਯਾਨੀ ਕਿ ਮੂਰਲੀ ਬਿਊਟੀਫਿਕੇਸ਼ਨ ਘਰ ਦੀ $50-60 ਦੇ ਵਿੱਚ ਐਂਡ ਟੌਪ ਦੀ ਹੋ ਗਈ $17 ਚ
9: ਮੈਂ ਵੀ ਪਿਛਲੇ ਹਫਤੇ ਜਾ ਕੇ ਆਇਆ ਮੰਮੀ ਨਾਲ ਬਹੁਤ ਸੋਹਣਾ ਉੱਥੇ ਆਪਣਾ ਐਂ ਲਾ ਜਿਵੇਂ ਪੰਜਾਬ ਯੂਨੀਵਰਸਿਟੀ 'ਚ ਆ ਗਏ ਹੁੰਦੇ ਆ ਤੇ ਆਪਣੇ ਫੁੱਲਾਂ ਦੇ ਤੇ ਦੂਜੇ ਫੁੱਲ ਲਿਆਉਂਦੇ ਬਹੁਤ ਸੋਹਣੇ ਸੋਹਣੇ ਉਹਨਾਂ ਦੇ
6: ਸੰਤੋਸ਼ ਮੈਨੂੰ ਟੈਕਸਟ ਕਰਿਓ ਕੁਇਕਲੀ ਜੇ ਕਾਲ ਕਰ ਸਕਣ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5501 2547 ਐਂਬਲਟਨ ਰੋਡ ਆ 1.5 acre ਦੇ ਵਿੱਚ ਗ੍ਰੀਨ ਹਾਊਸ ਬਣਿਆ ਹੋਇਆ ਫੁੱਲ ਬੂਟੇ ਰਿਓ ਬਜਰੀ ਪੱਥਰ ਤੋਂ ਇਲਾਵਾ ਤੁਸੀਂ ਉੱਥੋਂ ਜਿਹੜਾ ਹੈਗਾ ਪਨੀਰੀ ਕੋਈ ਵੀ ਲੈਣੀ ਆ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕਰਾ ਕੇ ਅਪਰੂਵ ਇਹਨਾਂ ਨੇ ਗ੍ਰੀਨ ਹਾਊਸ ਆਪਣਾ ਨੈਗਰਾਉਂ ਦਾ ਲੇਕ ਦੇ ਵਿੱਚ 14 acre ਦਾ ਉੱਥੋਂ ਪਨੀਰੀ ਤਿਆਰ ਕਰਕੇ ਲਿਆਉਂਦੀ ਆ ਨਾ ਕਿ ਇਹ ਐਕਸਪੋਰਟ ਕਰਵਾਈ ਹੋਈ ਆ ਕਿਤੋਂ ਚਾਈਨਾ ਚੂਨਾ ਤੋਂ ਜਾਂ ਕਿਤੋਂ ਅਲੱਗ ਅਲੱਗ ਤਰ੍ਹਾਂ ਦੀ ਪਨੀਰੀ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਬੂਟੇ ਜੇ ਤੁਸੀਂ ਅੱਜ ਨਹੀਂ ਗਏ ਨਾ ਮੈਨੂੰ ਬਹੁਤ ਅਫਸੋਸ ਹੋਊਗਾ ਕੱਲ੍ਹ ਜਾਓ ਪਰਸੋਂ ਜਾਓ ਇੰਜੋਏ ਕਰੋ ਗ੍ਰੀਨ ਵੈਲੀ ਗਾਰਡਨ ਸੈਂਟਰ 2 ਲੋਕੇਸ਼ਨ ਮੈਕਵੀਨ ਐਂਡ ਮੇਫੀਲਡ ਦੂਸਰੀ ਹੈਗੀ ਆ 2547 ਐਂਬਲਟਨ ਕੈਂਬਰਿਜ ਤੋਂ ਆ ਰਹੇ ਹੋ ਲੰਡਨ ਗੋਲਫ ਮਿਲਟਨ ਕਿਚਨਰ ਗੋਲਫ ਜਾਂ ਤੁਸੀਂ ਹੈਮਿਲਟਨ ਨੈਗਰਾ ਫਾਲ ਤੋਂ ਆ ਰਹੇ ਹੋ ਬਾਈ ਜੀ ਫੁੱਲ ਨਹੀਂ ਇਹੋ ਜਿਹੇ ਕਿਤੋਂ ਮਿਲਣੇ ਅਤੇ ਬਾਈ ਜੀ ਇਹੋ ਜਿਹੀਆਂ ਸਬਜ਼ੀਆਂ ਨਹੀਂ ਕਿਤੋਂ ਮਿਲਣੀਆਂ ਇੰਡੀਆ ਵਾਲੀਆਂ ਇੰਡੀਆ ਵਾਲਾ ਟੇਸਟ ਮਿਰਚਾਂ ਐਂ ਤਿਆਰ ਪਈਆਂ ਨੇ ਹੁਣ ਬੂਟੇ ਜਾਣ ਲੱਗ ਗਏ ਉੱਪਰ ਅਤੇ ਮੈਂ ਜਿਹੜਾ ਹੈਗਾ 2 ਪਰਿਵਾਰਾਂ 'ਚ ਗਿਫਟ ਵੀ ਕੀਤੇ ਇੱਕ ਆਪਣੀ ਸਿਸਟਰ ਕੇ ਘਰੇ ਇੱਕ ਮੇਰੇ ਆ ਦੋਸਤ ਇਹਨਾਂ ਦੇ ਘਰੇ ਹੈ ਨਾ 2 ਪਰਿਵਾਰਾਂ 'ਚ ਮੈਂ ਬੂਟੇ ਗਿਫਟ ਕੀਤੇ ਆ ਮਤਲਬ ਅਲੱਗ ਲੈ ਕੇ ਆਇਆ ਸੀ ਮੈਂ ਗਿਫਟ ਕਰਨ ਵਾਸਤੇ ਸਾਰਾ ਸਾਲ ਸਬਜ਼ੀ ਖਾਣਗੇ ਨਾਲੇ ਯਾਦ ਰੱਖਿਆ ਕਰਨਗੇ ਵੀ ਅਮਨ ਹੋਣਾ ਦੇ ਨਾਲ ਲਿਆ ਕੇ ਦਿੱਤੇ ਸੀ ਗਿਫਟ ਬੂਟੇ ਗਿਫਟ ਕਰੋ ਲੋਕਾਂ ਨੂੰ ਫੁੱਲ ਗਿਫਟ ਕਰੋ ਤੁਸੀਂ ਫਲਾਵਰ ਦਾ ਇੱਕ ਪਲਾਂਟ ਗਿਫਟ ਕਰੋ ਅਗਲਾ ਹਰ ਸਾਲ ਕਿਆ ਕਰੂਗਾ ਭੂਆ ਜੀ ਦੇ ਕੇ ਗਏ ਸੀ ਆਹ ਫੁੱਲ ਸਾਡੇ ਘਰੇ ਲੱਗੇ ਕਿੰਨੀ ਵਧੀਆ ਗੱਲ ਦੱਸੀ ਸੰਤੋਸ਼ ਮੈਂ ਗ੍ਰੀਨ ਵੈਲੀ 647-222-5501 ਦੇ ਉੱਤੇ ਕਾਲ ਕਰਨੀ ਹੈ ਏ ਬੀ ਐਸ ਆਟੋਕਲੇਜ਼ਨ ਕਹਿੰਦਾ ਕਿਚਨਰ ਵਾਟਰਲੂ ਕੈਂਬਰਿਜ ਦਾ ਏਰੀਆ ਹੋਵੇ ਚਾਹੇ ਕਿਸੇ ਵੀ ਸ਼ਹਿਰ 'ਚ ਤੁਹਾਡੀ ਕੋਈ ਗੱਡੀ ਨੂੰ ਪ੍ਰੋਬਲਮ ਆ ਗਈ ਨਾ ਜੇ ਅਸੀਂ ਉਹਦੀ ਟੇਕ ਕੇਅਰ ਕਰਾਂਗੇ ਅਤੇ ਤੁਸੀਂ ਕਿਸੇ ਨੇ ਵੀ ਜਿਹੜਾ ਹੈਗਾ ਆਪਣੀ ਗੱਡੀਆਂ ਦੀ ਰਿਪੇਅਰ ਕਰਾਉਣੀ ਹੈ ਬੋਡੀ ਦੀ ਅਤੇ ਪੇਂਟ ਦਾ ਕੰਮ ਕਰਾਉਣਾ ਕੋਈ ਵੀ ਤਾਂ ਤੁਸੀਂ ਏ ਬੀ ਐਸ ਆਟੋਕਲੇਜ਼ਨ 416-520-1946 ਦੇ ਉੱਤੇ ਤੁਸੀਂ ਕਾਲ ਕਰਨੀ ਆ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਤਿੰਨ ਘਰਾਂ ਦੇ ਵਿੱਚ ਜੋਤੀ ਹਮਨੇ ਉਹ ਲਗਾਏ ਹੈ ਤਿੰਨ ਘਰੋਂ ਮੈਂ ਔਰ ਮੇਰੇ ਜੋ ਮਿਰਚ ਕੇ ਬੂਟੇ ਆ ਬੜੇ ਵੀ ਹੋ ਗਏ ਆ ਜੈਸੇ ਆਪਣੇ ਮੇਰੇ ਕੋਲ ਫਰੰਟ ਯਾਰਡ ਮੇਰਾ ਸੈੱਟ ਕਰਕੇ ਦਿਆ ਨਾ ਅਲੱਗ ਅਲੱਗ ਤਰ੍ਹਾਂ ਕੇ ਫੂਲਸ ਐਂਡ ਵੋ ਸਾਰੇ ਵੋ ਫਲਾਵਰਸ ਔਰ ਜੋ ਹੈ ਆਪਣੇ ਪੋਟ ਬਤਾਏ ਥੇ ਪਲੀਜ਼ ਇੱਕ ਵਾਰ ਕੁਇਕਲੀ ਹਮ ਬੋਲ ਦੇਂਗੇ ਟਾਈਮ ਕਮ ਹੈ ਕਿਉਂਕਿ ਆਜ ਸੇ ਲੈ ਕੇ ਪਰਸੋਂ ਤੱਕ ਲੋਕੋਂ ਕਾ ਪੂਰਾ ਹਮ ਭੀੜ ਕਰਕੇ ਰੱਖੇਂਗੇ ਵਹਾਂ ਪੇ ਔਰ ਜਬ ਮੈਂ ਆਇਆ ਕਿਤਨੀ ਭੀੜ ਥੀ ਹਮਾਰੇ ਲੋਕੋਂ ਕੀ ਸਪੈਸ਼ਲੀ ਹਮਾਰੇ ਇੰਡੀਅਨ ਲੋਕ ਹੀ ਲੋਕ ਥੇ ਵਹਾਂ ਪੇ ਹੈ ਨਾ ਇੱਕ ਦੋ ਗੋਰੇ ਜਾਂ ਚੀਨੇ ਥੇ ਇੱਕ ਦੋ ਹੈ ਨਾ ਆਪ ਪਲੀਜ਼ ਦੀਜੀਏ ਮੈਸੇਜ
10: हाँ जी आप मैंने आपको काफी सारे जो हर साल आने वाले फूल दिए थे वो पेरिनियल्स थे, उसमें हाइड्रेंजिया दिया था, उसमें आपको डिफरेंट टाइप्स के डेजीज दिए थे, और आपने मुझे पिक्चर दिखाया था कि ये एरिया में मैं क्या क्या लगा सकता हूँ और इसको कैसे सुंदर बना सकते हैं। तो मैंने आपको काफी दो श्रब्स भी सजेस्ट किए, तो वो भी आपको पसंद आए, आपने वो भी ले खरीदे, तो वो सेंट्रल के लिए आपको एक सेंटर पीस दिया मैंने, और आजू बाजू लगाने के लिए मैंने सारे जो पौधे दिए थे वो सारे हर साल आने वाले प्लांट्स आपको मैंने दिए थे, और उसके साथ आपने 5 to 6 ट्रेज ऑफ डिफरेंट वेजिटेबल्स लिए थे जो आपको अभी बड़े भी हो रहे हैं, और आई एम श्योर विद इन 2 weeks के अंदर आपको उसके फल भी आने लगेंगे।
6: और लोगों के ऐसे आप डिस्कस करते हैं रेडी सुन के कि मैं हमने लगाने हमें बताइए क्या लगाना।
10: हाँ जी जैसे कल 3 लोग मेरे पास आए पिक्चर लेकर आ गए थे कि ये मेरा एरिया है और इसमें आप सजेस्ट करो मुझे क्या लगाना चाहिए, तो मैंने उनको ट्रीज भी दिए थे, लाइक ट्रीज भी हम सेल कर रहे हैं तो मैंने ट्रीज के सजेशंस दिए, पेरिनियल्स जो हर साल आने वाले प्लांट्स है वो भी उन्होंने ले लिए, लाइक आप लिलीज लगा सकते हो, आप वेरियस टाइप्स ऑफ ग्रासेस जो होते हैं वो वापस आ जाते हैं, उनको अच्छे से
6: फ्लावर्स आ जाते हैं। बी करके 4 फुल उगणगे, एक अपने आप आया करनगे, अपने आप चढ़ जा कर, मेरा करना लेना देना नहीं कोई सॉरी माई बैड। तो ग्रीन वैली गार्डन सेंटर नो जरूर विजिट करो, ज्योति उत्थे खास तौर पर थोड़ा इंतजार कर रहे हैं, और ज्योति थानू एक प्लांट सुजैसट करूँ कि इन्हों इदा लगाओ, इन्ना पानी देना, इन्नी दूर लगाओ, और तुम्हें प्लांटेन का स्वाद आऊगा, सुख पेगा। 6472226501 ज्योति आपका फोन आपके पास होता है?
10: हाँ जी
6: मेरे को लगता है आपसे ज्यादा फोन मेरे को आ जाता है डायरेक्शन लेने के लिए लोगों के।
10: अच्छा जी नहीं मैं वो मुझे भी बहुत कॉल्स आ रहे हैं कि ये आपके पास ये प्लांट है क्या, ये ट्री है क्या, तो सबको बताया जा रहा है कि सब कुछ अवेलेबल है, और एक्चुअली दूर दूर से लोग आ रहे हैं लेने के लिए।
6: फ्रूट वाले कौन कौन से ट्रीज है आपके पास?
10: क्या
6: फ्रूट के लिए कौन कौन से ट्रीज हैं?
10: फ्रूट्स के हमारे पास चेरीज है, एप्पल्स है, पेयर्स है, ऑन डिमांड हमारे पास, जैसे लोग बोलते कि हमें ये नेक्टरिन दे दो, नेक्टरिन का ट्री ला के दो, कुछ नेक्टरिन के वैरायटीज होते हैं उसमें सेल्फ पोलिनेटेड होना चाहिए, वो कुछ प्लांट जो होते वो तुम्हें पेयर में लगाने पड़ते, एक ट्री लगाने से फल कम आते तो 2 लगाने पड़ते, वो सारा हम सजेशन देते क्लाइंट्स को कि तुम क्या
6: नंबर नोट कर लो ज्योति, अभी टाइम में हमारे पास ज्यादा नहीं होगा, 6472226501 ਦੇ ਉੱਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਬਹੁਤ ਅੱਛੀ ਜਗ੍ਹਾ ਦੇ ਉੱਤੇ ਪਹੁੰਚਾ ਰਹੇ ਹਾਂ ਜਿੱਥੇ ਜਾ ਕੇ ਤੁਸੀਂ ਸਾਡਾ ਥੈਂਕਸ ਕਰੋਗੇ। ਰੀਜ਼ਨੇਬਲ ਕੀਮਤ ਦੇ ਉੱਤੇ ਟ੍ਰੇਆਂ ਲਗਾਈਆਂ ਹੋਈਆਂ ਇਹਨਾਂ ਨੇ, ਤੁਸੀਂ ਮੇਰੀ ਯਕੀਨ ਮੰਨੋ ਤੇ ਜਾ ਕੇ ਪ੍ਰਾਈਜ਼ ਪੜ੍ਹਨੀ ਬੰਦ ਕਰ ਦੇਣੀ ਜਦ ਉੱਥੇ ਪਹੁੰਚ ਜਾਣਾ, ਪੜ੍ਹਦੇ ਹੀ ਨਹੀਂ ਫਿਰ, ਅਗਲਾ ਕਹਿੰਦਾ ਕੀ 200-400 ਰੁਪਇਆ ਕੀ ਆ, ਸ਼ੌਂਕ ਪੂਰੇ ਕਰੋ ਸਾਰੇ ਆਪਣੇ, ਖੇਤੀ ਦਾ ਕੰਮ ਕਰੋ ਘਰੇ, ਔਰ ਤੁਹਾਡੇ ਮੰਮੀ ਡੈਡੀ ਕਰਦੇ ਹੁਣ ਕਿ ਨਹੀਂ?
9: ਹਾਂਜੀ ਉਹ ਬਿਜ਼ੀ ਰਹਿੰਦੇ ਆ ਸ਼ਾਮ ਨੂੰ। ਹਾਂਜੀ
6: ਸੋ ਇਹਨਾਂ ਦੇ ਮੰਮੀ ਡੈਡੀ ਜੋਤੀ ਆਪਣੇ ਪਾਸ ਪਲਾਂਟਸ ਲੈ ਕੇ ਗਏ ਥੇ, ਉਹ ਬਹੁਤ ਬਿਜ਼ੀ ਰਹਿੰਦੇ ਆ, ਹਾਂਜੀ ਸੁਬਾਹ ਸ਼ਾਮ ਲੱਗੇ ਰਹਿੰਦੇ ਆ। 6472226501 ਥੈਂਕ ਯੂ ਸੋ ਮਚ, ਕੱਲ ਬਾਤ ਕਰਾਂਗੇ ਜੋਤੀ ਡਿਟੇਲ ਮੇ।
10: ਸ਼ੋਰ ਜੀ, ਥੈਂਕ ਯੂ।
6: 6472226501 ਦੇ ਉੱਤੇ ਕਾਲ ਕਰਦੇ ਆ ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਉੱਤੇ, ਔਰ ਇਹਦੇ ਨਾਲ ਨਾਲ ਤੁਸੀਂ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਸੋਚ ਰਹੇ ਸੀ ਕਰਾਉਣ ਲਈ, ਤੇ ਤੁਸੀਂ ਗ੍ਰੇਸ ਵਾਲਿਆਂ ਨੂੰ ਕਾਲ ਕਰਨੀ ਆ, ਗ੍ਰੇਸ ਰੈਨੋਵੇਸ਼ਨ, ਜਿਹੜੇ ਕਿ ਤੁਹਾਡੀ ਲੀਗਲ ਬੇਸਮੈਂਟ ਤੋਂ ਲੈ ਕੇ ਬੈਕ ਸਪਲੈਸ਼, ਸਟੱਕੋ ਰਿਪੇਅਰ ਕਰਾਉਣੀ ਆ, ਸਟੱਕੋ ਖਰਾਬ ਹੋ ਗਈ ਤੁਹਾਡੀ, ਅਤੇ ਤੁਹਾਡਾ ਜਿਹੜਾ ਡੈਕ ਹੈਗਾ ਬਣਾਉਣਾ ਪਰਲੇ ਪਾਸੇ ਬਾਹਰ, ਜਾਂ ਤੁਹਾਡੇ ਡੈਕ ਨੂੰ ਰਿਪੇਅਰ ਕਰਾਉਣਾ, ਜਾਂ ਤੁਹਾਡੀ ਫੈਂਸ ਡਿੱਗਣ ਵਾਲੀ ਉਹਨੂੰ ਫਿਕਸ ਕਰਾਉਣਾ, ਸਪਰੇ ਪੇਂਟਿੰਗ ਕਰਦੇ ਨੇ ਇੰਟੀਰੀਅਰ ਐਕਸਟੀਰੀਅਰ ਦੀ, ਗ੍ਰੇਸ ਵਾਲਿਆਂ ਨੂੰ ਕੰਟੈਕਟ ਕਰਨਾ 437-219-7963 ਅਤੇ ਤੁਸੀਂ ਗ੍ਰੇਸ ਰੈਨੋਵੇਸ਼ਨ ਵਾਲਿਆਂ ਨੂੰ ਕੰਟੈਕਟ ਕਰੋਗੇ। ਔਰ ਐਟਲਸ ਕਿਚਨ ਵਾਲੇ ਕਹਿੰਦੇ ਨੇ ਵੁੱਡ ਦਾ ਕੋਈ ਵੀ ਕੰਮ ਕਰਾਉਣਾ ਲੱਕੜ ਦਾ, ਤਾਂ ਵੀ ਆਰ ਦਾ ਬੈਸਟ, ਤੁਹਾਨੂੰ ਅਸੀਂ ਦਿਖਾਵਾਂਗੇ ਕਿਵੇਂ ਪੁਰਾਣੀ ਕਿਚਨ ਨੂੰ ਨਵੀਂ ਬਣਾਉਣਾ, ਜਾਂ ਵੁੱਡ ਦਾ ਕੋਈ ਵੀ ਸਟੋਰ ਬਣਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ, ਜਾਂ ਕੋਈ ਆਫਿਸ ਤਿਆਰ ਕਰਾਉਣਾ। ਐਟਲਸ 7427478700 ਔਰ ਆਰ ਐਸ ਜੀ ਕਸਟਮ ਸੋਫਾ, ਮੈਂ 2 ਕੁਰਸੀਆਂ ਇਹਨਾਂ ਤੋਂ ਬਣਾ ਰਿਹਾ ਆਪਣੇ ਘਰ ਦੇ ਬਾਹਰ ਬਹਿਣ ਵਾਲੀਆਂ, ਸੋ ਪੋਰਚ ਦੇ ਏਰੀਏ 'ਚ ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ। ਚਾਈਨਾ ਨੂੰ ਫੇਲ ਕਰ ਦਿੱਤਾ ਇਹਨਾਂ ਨੇ, ਚਾਈਨਾ ਫੇਲ ਕਰਤਾ ਕੈਨੇਡਾ ਦੇ ਵਿੱਚ। ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ, ਰਾਜ ਨੂੰ ਕਾਲ ਕਰਨੀ ਆ ਪੁਰਾਣੀਆਂ ਕੁਰਸੀਆਂ, ਪੁਰਾਣੇ ਮੇਜ਼ ਅਤੇ ਪੁਰਾਣੇ ਸੋਫੇ ਨਵੇਂ ਬਣਾਉਣੇ ਨੇ, ਅਗਰ ਨਵੀਂ ਸ਼ੇਪ ਦੇ ਵਿੱਚ ਦੁਨੀਆਂ ਦਾ ਕੋਈ ਵੀ ਸੋਫੇ ਦੀ ਫੋਟੋ ਲਿਆ ਦਿਓ ਦੁਨੀਆਂ ਦੇ, ਤੁਹਾਨੂੰ ਤਿਆਰ ਕਰ ਦੇਣਗੇ। ਚਾਈਨਾ ਨੂੰ ਫੇਲ ਕਰਤਾ ਕੀਮਤ 'ਚ, ਕੁਆਲਿਟੀ 'ਚ ਕੈਨੇਡਾ ਵਰਗੀ ਕੁਆਲਿਟੀ। 647-705-1317 6475-1317 ਦੇ ਉੱਤੇ ਕਾਲ ਕਰਨੀ ਹੈ। ਅਸ਼ੋਕ ਸਾਹਨੀ CPSC, ਜੇ ਕਿਸੇ ਵੀ ਤਰ੍ਹਾਂ ਦੀ ਟੈਕਸ ਦੀ ਕੋਈ ਪ੍ਰੋਬਲਮ ਹੈ, ਟੈਕਸ ਦੇ ਵਿੱਚ ਟੋਪ ਦਾ ਨਾਮ 905-458-1399 905-458-1399 ਔਰ ਫੇਥ ਫਲੋਰਿੰਗ ਵਾਲਿਆਂ ਨੂੰ ਕੋਂਟੈਕਟ ਕਰਨਾ। ਤੁਸੀਂ ਫਲੋਰਿੰਗ ਦਾ ਕੋਈ ਵੀ ਕੰਮ ਹੈਗਾ ਤਾਂ ਤੁਸੀਂ ਪੌੜੀਆਂ ਨਵੀਆਂ ਲਵਾਉਣੀਆਂ ਨੇ, ਜਿਹੜੇ ਸਟੈਪਸ ਹੁੰਦੇ ਪੌੜੀਆਂ ਦੇ, ਪੌੜੀਆਂ ਵਾਰਨਿਸ਼ ਕਰਾਉਣੀਆਂ ਨੇ, ਉਹਦੇ ਜਿਹੜੇ ਹੱਥ ਹੁੰਦੇ ਨੇ ਹੈਂਡਲ ਦਾ ਸਾਈਡ 'ਤੇ ਉਹਨੂੰ ਸਪਿੰਡਲਸ ਨਵੇਂ ਲਾ ਦਿੰਦੇ ਨੇ, ਹਾਰਡਵੁੱਡ ਫਲੋਰ ਨਵਾਂ ਵੀ ਪਾਉਂਦੇ ਅਤੇ ਪੁਰਾਣੇ ਨੂੰ ਵਾਰਨਿਸ਼ ਵੀ ਕਰ ਦਿੰਦੇ ਨੇ। ਤੁਸੀਂ ਕੋਈ ਵੀ ਵੁੱਡ ਦਾ ਕੰਮ ਵਾਰਨਿਸ਼ ਕਰਾਉਣਾ, ਫੇਥ ਫਲੋਰਿੰਗ ਵਾਲੇ, ਟੋਪ ਦਾ ਨਾਮ ਹੈ, ਫਲੋਰਿੰਗ 'ਚ ਟੋਪ ਦੀ ਕੰਪਨੀ ਆ, ਅਤੇ ਕੋਈ ਵੀ ਰੇਟ 'ਤੇ ਇਹਨਾਂ ਨਾਲ ਮੈਚ ਨਹੀਂ ਹੋ ਸਕੂਗਾ। ਫਲੋਰਿੰਗ ਵਾਸਤੇ 437-223-1094 437-223-1094 ਔਰ ਨਾਲ ਨਾਲ ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ 'ਚ ਰਾਜਿਆਂ ਵਰਗਾ ਨਾਮ ਹੈ ਬੋਲਟਨ ਸਪਰਿੰਗ ਸ਼ੋਪ ਦਾ, ਲੀਪ ਸਪਰਿੰਗ ਬੁਸ਼ਿੰਗ ਦਾ ਕੰਮ 905-857-5282। ਡੈਂਟਿਸਟਰੀ ਐਟ ਰੈਂਬਲਰ, ਤੁਸੀਂ ਡਾਕਟਰ ਗਰੇਵਾਲ ਕੋਲ ਅਗਰ ਦੰਦ ਟੈਸਟ ਨਹੀਂ ਨਾ ਕਰਾਏ ਤਾਂ ਇਹਦਾ ਮਤਲਬ ਤੁਹਾਡਾ ਹਾਸਾ ਮੁਕੰਮਲ ਨਹੀਂ ਹੈ। ਡਾਕਟਰ ਗਰੇਵਾਲ ਕਹਿੰਦੇ ਤੁਹਾਡਾ ਦੰਦਾਂ ਦਾ ਇਲਾਜ ਹੁਣ ਫਰੀ ਹੋ ਰਿਹਾ, 90,000 ਤੋਂ ਘੱਟ ਇਨਕਮ ਵਾਲੇ ਲੋਕ ਕਾਲ ਕਰੋ, ਕੋਈ ਪੈਸਾ ਪੇ ਕਰਨ ਦੀ ਜ਼ਰੂਰਤ ਨਹੀਂ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਕਿ ਤੁਸੀਂ ਇਹ ਬੈਨੀਫਿਟਸ ਨੂੰ ਆਪਣੇ ਪਰਿਵਾਰ ਲਈ ਕਿਵੇਂ ਯੂਜ਼ ਕਰ ਸਕਦੇ ਹੋ, ਔਰ ਇਹ ਸਰਕਾਰ ਵੱਲੋਂ ਦਿੱਤੇ ਜਾਂਦੇ ਆ। 905-451-8211 ਕਿਸੇ ਨੇ ਵੀ ਦੰਦਾਂ ਦਾ ਚੈੱਕਅਪ ਕਰਾਉਣਾ, ਇਸ ਵੀਕਐਂਡ ਦੇ ਉੱਤੇ ਅਪੁਆਇੰਟਮੈਂਟਸ ਅਵੇਲੇਬਲ ਨੇ 905-451-8211 ਔਰ ਨਾਲ ਨਾਲ ਰਾਈਟ ਵਿੰਡੋ ਫਿੱਟ, ਟਾਕੀਆਂ ਦਰਵਾਜ਼ੇ ਚੇਂਜ ਕਰਾਉਣ ਲੱਗਿਆ, ਰਾਈਟ ਵਿੰਡੋ ਫਿੱਟ 416-203-3200 ਅਤੇ ਮਨਮੋਹਨ ਸਿੰਘ 416-990-3200 ਦੇ ਉੱਤੇ ਮਨਮੋਹਨ ਸਿੰਘ ਨੂੰ ਕਾਲ ਕਰਨੀ ਹੈ 416-990-3200 ਔਰ ਸਾਨੂੰ ਸ਼ੋਅ ਤੋਂ ਬਾਅਦ 416-518-3200। ਕੱਲ੍ਹ ਮਿਲਟਨ ਫੋਰਡ ਵਾਲੇ ਬਹੁਤ ਸਾਰੀਆਂ ਗੱਡੀਆਂ ਬਾਹਰ ਕੱਢ ਕੇ ਖੜਾਉਣਗੇ, ਪੁਰਾਣੀ ਗੱਡੀ ਕੋਈ ਵੀ ਲੈ ਜਾਓ, ਫੋਰਡ ਦੀਆਂ 3 ਗੱਡੀਆਂ ਸਾਡੇ ਡਰਾਈਵ ਵਿੱਚ ਇਸ ਸਮੇਂ ਖੜੀਆਂ ਨੇ, ਮੈਕੀ ਖੜੀ ਆ, ਇਲੈਕਟ੍ਰਿਕ ਕਾਰ F-150 ਅਤੇ ਤੀਸਰਾ
9: ਬਰੋਂਕੋ
6: ਖੜਾ ਫੋਰਡ ਦੀ ਬੱਲੇ ਬੱਲੇ, ਮਿਲਟਨ ਫੋਰਡ 416-302-9941 416-302-9941 ਔਰ ਸੰਤੋਸ਼ ਉਹਨਾਂ ਨੂੰ ਕੋਂਟੈਕਟ ਕਰਨਾ ਕੋਈ ਵੀ ਪ੍ਰੋਪਰਟੀ ਦੇ ਲਈ, ਕਿਸੇ ਵੀ ਪ੍ਰੋਪਰਟੀ ਨੂੰ ਰੈਂਟ ਕਰਨ ਲਈ, ਕਿਸੇ ਵੀ ਘਰ ਵਾਸਤੇ ਖਰੀਦਣ ਵਿੱਚ ਨਹੀਂ। ਸੰਤੋਸ਼ ਨੰਬਰ
11: Another Don Clean with the Don Ducks.
12: Oh, he's doing dishes with Don Platinum.
13: The only soap trusted to save wildlife affected by oil.
12: And Platinum removes up to 99% of grease and food residue, so he doesn't have to work so hard.
13: Well, flap my wings. What'll he do with all that unused elbow grease?
12: Organize the fridge, the spice rack, the junk drawer.
13: What are you quacking on about? He's gonna make enchiladas.
12: More dishes? That's giving this duck goosebumps.
11: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਨੋਬਲ ਫਲੈਗ ਫੂਡ ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਲੈਗ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਲੈਗ ਫੂਡ 2945 ਸੈਂਡਵਰਡ ਪਾਰਕਵੇ ਈਸਟ 2 Sirkajan 20 ਗਲਿੰਗਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566 ਨੋਬਲ ਫਲੈਗ ਫੂਡ।
4: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7363-4
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 5 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਇਸ ਸ਼ੁੱਕਰਵਾਰ ਵਾਲੇ ਦਿਨ ਦੇ ਵਿੱਚ। ਜੇ ਗੱਲ ਕਰੀਏ ਜੇਠ ਮਹੀਨੇ

ਕਿ ਬੱਦਲਵਾਈ ਵੀ ਸ਼ੋਅ ਹੋ ਰਹੀ ਹੈ, ਬੱਦਲ ਵੀ ਹੋਣਗੇ 2 ਵਜੇ ਤੋਂ ਬਾਅਦ। ਪਰ ਜਿਹੜਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਗਰਮੀ ਵਾਲਾ ਦਿਨ ਆਇਆ ਨਾ, ਕਿਉਂਕਿ ਧੁੱਪ ਜ਼ਿਆਦਾ ਹੈਗੀ ਆ, ਮੋਰਨਿੰਗ ਦੇ ਵਿੱਚ ਹੀ 25 ਡਿਗਰੀ ਹੈ, ਤਾਂ ਸਾਰਾ ਦਿਨ ਤਾਂ ਫਿਰ ਹਾਈ ਹੋ ਜਾਣਾ ਟੈਂਪਰੇਚਰ, ਯਾਨੀ ਕਿ ਗਰਮੀ ਮਹਿਸੂਸ ਕਰੋਗੇ। ਵੱਧ ਤੋਂ ਵੱਧ ਪਾਣੀ ਪੀਓ ਜੀ, ਉਂਝ ਬਿਲਕੁਲ ਸਿੱਧੀ ਧੁੱਪ ਦੇ ਵਿੱਚ ਥੋੜ੍ਹੀ ਦੇਰ ਹੀ ਰਹੋ, ਕਿਉਂਕਿ ਕਈ ਵਾਰ ਜ਼ਿਆਦਾ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਨਾ। ਸੋ ਬਾਕੀ ਹਵਾ ਜਿਹੜੀ 20 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲਣੀ ਹੈ ਜੀ। 8:57 'ਤੇ ਸਨਸੈੱਟ ਹੋਣਾ ਹੈ, ਅਤੇ ਰਾਤ ਨੂੰ ਮੀਂਹ ਸ਼ੋਅ ਹੋ ਰਿਹਾ ਜੀ 11 ਵਜੇ। ਸੋ 11 ਵਜੇ ਤੋਂ ਲੈ ਕੇ ਫਿਰ ਮੀਂਹ ਜਿਹੜਾ ਪਈ ਜਾਣਾ ਕੱਲ੍ਹ ਸਵੇਰ ਤੱਕ। 5 ਵਜੇ 18 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ, ਅਤੇ 5:38 'ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ। 7 ਵਜੇ ਤੱਕ ਮੀਂਹ ਜਿਹੜਾ ਪਈ ਜਾਣਾ, ਬਾਕੀ ਬੱਦਲਵਾਈ ਕੱਲ੍ਹ ਸ਼ੋਅ ਹੋ ਰਹੀ ਹੈ। ਚਲੋ ਵਧੀਆ ਮੌਸਮ ਹੈ, ਤੁਸੀਂ ਇੰਜੋਏ ਕਰਨਾ ਜੀ, ਬੜਾ ਵਧੀਆ ਵੀਕਐਂਡ ਹੈ। ਜਦੋਂ ਵੀਕਐਂਡ ਆਉਣ ਵਾਲਾ ਹੁੰਦਾ, ਅਤੇ ਅੱਜ ਜਿਵੇਂ ਫਰਾਈਡੇ ਹੈ, ਸੋ ਬੜੀ ਉਤਸੁਕਤਾ ਹੁੰਦੀ ਹੈ ਵੀ ਫਟਾਫਟ ਕਦੋਂ ਛੁੱਟੀਆਂ ਆਉਣ, ਹੈ ਨਾ। ਪਰ ਜਿਹੜੇ 7 ਦਿਨ ਕੰਮ ਕਰਦੇ ਆ ਉਹਨਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ, ਪਰ ਕਈ ਵੀਕਐਂਡ 'ਤੇ ਜ਼ਿਆਦਾ ਕੰਮ ਕਰਦੇ ਆ। ਪਰ ਵੀਕਐਂਡ 'ਤੇ ਜਿਹੜੇ 5 ਦਿਨ ਕੰਮ ਕਰਦੇ ਆ, ਫਿਰ ਉਹ ਕਹਿੰਦੇ ਆ ਵੀ ਖਾਓ ਪੀਓ ਸੌ ਆਰਾਮ ਕਰੋ, ਅਤੇ ਫਿਰ ਜਾਂ ਘੁੰਮੋ ਫਿਰੋ, ਹੈ ਨਾ, ਜਾਂ ਗਰੋਸਰੀ ਕਰੋ। ਇਹ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਗਰੋਸਰੀ ਦਾ। ਤਾਂ ਲਓ ਜੀ, ਅੱਜ ਹੋ ਗਈ 5 ਜੂਨ, ਅਤੇ ਜੇ ਆਪਾਂ ਇਤਿਹਾਸ ਦੀ ਅੱਜ ਗੱਲ ਕਰੀਏ, ਤੁਹਾਡੇ ਲਈ ਪਹਿਲਾਂ ਤਾਂ ਸ਼ਬਦ ਲਾਇਆ ਜੀ ਬੜਾ ਵਧੀਆ, ਪ੍ਰਭ ਹਰ ਮੰਦਰ ਸੋਹਣਾ ਜਿਸ ਮੈਂ ਮਾਣਕ ਲਾਲ। ਅਤੇ ਲਓ ਜੀ, ਬਿਲਕੁਲ ਤੁਹਾਡੇ ਤੱਕ ਇਹ ਸ਼ਬਦ ਪਹੁੰਚਾਇਆ, ਕਿਉਂਕਿ ਜਿਹੜਾ ਹਫ਼ਤਾ ਹੈਗਾ, ਇਹ ਘੱਲੂਘਾਰਾ ਹਫ਼ਤਾ ਅਸੀਂ ਜਿਹੜਾ ਹੈਗਾ ਮਨਾ ਰਹੇ ਹਾਂ, ਜਿਹਦੇ ਵਿੱਚ ਜੂਨ 1984 ਦੇ ਵਿੱਚ ਜਿਹੜਾ ਹੰਗਾਮਾ ਕੀਤਾ ਗਿਆ, ਜਿਹੜਾ ਨੁਕਸਾਨ ਪਹੁੰਚਾਇਆ ਗਿਆ, ਉਹਦੀ ਯਾਦ ਜਿਹੜੀ ਉਹ ਤਾਜ਼ਾ ਹੁੰਦੀ ਹੈ। ਸੋ ਅੱਜ 5 ਜੂਨ ਹੈ। ਸੋ 5 ਜੂਨ 1984 ਦੀ ਕਹਿੰਦੇ ਰਾਤ 10 ਵਜੇ 13 ਫੌਜੀ ਟੈਂਕ ਅਤੇ 1 ਦਰਜਨ ਬਖਤਰਬੰਦ ਫੌਜੀ, ਯਾਨੀ ਕਿ ਜਿਹਨਾਂ ਕੋਲ ਅਸਲਾ ਪੂਰਾ ਕੰਪਲੈਕਸ ਦੇ ਵਿੱਚ, ਉਹ ਦਾਖਲ ਹੋਏ। ਔਰ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਕਹਿੰਦੇ ਹੈੱਡ ਗ੍ਰੰਥੀ ਸੀਗੇ, ਹੈੱਡ ਰਾਗੀ, ਜਿਹੜੇ ਕਿ ਉਸ ਸਮੇਂ ਕੀਰਤਨ ਕਰ ਰਹੇ ਹੋਣੇ ਆ ਜੀ, ਅਮਰੀਕ ਸਿੰਘ, ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ। ਸੋ ਉਹਨਾਂ ਦੀ ਉਸ ਸਮੇਂ ਫਿਰ ਸ਼ਹਾਦਤ ਹੋ ਗਈ ਸੀ ਕੀਰਤਨ ਕਰਦਿਆਂ ਦੀ। ਸੋ ਬਿਲਕੁਲ ਜੀ, ਅੱਜ 5 ਜੂਨ ਹੈਗੀ ਹੈ ਜੀ। ਸੋ 5 ਜੂਨ 1984 ਨੂੰ ਆਪਾਂ ਯਾਦ ਕਰ ਰਹੇ ਹਾਂ। ਸੋ ਜੇ ਆਪਾਂ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ, ਸੋ ਜੂਨ 1984 ਦੇ ਘੱਲੂਘਾਰੇ ਸੰਬੰਧੀ, ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਆ, ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਚੁੱਕੀ ਹੈ ਜੀ ਕੱਲ੍ਹ ਤੋਂ। ਸੋ ਕੱਲ੍ਹ ਨੂੰ ਭੋਗ ਪੈਣਗੇ। ਸੋ ਉਸ ਸਮੇਂ ਦੇ ਵਿੱਚ ਜਿਹੜਾ ਹੈ ਯਾਦ ਕੀਤਾ ਜਾਊਗਾ ਜੀ ਸਾਰਾ ਉਸ ਸਮੇਂ ਨੂੰ। ਸੋ ਜਦੋਂ ਹੁਣ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ, ਤਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੋ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਉੱਥੇ ਮੌਜੂਦ ਸੀਗੀਆਂ। ਸੋ ਉਹਨਾਂ ਨੇ ਵੀ ਜਿਹੜਾ ਇਹ ਕਿਹਾ ਵੀ ਇੱਕ ਤਾਂ ਸਾਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ, ਅਤੇ ਇੱਕ ਉਹਨਾਂ ਨੇ ਕਿਹਾ ਵੀ ਜਿਹੜੇ ਸਮੂਹਬੰਦੀ ਸਿੱਖ ਹੈਗੇ ਆ, ਹੈ ਨਾ, ਜਿੰਨੇ ਵੀ ਸਿੱਖ ਬੰਦੀ ਬਣਾਏ ਹੋਏ ਆ, ਔਰ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਸੋ ਉਹਨਾਂ ਨੂੰ ਰਿਹਾਅ ਕਰਨ ਦੇ ਲਈ ਬੇਨਤੀ ਕੀਤੀ ਹੈ ਸਰਕਾਰ ਨੂੰ, ਕਿਉਂਕਿ ਵੀ ਇੰਨਾ ਟਾਈਮ ਹੋ ਗਿਆ, ਅਤੇ ਉਹਨਾਂ ਵੱਲ ਵੀ ਥੋੜ੍ਹਾ ਜਿਹਾ ਗੌਰ ਕਰੋ। ਜੇ ਉੱਧਰ ਰਾਮ ਰਹੀਮ ਦੀ ਗੱਲ ਕੀਤੀ ਜਾਂਦੀ ਹੈ, ਉਹ ਦੇਖ ਲਓ ਪਤਾ ਨਹੀਂ ਕਿੰਨੇ 17ਵੀਂ 18ਵੀਂ ਵਾਰ ਆ ਗਿਆ ਬਾਹਰ, ਅਤੇ ਇੱਕ ਇੱਕ ਦੋ ਦੋ ਮਹੀਨੇ ਵਾਸਤੇ ਬਾਹਰ ਰਹਿ ਕੇ ਮਜ਼ੇ ਕਰਕੇ ਫਿਰ ਆਪਣਾ ਚਲੇ ਜਾਂਦਾ ਉਹ। ਅਤੇ ਬਾਕੀ ਜਿਹੜੇ ਜ਼ਰੂਰੀ ਜਿਨ੍ਹਾਂ ਨੇ ਜਾਣਾ, ਜਿਵੇਂ ਹੁਣ ਹਵਾਰੇ ਦੀ ਮਦਰ ਹੈ, ਹੈ ਨਾ, ਜਗਤਾਰ ਸਿੰਘ ਹਵਾਰਾ, ਉਹ ਵੀ ਜੇਲ੍ਹ 'ਚ ਬੰਦ ਹੈ, ਉਹਦੀ ਮਦਰ ਕਾਫੀ ਬਿਮਾਰ ਹੈਗੀ ਜੀ, ਪਰ ਦੇਖੋ ਉਹ ਆਪਣੀ ਮਦਰ ਨੂੰ ਮਿਲ ਵੀ ਨਹੀਂ ਸਕਦੇ। ਸੋ ਕਹਿੰਦੇ 84-85 ਸਾਲਾਂ ਦੇ ਉਹਨਾਂ ਦੇ ਮਾਤਾ ਜੀ ਹੈਗੇ ਆ, ਉਹ ਮਿਲਣ ਦੇ ਲਈ ਬੜੇ ਉਤਸੁਕ ਹੈ ਕਿ ਆਪਣੇ ਮਾਤਾ ਨੂੰ ਕਿਵੇਂ ਮਿਲਿਆ ਜਾਵੇ। ਹੁੰਦਾ ਹੀ ਹੈ ਜੀ, ਮਾਵਾਂ ਵੀ ਤਰਸਦੀਆਂ ਅਤੇ ਬੱਚੇ ਵੀ ਤਰਸਦੇ ਆ ਕਿਤੇ ਕਿਤੇ, ਪਰ ਕਿਤੇ ਕਿਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਹੋਏ ਆ, ਜਿਵੇਂ ਹੁਣ ਜਿਹੜਾ ਰਾਮ ਰਹੀਮ ਬਾਬਾ ਜੀ, ਉਹਨੇ ਮਰਡਰ ਕੀਤੇ ਹੋਏ ਆ, ਰੇਪ ਕੀਤੇ ਹੋਏ ਆ, ਸਜ਼ਾਵਾਂ ਦੇਖੋ ਕਿੰਨੀਆਂ ਗੰਭੀਰ ਹੈ। ਸੋ ਉਹ ਫਿਰ ਵੀ ਪਤਾ ਨਹੀਂ ਪੈਰੋਲ 'ਤੇ ਕਿਵੇਂ ਬਾਹਰ ਆ ਜਾਂਦੇ ਆ, ਅਤੇ ਬਾਕੀਆਂ ਨੂੰ ਕਹਿੰਦੇ ਤੁਹਾਨੂੰ ਪੈਰੋਲ ਨਹੀਂ ਮਿਲਣੀ, ਅਤੇ ਇਹਦੇ ਨਾਲ ਕਹਿੰਦੇ ਬਾਹਰ ਖਤਰਾ ਪੈਦਾ ਹੋ ਜਾਂਦਾ ਜਦੋਂ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਹਾਂ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਜੀ। ਅਤੇ ਲਓ ਜੀ, ਬਿਲਕੁਲ ਅੱਜ 5 ਜੂਨ ਹੈ। ਸੋ 5 ਜੂਨ 1984 ਦੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਜੀ, ਉਹਨਾਂ ਦੀਆਂ ਸ਼ਹਾਦਤਾਂ ਨੂੰ ਆਪਾਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ। ਸੋ ਬਾਕੀ ਦੇਖਦੇ ਹਾਂ ਸਰਕਾਰਾਂ ਕਿੱਥੇ ਤੱਕ ਜਿਹੜਾ ਸੁਣਦੀਆਂ ਜਾਂ ਨਹੀਂ ਸੁਣਦੀਆਂ, ਇਹ ਆਉਣ ਵਾਲਾ ਸਮੇਂ ਦੱਸੂਗਾ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, 10:16 ਹੋ ਚੁੱਕੇ ਆ, ਅਤੇ ਅੱਜ ਇੱਕ ਹੋਰ ਵੀ ਬੜਾ ਸਪੈਸ਼ਲ ਦਿਨ ਹੈ। ਕਿਹੜਾ ਦਿਨ ਹੈ ਅੱਜ? ਜੇ ਤੁਹਾਨੂੰ ਥੋੜ੍ਹਾ

0: ਹੋਵੇ ਧਿਆਨ, ਕਿਉਂਕਿ ਕਈ ਵਾਰ ਨਾ ਕਹਿੰਦੇ ਆ ਵੀ ਇੱਥੇ ਕੰਮਾਂ ਕਾਜਾਂ ਦੇ ਵਿੱਚ ਹੀ ਆਪਾਂ ਉਲਝੇ ਰਹਿੰਦੇ ਹਾਂ, ਜਾਂ ਫਿਰ ਅਸੀਂ ਉਲਝੇ ਰਹਿੰਦੇ ਹਾਂ ਵੀ ਹੁਣ ਫਰਾਈਡੇ ਅੱਜ ਅਤੇ ਸੈਟਰਡੇ ਸੰਡੇ, ਫਿਰ ਗਰੋਸਰੀ ਕਰਨੀ, ਇਹ ਕਰਨਾ, ਉਹ ਕਰਨਾ। ਪਰ ਥੋੜ੍ਹਾ ਜਿਹਾ ਬਾਕੀ ਦੀਨ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹ ਵੀ ਆਪਾਂ ਨੂੰ ਖਬਰਸਾਰ ਲੈਣੀ ਚਾਹੀਦੀ ਹੈ। ਅਤੇ ਅੱਜ ਕਿਹੜਾ ਇੱਕ ਹੋਰ ਸਪੈਸ਼ਲ ਦਿਨ ਹੈਗਾ, ਇੱਕ ਤਾਂ ਚਲੋ ਆਪਾਂ ਆਪਣੇ ਸ਼ਹੀਦਾਂ ਨੂੰ ਬਿਲਕੁਲ ਯਾਦ ਕਰ ਰਹੇ ਹਾਂ, ਅਤੇ ਅੱਜ ਇੱਕ ਹੋਰ ਦਿਨ ਹੈ ਕਿਹੜਾ ਜੇ ਹੈ ਯਾਦ, 647-13-13 'ਤੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਦੱਸ ਸਕਦੇ ਹੋ, ਅਤੇ ਨਾਲੇ ਮੈਨੂੰ ਪਤਾ ਲੱਗ ਜੂਗਾ ਕਿ ਤੁਸੀਂ ਸੁਣ ਰਹੇ ਹੋ, ਆਵਾਜ਼ ਮੇਰੀ ਜਾ ਰਹੀ ਹੈ ਅਤੇ ਤੁਹਾਡੀ ਆਵਾਜ਼ ਮੇਰੇ ਤੱਕ ਆ ਰਹੀ ਹੈ। ਸੋ ਲਓ ਜੀ, ਆਪਾਂ ਗਰੋਸਰੀ ਦੀ ਗੱਲ ਕੀਤੀ ਤਾਂ ਨੋਬਲ ਫਰੈਸ਼ ਫੂਡ ਦਾ ਮੈਂ ਨੰਬਰ ਦੇ ਦੇਵਾਂ, ਕਿਉਂਕਿ ਨੋਬਲ ਫਰੈਸ਼ ਫੂਡ ਵਾਲੇ ਕਹਿੰਦੇ ਆ ਕਿ ਬੜੇ ਹੀ ਕਮਾਲ ਦੀ ਗਰੋਸਰੀ ਤੁਸੀਂ ਕਰਨੀ ਹੈ, ਕਿਉਂਕਿ ਸੇਲ ਵਰਗਾ ਮਾਹੌਲ ਜਿਹੜਾ ਚੱਲ ਰਿਹਾ। ਅਤੇ ਜੇਕਰ ਮੀਆਂ ਗਰੋਸਰ ਤੋਂ ਸਾਨੂੰ ਸੁਣ ਰਹੇ ਆ ਤਾਂ ਜ਼ਰੂਰ ਤੁਸੀਂ ਕਾਲ ਕਰਕੇ ਵੀ ਕੋਈ ਜਿਹੜੀ ਅਪਡੇਟ ਦੇਣਾ ਚਾਹੋ ਬਿਲਕੁਲ ਦੇ ਸਕਦੇ ਹੋ। ਅਤੇ ਨੰਬਰ ਮੈਂ ਦੇ ਦੇਵਾਂ ਨੋਬਲ ਫਰੈਸ਼ ਫੂਡ ਦਾ, ਹਰੀਆਂ ਤਾਜ਼ੀਆਂ ਸਬਜ਼ੀਆਂ ਲਓ ਅਤੇ ਖਾਓ ਪੀਓ, ਮੌਜ ਮਨਾਓ। ਸਿਹਤ ਦਾ ਧਿਆਨ ਰੱਖਣਾ ਬੜਾ ਹੀ ਜ਼ਰੂਰੀ ਹੈ, ਨੰਬਰ ਤੁਸੀਂ ਨੋਟ ਕਰੋ। ਸੇਲ ਵਰਗਾ ਮਾਹੌਲ ਹੈ ਜੀ ਉੱਥੇ, ਤਾਂ ਬੜੇ ਘੱਟ ਪ੍ਰਾਈਸ 'ਤੇ ਤੁਹਾਨੂੰ ਸਾਰਾ ਕੁਝ ਮਿਲਣਾ, 299-801-0566, 2898010566, 99 ਹੁੰਦਾ ਨਾ, 99-90 ਹੈ ਨਾ। ਸੋ ਇਹ ਦੇਖ ਲਓ ਕਿੰਨਾ ਟ੍ਰਿਕੀ ਜਿਹਾ, 49-59-79 ਹੈ, ਅਤੇ ਇਹ ਬੜੇ ਧਿਆਨ ਨਾਲ ਬੋਲਣਾ ਪੈਂਦਾ। 2898010566 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਇੱਕ ਕਾਲਰ ਜੁੜਿਆ ਜੀ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਤੁਸੀਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ 1984 ਦਾ, ਬਹੁਤ ਵਧੀਆ ਕਰ ਰਹੇ ਹੋ, ਕਿਉਂਕਿ ਕਿਸੇ ਵੀ ਪ੍ਰੋਗਰਾਮ ਤਾਂ ਕੋਈ ਵੀ ਇਸ ਤਰ੍ਹਾਂ ਖੁੱਲਾ ਡਿਟੇਲ ਦੇ ਨਾਲ ਨਹੀਂ ਦੱਸ ਰਹੇ। ਤੁਹਾਡਾ ਥੈਂਕ ਯੂ ਬਹੁਤ ਬਹੁਤ। ਤੇ ਅੱਜ ਮੇਰੇ ਹਸਬੈਂਡ ਦਾ ਬਰਥਡੇ ਹੈ।
0: ਅੱਛਾ, ਇਹ ਜ਼ਿਆਦਾ ਸਪੈਸ਼ਲ ਦਿਨ ਹੈ, ਵੈਰੀ ਗੁੱਡ।
1: ਕਿਉਂਕਿ ਬਾਕੀ ਤਾਂ ਤੁਹਾਡੇ ਹੈਗੇ ਤਾਂ ਹੈਗੇ ਹੀ ਹੈਗੇ ਆ, ਲੇਕਿਨ ਮੇਰੇ ਵਾਸਤੇ ਤਾਂ ਇਹੀ ਹੈ ਨਾ।
0: ਹਾਂ ਬਿਲਕੁਲ, ਇਹ ਤਾਂ ਤੁਸੀਂ ਅੱਜ ਜਿਵੇਂ ਕਹਿੰਦੇ ਆ ਨਾ ਵੀ ਪੂਰਾ ਛਿੱਕਾ ਮਾਰ ਦਿੱਤਾ ਹੈ ਗੱਲ ਤੇ।
1: ਥੈਂਕ
0: ਯੂ
1: ਯੂ ਸੋ ਮਚ।
0: ਚਲੋ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਤੇ ਫਿਰ ਕੀ ਕੋਈ ਸਪੈਸ਼ਲ ਪਲਾਨ ਫਿਰ ਬਣੇ ਹੋਏ ਅੱਜ?
1: ਨਹੀਂ, ਸਪੈਸ਼ਲ ਤਾਂ ਹਜੇ ਬਣਾਏ ਨੀ, ਕਿਉਂਕਿ ਬੱਚੇ ਕੰਮਾਂ ਤੇ ਗਏ ਹੈ, ਸਕੂਲਾਂ ਤੇ ਗਏ ਹੋਏ ਹੈ, ਸ਼ਾਮ ਨੂੰ ਘਰੇ ਆਉਣਗੇ, ਫਿਰ ਉਸ ਤੋਂ ਬਾਅਦ ਦੇਖਾਂਗੇ, ਸੈਕਿੰਡ ਦਿਨ ਕਰਾਂਗੇ।
0: ਅੱਛਾ, ਤੁਸੀਂ ਕੋਈ ਸਰਪ੍ਰਾਈਜ਼ ਗਿਫਟ ਨਹੀਂ ਅਰੇਂਜ ਕੀਤਾ?
1: ਨਹੀਂ, ਮੈਂ ਸਰਪ੍ਰਾਈਜ਼ ਗਿਫਟ ਨਹੀਂ ਕੀਤਾ, ਵੈਸੇ ਉਹਨਾਂ ਨੂੰ ਫਲੈਗਸ ਵਗੈਰਾ ਕਿ ਨਾ ਹੈਪੀ ਬਰਥਡੇ ਦੀ ਵਿਸ਼ ਕਰਦੀ ਹੈ ਸਰ।
0: ਅੱਛਾ ਚਲੋ, ਬਸ ਇਹੀ ਮੇਨ ਹੁੰਦਾ ਹੈ, ਬਾਕੀ ਤਾਂ ਚਲੋ
1: ਠੀਕ ਹੈ
0: ਤਾਂ
1: ਨਾ।
0: ਆਉਂਦੀਆਂ ਜਾਂਦੀਆਂ ਰਹਿੰਦੀਆਂ।
1: ਹਾਂ
0: ਜੀ,
1: ਠੀਕ ਹੈ ਨਾ।
0: ਚਲੋ
1: ਅੱਛਾ ਜੀ,
0: ਠੀਕ ਹੈ ਜੀ,
1: ਪਰਮਾਤਮਾ ਕਹੇ ਕਿ ਅਰਦਾਸ ਕਰਦੇ ਹਾਂ, ਗੁਰਦੁਆਰੇ ਲੈ ਗਏ ਅਰਦਾਸ ਕਰਦੇ ਹਾਂ ਕਿ ਹਾਂ ਵੀ ਉਹਨਾਂ ਤੰਦਰੁਸਤ ਹੀ ਦਾਤਾ ਨੇ,
0: ਬਿਲਕੁਲ
1: ਤੇ ਠੀਕ ਹੈ ਨਾ। ਹਾਂ, ਓਕੇ, ਥੈਂਕ ਯੂ ਤੁਹਾਡਾ ਬਹੁਤ
0: ਜੀ
1: ਬਹੁਤ।
0: ਜੀ ਤੇ ਕੀ ਨਾਮ ਹੈ ਉਹਨਾਂ ਦਾ, ਭਾਜੀ ਦਾ?
1: ਸੁਰਿੰਦਰ ਸਿੰਘ ਕੈਂਥ।
0: ਹਾਂਜੀ,
1: ਸੁਰਿੰਦਰ ਸਿੰਘ ਕੈਂਥ।
0: ਸੁਰਿੰਦਰ ਸਿੰਘ ਕੈਂਥ, ਚਲੋ ਉਹਨਾਂ ਨੂੰ ਬਹੁਤ ਬਹੁਤ ਹੈਪੀ ਬਰਥਡੇ ਕਿਹੋ ਸਾਡੇ ਗੁਣਤਾਸ ਵੱਲੋਂ ਵੀ,
1: ਓਕੇ ਓਕੇ
0: ਤੇ
1: ਥੈਂਕ ਯੂ।
0: ਬਿਲਕੁਲ, ਤੇ ਹੈਲਦੀ ਵੈਲਦੀ ਵਾਈਜ਼ ਪ੍ਰੋਸਪਰ ਰਹਿਣ।
1: ਥੈਂਕ ਯੂ ਸੋ ਮਚ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਜਦੋਂ ਬਾਏ ਬਾਏ। ਤੇ ਬਿਲਕੁਲ ਜੀ, ਜਦੋਂ ਬਰਥਡੇ ਹੁੰਦਾ ਹੈ ਨਾ ਉਹਦੀ ਦੇਖੋ ਕਿੰਨੀ ਕਈਆਂ ਨੂੰ ਵੇਟ ਹੁੰਦੀ ਹੈ, ਸੋ ਕਈ ਤਾਂ ਰੌਲਾ ਹੀ ਪਾਈ ਜਾਂਦੇ ਮੇਰਾ 19 ਤਰੀਕ ਨੂੰ ਬਰਥਡੇ ਹੈ। ਹਾਂਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਭਾਜੀ, ਕੀ ਹਾਲ ਚਾਲ?
2: ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ ਤੁਹਾਡਾ। ਤੇ ਸਪੈਸ਼ਲ ਦਿਨ ਤਾਂ ਮੈਨੂੰ ਐਂ ਲੱਗਦਾ ਜਿਹੜੇ ਪੈਸੇ ਬੈਂਕਾਂ ਚ ਆ ਰਹੇ ਆ ਜੀ ਸਭ ਦੇ।
0: ਹਾਂ, ਉਹ ਆ ਰਹੇ ਆ, ਦੋ ਕਿਸੇ ਦੇ 200, ਕਿਸੇ ਦੇ 400, ਕਿਸੇ ਦੇ 600, ਹੈ
2: ਕਿਸੇ ਦਾ 500, ਕਿਸੇ ਦਾ ਆ ਰਹੇ, ਵੱਧ ਜਦੋਂ ਆਮਦਨ ਦੇ ਹਿਸਾਬ ਨਾਲ ਹੋਣਾ ਜੀ।
0: ਹਾਂਜੀ ਹਾਂਜੀ
2: ਹਾਂਜੀ ਹਾਂਜੀ, ਤੇ
0: ਬਾਕੀ
2: ਜਿੱਦਾਂ
0: ਫੈਮਿਲੀ ਆ ਉਦਾਂ।
2: ਹਾਂਜੀ, ਕੋਈ ਢਾਡੀ ਵਾਰ ਸੁਣਾਓ ਜੀ, ਜੋ ਵਧੀ ਚੜ੍ਹਦੀ ਕਲਾ ਦੀ ਜੀ।
0: ਅੱਛਾ, ਕਿਹੜੀ ਸੁਣਨੀ ਢਾਡੀ ਵਾਰ?
2: ਕੋਈ ਸੁਣਾ ਦਿਓ ਜੀ, ਸਿੰਘਾਂ ਦੀ ਕੋਈ ਜੀ।
0: ਮੈਂ ਹੁਣੇ ਸੁਣਾ ਦਿੰਦੀ ਹਾਂ, ਬਿਲਕੁਲ ਰੈਡੀ ਹੈ।
2: ਬੰਦਾ ਸਿੰਘ ਬਹਾਦਰ ਦੀ ਦਾ ਸੁਣਾਇਓ ਜੀ, ਉਹ ਤਾਂ ਬਹੁਤ ਸੁਣ ਸੁਣ ਲਈ ਜੀ।
0: ਨਹੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਂ ਨਹੀਂ, ਆਪਾਂ ਜੂਨ 84 ਤੇ ਹੀ ਤੁਹਾਨੂੰ ਸੁਣਾਵਾਂਗੇ, ਠੀਕ ਹੈ ਭਾਜੀ?
2: ਹਾਂਜੀ ਹਾਂਜੀ, ਓਕੇ,
0: ਥੈਂਕ ਯੂ ਜੀ, ਥੈਂਕ ਯੂ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆਂ। ਨੈਕਸਟ ਕਾਲ ਤੇ ਸਾਡੇ 9090। ਹਾਂਜੀ ਸਰ, ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ, ਕੈਸੀ ਹੈਂ ਆਪ?
0: ਜੀ ਜੀ ਸਰ, ਬਹੁਤ ਅੱਛੇ ਹੈਂ, ਆਪ ਸੁਣਾਏ।
3: ਮੈਂ ਠੀਕ ਹੂੰ, ਵਰਲਡ ਇਨਵਾਇਰਮੈਂਟ ਡੇ ਹੈ ਆਜ।
0: ਹਾਂ, ਅੱਛਾ, ਆਪਕੋ ਪਤਾ ਹੈ, ਦੇਖ ਲੋ, ਹੈ ਮੇਰੇ ਕੋ ਪਤਾ ਥਾ। ਬਹੁਤ ਸਾਰੇ ਹਮਾਰੇ ਲਿਸਨਰ ਨਾ ਬੜਾ ਧਿਆਨ ਰੱਖਤੇ ਹੈ ਕੌਨ ਸਾ ਦਿਨ ਚੱਲ ਰਹਾ ਹੈ, ਕਿਆ ਹੋ ਰਹਾ ਹੈ, ਕਿਆ ਨਹੀਂ।
3: ਜੀ ਜੀ ਜੀ, میں تو اس سے پہلے بھی بول چکا ہوں, صبح میں اٹھتے ہی دو اخبار جب تک نہیں پڑھا چائے پیتے ہوئے میں گھر کے باہر قدم ہی نہیں نکالتا. میں جاننا چاہتا ہوں دنیا میں کیا ہو رہا ہے اور یہ اولڈ بڈھے سیاستدان اور کتنی تکلیف پہنچائیں گے نوجوان لوگوں کو, ان کی جابیں, ان کی مارٹگیج لیں گے, بس اس پہ میں کام کرتا ہوں خالی. بس یہ میں دیکھتے رہتا ہوں یہ کب تک یہ ظلم ذاتی اتیاچار کریں گے اور ان کا کام کیسا ہو رہا ہے یہ بھی سوچتے رہتا ہوں. تو یہ ہے بات, واقعی ضروری ہے. ویسے چنگا پروگرام رہتا آپ کا, 5:30 کے سارے پروگرام عمدہ رہتے. اور دوسری بڑی اچھی خبر یہ ہے کہ 10 جون سے پہلے یعنی کہ 10 جون کو اناؤنس کرنے والے تھے کہ لوگ کچھ بڑھائیں گے یا کم کریں گے, مگر تھینک گاڈ کہ انٹرسٹ ریٹ جو ہے وہی رہے گا 2.25. میں تو بول رہا ہوں کم کر دیجئے, بڑھائیے مت, ہر چیز کم کریے. کیوں, بڑھانے سے تکلیفات ہوتے ہیں. پھر یاد رکھیے آپ کھائیں گے نہیں تو بیمار ہو جائیں گے, بیمار ہوں گے تو حملہ کرے گی بیماری آپ پہ. تو یہ سب کر رہے ہیں کیوں آپ؟ آپ اچھی چیزیں کریے, واتاورن اچھا ہے, موسم اچھا ہے, پیوریفائی ہر چیز ہے, تو پھر ذرا پبلک کا بھی خیال رکھیے, سب کچھ کریے. یہ ہے اور بعض کو جیسا آپ بولے 200 ملے 300 ملے, ہر ایک کو پتہ نہیں کیسا مل گئے, مجھے تو 800 ملے.
0: اچھا 1000 تک کہہ رہے ہیں کہ کتنے بھی آ سکتے ہیں 1000 تک.
3: جی ہاں بالکل بالکل, وہ پتہ نہیں کس حساب سے کیلکولیشن کرتے ہیں,
0: فیملی سائز کے اکارڈنگ آئیں گے سر.
3: ہاں بہرحال کچھ ہے ان کے اپنے کیلکولیشنز ہوتے ہیں, وہ لوگ بعض ہر آدمی نہیں سمجھ سکتا, بولتے نا ہر چیز کا ایک اینگل الگ ہوتا دیکھنے کا. تو کسی کے فیملی کے حساب سے دیکھتے ہیں, بعض کے پتہ نہیں کریڈینشلز دیکھتے, بعض کے ٹیکس ریٹرن دیکھتے, کیا کیا دیکھتے نہیں معلوم. بہرحال جو بھی دیکھے مگر کچھ بھی ہو ایک آمدنی تو مل رہی نا, کوئی بھی چیز ہو, چاہے مار کارنی صاحب جتنا اچھا کرنا ہے کر رہے ہیں, اب ٹرمپ صاحب جتنا ستانا ہے وہ ستا رہے ہیں, مگر اب ان کو کانگریس ستانے لگ گئی. اب ان کے پاس اختیارات بھی نہیں رہیں گے, وہ ظلم ذاتی اتیاچار نہیں کر سکیں گے, وہ کسی کے ساتھ پڑھے نہیں کر سکیں گے. تو اب یہ تبدیلی تو آئیں گی, یہ پہلے آنا چاہیے تھا جو اب آ رہی ہے. تو میں بول رہا ہوں ذرا نقصانات کم کریے, پبلک کا خیال رکھیے اور بہتر رہیے, خود بھی خوش رہیے, دوسروں کو بھی رہنے دیجیے, کیونکہ پرماتما خوش رہنے والوں کو پسند کرتا ہے, جو لوگوں کو تکلیف دیتے ہیں ان کو پرماتما پسند نہیں کرتا.
0: جی بالکل, تھینک یو سر, بہت بہت
3: دھنیواد. جی
0: سسریکال
3: آپ کا بھی. جی
0: جی جی تے بالکل جی, بڑی ودیا گل بات ہمیشہ کر کے جاندے ہیں, صحیح ہے, لیو اینڈ لیٹ لیو ہے. سو جنہاں نے پیسے پوسے ملدے ہیں یہ تاں گورنمنٹاں دے انج ٹیکٹ ہوندے ہیں, ودھ انہاں نے لے لینے ہیں, تھوڑے جے دے دینے ہیں تے لوگ خوش ہو جاندے ہیں. ہن جویں گیس پرائسز دے وچ وی ہوندا, پہلاں او چک دیندے ہیں ریٹ اینا ہے نا, پھر تھوڑے دن بعد کہندے 10 سینٹ گھٹ جانے ہیں, تے لوگ پھٹافٹ جے تسی جا کے دیکھدے نا گیس سٹیشن تے تے کیویں لوکاں نے لائناں لائیاں ہوندیاں, گل اوتھی ہوندی ہے 10-20-30 ڈالر دی ہے نا, میکس کنے 40-50 تک دا مینوں لگدا نہیں کہ اتنا کا فائدہ پہنچدا ہے. پر جنی دیر مینوں کئی بار ہنسی آ رہی ہوندی سی نا جدوں باہر آنے ہیں, تے جدوں لائناں اڈیاں لمبیاں لمبیاں لگیاں, اداں لگدا وی ہن جڑے تسی کھڑے ہو وہ گیس تھوڑی ویسے ہی اُنی تا جنے تسی بچاؤن آئے ہو اتے تا کھڑے کھڑے دی, کیونکہ لائناں اڈیاں لگیاں ہوندیاں, تے گڈی تا اوبیس ہے کہ تسی آن ہی رکھی ہوئی اپنی ہے نا. جنا اپاں ریٹ نو دیکھ کے جانے ہاں اُنی گیس تا ویسے ہی اپاں خرچ کر دیں, یہ بھی تھوڑا سوچن والی گل ہے. تے لو جی کہندے وی اکانومی دے وچ 88,000 جابز جڑیاں ہیگیاں وہ ایڈ ہوئی ہیں, تو کہتے ہیں بھی ان امپلائمنٹ ریٹ گر گیا 6.6% تے چلا گیا, سٹیٹسٹکس کینیڈا نے یہ دسیا. سو دیکھ لو کہتے ہیں انیاں جڑیاں جابز ہیں وہ آ گئی ہیں نویاں, تو ان امپلائمنٹ ریٹ جڑا گھٹ گیا. چو چلو چنگے گیا, جی گھٹ جائے تو ودھیا ہی ہے, پر لوگ تو کہتے جابز جڑیاں وہ نہیں مل رہی ہیں. سو کئی واری آنکڑے کچھ دس دے ہیں تو اصل چ کچھ ہوں, چلو دیکھتے ہیں کیویں کی بنتا. تو لو جی آپا ہوں اپلائنس جنکشن تے چلیے, منجیت ہے ساڈے نال. ہاں جی منجیت,
4: تھینک یو سو مچ جسوندر جی, تے پروگرام سن دے سارے سروتوں میرے والوں پیار پیار سات سکال. تے اس ویکینڈ دیاں سپیشل ڈیلز نے, سب تو پہلے جن بھی کلائنٹ اس ٹائم اپنے کچن دے لئی 3 پیس دا کچن سیٹ دا بنڈل دیکھ رہے ہیں, سو ایدے وچ 36 انچ وائڈ دا آئسن واٹر ڈسپینسر والا فل سائز فریج ہے, گلاس ٹاپ دا الیکٹرک سٹوو ہے, کنویکشن تے ایئر فرائی اوون دے نال, تے بلٹ ان سٹینلیس سٹیل دی ڈش واشر ہے, سیمسنگ برانڈ کا 3 پیس کا اپلائنس بنڈل ہے جہاں کہ $5,500 کی پرائز تو گھٹا کے صرف $27.99 اس ویکینڈ تھی اپلائنس جنکشن سے لگا سکتے ہیں. جن بھی کسٹمر اس ٹائم اپنا کچن رینوویٹ کر رہے ہیں, تھی بلٹ ان اپلائنس کے ڈیل دیکھ رہے ہو, تو بلٹ ان اپلائنس کا یہ پروپر بلٹ ان کچن ہے جہد 36 انچ کا آئسن واٹر ڈسپینسر والا کاؤنٹر ڈیپ بلٹ ان فریج, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ ਸਿਰਫ $69.99 $6,999 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਵੀਕਐਂਡ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਜੇ ਤੁਸੀਂ ਟੌਪ ਲੋਡ ਦਾ ਪੇਅਰ ਦੇਖ ਰਹੇ ਹੋ ਤਾਂ ਅਲਟਰਾ ਲਾਰਜ ਕਪੈਸਿਟੀ ਦਾ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ $1,600 ਦੀ ਪ੍ਰਾਈਸ ਤੋਂ ਘਟਾ ਕੇ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਸ਼ਰ ਤੇ ਡਰਾਇਰ ਦਾ ਪੇਅਰ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਤੁਸੀਂ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀ ਸਾਗਰ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, 0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਅਪਲਾਈਂਸ ਜੰਕਸ਼ਨ ਤੇ ਤੁਸੀਂ ਪਹੁੰਚਣਾ, ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, ਬੜਾ ਵਧੀਆ ਤੁਹਾਨੂੰ ਜਿਹੜਾ ਡੀਲ ਕਰਨਗੇ। ਮਨਜੀਤ ਨੂੰ ਤੁਸੀਂ ਕਹਿਣਾ ਵੀ ਗੁਣਤਾਸ ਰੇਡੀਓ ਸੁਣ ਕੇ ਆਏ ਆ, ਫਿਰ ਕੋਈ ਨਾ ਕੋਈ ਗਿਫਟ ਵੀ ਮਿਲ ਜੂਗਾ। ਤੇ ਲਓ ਜੀ ਮੈਂ ਨੰਬਰ ਦੇ ਦਵਾਂ ਇੱਕ ਵਾਰ ਇਹਨਾਂ ਦਾ ਫੇਰ, 905-450-0054, 905-450-0054 ਤੇ ਤੁਸੀਂ ਗੱਲਬਾਤ ਕਰੋ। ਤੇ ਨੋਬਲ ਫਰੈਸ਼ ਫੂਡ ਦਾ ਨੰਬਰ ਇੱਕ ਵਾਰ ਨੋਟ ਕਰ ਲਓ ਤੁਸੀਂ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਆਟੇ ਲੈ ਕੇ ਆਉਣੇ ਆ, ਦਾਲਾਂ ਲੈ ਕੇ ਆਉਣੀਆਂ, ਬਹੁਤ ਘੱਟ ਰੇਟ 'ਚ ਤੁਹਾਨੂੰ ਮਿਲੇ, ਕਿਤੇ ਨਹੀਂ ਮਿਲਦਾ ਇੰਨਾ ਘੱਟ ਰੇਟ। ਔਰ ਬਿਲਕੁਲ ਸਹੀ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ, ਐਂ ਨਹੀਂ ਵੀ ਕਈ ਵਾਰ ਹੁੰਦਾ ਵੀ ਹਾਂ ਜਿਹਦੀ ਐਡ ਕਰੀ ਇੱਦਾਂ ਹੀ ਕਹਿ ਦੇਣਾ ਆਪਾਂ ਨੇ, ਹੈ ਨਾ। ਪਰ ਤੁਸੀਂ ਜ਼ਰੂਰ ਜਾਓ ਨੋਬਲ ਫਰੈਸ਼ ਫੂਡ 'ਤੇ, ਅਤੇ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਜਿਹੜਾ ਸਾਰਾ ਸਮਾਨ ਵਧੀਆ ਖਾਣ ਪੀਣ ਦਾ, ਯਾਨੀ ਕਿ ਤੁਸੀਂ ਆਪਣੀ ਜਿਹੜੀ ਕਾਰਟ ਹੈ ਨਾ ਐਨ ਭਰ ਲਓਗੇ ਤਾਂ ਬਿੱਲ ਜਿਹੜਾ ਛੋਟਾ ਜਿਹਾ ਬਣੂਗਾ। ਨੰਬਰ ਨੋਟ ਕਰ ਲਓ 2998010566, ਤੁਸੀਂ ਇਹਨਾਂ ਨੂੰ ਪੁੱਛ ਵੀ ਸਕਦੇ ਹੋ ਕਿਉਂਕਿ ਲੋਕੇਸ਼ਨਾਂ ਇਹਨਾਂ ਦੀਆਂ ਹੈਗੀਆਂ 3, ਜਿਹਦੇ ਕਰਕੇ ਫਿਰ ਕਈ ਵਾਰ ਹੁੰਦਾ ਵੀ ਆਪਾਂ ਨੂੰ ਪਤਾ ਨਹੀਂ ਵੀ ਜਾਣਾ ਕਿੱਥੇ ਆ। ਤੁਸੀਂ ਨੰਬਰ ਨੋਟ ਕਰ ਲਓ 2898010566 ਤੇ ਗੱਲਬਾਤ ਕਰੀ ਜਾ ਸਕਦੀ ਹੈ। ਤੇ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ, ਤੁਸੀਂ ਵਧੀਆ ਰੇਟ ਲੈਣਾ ਚਾਹੁੰਦੇ ਹੋ ਟਿਕਟਾਂ ਦੇ, ਏਅਰ ਫੇਅਰ, ਕਿਉਂਕਿ ਹੁਣ ਬੱਚਿਆਂ ਨੂੰ ਹੋ ਜਾਣੇ ਛੁੱਟੀਆਂ, ਜੂਨ ਦਾ ਚੱਲ ਰਿਹਾ ਮਹੀਨਾ ਇੰਡੀਆ 'ਚ, ਤਾਂ ਚਲੋ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ, ਇੱਥੇ ਹੁਣ ਜੂਨ ਤੋਂ ਬਾਅਦ ਹੁੰਦੀਆਂ ਨਾ ਜੁਲਾਈ ਅਗਸਤ ਦੀਆਂ 2 ਮਹੀਨੇ ਦੀਆਂ। ਸੋ ETN ਟਰੈਵਲਸ ਦਾ ਨੰਬਰ ਨੋਟ ਕਰੋ, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਓਪਨ ਹੁੰਦੇ ਆ। ਵਧੀਆ ਤੁਸੀਂ ਟਿਕਟਾਂ ਬਾਏ ਕਰੋ ਇਹਨਾਂ ਤੋਂ, ਚਾਹੇ ਇਕੋਨਮੀ ਕਲਾਸ ਦੀਆਂ, ਚਾਹੇ ਬਿਜ਼ਨਸ ਕਲਾਸ ਦੀਆਂ, ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ। ਸੋ ਨੰਬਰ ਹੈਗਾ 905-453-1301-905-463-1301 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਹੁਣ ਆਪਾਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਰੀਅਲ ਐਸਟੇਟ ਦੀ ਲੈਂਦੇ ਹਾਂ ਜਾਣਕਾਰੀ। ਉਸ ਤੋਂ ਬਾਅਦ ਆਪਾਂ ਵਿਸ਼ਵ ਵਾਤਾਵਰਨ ਦਿਵਸ ਦੀ ਗੱਲਬਾਤ ਕਰਾਂਗੇ, ਤੇ ਨਾਲ ਦੀ ਨਾਲ ਜਿਹੜੀ ਵਾਰ ਹੈ ਬਿਲਕੁਲ ਮੈਂ ਤੁਹਾਡੇ ਲਈ ਲਾਉਣ ਦੇ ਲਈ ਬਿਲਕੁਲ ਤਿਆਰ ਰੱਖੀ ਹੋਈ ਹੈ ਜੀ, ਬਿਲਕੁਲ ਲਾਉਂਦੇ ਹਾਂ ਵਾਰ ਵੀ। ਹਾਂਜੀ ਪਰਮਜੀਤ ਜੀ, ਸਵਾਗਤ ਤੁਹਾਡਾ।
5: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤੇ ਕੋਟ ਲਿਸਟਿੰਗ, ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ, ਇਹ ਤੁਹਾਨੂੰ ਮਾਲਟਨ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ। ਇਸ ਦੀ ਸੇਲ ਬਹੁਤ ਗੁੱਡ ਆ। ਰੀਸੈਂਟਲੀ 9-10 ਸਟੂਡੈਂਟ ਜਿਹੜੇ ਆ ਉਹ ਲੈਸਨ ਲੈ ਰਹੇ ਹਨ, ਅਤੇ ਇਸਦਾ ਆਫਿਸ ਜਿਹੜਾ ਕਿ ਤੁਹਾਨੂੰ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ, ਏਅਰ ਬ੍ਰੇਕਸ ਦਾ ਨਾਲ ਤੁਹਾਨੂੰ ਏਅਰ ਬ੍ਰੇਕਸ ਦਾ ਇਕੁਪਮੈਂਟ ਪੂਰਾ ਮਿਲ ਰਿਹਾ ਵਾ, 2 ਟਰੈਕਟਰ, 3 ਟ੍ਰੇਲਰ ਅਤੇ ਪੂਰੇ ਦਾ ਪੂਰਾ ਜਿਹੜਾ ਸੈਟਅਪ ਕੀਤਾ ਹੋਇਆ ਬਿਜ਼ਨਸ ਤੁਹਾਨੂੰ ਮਿਲ ਰਿਹਾ ਬੇਹੱਦ ਲੋ ਪ੍ਰਾਈਸ ਦੇ ਵਿੱਚ, ਲੈਸ ਦੈਨ 100,000 ਤੋਂ ਲੈਸ ਦੈਨ ਇਹ ਤੁਹਾਨੂੰ ਬਿਜ਼ਨਸ ਜਿਹੜਾ ਆਸਕਿੰਗ ਪ੍ਰਾਈਸ ਆ ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਜਿਸ ਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਉਹ ਲੌਂਗ ਟਰਮ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਵੱਡੇ ਪਲਾਜ਼ਾ ਦੇ ਵਿੱਚ ਦੇਖ ਰਹੇ ਹੋ ਬਰਲਿੰਗਟਨ ਦੇ ਵਿੱਚ ਡਨਾਸ ਐਂਡ ਐਪਲਬੀ ਦੇ ਨਜ਼ਦੀਕ, ਜਾਂ ਤੁਸੀਂ ਨਾਗਰਾ ਫਲ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖ ਰਹੇ ਹੋ, ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖ ਰਹੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ, ਡਰਨਾਸ ਅਤੇ ਹੋਰੰਟਾਰੀਓ ਸਟਰੀਟ ਦੇ ਨਜ਼ਦੀਕ ਬਿਲਕੁਲ ਤੁਹਾਨੂੰ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ ਇਹ, ਜਿਸ ਦੀ ਸੇਲ $24,000 ਪਰ ਮੰਥ ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਲੇਜ਼ਰ ਦਾ ਕੰਮ ਕੀਤਾ ਜਾਂਦਾ, ਨਾਲ ਨਾਲ ਲੇਡੀਜ਼ ਐਂਡ ਜੈਂਟਸ ਦੇ ਹੇਅਰ ਕਟਿੰਗ ਦਾ, ਮੈਨੀਕਿਓਰ, ਪੈਡੀਕਿਓਰ ਅਤੇ ਹੋਰ ਬਹੁਤ ਸਾਰਾ ਕੰਮ ਕੀਤਾ ਜਾਂਦਾ ਅਤੇ ਇਸਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਲੇਕ ਸ਼ੋਰ ਤੇ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਯੂ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ, ਨਾਲ ਦੀ ਨਾਲ ਨਰਦੇਵ ਸਿੱਧੂ ਜੀ ਨੂੰ ਵੀ ਆਪਾਂ ਲੈ ਲੈਂਦੇ ਹਾਂ ਮੋਰਗੇਜ ਦੀ ਜਾਣਕਾਰੀ ਲੈ ਕੇ, ਫਿਰ ਅਗਲੀ ਗੱਲਬਾਤ ਕਰਦੇ ਹਾਂ। ਨਰਦੇਵ ਜੀ, ਸਵਾਗਤ ਤੁਹਾਡਾ। ਹੈਲੋ ਨਰਦੇਵ ਜੀ, ਤੁਸੀਂ ਆਨ ਏਅਰ ਹੋ? ਹਾਂਜੀ ਹਾਂਜੀ, ਆਨ ਏਅਰ ਹੋ ਸਰ
6: ਜੀ। ਥੈਂਕ ਯੂ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ
0: ਜੀ।
6: ਆਪਾਂ ਅੱਜ ਗੱਲਬਾਤ ਕਰਾਂਗੇ ਜਸਵਿੰਦਰ ਜੀ ਉਹਨਾਂ ਭੈਣ ਭਰਾਵਾਂ ਦੀ ਮੋਰਗੇਜ ਦੇ ਬਾਰੇ ਜਿਨ੍ਹਾਂ ਦੇ ਘਰ ਦੀ ਕਲੋਜ਼ਿੰਗ ਹੁਣ ਆ ਰਹੀ ਹੈਗੀ ਹੈ, ਖਾਸ ਕਰਕੇ ਜਿਨ੍ਹਾਂ ਨੇ ਨਵੇਂ ਘਰ ਬੁੱਕ ਕਰਵਾਏ ਸੀਗੇ। ਕਿਉਂਕਿ ਇਹ ਹੁੰਦਾ ਜੀ ਕਿ ਜਦੋਂ ਆਪਾਂ ਕੋਈ ਵੀ ਕੰਮ ਟਾਈਮ ਨਾਲ ਕਰਦੇ ਹਾਂ ਜਨਰਲੀ ਉਹਦੇ ਰਿਜ਼ਲਟ ਵਧੀਆ ਆਉਂਦੇ ਆ, ਤੇ ਆਪਣਾ ਦੱਸੇ ਕਿ ਤੁਹਾਡੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈ, ਹੁਣ ਆਪਾਂ ਉਹਦਾ ਜਿਹੜਾ ਪ੍ਰੋਸੈਸ ਹੈ ਸ਼ੁਰੂ ਕਰ ਸਕਦੇ ਹੈਗੇ ਆ। ਕਿਉਂਕਿ ਇਹ ਵੀ ਹੁੰਦਾ ਜਦੋਂ ਆਪਣੇ ਕੋਲ ਟਾਈਮ ਹੁੰਦਾ ਜੀ, ਅਗਰ ਕੋਈ ਵੀ ਇਸ਼ੂ ਹੈਗਾ ਤਾਂ ਉਹਨੂੰ ਸੋਰਟ ਆਊਟ ਕਰਨ ਦਾ, ਉਹਨੂੰ ਫਿਕਸ ਕਰਨ ਦਾ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਹੈ। ਫੋਰ ਐਗਜ਼ਾਮਪਲ ਤੁਹਾਡੀ ਕੋਈ ਕ੍ਰੈਡਿਟ ਦਾ ਕੋਈ ਇਸ਼ੂ ਹੈਗਾ, ਕੋਈ ਤੁਹਾਡੇ ਕੋਲ ਡਾਊਨ ਪੇਮੈਂਟ ਦਾ ਇਸ਼ੂ ਹੈਗਾ, ਉਹਨਾਂ ਨੂੰ ਟਾਈਮ ਜੇਕਰ ਹੁੰਦਾ ਹੈਗਾ ਤਾਂ ਉਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਜੀ ਉਹਨਾਂ ਰਿਵਿਊ ਕਰਕੇ ਉਹਨਾਂ ਤੇ ਜਿਹੜਾ ਹੈਗਾ ਪ੍ਰੋਪਰ ਉਹਦਾ ਕੋਈ ਨਾ ਕੋਈ ਜਿਹੜਾ ਹੈਗਾ ਜੀ ਕਰੈਕਟਿਵ ਐਕਸ਼ਨ ਲਿਆ ਜਾ ਸਕਦਾ ਹੁੰਦਾ ਹੈਗਾ। ਤੇ ਨਾਲ ਦੀ ਨਾਲ ਇਹ ਵੀ ਦੇਖਣ ਚ ਆ ਰਿਹਾ ਜੀ, ਜਿਹੜੀਆਂ ਹੁਣ ਆਪਾਂ ਸਾਰਿਆਂ ਨੂੰ ਪਤਾ ਹੈਗਾ ਪ੍ਰੋਪਰਟੀਜ਼ ਪਹਿਲਾਂ ਨੇ ਬੁੱਕ ਕੀਤੀਆਂ ਹੋਈਆਂ, ਉਹਨਾਂ ਦੀ ਜਦੋਂ ਕਲੋਜ਼ਿੰਗ ਆਉਂਦੀ ਤੇ ਕਈ ਵਾਰੀ ਉਹਨਾਂ ਦੀ ਵੈਲਿਊ ਘੱਟ ਆਉਂਦੀ ਹੈਗੀ ਹੈ। ਸੋ ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਮੋਰਗੇਜ ਪ੍ਰੋਸੈਸ ਕਰਦੇ ਹਾਂ ਤਾਂ ਅਪਰੇਜ਼ਲ ਅਸੀਂ ਆਰਡਰ ਕਰਨੀ ਹੁੰਦੀ ਹੈਗੀ ਹੈ, ਤੇ ਬੈਂਕ ਆਪਣੇ ਲੈਂਡਰ ਕੋਲੇ ਜਾਣ ਤੋਂ ਪਹਿਲਾਂ ਜਿਹੜੀ ਅਪਰੇਜ਼ਲ ਦੀ ਕਾਪੀ ਉਹ ਸਾਡੇ ਕੋਲੇ ਆਉਂਦੀ ਹੈਗੀ ਹੈ। ਸੋ ਲੈਟਸ ਸੇ ਕਿ ਉਹ ਘੱਟ ਆਈ ਹੈਗੀ ਹੈ ਤਾਂ ਆਪਣੇ ਕੋਲੇ ਆਪਸ਼ਨ ਹੁੰਦੀ ਹੈਗੀ ਹੈ, ਆਪਾਂ ਸੈਕਿੰਡ ਓਪੀਨੀਅਨ ਲੈ ਸਕਦੇ ਹਾਂ, ਸੈਕਿੰਡ ਅਪਰੇਜ਼ਲ ਕਰਾਈ ਜਾ ਸਕਦੀ, ਕਈ ਵਾਰੀ ਉਹਦੇ ਨਾਲ ਹੈਲਪ ਹੋ ਜਾਂਦੀ ਹੈਗੀ ਹੈ। ਜੇਕਰ ਫਿਰ ਵੀ ਗੱਲ ਨਹੀਂ ਬਣਦੀ ਤੇ ਫਿਰ ਅਗਰ ਤੁਹਾਡੇ ਕੋਲ ਘਰ ਹੈਗਾ ਆਲਰੇਡੀ ਜਾਂ ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਨੂੰ ਰੀਫਾਈਨਾਂਸ ਕੀਤਾ ਜਾ ਸਕਦਾ, ਉੱਥੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵਨ ਵੇ ਔਰ ਦੀ ਅਦਰ ਉੱਥੋਂ ਜਿਹੜੀ ਐਕਟੀਵਿਟੀ ਆ ਉਹ ਕੱਢੀ ਜਾ ਸਕਦੀ। ਸੋ ਟਾਈਮ ਰਹਿੰਦੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਜਨਰਲੀ ਉਹਦੇ ਰਿਜ਼ਲਟ ਐਸ ਇਸ ਹੈ ਕਿ ਵਧੀਆ ਹੀ ਆਉਂਦੇ ਹੈਗੇ ਆ। ਸੋ ਤੁਸੀਂ ਘਰ ਬੁੱਕ ਕਰਾਇਆ ਸੀ, ਉਹਦੀ ਕਲੋਜ਼ਿੰਗ ਆ ਰਹੀ ਹੈਗੀ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ, ਹੁਣ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਆਪਾਂ ਤੁਹਾਡੀ ਜਿਹੜੀ ਮੋਰਗੇਜ ਅਪਰੂਵਲ ਆ ਉਹ ਕਰਵਾ ਕੇ ਦੇ ਸਕੀਏ। ਤੇ ਜਿਹੜੇ ਭੈਣ ਭਰਾ ਹੁਣ ਘਰ ਬਾਰ ਦੇਖ ਰਹੇ ਹੈਗੇ ਆ ਉਹਨਾਂ ਵਾਸਤੇ ਸੋਹਣੀ ਅਪਰਚੁਨਿਟੀ ਹੋ ਸਕਦੀ ਹੈ ਕਿਉਂਕਿ ਘਰਾਂ ਦੇ ਪ੍ਰਾਈਸ ਕਾਫੀ ਘਟੇ ਹੋਏ ਹੈਗੇ ਆ। ਸੋ ਬੇਸ਼ੱਕ ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਨੂੰ ਤੁਸੀਂ ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੋ, ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਹੈਗੇ ਹੋ ਜਾਂ ਦੇਖਣਾ ਚਾਹੁੰਦੇ ਕਿਹੜੇ ਕਿਹੜੇ ਗਵਰਨਮੈਂਟ ਦੇ ਇਨਸੈਂਟਿਵਸ ਅਵੇਲੇਬਲ ਹੈ, ਰੀਬੇਟਸ ਅਵੇਲੇਬਲ ਹੈਗੇ ਆ, ਜਾਂ ਤੁਸੀਂ ਸੈਲਫ ਇੰਪਲਾਇਡ ਹੋ ਜਾਂ ਤੁਹਾਡਾ ਕੋਈ ਕ੍ਰੈਡਿਟ ਦਾ ਇਸ਼ੂ ਹੈ, ਨਵੇਂ ਆਏ ਹੋ, ਗੱਲ ਕੀ ਕੋਈ ਵੀ ਤੁਹਾਡਾ ਮੋਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਸੰਪਰਕ ਕਰ ਸਕਦੇ ਹੋ। ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਨਾਲ ਦੀ ਨਾਲ ਜਿੰਨਾ ਭੈਣ ਭਰਾਵਾਂ ਦੀ ਮੋਰਗੇਜ ਰਿਨਿਊਅਲ ਵਾਸਤੇ ਆਈ ਹੈਗੀ ਹੈ ਜਾਂ ਰੀਫਾਈਨੈਂਸ ਕਰਨਾ ਚਾਹੁੰਦੇ ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਕੋਈ ਵੀ ਤੁਹਾਡਾ ਸਵਾਲ ਹੈ ਮੋਰਗੇਜ ਦਾ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-245-5503, ਨਰਦੇਵ ਸਿੱਧੂ
0: 10 member delegation ਉਹ ਕੈਨੇਡਾ ਪਹੁੰਚੇਗਾ ਜੀ 12 June ਤੋਂ ਲੈ ਕੇ 27 June ਤੱਕ ਇੱਥੇ ਹੀ ਹੋਣਗੇ। ਯਾਨੀ ਕਿ ਵੈਨਕੂਵਰ ਆਉਣਾ ਉਹਨਾਂ ਨੇ, ਉਸ ਤੋਂ ਬਾਅਦ ਐਡਮਿੰਟਨ ਵੀ, ਕੈਲਗਰੀ, ਫਿਰ ਵਿਨੀਪੈਗ, ਮੋਂਟਰੀਅਲ, ਫਿਰ ਓਟਵਾ ਅਤੇ ਫਿਰ ਉਹ ਤੋਂ ਬਾਅਦ ਟੋਰੋਂਟੋ ਆਉਣਗੇ। ਸੋ 10 member ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਫਦ ਹੈ ਉਹ ਕੈਨੇਡਾ ਪਹੁੰਚੇਗਾ। ਅਤੇ ਲਓ ਜੀ, ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਇਹ ਹੈਗਾ ਕਿ 5ਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਜਿਹੜਾ 18 June ਨੂੰ ਹੈ ਨਾ, ਇਸ ਸੰਬੰਧ ਦੇ ਵਿੱਚ ਨਗਰ ਕੀਰਤਨ ਜਿਹੜੇ ਕੱਢੇ ਜਾ ਰਹੇ ਆ, ਸ਼ਹੀਦੀ ਨਗਰ ਕੀਰਤਨ। ਚਾਹੇ ਆਪਾਂ ਜਿਹੜੇ ਹੁਣ ਸ਼ਹਾਦਤਾਂ ਦਾ ਸਮਾਂ ਚੱਲ ਰਿਹਾ ਜੀ ਇਹ ਹਫ਼ਤਾ ਹੈ ਨਾ, ਇਸ ਸੰਬੰਧ ਨੂੰ ਨਾਲ ਲੈ ਕੇ 7 June ਨੂੰ ਜਿਹੜੇ ਨਗਰ ਕੀਰਤਨ ਇੱਥੇ ਕੱਢੇ ਜਾ ਰਹੇ ਆ ਜੀ, ਰਵਾਨਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਹੋਣੀ ਹੈ ਅਤੇ ਸਮਾਪਤੀ ਹੋਣੀ ਹੈ ਜੀ ਗੁਰਦੁਆਰਾ ਜੋਤ ਪ੍ਰਕਾਸ਼ ਵਿਖੇ ਸਵੇਰੇ 11:30 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਸਮਾਂ ਹੋਊਗਾ ਜੀ। ਅਤੇ ਜ਼ਿਆਦਾ ਜਾਣਕਾਰੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਫਿਰ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ 905-799-2682 905-799-2682 'ਤੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਅਤੇ 7 ਤਰੀਕ ਨੂੰ ਸੰਡੇ ਹੋ ਗਿਆ ਹੈ ਨਾ ਜੀ, ਕਿਉਂਕਿ ਅੱਜ 5 ਹੈ, ਕੱਲ੍ਹ ਨੂੰ 6 ਅਤੇ ਸੰਡੇ ਨੂੰ 7। ਅਤੇ ਬਿਲਕੁਲ ਜੀ, ਜ਼ਰੂਰ ਤੁਸੀਂ ਸ਼ਮੂਲੀਅਤ ਆਪਣੀ ਪਾਉਣੀ ਹੈ ਜੀ, ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਅਤੇ ਲਓ ਜੀ, ਆਪਾਂ ਹੁਣ ਰਾਣਾ ਭਾਅ ਜੀ ਨੂੰ ਵੀ ਲੈ ਲੈਂਦੇ ਹਾਂ ਨਾਲ ਹੀ, ਅਤੇ ਆਪਾਂ RDSP ਦੀ ਜਾਣਕਾਰੀ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ।
7: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਆਲਵੇਸ RDSP ਬਾਰੇ ਗੱਲਬਾਤ ਕਰਦੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਹੈ, ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਉਹਨਾਂ ਸਭ ਲੋਕਾਂ ਨੂੰ ਜਿਹੜੇ ਕੈਨੇਡਾ ਦੇ ਰੈਜੀਡੈਂਟ ਹੈਗੇ ਨੇ ਐਂਡ ਫਿਜ਼ੀਕਲੀ ਅਨਫਿਟ ਕਹਿ ਲਓ, ਆਪਣਾ ਏਜ ਜਿਹੜੀ ਹੈਗੀ ਹੈ 49 ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਆਪਾਂ ਨੂੰ ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈਗਾ। ਮੇਨ ਐਲੀਜੀਬਿਲਟੀ ਵਿੱਚ ਇਹ ਹੈ ਵੀ ਅਗਰ ਅਸੀਂ ਅਨਏਬਲ ਟੂ ਪਰਫੋਰਮ ਆਵਰ ਡੇਲੀ ਐਕਟੀਵਿਟੀ, ਅਗਰ ਸਾਨੂੰ ਆਪਣੀ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ, ਆਪਣੇ ਆਪ ਖਾਣਾ ਨਹੀਂ ਖਾ ਸਕਦੇ, ਨਹਾ ਨਹੀਂ ਸਕਦੇ, ਕੱਪੜੇ ਨਹੀਂ ਚੇਂਜ ਕਰ ਸਕਦੇ, ਵਿਜ਼ਨ ਦੇ ਵਿੱਚ ਇਸ਼ੂ ਹੈ, ਸਪੀਕਿੰਗ, ਹੇਅਰਿੰਗ, ਡਰੈਸਿੰਗ, ਵਾਕਿੰਗ, ਫੀਡਿੰਗ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। 2008 ਤੋਂ ਕੈਨੇਡੀਅਨ ਗਵਰਨਮੈਂਟ ਨੇ ਇਹ ਗ੍ਰਾਂਟ ਸਟਾਰਟ ਕੀਤੀ ਸੀ, ਪਰ ਇਹਦਾ ਪਤਾ ਬਹੁਤ ਘੱਟ ਲੋਕਾਂ ਨੂੰ ਹੈਗਾ। ਸੋ ਇਹੀ ਕਾਰਨ ਹੈ ਪੰਜਾਬ ਇੰਸ਼ੋਰੈਂਸ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਅਸੀਂ ਹਰ ਘਰ ਤੱਕ ਆਪਣਾ ਮੈਸੇਜ ਕਨਵੇ ਕਰੀਏ ਤਾਂ ਕਿ ਜਿਹੜੇ ਲੋਕ ਡਿਜ਼ਰਵ ਕਰਦੇ ਹੈਗੇ ਨੇ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕੇ, ਕਿਉਂਕਿ ਕਾਫੀ ਸਾਨੂੰ ਕਾਲ ਆਉਂਦੀਆਂ ਨੇ ਜਿਹਦੇ ਵਿੱਚ ਉਹ ਕਹਿੰਦੇ ਸਾਡੀ ਉਮਰ ਤਾਂ ਹੁਣ 50 ਸਾਲ ਤੋਂ ਅਬਵ ਹੋ ਚੁੱਕੀ ਹੈਗੀ ਹੈ, ਲੇਕਿਨ ਅਸੀਂ ਡਿਸੇਬਲ ਜਿਹੜੇ ਹੈਗੇ ਆ ਫਿਜ਼ੀਕਲੀ ਜਾਂ ਮੈਂਟਲੀ ਪਿਛਲੇ 10-12 ਸਾਲਾਂ ਤੋਂ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਤੋਂ ਹੈਗੇ ਆ, ਲੇਕਿਨ ਉਹਨਾਂ ਨੂੰ ਰਸਤਾ ਨਹੀਂ ਸੀ ਪਤਾ ਵੀ ਕਿੱਥੇ ਜਾ ਕੇ ਅਪਲਾਈ ਕਰਨਾ ਹੈਗਾ। ਹੁਣ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਰਿਲਾਈ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ ਇਹ $90,000 ਦੀ ਗ੍ਰਾਂਟ ਲੈ ਕੇ ਦੇਣ ਦੇ ਵਿੱਚ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਵੀ ਆਰ ਪੇਡ ਬਾਏ ਇੰਸ਼ੋਰੈਂਸ ਕੰਪਨੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਜਿਹੜੀ $90,000 ਦੀ ਗ੍ਰਾਂਟ ਹੈ ਇਹਦੇ ਨਾਲ ਨਾਲ ਜਿਹੜੇ ਵੀ ਲੋਕ 18 ਸਾਲ ਤੋਂ ਲੈ ਕੇ 64 ਸਾਲ ਦੀ ਏਜ ਦਰਮਿਆਨ ਹੈਗੇ ਨੇ, ਜਿਹਨਾਂ ਦੀ ਇਨਕਮ ਘੱਟ ਹੈਗੀ ਹੈ, ਅਪ ਟੂ $200 ਮਹੀਨੇ ਦਾ ਉਹਨਾਂ ਨੂੰ ਐਕਸਟਰਾ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਦਿੱਤਾ ਜਾਏਗਾ, ਜੋ ਕਿ ਪਿਛਲੇ ਸਾਲ ਜੂਨ ਜੁਲਾਈ ਤੋਂ ਜਿਹੜਾ ਹੈਗਾ ਗਵਰਨਮੈਂਟ ਨੇ ਸਟਾਰਟ ਕੀਤਾ ਸੀਗਾ। ਐਂਡ ਅਗਰ ਆਪਾਂ ਇਹ ਵੀ ਅਪਲਾਈ ਨਹੀਂ ਕੀਤਾ ਤੇ ਪਿਛਲੇ ਸਾਲ ਦਾ ਜਿਹੜਾ ਆਪਾਂ ਜੂਨ ਜੁਲਾਈ ਤੋਂ ਹੁਣ ਤੱਕ ਦਾ ਜਿੰਨਾ ਵੀ ਪੈਂਡਿੰਗ ਅਮਾਊਂਟ ਹੈਗਾ ਆਪਾਂ ਨੂੰ ਉਹ ਇਕੱਠਾ ਮਿਲ ਸਕਦਾ ਹੈਗਾ। ਐਂਡ ਜਿਹੜੇ ਬੱਚੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਜਿਹੜੇ ਬੱਚੇ ਅੰਡਰ ਏਜ ਹੈਗੇ ਨੇ 18 ਸਾਲ ਤੋਂ ਘੱਟ ਨੇ ਉਹਨਾਂ ਨੂੰ ਅਪ ਟੂ $284 ਤੱਕ ਪੇਰੈਂਟਸ ਨੂੰ ਹਰ ਮਹੀਨੇ ਜਿਹੜਾ ਗਵਰਨਮੈਂਟ ਵੱਲੋਂ ਦਿੱਤੇ ਜਾ ਰਹੇ ਨੇ। ਸੋ ਤੁਸੀਂ ਕਾਲ ਕਰਨਾ ਇਹ ਸਾਰੀਆਂ ਗ੍ਰਾਂਟਸ ਲੈਣ ਲਈ, ਮੇਰਾ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਕਹਿੰਦੀ ਮੈਂ ਕੁਛ ਇੰਪੇਅਰਡ ਕੰਡੀਸ਼ਨਸ ਬਾਰੇ ਦੱਸਾਂਗਾ, ਕੁਛ ਕਾਮਨ ਐਗਜ਼ਾਮਪਲ ਦੱਸਾਂਗਾ ਵੀ ਜਿਨ੍ਹਾਂ ਦੇ ਅੰਡਰ ਅਗਰ ਤੁਸੀਂ ਫਾਲ ਕਰਦੇ ਹੈਗੇ ਤਾਂ ਤੁਸੀਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਸਿਰਫ ਗਵਰਨਮੈਂਟ ਦੀ ਇੱਕੋ ਹੀ ਸ਼ਰਤ ਹੈ, ਤੁਹਾਡੀ ਜਿਹੜੀ ਉਮਰ ਹੈ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। 1977 ਜਾਂ ਉਸ ਤੋਂ ਬਾਅਦ ਦੇ ਜਿੰਨੇ ਵੀ ਬੋਰਨ ਲੋਕ ਹੈਗੇ ਨੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਉਹਨਾਂ ਨੂੰ ਇਹ $90,000 ਦਾ ਬੈਨੀਫਿਟ ਹੋ ਸਕਦਾ, ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈਗਾ। ਸੋ ਜਿਹੜੀਆਂ ਇੰਪੇਅਰਡ ਕੰਡੀਸ਼ਨਸ ਨੇ, ਜਿੱਦਾਂ ਮੰਨ ਲਓ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਟਾਈਪ 1 ਡਾਇਬਿਟਿਕ ਹੈਗੇ ਆਪਾਂ, ਬੱਚੇ ਇੱਥੇ ਕਾਫੀ ਜਿਨ੍ਹਾਂ ਨੂੰ ਡਾਊਨ ਸਿੰਡਰਮ, ਆਟਿਜ਼ਮ ਵਗੈਰਾ ਦਾ ਇਸ਼ੂ ਹੈ, ADHD ਦਾ ਇਸ਼ੂ ਹੈ, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਕਰੋਨਿਕ ਕੋਈ ਕੰਡੀਸ਼ਨ ਉਹਨਾਂ ਦੀ ਹੈਗੀ ਹੈ, MS, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ ਐਂਡ ਉਹਨਾਂ ਦਾ ਇਲਾਜ ਕਾਫੀ ਲੰਬਾ ਚੱਲ ਰਿਹਾ ਹੈਗਾ, ਤੇ ਡੈਫੀਨੇਟਲੀ ਉਹ ਵੀ ਕੁਆਲੀਫਾਈ ਕਰਦੇ ਨੇ, ਅਪ ਟੂ $90,000 ਤੱਕ ਦੀ ਗ੍ਰਾਂਟ ਉਹਨਾਂ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੈਰਾਲਾਈਸਿਸ, ਪੋਲੀਓ, ਪਾਰਕਿੰਸਨ, ਹਿਪ ਇੰਜਰੀ, ਪੇਨ, ਗੁਲਕੋਮਾ, ਇੱਕ ਲੰਬੀ ਲਿਸਟ ਹੈ। ਤੁਸੀਂ ਜਦੋਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਵੀ ਵੈਦਰ ਯੂ ਆਰ ਕੁਆਲੀਫਾਈਡ ਫਾਰ ਦਿਸ ਗ੍ਰਾਂਟ ਔਰ ਨਾਟ। ਸੋ $90,000 ਦੀ ਬਹੁਤ ਵੱਡੀ ਹੈਲਪ ਹੈ ਜੋ ਫੈਡਰਲ ਗਵਰਨਮੈਂਟ ਕਰ ਰਹੀ ਹੈਗੀ ਆ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਬਿਗਨਿੰਗ ਤੋਂ ਲੈ ਕੇ ਐਂਡ ਤੱਕ ਜਿਹੜਾ ਹੈਗਾ ਅਸੀਂ ਤੁਹਾਡੀ ਹੈਲਪ ਕਰਾਂਗੇ। ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਚਾਹੀਦੇ ਹੈਗੇ ਨੇ, CRA ਤੋਂ ਕਿੱਦਾਂ ਦਾ ਸਾਨੂੰ ਲੈਟਰ ਚਾਹੀਦਾ ਹੈਗਾ, ਉਹ ਸਭ ਲਈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। RDSP ਦਾ $90,000 ਦੀ ਗ੍ਰਾਂਟ ਲੈਣ ਲਈ 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ ਜੀ।
8: ਆਪਣੇ ਬ੍ਰਹਮਣ ਵਗੈਰਾ ਕਦੋਂ ਆਊਗਾ, ਤਾਂ ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰ ਲਾਂਗੇ, ਨਾਲੇ ਸਵਾਲ ਜਵਾਬ ਵੀ ਹੋ ਜਾਊਗਾ।
0: ਬਿਲਕੁਲ ਸਹੀ ਕਿਹਾ ਤੁਸੀਂ, ਕੋਈ ਨੀ ਉਹ ਸਾਰੀ ਇਨਫੋਰਮੇਸ਼ਨ ਮੈਂ ਦਊਂਗੀ ਤੁਹਾਨੂੰ। ਹਾਲੇ ਮੇਰੇ ਕੋਲ ਇੰਨੀ ਕੁ ਨਿਊਜ਼ ਪਹੁੰਚੀ ਸੀ, ਮੈਂ ਕਿਹਾ ਸਾਹਮਣੇ ਆਈ ਹੈ ਤਾਂ ਤੁਹਾਡੇ ਤੱਕ ਸ਼ੇਅਰ ਕਰ ਦਿੰਦੇ ਹਾਂ। ਬਾਕੀ ਫਿਰ ਆਪਾਂ ਜ਼ਰੂਰ ਕਰਾਂਗੇ। 12-13 June ਤੋਂ ਆਉਣਾ ਉਹਨਾਂ ਨੇ, ਫਿਰ ਦੇਖਦੇ ਹਾਂ, ਕੋਈ ਗੱਲ ਨਹੀਂ, ਕਰਦੇ ਗੱਲਬਾਤ।
8: ਬੜੀ ਚੰਗੀ ਗੱਲ ਆ ਜੀ, ਸਾਨੂੰ ਤਾਂ ਆਪਦੇ ਕੌਮ ਦਾ ਬੜਾ ਫਿਕਰ ਆ, ਅਸੀਂ ਇਹਦੇ ਚ ਜਨਮ ਲਿਆ, ਹੁਣ ਇੱਥੋਂ ਵਿਦਾ ਹੋਣ ਵਾਲੀ ਉਮਰ ਬਹੁਤ ਹੋ ਗਈ। ਚਲੋ ਜਾਂਦੇ ਜਾਂਦੇ ਇਹਨਾਂ ਨੂੰ ਕੁਐਸਚਨ ਤਾਂ ਪੁੱਛ ਲਾਂਗੇ ਵੀ ਤੁਸੀਂ ਦੱਸੋ ਕਰ ਕੀ ਰਹੇ ਹੈਗੇ।
0: ਬਿਲਕੁਲ ਬਿਲਕੁਲ, ਬਹੁਤ ਸਹੀ ਗੱਲ ਤੁਹਾਡੀ। ਹਾਂਜੀ
8: ਸੁਲਤਾਨ ਸਿੰਘ ਆਇਆ ਸੀ, ਮੈਂ ਕਿਸੇ ਗੁਰੂ ਘਰ ਵਾਲੇ ਨੂੰ ਫੋਨ ਕੀਤਾ, ਬੈਠਾ ਸੀ ਉੱਥੇ, ਮੈਂ ਕਿਹਾ ਵੀ ਤੁਹਾਡੇ ਇੱਥੇ ਕਿਉਂ ਨੀ ਆਇਆ, ਕਹਿੰਦਾ ਅਸੀਂ ਇੱਥੇ ਗੱਫੇ ਨੀ ਦੇ ਸਕਦੇ, ਕਿਸੇ ਦੇ ਘਰੇ ਆਇਆ, ਉੱਥੋਂ ਮੁੜ ਜਾਊਗਾ, ਸੁਣ ਲਏ ਹੋਣਗੇ, ਫਿਰ ਸਾਡੀ ਗੱਲ ਦਾ ਗੁੱਸਾ ਕਰ ਲੈਂਦੇ।
0: ਬਿਲਕੁਲ, ਮੌਂਟਰੀਅਲ ਲੰਚ ਵਗੈਰਾ, ਮੌਂਟਰੀਅਲ ਵੀ ਹੈਗਾ ਉਹਨਾਂ ਦਾ ਇੱਕ ਦਿਨ। ਕੋਈ ਨੀ, ਮੈਂ ਸਾਰਾ ਦੱਸੂਗੀ ਭਾਜੀ। ਥੈਂਕ ਯੂ ਜੀ।
8: ਬਿਲਕੁਲ
0: ਬਿਲਕੁਲ, ਥੈਂਕ ਯੂ ਭਾਜੀ ਜੀ, ਧੰਨਵਾਦ।

0: ਲਓ ਜੀ, ਬਿਲਕੁਲ ਗੱਲਾਂ ਬਾਤਾਂ ਤੁਹਾਡੇ ਨਾਲ ਇੱਦਾਂ ਹੀ ਕਰੀ ਜਾਣੀਆਂ ਅਤੇ ਆਪਣੇ ਸ਼ਹੀਦਾਂ ਨੂੰ ਵੀ ਆਪਾਂ ਨੇ ਯਾਦ ਕਰੀ ਜਾਣਾ ਅਤੇ ਨਾਲ ਦੀ ਨਾਲ ਹੁਣ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰਦੇ ਹਾਂ ਰਾਜਵੀਰ ਨਾਲ ਅਤੇ ਸੈੱਲਫੋਨ ਡੀਲਸ ਲੈਂਦੇ ਹਾਂ ਜੀ ਰਾਜਵੀਰ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਲਿਖਣ ਪੇ ਸਤਿ ਸ੍ਰੀ ਅਕਾਲ। ਸਪੈਸ਼ਲ ਦੱਸ ਦੇਣਾ ਕਿ ਚਾਰ ਲਾਈਨਾਂ ਦਾ ਪਲਾਨ ਚੱਲ ਰਿਹਾ, ਕਿਹੜਾ ਜਲਦੀ ਖਤਮ ਹੋਣ ਵਾਲਾ ਤੇ ਉਹਦੇ ਵਿੱਚ ਆਪਸ਼ਨ ਆ ਜਾਂਦੀ ਜੀ, ਮਿਨੀਮਮ ਚਾਰ ਲਾਈਨਾਂ ਚਾਹੀਦੀਆਂ, $50 ਦੇ ਵਿੱਚ ਵਰਲਡ ਪਲਾਨ ਹੈਗਾ। ਇੰਡੀਆ ਜਾਓ, ਕਿਤੇ ਵੀ ਯੂਰਪ ਜਾਓ, ਮਹੀਨੇ ਦਾ ਕੋਈ ਬਿੱਲ ਤੁਸੀਂ $50 ਹੀ ਦੇਣਾ, ਇਹ ਚ ਕੋਈ ਰੋਮਿੰਗ ਦੇ ਐਕਸਟਰਾ ਚਾਰਜ। ਇਸਮੇ ਸੇਮ ਕੈਨੇਡੀਅਨ ਨੰਬਰ ਤੁਸੀਂ ਹਰ ਕਿਤੇ US ਜਾਂ ਇੰਡੀਆ ਕਿਤੇ ਵੀ ਜਾ ਕੇ ਚਲਾ ਸਕਦੇ ਹੋ ਅਨਲਿਮਿਟਿਡ ਡਾਟੇ ਨਾਲ। ਦੂਜੀ ਆਪਸ਼ਨ ਹੈਗੀ ਹੈ ਜੀ
0: ਚਾਰ ਲਾਈਨਾਂ ਦੇ ਲਈ $50 ਓਨਲੀ।
1: ਨਹੀਂ, $50 ਦੀ ਇੱਕ ਲਾਈਨ ਆ ਜਾਂਦੀ ਜੀ, ਆਪਸ਼ਨਾਂ ਦੱਸਦਾ ਜੀ। ਦੂਜੀ ਆਪਸ਼ਨ ਤੁਸੀਂ ਕਹਿੰਦੇ ਮੈਂ $50 ਵਾਲਾ ਨਹੀਂ ਲੈਣਾ, ਫਿਰ $40 ਦਾ ਪਲਾਨ ਲੈ ਸਕਦੇ ਹੋ। ਦੂਜੀ ਆਪਸ਼ਨ ਮਿਨੀਮਮ ਚਾਰ ਲਾਈਨਾਂ ਚਾਹੀਦੀਆਂ ਆਪਾਂ ਨੂੰ ਇਸ ਪਲਾਨ ਲਈ, ਤੇ $40 ਚ ਅਨਲਿਮਿਟਿਡ ਡਾਟਾ ਹੈਗਾ। ਇਹ ਚ ਕੈਨੇਡਾ, US, ਮੈਕਸੀਕੋ ਤੇ ਕੈਨੇਡਾ ਤੋਂ ਲੈ ਕੇ ਇੰਡੀਆ ਕਾਲ, ਪਾਕਿਸਤਾਨ ਕਾਲ ਜਾਂ ਹੋਰ ਵੀ ਯੂਰਪ ਦੀਆਂ ਕੰਟਰੀਆਂ ਕਰ ਸਕਦੇ ਹੋ। ਜਾਂ $30 ਚ 60 GB ਡਾਟਾ ਕੱਲਾ ਇਹ ਕੈਨੇਡਾ ਵਾਈਡ ਹੈਗਾ, ਇਹ ਚ ਇੰਡੀਆ ਕਾਲਿੰਗ ਵਗੈਰਾ ਨੀ ਹੈਗੀ। ਤੁਸੀਂ ਮਿਕਸ ਐਂਡ ਮੈਚ, ਤੁਸੀਂ ਤਿੰਨਾਂ ਲੈਣ ਚਾਹੇ ਸਾਰੀਆਂ 30 ਵਾਲੀਆਂ ਲੈ ਲਓ ਜਾਂ 40 ਵਾਲੀ ਲੈ ਲਓ ਜਾਂ 50 ਵਾਲੀ ਲੈ ਲਓ। ਸਿੰਗਲ ਲਾਈਨ ਵੀ ਲੈ ਸਕਦੇ ਪਰ ਸਿੰਗਲ ਲਾਈਨ ਦੀ ਗਰੰਟੀ ਨਹੀਂ ਹੁੰਦੀ ਕਿੰਨੀ ਦੇਰ ਚੱਲੀ ਜਾਵੇ, ਪਰ ਚਾਰ ਲਾਈਨਾਂ ਲੈਂਦੇ ਨੇ ਇੱਕ ਕੋਂਬੋ ਬਣ ਜਾਣਾ, ਕੰਪਨੀ ਰਿਕੁਆਇਰਮੈਂਟ, ਉਹ ਪਲਾਨ ਤੁਹਾਡੇ ਚੇਂਜ ਨਹੀਂ ਹੋਣਗੇ। ਜਿੰਨੀ ਦੇਰ ਤੁਸੀਂ ਚਲਾਉਣੇ ਉਨੀ ਦੇਰ ਤੁਸੀਂ ਚਲਾ ਸਕਦੇ ਹੋ ਜੀ। ਤੇ ਅਗਰ ਇਹਨਾਂ ਨੇ ਫੋਨ ਲੈਣਾ ਜੀ, $10 ਪਲਾਨ ਦੇ ਵੱਧ ਜਾਂਦੇ, 50 ਵਾਲਾ 60 ਦਾ ਹੁੰਦਾ, 40 ਵਾਲਾ 50 ਜਾਂ 30 ਵਾਲਾ 40। ਇਹਨਾਂ ਦਾ ਇਸ ਟਾਈਮ ਆਈਫੋਨ ਏਅਰ $5 ਲੱਗਾ, F26 $1 ਲੱਗਾ, F25 ਅਲਟਰਾ $5, ਹੋਰ ਵੀ ਕਾਫੀ ਗੂਗਲ ਪਿਕਸਲ ਜੇ ਪ੍ਰੋ ਸਾਰਿਆਂ ਤੇ ਡਿਸਕਾਊਂਟ ਚੱਲ ਰਹੇ ਨੇ। ਤੁਸੀਂ ਇਹਨਾਂ ਨਾਲ ਫੋਨ ਵੀ ਐਡ ਕਰਾਣੇ ਆ ਜਾਂ ਸਿੰਗਲ ਲਾਈਨ ਵੀ ਲੈਣੀ ਹੈ 55 ਚ 100 GB ਨਾਲ ਫੋਨ ਦੇ ਨਾਲ ਵੀ ਲੈ ਸਕਦੇ ਹੋ। ਨੰਬਰ ਹੈ ਜੀ ਆਪਣਾ 647-7466-3345। ਤੇ ਘਰ ਦਾ ਇੰਟਰਨੈਟ ਲੈਣਾ ਅਗਰ ਇਹਨਾਂ ਕੋਂਬੋ ਕਰਾ ਲੈਂਦੇ ਹੋ $65 ਚ $600 ਬਿਲ ਕਰਾਡੀ। ਅਗਰ ਇਕੱਲਾ ਇੰਟਰਨੈਟ ਲੈਣਾ 1.5 GB $55 ਚ, $3000 ਦੀ ਸਪੀਡ $60 ਚ ਇੰਟਰਨੈਟ ਵੀ ਲੈ ਸਕਦੇ ਹੋ। ਨੰਬਰ ਹੈ ਜੀ 647-7466-3345। ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਲਓ ਜੀ ਰੇਸ਼ਮ ਜੀ ਦੀ ਕਾਲ ਵੀ ਲੈ ਲੈਂਦੇ ਹਾਂ। ਹਾਂਜੀ ਭਾਜੀ, ਕੀ ਹਾਲ ਚਾਲ?
2: ਸਤਿ ਸ੍ਰੀ ਭਾਜੀ।
0: ਹਾਂਜੀ ਸਤਿ ਸ੍ਰੀ ਅਕਾਲ,
2: ਸ਼ੇਅਰ
0: ਕਰਦੇ ਆ। ਮੈਂ ਤਾਂ ਹੀ ਜਦੋਂ ਵੀ ਉਹ ਜਿਹੜੀ ਵੀ ਗੱਲ ਕਰਨਾ ਚਾਹੁੰਦੇ ਆ ਨਾ, ਮੈਨੂੰ ਹੁੰਦਾ ਵੀ ਇਹਨਾਂ ਤੋਂ ਸੁਣੋ, ਕਿਉਂਕਿ ਜਿੰਨੀ ਜ਼ਿਆਦਾ ਏਜ ਹੈ ਉਨਾ ਜ਼ਿਆਦਾ ਐਕਸਪੀਰੀਅੰਸ ਹੈ, ਉਨਾ ਜ਼ਿਆਦਾ ਪਤਾ ਹੈ ਨਾ ਕੀ ਕੁਛ ਹੋਇਆ।
2: ਬਿਲਕੁਲ ਜੀ, ਹਾਂਜੀ, ਤੁਹਾਨੂੰ ਤਾਂ ਇਹਨੂੰ ਯਾਦ ਕਰ ਰਹੇ ਸਾਰੇ ਆਪਾਂ ਕਹਿੰਦੇ ਪਰਮਾਤਮਾ ਲੰਮੀ ਉਮਰ ਕਰਨਾ ਸੀ, ਕਹਿੰਦੇ ਸਿੱਖ ਨੂੰ ਬੜਾ ਕੁਛ ਮਿਲ ਰਿਹਾ ਜੀ।
0: ਜੀ ਜੀ ਜੀ ਬਿਲਕੁਲ,
2: ਬਹੁਤ ਵਧੀਆ ਵਿਚਾਰ ਹੁੰਦੇ ਸਾਰੇ ਜੀ, ਪੰਜਾਬ ਕਾਲ ਦੇ ਲੋਕ ਟਾਈਮ ਤੋਂ ਕਿੰਨੇ ਚੱਲਦੇ ਨਾ ਜੀ, ਇਹਨਾਂ ਨੂੰ ਵੀ ਉਦੋਂ ਏਅਰ ਤੇ ਆਉਣਗੇ ਤੇ ਦੱਸਣਗੇ ਪੁਰਾਣੀਆਂ ਗੱਲਾਂ ਦੱਸਦੇ ਹਨਾ ਜੀ, ਆਪਾਂ ਦਾ ਪਤਾ ਨੀ ਬਹੁਤ ਜ਼ਿਆਦਾ ਨਾ ਜੀ। ਤੇ ਚੱਲ ਭੈਣ ਦੀ ਸੁਣਦੇ, ਸਤਿ ਸ੍ਰੀ ਅਕਾਲ ਜੀ।
0: ਜੀ ਜੀ ਸਤਿ ਸ੍ਰੀ ਅਕਾਲ, ਥੈਂਕ ਯੂ ਤੁਹਾਡਾ। ਤੇ ਲਓ ਜੀ ਮੈਂ ਨੰਬਰ ਦੇ ਦੇਵਾਂ ਇੱਕ, ASL ਵਿੰਡੋਜ਼ ਡੋਰਸ ਦਾ ਨੰਬਰ ਤੁਸੀਂ ਨੋਟ ਕਰੋ, ਵਿੰਡੋਜ਼ ਡੋਰਸ ਦਾ ਕੰਮ ਕਰਾਓ। ਵਧੀਆ ਮੌਸਮ ਹੈ ਤੇ ਬਾਅਦ ਚ ਜਦੋਂ ਠੰਡ ਹੋ ਜਾਂਦੀ ਹੈ ਨਾ, ਇੱਕ ਤਾਂ ਪੋਰਚ ਜੇ ਨਾ ਬਣਵਾਇਆ ਹੋਵੇ ਫਿਰ ਪ੍ਰੋਬਲਮ ਆਉਂਦੀ ਹੈ, ਜਾਂ ਹਵਾ ਆਉਂਦੀ ਹੈ ਖਿੜਕੀਆਂ ਜੇ ਉਹਨਾਂ 'ਚ ਕੋਈ ਸ਼ੀਸ਼ੇ ਟੁੱਟੇ ਜਾਂ ਵੈਸੇ ਕਿਤੇ ਹਵਾ ਜਿਹੜੀ ਆਉਂਦੀ ਜਾਂਦੀ ਹੈ ਕਿਤੇ, ਹੈ ਨਾ। ਸੋ ਤੁਸੀਂ ਨਵੇਂ ਵਿੰਡੋਜ਼ ਡੋਰਸ ਦਾ ਕੰਮ ਕਰਾਓ, ਜਾਂ ਕੋਈ ਵੀ ਤੁਸੀਂ ਮੁਰੰਮਤ ਦਾ ਕੰਮ ਕਰਾਉਣਾ ਤਾਂ ਵੀ ਤੁਸੀਂ ਕਰਾ ਸਕਦੇ ਹੋ। SL ਵਿੰਡੋਜ਼ ਐਂਡ ਡੋਰਸ ਨੂੰ ਤੁਸੀਂ ਕੰਟੈਕਟ ਕਰੋ, ਕੈਸ਼ ਬੜਾ ਵਧੀਆ ਕੰਮ ਕਰਨਗੇ ਜੀ। ਤੇ ਫਾਈਨਾਂਸਿੰਗ ਜਿਹੜੀ ਅਵੇਲੇਬਲ ਆ, ਕੋਈ ਪ੍ਰੋਬਲਮ ਨਹੀਂ। ਕਈ ਵਾਰ ਹੁੰਦੀ ਹੈ ਨਾ ਪੈਸੇ ਦੀ ਕੋਈ ਕਮੀ ਹੈ ਤੇ ਫਿਰ ਬੰਦਾ ਸੋਚਦਾ ਚਲੋ ਹਾਲੇ ਨਹੀਂ ਕਰਾਉਂਦੇ ਫਿਰ ਕਰਾਉਂਦੇ ਆ, ਪਰ ਨਹੀਂ, ਤੁਸੀਂ ਹੁਣੇ ਕਾਲ ਕਰ ਲਓ ਉਹਨਾਂ ਨੂੰ ਤੇ ਤੁਹਾਡੀ ਸਮੱਸਿਆ ਦਾ ਹੋ ਜਾਵੇਗਾ ਹੱਲ। ਕਿੱਥੇ ਤੁਸੀਂ ਕਾਲ ਕਰਨੀ ਹੈ? 647-9260-0047 ਨੰਬਰ ਹੈ, 6474631301 ਤੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਹੈ। ਤੇ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੀ। ਵਧੀਆ, ਤੁਸੀਂ ਜੇ ਟਿਕਟਾਂ ਲੈਣਾ ਚਾਹੁੰਦੇ ਹੋ, ਕੋਈ ਪੈਕੇਜ ਲੈਣੇ ਆ, ਕੋਈ ਕਿਤੇ ਕਈ ਵਾਰ ਆਫੀਸ਼ੀਅਲ ਮੀਟਿੰਗ ਕਿਤੇ ਕਰਨੀ ਹੁੰਦੀ, ਬਾਹਰ ਘੁੰਮਣ ਫਿਰਨ ਜਾਣਾ ਹੁੰਦਾ, ਤੇ ਕੋਈ ਜਿਵੇਂ ਆਪਾਂ ਕਹਿੰਦੇ ਹਾਂ ਨਹੀਂ ਤਾਂ ਕੰਮ ਹੀ ਕਰੀ ਜਾਂਦੇ ਹਾਂ, ਕਈ ਵਾਰ ਘੁੰਮ ਫਿਰ ਕੇ ਥੋੜ੍ਹਾ ਜਿਹਾ ਜਿਹੜਾ ਚੇਂਜ ਆ ਜਾਂਦਾ ਕੰਮ ਤੋਂ ਰਾਹਤ ਮਿਲ ਜਾਂਦੀ ਹੈ। ਸੋ ਜਾਂ ਤੁਸੀਂ ਕਿਤੇ ਕਰੂਜ਼ ਟ੍ਰਿਪ 'ਤੇ ਕਿਤੇ ਵੀ ਜਾਣਾ ਚਾਹੁੰਦੇ ਹੋ, ਜਾਂ ਇੰਡੀਆ ਤੋਂ ਟਿਕਟਾਂ, ਇੰਡੀਆ ਜਾਣ ਦੇ ਲਈ ਟਿਕਟਾਂ ਬਾਏ ਕਰਨਾ ਚਾਹੁੰਦੇ ਹੋ, ਕਿਉਂਕਿ ਹੁਣ ਕਹਿੰਦੇ ਰੇਟ ਬੜਾ ਵਧੀਆ ਆਇਆ ਹੋਇਆ, ਅੱਗੇ ਅੱਗੇ ਤਾਂ ਮੇ ਬੀ ਹੋਰ ਮਹਿੰਗਾ ਹੋ ਜਾਵੇ ਕੰਮ। ਸੋ ਤੁਸੀਂ ਹੁਣੇ ਟਿਕਟਾਂ ਬੁੱਕ ਕਰਾ ਲਓ, 905-673 ਨੰਬਰ 1400-905-673-1400 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋ ਭਾਜੀ ਕੋਲ ਵੀ ਨਵੇਂ ਵਰਗੇ ਟਰੱਕ ਬਿਲਕੁਲ ਰੈਡੀ ਖੜੇ ਆ, ਕਹਿੰਦੇ ਆਓ ਦੇਖੋ ਤੇ ਪਸੰਦ ਕਰੋ ਤੇ ਤੁਹਾਡਾ ਰੇਟ ਕਹਿੰਦੇ ਇੰਨਾ ਵਧੀਆ ਮਿਲਣਾ ਤੁਹਾਨੂੰ ਟਰੱਕ ਬਿਲਕੁਲ ਨਵਿਆਂ ਵਰਗਾ ਤੇ ਰੇਟ ਮਿਲਣਾ ਸੈਕਿੰਡ ਹੈਂਡ ਟਰੱਕ ਵਾਲਾ ਤੇ ਹੈ ਨਾ ਵਧੀਆ ਗੱਲ। ਸੋ ਫਾਈਨਾਂਸਿੰਗ ਵੀ ਅਵੇਲੇਬਲ ਹੈ, ਕੋਈ ਚਿੰਤਾ ਕਰਨ ਦੀ ਕਿਸੇ ਪ੍ਰਕਾਰ ਦੀ ਲੋੜ ਨਹੀਂ ਹੈਗੀ। ਈਗਲ ਟਰੱਕ ਸੇਲਸ 416-819-6000-416-819-6000 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ। ਤੇ ਮੈਂ ਜੇ ਨਾ ਟਿਕਟਾਂ ਦੀ ਗੱਲ ਕਰ ਰਹੀ ਸੀ ਵੀ ਰੇਟ ਵੱਧ ਜਾਣੇ ਅੱਗੇ ਜਾ ਕੇ, ਮੈਂ ਇੰਸ਼ੋਰੈਂਸ ਦਾ ਵੀ ਤੁਹਾਨੂੰ ਯਾਦ ਕਰਾ ਦਵਾਂ। ਇੱਕ ਤਾਂ ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੈ, ਮੈਨੂੰ ਸਵੇਰੇ ਹੀ ਪ੍ਰੋਗਰਾਮ ਮੈਂ ਕਰਨ ਲੱਗੀ ਉਹ ਤੋਂ ਪਹਿਲਾਂ ਭਾਜੀ ਦੀ ਕਾਲ ਆਈ, ਉਹ ਕਹਿੰਦੇ ਇੰਸ਼ੋਰੈਂਸ ਕਰਾਉਣੀ ਹੈ। ਬਿਲਕੁਲ, ਤੁਸੀਂ ਜੇ ਇੰਸ਼ੋਰੈਂਸ ਨਹੀਂ ਕਰਾਈ ਹੋਈ ਨਾ ਕੋਈ, ਥੋੜ੍ਹੀ ਜਿਹੀ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਕਵਰ ਕਰੋ। ਲਾਈਫ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਤਾਂ ਫੋਰ ਸ਼ੋਰ ਹੋਣੀ ਚਾਹੀਦੀ ਹੈ ਜਿਹੜੇ ਸੈਲਫ ਇੰਪਲੋਇਡ ਹੈਗੇ ਆ। ਜੇ ਤੁਸੀਂ ਹੁਣ ਕੰਮ ਵੱਲੋਂ ਕੋਈ ਕਵਰੇਜ ਨਹੀਂ, ਕੋਈ ਡਿਸੇਬਿਲਿਟੀ ਹੋ ਜਾਂਦੀ ਹੈ, ਕੋਈ ਸੱਟ ਚੋਟ ਲੱਗਣ ਕਾਰਨ ਤੁਸੀਂ ਕੰਮ 'ਤੇ ਨਹੀਂ ਜਾ ਸਕਦੇ, ਤਾਂ ਪ੍ਰੋਬਲਮ ਜਿਹੜੀ ਹੋ ਜਾਂਦੀ ਹੈ, ਠੀਕ ਹੈ ਨਾ। ਸੋ ਇਸ ਕਰਕੇ ਆਪਣੀ ਇਨਕਮ ਨੂੰ ਪ੍ਰੋਟੈਕਟ ਕਰੋ। ਅਤੇ ਮੈਂ ਵਿਜ਼ਟਰ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲਬਾਤ ਕਰ ਰਹੀ, ਵਿਜ਼ਟਰ ਇੰਸ਼ੋਰੈਂਸ ਦੇ ਕੀ ਹੈ ਰੇਟ ਹੈ ਜਿਹੜੇ ਉਹ ਵੱਧ ਰਹੇ ਹੈ 5%। ਸੋ ਇਸ ਕਰਕੇ ਤੁਸੀਂ ਜਿਹੜਾ ਹੈਗਾ ਹੁਣੇ, ਜੇ ਤੁਹਾਡੇ ਪਿਆਰਿਆਂ ਨੇ ਇੱਥੇ ਆਉਣਾ ਵਿਜ਼ਿਟ ਕਰਨਾ, ਜੇ ਤੁਸੀਂ ਹੁਣ ਕਰਵਾ ਲੈਂਦੇ ਹੋ ਆਪਣਾ ਇੰਸ਼ੋਰੈਂਸ ਲੈ ਲੈਂਦੇ ਹੋ ਉਹਨਾਂ ਵਾਸਤੇ ਵਿਜ਼ਟਰ ਇੰਸ਼ੋਰੈਂਸ, ਤਾਂ ਤੁਹਾਨੂੰ ਜਿਹੜਾ ਹੈਗਾ ਰੇਟ ਹੁਣ ਜਿਹੜਾ ਚੱਲ ਰਿਹਾ ਉਹ ਮਿਲੂਗਾ। ਨਹੀਂ ਤਾਂ 1 ਜੁਲਾਈ ਤੋਂ ਬਾਅਦ ਜਿਹੜੇ ਰੇਟ ਹੈ 5% ਤੱਕ ਵੱਧ ਜਾਣੇ ਆ, ਯਾਨੀ ਕਿ $100 ਤੇ $5 ਜਿਹੜੇ ਵੱਧ ਜਾਣਗੇ, $100 ਤੇ $5 ਵੱਧ ਜਾਣੇ ਆ। ਜਿਹੜੀ ਚੀਜ਼ 100 ਦੀ ਆਉਣੀ ਆ ਉਹ 105 ਦੀ ਤੁਹਾਨੂੰ ਮਿਲਣੀ ਆ ਇੰਸ਼ੋਰੈਂਸ ਜਿਹੜੀ ਆ। ਸੋ 5% ਰੇਟ ਜਿਹੜੇ ਵਧਣ ਜਾ ਰਹੇ ਆ 1 ਜੁਲਾਈ ਤੋਂ। ਸੋ ਇਸ ਕਰਕੇ ਜੇ ਤੁਹਾਡੇ ਪਿਆਰੇ ਇੱਥੇ ਆ ਰਹੇ ਆ ਵਿਜ਼ਟਰ ਜਾਂ ਸੁਪਰ ਵੀਜ਼ਾ 'ਤੇ, ਸੋ ਉਹਨਾਂ ਦੇ ਲਈ ਤੁਸੀਂ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਵਿਜ਼ਟਰ ਜਾਂ ਸੁਪਰ ਵੀਜ਼ਾ ਦੇ, ਤੁਹਾਨੂੰ ਵਧੀਆ ਰੇਟ ਹੁਣ ਮਿਲ ਜਾਣਗੇ। ਫਿਰ 1 ਜੁਲਾਈ ਤੋਂ ਤਾਂ ਵਧੇ ਹੋਏ ਰੇਟ ਮਿਲਣੇ ਆ, ਹੈ ਨਾ। ਉਹ ਅੱਗੇ ਕਦੀ ਵੀ ਆ ਰਹੇ, ਜੇ ਤੁਸੀਂ ਹੁਣ ਲੈ ਲੈਂਦੇ ਹੋ ਹੁਣ ਵਾਲਾ ਰੇਟ ਮਿਲੂਗਾ ਤੁਹਾਨੂੰ, ਉਦੋਂ ਵਾਲਾ ਨਹੀਂ ਮਿਲੂਗਾ। ਫਿਰ 1 ਜੁਲਾਈ ਤੋਂ ਬਾਅਦ ਕਰਾਉਂਗੇ ਫਿਰ 5% ਵਧਿਆ ਹੋਇਆ ਰੇਟ ਮਿਲੂਗਾ। ਸੋ ਬਿਲਕੁਲ ਜੀ, ਬਾਕੀ ਤੁਹਾਡਾ ਕੋਈ ਇਨਵੈਸਟਮੈਂਟ ਅਕਾਊਂਟ ਤੁਸੀਂ ਓਪਨ ਕਰਾਉਣਾ, ਸੇਵਿੰਗ ਕਰਨੀ, ਸੇਵਿੰਗ ਬੜੀ ਜ਼ਰੂਰੀ ਆ, ਅਤੇ ਜ਼ਰੂਰ ਤੁਸੀਂ ਆਪਣੇ ਅਕਾਊਂਟ ਓਪਨ ਕਰਾਓ। ਕਿਹੜਾ ਕਰਾਉਣਾ ਚਾਹੀਦਾ ਅਕਾਊਂਟ, TFSA ਦਾ, RRSP ਦਾ, ਜਾਂ FHSA, ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਦਾ? ਸੋ ਇਹ ਤੁਹਾਨੂੰ ਗੱਲਬਾਤ ਕਰਨੀ ਪੈਣੀ ਕਲੀਅਰ ਕਰਨ ਦੇ ਲਈ, ਹੈ ਨਾ। ਸੋ ਮੇਰਾ ਨੰਬਰ 647-765-2340, 6477652340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। 647-765-2340 'ਤੇ ਮੇਰੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ, ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955।
3: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
4: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀ, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757-5757, 647-292-5757। ਲਓ ਜੀ, ਹੁਣ ਥੋੜੀ ਜਿਹੀ ਗੱਲਬਾਤ ਕਰੀਏ, ਕਿਉਂਕਿ ਸਮੇਂ ਦਾ ਤਾਂ ਪਤਾ ਹੀ ਨਹੀਂ ਲੱਗਦਾ। 55 ਹੋ ਗਏ, ਹੁਣ ਮੈਂ 54 ਦੇਖੇ ਸੀ, 55 ਹੋ ਗਏ। ਸੋ ਆਪਾਂ ਗੱਲਬਾਤ ਥੋੜੀ ਜਿਹੀ, ਜਿਹੜਾ ਅੱਜ ਸਪੈਸ਼ਲ ਦਿਨ ਹੈਗਾ, ਕਿਉਂਕਿ ਇਹ ਦਿਨ ਦੀ ਗੱਲਬਾਤ ਕਰਨੀ ਬੜੀ ਹੀ ਇੰਪੋਰਟੈਂਟ ਹੈ। ਵਿਸ਼ਵ ਵਾਤਾਵਰਨ ਦਿਵਸ ਹੈ ਜੀ ਅੱਜ, ਜਿਹਦੇ ਲਈ ਅਵੇਅਰਨੈਸ ਜਿਹੜੀ ਬੜੀ ਹੋਣੀ ਚਾਹੀਦੀ ਹੈ, ਹੈ ਨਾ। ਸੋ ਇਹਦੇ ਲਈ ਆਪਾਂ ਕੀ ਕੁਛ ਕਰ ਸਕਦੇ ਹਾਂ, ਕਿਉਂਕਿ ਜਿਹੜਾ ਵਰਲਡ ਇਨਵਾਇਰਮੈਂਟ ਡੇ ਹੈ ਨਾ, ਇਹ ਸੈਲੀਬ੍ਰੇਟ ਕੀਤਾ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਹੋਵੇ। ਜਿਵੇਂ ਕਹਿੰਦੇ ਆ ਵੀ ਵਿਸ਼ਵ ਵਾਤਾਵਰਨ ਦਿਵਸ ਹੈ ਅੱਜ। ਕੱਲ੍ਹ ਅਸੀਂ ਭਗਤ ਪੂਰਨ ਸਿੰਘ ਜੀ ਨੂੰ ਯਾਦ ਕੀਤਾ ਕਿਉਂਕਿ ਉਹਨਾਂ ਦਾ ਜਨਮ ਦਿਵਸ ਸੀਗਾ, ਹੈ ਨਾ। ਦੇਖ ਲਓ ਉਹਨਾਂ ਨੇ ਕਿੰਨੀ ਦੇਰ ਪਹਿਲਾਂ, ਚਲੋ ਉਹਨਾਂ ਨੇ ਪਿੰਗਲਵਾੜੇ ਦੀ ਤਾਂ ਸਥਾਪਨਾ ਕੀਤੀ, ਹੈ ਨਾ, ਉਹਨਾਂ ਲੋਕਾਂ ਦੀ ਪੁੱਛ ਪ੍ਰਤੀਤ ਕੀਤੀ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਤੇ ਉਹਨਾਂ ਨੂੰ ਰੱਖਿਆ ਸਾਂਭਿਆ, ਹੈ ਨਾ, ਉਹਨਾਂ ਦੀ ਅਹਿਮੀਅਤ ਨੂੰ ਵਧਾਇਆ। ਇਸੇ ਤਰ੍ਹਾਂ ਉਹਨਾਂ ਨੇ ਜਿਹੜੇ ਜੰਗਲ ਕੱਟੇ ਜਾਂਦੇ ਆ, ਉਹਨਾਂ ਨੇ ਉਦੋਂ ਹੀ ਕਹਿੰਦੇ ਹੁੰਦੇ ਸੀ ਵੀ ਭਾਈ ਨਾ ਜੰਗਲ ਇੰਨੇ ਕੱਟੋ, ਪਾਣੀ ਨੂੰ ਸਾਫ਼ ਰੱਖੋ, ਕਿਉਂਕਿ ਪਾਣੀ ਜਿਹੜਾ ਹੈਗਾ, ਪਾਣੀ ਤੋਂ ਬਿਨਾਂ ਮਨੁੱਖ ਦਾ ਜੀਵਨ ਹੈ ਹੀ ਨਹੀਂ, ਹੈ ਨਾ। ਪਾਣੀ ਜਿਹੜਾ ਇੰਨਾ ਇੰਪੋਰਟੈਂਟ ਹੈ, ਪਾਣੀ ਜਿਹੜਾ ਨੰਬਰ 1 ਤੇ ਹੈ, ਹਰਿਆਈ ਜਿਹੜੀ ਆ ਉਹ ਤਾਂ ਹੀ ਧਰਤੀ 'ਤੇ ਰਹੂਗੀ ਜੇ ਪਾਣੀ ਹੋਊਗਾ। ਹੁਣ ਕੀ ਹੈ ਕਿ ਪਾਣੀ ਵੀ ਗੰਧਲਾ ਕਰਤਾ, ਦਰਖਤ ਕੱਟੀ ਜਾਂਦੇ ਆ, ਅਤੇ ਜੇ ਕਹਿੰਦੇ ਆ ਵੀ ਦਰਖਤ ਕੱਟ ਰਹੇ ਹਾਂ ਅਸੀਂ, ਅਸੀਂ ਆਪਣੇ ਸਾਹ ਵੀ ਕੱਟ ਰਹੇ ਹਾਂ। ਸੋ ਪੰਜਾਬ ਦੇ ਲਾ ਲਓ, ਚਾਹੇ ਆਪਣੇ ਇੰਡੀਆ ਦੀ ਗੱਲ ਕਰ ਲਓ, ਵਰਲਡ ਵਾਈਡ ਕਿਤੇ ਵੀ ਕਰ ਲਓ, ਕੈਨੇਡਾ ਦੀ ਗੱਲ ਕਰ ਲਓ, ਹੁਣ ਕੈਨੇਡਾ ਦੇ ਵਿੱਚ ਵੀ ਇੱਦਾਂ ਹੀ ਵਾਤਾਵਰਨ ਹੋਇਆ ਪਿਆ ਕਿ ਆਪਾਂ ਦਰਖਤ ਨਹੀਂ ਲਾਉਂਦੇ, ਆਪਾਂ ਘਾਹ ਨਹੀਂ ਰਹਿਣ ਦਿੰਦੇ, ਹਰਿਆਲੀ ਨਹੀਂ ਬਿਲਕੁਲ ਵੀ ਕਰਦੇ, ਅਤੇ ਕੀ ਕਰਦੇ ਹਾਂ ਆਪਾਂ ਵੀ ਪੱਕੇ ਕਰੀ ਜਾਓ, ਜਿਵੇਂ ਆਪਾਂ ਕਹਿੰਦੇ ਡਰਾਈਵੇ ਦਾ ਇੱਧਰ ਉੱਧਰ ਵਧਾਈ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਵੀ ਸਾਨੂੰ ਗੱਡੀਆਂ ਖੜ੍ਹਨ ਨੂੰ ਜਗ੍ਹਾ ਹੋਵੇ, ਹਰਿਆਲੀ ਭਾਵੇਂ ਰਹੇ ਨਾ ਰਹੇ, ਹੈ ਨਾ। ਜਾਂ ਸਰਕਾਰਾਂ ਕਰੀ ਜਾਂਦੀਆਂ ਵੀ ਦਰਖਤ ਕੱਟ ਅਤੇ ਘਰ ਬਣਾਉਣੇ, ਫੈਕਟਰੀਆਂ ਬਣਾਉਣੀਆਂ, ਅਤੇ ਹਰਿਆਲੀ ਕਿੱਥੋਂ ਆਉਣੀ ਹੈ, ਸਾਫ਼ ਹਵਾ ਕਿੱਥੋਂ ਆਉਣੀ ਹੈ, ਮੀਂਹ ਕਿੱਥੋਂ ਪਊਗਾ। ਸਾਡੇ ਨਾਲ ਇੱਕ ਕਾਲਰ ਜੁੜੇ, ਹਾਂਜੀ ਸਤਿ ਸ਼੍ਰੀ ਅਕਾਲ। ਅੱਜ ਮਨਾਈਏ ਚਾਹੇ ਕੱਲ ਮਨਾਈਏ, 4 ਜੂਨ ਨੂੰ ਹੈ ਉਹਨਾਂ ਦਾ, ਕੱਲ ਸੀ 4 ਜੂਨ, ਅੱਜ ਹੈ 5। ਅੱਜ ਹੈਗਾ ਵਰਲਡ ਐਨਵਾਇਰਮੈਂਟ ਡੇ, ਵਿਸ਼ਵ ਵਾਤਾਵਰਨ ਦਿਵਸ। ਜੀ ਜੀ ਜੀ, ਥੈਂਕ ਯੂ। ਤੇ ਲਓ ਜੀ, ਜਿਹੜੇ ਇਹ ਭਗਤ ਜਾਂ ਸ਼ਹੀਦ ਹੁੰਦੇ ਆ ਜਾਂ ਗੁਰੂ ਫਕੀਰ, ਇਹਨਾਂ ਨੂੰ ਜਦੋਂ ਮਰਜ਼ੀ ਯਾਦ ਕਰੋ, 365 ਦਿਨ ਹੀ ਇਹਨਾਂ ਦੇ ਆ। ਸੋ 5 ਜੂਨ ਨੂੰ ਆਪਾਂ ਵਿਸ਼ਵ ਵਾਤਾਵਰਨ ਦਿਵਸ ਮਨਾਉਂਦੇ ਹਾਂ। ਬਿਲਕੁਲ ਜੀ, ਕਹਿੰਦੇ ਆ ਵੀ ਹਜ਼ਾਰਾਂ ਜਿਹੜੇ ਜੰਗਲ ਆ ਉਹਨਾਂ ਦਾ ਨਾਸ ਕਰੀ ਜਾਂਦੇ ਆ ਆਪਾਂ, ਨਦੀਆਂ ਨਾਲੇ ਟਿਊਬਵੈਲ ਜਿਹੜੇ ਆ ਉਹ ਦੂਸ਼ਿਤ ਹੋਈ ਜਾਂਦੇ ਆ, ਫਿਰ ਪਲਾਸਟਿਕ ਦੀ ਵਰਤੋਂ ਬੜੀ ਕੀਤੀ ਜਾਂਦੀ ਹੈ। ਜੇ ਆਪਾਂ ਆਪਣੇ ਨਦੀਆਂ ਨਾਲਿਆਂ ਦੀਆਂ ਸਮੁੰਦਰਾਂ ਦੀਆਂ ਗੱਲਾਂ ਬਾਤਾਂ ਕਰੀਏ, ਜਿਹੜੇ ਜੰਗਲ ਉਹਦੇ ਵਿੱਚ ਜੀਵ ਹੈਗੇ, ਹੈ ਨਾ, ਜਲ ਜੀਵ, ਉਹਨਾਂ ਦਾ ਦੇਖੋ ਕਈਆਂ ਦਾ ਕਿਵੇਂ ਹੁੰਦਾ, ਕੋਈ ਕਿਸੇ ਕਾਰਨ ਮਰ ਜਾਂਦਾ, ਕੋਈ ਕਿਸੇ ਕਾਰਨ, ਕਿਉਂਕਿ ਐਵੇਂ ਸੁੱਟੀ ਜਾਂਦੇ ਆ ਪਾਣੀ 'ਚ ਚੀਜ਼ਾਂ, ਕੋਈ ਬੀਚਿਸ 'ਤੇ ਜਾਂਦਾ ਉੱਥੇ ਗੰਦ ਪਾਇਆ ਹੁੰਦੇ ਆ। ਸੋ ਇਹ ਚੀਜ਼ਾਂ ਨਾ ਬੜੇ ਸੋਚ ਵਿਚਾਰਨ ਵਾਲੀਆਂ ਹੈਗੀਆਂ। ਸੋ ਵਰਲਡ ਐਨਵਾਇਰਮੈਂਟ ਡੇ ਆ ਜਿਹੜਾ, ਇਹ UNO ਵੱਲੋਂ ਮਨਾਇਆ ਜਾਂਦਾ। ਇਹ 1974 ਦੇ ਵਿੱਚ ਸ਼ੁਰੂਆਤ ਹੋਈ ਸੀ, ਪਹਿਲੇ ਵਾਰ 1974 'ਚ ਮਨਾਇਆ ਸੀ, ਪਰ ਇਸ ਤੋਂ 2 ਸਾਲ ਪਹਿਲਾਂ ਤਿਆਰੀ ਸ਼ੁਰੂ ਕਰਤੀ ਸੀ 1972 ਦੇ ਵਿੱਚ। ਕਿਹਾ ਜਾਂਦਾ ਵੀ ਜਿਹੜਾ ਵਰਲਡ ਐਨਵਾਇਰਮੈਂਟ ਡੇ ਹੈ ਅਸੀਂ ਤਾਂ ਮਨਾਉਂਦੇ ਹਾਂ, ਅਵੇਅਰਨੈਸ ਕ੍ਰੀਏਟ ਹੋਵੇ। ਕਿਉਂ? ਕਿਉਂਕਿ ਕਹਿੰਦੇ ਧਰਤੀ ਇੱਕੋ ਹੀ ਹੈ, ਇੱਕ ਹੀ ਧਰਤੀ ਹੈ, ਓਨਲੀ 1 ਅਰਥ ਜਿੱਥੇ ਅਸੀਂ ਰਹਿਣਾ। ਸੋ ਕੇਅਰ ਐਂਡ ਸ਼ੇਅਰ, ਇਹਦੀ ਕੇਅਰ ਕਰੋ, ਸਾਡੇ ਲਈ ਬਣੀ ਹੈ, ਇਹ ਨਹੀਂ ਹੈ ਵੀ ਆਪਣੇ ਲਾਹੇ ਲਈ ਅਸੀਂ ਇੱਥੇ ਜਿਹੜਾ ਹੈਗਾ ਗੰਦ ਪਾਈ ਜਾਈਏ, ਹੈ ਨਾ। ਸੋ ਹਰ ਇੱਕ ਵਿਅਕਤੀ ਇੱਕ ਦਰਖਤ ਜ਼ਰੂਰ ਲਾਵੇ, ਕਹਿੰਦੇ ਇੱਕ ਦਰਖਤ ਲਗਾਓ, ਇੱਕ ਜਾਨ ਬਚਾਓ। ਸੋ ਹਰਿਆ ਭਰਿਆ ਬਣਾਓ ਜੀ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੋ। ਇਹ ਨਹੀਂ ਵੀ ਆਪਣੇ ਘਰੋਂ ਜਾਂ ਆਪਣੀ ਏਰੀਏ 'ਚੋਂ ਕੂੜਾ ਚੱਕਿਆ ਅਤੇ ਸੁੱਟਤਾ, ਪਲਾਸਟਿਕ ਦੀ ਵਰਤੋਂ ਘੱਟ ਕਰੋ। ਫਿਰ ਜਿਵੇਂ ਆਪਾਂ ਗਰੋਸਰੀ ਕਰਨ ਜਾਂਦੇ ਹਾਂ, ਹੁਣ ਚਲੋ ਸਮਾਂ ਨਹੀਂ, ਮੈਂ ਤੁਹਾਡੇ ਵਿਚਾਰ ਲੈਣੇ ਸੀ, ਆਪਣਾ ਇੱਕ ਝੋਲਾ ਜਿਹਨੂੰ ਪੰਜਾਬੀ 'ਚ ਕਹਿੰਦੇ ਹਾਂ ਬੈਗ ਲੈ ਕੇ ਜਾਓ, ਕੱਪੜੇ ਦੇ ਬਣਾਉਂਦੇ ਸੀ ਨਾ ਪੁਰਾਣੇ ਸਮਿਆਂ 'ਚ, ਉੱਦਾਂ ਲੈ ਕੇ ਜਾਓ, ਨਹੀਂ ਆਪਾਂ ਲਿਫਾਫੇ ਲੈਂਦੇ ਹਾਂ ਅਤੇ ਫਿਰ ਇੱਧਰ ਉੱਧਰ ਸੁੱਟੀ ਜਾਂਦੇ ਹਾਂ ਉਹਨਾਂ ਨੂੰ। ਉਹਨਾਂ 'ਚ ਸੇਫ ਸਾਊਂਡ ਵੀ ਨਹੀਂ ਹੁੰਦੀ ਚੀਜ਼, ਪਾਣੀ ਦੀਆਂ ਬੋਟਲਸ ਆਪਾਂ ਯੂਜ਼ ਕਰਦੇ ਹਾਂ, ਆਪਣੀ ਬੋਟਲ ਰੱਖੋ ਵਧੀਆ, ਚਾਹੇ ਕੰਚ ਦੀ ਰੱਖੋ, ਚਾਹੇ ਸਟੀਲ ਦੀ ਜਾਂ ਹੋਰ ਜਿਹੜੇ ਵੀ ਕੋਈ ਮੈਟਲ ਆ। ਅਤੇ ਲਓ ਜੀ, ਹੁਣ ਹੋ ਗਿਆ ਸਮਾਂ, ਮੇਰਾ ਨੰਬਰ 647-7563-4040, ਆਪਾਂ ਮੰਡੇ ਨੂੰ ਅਤੇ ਹੋਰ ਗੱਲਬਾਤ ਜ਼ਰੂਰ ਕਰਾਂਗੇ ਜੀ। ਵਿਸ਼ਵ ਵਾਤਾਵਰਨ ਦਿਵਸ ਹੈ, ਆਪਣੇ ਵਾਤਾਵਰਨ ਨੂੰ ਬਚਾਈਏ, ਅਤੇ ਬਿਲਕੁਲ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ, ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ। ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
4: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
5: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
6: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828-905-450-2828।
7: ममा, इस पर मैं भी कृष्ण मनूंगा
8: और मैं कृष्ण के लिए माखन लेकर आऊंगी।
9: अच्छा जी, तो ठीक है, इस बार भी हमेशा की तरह हम चलेंगे इंडिया सजावट इन पूजा हट पर और अपने कृष्ण के लिए सुंदर सा क्राउन, पीकॉक फेदर और बांसुरी भी लेंगे और कृष्ण की दीदी के लिए भी बहुत सुंदर सी ड्रेस लेंगे।
10: इंडिया सजावट एंड पूजा हट पर आएं और कृष्ण महोत्सव की ढेरों खुशियां मनाएं। खरीदिए कृष्ण जी के ब्यूटीफुल स्टैचूज, जगमगाती ढेरों ड्रेसेस और सजावट का सामान भी। इंडिया सजावट एंड पूजा Hut, 31 Melanie Drive, Unit 5, Brampton, 905-458-6808.

0: health insurance specialist from Top Choice Insurance Agency.
1: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਸ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਸ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
2: ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
3: ਪੰਜਾਬੀ ਆ ਗਿਆ, ਮੈਂ ਹੂੰ ਪੰਜਾਬ, ਮੈਂ ਹੂੰ ਪੰਜਾਬ।
4: IPL ਚੱਲ ਰਿਹਾ ਹੈ, ਓਨਲੀ ਔਨ ਕਰੋ ਸਟ੍ਰੀਮ। Watch successful IPL season only on Karo Stream. www.karostream.com or call 905-204-1313.
5: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ? ਸਾਰੇ ਠੀਕ ਹੋ? ਦਿਨ ਅੱਜ ਫਿਰ ਚੜਿਆ, ਅੱਜ ਦਿਨ ਚੜਿਆ, ਦਿਨ ਅੱਜ ਚੜਿਆ ਤੇ ਅੱਜ ਫਿਰ ਦਿਨ ਚੜਿਆ। ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਤੁਹਾਡਾ ਅਸੀਂ ਸਾਰਿਆਂ ਦਾ ਵੈਲਕਮ ਕਰ ਰਹੇ ਹਾਂ। ਔਰ ਸਭ ਤੋਂ ਪਹਿਲਾਂ ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਉਸ ਰੱਬ ਅੱਗੇ ਜਿਸ ਦਰ 'ਤੇ ਜਾ ਕੇ ਅਸੀਂ ਮੱਥੇ ਟੇਕਦੇ ਹਾਂ, ਜਿਸ ਦਰ 'ਤੇ ਜਾ ਕੇ ਆਪਣੇ ਅਸੀਂ ਸੀਸ ਨੂੰ ਨਮਸਕਾਰ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ, ਉਸ ਅੱਲਾ ਤਾਲਾ ਈਸ਼ਵਰ ਪਰਮਾਤਮਾ ਜੀਸਸ ਮਹਾਰਾਜ, ਜਿੱਥੇ ਜਿੱਥੇ ਵੀ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਹੈ, ਸਾਰੇ ਰੱਬਾਂ ਦੇ ਅੱਗੇ, ਸਾਰੇ ਦੇਵੀ ਦੇਵਤਿਆਂ ਦੇ ਅੱਗੇ, ਜਿਹੜੇ ਅਸਲੀ ਵਾਲੇ ਦੇਵੀ ਦੇਵਤੇ ਆ, ਡੁਪਲੀਕੇਟ ਵਾਲੇ ਦੇਵੀ ਦੇਵਤੇ ਨਹੀਂ, ਜਿਹੜੇ ਮੁੰਡਾ ਦੇ ਅੰਦਰ 24 ਘੰਟੇ 'ਚ, ਉਹਨਾਂ ਕੰਮ ਨਹੀਂ, ਜਿਹੜੇ ਅਸਲੀ ਵਾਲੇ ਦੇਵੀ ਦੇਵਤਿਆਂ ਅੱਗੇ ਇਹੀ ਅਰਦਾਸ ਆ ਵੀ ਸਾਰੇ ਪਰਿਵਾਰਾਂ ਵਿੱਚ ਖੁਸ਼ੀਆਂ ਔਰ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇੱਕ ਅਰਦਾਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ। ਔਰ ਦੂਸਰੀ ਗੱਲ ਇਹ ਹੈ ਕਿ ਅੱਜ ਹੈ ਫਰਾਈਡੇ, ਔਰ ਫਰਾਈਡੇ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਗੀਤ ਔਰ ਸੰਗੀਤ ਦੇ ਇਸੇ ਤਰ੍ਹਾਂ ਸਿਲਸਿਲੇ ਜਾਰੀ ਰਹਿੰਦੇ ਆ ਪ੍ਰੋਗਰਾਮ ਪੰਜਾਬੀ ਵਿਰਸਾ ਦੇ ਵਿੱਚ। ਔਰ ਅੱਜ ਦਾ ਪ੍ਰੋਗਰਾਮ ਸਾਡਾ ਔਨ ਲੋਕੇਸ਼ਨ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ, ਔਰ ਤੁਹਾਨੂੰ ਅਸੀਂ ਅਕਾਲ ਸਵੀਟਸ ਐਂਡ ਰੈਸਟੋਰੈਂਟ 'ਤੇ ਲੈ ਜਾਵਾਂਗੇ, ਔਰ ਜਿੱਥੇ ਅੱਜ ਤੁਸੀਂ ਆਪਣੇ ਲੰਚ ਔਰਡਰ ਕਰਨੇ ਆ, ਡਿਨਰ ਔਰਡਰ ਕਰਨੇ ਆ, ਔਰ ਤੁਸੀਂ ਉੱਥੇ ਬੈਠ ਕੇ ਖਾਣਾ, ਬਫੇ ਖਾਣਾ, ਕੇਟਰਿੰਗ ਕਰਵਾਉਣੀ ਆ, ਇੰਨੇ ਕੁ ਘੱਟ ਰੇਟ ਆ ਕਿ ਤੁਸੀਂ ਰਹਿ ਹੀ ਰੱਬ ਦਾ ਨਾਂ। ਪਹਿਲੇ ਇੱਕ ਮੈਂ ਕਾਲ ਲੈ ਲਾ, ਉਸ ਤੋਂ ਬਾਅਦ ਰੇਟ ਦੱਸਾਂ। ਹੈਲੋ,
1: ਹਾਂਜੀ ਭਾਜੀ,
0: ਜੀ ਸਰ,
1: ਕਿੱਦਾਂ ਹਾਲ ਜੀ?
0: ਆਓ ਜੀ, ਬੀਬਾ ਬੋਆਏ ਜੀ, ਕਿੱਦਾਂ? ਠੀਕ ਹੋ?
1: ਵਧੀਆ ਵਧੀਆ, ਤੁਸੀਂ ਸੁਣਾਓ?
0: ਬਹੁਤ ਅੱਛੇ ਸਰ, ਬਹੁਤ ਅੱਛੇ। ਹੋਰ ਸੁਣਾਓ, ਕਿੱਦਾਂ?
1: ਬਸ ਠੀਕ ਠਾਕ ਚੱਲੀ ਜਾਂਦਾ।
0: ਚਲੋ ਬਹੁਤ ਅੱਛੇ, ਉੱਠ ਖੜੇ ਆ?
1: ਹਾਂਜੀ ਹਾਂਜੀ, ਕਦੋਂ ਦੇ?
0: ਲੱਗਦਾ ਨਹੀਂ, ਢਿੱਲੀ ਜੀ ਆਵਾਜ਼ ਲੱਗਦੀ ਹੈ।
1: ਨਹੀਂ ਨਹੀਂ ਭਾਜੀ, ਕਦੋਂ ਦੇ ਉੱਠ ਖੜੇ ਆਪਾਂ ਤਾਂ?
0: ਅੱਛਾ ਚਲੋ ਬਹੁਤ ਅੱਛਾ, ਹੋਰ ਸੁਣਾਓ, ਕਿਹੜੇ ਗਾਣੇ ਲਾਈ ਅੱਜ ਫਿਰ ਆਪਾਂ?
1: ਮੈਂ ਤਾਂ ਕਹਿੰਦਾ ਅੱਜ ਤੁਸੀਂ ਚੱਕ ਲਓ ਮਾਨਾ ਦੇ ਮਾਣ ਸਤਿੰਦਰ ਸਰਤਾਜ।
0: ਲੈ ਦੱਸ, ਮਾਨਾ ਦੇ ਮਾਣ ਸਤਿੰਦਰ, ਇਹ ਕਿਹੜੀ ਕਿਹੜੇ ਪਾਸੇ ਤੁਰੇ, ਕਿੱਧਰ ਜਾ ਪਹੁੰਚੇ, ਜਾ ਕੇ ਦੱਸੋ।
1: ਮੈਂ ਕਿਹਾ ਅੱਜ ਉਲਟਾ ਪੁਲਟਾ ਪ੍ਰੋਗਰਾਮ ਕਰੀਏ ਥੋੜਾ।
0: ਅੱਛਾ ਠੀਕ ਆ, ਇਹ ਵੀ ਗੱਲ ਸਹੀ ਗੱਲ ਆ ਜੀ ਸਰ। ਹੋਰ
1: ਦੂਸਰੇ ਜੀ ਹੋ ਗਏ ਮਨਮੋਹਨ ਵਰਮਾ ਜੀ।
0: ਅੱਛਾ, ਹੋਰ ਗੀਤਾ ਚੋਪੜਾ ਜੀ ਤੁਹਾਡੇ ਵਾਸਤੇ ਸਪੈਸ਼ਲ ਤੌਰ ਤੇ ਅੱਜ ਅਕਾਲ ਸਵੀਟਸ ਰੈਸਟੋਰੈਂਟ ਤੇ ਪਹੁੰਚੇ ਆ, ਔਰ ਮੈਂ ਸਮਝਦਾ ਕਿ ਅਕਾਲ ਸਵੀਟ ਰੈਸਟੋਰੈਂਟ ਦੀ ਜਿਹੜੀ ਗ੍ਰੈਂਡ ਓਪਨਿੰਗ ਅੱਜ ਪੰਜਾਬੀ ਵਿਰਸਾ ਰੇਡੀਓ ਕਰਾ ਰਿਹਾ ਹੈ, ਔਰ ਦਰਵਾਜ਼ੇ ਖੁੱਲ ਗਏ ਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਰੇਟ ਦੱਸ ਦੇਣਾ, ਉਸ ਤੋਂ ਬਾਅਦ ਗੀਤਾ ਜੀ ਨਾਲ ਗੱਲਬਾਤ ਕਰਾਂਗੇ, ਕੈਸਾ ਰੈਸਟੋਰੈਂਟ ਬਣਿਆ, ਕੈਸਾ ਮਾਹੌਲ ਹੈ, ਔਰ ਕੈਸੀਆਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਉੱਥੇ ਤੁਹਾਨੂੰ ਵੇਟ ਕਰ ਰਹੀਆਂ ਤੁਹਾਡੀਆਂ। ਮੈਂ ਰੇਟ ਦੱਸ ਦੇਣਾ ਥੋੜ੍ਹੇ ਤੁਹਾਨੂੰ ਪਹਿਲਾਂ, ਜੇ ਆਰਡਰ ਕਰਨੇ ਹੁਣ ਆਰਡਰ ਕਰ ਲਓ, ਲੰਚ ਤੁਹਾਡੇ 10-15-20-40 ਥਾਲੀਆਂ ਚਾਹੀਦੀਆਂ, ਹੁਣੇ ਆਰਡਰ ਕਰ ਸਕਦੇ ਆ। ਵੈਜੀ ਥਾਲੀ 499 ਦੀ ਹੈ, ਅੰਮ੍ਰਿਤਸਰੀ ਕੁਲਚਾ 499 ਦਾ ਛੋਲਿਆਂ ਦੇ ਨਾਲ, ਨਾਲ ਸੈਲਡ ਵੀ ਦੇਣੀ ਆ, ਗਾਜਾਂ ਦਾ ਅਚਾਰ ਕੱਲ ਹੀ ਪਾਇਆ ਤਾਜ਼ਾ ਹਾਲੇ ਇਹਨਾਂ ਨੇ, ਇਸ ਦੇ ਨਾਲ ਨਾਲ ਛੋਲੇ ਭਟੂਰੇ 499 ਨੂੰ ਪਾਉਂਡ ਨਹੀਂ ਕਹਿੰਦੇ ਹਰਜੀਤ ਜੀ, ਦੋ ਪੀਸ ਛੋਲੇ ਭਟੂਰੇ ਦੇ, ਠੀਕ ਆ? ਅੰਮ੍ਰਿਤਸਰੀ ਕੁਲਚਾ ਹੋ ਗਿਆ, ਵੈਜੀ ਥਾਲੀ ਹੋ ਗਈ, ਛੋਲੇ ਭਟੂਰੇ 499। ਹੋਰ ਸੁਣੋ, ਵੈਜੀ ਮਨਚੂਰੀਅਨ ਤੇ ਨਾਲ ਰਾਈਸ 499। ਹੋਰ ਸੁਣੋ, ਵੈਜੀ ਮਨਚੂਰੀਅਨ ਤੇ ਨਾਲ ਰਾਈਸ ਨਿਊਡਲ 499 ਦੇ ਚ, ਕੇਟਰਿੰਗ 799 ਚ, ਜਿੰਨੀ ਮਰਜ਼ੀ ਬੰਦਿਆਂ ਦੀ ਕਰਾ ਲਓ, ਭਾਵੇਂ 500 ਬੰਦਿਆਂ ਦੀ ਕੇਟਰਿੰਗ ਕਰਾ ਲਓ, $7.99 ਨੂੰ ਕੇਟਰਿੰਗ। ਦੱਸੋ ਕਿਹੜੇ ਸ਼ਹਿਰ ਚ ਮਿਲਦੀ ਹੈ, ਦੱਸ ਦਿਓ, ਨਾਮ ਲੈ ਕੇ ਦੱਸ ਦਿਓ, ਰੇਡੀਓ ਦੇ ਖੁੱਲਾ ਸਦਾ ਆ ਕੇ ਦੱਸ ਦਿਓ ਬਈ ਭਾਈ ਕੇਟਰਿੰਗ ਸਾਨੂੰ 20 ਬੰਦੇ ਦੀ ਚਾਹੀਦੀ ਹੈ, ਸਵੀਕਾਂ ਤੇ 799 ਹਰਜੀਤ ਜੀ ਕੋਈ ਨੀ ਦਿੰਦਾ। ਤੇ ਨਾਲ ਹੋਰ ਗੁਰੂ ਘਰ ਸਾਹਮਣੇ ਆ, ਡਿਕਸੀ ਗੁਰੂ ਘਰ ਦੇ ਬਿਲਕੁਲ ਆਪੋਜ਼ਿਟ ਹੈ ਜਿਹੜਾ ਤੁਹਾਡੇ ਵਾਸਤੇ ਰੈਸਟੋਰੈਂਟ ਖੋਲਿਆ, ਅਕਾਲ ਸਵੀਟ ਰੈਸਟੋਰੈਂਟ, ਨੰਬਰ ਨੋਟ ਕਰ ਲਓ 905-565-0036, ਨੰਬਰ ਕਰ ਲਿਆ ਨੋਟ, ਤੁਹਾਡੀਆਂ ਘੰਟੀਆਂ ਤੇ ਵੱਜਣੀਆਂ ਸ਼ੁਰੂ ਹੋ ਜਾਣੀਆਂ ਹੁਣੇ। ਲੰਚ ਜਿਨ੍ਹਾਂ ਨੇ ਕਰਨਾ ਤੁਹਾਡੇ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ, ਵੈਜੀ ਥਾਲੀ ਸਿਰਫ ਸਿਰਫ ਅੱਜ ਕੱਲ੍ਹ ਤੇ ਪਰਸੋਂ, ਵੀਕਐਂਡ ਤੱਕ ਇਹ ਪੂਰਾ ਚੱਲਣਾ ਜੀ, ਇਹ ਪ੍ਰਾਈਸ ਕਿਉਂ ਗ੍ਰੈਂਡ ਓਪਨਿੰਗ ਹੋ ਰਹੀ ਹੈ 499 ਦੇ ਚ, ਓਨਲੀ 499 ਦੇ ਚ, 905-565-0036। ਗੀਤਾ ਚੋਪੜਾ ਜੀ, ਕੀ ਹਾਲ ਚਾਲ ਹੈ ਤੁਹਾਡੇ?
2: ਹਾਂਜੀ

0: 499 ਦੇ, ਵੈਜ ਮਨਚੂਰੀਅਨ ਵਿਦ ਰਾਈਸ ਉਹ ਵੀ 499 ਦੇ, ਵੈਜ ਮਨਚੂਰੀਅਨ ਨੂਡਲਸ ਤੁਸੀਂ ਖਾਣਾ ਚਾਹੁੰਦੇ ਹੋ, ਰਾਈਸ ਨਹੀਂ ਲੈਣਾ ਚਾਹੁੰਦੇ ਤਾਂ ਨੂਡਲਸ ਖਾ ਲਓ, ਉਹ ਵੀ 499 ਦੀ। ਤੇ ਬਹੁਤ ਸਾਰੀ ਮਿਠਾਈਆਂ ਵੀ ਹੈਗੀਆਂ ਇੱਥੇ ਹਰਜੀਤ ਜੀ, ਚਮਚਮ ਬਦਾਮ ਦੀ ਬਰਫੀ,
1: ਇੱਕ ਚੀਜ਼ ਤੁਸੀਂ
0: ਨਾਰੀਅਲ ਬਰਫੀ ਹੈ,
1: ਇੱਕ ਚੀਜ਼ ਤੁਸੀਂ ਭੁੱਲ ਗਏ, ਅੰਮ੍ਰਿਤਸਰੀ ਕੁਲਚਾ ਤੁਸੀਂ ਭੁੱਲ ਗਏ, ਕਿੰਨੇ ਦਾ?
0: 499 ਪਹੁੰਚਣ। ਔਰ ਹਰਜੀਤ ਜੀ ਮੈਂ ਇੱਥੇ ਬੈਠੀ ਹੋਈ ਹਾਂ, ਦੇਖ ਰਹੀ ਹਾਂ ਸਵੇਰੇ ਸਵੇਰੇ ਖੁੱਲ ਗਿਆ ਤੇ ਸਵੇਰੇ ਸਵੇਰੇ ਇਹਨਾਂ ਦਾ ਕਸਟਮਰ ਜਿਹੜੇ ਹੈਗੇ ਉਹਨਾਂ ਦੀ ਲਾਈਨ ਅਪ ਹੋ ਗਈ।
1: ਕਿਹੜੇ ਨੰਬਰ ਤੇ, ਕਿਹੜੇ ਨੰਬਰ ਤੇ ਗੀਤਾ ਜੀ ਕਾਲ ਕੀਤੀ ਜਾ ਸਕਦੀ ਹੈ ਇੱਥੇ ਜਿਨ੍ਹਾਂ ਨੇ ਆਰਡਰ ਕਰਨਾ?
0: ਹਾਂਜੀ ਬਿਲਕੁਲ, 9055560036 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, 9055560036 6765 ਡੇਵਨ ਡਰਾਈਵ ਤੇ ਹੈਗੇ ਆ, ਮਿਸਿਸ ਸਾਗਾ ਵਿੱਚ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਇਹਨਾਂ ਦਾ, ਇਹਨਾਂ ਦੀ ਲੋਕੇਸ਼ਨ ਹੈਗੀ ਹੈ। ਤੇ ਤੁਸੀਂ ਇੱਥੇ ਪਹੁੰਚੋ ਤੇ ਮੈਂ ਕਹਿੰਦੀ ਹਾਂ ਅੱਜ ਕੱਲ ਵਿਆਹ ਦਾ ਵੀ ਸੀਜ਼ਨ ਹੈਗੇ ਆ, ਤੇ ਵਿਆਹ ਦੀ ਵੀ ਇਹਨਾਂ ਨੇ ਬਹੁਤ ਸਾਰੀ ਭਾਜੀ ਬਣਾਈ ਹੋਈ ਹੈ ਤੇ ਮਿਠਾਈਆਂ ਤੇ ਇਹਨਾਂ ਦੀ ਬਹੁਤ ਹੀ ਵਧੀਆ ਹੈਗੀ ਹੈ।
1: ਭਾਜੀ ਮੈਨੂੰ, ਮੈਂ ਭਾਜੀ ਅਨਾਉਂਸ ਕਰਨ ਲੱਗਾ, ਮੈਨੂੰ ਭਾਵੇਂ ਭਾਜੀ ਨਾਰਾਜ਼ ਹੋਣ ਭਾਵੇਂ ਰਹੇ ਹੋ, ਖੁਸ਼ ਮੈਂ ਲੱਗਾ ਅਨਾਉਂਸ ਕਰਨ। ਰੇਟ ਭਾਜੀ ਸਿਰਫ 399 ਨੂੰ ਪਾਉਣ, ਚੱਕ ਲਓ ਜਿੰਨੀ ਚੱਕਣੀ ਆ। ਜਿੰਨੀ ਮਰਜ਼ੀ ਲੈ ਜਾਓ ਭਾਜੀ, ਅੱਜ ਕੱਲ ਲੈ ਜਾਓ ਪਰਸੋਂ ਲੈ ਜਾਓ।
0: ਹਾਂ ਬਿਲਕੁਲ ਬਿਲਕੁਲ, ਵੀਕਐਂਡ ਤੱਕ 399 ਜਿਸ ਤਰ੍ਹਾਂ ਕੀ ਹਰਜੀਤ ਜੀ।
1: ਨਹੀਂ ਆਪਾਂ ਇੱਕ ਕੰਮ ਕਰ, ਦੇਖੋ ਭਾਜੀ 390 ਦੀ ਆਪਾਂ ਲਾਣੀ, ਆਪਾਂ ਇਹ ਨਹੀਂ ਵੀਕਐਂਡ, ਕਿਸੇ ਦਾ ਵਿਆਹ ਹੁਣ ਅਗਲੇ 2 ਮਹੀਨੇ ਨੂੰ ਹੋਵੇ, ਆਪਾਂ ਅਗਲਾ ਅੱਜ ਭਾਜੀ ਕਿੱਥੋਂ ਲੈ ਕੇ ਜਾਓ? ਭਾਜੀ ਦੇ ਖੁੱਲੇ ਸੱਦੇ ਆ, ਬੁਕਿੰਗ ਕਰਾ ਦਿਓ, ਐਡਵਾਂਸ ਦੇ ਦਿਓ, ਰੇਟ 390 ਨੂੰ ਭਾਵੇਂ 2 ਮਹੀਨੇ ਨੂੰ ਚੱਕ ਲਓ, ਭਾਵੇਂ 3 ਮਹੀਨੇ ਨੂੰ ਚੱਕ ਲਓ।
0: ਬਿਲਕੁਲ ਬਿਲਕੁਲ, ਇੱਦਾਂ ਗੱਲ ਹੈ ਨਾ, ਤੁਸੀਂ ਹੁਣੇ ਕਰਾ ਲਓ ਬੁਕਿੰਗ ਕਰਾ ਲਓ, ਇੱਥੇ ਆ ਜਾਓ, 9055560036 ਤੇ ਕਾਲ ਕਰੋ, ਇਹਨਾਂ ਨਾਲ ਗੱਲਬਾਤ ਕਰੋ। ਤੇ ਜਿਸ ਤਰ੍ਹਾਂ
1: ਮੈਂ ਸੁਣ ਰਿਹਾ ਪਿੱਛੋਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਫੋਨ ਦੀਆਂ, ਮੇਰੇ ਕੰਨ ਬਹੁਤ ਤੇਜ਼ ਆ, ਮੈਨੂੰ ਇਸ ਵੇਲੇ ਬਿਲਕੁਲ ਪਤਾ ਲੱਗ ਰਿਹਾ ਕਿ ਬਾਅਦ 'ਚ ਘੰਟੀਆਂ ਵੱਜ ਰਹੀਆਂ ਆਲਰੇਡੀ। ਗੀਤਾ ਜੀ ਮੈਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਫਿਰ ਦੁਬਾਰਾ ਜੁੜਦਾ, ਠੀਕ ਹੈ ਜੀ? ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਨੰਬਰ ਤੁਸੀਂ ਨੋਟ ਕਰ ਲਓ, 499 'ਚ ਅੰਮ੍ਰਿਤਸਰੀ ਕੁਲਚਾ, 490 'ਚ ਵੈਜੀ ਥਾਲੀ, 490 ਛੋਲੇ ਭਟੂਰੇ, ਕਿੱਥੋਂ ਮਿਲਣੇ ਆ? ਅਕਾਲ ਸਵੀਟਸ ਐਂਡ ਰੈਸਟੋਰੈਂਟ। ਦੂਜੀ ਗੱਲ ਪਤਾ ਕੀ ਹੈ, ਇੱਥੇ ਗੁਰਮੁਖ ਪਿਆਰੇ ਹੋ, ਇੱਥੇ ਮੀਟ ਵਾਲਾ ਕੋਈ ਕੰਮ ਨਹੀਂ, ਇਹ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਠੀਕ ਹੈ? ਨੰਬਰ ਤੁਸੀਂ ਨੋਟ ਕਰ ਲਓ, ਆਪਣੀ ਬੁਕਿੰਗ ਕਰੋ, 10-15-20 ਥਾਲੀਆਂ ਦੇਣੀਆਂ ਤੁਸੀਂ ਆਰਡਰ ਕਰਨੀਆਂ, 905-565-0036 ਦੇ ਕਾਲ ਕੀਤੀ ਜਾ ਸਕਦੀ ਹੈ। ਪੰਜਾਬੀ ਵਿਰਸਾ ਔਨ ਲੋਕੇਸ਼ਨ ਪ੍ਰੋਗਰਾਮ ਹੋ ਰਿਹਾ ਹੈ, 905-565-0036 ਦੇ ਜਲਦੀ ਤੋਂ ਪਹਿਲਾਂ ਕਾਲ ਕਰ ਲਿਓ। ਹੈਲੋ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਬਲਵਿੰਦਰ ਜੀ? ਅੰਮ੍ਰਿਤਸਰੀ ਕੁਲਚਾ ਆਰਡਰ ਕਰ ਲਓ, 499 ਦੇ ਵਿੱਚ, 905-565-0036।

ਵਾਹ ਬਈ ਵਾਹ ਲਓ ਮੈਸੇਜ ਵੀਰੇ ਮੈਂ ਹੁਣੇ ਨੰਬਰ ਬੋਲਿਆ ਸੀ ਚਲੋ ਕੋਈ ਗੱਲ ਨਹੀਂ ਤੁਸੀਂ ਨੰਬਰ ਨਹੀਂ ਨੋਟ ਕੀਤਾ ਦੁਬਾਰਾ ਨੰਬਰ ਨੋਟ ਕਰ ਲਓ ਅਕਾਲ ਸਵੀਟ ਰੈਸਟੋਰੈਂਟ ਨੰਬਰ ਹੈ ਜੀ 905-565-0036 ਕਿਉਂਕਿ ਕਈ ਵਾਰੀ ਨਹੀਂ ਲਿਖਿਆ ਜਾਂਦਾ ਨੰਬਰ ਕੋਈ ਇੱਦਾਂ ਦੀ ਗੱਲ ਨਹੀਂ ਨੰਬਰ ਤੁਸੀਂ ਨੋਟ ਇੱਕ ਵਾਰੀ ਫਿਰ ਨੋਟ ਕਰ ਲਓ 905-565-0036 'ਤੇ ਕਾਲ ਕਰ ਲਿਓ ਵੈਜੀ ਥਾਲੀ 499 ਦੀ ਹੈ ਛੋਲੇ ਭਟੂਰੇ 499 ਦੇ ਆ ਅੰਬਰਸਰੀ ਕੁਲਚੇ 499 ਦੇ ਬਫੇ ਨਹੀਂ ਦੱਸੇ ਹਰਜੀਤ ਜੀ ਉੱਥੇ ਬੈਠ ਕੇ ਜਿਹਨੇ ਖਾਣਾ ਬਫੇ ਵੀ ਲੱਗੇ ਹੋਏ ਆ

ਬਈ ਵਾਹ ਬਈ ਵਾਹ, ਸਰਦੂਲ ਵਰਗਾ ਹੀਰਾ ਨਹੀਂ ਲੱਭਣਾ ਕਿਤੇ, ਸਰਦੂਲ ਵਰਗੇ ਹੀਰਾ ਨਹੀਂ ਲੱਭਣੇ। ਲਓ ਬਫੇ ਦਾ ਵੀ ਮੈਨੂੰ ਕਨਫਰਮੇਸ਼ਨ ਆ ਗਈ ਹੈ, ਜਿਨ੍ਹਾਂ ਨੇ ਉੱਥੇ ਬੈਠ ਕੇ ਬਫੇ ਖਾਣੇ ਆ। ਦੇਖੋ ਕੈਸੀ ਕਮਾਲ ਦੀ ਗੱਲ ਹੈ, ਇਹਨੇ ਦੀ ਥਾਲੀ ਨਹੀਂ ਮਿਲਦੀ ਅੱਜ ਕੱਲ੍ਹ ਜਿੰਨੇ ਦਿਨ ਮੈਂ ਬਫੇ ਲੱਗਾ ਲਾਉਣ। ਤੁਸੀਂ ਉੱਥੇ ਗੋਲ ਗੱਪੇ ਖਾਓ, ਟਿੱਕੀ ਖਾਓ, ਤੁਸੀਂ ਉੱਥੇ ਬੈਠ ਕੇ ਚਾਟ ਪਾਪੜੀ ਖਾਓ, ਇਹ ਬਫੇ ਦੇ ਸਾਰਿਆਂ ਇੰਕਲੂਡ ਆ। 8-9-10 ਸਬਜ਼ੀਆਂ, ਸਾਰੀਆਂ ਸਬਜ਼ੀਆਂ ਖਾਓ, ਨਾਨ 2 ਖਾਣੇ ਆ, 3 ਖਾਣੇ ਆ, 4 ਖਾਣੇ, ਜਿੰਨੇ ਮਰਜ਼ੀ ਖਾਓ, ਪਾਣੀ ਜਿੰਨਾ ਮਰਜ਼ੀ ਪੀਓ, ਉੱਥੇ ਕੋਕ ਲਓਗੇ ਐਕਸਟਰਾ ਪੈਸੇ ਲੱਗ ਜਾਣੇ ਆ, ਭੱਲੇ ਖਾਓ, ਚਾਟ ਪਾਪੜੀ ਖਾਓ, ਸਾਰਾ ਬਫੇ ਦੇ 'ਚ ਇੰਕਲੂਡ ਆ। ਰੇਟ ਪਤਾ ਕਿੰਨਾ ਬਫੇ ਦਾ? ਮੈਂ ਸੱਚੀ, ਮੈਨੂੰ ਕਈ ਵਾਰੀ ਆਉਂਦਾ ਜਿਸ ਵੇਲੇ ਕੋਈ ਹੈ ਨਾ ਬਿਜ਼ਨਸਮੈਨ ਗ੍ਰੈਂਡ ਓਪਨਿੰਗ ਕਰਦਾ, ਉਹਨਾਂ ਸਿਰਫ ਇੱਕ ਮਕਸਦ ਇਹ ਹੁੰਦਾ ਕਿ ਆਪਾਂ ਇਸ ਸਟੋਰ ਦੀ ਸ਼ਕਲ ਸਾਰਿਆਂ ਨੂੰ ਦਿਖਾ ਦਈਏ ਅਤੇ ਨਾਲੇ ਟੇਸਟ ਕਰ ਲੈਣ ਸਾਰੇ ਜਾਣੇ ਆ ਗਏ। ਤੁਸੀਂ ਦੱਸੋ, ਥਾਲੀ ਆਮ ਸਟੋਰਾਂ ਤੋਂ 12-13-11, ਚਲੋ ਵੜ ਹੈ, ਤੁਸੀਂ 11 ਲਾ ਲਓ, 12 ਲਾ ਲਓ, 13 ਨਾਲ ਤੋਂ ਘੱਟ ਥਾਲੀ ਤਾਂ ਨਹੀਂ ਮਿਲਦੀ ਕਿਸੇ ਸਟੋਰ ਤੋਂ। ਮੈਂ ਤੁਹਾਨੂੰ ਅੱਜ ਫੈਮਲੀ ਲਈ ਬਫੇ ਦੇ ਰਿਹਾ, ਫਰਾਈਡੇ, ਸੈਚਰਡੇ, ਸੰਡੇ, 3 ਦਿਨਾਂ ਵਾਸਤੇ। ਤੁਹਾਡੇ ਘਰ ਦੇ ਕੋਈ ਰਿਸ਼ਤੇਦਾਰ ਆਉਣਗੇ, ਤੁਸੀਂ ਉਹਨਾਂ ਨੂੰ ਇੱਥੇ ਲਿਆਓ। ਬਫੇ ਦੀ ਕੀਮਤ ਸਿਰਫ $12.99। ਕਦੀ ਸੁਣਿਆ ਤੁਸੀਂ? ਦੱਸੋ ਕਿਹੜੇ ਸਟੋਰ 'ਤੇ $12.99 ਦੇ ਬਫੇ ਮਿਲ ਰਹੇ ਹੈ? ਇਹ ਮੈਂ ਅਗੇਨ ਆਈ ਵੁੱਡ ਸੇ ਕਿ ਅਸੀਂ ਤਦ ਇਹ ਪ੍ਰਾਈਜ਼ ਅਨਾਊਂਸ ਕਰਦੇ ਹੁੰਦੇ ਹਾਂ ਕਿ ਤੁਸੀਂ ਉੱਥੇ ਜਾਓ, ਤੁਸੀਂ ਉਹਨਾਂ ਦਾ ਫਲੇਵਰ, ਜਿਹੜਾ ਟੇਸਟ ਹੈ ਖਾਣੇ ਦਾ, ਉਹ ਚੈੱਕ ਕਰੋ। ਇਸ ਕਰਕੇ ਪ੍ਰਾਈਜ਼ ਇੰਨੀ ਕੋਸਟ ਵੀ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ੍ਹ ਪਿਆਜ਼ ਆਲੂ ਕੀ ਰੇਟ ਹੈ, ਠੀਕ ਹੈ? ਆਪਾਂ ਨੂੰ ਸਾਰਿਆਂ ਨੂੰ ਪਤਾ ਗਰੋਸਰੀ ਬੜੀ ਮਹਿੰਗੀ ਹੈ। ਮਿਕਸ ਵੈਜੀਟੇਬਲ, ਫਿਰ ਤੁਸੀਂ ਗੁਲਾਬ ਜਾਮਨ ਖਾਓ, ਉੱਥੇ ਆਈਸਕ੍ਰੀਮ ਖਾਓ, ਖੀਰ ਖਾਓ, ਹਲਵਾ ਖਾਓ, ਜੋ ਮਰਜ਼ੀ ਖਾਓ। $12.99 'ਚ ਬਫੇ ਅੱਜ ਸ਼ਾਮ ਨੂੰ, ਦੁਪਹਿਰੇ, ਹੁਣੇ, 3 ਵਜੇ, 4 ਵਜੇ, 5 ਵਜੇ, 6 ਵਜੇ, 7 ਵਜੇ, 8 ਵਜੇ, 9 ਵਜੇ, 10 ਵਜੇ, ਕੱਲ੍ਹ ਵੀ ਸੇਮ ਥਿੰਗ, 12 ਵਜੇ, 1-2-3-4-5-6-7-8-9-10, ਸੰਡੇ ਨੂੰ ਵੀ 12-1-2-3-4-5-6-7-8-9-10। ਰੇਟ ਕਿੰਨਾ ਬਫਿਆਂ ਦਾ? $12.99। ਡਿਕਸੀ ਗੁਰੂ ਘਰ ਦੇ ਬਿਲਕੁਲ ਓਪੋਜ਼ਿਟ ਆ, ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨੇ ਗ੍ਰੈਂਡ ਓਪਨਿੰਗ ਕਰ ਰਹੇ ਆ। ਜਿਨ੍ਹਾਂ ਵੀਰਾਂ ਨੇ ਹੁਣ ਇੱਥੇ ਡੈਰੀ ਰੋਡ 'ਤੇ ਆ, ਡੈਰੀ ਐਂਡ ਡਿਕਸੀ ਦੇ ਏਰੀਏ ਵਿੱਚ ਆ, ਡੈਰੀ ਐਂਡ ਟੋਮਕੰਦ ਏਰੀਏ 'ਚ ਆ, ਡੈਰੀ ਐਂਡ ਏਅਰਪੋਰਟ ਦੇ ਕੋਰਨਰ 'ਤੇ ਆ, ਡੈਰੀ ਐਂਡ ਗੋਰਵੇ ਦੇ ਕੋਰਨਰ 'ਤੇ, ਡੈਰੀ ਐਂਡ ਹਾਈਵੇ 10 'ਤੇ ਆ, ਡੇਰੀ ਐਂਡ ਮੈਕਲੋਗਨ ਦੇ ਕੋਰਨਰ 'ਤੇ ਆ, ਕਿੰਨਾ ਕੁ ਰਸਤਾ ਕਿਤੇ ਭਾਈ? ਵੱਧ ਤੋਂ ਵੱਧ ਮੈਕਸੀਮਮ ਕਿੰਨਾ? 4-5 ਮਿੰਟ। ਆਰਡਰ ਕਿਉਂ ਨਹੀਂ ਕਰਦੇ ਛੋਲੇ ਭਟੂਰੇ? 499 ਦੇ 'ਚ 905-565-0036, 490 'ਚ ਅੰਬਰਸਰੀ ਕੁਲਚਾ, 905-565-0036 'ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਐਤਵਾਰ ਨੂੰ ਨਗਰ ਕੀਰਤਨ ਹੋ ਰਿਹਾ ਔਰ ਕਰਾਊਨ ਪੀਜ਼ਾ ਦੀ ਗ੍ਰੈਂਡ ਓਪਨਿੰਗ ਹੋਈ ਹੈ ਪਿਛਲੇ ਦਿਨਾਂ ਵਿੱਚ। ਆਉਣ ਵਾਲੇ ਦਿਨਾਂ 'ਚ ਅਸੀਂ ਆਫਿਸ਼ੀਅਲੀ ਗ੍ਰੈਂਡ ਓਪਨਿੰਗ ਵੀ ਕਰਾਵਾਂਗੇ ਕਰਾਊਨ ਪੀਜ਼ਾ ਦੀ, ਏਅਰਪੋਰਟ ਐਂਡ ਮੇਫਿਲਡ ਦੇ ਕੋਰਨਰ 'ਤੇ ਆ ਕਰਾਊਨ ਪੀਜ਼ਾ। ਔਰ ਮੈਂ ਵੀਰਾਂ ਨੂੰ ਕਿਹਾ, ਸਿੱਧੂ ਫੈਮਲੀ ਨੂੰ, ਮੈਂ ਕਿਹਾ ਵੀਰ ਮੇਰੇ, ਉਹ ਹਰ ਪਰਿਵਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਿਤੇ ਕਿਤੇ ਦਸਵੰਧ ਕੱਢੀਏ। ਗੁਰੂ ਨਾਨਕ ਨਾਮ ਦੇ ਸੰਗਤ ਲੇਵਲ ਜਿਹੜੀ ਸੰਗਤ ਸੁਣ ਰਹੀ ਹੈ ਨਾ, ਦਸਵੰਧ ਕੱਢਣਾ ਹਰ ਸਿੱਖ ਦਾ ਫਰਜ਼ ਹੈ। ਇੱਕ ਦਿਨ ਨਾ ਮੈਂ ਕਿਸੇ ਜੋਸ਼ੀ ਦੀ ਗੱਲ ਸੁਣ ਰਿਹਾ ਸੀ, ਜਿਹੜੇ ਲੋਕ ਹੱਥ ਦੇਖਦੇ ਆ, ਔਰ ਇੰਡੀਆ 'ਚ ਬੜਾ ਵੱਡਾ ਨਾਂ ਹੈ ਉਹ ਜੋਸ਼ੀ ਦਾ। ਉਹ ਗੱਲ ਸੁਣਿਆ, ਕਹਿੰਦਾ ਜਿਹੜੀ ਸਿੱਖ ਫੈਮਲੀ ਹੁੰਦੀ ਆ, ਜਿਹੜੇ ਸਰਦਾਰ ਲੋਕ ਆ, ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਮੰਨਦੇ? ਗੱਲ ਸੁਣਿਓ ਧਿਆਨ ਨਾਲ, ਬੜੀ ਕਮਾਲ ਦੀ ਗੱਲ ਆ। ਉਹ ਜੋਸ਼ੀ ਨੇ ਗੱਲ ਕੀਤੀ, ਉਹ ਕਹਿੰਦੇ ਹਿੰਦੂ ਧਰਮ ਇਹ ਚੀਜ਼ਾਂ ਨਹੀਂ। ਮੇਰੇ ਕੋਲ ਉਹਦੇ ਪ੍ਰੂਫ ਇੱਥੇ ਯੂਟਿਊਬ 'ਤੇ ਪਏ ਆ, ਸਾਰਾ ਕੁਛ ਪਿਆ ਉੱਥੇ। ਉਹ ਕੋਈ ਸਵਾਲ ਕੀਤਾ ਕਿਸੇ ਪੱਤਰਕਾਰ ਨੇ, ਕਹਿੰਦੀ ਲੇਡੀ, ਕਹਿੰਦੀ ਤੁਹਾਨੂੰ ਪਤਾ ਕਿ ਸਿੱਖ ਧਰਮ ਦੇ ਵਿੱਚ ਇਹ ਕੁੰਡਲੀਆਂ ਨਹੀਂ ਮਨਾਈਆਂ ਜਾਂਦੀਆਂ? ਸਿੱਖ ਧਰਮ ਦੇ ਵਿੱਚ ਸਿਰਫ ਇਹ ਦੇਖਿਆ ਜਾਂਦਾ ਵੀ ਪਰਿਵਾਰ ਕਿੱਦਾਂ ਦਾ, ਸਿੱਖ ਧਰਮ ਦੇ ਵਿੱਚ ਸਿਰਫ ਇਹ ਦੇਖਿਆ ਜਾਂਦਾ ਵੀ ਪਰਿਵਾਰ ਕਿੱਦਾਂ ਦਾ, ਚੰਗਾ ਪਰਿਵਾਰ ਆ, ਚਲੋ ਵਿਆਹ ਕਰ ਦਿਓ, ਆਉਣ ਵਾਲਾ ਜਿਹੜਾ ਅਗਲਾ ਹਫ਼ਤਾ ਜੀ ਮੰਗਣਾ ਕਰ ਲਓ,

0: ਮਲਾਈਆਂ ਕਰ ਲਓ, ਖੁਸ਼ੀ ਦਾ ਤਿਉਹਾਰ ਸ਼ੁਰੂ ਹੋ ਜਾਂਦੇ ਆ। ਪਰ ਹਿੰਦੂ ਧਰਮ ਦੇ ਵਿੱਚ ਕੁੰਡਲੀਆਂ ਮਲਾਈਆਂ ਜਾਂਦੀਆਂ, ਚੰਗੀ ਗੱਲ ਆ, ਮਲਾਉਣੀਆਂ ਵੀ ਚਾਹੀਦੀਆਂ। ਜਿਹੜੇ ਪਰਿਵਾਰਾਂ ਵਿੱਚ ਜਿਸ ਤਰ੍ਹਾਂ ਦਾ ਡੇ ਫਸਟ ਤੋਂ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਵੀ ਉੱਦਾਂ ਹੀ ਕਰਨਾ ਚਾਹੀਦਾ, ਉਸ ਧਰਮ ਦਾ ਸਨਮਾਨ ਕਰਨਾ ਚਾਹੀਦਾ, ਉਸ ਧਰਮ ਦਾ ਮਾਣ ਕਰਨਾ ਚਾਹੀਦਾ, ਮਲਾਉਣੀਆਂ ਚਾਹੀਦੀਆਂ ਜਿਹੜੇ ਮਲਾਉਂਦੇ ਆ। ਉਹ ਲੇਡੀ ਕਹਿਣ ਲੱਗੀ ਪੱਤਰਕਾਰ ਨੂੰ, ਕਹਿੰਦੀ ਬਈ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਪੱਤਰਕਾਰ ਬੜਾ ਕਹਿੰਦਾ, ਤੁਸੀਂ ਮੈਡਮ ਜੋਸ਼ੀ ਆ, ਤੁਸੀਂ ਇਹ ਖੁਦ ਇੰਨੀ ਗੱਲ ਕਹਿ ਰਹੇ ਆ, ਤੁਸੀਂ ਉਹ ਵੀ ਨਾਲੇ ਔਨ ਏਅਰ ਕੈਮਰੇ ਸਾਹਮਣੇ ਇੰਨੀ ਗੱਲ ਕਹਿ ਰਹੇ ਆ। ਕਹਿੰਦੀ ਯੈਸ, ਕਿਉਂਕਿ ਉਹਨਾਂ ਦੇ ਬਾਬੇ ਨੇ, ਉਹਨਾਂ ਦੇ ਗੁਰੂ ਨੇ ਉਹਨੂੰ ਦੱਸਿਆ ਕਿ ਦਸਵੰਧ ਕੱਢਣਾ, ਉਹਨਾਂ ਦੇ ਗੁਰੂ ਨੇ ਦੱਸਿਆ ਉਹਨਾਂ ਸੇਵਾ ਕਰਨੀ। ਗੁਰੂ ਘਰ ਦੇ ਵਿੱਚ ਜਿੰਨੇ ਮਰਜ਼ੀ ਜੋੜੇ ਗੰਦੇ ਆ ਜਾਣ, ਕਹਿੰਦੇ ਉਹ ਆਪਣੇ ਕੱਪੜੇ ਨਾਲ, ਕਈ ਲੇਡੀਜ਼ ਆਪਣੀਆਂ ਚੁੰਨੀਆਂ ਨਾਲ ਜੋੜੇ ਸਾਫ਼ ਕਰਦੀਆਂ, ਤੁਹਾਨੂੰ ਪਤਾ ਇੰਨੀ ਗੱਲ ਦਾ, ਅਤੇ ਉਹ ਜੋੜੇ ਸਾਫ਼ ਕਰਕੇ ਆਪਣੇ ਮੱਥੇ 'ਤੇ ਉਹ ਧੂੜ ਲਾਉਂਦੀਆਂ ਜੋੜੇ ਦੀਆਂ। ਪਤਾ ਨਹੀਂ ਕਿਹੜੇ ਕਰਮ ਵਾਲਾ ਸੱਜਣ ਹੋਊਗਾ, ਐਵੇਂ ਥੋੜ੍ਹਾ ਕਹਿ ਦਿੰਦੇ ਆ ਕਿ ਜਿਹੜੇ ਇਹ ਸੇਵਾ ਦਾ ਭਾਵਨਾ ਹੈ ਇਹਦੇ ਕਰਕੇ ਹੀ ਸਾਡੇ ਕੰਮ ਕਾਜ ਸਾਡੇ ਸਿੱਧ ਹੁੰਦੇ ਆ। ਪਰਿਵਾਰ ਆਪਣੇ ਆ, ਸੁਣ ਰਹੇ ਆ ਸਾਰੇ ਪਰਿਵਾਰ ਆਪਣੇ, ਪੰਜਾਬੀ ਵਿਰਸਾ ਦੀ ਫੈਮਿਲੀ ਰੇਡੀਓ ਨੂੰ ਸੁਣ ਰਹੀ ਹੈ। ਗੁਰੂ ਘਰਾਂ 'ਚ ਆਪਾਂ ਜਾਂਦੇ ਹਾਂ, ਆਪਾਂ ਖਾਲੀ ਹੱਥ ਨਹੀਂ ਜਾਂਦੇ, ਜਾਂਦੇ ਖਾਲੀ ਹੱਥ ਕਦੇ? ਸੈਚਰਡੇ ਸੰਡੇ ਚਾਂਸ, ਜਦ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਕਿਸੇ ਦੇ ਹੱਥ 'ਚ ਦਾਲ ਫੜਿਆ, ਕਿਸੇ ਦਾ ਨਮਕ ਦਾ ਪੈਕਟ, ਕਿਸੇ ਦਾ ਹੱਥ 'ਚ ਸਾਲਟ, ਕਿਸੇ ਦੇ ਹੱਥ 'ਚ ਸ਼ੂਗਰ, ਖੰਡ, ਕਿਸੇ ਦੇ ਹੱਥ 'ਚ ਆਟਾ, ਕਿਸੇ ਦੇ ਹੱਥ 'ਚ ਕੋਈ ਹੋਰ ਚੀਜ਼ਾਂ, ਕੋਈ ਨੈਪਕਿਨ ਲੈ ਜਾਂਦੇ ਆ, ਕੋਈ ਟੋਇਲਟ ਦੀਆਂ ਚੀਜ਼ਾਂ ਸੋਪ ਲੈ ਜਾਂਦੇ ਆ। ਇਹ ਇੱਕ ਦਸਵੰਧ ਦਾ ਰੂਪ ਹੈ। ਅਤੇ ਇਸੇ ਤਰ੍ਹਾਂ ਮੈਂ ਸਿੱਧੂ ਫੈਮਿਲੀ ਨੂੰ ਕਿਹਾ, ਮੇਰੇ ਵੀਰ ਆ ਹਰਮੇਲ ਭਾਜੀ ਆਣੀ ਅਤੇ ਸਿੱਧੂ ਵੀਰ ਮੇਰਾ ਬੜਾ ਪਿਆਰਾ ਹਰਬੰਸ ਸਿੱਧੂ, ਮੈਂ ਇਹਨਾਂ ਨੂੰ ਕਿਹਾ ਵੀਰ ਮੇਰੇ ਉਹ ਨਗਰ ਕੀਰਤਨ ਆ ਰਿਹਾ ਸੰਡੇ ਨੂੰ, ਕੰਮ ਤਾਂ ਸਾਰੀ ਜ਼ਿੰਦਗੀ ਕਰਨਾ, ਇਹ ਮੁੱਕਣਾ ਨਹੀਂ ਕੰਮ, ਜਿੰਨੀ ਦੇਰ ਤੱਕ ਬੰਦਾ ਜਿੰਦਾ ਕੰਮ ਨਹੀਂ ਮੁੱਕ ਸਕਦਾ, ਇਹ ਵੀ ਗੱਲ ਸੱਚੀ ਗੱਲ ਹੀ ਹੈ, ਅਤੇ ਰਹਿਣਾ ਵੀ ਕੁਛ ਨਹੀਂ ਸਾਡੇ ਕੋਲ, ਛੱਡ ਕੇ ਵੀ ਇੱਥੇ ਚੱਲ ਜਾਣਾ, ਪਤਾ ਨਹੀਂ ਮੁੜ ਕੇ। ਸਭ ਤੋਂ ਮੇਰਾ ਨਾ ਕਈ ਵਾਰੀ ਗੱਲਾਂ ਮੇਰੀਆਂ ਕਰਨ ਦਾ ਦਿਲ ਬੜਾ ਕਰਦਾ ਹੁੰਦਾ, ਸਭ ਤੋਂ ਅਮੀਰ ਮੁਲਕ ਪਤਾ ਕਿਹੜਾ ਵਰਲਡ ਦੇ ਵਿੱਚ, ਕਿਸੇ ਨੂੰ ਪਤਾ ਦੱਸਿਓ ਮੈਨੂੰ, ਮੈਂ ਅਗਲੀ ਗੱਲ ਤਦ ਕਰਨੀ ਹੈ। ਅਤੇ ਸਿੱਧੂ ਸਾਹਿਬ ਨੂੰ ਮੈਂ ਕਿਹਾ ਕਿਉਂ ਵੀ ਨਗਰ ਕੀਰਤਨ ਆ, ਆਪਾਂ $10 ਦਾ ਭਾਅ ਜੀ ਪੀਜ਼ਾ ਲਾ ਦਿੰਦੇ। ਕਹਿੰਦੇ ਹਰਜੀਤ ਭਾਅ ਜੀ ਜੋ ਤੁਸੀਂ ਕਹਿਤਾ ਸਿਰ ਮੱਥੇ ਦੇ, ਲਾਰਜ ਪੀਜ਼ਾ ਘੱਟੋ ਘੱਟ ਤੁਸੀਂ 5 ਪੀਜ਼ੇ ਲੈ ਜਾਓ, 10 ਲੈ ਜਾਓ, 20 ਲੈ ਜਾਓ, 50 ਲੈ ਜਾਓ, ਭੈਣਾਂ ਭੈਣਾਂ ਰਲ ਕੇ ਲੈ ਜਾਣ, ਸਾਂਢੂ ਸਾਂਢੂ ਰਲ ਕੇ ਲੈ ਜਾਣ, ਵੀਰ ਦੋ ਸਾਡੇ, 3 ਵੀਰ ਸੁਣਦੇ ਪਏ, 50 ਪੀਜ਼ਿਆਂ ਦਾ ਆਰਡਰ ਦੇ ਦਿਓ ਉਹਨੂੰ, ਆਰਡਰ ਹੁਣੇ ਦੇ ਦਿਓ ਉਹਨਾਂ ਨੂੰ, ਕਿਉਂਕਿ ਫਿਰ ਉਸ ਨਾਲ ਆਟਾ ਡੋਹ ਤਿਆਰ ਕਰਨੀ ਹੁੰਦੀ ਉਹਨਾਂ ਨੇ। ਇਸ ਸੰਡੇ ਨੂੰ ਨਗਰ ਕੀਰਤਨ ਹੈ, $10 ਦਾ ਇੱਕ ਲਾਰਜ ਪੀਜ਼ਾ ਤੁਹਾਨੂੰ ਮਿਲਣਾ, ਭਾਵੇਂ ਬੱਚਿਆਂ ਵਾਸਤੇ ਚੀਜ਼ ਪੀਜ਼ਾ ਲੈ ਲਓ, ਭਾਵੇਂ ਵੈਜੀ ਪੀਜ਼ਾ ਲੈ ਲਓ, $10 ਫਲੈਟ ਰੇਟ, ਕੋਈ ਟੈਕਸ ਵੀ ਪੇ ਨਹੀਂ ਤੁਸੀਂ ਕਰਨਾ। ਜੇ ਤੁਹਾਨੂੰ ਉੱਥੇ ਕੁੜੀਆਂ ਟੈਕਸ ਮੰਗਣ, ਮੈਨੂੰ ਸੰਡੇ ਨੂੰ ਮੈਨੂੰ ਫੋਨ ਕਰ ਦੇਣਾ ਤੁਸੀਂ, ਦੋ ਗੱਲਾਂ ਹੀ ਗੱਲ ਖਤਮ, ਹੋਰ ਤੁਹਾਡਾ ਕੋਈ ਕੰਮ ਨਹੀਂ, ਬਾਕੀ ਫਿਰ ਮੈਂ ਜਾਣਾ ਜਾਂ ਫਿਰ ਕਰਾਊਨ ਪੀਜ਼ੇ ਵਾਲੇ ਜਾਣਾ, ਠੀਕ ਆ ਵੀਰੇ? $10 ਦਾ ਈਚ ਪੀਜ਼ਾ, 10, 20, 40, 50 ਪੀਜ਼ੇ ਜਿੰਨੇ ਤੁਸੀਂ ਆਰਡਰ ਕਰਨੇ ਆ ਹੁਣ ਉੱਥੇ ਆਰਡਰ ਕਰ ਦਿਓ। ਤੁਹਾਡੇ ਪੀਜ਼ੇ ਤੁਸੀਂ ਕਹੋ ਜੀ ਸਾਨੂੰ ਜੀ 2 ਵਜੇ ਚਾਹੀਦੇ ਆ, ਤੁਹਾਡੇ 2 ਵਜੇ ਪੀਜ਼ੇ ਤਿਆਰ ਹੋਣਗੇ। ਤੁਸੀਂ ਕਹੋ ਜੀ 1 ਵਜੇ ਪੀਜ਼ੇ ਚਾਹੀਦੇ, ਤੁਹਾਨੂੰ 1 ਵਜੇ ਤਿਆਰ ਹੋਣਗੇ। ਨੰਬਰ ਤੁਸੀਂ ਨੋਟ ਕਰ ਲਓ, ਲੋਕੇਸ਼ਨ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ, ਏਅਰਪੋਰਟ ਐਂਡ ਮੇਫੀਲਡ ਦਾ ਕਾਰਨਰ ਆ, ਕਰਾਊਨ ਪੀਜ਼ਾ, ਨਾ ਮਿਲੇ ਤਾਂ ਗੂਗਲ 'ਚ ਪਾ ਲਿਓ ਕਰਾਊਨ ਪੀਜ਼ਾ, ਨੰਬਰ ਇੱਕੋ ਹੀ ਹੈ ਹੈੱਡ ਆਫਿਸ ਦਾ, 905-857-9992। ਇਹ ਡੀਲ ਸਿਰਫ ਸੰਡੇ ਵਾਸਤੇ ਆ ਵੀਰ ਮੇਰਿਓ। ਜੇ ਤੁਸੀਂ ਅੱਜ ਪੀਜ਼ੇ ਲੈਣੇ ਆ, ਦੋ $25 ਦੇ ਲਾਰਜ ਪੀਜ਼ੇ ਆ, ਨਾਲ ਕੋਕ ਦੀ ਬੋਤਲ ਤੁਹਾਨੂੰ ਅਸੀਂ ਫ੍ਰੀ ਦੇਣੀ ਆ, ਨਾਲ 2 ਟਿਪਿੰਗ ਸੌਸ ਵੀ ਫ੍ਰੀ ਦੇਣੀ ਆ। ਲਾਰਜ ਪੀਜ਼ੇ ਹੋ ਗਏ, ਉਹ ਵੀ ਅਗਲਿਆਂ ਨੇ ਵੀ ਰੋਟੀ ਪਾਣੀ ਕਮਾਉਣਾ, ਘਰ ਅਗਲਿਆਂ ਦੇ ਬਾਲ ਬੱਚੇ ਹੈਗੇ ਆ, ਠੀਕ ਹੈ ਨਾ, ਉਹ ਤਾਂ ਸੇਵਾ ਹੈ ਨਾ, ਸੰਡੇ ਦੀ ਸੇਵਾ ਇੱਕ $10 ਦੇ ਇੱਕ। ਜੇ ਅੱਜ ਲੈਣੇ ਤੁਸੀਂ, ਕੱਲ੍ਹ ਲੈਣੇ ਆ, 2 ਪੀਜ਼ੇ $25 ਦੇ ਆ, ਇਹ ਵੀ ਨਹੀਂ ਮਿਲਣੇ ਕਦੋਂ, ਉਹ ਵੀ ਲਾਰਜ ਪੀਜ਼ੇ, 2 ਡਿਪਿੰਗ ਸੌਸ, ਨਾਲ 1-2 ਲੀਟਰ ਕੋਕ ਦੀ ਬੋਟਲ। ਜੇ ਕੋਕ ਦੀ ਬੋਤਲ ਨਹੀਂ ਪੀਣੀ, ਨਾ ਲਓ, ਪੋਟੇਟੋ ਵੈਜੀ ਲੈ ਜਾਓ ਜਿਹੜੀਆਂ ਨਾਲ ਹੁੰਦੀਆਂ, ਉਹ ਵੀ ਫ੍ਰੀ ਆ, ਦੋਨਾਂ 'ਚ ਤੁਹਾਡਾ ਚੋਇਸ ਆ, ਤੁਹਾਡੀ ਜਿਹੜੀ ਮਰਜ਼ੀ ਚੀਜ਼ ਲੈ ਲਓ। ਨੰਬਰ ਇੱਕੋ ਹੀ ਆ, 905-857-9992 ਦੇ ਕਾਲ ਕੀਤੀ ਜਾ ਸਕਦੀ ਹੈ। ਅਕਾਲ ਸਵੀਟ ਰੈਸਟੋਰੈਂਟ ਦੇ ਗਹਿਮਾ ਗਹਿਮੀ ਹੋ ਗਈ ਹੈ, ਇਸ ਵੇਲੇ ਥਾਲੀ 499 ਨੂੰ ਮਿਲ ਰਹੀ ਹੈ। ਗੀਤਾ ਜੀ ਕੀ ਹਾਲ ਚਾਲ ਹੈ?
1: ਬਿਲਕੁਲ ਵਧੀਆ ਹਰਜੀਤ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਤੁਸੀਂ ਕਿਹਾ ਨਾ ਕਿ ਜੋ ਤੁਸੀਂ ਕਹਿ ਦਿੰਦੇ ਹੋ ਤੇ ਉਹ ਤੁਹਾਡੇ ਜਿਹੜੇ ਸਪੌਂਸਰ ਹੈ ਨਾ ਉਹ ਬਿਲਕੁਲ ਤੁਹਾਡੇ ਨਾਲ ਸਹਿਮਤ ਹੋ ਜਾਂਦੇ ਆ। ਮੈਂ ਇਹਨਾਂ ਕੁੜੀਆਂ ਨੂੰ ਕਹਿ ਰਹੀ ਸੀ ਕਿ ਜਿਹੜੀ ਇਹ ਕੁੜੀਆਂ ਮੈਨੂੰ ਦਿਖਾ ਰਹੀਆਂ ਸੀਗੀਆਂ ਕਿ 699 ਦੀ ਹੈਗੀ ਵਜੀ ਸਾਲੀ ਸਪੈਸ਼ਲ ਤੇ, ਮੈਂ ਕਿਹਾ ਨਹੀਂ ਸਾਡੇ ਪੰਜਾਬੀ ਵਿਰਸਾ ਦੇ ਜਿਹੜੇ ਲਿਸਨਰਸ ਹੈ ਨਾ ਹਰਜੀਤ ਜੀ ਨੇ ਉਹਨਾਂ ਦੇ ਵਾਸਤੇ ਸਪੈਸ਼ਲ ਇਸ ਵੀਕਐਂਡ ਤੇ ਕਰਵਾਈ
0: 499।
1: ਅੱਛਾ ਅੱਛਾ ਅੱਛਾ, ਕਹਿੰਦੀ ਫਿਰ ਠੀਕ ਹੈ ਅਗਰ ਉਹਨਾਂ ਨਾਲ ਗੱਲ ਹੋਈ ਹੈ ਤੇ। ਮੈਂ ਕਿਹਾ ਹਾਂ ਉਹਨਾਂ ਨਾਲ, ਹਰਜੀਤ ਜੀ ਨੇ ਕਿਹਾ ਹੈਗਾ 499 ਦੀ ਵੈਜ ਥਾਲੀ ਹੈਗੀ, ਅੰਬਰਸਰੀ ਕੁਲਚਾ 499 ਦਾ, ਚਨਾ ਭਟੂਰਾ ਖਾਓ ਤੁਸੀਂ 499 ਦਾ, ਚਨਾ ਭਟੂਰਾ ਨੇ ਖਾਣਾ ਤੇ ਵੈਜ ਮਨਚੂਰੀਅਨ ਰਾਈਸ ਲੈਣੇ ਆ 499 ਦੇ, ਵੈਜ ਮਨਚੂਰੀਅਨ ਨੂਡਲਸ ਦੇ ਨਾਲ ਖਾਣੇ ਉਹ ਵੀ 499 ਦੇ।
0: ਠੀਕ ਹੈ,
1: ਤੇ ਜਦੋਂ ਦਾ ਤੁਸੀਂ ਅਸੀਂ ਅਨਾਉਂਸ ਕੀਤਾ ਹੈ ਹਰਜੀਤ ਜੀ ਇਹਨਾਂ ਦੇ ਤੇ ਫੋਨ ਕਾਲਸ ਹੀ ਨਹੀਂ ਰੁਕ ਰਹੀ।
0: ਮੈਂ ਤੁਹਾਨੂੰ ਦੇਖੋ, ਮੈਨੂੰ ਪਤਾ ਹੁੰਦਾ ਜਦੋਂ ਬੰਦਾ ਕੋਈ ਗ੍ਰੈਂਡ ਓਪਨਿੰਗ ਕਰਦਾ ਪੰਜਾਬੀ ਵਿਰਸਾ ਨੂੰ ਕਿਉਂ ਚੁੰਦਾ ਸਵੇਰੇ ਸਵੇਰੇ, ਕੋਈ ਰੀਜ਼ਨ ਆ, ਕਿਉਂਕਿ ਕਿੰਨੇ ਸਟੋਰਾਂ ਦੀ ਅਸੀਂ ਗ੍ਰੈਂਡ ਓਪਨਿੰਗ ਕਰਾ ਚੁੱਕੇ ਹਾਂ ਔਰ ਸਾਰੇ ਸਟੋਰ ਅੱਜ ਸਕਸੈਸ ਚੱਲ ਰਹੇ ਆ, ਇਹੀ ਰੀਜ਼ਨ ਆ। ਕਿਉਂਕਿ ਅਸੀਂ ਜਿਹੜਾ ਰੇਟ ਲਾਉਂਦੇ ਹਾਂ ਸਪੈਸ਼ਲ ਰੇਟ ਲਾਉਂਦੇ ਹਾਂ, ਇਹ ਸਿਰਫ ਰੈਸਟੋਰੈਂਟ ਆਪਾਂ ਗੀਤਾ ਜੀ ਦਿਖਾਉਣਾ ਇਹਨਾਂ ਨੂੰ, ਕਲਾਇੰਟ ਨੂੰ, ਕਸਟਮਰ ਨੂੰ, ਔਰ ਦੂਸਰੀ ਗੱਲ ਕੀ ਆ ਆਪਾਂ ਇਹਨਾਂ ਦਾ ਟੇਸਟ ਕਰਾਉਣਾ। ਔਰ ਇਹਨਾਂ ਦੀ ਦਾਲ ਖਾ ਕੇ ਦੇਖੋ ਤੁਸੀਂ, ਇੱਥੋਂ ਕੁਲਚਾ ਖਾ ਕੇ ਜਾਵੇ ਅੰਮ੍ਰਿਤਸਰੀ ਜ਼ਰੂਰ। ਮੈਂ ਕਹਿਤਾ ਇਹਨਾਂ ਦੇ ਉਹਨਾਂ ਨੂੰ, ਮੈਂ ਕਿਹਾ ਗੀਤਾ ਜੀ ਨੂੰ ਚਾਹ ਪਿਲਾਓ, ਕਾਫੀ ਪਿਲਾਓ ਔਰ ਤੁਸੀਂ ਇੱਥੋਂ ਅੰਮ੍ਰਿਤਸਰੀ ਕੁਲਚਾ ਖਾ ਕੇ ਜਾਣਾ ਤੇ ਤੁਸੀਂ ਦੇਖਿਓ ਨਜ਼ਾਰਾ ਕਿਤੇ। ਇੱਥੇ ਐਡਰੈਸ ਤੇ ਫੋਨ ਨੰਬਰ ਦਿਓ ਮੈਨੂੰ।
1: ਹਾਂਜੀ ਬਿਲਕੁਲ ਜੀ, 9055650036 ਅਕਾਲ ਸਵੀਟਸ ਐਂਡ ਰੈਸਟੋਰੈਂਟ ਦਾ ਨੰਬਰ ਹੈਗਾ ਤੇ ਇਹਨਾਂ ਦਾ ਐਡਰੈਸ ਵੀ ਦੱਸ ਦਿੰਦੀ ਹਾਂ, 6765 ਡੇਵਨ ਡਰਾਈਵ ਮਿਸੀ ਸਾਗਾ ਜੀ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਹੈਗਾ, ਲੋਕੇਸ਼ਨ ਤੁਸੀਂ ਮਿਸ ਨਹੀਂ ਕਰ ਸਕਦੇ। ਤੇ ਇਹਨਾਂ ਦੀ ਵਿਆਹ ਦੀ ਭਾਜੀ ਜਿਹੜੀ ਤੁਸੀਂ ਸਪੈਸ਼ਲ ਲਗਵਾ ਦਿੱਤੀ 399 ਦੇ, ਬਹੁਤ ਸਾਰੇ ਫੋਨ ਵਿਆਹ ਦੀ ਭਾਜੀ ਵਾਸਤੇ ਵੀ ਆ ਗਏ ਵੀ ਸਾਡਾ ਵਿਆਹ ਹੈਗਾ ਇੱਕ ਮਹੀਨੇ ਬਾਅਦ ਤੇ ਅਸੀਂ ਹੁਣੇ ਬੁੱਕ ਕਰ।
0: ਕੋਈ ਗੱਲ ਨਹੀਂ, ਦੇ ਦਿਓ ਉਹਨਾਂ ਨੂੰ, ਦੇ ਦਿਓ ਦੇ ਦਿਓ।
1: ਹਾਂਜੀ ਵੇਸਨ ਦੇ ਲੱਡੂ 499 ਦੇ,
0: ਤੇ
1: ਬੂੰਦੀ ਜਿਹੜੀ ਹੈਗੀ ਉਹ ਬੂੰਦੀ ਦੇ ਲੱਡੂ ਹੈਗੇ ਉਹ ਵੀ 499 ਦੇ।
0: ਕਮਾਲ ਕਰਤੀ ਆ, ਤਾਂ ਤੁਸੀਂ ਤੁਸੀਂ ਚੰਗਾ ਜਾ ਕੇ ਉੱਥੇ ਲੱਡੂ ਵੀ ਸੇਲ ਤੇ ਲਵਾ ਤੇ, ਕਮਾਲ ਕਰਤੀ ਆ ਤੁਸੀਂ, ਵਾਹ ਜੀ ਵਾਹ
1: ਜੀ। ਉਹ ਕਹਿੰਦੀ ਚਲੋ ਜੋ ਬੋਲ ਦਿੱਤਾ ਤੇ ਕੋਈ ਗੱਲ ਨਹੀਂ, ਸਾਡੇ ਲਿਸਨਰਸ ਵਾਸਤੇ ਸਭ ਕੁਝ
0: ਜਿਹੜੇ ਵੀਕਐਂਡ ਤੇ ਆਉਣਾ ਚਾਹੁੰਦੇ ਹੋ ਤੇ
1: 11 ਵਜੇ ਤੋਂ ਲੈ ਕੇ ਰਾਤੀ 12 ਸਾਢੇ 12 ਤੱਕ, ਨੋ ਪ੍ਰੋਬਲਮ, ਤੁਸੀਂ ਆਓ ਇੱਥੇ ਆਰਾਮ ਨਾਲ ਆਪਣਾ ਬਫੇ ਖਾਓ, ਲੰਚ।
0: ਨੰਬਰ ਮੈਨੂੰ ਗੀਤਾ ਜੀ ਦੁਬਾਰਾ ਦਿਓ, ਨੰਬਰ ਦੁਬਾਰਾ ਦਿਓ,
1: 9055650036। ਪੰਜਾਬੀ ਵਿਰਸਾ ਦੇ ਸਾਰੇ ਹੀ ਲਿਸਨਰ ਧਿਆਨ ਨਾਲ ਸੁਣ ਲਓ, ਨੰਬਰ ਜਿਹੜਾ ਹੈਗਾ 9055650036 ਕਾਲ ਸਵੀਟਸ ਐਂਡ ਰੈਸਟੋਰੈਂਟ ਤੇ, ਇਹਨਾਂ ਦਾ ਜਿਹੜਾ ਐਡਰੈਸ ਹੈਗਾ
2: 6677300310
0: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600 6477046 9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
2: ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ। ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6470 3600 3100। Yamilo 70 Delta Park Boulevard Unit 11 Brampton.
3: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
4: गेट सिलेक्टेड फ्रेम रेगुलर सिंगल विजन लेंसेज फॉर जस्ट $129. 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
3: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
0: आज नहीं रोटी घरे बनाने की लोड़ ना भाई ना, अज कर दियो बीबियां ने खुश फिर घरे जान लगे, 5-6 बजे जाना नाले, जान लगे थालियां लै जाओ दो चक्के, नाले अंबरसरी कुलचे लै जाओ, ते नाले वधिया गल होगी घरे जाके, बीबियां भी खुश तुसी भी खुश, जिन्होंने पैग शग लाने आ वो पैग शग ला लो नाल जाके, ठीक है ना, ते नाले फिर वधिया तुहाडा वीकेंड मनाओ जाके। हैलो
5: हैलो, नमस्ते
0: भाई। नमस्ते जी, कैसे हैं गुरु जी?
5: नमस्ते ठीक ठीक।
0: गुरु जी बहुत बिजी रहते हैं आप, आपको हम लोग वेट करते रहते हैं कि आप जिनकी शुगर आई है, ब्लड प्रेशर हाई है, गाउट हो जाता है पाँव में, किसी ना कुछ कोलेस्ट्रॉल आई है, उसके लिए बताएं हमें, आज वीकेंड है, हम आपके पास आना चाहते हैं।
5: जरूर जरूर जरूर जरूर भैया
0: जी।
5: भैया मैं ये काम आज कल से नहीं है, लोगों को बहुत साल से 500 एक 1000 साल से हमारा यंगस्टर्स ये काम करता है, राजवैद्य है
0: जी,
5: ये काम सारा हम हर्बल से करता है, जड़ी बूटिया से, ये सारा जड़ी बूटिया हम लेकर आता है हिमालय से, केरला से, तमिलनाडु से, वैसा वैसा किधर किधर अच्छा अच्छा जड़ी बूटिया मिलता है, वो जड़ी बूटिया लेकर आकर हम इलाज करता है लोगों को। उसमें जॉइंट पेन आप बताया था सच्ची है, जॉइंट पेन, आर्थराइटिस, रूमेटिक आर्थराइटिस, एस्ट्रो आर्थराइटिस, गाउट एंड लोअर बैक पेन, L3, L4, L5 में बल्जिंग होता है, डिस्क में प्रॉब्लम हो जाता है उसको लिए, और सायाटिका होता है भैया, आजकल सायाटिका जो बहुत लोगों को ज्यादा होता है, सायाटिका मतलब हिप से नीचे तक को नर्व्स वैसा वैसा होता है, पिंच होता है, पिंच होकर नमनेस हो जाता है, बहुत देर बैठे तो हार्ट हो जाता है, वो बर्निंग सेंसेशन आता है, वो ये नेक में भी आ जाता है भैया, आजकल नेक में भी ज्यादा लोगों को वो सर्विकल नर्व्स का वीकनेस हो जाता है, फ्रोजन शोल्डर हो जाता है, उसको लिए भी बहुत लोग आ रहा है। हमारा शो सुन के कम से कम बहुत लोग आ गया था, सारा लोग ऊपर वाला का आशीर्वाद से ठीक हो गया था।
0: ठीक है,
5: ये सारा मैं कर रहा है हर्बल, सच्ची सच्ची हर्बल से कर रहा,
0: ठीक है,
5: सच्चे तो उसको पक्का इलाज है, मैं क्या क्या बता रहा है उसको 100% रिजल्ट, तो हमको पक्का रिजल्ट मिलता है विद इन 1 वीक 10 डेज को अंदर।
0: मैंने आपके साथ लास्ट वीक बात किया था, और बहुत लोग शुगर के साथ बहुत परेशान है, उनका शुगर हाई हो जाता है।
5: Yes,
0: और
5: शुगर के लिए
0: जी
5: मैं आपको एक बात बताना भाई, शुगर को क्या करता है, हमारा पैंक्रियास को डैमेज करता है, पैंक्रियास को फिल्ट्रेशन कम करता है, इसलिए शुगर हमको नए वो रिलीज आता है पैंक्रियास से, इसलिए क्या होता है वो शुगर लोगों को यूरिन में भी प्रॉब्लम होता है, पेशाब नहीं रुकता है, पेशाब नहीं रुकता है, वैसा वैसा वो पेशाब जाने तक, यूरिन में जाने तक लीकेज भी हो जाता है, बार बार जाना पड़ता है। शुगर लोगों को ज्यादा लोगों को प्रोस्टेट भी आ जाता है।
0: ओ अच्छा,
5: या प्रोस्टेट आ जाता है। शुगर कैसे भैया, पहले वो 500 लेना पड़ता है, उसको बाद 1000 लेना पड़ता है, उसको बाद 2000 लेना पड़ता है, उसको बाद इंजेक्शन लेना पड़ता है, वैसा होता है शुगर। ये किसके लिए होता है, हमारा शरीर को अंदर पैंक्रियास का बता के एक चीज होता है, वो फिल्ट्रेशन कम हो जाता है, इसलिए शुगर डायरेक्टली हमारा खाना के साथ हमारा ब्रेड में जाता है, इसलिए उसको वो शुगर ज्यादा होता है। मेरे पास वो हर्बल से मैं बनाता है, वो इंजेक्शन लेता है लोगों को, टैबलेट लेता है लोगों को 1 वीक 10 दिन।
0: हाँ, जैसे आपको पता होगा भी, आपने बोला है कि कई लोग इंजेक्शन लेते हैं शुगर का, वो तो बहुत परेशान हो जाते होंगे ना, उनका इंजेक्शन आप उनका इंजेक्शन बंद कराओ कैसे भी, है ना, आप थोड़ा सा
5: जरूर जरूर, वो इंजेक्शन लेता है लोगों को 10 दिन में मैं इंजेक्शन बंद कर सकता है, वो पक्का इलाज।
0: आप ऑन एयर कह रहे हैं, देखो ऐसे आप ये
5: भाई बहुत लोगों को, मैं कम से कम 200-300 लोगों को किया था, 1-2 लोगों को नहीं,
0: 10 दिन में इंजेक्शन आप उनका बंद करवा दोगे?
5: बंद करा देता हूँ।
0: ये तो आपने आज हमारा तो वीकेंड बना दिया आपने, ऐसा बता के इसकी ये आप अंग्रेजी दवाई से बंद करते हैं कैसे करते हैं?
5: नहीं भैया, मैं हर्बल से बनाता हूँ, इंग्लिश दवा को लेने को जरूरत नहीं पड़ता है। वो इंजेक्शन वो 20-30 लगता है, पहले दो तीन दिन में ये 30-10 आना पड़ता है, 10 से बंद कर सकते हैं उसे। एक ही कभी भी भैया इंजेक्शन को एक ही दम वो कम हो बंद करे तो बॉडी में दूसरा प्रॉब्लम आ जाता है। इसलिए पांच वैसा कम करके बिल्कुल वो इंजेक्शन नहीं होता है। इंजेक्शन बिना हमारा पास इलाज होता है, हमारा हर्बल से उसको कंट्रोल में 6.5 में हो जाता है शुगर 1 वीक 10 दिन में।
0: अच्छा, तो इंजेक्शन तो छूट जाएगा ये तो आपने।
5: हाँ,
0: सच्ची कहता हूँ, आपने लोगों के कितने दवाएं लेनी आपने ऐसे, अगर उनका इंजेक्शन छूट जाएगा तो बहुत लोग इस वजह से परेशान होते हैं कि यार हमें इंजेक्शन लगाना पड़ता है सुबह शाम को, जिस टाइम डॉक्टर ने बोला होगा। तो आप किस नंबर पे हम लोग आपको बात कर सकते हैं आपके साथ?
5: मेरे को भैया पहले मैं 3 दिन स्कारबोरो में रहता है, 4 दिन ब्रम्पटन में रहता है।
0: ठीक है।
5: वीकली पहले मंडे ट्यूसडे वेडनेसडे स्कारबोरो रहता है, थर्सडे फ्राइडे सैटरडे संडे, 4 दिन मैं इधर ब्रम्पटन में रहता।
0: अभी तो ब्रम्पटन में ना आप?
5: हाँ, आज कल परसों 3 दिन ब्रम्पटन में रहता है। मेरा फोन नंबर है 437-438-3399।
0: क्या बात है, नंबर भी आपका बहुत अच्छा है, 99 बड़े लग रहे हैं। और मैं ये समझता हूँ गुरुजी को कॉल करें अभी आप और इनके साथ टाइम सेट करें और इनका एड्रेस ले जहाँ ये बैठते हैं। ब्रैम्पटन में होते, कौन से एरिया पे होते हो आप? इधर मेरे को पता चला था क्वीन और इधर ही है ना,
5: रदरफोर्ड के बाजू में, क्वीन और रदरफोर्ड के बाजू में रहता है भाई।
0: अच्छा, क्वीन और रदरफोर्ड के बीच तो बहुत नजदीक है,
5: और स्कारबोरो में मार्कमैन लॉरेंस के बाजू में रहता है।
0: ठीक है, नंबर एक बार फिर दे दें गुरु जी आप।
5: 437 438-3399।
0: मैं आपसे एक बात और पूछना चाहता हूँ, जैसे आप कहते हो ये आपके आपके पापा जी, आपके फादर साहब भी यही काम करते थे, आपके दादाजी यही काम, आपने किसी नाम वाले बंदे को ठीक किया जैसे जिसका बड़ा बड़ा नाम हो इंडिया में?
5: भैया बहुत बहुत बड़ा बड़ा लोगों को किया था, सिनेमा स्टार्स भी मेरे पास आता है।
0: कौन?
5: और सिनेमा स्टार्स भी, साउथ इंडिया सिनेमा स्टार्स की बहुत लोग आता है।
0: हाँ?
5: और नाम बताए तो अच्छा ना, इसलिए नहीं बता रहे, बहुत लोग मेरे को अप्रिशिएट को लेटर दे दिया मेरे पास आके, गुरु जी मैं इतना प्रॉब्लम में है, मैं आप मेरे को वैसा ठीक किया था वैसा भी दे दिया था। बहुत बड़ा बड़ा लोग वो नाम देने को मैं थोड़ा आनेर में थोड़ा फील करता है।
0: मेरे को किसी ने बताया था कि आप इंडिया के बड़े बड़े लोग जो मंत्री,
5: इंदिरा गांधी जी नेहरू जी, मेरे दादा लोग उसको ट्वीट किया था।
0: इंदिरा गांधी जी को भी?
5: हाँ, इंदिरा गांधी जी को, उसको पापा नेहरू गांधी जी को भी, मेरा गांव को आ गया था मेरे लिए, मेरा दादा के लिए।
0: हाँ?
5: उधर से मेरा गांव को आके उधर से ट्रीटमेंट पर्सनली आया था, ट्रीटमेंट लेके गया था वो। मेरा दादा 2-3 बार दिल्ली में जाके इंदिरा गांधी जी के घर में रह के उसको ट्रीटमेंट किया था, उसको फैमिली को भी ट्रीटमेंट किया था।
0: ये तो
5: वैसा फैमिली है हमारा, बड़ा बड़ा लोग वो नाम नहीं बताता, बड़ा बहुत लोगों को कर रहा है, इधर भी बहुत बहुत नाम लोग बहुत लोग आ रहा है, मैं नाम नहीं बताता हूँ, सारा लोगों को भगवान आशीर्वाद से अच्छा है।
0: ये तो आपने आज कमाल कर दिया, इतने प्राइम मिनिस्टर को आपने ठीक
5: किया। और भैया स्किन डिसीज के लिए हमारा पास बहुत लोग आ रहा है, स्किन चमड़ी के प्रॉब्लम से एग्जिमा, छोटा छोटा बच्चा को एग्जिमा, बड़ा लोगों का एग्जिमा, सोरियासिस, एलर्जी, वैसा के लिए बहुत हमारा पास बहुत कमाल का।
0: हाँ, आज आपने बात की है एलर्जी की, आजकल के दिन में एलर्जी हो जाती है लोगों को बहुत।
5: हाँ, वही है, नास ब्लॉक हो जाता है, नास में रनिंग नोज हो जाता है, वैसा बहुत लोगों को किया था। अभी भी कल परसों भी मेरे पास हमारा कम्युनिटी से बहुत बड़ा लोग आ गया था, उसको फैमिली में भी नास ब्लॉक है सारा लोगों को।
0: अच्छा,
5: उसको मैं दे दिया था 1 वीक में, वो आज आके बता रहा है, कल आके बता रहा है, गुरु जी पहले मेरे को नाक से स्मेल नहीं आता है, आज मेरे बेटे सारा स्मेल देखता है, बहुत शुक्रिया आपको, वैसा बोल के बता रहा है हमारा सिख कम्युनिटी बहुत लोग बड़ा लोग।
0: बहुत शुक्रिया आपका। और एक बार फिर जाने से पहले गुरु जी अपना नंबर दे दें।
5: मेरा नंबर भैया 437-438-3399।
0: आपके पास आज शाम को भी आ सकते हैं, कल भी आ सकते हैं, परसों भी आ सकते हैं, संडे को भी आ सकते हैं ना?
5: राइट भाई, सुबह 10 AM to 10 PM।
0: बड़ी शुक्रिया आपका गुरु जी, थैंक यू वेरी मच। प्रोग्राम पंजाबी विरसा, और नंबर एक बार फिर नोट कर लो, ये वाकई में लोगों को सुने हैं कि जिहड़े इन्हां दे हर्बल दे प्रोडक्ट आ ਉਹ ਵਾਕਈ ਹੀ ਬਹੁਤ ਜ਼ਿਆਦਾ ਲਾਹੇਵੰਦ ਹੋ ਰਹੇ ਆ। ਬਹੁਤ ਲੋਕਾਂ ਕੋਲ ਸੁਣਿਆ ਮੈਂ, ਇੱਕ ਡਾਕਟਰ ਸਾਹਿਬ ਵੀ ਠੀਕ ਹੋ ਗਿਆ ਆ, ਡਾਕਟਰ ਸਾਹਿਬ ਖੁਦ ਆਪ ਡਾਕਟਰ ਸਾਹਿਬ, ਅਤੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਮੈਨੂੰ ਪਤਾ, ਪਰ ਫਿਰ ਵੀ ਨੰਬਰ ਨੋਟ ਕਰੋ ਤੁਸੀਂ 4374384389 9। ਔਰ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਤਾ ਕਿ ਸਪੋਂਸਰ ਅਸੀਂ ਪ੍ਰੋਗਰਾਮ ਹੁੰਦਾ ਸੁਲਤਾਨ ਜੀ ਵੱਲੋਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵੱਲੋਂ ਸਪੈਸ਼ਲੀ ਤੌਰ 'ਤੇ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। ਜੀ ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
6: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ, ਇਹ ਸਪੋਂਸਰ ਪ੍ਰੋਗਰਾਮ ਇਸ ਕਰਕੇ ਆ ਕਿਉਂਕਿ ਸੈਮਸੰਗ ਸਪੋਂਸਰ ਕਰ ਰਿਹਾ
0: ਜੀ
6: ਫੀਫਾ ਵਰਲਡ ਕੱਪ ਨੂੰ। ਤੇ ਜਦੋਂ ਫੀਫਾ ਵਰਲਡ ਕੱਪ ਦੀ ਸੋਕਰ ਦੀ ਗੱਲ ਆਉਂਦੀ ਹੈ, ਇਤਨੇ ਵੱਡੇ ਇਵੈਂਟ ਦੀ ਗੱਲ ਆਉਂਦੀ ਹੈ, ਤੇ ਬਿਗ ਸਕਰੀਨ ਟੀਵੀ ਤੇ ਸੈਮਸੰਗ ਦੇ ਡਿਸਕਾਊਂਟ ਦੀ ਗੱਲ ਆਉਂਦੀ ਹੈ, ਤੇ ਬਿਗ ਸਕਰੀਨ ਟੀਵੀ ਦੇ ਉੱਪਰ ਬਿਗ ਡਿਸਕਾਊਂਟ ਹੀ ਸੈਮਸੰਗ ਆਫਰ ਕਰ ਰਿਹਾ। 85 ਇੰਚ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ ਦਾ QLED $2000 ਵਾਲਾ ਜੀ, ਸਿਰਫ 1299 ਦਾ ਦੇ ਰਹੇ ਆ, ਤੇ 1299 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ 399 ਚ ਸਿਰਫ ਮਿਲ ਜਾਏਗਾ, ਜੇ ਮਿਸ ਕਰ ਗਏ ਤੇ ਦੁਬਾਰਾ ਇਹ $800 ਤੋਂ ਘੱਟ ਨਹੀਂ ਇਹਦੀ ਪ੍ਰਾਈਸ ਜੀ। ਤੇ ਜੇ 65 ਇੰਚ ਲੈਣਾ 699 ਦਾ ਮਿਲ ਜਾਏਗਾ, ਤੇ ਜੇ ਤੁਸੀਂ ਮਿਸ ਕਰ ਗਏ ਤੇ ਫਿਰ $900 ਤੋਂ ਘੱਟ ਨਹੀਂ ਇਹ ਅੱਗੇ ਜਾ ਕੇ ਮਿਲਣਾ। ਜਿੰਨੇ ਪੀਸ ਇਨ ਸਟਾਕ ਹੈ ਉਹ ਅਸੀਂ ਜ਼ਰੂਰ ਇਸ ਪ੍ਰਾਈਸ ਤੇ ਹੁਣ ਦੇ ਸਕਦੇ ਹਾਂ। 905-450-2828 ਨੰਬਰ ਹੈ ਜੀ, 905-450-2828 ਜੀ।
0: ਬੜੀ ਅੱਛੀ ਗੱਲ ਹੈ ਸੁਲਤਾਨ ਜੀ। ਔਰ ਟੀਵੀ ਚੱਲਦੇ ਆ ਜਿਹੜੇ ਵੱਡੇ ਟੀਵੀ ਆ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਸਰ।
6: ਬਿਲਕੁਲ ਜੀ, ਵੱਡੇ ਟੀਵੀਆਂ ਦੀ ਜਦੋਂ ਗੱਲ ਕਰਦੇ ਹਾਂ ਫਿਰ 98 ਇੰਚ ਜ਼ਰੂਰ ਡਿਸਕਸ ਹੁੰਦਾ, 98 ਇੰਚ ਡਿਲੀਵਰ ਵੀ ਹੋ ਰਿਹਾ, 98 ਇੰਚ ਦੀ ਡਿਮਾਂਡ ਵੀ ਬਹੁਤ ਜ਼ਿਆਦਾ, ਪਰ ਸਾਡੇ ਕੋਲ ਸਿਰਫ 5 TV ਇਨ ਸਟਾਕ ਹੈ ਇਸ ਟਾਈਮ। 5 ਲੱਕੀ ਕਸਟਮਰ ਕੈਨ ਗੈਟ ਇਟ $3500 ਵਾਲਾ 98 ਇੰਚ ਸੈਮਸੰਗ ਸਿਰਫ 1999 ਦਾ ਜੀ, ਤੇ 1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗ ਹੋ ਰਹੀਆਂ ਉਹ ਵੀ ਕਸਟਮਰ ਮਿਸ ਨਾ ਕਰਨ, ਕਿਉਂਕਿ ਅਪਲਾਇੰਸਿਸ ਇੰਡਸਟਰੀ ਚ ਮੈਕਸਿਮਮ 15-20% ਜਾਂ 25% ਦਾ ਡਿਸਕਾਊਂਟ ਚੱਲਦਾ, ਪਰ 40% ਤੱਕ ਦਾ ਡਿਸਕਾਊਂਟ ਜਿਹੜਾ ਅਸੀਂ ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਆਪਣੇ ਕਸਟਮਰ ਨੂੰ ਲੈ ਕੇ ਦੇ ਰਹੇ ਹਾਂ ਕੰਪਨੀਜ਼ ਕੋਲੋਂ, ਜਿਹਦੇ ਵਿੱਚ ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਲੈਣਾ $5000 ਵਾਲਾ, $29.99 ਚ ਮਿਲੇਗਾ ਜੀ, ਔਰ ਇਹਦੇ ਚ ਕੋਈ 30-33 ਇੰਚ ਦਾ ਫਰਿੱਜ ਨਹੀਂ ਹੈ, ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ। ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਿਹਾ ਕਸਟਮਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲਾਟੀਨਮ ਸੀਰੀਜ਼ ਪਲਾਟੀਨਮ ਕਲਰ ਦੇ ਵਿੱਚ ਅਲਟਰਾ ਲਾਰਜ ਕਪੈਸਿਟੀ ਦਾ $2500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ $17.99 ਦਾ ਲੈ ਕੇ ਕੱਲੇ $800 ਤੁਸੀਂ ਵਾਸ਼ਰ ਐਂਡ ਡਰਾਇਰ ਲਾਂਡਰੀ ਤੇ ਸੇਵ ਕਰ ਸਕਦੇ।
0: ਇਹਦੇ
6: ਲਈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828 ਸਾਡੀ ਵੈਬਸਾਈਟ ਹੈ ਜੀ, brampton appliances.com। ਸਾਡੀ ਵੈਬਸਾਈਟ ਤੋਂ ਤੁਸੀਂ ਨੌਲੇਜ ਆਫ ਪ੍ਰੋਡਕਟ ਲੈ ਸਕਦੇ ਹੋ, ਪ੍ਰਾਈਸ ਕੰਪੇਅਰ ਕਰ ਸਕਦੇ ਜੀ, ਔਰ ਡਾਇਰੈਕਸ਼ਨ ਆਫ ਦਾ ਸਟੋਰ ਵੀ ਲਈ ਜਾ ਸਕਦੀ ਹੈ। ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ, ਔਰ ਲੋਐਸਟ ਪ੍ਰਾਈਸ ਗਾਰੰਟੀ ਕਰਦੇ ਹਾਂ। ਤੇ ਜਿਹੜੀ ਚੀਜ਼ ਤੁਹਾਨੂੰ ਵੈਬਸਾਈਟ ਤੇ ਅਗਰ ਡਿਸਕਾਊਂਟਡ ਪ੍ਰਾਈਸ ਨਹੀਂ ਮਿਲ ਰਹੀ, ਤੇ ਵਾਕ ਇਨ ਕਸਟਮਰ ਨੂੰ ਜਿਹੜਾ ਐਕਸਟਰਾ ਡਿਸਕਾਊਂਟ ਹੈ, 2 ਪੀਸ ਖਰੀਦਣ ਤੇ $150 ਤੇ 3 ਪੀਸ ਖਰੀਦਣ ਤੇ $300, ਉਹਦਾ ਫਾਇਦਾ ਜ਼ਰੂਰ ਚੁੱਕਣਾ। 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸੋ, ਕਿਹੜੇ ਏਰੀਆ 'ਚ ਲੋਕੇਸ਼ਨ ਆਪਣੀ ਸਰ?
6: ਇਹ ਜੀ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ, ਔਨ ਬੋਵੇਡ ਹੈ ਜੀ, brampton appliances.com ਸਾਡੀ ਵੈਬਸਾਈਟ ਹੈ, ਤੇ ਫੋਨ ਨੰਬਰ ਹੈ ਜੀ 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ, ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ, ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ। 416-425-0 0138 ग्रेटर पंजाब प्लाजा माल्टन गुरु घर दे कोल डॉक्टर कुमार 416-425-0138 ते कॉल कर सकते हो
7: जी ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਕਹਵੇ ਇਹਦੇ 'ਚ ਟਨਲ ਕਾਰਵਾਸ਼ ਹੈਗਾ ਚਾਰ ਕੋਇਨ ਕਾਰਵਾਸ਼ ਹੈਗੇ ਨੇ ਇਹ 'ਚ ਕੋਇਨ ਲਾਂਡਰੀ ਹੈਗੀ ਜੀ ਇਹ 'ਚ ਤਿੰਨ ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ ਥ੍ਰੀ ਬੈਡਰੂਮ ਅਪਾਰਟਮੈਂਟ ਹੈਗਾ ਟੇਕ ਆਊਟ ਰੈਸਟੋਰੈਂਟ ਹੈਗਾ ਯੂ ਨੇਮ ਇਟ ਬਿਊਟੀਫੁਲ ਲੋਕੇਸ਼ਨ 1.2 ਏਕੜ ਲੋਟ ਹੀ ਹੈ ਕੁਆਥਰਾ ਲੇਕਸ ਏਰੀਆ 'ਚ ਹੈਗਾ ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449 ਹਸੀਬ ਸ਼ੇਖ 647-988-4449 ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ
8: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
9: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ
10: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
11: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
12: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-526-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ
13: You're listening to Punjabi Versa, Monday to Friday, 11 a.m. to 12 p.m.

0: ਲਓ ਜੀ 25 ਡਾਲਰ ਦੇ ਦੋ ਪੀਜ਼ੇ ਦੇ ਰਹੇ ਹਾਂ ਤੁਹਾਨੂੰ, ਲਾਰਜ ਦੋ ਡਿਪਿੰਗ ਸੌਸ, ਜਾਂ ਤੁਸੀਂ ਕੋਕ ਦੀ ਬੋਤਲ ਲੈ ਲਓ ਜਾਂ ਤੁਸੀਂ ਪੋਟੇਟੋ ਵੈਜੀ ਲੈ ਲਓ, ਠੀਕ ਹੈ ਜੀ। ਇਹ ਕਰਾਊਨ ਪੀਜ਼ਾ ਤਾਂ ਮਿਲ ਰਿਹਾ, ਕਰਾਊਨ ਪੀਜ਼ਾ ਏਅਰਪੋਰਟ ਮੇਫੀਲਡ ਦੇ ਕਾਰਨਰ ਤੇ ਆ। ਐਤਵਾਰ ਨੂੰ ਤੁਹਾਨੂੰ 10 ਡਾਲਰ ਦਾ ਇੱਕ ਪੀਜ਼ਾ ਮਿਲਣਾ, ਜਿਹੜੇ ਨਗਰ ਕੀਰਤਨ ਜਿਨ੍ਹਾਂ ਨੇ ਸੇਵਾ ਕਰਨੀ ਆ। 10 ਪੀਜ਼ੇ 20 40 50 ਆਰਡਰ ਹੁਣੇ ਹੀ ਕਰ ਦਿਓ, ਨੰਬਰ ਇੱਕੋ ਹੀ ਆ ਤੁਹਾਡੇ ਵਾਸਤੇ ਜਿਹੜੇ ਨੰਬਰ ਤੇ ਤੁਸੀਂ ਕਾਲ ਕਰਨੀ ਆ। ਇਹ ਨੰਬਰ ਤੁਸੀਂ ਨੋਟ ਕਰ ਲਓ ਪੀਜ਼ੇ ਵਾਲਿਆਂ ਵਾਸਤੇ, 905-857-9092 905-857-9092 ਤੇ ਕਾਲ ਕੀਤੀ ਜਾ ਸਕਦੀ ਹੈ। ਲੈ ਚੱਲਦੇ ਹਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਅਕਾਲ ਸਵੀਟਸ ਐਂਡ ਰੈਸਟੋਰੈਂਟ। ਘੰਟੀਆਂ ਇੰਨੀਆਂ ਵੱਜ ਰਹੀਆਂ ਜਿਵੇਂ ਕਿ ਬੈਲ ਕੈਨੇਡਾ ਨੇ ਇੱਥੇ ਆਪਣਾ ਇੱਕ ਆਫਿਸ ਨਵਾਂ ਹੀ ਖੋਲਤਾ ਹੋਵੇ। ਗੀਤਾ ਚੋਪੜਾ ਜੀ, ਕੀ ਹਾਲ ਚਾਲ ਹੈ?
1: ਹਾਂਜੀ ਬਿਲਕੁਲ, ਮੇਰਾ ਹਾਲ ਤੇ ਬਹੁਤ ਵਧੀਆ ਹੈਗਾ, ਪਰ ਤੁਸੀਂ ਦੇਖ ਰਹੇ ਹੋਗੇ, ਤੁਹਾਨੂੰ ਵੀ ਪਤਾ ਚੱਲ ਰਿਹਾ ਘੰਟੀਆਂ ਦੀ ਆਵਾਜ਼ ਆ ਰਹੀ ਹੈਗੀ ਫੋਨ ਦੇ ਉੱਤੇ, ਇਹਨਾਂ ਦਾ ਤੇ ਫੋਨ ਰੁਕ ਹੀ ਨਹੀਂ ਰਿਹਾ, ਫੋਨ ਤੇ ਆਰਡਰ ਆ ਰਿਹਾ। ਕੋਈ ਕਹਿੰਦੇ
0: ਪੰਜਾਬੀ ਵਿਰਸਾ ਜੈਡ ਦਿੱਤੀ ਉਹਨਾਂ ਨੇ, ਕਿਤੇ ਤਾਂ ਘੰਟੀਆਂ ਕਿਤੇ ਰੋਕਾਂ ਦੇ ਦਾਂਗੇ ਅਸੀਂ।
1: ਜੀ ਬਿਲਕੁਲ ਬਿਲਕੁਲ ਜੀ, ਤੇ ਨਾਲ ਇੱਥੇ ਕਸਟਮਰ ਤਾਂ ਆਣਾ ਜਾਣਾ ਲੱਗਿਆ ਹੋਇਆ, ਕੋਈ ਇੱਥੋਂ ਟੇਕ ਆਊਟ ਕਰਵਾ ਕੇ ਲੈ ਕੇ ਜਾ ਰਿਹਾ, ਕੋਈ ਬਹਿ ਕੇ ਖਾ ਰਿਹਾ, ਰੇਡੀਓ ਸੁਣ ਕੇ ਫਟਾਫਟ ਗੱਡੀਆਂ ਇੱਧਰ ਦੀ ਤਰਫ ਮੋੜ ਲਿੱਤੀਆਂ ਹੈਗੀਆਂ। ਤੁਸੀਂ ਵੀ ਜਿਹੜੇ ਲਿਸਨਰ ਸਾਨੂੰ ਸੁਣਦੇ ਹੈਗੇ ਹੋ, ਆਪਣੀ ਆਪਣੀ ਗੱਡੀਆਂ ਇੱਥੇ ਆ ਜਾਓ, ਮੈਂ ਵੀ ਇੱਥੇ ਹੈਗੀ ਹਾਂ ਹਾਲੇ, ਔਰ ਮੈਂ ਤੇ ਅੰਮ੍ਰਿਤਸਰੀ ਕੁਲਚਾ ਇਹਨਾਂ ਦਾ ਖਾ ਰਹੀ ਹਾਂ ਹਜੀ ਜੀ, ਬਹੁਤ ਹੀ ਵਧੀਆ ਖਾ ਕੇ ਮਜ਼ਾ ਆ ਗਿਆ, ਤੇ ਨਾਲ ਮੈਂ ਲਿੱਤੀ ਹੈ ਮੈਂਗੋ ਮਿਲਕ ਬਦਾਮ ਸ਼ੇਕ।
0: ਵਾਹ ਕਿਆ ਬਾਤ ਹੈ,
1: ਕਿਆ ਮਜ਼ਾ ਆ ਗਿਆ। ਤੁਸੀਂ ਵੀ ਹੁਣ ਆਪਣਾ ਪ੍ਰੋਗਰਾਮ ਖਤਮ ਕਰਕੇ ਇੱਥੇ ਆ ਜਾਣਾ ਸਿੱਧਾ।
0: ਮੈਂ ਆ ਰਿਹਾ ਜੀ, ਸਿੱਧਾ ਹੀ ਆ ਰਿਹਾ, ਮੇਰੇ ਕੋਲ ਤਾਂ 5 ਮਿੰਟ ਦਾ ਰਸਤਾ ਸਿਰਫ, ਇੱਥੇ ਆ ਰਿਹਾ।
1: ਹਾਂ ਬਿਲਕੁਲ ਬਿਲਕੁਲ, ਤੇ ਥਾਲੀਆਂ ਤੇ ਥਾਲੀਆਂ ਇਹਨਾਂ ਦੀ ਪੈਕ ਹੋ ਰਹੀਆਂ, ਦਹੀਂ ਪੱਲਿਆਂ ਦੀ ਪਲੇਟਾਂ ਜਾ ਰਹੀਆਂ, ਕੀ ਕਹਿਣੇ, ਵਾਹ ਜੀ ਵਾਹ। ਤੇ ਇਹਨਾਂ ਦਾ ਜਿਹੜਾ ਸਪੈਸ਼ਲ ਬੁਫੇ ਤੁਸੀਂ ਅਨਾਊਂਸ ਕਰ ਦਿੱਤਾ, 1299 ਇੱਚ 25 ਤੋਂ ਵੱਧ ਕੇ ਆਈਟਮ ਹੈਗੇ ਆ ਹਜੀ ਜੀ, 4-5 ਤੇ ਸਟਾਰਟਰ ਵੀ ਹੈਗੇ ਆ, ਦਹੀਂ ਪੱਲੇ ਵੀ ਹੁੰਦੇ, ਇਹਨਾਂ ਦੇ ਪਾਣੀ ਪੂਰੀ ਹੁੰਦੇ, ਡਿਫਰੈਂਟ ਡਿਫਰੈਂਟ ਇਹਨਾਂ ਦਾ ਮੈਨਿਊ ਰਹਿੰਦਾ ਹੈਗਾ, 6-7 ਮੇਨ ਕੋਰਸ ਵਿੱਚ ਇਹਨਾਂ ਦੀਆਂ ਚੀਜ਼ਾਂ ਹੈਗੀਆਂ, ਡੈਜ਼ਰਟਸ ਵੀ ਜਿਹੜੀਆਂ ਹੈਗੀਆਂ 2-3 ਤਰ੍ਹਾਂ ਦੀਆਂ।
0: ਨਾਲੇ ਬਫੇ ਮੈਂ ਪੂਰੇ ਵੀਕਐਂਡ ਤੇ ਲਾਤਾ, ਸ਼ਨੀਵਾਰ ਵੀ ਤੇ ਐਤਵਾਰ, ਜਿਹੜੇ ਵੇਲੇ ਮਰਜ਼ੀ ਜਾਓ ਬਫੇ ਖਾਓ, ਗੱਲ ਖਤਮ।
1: ਹਾਂ ਬਿਲਕੁਲ, ਮੌਸਮ ਵਧੀਆ ਹੈਗਾ ਹਜੀ ਜੀ, ਬਾਹਰ ਜਾਣਾ ਹੈਗਾ ਸਾਰਿਆਂ ਨੇ, ਘੁੰਮਣ ਫਿਰਨ ਜਾਣਾ, ਫਰਾਈਡੇ ਦਾ ਦਿਨ ਹੈਗਾ ਘਰ ਬਣਾਉਣ ਤੇ, ਕਿਸ ਦਾ ਜਿਲ ਕੀ ਕਰਦਾ ਹੈਗਾ।
0: ਤੇ ਮੈਨੂੰ ਇੱਕ ਵਾਰੀ ਗੀਤਾ ਜੀ ਰੇਟ ਦੱਸੋ, ਕਿਹੜੇ ਕਿਹੜੇ ਰੇਟ ਆਪਾਂ ਸਪੈਸ਼ਲ ਇਸ ਵੀਕ ਦੇ, ਮੈਨੂੰ ਦੁਬਾਰਾ
1: ਰੇਟ ਰੇਟ ਤੇ ਜਿਹੜੇ ਤੁਸੀਂ ਲਗਵਾਏ ਉਹ ਵੈਜ ਥਾਲੀ 4.99 ਦੀ ਹੈ, 4.99 ਦੀ ਅੰਮ੍ਰਿਤਸਰੀ ਕੁਲਚਾ, ਵਾਹ ਜੀ ਵਾਹ, ਮੈਂ ਹੁਣੇ ਖਾ ਰਹੀ ਹੈਗੀ ਆ, ਥੋੜਾ ਜਿਹਾ ਮੇਰਾ ਬਚ ਗਿਆ ਹੈਗਾ, 4.99 ਦਾ ਕੁਲਚਾ ਹੈਗਾ। ਚਨੇ ਭਟੂਰੇ ਦੀ ਪਲੇਟ ਜਿਹੜੀ ਹੈ ਉਹ ਵੀ ਤੁਸੀਂ 4.99 ਦੀ ਖਾ ਸਕਦੇ ਹੋ, ਵੈਜ ਮਨਚੂਰੀਅਨ ਰਾਈਸ 4.99 ਦੀ, ਵੈਜ ਮਨਚੂਰੀਅਨ ਵਿਦ ਨੂਡਲਸ ਖਾਣਾ ਚਾਹੁੰਦੇ ਉਹ ਵੀ 4.99 ਦੇ, ਔਰ ਹੋਰ ਇਸ ਦੇ ਨਾਲ ਨਾਲ ਕਿਡਸ ਥਾਲੀ ਵੀ ਹੈਗੀ ਹੈ ਹਜੀ ਜੀ, ਸਪੈਸ਼ਲ ਬੱਚਿਆਂ ਦੇ ਵਾਸਤੇ, ਤੁਸੀਂ ਚਿੰਤਾ ਕਰਨ
0: ਦੀ, ਉਹ ਸੇਮ ਰੇਟ ਹੀ ਹੈ 4.99, ਉਹ ਵੀ 4.99 ਨਾਲ, ਚੱਲਣ ਦਿਓ ਕੰਮ ਨੂੰ ਜੀ।
1: ਹਾਂ ਘੱਟ ਮਿਰਚਾਂ ਮਸਾਲੇ ਵਾਲੇ ਬੱਚਿਆਂ ਦੀ ਸਪੈਸ਼ਲ ਥਾਲੀ ਹੈਗੀ ਹੈ, ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ, ਉਹਨਾਂ ਨੂੰ ਵੀ ਖਿਲਾਓ, ਖੁਦ ਵੀ ਖਾਓ, ਕੇਟਰਿੰਗ ਦੇ ਤੇ ਤੁਸੀਂ ਰੇਟ ਹੀ ਇੰਨੇ ਥੱਲੇ ਕਰ ਦਿੱਤੇ ਗਏ, 7.99, ਵਾਹ ਜੀ ਵਾਹ, ਇੱਥੇ ਆਰਡਰ ਤੇ ਆਰਡਰ ਬੁੱਕ ਹੋ ਰਹੇ ਗਏ
0: ਜੀ,
1: ਕੇਟਰਿੰਗ ਦੇ 7.99, ਤੇ ਜਿਹੜੀ ਭਾਜੀ ਹੈਗੀ ਹੈ ਵਿਆਹ ਦੀ, ਵਿਆਹ ਦਾ ਸੀਜ਼ਨ ਚੱਲ ਰਿਹਾ, ਫਟਾਫਟ ਤੁਸੀਂ ਵੀ ਆਪਣਾ ਬੁੱਕ ਕਰਵਾ ਲਓ, 3.99 ਦੇ ਭਾਜੀ, ਤੇ ਬੇਸਨ ਦੇ ਲੱਡੂ 4.99 ਦੇ, ਬੂੰਦੀ ਦੇ ਲੱਡੂ ਖਾਣਾ ਚਾਹੁੰਦੇ ਉਹ ਵੀ 4.99 ਦੇ, ਹੋਰ ਦੱਸੋ ਕੀ ਚਾਹੀਦਾ, ਖਾਣੀ ਹੈ
0: ਜੀ ਜੀ,
1: ਟੇਕ ਆਊਟ ਕਰਵਾਣਾ, ਇੱਥੇ ਬਹਿ ਕੇ ਖਾਣਾ ਹੈ ਤੁਸੀਂ, ਇੱਥੇ ਇਹਨਾਂ ਦਾ ਬਫੇ ਖਾਣਾ ਹੈ, ਲੈ ਕੇ ਜਾਣਾ ਫਟਾਫਟ, ਛੇਤੀ ਛੇਤੀ ਆ ਜਾਓ, 6765 ਡੇਵਨ ਡਰਾਈਵ ਮਿਸਿਸਾਗਾ, ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਹੈਗੇ ਆ, ਨੰਬਰ 905-565-0036,
0: ਨੰਬਰ ਇੱਕ ਵਾਰੀ ਦੁਬਾਰਾ ਦੋ,
1: ਹਾਂਜੀ 905-565-0036। ਤੇ ਹੁਣੇ ਮੈਂ ਇਹਨਾਂ ਦੀ ਜਿਹੜੀ ਰੋਸਟਿਡ ਖੋਏ ਵਾਲੀ ਬਰਫੀ ਹੈ ਨਾ ਉਹ ਟਰਾਈ ਕਰਨ ਜਾ ਰਹੀ
0: ਹਾਂ, ਬੜੀ ਕਰੋ ਟਰਾਈ ਕਰੋ, ਜ਼ਰੂਰ ਕਰੋ ਟਰਾਈ, ਉਨੀ ਦਿਨ ਮੈਂ ਪਹੁੰਚ ਜਾਣਾ, ਤੁਸੀਂ ਬਰਫੀ ਖਾਓ ਤੇ ਨਾਲ ਚਾਹ ਪੀਓ, ਉਨੀ ਦਿਨ ਮੈਂ ਵੀ ਤੁਹਾਡੇ ਕੋਲ ਪਹੁੰਚਿਆ। ਪ੍ਰੋਗਰਾਮ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਆਨੇ, ਹੈਲੋ
2: ਭਾਈ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ,
2: ਸਿੰਗਰ ਜੀ ਤਾਂ ਜਿੰਦਾਬਾਦ, ਪੰਜਾਬੀ ਵਿਰਸਾ 5:30 ਦੇ ਤੇ ਕਰੋਨ ਪੀਜ਼ਾ ਭਾਜੀ ਆਰਡਰ ਕੀਤਾ ਜੀ, ਬਹੁਤ ਵਧੀਆ ਕਰੰਚੀ, ਉੱਥੇ ਜਾਓ ਜੀ, ਬਹਿਜਾ ਬਹਿਜਾ ਕਰਾਤੀ ਜੀ ਉਹਨਾਂ ਜੀ,
0: ਅੱਜ ਤਾਂ ਸਵੇਰੇ ਸਵੇਰੇ ਪੈਗ ਲੱਗਾ ਲੱਗਦਾ ਮੈਨੂੰ, ਭਾਜੀ ਪੈਗ ਲਾਇਆ ਅੱਜ ਸਵੇਰੇ ਸਵੇਰੇ, ਦੇਖ ਲਓ ਮੈਂ ਫੜ ਲੈਂਦਾ ਉਹਨਾਂ ਬੰਦਿਆਂ ਨੂੰ, ਮੈਨੂੰ ਪਤਾ ਲੱਗ ਜਾਂਦਾ ਬੰਦੇ ਦੀ ਆਵਾਜ਼ ਕਿੱਥੋਂ ਬੋਲਦਾ, ਕਿੱਥੋਂ ਬੋਲਦਾ ਭਾਈ ਵੀਰ ਮੇਰਿਆ, ਅੱਜ ਸਵੇਰੇ ਸਵੇਰੇ ਪੈਗ ਲਾਈ ਫਿਰਦਾ, ਫਰਾਈਡੇ ਮਨਾ ਰਿਹਾ ਲੱਗਦਾ ਮੈਨੂੰ। ਚਲੋ ਕੋਈ ਗੱਲ ਨਹੀਂ, ਚੰਗੀ ਗੱਲ ਆ ਵੀ ਜਿਹੜੇ ਲਾਉਂਦੇ ਆ ਦਿਨ ਨਾਲ ਆਇਆ ਕਰੋ, ਜਾਂ ਕੋਈ ਦੇਖੋ ਜੇ ਤਾਂ ਵਿਆਹ ਸ਼ਾਦੀਆਂ ਹੈ ਕੋਈ, ਬਈ ਜੇ ਆਨੰਦ ਹੋ ਗਏ ਆ ਗੁਰਦੁਆਰੇ ਫਿਰ ਉਹ ਤੋਂ ਬਾਅਦ 'ਚ ਲਾ ਲਓ, ਜੇ ਵਿਆਹ ਸ਼ਾਦੀਆਂ, ਕਿਉਂਕਿ ਅੱਜ ਬਹੁਤਿਆਂ ਦੇ ਵਿਆਹ ਵੀ ਬੰਧਨਾਂ 'ਚ ਕਿਸੇ ਨੇ ਬਹਿਣਾ ਅੱਜ, ਠੀਕ ਹੈ ਨਾ, ਉਹ ਵੀ ਜ਼ਰੂਰੀ ਹੈ। ਤੇ ਡੋਲੀ ਤੱਕ ਜਦੋਂ ਤੁਰਨੀ ਆ ਡੋਲੀ ਉਦੋਂ ਤੱਕ ਤਾਂ ਪੂਰੇ ਟੱਲੀ ਹੋਇਆ ਹੋਣਾ, ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ, ਜਿਹੜੇ ਪੀਂਦੇ ਆ ਬਈ ਆਪਣਾ ਹਿਸਾਬ ਨਾਲ ਪੀਓ, ਜਿੰਨੀ ਕੁ ਲੋੜ ਆ ਉਨੀ ਪੀਓ। ਵਿਆਹ ਸ਼ਾਦੀਆਂ ਇੱਕ ਦੋ ਪੈਗ ਜ਼ਿਆਦਾ ਹੋ ਜਾਣ ਬੀਬੀ, ਉਹ ਗੁੱਸਾ ਨਾ ਕਰਿਆ ਕਰੋ। ਵਿਆਹ ਸ਼ਾਦੀਆਂ ਕੋਈ ਨਹੀਂ ਹੁੰਦਾ, ਜੇ ਰੋਜ਼ ਹੀ ਬੰਦਾ ਜ਼ਿਆਦਾ ਪੀਂਦਾ ਤਾਂ ਫਿਰ ਡਾਕਟਰ ਕਮਾਦ ਦਾ ਨੰਬਰ ਨੋਟ ਕਰੋ, 416-425-0138 ਦੇ ਕੋਕ ਦੀ ਜਾ ਸਕਦੀ ਹੈ, 416-425-0138 ਦੇ ਕੋਕ ਦੀ ਜਾ ਸਕਦੀ ਹੈ। ਗੁਰੂ ਜੀ ਦਾ ਨੰਬਰ ਤਾਂ ਮੈਨੂੰ ਕੋਈ ਨਹੀਂ, ਮੈਂ ਨੰਬਰ ਦੁਆਰਾ ਦੇ ਦਿੰਦਾ ਜੀ, ਨੰਬਰ ਤੁਸੀਂ ਨੋਟ ਕਰ ਲਓ, 437। ਜਿਹੜਾ ਬਲੱਡ ਪ੍ਰੈਸ਼ਰ ਦੇ ਕਹਿੰਦੇ ਟੀਕੇ ਬੰਦ ਕਰਾ ਦਾਂਗੇ ਬਈ, ਚੰਗੀ ਗੱਲ ਹੀ ਆ ਵੀ ਜੇ ਬੰਦ ਹੁੰਦੇ ਤੇ, ਕਿਉਂਕਿ ਪਤਾ ਨਹੀਂ ਹੁੰਦਾ ਕਿਹੜੇ ਉੱਥੋਂ ਕਿੱਥੋਂ ਖੈਰ ਪੈ ਜਾਣੀ ਹੈ, ਠੀਕ ਹੈ ਨਾ। ਅਤੇ ਇਸ ਕਰਕੇ ਆ ਗੁਰੂ ਦੇ ਨਾਲੇ ਰਕਵੀਨ ਆ ਰਦਰਫੋਰਡ ਦੇ ਏਰੀਆ ਦੇ ਵਿੱਚ ਆ। ਨੰਬਰ ਤੁਸੀਂ ਦੁਬਾਰਾ ਨੋਟ ਕਰੋ, ਤਾਂ ਨੰਬਰ ਦੇ ਨਾ ਬਈ ਜਿਹਨਾਂ ਨੇ ਨੰਬਰ ਚਾਹੀਦਾ, 437। ਅੱਗੇ ਹੈ ਜੀ 437-438-3399, ਠੀਕ ਹੈ ਵੀਰਾ ਜੀ, ਇਸ ਨੰਬਰ 'ਤੇ ਕਾਲ ਕਰ ਲਓ। ਮੈਂ ਸੁਣਿਆ ਵੈਸੇ ਹੈ ਸਾਰਿਆਂ ਕੋਲ ਇਹਨਾਂ ਜਿਹੜੇ ਨਾ ਹਰਬਲ ਦੇ ਪ੍ਰੋਡਕਟ ਆ, ਇਹ ਵਾਕਈ ਬੜਾ ਫਰਕ ਪੈ ਰਿਹਾ। ਮੈਂ ਬਹੁਤ ਲੋਕਾਂ ਕੋਲ ਫੀਡਬੈਕ ਤੁਹਾਨੂੰ ਪਤਾ ਮਿਲ ਜਾਂਦੀ ਹੁੰਦੀ ਸਾਨੂੰ ਵੀ ਜਦੋਂ ਤੁਸੀਂ ਐਡਵਰਟਾਈਜਮੈਂਟ ਕਰਦੇ ਹਾਂ, ਅਤੇ ਡੈਫੀਨੇਟਲੀ ਫਿਰ ਸਾਨੂੰ ਜਿਹੜੇ ਤੁਸੀਂ ਆ ਸੁਣਨ ਵਾਲੇ ਹੋ ਸਾਨੂੰ ਫੀਡਬੈਕ। ਬਾਕੀ ਇੱਕ ਗੱਲ ਜ਼ਰੂਰ ਮੈਂ ਇੱਥੇ ਕਹੂੰਗਾ, ਤੁਸੀਂ ਉੱਥੇ ਜਾਓ, ਤੁਸੀਂ ਉਹਨਾਂ ਨੂੰ ਪਰਖੋ, ਤੁਹਾਨੂੰ ਚੰਗਾ ਲੱਗੇ ਦਵਾਈ ਲਾਓ, ਨਹੀਂ ਚੰਗਾ ਲੱਗਦਾ ਸਤਿ ਸ਼੍ਰੀ ਅਕਾਲ ਘਰੇ ਮੁੜ ਆਓ, ਠੀਕ ਹੈ। ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਕਈ ਵਾਰੀ ਹਰ ਬੰਦੇ ਦੀ ਆਪਣੀ ਥਿੰਕ ਹੁੰਦੀ ਹੈ। ਤੁਸੀਂ ਸਾਰੇ ਜਣੇ ਸਿਆਣੇ ਹੋ, ਸਮਝਦਾਰ ਹੋ, ਠੀਕ ਹੈ ਨਾ, ਆਪਾਂ ਸਾਰੇ ਇੱਕ ਤੋਂ ਇੱਕ ਸਿਆਣਾ, ਠੀਕ ਹੈ ਨਾ। ਬੰਦਾ ਅੱਜ ਦੇ ਦਿਨ 'ਚ ਹਰ ਬੰਦਾ ਇੱਕ ਤੋਂ ਇੱਕ ਸਿਆਣਾ। ਜੇ ਤੁਹਾਨੂੰ ਲੱਗਦਾ ਹੋਵੇ ਭਾਈ ਇਹ ਦਵਾਈਆਂ 'ਤੇ ਕੋਈ ਫਰਕ ਨਹੀਂ ਪੈਣਾ, ਕੋਈ ਅਸਰ ਨਹੀਂ ਹੋਣਾ, ਤਾਂ ਰਹਿਣ ਦਿਓ। ਤੁਹਾਡੇ ਕਿਹੜਾ ਗੱਲ 'ਚ ਆਪਾਂ ਅੰਗੂਠਾ ਦੇ ਦੇਣਾ ਉਹਨੇ ਬਾਪੂ ਨੇ ਜਿਹੜਾ ਗੁਰੂ ਬੈਠਾ ਉੱਥੇ, ਵੀ ਸਾਡੇ ਗੱਲ 'ਚ ਅੰਗੂਠਾ ਦੇ ਦਿੱਤਾ ਭਾਈ ਆ ਲੈ ਕੇ ਜਾ ਇੱਥੋਂ, ਨਾ ਵਾਪਸ ਆ ਜਾਓ ਮੁੜ ਕੇ। ਸਤਿ ਸ਼੍ਰੀ ਅਕਾਲ, ਨੰਬਰ ਤੁਸੀਂ ਨੋਟ ਕਰ, ਬੰਦੇ ਦੇ ਨਾ ਗੱਲ ਤੋਂ ਪਤਾ ਲੱਗ ਜਾਂਦਾ ਹੁੰਦਾ ਬੰਦਾ ਸੱਚਾ ਅਤੇ ਬੰਦਾ ਝੂਠਾ, ਬਸ ਇੱਥੇ ਸਮਝ ਲਿਓ ਆਪਣੇ ਆਪ ਹੀ। 437-438-3399 ਦੇ ਕਾਲ ਵੀ ਕੀਤੀ ਜਾ ਸਕਦੀ ਹੈ, ਇਸ ਨੰਬਰ 'ਤੇ ਕਾਲ ਕਰ ਲਿਓ। ਲਓ ਜੀ, ਤਕਰੀਬਨ 4 ਮਿੰਟ ਦਾ ਸਮਾਂ ਰਹਿ ਗਿਆ ਰੇਡੀਓ ਖਤਮ ਹੋਣ ਦਾ, ਅਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦੇਣਾ, ਇਸ ਵੀਕਐਂਡ ਦੇ ਤੁਹਾਡੇ ਵਾਸਤੇ ਸਪੈਸ਼ਲ ਮੈਂ ਬਫੇ ਲਵਾਤੇ ਆ ਸਾਡੀਆਂ ਫੈਮਿਲੀ ਵਾਸਤੇ, $12.99 ਦਾ, ਠੀਕ ਆ ਜੀ। ਇਹ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ, ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਜਿਵੇਂ ਕਿ ਗੀਤਾ ਜੀ ਦੱਸ ਕੇ ਗਿਆ 25-30 ਆਈਟਮਾਂ ਉੱਥੇ ਹਨ, ਭੱਲੇ ਵੀ ਆ, ਚਾਟ ਪਾਪੜੀ ਆ, ਯੂਨੋ, $12.99 ਦੇ ਵਿੱਚ, ਠੀਕ ਹੈ। ਬੈਠ ਕੇ ਉੱਥੇ ਖਾ ਸਕਦੇ ਹੋ ਤੁਸੀਂ, ਆਪਣੀ ਪੈਕਿੰਗ ਕਰਾਓ, ਜਾਂ ਤੁਸੀਂ ਉੱਥੇ ਕਹਿੰਦੇ ਟੇਕ ਆਊਟ ਕਰਾਉਣਾ ਥਾਲੀ 499 ਦੇ ਵੀਕਐਂਡ ਦੇ, ਅਤੇ ਤੁਹਾਡੇ ਵਾਸਤੇ ਜਿਹੜਾ ਕਿ ਅੰਮ੍ਰਿਤਸਰੀ ਕੁਲਚਾ ਵੀ 499 ਦੇ ਵਿੱਚ, ਵੈਜੀ ਨਿਊਡਲ 499 ਵਿਦ ਵੈਜ ਮਨਚੂਰੀਅਨ, ਵੈਜੀ ਰਾਈਸ ਵਿਦ ਮਨਚੂਰੀਅਨ 499 ਆ। ਸਭ ਤੋਂ ਜ਼ਿਆਦਾ ਹੌਟ ਆਈਟਮ ਇਹਨਾਂ ਦੇ ਵਿੱਚ ਆ ਜਿਹੜਾ ਕਿ ਅੰਮ੍ਰਿਤਸਰੀ ਕੁਲਚਾ 499 ਆ, ਵੈਜੀ ਥਾਲੀ 499 ਦੀ ਆ, ਛੋਲੇ ਭਟੂਰੇ ਖਾਓ ਅਤੇ ਸਿਹਤ ਬਣਾਓ, ਬਈ ਵਾਹ ਭਾਅ ਜੀ, 10-12 ਤੋਂ ਘੱਟ ਕੋਈ ਨਹੀਂ ਦਿੰਦਾ ਛੋਲੇ ਭਟੂਰੇ, ਥਾਲੀ ਨਹੀਂ ਕੋਈ ਦਿੰਦਾ ਅੰਮ੍ਰਿਤਸਰੀ ਕੁਲਚਾ, ਜਿੱਥੇ ਮਰਜ਼ੀ ਰੈਸਟੋਰੈਂਟ 'ਤੇ ਚੱਲ ਜਾਓ, ਠੀਕ ਹੈ, ਖੁੱਲ੍ਹਾ ਸਾਦਾ, ਜਿੱਥੇ ਮਰਜ਼ੀ ਰੈਸਟੋਰੈਂਟ ਜਾਓ। ਜੇ 499 ਸਾਰੀਆਂ ਚੀਜ਼ਾਂ ਮੇਰੀਆਂ, ਇਹ ਸਾਰੀਆਂ ਆਈਟਮਾਂ ਇਹਨੀਆਂ ਹੌਟ ਆਈਟਮਾਂ, ਕੇਟਰਿੰਗ 799, ਭਾਜੀ 399 ਨੂੰ ਪਾਉਂਡ, ਦੱਸੋ ਹੋਰ ਭਾਈ ਕੀ ਚਾਹੀਦਾ, ਦੱਸੋ ਰੇਟ ਕਿੰਨਾ ਬਚਦੇ ਆ। ਵਿਆਹ ਸ਼ਾਦੀ ਦੇ ਜਦੋਂ ਸਪੋਜ਼ ਕਰੋ 2 ਮਹੀਨੇ ਨੂੰ ਆ ਰਹੇ ਆਪਣੇ ਵਿਆਹ ਆ ਰਹੇ ਘਰਾਂ ਦੇ ਵਿੱਚ, ਭਾਜੀ ਹੁਣੇ ਔਡਰ ਕਰ ਦਿਓ, 399 ਐਡਵਾਂਸ ਦੇ ਦਿਓ, ਰੇਟ ਉਹੀ ਹੋ ਜੂ, ਤੁਹਾਡਾ ਲੋਕ ਹੋ ਜੂਗਾ ਰੇਟ, ਅਤੇ ਫਿਰ ਬਾਅਦ 'ਚ ਮੈਨੂੰ ਨਾ ਕਿਹਾ ਜਦੋਂ 2 ਮਹੀਨੇ ਬਗੈਰ ਰੇਟ ਚੇਂਜ ਹੋ ਗਿਆ, ਫਿਰ ਮੈਂ ਰਿਸਪੋਂਸੀਬਲ ਨਹੀਂ ਹੈਗਾ ਨਾ। ਉਹ ਸਰ ਮੈਨੂੰ ਫੋਨ ਕਰਿਓ, ਹਰਜੀਤ ਭਾਜੀ ਹੁਣ ਤਾਂ ਉਹਨਾਂ ਨੇ $6 ਨੂੰ ਕਰਤੀ, ਨੋ, ਮੈਂ ਹੁਣ ਕਹਿ ਰਿਹਾ ਬੁਕਿੰਗ ਕਰਾ ਲਓ 390 ਨੂੰ, ਭਾਜੀ ਜੇ 'ਚ ਮਿੱਠੀ ਸੀਰਨੀ, ਕੀ ਕਹਿੰਦੇ ਕਹਿੰਦੇ ਆ, ਸ਼ੱਕਰ ਪਾਰੇ, ਗੁੜ ਵਾਲੇ ਖੰਡ ਵਾਲੇ, ਨਮਕੀਨ ਸੀਰਨੀ, ਸਾਰੀ 399 ਨੂੰ ਆ। ਨੰਬਰ ਇੱਕੋ ਹੀ ਹੈ, 905-565-0036, ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ, ਡਿਕਸੀ ਗੁਰੂ ਘਰ ਦੇ ਨਾਲੇ ਮੱਥਾ ਟੇਕਿਓ, ਨਾਲੇ ਫਿਰ ਸਾਰੇ ਕੰਮ ਹੋ ਜੂਗੇ, ਠੀਕ ਹੈ ਨਾ ਬਈ। ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 647-448-1000, ਔਰ ਇਸ ਨਗਰ ਕੀਰਤਨ ਦੇ ਪੀਜ਼ੇ $10 ਦਾ ਇੱਕ ਕਰਾਊਨ ਪੀਜ਼ੇ ਵਾਲੇ ਦੇ ਰਿਹਾ, ਏਅਰਪੋਰਟ ਐਂਡ ਮੇਫਿਲਡ ਦੇ ਕਾਰਨਰ ਦੇ ਕਰਾਊਨ ਪੀਜ਼ਾ। ਤੇ ਚੱਲੀਏ ਬਈ ਸਾਰੇ ਜਣਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਮੈਂ ਚੱਲਾਂ ਬਾਈ ਜੀ ਹੁਣ ਅਕਾਲ ਸਵੀਟ ਰੈਸਟੋਰੈਂਟ ਦੇ ਅੰਮ੍ਰਿਤਸਰੀ ਕੁਲਚਾ ਖਾਣਾ, ਅੱਜ ਮੈਂ ਜਾ ਕੇ ਆ ਜਾਓ ਫਿਰ ਉੱਥੇ, ਜਿੰਨੇ ਮੈਨੂੰ ਮਿਲਣਾ ਉੱਥੇ ਹੀ ਆ ਜਾਓ, ਚਾਹ ਪੀ ਲਾਂਗੇ ਰਲ ਰਲ ਕੇ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
8: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
7: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
8: ਅੱਛਾ, ਉਹ ਕਿਵੇਂ? ਉਹ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ 905-791-4900।
9: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
10: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
9: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
10: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
9: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
10: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
9: 647-739-8710 647-739-8710।
11: ਸ਼ੀਸ਼ਾ ਹੋ ਯਾ ਦਿਲ ਹੋ,
12: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
13: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
14: ਨਹੀਂ ਨਹੀਂ,
13: ਤੂੰ ਚੋਰ
14: ਹੈ।
15: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
16: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
17: ਬਸ ਇੰਨੀ ਗੱਲ,

0: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pounds 10.99 ਦਾ, ਸਵਰਨ ਚੱਕੀ ਆਟਾ 20 pounds 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pounds 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ ਚਣਾ ਦਾਲ 3.99 ਦੇ 4 pounds ਹੈ, ਗੋਭੀ 1.99 ਈਚ, ਮਸਟਰਡ ਆਲ 15 liters 17.99 ਦੇ ਮਿਲੇਗਾ ਤੇ 70 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ।
1: And gentlemen, introducing from CHLO AM 530, the number one radio host in the world.

0: ਪਰਖ ਜਾਇਦਾਦ ਵਿੱਚ, ਔਲਾਦ ਦੀ ਪਰਖ ਬੁਢਾਪੇ ਵਿੱਚ।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
5: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਹੋਵੇਟ, ਟਿੱਗੋ ਰੋਡ, 9057944667।
0: ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ।
6: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
7: ਓਹੋ ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ, ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
6: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
7: ਕਾਲ ਰਵਿੰਦਰ ਤੰਬਰ 6477104659
6: ਜਾਂ ਹਰਮਨ ਢਿੱਲੋਂ 6479866760।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
8: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
9: Radio with a difference. The Dave Tatlas Show.
0: ਏਅਰਪੋਰਟ ਨਿਸਾਨ ਤੇ ਰੋਡ ਟੂ ਦਾ ਵਰਲਡ ਕੱਪ ਸੇਲ ਜਿਹੜੀ ਆ ਉਹ ਲੱਗ ਚੁੱਕੀ ਹੈ, ਤਿਆਰ ਹੈ, ਚੱਲ ਰਹੀ ਹੈ। ਉਹਦਾ ਫਾਇਦਾ ਚੱਕ ਸਕਦੇ ਹੋ। ਨਿਸਾਨ ਰੋਗ $2,026 ਦੀ ਵੀਕਲੀ $99 ਦੇਣੇ ਨੇ ਤੇ $5,000 ਦਾ ਕੈਸ਼ ਪਰਚੇਸ ਬੋਨਸ ਤੁਹਾਨੂੰ ਮਿਲੇਗਾ। ਇਹਦੇ ਨਾਲ ਨਾਲ ਜਿਹੜੀ ਨਿਸਾਨ ਕਿਕਸ ਹੈ ਉਹ 0% ਫਾਈਨੈਂਸਿੰਗ ਤੇ ਮਿਲੇਗੀ। 26 ਦੀ ਨਿਸਾਨ ਸੈਂਟਰਾ ਐਸ ਲੋ ਐਸ 4.9% ਤੇ ਲੀਜ਼ ਕਰ ਸਕਦੇ ਹੋ, ਇੱਕ ਚੱਕਰ ਲਾਓ। ਏਅਰਪੋਰਟ ਨਿਸਾਨ 905-791 7914900। ਜਿਸ ਤਰ੍ਹਾਂ ਖਬਰਾਂ ਆਈਆਂ ਸੀ, ਹਾਲਟਨ ਪੁਲਿਸ ਨੇ ਜੋਕਰ ਨਾਮ ਦੇ ਸਿਲਸਿਲੇ ਦੇ ਵਿੱਚ 100 ਗੱਡੀਆਂ ਜਿਨ੍ਹਾਂ ਨੇ ਚੋਰੀ ਕੀਤੀਆਂ ਸੀ ਫੜੇ, 4 ਫੜੇ ਆ। ਉਹਨਾਂ 'ਚ ਸਦਕੇ ਜਾਈਏ 50% ਆਪਣੇ 2 ਨੇ, ਅਤੀਸ਼ ਸਿੰਘ ਅਤੇ ਜੋਬਨਪ੍ਰੀਤ ਸਿੰਘ, ਇਹਨਾਂ ਨੂੰ ਵੀ ਫੜਿਆ ਹੈ। ਫਿਰ ਕਹਿੰਦੇ ਜੀ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ। ਹੋਰ ਸਾਨੂੰ ਇੱਕ ਗੱਲ ਸੁਣਾਈਏ, ਸ਼ਮਸ਼ਾਨ ਘਾਟ ਵਿੱਚ ਜਦ ਫੁੱਲ ਚੁਗਣ ਜਾਂਦੇ ਹਾਂ ਉੱਥੇ ਸਰੀਰ ਦੀਆਂ ਹੱਡੀਆਂ 'ਤੇ ਸਵਾਹ ਹੀ ਪਈ ਹੁੰਦੀ ਹੈ, ਪਰ ਕਦੇ ਕਿਸੇ ਨੂੰ ਉਹ ਕੀਲਾ ਨਹੀਂ ਮਿਲਿਆ ਜਿਹੜਾ ਸਾਰੀ ਉਮਰ ਬੰਦੇ ਦੀ ਧੌਣ ਵਿੱਚ ਫਸਿਆ ਹੁੰਦਾ ਹੈ। ਜਿਵੇਂ ਕਈਆਂ ਨੂੰ ਮੇਰੀ ਆਵਾਜ਼ ਪਸੰਦ ਨਹੀਂ ਆਉਂਦੀ। ਕਿੰਗਸਟਨ ਵਿੱਚ ਪੰਜਾਬੀ ਲੈਂਡਲੋਰਡ ਨੂੰ 2 ਕਿਰਾਏਦਾਰਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਜੇਲ੍ਹ ਭੇਜਣ ਅਤੇ $1,000

0: ਜੁਰਮਾਨਾ ਲਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਿਥਵੀ ਪਾਲ ਦਦਿਆਲਾ ਨੇ ਫਾਇਰ ਕੋਡ ਦੀਆਂ ਸ਼ਰਤਾਂ ਪੂਰੀਆਂ ਨਾ ਕੀਤੀਆਂ, ਜਿਸ ਦੇ ਸਿੱਟੇ ਵਜੋਂ ਮਾਰਚ 23 ਵਿੱਚ ਘਰ ਨੂੰ ਅੱਗ ਲੱਗਣ ਕੇ ਦੋ ਜਣਿਆਂ ਦੀ ਮੌਤ ਹੋ ਗਈ ਸੀ, ਜਾਨ ਚਲੀ ਗਈ ਸੀ। ਆਪਣੇ ਇੱਥੇ 20-20, 15-15 ਮੁਰਗਿਆਂ ਵਾਂਗੂ ਸਾਡੇ ਜਿਹੜੇ ਸਟੂਡੈਂਟ ਆਏ ਆ ਵਿਚਾਰੇ, ਉਹ ਤਾੜੇ ਹੋਏ ਨੇ, ਉਹਨਾਂ ਤੋਂ ਪੈਸੇ ਲੈ ਰਹੇ ਨੇ, ਘਰਾਂ ਨੂੰ ਅੱਗ ਲੱਗ ਰਹੀ ਆ, ਮੌਤਾਂ ਹੋ ਰਹੀਆਂ ਨੇ, ਫਾਇਰ ਅਲਾਰਮ ਨਹੀਂ ਲਾ ਹੁੰਦਾ ਇਹਨਾਂ ਤੋਂ। ਪੈਸੇ ਇਕੱਠੇ ਕਰਨ ਵੇਲੇ ਤਾਂ ਝਾੜੂ ਲੈ ਕੇ ਚਲੇ ਜਾਂਦੇ ਵੀ ਪੈਸੇ ਇਕੱਠੇ ਕਰ ਲਓ, ਜਿਹੜੇ 20 ਰਹਿੰਦੇ ਆ ਉਹ ਯਾਰ $50 ਦਾ ਕਾਰਬਨ ਮੋਨੋਆਕਸਾਈਡ ਤੇ ਫਾਇਰ ਅਲਾਰਮ ਵਾਲਾ ਇੱਕੋ ਮਿਲ ਜਾਂਦਾ, ਉਹ ਲੈ ਲਓ। ਅਸੀਂ ਵੈਸੇ 12 ਕੱਢਦੇ ਹੁੰਦੇ ਕ੍ਰਿਸਮਸ ਵੇਲੇ। ਐਨੀਵੇ,
1: of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Mortgage Solution de Gurpreet Samraji, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੌਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ ਹੁੱਕਾ।

0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕੁਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ। 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਕਿਰਨ ਜੀ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਦੀਪ ਜੀ, ਕੀ ਹਾਲ ਚਾਲ ਹੈ?
0: ਹਾਲ ਚਾਲ ਵਧੀਆ। ਤੀਆਂ ਦੇ ਮੇਲੇ ਦੱਸੋ, ਤਿਆਰੀਆਂ ਕਿਵੇਂ ਚੱਲ ਰਹੀਆਂ?
1: ਬਿਲਕੁਲ ਜੀ, ਤਿਆਰੀਆਂ ਬਿਲਕੁਲ ਵਧੀਆ ਚੱਲ ਰਹੀਆਂ ਹੈਗੀਆਂ। ਕੁਛ ਕੁ ਹੀ ਦਿਨ ਰਹਿ ਗਏ, ਮੈਨੂੰ ਲੱਗਦਾ 2-1.5 ਹਫਤਾ ਜਿਹੜਾ ਜੀ ਰਹਿ ਚੁੱਕਿਆ ਹੈਗਾ। ਸੋ ਫਟਾਫਟ ਜਿਹਨੇ ਟਿਕਟ ਨਹੀਂ ਲਈ ਹੈਗੀ, ਟਿਕਟ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸਿਸ ਤੁਹਾਨੂੰ ਜਿਹੜੀ ਜੀ ਮਿਲ ਸਕਦੀ ਆ। ਦੇਖੋ, ਜੇ ਤੁਸੀਂ ਲੈਣੀ ਆ ਰੈਗੂਲਰ ਟਿਕਟ ਸਿਰਫ ਔਰ ਸਿਰਫ $30 ਦੀ, ਜੇ ਤੁਸੀਂ ਲੈਣੀ ਆ VIP ਟਿਕਟ ਤੇ ਹੈਗੀ ਆ $50 ਦੀ, ਜੇ ਤੁਸੀਂ ਲੈਣੀ ਆ VVIP ਤੇ ਹੈਗੀ ਆ ਸਿਰਫ ਔਰ ਸਿਰਫ $100 ਦੀ। ਸੋ 100, 50 and $30 ਦੀ ਹੀ ਸਿਰਫ ਕੈਟੇਗਰੀ ਹੈਗੀ ਆ, ਤੇ ਤੁਸੀਂ ਫਟਾਫਟ ਜਿਹੜੀ ਟਿਕਟ ਆ ਉਹ omegastarevents.com ਤੋਂ ਲੈ ਸਕਦੇ ਆ ਜੀ। ਦੇਖੋ, ਜੇ ਤੁਸੀਂ ਲੈਣੀ ਆ VIP ਜਾਂ VVIP ਉਹ ਸਾਡੇ ਹੈੱਡ ਆਫਿਸ ਦੇ ਵਿੱਚ ਤੁਸੀਂ ਕਾਲ ਕਰਕੇ ਲੈ ਸਕਦੇ ਆ 9057990999 ਤੇ। ਔਰ ਆਰਟਿਸਟ ਜਿਹੜੇ ਆ ਜੀ ਪਹੁੰਚ ਰਹੇ, ਮੈਂ ਕੁਛ ਕੁ ਆਰਟਿਸਟ ਜਿਹੜੇ ਜੀ ਦੱਸ ਦਿੰਦੀ ਆ, ਉਹਦੇ ਵਿੱਚੋਂ ਮੰਨਤ ਤੂਰ ਪਹੁੰਚ ਰਹੇ ਨੇ, ਮਾਸਟਰ ਸਲੀਮ, ਸੁਦੇਸ਼ ਕੁਮਾਰੀ, ਮਿੱਕੀ ਸਿੰਘ, ਹਰਜੀਤ ਹਰਮਨ ਤੇ ਹੋਰ ਵੀ ਜਿਹੜੇ ਜੀ ਬਹੁਤ ਸਾਰੇ ਸਿੰਗਰ ਪਰਫਾਰਮ ਕਰਨ ਪਹੁੰਚ ਰਹੇ, ਉਹ ਵੀ ਆਪਾਂ ਜਿਹੜੇ ਜੀ ਆਖਰੀ ਵਾਲੇ ਹਫਤੇ ਦੇ ਵਿੱਚ ਤੁਹਾਨੂੰ ਦੱਸਦੇ ਰਵਾਂਗੇ। ਸੋ ਟਿਕਟ ਸਿਰਫ ਔਰ ਸਿਰਫ $30 ਦੀ ਐਡਵਾਂਸ ਬੁਕਿੰਗ ਹੈਗੀ ਆ, ਤੁਸੀਂ megastarevents.com ਤੋਂ ਲੈ ਸਕਦੇ ਆ। 21 ਜੂਨ ਦਿਨ ਐਤਵਾਰ, ਪੀਅਰਸਨ ਕਨਵੈਨਸ਼ਨ ਸੈਂਟਰ, ਏਅਰਪੋਰਟ ਰੋਡ ਐਂਡ ਸਟੀਲਸ ਦਾ ਜਿਹੜਾ ਜੀ ਇਹ ਹੈਗਾ ਇੰਟਰਸੈਕਸ਼ਨ। ਬਹੁਤ ਸਾਰੇ ਕਲਾਕਾਰ, ਬਹੁਤ ਸਾਰੀਆਂ ਜਿਹੜੀਆਂ ਜੀ ਗਿਫਟਸ ਵੀ ਕੱਢਣੇ, ਜਿੱਥੇ ਕਿ ਟਰਕਿਸ਼ ਏਅਰਲਾਈਨ ਨੇ ਜਿਹੜਾ ਜੀ ਇੰਡੀਆ ਦੀ ਰਿਟਰਨ ਟਿਕਟ ਵੀ ਕੱਢਣੀ ਆ। ਤੁਸੀਂ ਦੱਸਣਾ ਤੁਸੀਂ ਕਦੋਂ ਜਾਣਾ ਚਾਹੁੰਦੇ, ਕਦੇ ਆਉਣਾ ਹੈਗਾ ਆ, ਉਹ ਤੁਹਾਡੀ ਆਪਣੀ ਪ੍ਰੈਫਰੈਂਸ ਹੋਊਗੀ। ਤੇ ਸਿਰਫ ਔਰ ਸਿਰਫ ਜਿਹੜਾ ਜੀ ਉੱਥੇ ਡਰਾਅ ਦੇ ਵਿੱਚ ਜਿਹੜਾ ਜੀ ਤੁਸੀਂ ਪਾ ਸਕਦੇ ਆ ਆਪਣੇ ਨਾਮਸ, ਔਰ ਨਾਲ ਦੀ ਨਾਲ ਜਿਹੜਾ ਜੀ ਸ਼ੇਅਰ ਆਟੇ ਨੇ ਸੋਨੇ ਦਾ ਬਿਸਕਿਟ ਇੱਕ ਜਿਹੜਾ ਜੀ ਕੱਢਣਾ ਹੈਗਾ ਆ, ਉਹ ਵੀ ਤੁਸੀਂ ਜਿਹੜਾ ਜੀ ਇਹਦੇ ਵਿੱਚ ਆਪਣਾ ਨਾਮ ਪਾ ਕੇ ਜਿੱਤ ਸਕਦੇ ਆ। ਬਹੁਤ ਸਾਰੇ ਸੋਨੇ ਦੇ ਗਿਫਟਸ ਵੀ ਹੋਣੇ ਆ, ਬਹੁਤ ਸਾਰੇ ਇਲੈਕਟ੍ਰੋਨਿਕ ਦਾ ਸਮਾਨ ਵੀ ਹੁਣ ਆਇਆ ਤੀਆਂ ਦੇ ਮੇਲੇ ਤੇ। 21 ਜੂਨ ਦਿਨ ਐਤਵਾਰ, ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ 9057990999 ਤੇ ਤੁਸੀਂ ਜਿਹੜੀ ਆ ਜੀ ਸਾਡੇ ਨਾਲ ਕਿਸੇ ਤਰੀਕੇ ਦੀ ਵੀ ਜਾਣਕਾਰੀ ਲੈਣ ਲਈ ਗੱਲਬਾਤ ਕਰ ਸਕਦੇ ਆ।
0: ਥੈਂਕ ਯੂ ਜੀ, ਅੱਗੇ ਚੱਲ ਕੇ ਕਿਰਨ ਜੀ ਹੋਰ ਵੀ ਜਾਣਕਾਰੀ ਦੇਣਗੇ, ਸਟੇ ਟਿਊਨ। ਔਰ ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੇ ਮੰਡੀਆਂ ਦੇ ਭਾਅ ਦੱਸ ਦਈਏ। ਜਨਕ ਜੂਲਰ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਕਰੂਡ ਔਰ ਡਾਲਰ, ਸੋਨਾ ਸਭ ਕੁਝ ਥੱਲੇ, ਮਾਰਕੀਟ ਦਾ ਬਹਿ ਗਿਆ ਪੱਠਾ। ਉਮਰਪ੍ਰੀਤ ਜੀ ਪ੍ਰਣਾਮ, ਸਵਾਗਤ ਹੈ।
2: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਮੈਂ ਕਿਹਾ ਅਗਲੀ 10 ਤਰੀਕ ਨੂੰ ਇਹਨਾਂ ਨੇ ਅਨਾਉਂਸ ਕਰਨਾ ਹੈਗਾ ਜਿਹੜਾ ਇੰਟਰਸਟ ਰੇਟ ਵਧਣਾ ਘਟਣਾ।
2: ਹਾਂਜੀ,
0: ਦੇਖਦੇ ਹਾਂ ਕੀ ਬਣਦਾ। ਵੈਸੇ ਮੇਰੇ ਖਿਆਲ ਨਾ ਵਧਣਾ ਨਾ ਘਟਣਾ,
2: ਹਾਂਜੀ, ਸਟੇਬਲ ਹੀ ਰਹੂਗਾ।
0: ਬਾਬਾ ਜਿਹੜਾ ਜੋਸ਼ੀ ਹੈ ਨਾ, ਬਾਬਾ ਦੇਵ ਸਿੰਘ, ਇਹ ਬੜਾ ਵਧੀਆ ਜੋਸ਼ੀ ਆ, ਨਾ ਪੈਸੇ ਲੈਂਦਾ ਕਿਸੇ ਤੋਂ, ਮੁਫ਼ਤ ਦੀ ਸਲਾਹ ਦੇ ਦਿੰਦਾ। ਐਨੀਹਾਉ, ਔਰ ਰਹੀ ਗੱਲ ਪੈਟਰੋਲ ਦੀ, ਉਹਦੀ ਵੀ ਜੋਸ਼ੀ ਕਰ ਦਿੰਦੇ ਆ। ਅੱਜ ਅੱਧੀ ਰਾਤ ਤੋਂ 5 ਸੈਂਟ ਪੈਟਰੋਲ ਦੀ ਪ੍ਰਾਈਸ ਥੱਲੇ ਆਏਗੀ,
2: ਥੱਲੇ।
0: ਹਾਂਜੀ,
2: ਗੁੱਡ,
0: ਆਲਰਾਈਟ। ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਐਂ ਕਰਦੇ ਆ ਰੂਪਾ ਬਰਾੜ ਦਾ ਇੱਕ ਸੁਨੇਹਾ ਸੁਣ ਲਈਏ।
3: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-991-5939।
0: ਜੀ ਵੈਲਕਮ ਅਗੇਨ, ਤੇ ਅੱਜ ਕੀ ਸੰਦੇਸ਼ ਹੈ?
2: ਅੱਜ ਨਾ ਦੇਵ ਜੀ ਮੈਂ ਬਹੁਤ ਹੀ ਇੱਕ ਇੰਪੋਰਟੈਂਟ ਗੱਲ ਕਰਨ ਲੱਗੀ ਹਾਂ। ਚਲੋ, ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਗੱਲ ਕਰਦੇ, ਇਨਵੈਸਟਮੈਂਟਸ ਦੀ ਕਰਦੇ, ਲੇਕਿਨ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਨਾ ਬਹੁਤ ਚੀਜ਼ਾਂ ਆਉਂਦੀਆਂ। ਵੈਲਥ ਬਣਾਉਣੀ, ਕਹਿੰਦੇ ਵੈਲਥ ਮਤਲਬ ਓਪਰਚੁਨਿਟੀ ਨਾਲ ਬਣਦੀ ਹੈ, ਲੇਕਿਨ ਉਹਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ ਪ੍ਰੋਪਰ ਪਲੈਨਿੰਗ ਦੇ ਨਾਲ। ਸੋ ਅੱਜ ਮੈਂ ਇੱਕ ਸਪੈਸ਼ਲ ਗੱਲ ਕਰਨਾ ਚਾਹੁੰਦੀ ਹਾਂ ਇਨਫਾਨਾਈਟ ਬੈਂਕਿੰਗ ਕਨਸੈਪਟ ਦੀ। IBC ਇੱਕ ਫਾਈਨੈਂਸ਼ੀਅਲ ਸਟ੍ਰੈਟਜੀ ਹੈ, ਕੋਈ ਨਵੀਂ ਸਟ੍ਰੈਟਜੀ ਨਹੀਂ ਹੈ, 1980 ਦੇ ਵਿੱਚ ਹੀ ਆਈ ਸੀਗੀ, ਲੇਕਿਨ 2000 ਦੇ ਵਿੱਚ ਜ਼ਿਆਦਾ ਪਾਪੂਲਰ ਹੋਈ ਜਦੋਂ ਇੱਕ ਬੁੱਕ ਆਈ ਬਿਕਮਿੰਗ ਯੋਰ ਓਨ ਬੈਂਕਰ। ਮਤਲਬ ਅਸੀਂ ਆਪਣੇ ਬੈਂਕਰ ਆਪ ਬਣਨਾ, ਅਸੀਂ ਇੱਕ ਸਟ੍ਰੈਟਜੀ ਬਣਾਉਣੀ ਆ, ਅਸੀਂ ਉਹਦੇ 'ਚ ਪੈਸਾ ਇਨਵੈਸਟ ਕਰਨਾ, ਅਸੀਂ ਆਪ ਉਸ ਪੈਸੇ ਨੂੰ ਯੂਜ਼ ਕਰਨਾ, ਔਰ ਆਉਣ ਵਾਲੀਆਂ ਜਨਰੇਸ਼ਨ ਟੂ ਜਨਰੇਸ਼ਨ ਤੁਸੀਂ ਉਸ ਪੈਸੇ ਨੂੰ ਟ੍ਰਾਂਸਫਰ ਕਰ ਸਕਦੇ ਹੋ। ਸੋ ਇਹ ਜਿਹੜੀ ਸਟ੍ਰੈਟਜੀ ਹੈ ਇਹ ਕਿਹਨਾਂ ਲੋਕਾਂ ਲਈ ਜ਼ਿਆਦਾ ਬੈਨੀਫਿਸ਼ੀਅਲ ਹੋ ਸਕਦੀ ਹੈ? ਨੰਬਰ 1 ਜਿਨ੍ਹਾਂ ਦੀ ਸਟੇਬਲ ਹਾਈ ਇਨਕਮ ਹੈ, ਨੰਬਰ 2 ਜਿਨ੍ਹਾਂ ਨੇ ਮਤਲਬ ਮੈਕਸੀਮਮ TFSA ਤੇ RRSP, ਨੰਬਰ 2 ਜਿਨ੍ਹਾਂ ਨੇ ਮਤਲਬ ਮੈਕਸੀਮਮ TFSA ਤੇ RRSP ਦਾ ਰੂਮ ਯੂਜ਼ ਕਰ ਚੁੱਕੇ, ਨੰਬਰ 3 ਜਿਹੜੇ ਇਨਕਾਰਪੋਰੇਟਿਡ ਪ੍ਰੋਫੈਸ਼ਨਲਸ ਹੈ, ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ, ਤੁਹਾਡੀ ਕੋਈ ਕੰਸਟਰਕਸ਼ਨ ਦੀ ਤੁਸੀਂ ਕੰਟਰੈਕਟਿਡ ਹੋ ਜਾਂ ਤੁਸੀਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ, ਜਾਂ ਫਿਰ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਚੰਗੀ ਖਾਸੀ ਅਸਟੇਟ ਬਣਾ ਲਈ, ਐਸੈਟਸ ਬਣਾ ਲਏ, ਹੁਣ ਉਹਨਾਂ ਨੂੰ ਪਤਾ ਇੱਕ ਵੱਡਾ ਟੈਕਸ ਬਿੱਲ ਆਉਣਾ ਜਦੋਂ ਵੀ ਇਹ ਅਸਟੇਟ ਅਗਲੀ ਜਨਰੇਸ਼ਨ ਨੂੰ ਪਾਸ ਆਨ ਹੋਣੀ ਹੈ। ਸੋ ਇਹ ਸਟ੍ਰੈਟਜੀ ਕੰਮ ਕਿਵੇਂ ਕਰਦੀ ਹੈ? ਸਭ ਤੋਂ ਪਹਿਲੇ ਸਟੈਪ 1 ਕੀ ਹੈ ਕਿ ਆਪਾਂ ਇੱਕ ਪਾਰਟੀਸਪੇਟਿੰਗ ਹੋਲ ਲਾਈਫ ਪਲਾਨ ਲੈਂਦੇ ਹਾਂ। ਆਫਕੋਰਸ ਲਾਈਫ ਇੰਸ਼ੋਰੈਂਸ ਦਾ ਇਹ ਪਲਾਨ ਹੈਗਾ, ਬਟ ਇਟਸ ਨੋਟ ਜਸਟ ਇੰਸ਼ੋਰੈਂਸ, ਇਹ ਇੱਕ ਸਟ੍ਰੈਟਜੀ ਹੈ, ਇਹ ਯੂਨੀਵਰਸਲ ਲਾਈਫ ਨਹੀਂ ਹੈ, ਪਾਰਟੀਸਪੇਟਿੰਗ ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਹੈ। ਫਿਰ ਸਟੈਪ 2 ਆਪਾਂ ਉਸ ਪਾਲਿਸੀ ਨੂੰ ਓਵਰ ਫੰਡ ਕਰਦੇ ਹਾਂ ਤਾਂ ਕਿ ਉਹਦੇ 'ਚ ਮੈਕਸੀਮਮ ਕੈਸ਼ ਵੈਲਿਊ ਜਨਰੇਟ ਹੋਏ, ਕਿਉਂਕਿ ਆਪਾਂ ਇੱਕ ਬੈਂਕ ਬਣਾਉਣਾ ਆਪਣੇ ਲਈ, ਆਪਣੇ ਬੱਚਿਆਂ ਲਈ, ਸੋ ਆਪਾਂ ਓਵਰ ਫੰਡ ਕਰਾਂਗੇ। ਤੀਜਾ ਸਟੈਪ ਹੈਗਾ ਵੀ ਆਪਾਂ ਫਿਰ ਜਦੋਂ ਇਸ 'ਚ ਕੈਸ਼ ਵੈਲਿਊ ਬਣਦੀ ਹੈ ਆਪਾਂ ਉਹਨੂੰ ਕੈਸ਼ ਵੈਲਿਊ ਨੂੰ ਬੋਰੋ ਕਰਦੇ ਹਾਂ, ਆਪਾਂ ਬੋਰੋ ਕਰਦੇ ਹਾਂ ਕੈਸ਼ ਵੈਲਿਊ ਨੂੰ, ਕੋਲੈਟਰਲ ਕਰਦੇ ਹਾਂ ਜਾਂ ਤੁਸੀਂ ਲੈਵਰੇਜਿੰਗ ਕਹਿ ਸਕਦੇ ਹੋ, ਮਤਲਬ ਆਪਾਂ ਵਿਦਡਰੋ ਨਹੀਂ ਕਰਦੇ ਪੈਸੇ ਨੂੰ, ਕਿਉਂਕਿ ਵਿਦਡਰੋ ਕਰਾਂਗੇ ਤਾਂ ਟੈਕਸੇਬਲ ਉਹਦੇ ਇੰਪਲੀਕੇਸ਼ਨਸ ਹੁੰਦੀਆਂ, ਔਰ ਵਿਦਡਰੋ ਕਰਕੇ ਫਿਰ ਆਪਣਾ ਬੈਂਕ ਨਹੀਂ ਰਹਿ ਜਾਂਦਾ। ਸੋ ਅਸੀਂ ਬੋਰੋ ਕੀਤਾ, ਬੋਰੋ ਕਰਕੇ ਤੁਸੀਂ ਉਸ ਪੈਸੇ ਨੂੰ ਜਿਤੇ ਵੀ ਯੂਜ਼ ਕਰਨਾ ਚਾਹੋ, ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਤੁਸੀਂ ਬੱਚਿਆਂ ਨੂੰ ਗਿਫਟ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਬਿਜ਼ਨਸ ਫਾਈਨੈਂਸ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਕਾਰ ਦਾ ਪੇ ਕਰਨਾ ਚਾਹੁੰਦੇ, ਜੋ ਵੀ ਚਾਹੋ ਤੁਸੀਂ ਕਰ ਸਕਦੇ ਹੋ, ਬਟ ਐਟ ਦ ਸੇਮ ਟਾਈਮ ਤੁਹਾਡੀ ਕੈਸ਼ ਵੈਲਿਊ ਪਿੱਛੇ ਗਰੋ ਕਰਦੀ ਰਹੇਗੀ ਔਰ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਇੰਟੈਕਟ ਰਹੇਗੀ, ਤੁਸੀਂ ਫਿਊਚਰ ਦੇ ਵਿੱਚ ਦੁਬਾਰਾ ਉਸ ਕੈਸ਼ ਵੈਲਿਊ ਨੂੰ ਆਪਾਂ ਬੋਰੋ ਕਰ ਸਕਦੇ ਹਾਂ। ਸੋ ਇਹ ਪ੍ਰੋਸੈਸ ਚੱਲਦਾ ਰਹਿੰਦਾ। ਇਹਦੇ 'ਚ ਹੁਣ ਨੈਚੁਰਲੀ ਬੋਰੋਇੰਗ ਹੈਗੀ ਹੈ ਤਾਂ ਇੰਟਰਸਟ ਪੇ ਕਰਨਾ ਪਏਗਾ, ਲੇਕਿਨ ਉਹਦੇ 'ਚ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਵੀ ਆਪਾਂ ਉਸ ਇੰਟਰਸਟ ਨੂੰ ਰਾਈਟ ਆਫ ਕਰ ਸਕਦੇ ਹੁੰਦੇ ਹਾਂ, ਔਰ ਜਿਹੜਾ ਜਦੋਂ ਆਪਾਂ ਬੋਰੋ ਕੀਤਾ ਉਹ ਵੀ ਟੈਕਸ ਫਰੀ ਹੈ, ਕਿਉਂਕਿ ਬੋਰੋਇੰਗ ਕਦੇ ਵੀ ਟੈਕਸੇਬਲ ਨਹੀਂ ਹੁੰਦੀ, ਅਤੇ ਜਿਹੜਾ ਡੈਥ ਬੈਨੀਫਿਟ ਹੈ ਉਹ ਵੀ ਟੈਕਸ ਫਰੀ ਅਗਲੀ ਜਨਰੇਸ਼ਨ ਨੂੰ ਪਹੁੰਚਣਾ। ਸੋ ਬਹੁਤ ਥੋੜ੍ਹੀ ਕੋਸਟ ਦੇ ਨਾਲ ਤੁਸੀਂ ਇੱਕ ਵਧੀਆ ਬੈਂਕ ਬਣਾ ਦੇਣਾ ਜਿਹੜਾ ਅਗਲੀਆਂ ਜਨਰੇਸ਼ਨ ਟੂ ਜਨਰੇਸ਼ਨ ਪਾਸ ਆਨ ਕਰਦਾ। ਆਪਾਂ ਟਰੱਸਟ ਬਣਾ ਕੇ ਵੀ ਇਸ ਬੈਂਕ ਨੂੰ ਉਹਦੇ 'ਚ ਸੈਟਅਪ ਕਰ ਸਕਦੇ ਹੁੰਦੇ ਹਾਂ, ਜਾਂ ਤੁਸੀਂ ਆਪਾਂ ਮਤਲਬ ਗੱਲ ਕਰ ਸਕਦੇ ਹਾਂ ਕਿ ਤੁਸੀਂ ਇਹਦੇ 'ਚ ਕੀ ਕਰਨਾ ਚਾਹੁੰਦੇ ਹੋ, ਤੁਹਾਡੇ ਫਿਊਚਰ ਗੋਲਸ ਕੀ ਆ, ਤੁਸੀਂ ਕਿੰਨਾ ਇਨਵੈਸਟ ਕਰਨਾ ਚਾਹੁੰਦੇ ਹੋ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ ਮੇਰਾ 647-446-1616, 647-446-1616। ਨੰਬਰ ਜੀ 647-446-1616, 647-446-1616।
0: ਪ੍ਰੀਤ ਜੀ ਤੁਸੀਂ ਕਹਿ ਰਹੇ ਸੀ ਤੁਹਾਡੇ ਜਿਹੜੇ ਲੈਂਡਸਕੇਪਿੰਗ ਵਾਲੇ ਉਹ ਇੰਡੀਆ ਗਏ ਹੋਏ ਆ, ਆਗੇ ਮੁੜ ਕੇ ਕਿ ਨਹੀਂ? ਹਜੇ
2: ਨਹੀਂ, ਹਜੇ ਆਏ ਨੇ ਜੀ।
0: ਓਕੇ, ਫਿਰ ਆ ਸੁਣੋ,
4: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, 15223 ਡਫੀਜ਼ ਲੇਨ, ਕਿਲਡਨ, ਓਨਟਾਰੀਓ। ਕਾਲ 905-752-9870, 905-757-9877।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002। ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 2662. Are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ।
5: ਆ ਭੈਣੇ ਖਰੀਦ ਲਿਆ ਗਹਿਣੇ?
6: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
5: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
6: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
7: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9058308800।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475589999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
12: ਹੈ। ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
11: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 4163561870, 416-356-1870। ਪੈਗੀ ਪੱਲੇ
13: ਨਾ, ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ?
14: ਉਹ ਕੀ ਦੱਸਾ, ਕਰਨਾ ਇੱਕ ਫੰਕਸ਼ਨ
13: ਤੇ ਚੱਲ ਫਿਰ ਟਿੱਕਾ ਜੰਕਸ਼ਨ।
15: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
16: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ, 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ, 6477356072, 6475360।
17: ਯਾਰ ਕੋਈ ਜੋਕ ਸੁਣਾ ਨਾ।
18: ਓ ਨਹੀਂ ਯਾਰ, ਮੈਂ ਚੁਟਕਲਾ ਸੁਣਾਣਾ, ਤੂੰ ਹੱਸ ਹੱਸ ਕੇ ਪਾਗਲ ਹੋ ਜਾਣਾ।
17: ਸੱਚੀ ਸੁਣਾ ਨਾ।
18: ਓ ਨਹੀਂ ਨਹੀਂ ਯਾਰ, ਤੂੰ ਹੱਸ ਹੱਸ ਕੇ ਪਾਗਲ ਹੋ ਜਾਏਂਗੀ।
17: ਓ ਪਲੀਜ਼ ਸੁਣਾ ਨਾ।
18: ਓ ਨਹੀਂ ਨਹੀਂ ਨਹੀਂ ਨਹੀਂ ਨਹੀਂ, ਇਸੇ ਕਰਕੇ ਨਹੀਂ ਸੁਣਾ ਕਿਉਂਕਿ ਤੂੰ ਹੱਸ ਹੱਸ ਕੇ ਪਾਗਲ ਹੋ ਜਾਣਾ
17: ਹੈ।
19: ਫਿੱਟੇ ਮੂੰਹ ਤੇਰੇ।
20: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਕਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ 1.25 ਲੱਖ ਡਾਲਰ ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਕਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ, ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ ਸਟੀਲਸ ਐਂਡ ਟੋਰਬਰਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨ, ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ 6474297,7000, 6477927,000।
0: I am Dev Tatla. And you are not. ਉਮਰਪ੍ਰੀਤ ਜੀ
2: ਜੀ,
0: ਬੈਂਕਾਂ ਦੇ ਨਾਲ ਨਾਲ ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਘਰੇ ਬੈਂਕ ਹੀ ਖੋਲਤੀ ਸਾਡੇ।
2: ਨਹੀਂ ਦੇਵ ਜੀ, ਵਧੀਆ ਚੀਜ਼
0: ਹੈ, ਗੁੱਡ ਥਿੰਗ।
2: ਦੇਖੋ ਜਿਹੜੀ ਜੂਇਸ਼ ਕਮਿਊਨਿਟੀ ਹੈ ਨਾ ਦੇਵ ਜੀ, ਕਿਤੇ ਨਾ ਕਿਤੇ ਸਾਡੇ ਤੋਂ ਬਹੁਤ ਅੱਗੇ ਆ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ, ਸਟੇਟ ਪਲੈਨਿੰਗ।
0: ਮੈਂ ਤੁਹਾਨੂੰ ਦੱਸਦਾ, ਜੇ ਉਹਨਾਂ ਨਾਲ ਬੰਦਾ ਇੱਥੇ ਕੈਨੇਡਾ ਚ ਆ ਗਿਆ, ਉਹ 5-10 ਨੇ ਲੱਖ ਲੱਖ ਕਰ ਇਕੱਠਾ ਕਰਕੇ ਉਹਨੂੰ ਮਿਲੀਅਨ ਦੇ ਕੇ ਉਹਦਾ ਬਿਜ਼ਨਸ ਸ਼ੁਰੂ ਕਰ ਦੇਣਾ।
2: ਬਿਲਕੁਲ
0: ਤੇ ਬਾਅਦ ਕਹਿਣਗੇ ਹੌਲੀ ਹੌਲੀ ਤਾਰਦੀ ਸਾਡੇ।
2: ਹਾਂਜੀ
0: ਸਾਡੇ ਜਦੋਂ ਆਉਂਦਾ ਪਹਿਲਾਂ ਕਹਿੰਦੇ ਤੈਨੂੰ ਬੇਸਮੈਂਟ ਚ ਰੱਖਦੇ ਆ ਉਹਦਾ 700 ਦੇ, ਫਿਰ ਤੂੰ ਰੋਟੀ ਖਾਣਾ 500 ਉਹਦਾ ਕੱਢ, ਅਸੀਂ ਅਗਲੇ ਦੇ ਸਿਰ ਤੇ ਪੈਸੇ ਲੈਣ ਲੱਗ ਜਾਂਦੇ।
2: ਨਹੀਂ ਬਿਲਕੁਲ, ਉਹ ਦੇਖੋ ਜਦੋਂ ਨਾ ਮੇਰੇ ਕਾਫੀ ਕਲਾਇੰਟ ਹੈਗੇ ਜਿਹੜੇ ਮਤਲਬ ਮੈਂ ਬਹੁਤ ਕੁਝ ਸਿੱਖਦੀ ਹਾਂ ਉਹਨਾਂ ਤੋਂ ਵੀ, ਉਹਨਾਂ ਚ ਇੱਕ ਗੱਲ ਹੈਗੀ ਦੇਵ ਜੀ, ਜਦੋਂ ਬੱਚੇ ਦੀ ਫਾਈਨੈਂਸ਼ੀਅਲ ਪਲੈਨਿੰਗ ਨਾ ਉਹ ਬੱਚੇ ਦੇ ਬਰਥ ਤੋਂ ਪਹਿਲੇ ਸ਼ੁਰੂ ਕਰ ਦਿੰਦੇ ਆ। ਮਤਲਬ ਅਸੀਂ ਲੋਕ, ਮੈਂ ਕਹੂੰਗੀ ਆਪਾਂ ਬਲੈਸਡ ਹਾਂ, ਆਪਾਂ ਉਸ ਕੰਟਰੀ ਚ ਹਾਂ ਜਿੱਥੇ ਹਰ ਬੱਚੇ ਨੂੰ ਬੈਨੀਫਿਟਸ ਆ ਰਹੇ ਆ, ਬਟ ਅਸੀਂ ਫਿਰ ਵੀ ਕਿਤੇ ਨਾ ਕਿਤੇ ਹੈਜੀਟੇਟ ਕਰਦੇ ਹਾਂ ਕਿ ਆਪਾਂ ਬੱਚੇ ਦਾ ਜੋ ਪੈਸਾ ਆ ਰਿਹਾ ਆਪਾਂ ਸਾਰਾ ਉਹਦੇ ਲਈ ਨਹੀਂ ਇਨਵੈਸਟ ਕਰਦੇ, ਪਤਾ ਨਹੀਂ ਸਾਡੇ ਘਰਾਂ ਦੇ ਖਰਚੇ ਰੁਕ ਜਾਣੇ ਆ ਜਾਂ ਕੀ ਹੋਣਾ। ਸੋ ਇੱਕ ਨਾ ਮੈਂ ਬਹੁਤ ਵਧੀਆ ਕੋਟ ਪੜਿਆ ਸੀ ਦੇਵ ਜੀ, ਕਹਿੰਦੇ ਟਾਈਮ ਇਜ਼ ਦਾ ਚੀਟ ਕੋਡ ਐਂਡ ਨੋ ਵਨ ਰਿਸਪੈਕਟ ਅੰਟਿਲ ਦੇ ਹੈਵ ਇਟ। ਉਹਦਾ ਮਤਲਬ ਇਹ ਹੈ ਵੀ ਸਟਾਰਟ ਇਨਵੈਸਟਿੰਗ ਅਰਲੀ।
0: ਠੀਕ ਹੈ,
2: ਤੁਸੀਂ ਜੇ ਤੁਸੀਂ ਐਕਸਪੈਕਟ ਕਰ ਰਹੇ ਹੋ, ਤੁਸੀਂ ਪੇਰੈਂਟ ਬਣਾਉਣ ਵਾਲੇ ਹੋ, ਆਪਣੇ ਬੱਚੇ ਲਈ ਸੇਵਿੰਗ ਸਟਾਰਟ ਕਰੋ। ਬਹੁਤ ਜ਼ਿਆਦਾ ਕਰਨ ਦੀ ਲੋੜ ਨਹੀਂ, $25-100 ਵੀਕਲੀ, ਬਾਈ ਵੀਕਲੀ, ਮੰਥਲੀ, ਜੋ ਵੀ ਤੁਹਾਨੂੰ ਲੱਗਦਾ ਉਹ ਸ਼ੁਰੂ ਕਰ ਲਓ। ਔਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ, ਮੈਂ ਹੁਣੇ ਕਿਸੇ ਦਾ ਸਟਾਰਟ ਕੀਤਾ ਵੀ ਟਾਈਮ ਦੇ ਨਾਲ ਕਿੰਨਾ ਫਰਕ ਪੈਂਦਾ। ਲੈਸ ਜੇ ਤੁਸੀਂ $50 ਉਹਦੇ ਆਪਾਂ ਵੀਕਲੀ ਇਨਵੈਸਟ ਕਰਨੇ ਸ਼ੁਰੂ ਕਰੀਏ ਬੱਚੇ ਲਈ, 2600 ਸਾਲ ਦੇ ਹੋ ਗਏ ਤੁਸੀਂ, ਆਉਣ ਵਾਲੇ 20 ਸਾਲਾਂ ਲਈ ਕਰ ਰਹੇ ਹੋ, $52,000 ਤੁਸੀਂ ਇਨਵੈਸਟ ਕਰਤਾ, ਔਰ ਆਪਾਂ ਇਹ ਕਰਾਂਗੇ ਤੁਹਾਡੇ TFSA ਦੇ ਵਿੱਚ ਸਪੈਸ਼ਲ ਡੈਡੀਕੇਟਿਡ ਟੂ ਯੋਰ ਚਾਈਲਡ, ਜਿਹੜਾ ਵੀ ਬੇਟਾ ਬੇਟੀ ਜੋ ਵੀ ਹੈ। 10% ਦੀ ਵੀ ਜੇ ਆਪਾਂ ਗਰੋਥ ਕਰਦੇ ਹਾਂ ਦੇਵ ਜੀ, ਔਰ 10% ਬੜੀ ਨਾਰਮਲ ਜੀ ਗਰੋਥ ਆ, ਮਤਲਬ ਜੇ ਲੌਂਗ ਟਰਮ ਦੇ ਵਿੱਚ ਆਪਾਂ ਦੇਖੀਏ, 20 ਸਾਲ ਬਾਅਦ ਤੁਹਾਡੇ $52,000 ਬਣ ਜਾਣੇ ਆ, $1,56,000, ਮਤਲਬ $1,00,000 ਉਸ ਚ ਗਰੋ ਹੋ ਗਿਆ। ਹੁਣ ਤੁਸੀਂ ਇਸ ਚ ਇਨਵੈਸਟ ਕਰਨਾ ਛੱਡਤਾ ਕਿਉਂਕਿ ਬੱਚਾ 20 ਸਾਲ ਦਾ ਹੋ ਗਿਆ, ਤੁਸੀਂ ਉਹਨੂੰ ਸਮਝਾ ਰਹੇ ਹੋ ਕਿ ਤੂੰ ਹੁਣ ਆਪਣਾ ਇਨਵੈਸਟ ਕਰਨਾ ਆਪ ਸ਼ੁਰੂ ਕਰ। ਅਫਕੋਰਸ ਉਹ ਬੱਚੇ ਦਾ ਅੱਡ ਆਪਾਂ TFSA ਓਪਨ ਕਰ ਦਾਂਗੇ, ਬਟ ਤੁਹਾਡਾ ਇਹ ਪੈਸਾ ਤੁਹਾਡੇ TFSA ਚ ਗਰੋ ਕਰਦਾ ਰਹੇਗਾ ਬਿਨਾਂ ਕਿਸੇ ਇਨਵੈਸਟਮੈਂਟ ਤੋਂ। ਅਗਲੇ 20 ਸਾਲ ਤੁਸੀਂ ਹੋਰ ਇਸ ਪੈਸੇ ਨੂੰ ਉੱਥੇ ਰਹਿਣ ਤਾ, ਤੇ ਇਹ ਪੈਸਾ ਬਣ ਜਾਣਾ ਹੈ $1,52,000। ਸੋ $52,000 ਤੁਸੀਂ ਪਾਇਆ ਸੀ, $1,000,000 ਐਕਸਟਰਾ ਹੋ ਗਿਆ
0: ਜੀ।
2: ਠੀਕ ਹੈ, ਤੁਸੀਂ ਇਸ ਪੈਸੇ ਨੂੰ ਫਿਰ ਨਹੀਂ ਛੇੜਿਆ, ਬੱਚੇ ਨੇ ਕਿਹਾ ਕਿ ਓਕੇ ਮੈਨੂੰ ਨਹੀਂ ਚਾਹੀਦੇ, ਆਪਾਂ ਇਹਨੂੰ ਅੱਗੇ ਜਾਣ ਦਿੱਤਾ, 65 ਸਾਲ ਤੇ ਜਾ ਕੇ ਇਸ ਪੈਸੇ ਨੇ ਬਣ ਜਾਣਾ $11,50,000।
0: ਅੱਛਾ,
2: ਔਰ ਕੀ ਵਰਡ ਜਿਹੜਾ ਹੈਗਾ ਨਾ ਇਹਦੇ ਚ, ਉਹ ਹੈਗਾ ਟੈਕਸ ਫਰੀ, ਕਿਉਂਕਿ ਤੁਸੀਂ TFSA ਚ ਇਨਵੈਸਟ ਕੀਤਾ। ਠੀਕ ਹੈ, ਹੁਣ ਮੇਨ ਇਹ ਹੈ ਜੀ, ਐਜ਼ ਏ ਪੇਰੈਂਟ ਆਪਾਂ ਕੀਤਾ, ਪਤਾ ਨਹੀਂ ਆਪਾਂ 65 ਸਾਲ ਰਹਿਣਾ ਕਿ ਨਹੀਂ ਰਹਿਣਾ, ਤਾਂ ਜਦੋਂ ਵੀ ਡੈਥ ਹੋਣੀ ਹੈ ਉਹ ਪੈਸਾ ਮਤਲਬ ਅਸਟੇਟ ਦੇ ਵਿੱਚੋਂ ਮਤਲਬ ਬੈਨੀਫਿਸ਼ਰੀ ਨੂੰ ਚਲੇ ਹੀ ਜਾਣਾ, ਤੁਸੀਂ ਬੱਚੇ ਨੂੰ ਬੈਨੀਫਿਸ਼ਰੀ ਬਣਾਇਆ। ਪਰ ਚਲੋ ਜੇ ਤੁਸੀਂ 30 ਸਾਲ ਦੀ ਉਮਰ ਚ ਵੀ ਆਪਣੇ ਬੱਚੇ ਲਈ ਸ਼ੁਰੂ ਕਰ ਰਹੇ ਹੋ, ਜੇ ਲਾਈਫ ਐਕਸਪੈਕਟੈਂਸੀ 90 ਸਾਲ ਦੀ ਆਪਾਂ ਮੰਨੀਏ, 60 ਸਾਲ ਤਾਂ ਰਹਿਣਾ ਹੀ ਹੈ, 7-8-9 ਮਿਲੀਅਨ ਤਾਂ ਕਿਤੇ ਨਹੀਂ ਗਿਆ ਜੋ ਤੁਸੀਂ ਬੱਚੇ ਲਈ ਕਰ ਜਾਓਗੇ 52,000 ਇਨਵੈਸਟ ਕਰਕੇ ਓਵਰ ਦਾ ਪੀਰੀਅਡ ਆਫ 20 ਈਅਰਸ। ਸੋ ਦਿਸ ਇਜ਼ ਦਾ ਪਾਵਰ ਆਫ ਟਾਈਮਿੰਗ, ਔਰ ਟਾਈਮ ਦਾ ਮਤਲਬ ਕੀ ਹੈ, ਕੰਪਾਊਂਡਿੰਗ। ਸੋ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਪੈਸਾ ਬਣਦਾ। ਸਟਾਰਟ ਇਨਵੈਸਟਿੰਗ ਅਰਲੀ, ਆਪਣੇ ਬੱਚਿਆਂ ਨੂੰ ਐਜੂਕੇਟ ਕਰੋ, ਤੁਸੀਂ ਆਪ ਗ੍ਰੈਂਡ ਪੇਰੈਂਟ ਹੋ, ਪੇਰੈਂਟ ਹੋ, ਆਪਾਂ ਬੱਚਿਆਂ ਲਈ ਛੋਟੀ ਮੋਟੀ ਇਨਵੈਸਟਮੈਂਟ ਸਟਾਰਟ ਕਰ ਸਕਦੇ ਹਾਂ, ਬੱਚੇ ਤੁਹਾਨੂੰ ਦੇਖਦੇ ਆ, ਬੱਚੇ ਉੱਥੋਂ ਹੀ ਸਿੱਖਦੇ ਆ।
0: ਇੱਕ ਮੈਂ ਸਾਡੇ ਲਿਸਨਰ ਨੂੰ ਕਹਿਣਾ ਚਾਹੁੰਦਾ, ਜਿਹੜਾ ਕੁਛ ਉਮਰਪ੍ਰੀਤ ਜੀ ਦੱਸ ਰਹੇ ਨੇ, ਜਦੋਂ ਤੁਸੀਂ ਇਹਨਾਂ ਨਾਲ ਇਹਨਾਂ ਆਫਿਸ ਚ ਬੈਠੋਗੇ, ਇਹ ਪ੍ਰੋਪਰ ਤੁਹਾਨੂੰ ਕੰਪਿਊਟਰ ਤੇ ਦਿਖਾਉਣਗੇ, ਆਹ ਦੇਖੋ ਦਿਸ ਇਜ਼ ਹਾਊ ਇਟ ਵਰਕਸ, ਇਹ ਗੱਲਾਂ ਬਾਤਾਂ ਚ ਨਹੀਂ ਹੈ, ਇਹ ਰਿਐਲਿਟੀ ਚ ਹੈ, ਸੱਚਾਈ ਦੇ ਵਿੱਚ ਹੈ। ਉਹਦੇ ਲਈ ਇਹਨਾਂ ਨਾਲ ਅਪੁਆਇੰਟਮੈਂਟ ਸੈੱਟ ਕਰੋ, ਪੈਸੇ ਦੀ ਗੱਲ ਹੈ, ਤੁਹਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ, ਬੱਚਿਆਂ ਦੇ ਪਰਵਰਿਸ਼ ਦੀ ਗੱਲ ਹੈ। ਕਾਲਰ
2: 416-647-446-1616 ਤੇ ਕੰਪਾਊਂਡਿੰਗ ਤੇ ਦੇਵ ਜੀ ਬੁੱਕ ਵੀ ਆਈ ਹੋਈ ਹੈ, ਪਾਵਰ ਆਫ ਕੰਪਾਊਂਡਿੰਗ, ਤੁਸੀਂ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਦੇਖੋ ਕਿ ਕੰਪਾਊਂਡਿੰਗ ਦੀ ਪਾਵਰ ਕੀ ਹੈ।
0: ਸਿਰਫ ਕੰਪਾਊਂਡਿੰਗ ਦੀ ਗੱਲ ਕੀਤੀ ਹੈ, ਮੈਂ ਇੱਕ ਪਰਸਨ ਨੂੰ ਜਾਣਦਾ
2: ਜੀ,
0: ਉਹਨਾਂ ਦਾ ਨੈਫਿਊ ਆ, ਉਹਨਾਂ ਜਦੋਂ ਜੰਮਣ ਤੋਂ ਪਹਿਲਾਂ ਦੱਸਦਾ ਵੀ ਇਹਨੂੰ ਕੋਈ ਗਿਫਟ ਨਹੀਂ ਦੇਣਾ, ਨਾ ਜਨਮ ਦਿਨ ਤੇ, ਨਾ ਈਸਟਰ ਤੇ, ਨਾ ਕ੍ਰਿਸਮਸ ਤੇ, ਨਾ ਕੋਈ ਦੀਵਾਲੀ, ਕੋਈ ਗਿਫਟ ਨਹੀਂ ਦੇਣਾ, ਇਹਨੂੰ ਸਿਰਫ ਪੈਸੇ ਦੇਣੇ ਆ। ਉਹ ਪੈਸੇ ਉਹਦੇ ਅਕਾਊਂਟ ਚ ਪਾਈ ਗਏ, 3 ਕੁ ਮਹੀਨੇ 4 ਮਹੀਨੇ ਹੋ ਗਏ ਹੋਣੇ ਆ, ਉਹਨੇ $1,000,000 ਦਾ ਘਰ ਲਿਆ, $9,00,000 ਦਿੱਤਾ ਉਹਨੇ ਡਾਊਨ।
2: See, this is the power of compounding.
0: Yeah, yeah,
2: bilkul. So, bilkul, tusi bachiyan nu koi gift karna hai, kuch karna hai, aap ek proper strategize karke us tarike nu kar sakde hunde ha. Hamesha diversification rakho apne investments de vich, sara kuch ek jagah te invest karan di lod nahi hundi, thoda thoda diversify rakho, har cheez apne aap grow karegi je aap proper strategies banaiyan hon giyan. So, number again ji, 647-446-1616, 647-446-1616.
0: ਮਜੀਠਿਆ ਲੱਗਿਆ ਸੀ ਗੁੰਡਾ ਬਣਨ ਉੱਥੇ ਜੇਲ੍ਹ ਚ ਜਾ ਕੇ, ਹੁਣ ਭੱਜ ਗਿਆ ਤੇ ਲੱਭਦਾ ਨੀ ਗਾ। ਲੁਧਿਆਣੇ ਵਿੱਚ ਪਿਛਲੇ 48 ਘੰਟੇ ਅੰਦਰ 9 ਲੜਕੀਆਂ ਲਾਪਤਾ, ਉਹ ਲਾਪਤਾ ਹੋਈਆਂ, ਭੱਜ ਗਈਆਂ, ਇਹ ਅਜੇ ਪਤਾ ਨੀ ਹੈ। ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਲੀਡਰ ਸੀ, ਉਹ ਅਮਰੀਕਾ ਤੋਂ ਦਿੱਲੀ ਪਹੁੰਚੂ ਕੱਲ ਨੂੰ, ਜੰਤਰ ਮੰਤਰ ਦੇ ਕਹਿੰਦੇ ਵਿਰੋਧ ਪ੍ਰਦਰਸ਼ਨ ਕਰਨਾ, ਉਹ ਇਹ ਨਾ ਹੋਵੇ ਜੱਗੀ ਜੌਲ ਵਾਂਗੂ ਏਅਰਪੋਰਟ ਤੋਂ ਚੱਕ ਕੇ ਲੈ ਜਾਣ। ਬਟਾਲਾ ਤੋਂ ਖਬਰ ਆਈ ਆ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਚੱਲੀਆਂ ਗੋਲੀਆਂ ਨਿਹੰਗ ਸਿੰਘ ਦੀ ਮੌਕੇ ਤੇ ਮੌਤ 3 ਜ਼ਖਮੀ ਬਠਿੰਡਾ ਦੇ ਗੁਰੂ ਘਰ ਵਿਚ ਅੱਗ ਲੱਗੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਵਿੱਤਰ ਨੁਕਸਾਨੇ ਗਏ ਗ੍ਰਿੰਸਮੀ ਦੇ ਘਰ ਵਿਚ ਹੰਸਕ ਹਮਲੇ ਦੌਰਾਨ ਬ੍ਰੈਂਪਟਨ ਦੇ ਵਿਅਕਤੀ ਤੇ ਹਥਿਆਰਬੰਦੀ ਡਕੈਤੀ ਦੇ ਦੋਸ਼ ਲਾਏ ਬ੍ਰੈਂਪਟਨ ਦੇ ਘਰ ਤੇ ਗੋਲੀਆਂ ਚੱਲੀਆਂ ਕਰਾਊਨ ਵਿਕਟੋਰੀਆ ਸੈਂਡਲਵੁੱਡ ਇਹ ਸੈਂਡਲਵੁੱਡ ਅਤੇ ਕ੍ਰੈਡ ਵਿਊ ਦੇ ਇਲਾਕੇ ਜਿਹੇ ਚ ਪੈਂਦਾ ਬ੍ਰੈਂਪਟਨ ਦੇ 21 ਸਾਲਾ ਜੋਬਨਪ੍ਰੀਤ ਸਿੰਘ ਦੇ ਅਪਰਾਧ ਦੇ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਕਬਜ਼ਾ ਕਰਨ ਦਾ ਦੋਸ਼ ਲਾਇਆ ਗਿਆ ਜਤਿੰਦਰ ਜੀ ਪੁਰਾਣਾ ਸਵਾਗਤ ਹੈ
1: ਥੈਂਕ ਯੂ ਦੇਵ ਭਾਜੀ ਕੀ ਹਾਲ ਚਾਲ ਜੀ ਕਿਵੇਂ ਹੋ ਜੀ
0: ਵਧੀਆ ਵੀਰੇ ਵਧੀਆ ਤੁਸੀਂ ਸੁਣਾਓ
1: ਬਿਲਕੁਲ ਗੁੱਡ ਭਾਈ ਜੀ
0: ਗੁੱਡ ਕਿਹੜੀ ਅਪਡੇਟ ਅੱਜ
1: ਦੇਵ ਭਾਜੀ ਕੋਟੇਜ ਇੱਕ ਆਪਣੇ ਕੋਲ ਸੇਲ ਦੇ ਉੱਪਰ ਹੈਗੀ ਆ ਜਿਹੜੀ ਇਹ ਕੋਟੇਜ ਆ ਇਹ ਮਸਕੋਕਾ ਦੇ ਵਿੱਚ ਲੋਕੇਟਡ ਹੈ ਇਸ ਕੋਟੇਜ 1.5 ਤੋਂ 2 ਏਕੜ ਦੇ ਵਿੱਚ ਬਣੀ ਹੋਈ ਹੈ ਇਸ ਵਿੱਚ 3 ਬੈਡਰੂਮ ਨੇ ਤੇ ਖਾਸ ਗੱਲ ਕੀ ਆ ਵਾਕਆਊਟ ਬੇਸਮੈਂਟ ਬਣੀ ਹੋਈ ਹੈ ਡੈੱਕ ਬਣਿਆ ਹੋਇਆ ਨਾਲ ਦੀ ਨਾਲ ਜਿਹੜੀ ਇਹ ਕੋਟੇਜ ਆ ਇਹ ਇਨਕਮ ਜਨਰੇਟ ਕਰ ਰਹੀ ਹੈ ਏਅਰਬੀਐਨ ਤੋਂ ਇਹਦੀ ਇਨਕਮ ਜਿਹੜੀ ਹੈਗੀ ਆ 2025 ਦੇ ਵਿੱਚ ਲਗਭਗ $90,000 ਦੇ ਲਾਗੇ ਛਾਗੇ ਇਹਨੇ ਇਨਕਮ ਜਨਰੇਟ ਕੀਤਾ 1300 ਏਕੜ ਦੀ ਇਹ ਸਬ ਡਿਵੀਜ਼ਨ ਦੇ ਵਿੱਚ ਜਿਹੜੀ ਇਹ ਕੋਟੇਜ ਆ 1.5 ਤੋਂ 2 ਏਕੜ ਵਾਲੀ ਤੁਸੀਂ ਜੇ ਲਗਭਗ $1,00,000 ਦੇ ਲਾਗੇ ਛਾਗੇ ਬਣਾਉਣਾ ਚਾਹੁੰਦੇ ਹੋ ਸਾਲ ਦਾ ਤੇ ਸਾਡੇ ਨਾਲ ਗੱਲਬਾਤ ਕਰ ਲਓ ਬੜੀ ਖੂਬਸੂਰਤ ਬਣੀ ਹੈ 2023 ਦੀ ਬਿਲਟ ਹੈ ਨੰਬਰ ਸਾਡਾ 416-265-2662 ਤੇ ਕਾਲ ਕਰਕੇ ਇਸ ਕੋਟੇਜ ਦੇ ਮਾਲਕ ਬਣ ਸਕਦੇ ਹੋ ਜੇ ਗੱਲਬਾਤ ਕਰੀਏ ਅਗਲੀ ਇਨਵੈਸਟਮੈਂਟ ਦੀ ਦੇ ਭਾਜੀ ਆਪਣੇ ਕੋਲ ਇੱਕ ਪ੍ਰੋਪਰਟੀ ਹੈ ਜਿਹੜੀ ਇਹ ਪ੍ਰੋਪਰਟੀ ਹੈ ਇਹਦੇ ਵਿੱਚ 4 ਪਲੈਕਸ ਯੂਨਿਟ ਬਣੇ ਹੋਏ ਨੇ ਤੇ ਬੜੀ ਪ੍ਰਾਈਮ ਲੋਕੇਸ਼ਨ ਹੈ ਤੇ ਨਾਲ ਦੀ ਨਾਲ ਮੇਨ ਜਿਹੜਾ ਫਲੋਰ ਆ ਉਹਦੇ ਤੇ ਕਮਰਸ਼ੀਅਲ ਬਣਿਆ ਹੋਇਆ ਜਿਹਦੇ ਵਿੱਚੋਂ 3,000 ਦੇ ਰੈਂਟ ਲਾਗੇ ਛਾਗੇ ਉੱਥੋਂ ਆ ਰਹੇ ਆ ਤੇ ਲਗਭਗ ਟੋਟਲ $8,000-10,000 ਇਨਕਮ ਇਹਦੇ ਤੋਂ ਵੀ ਆ ਰਹੀ ਹੈ ਇਸ ਪ੍ਰੋਪਰਟੀ ਤੋਂ ਜੇ ਇੱਦਾਂ ਦੀ ਤੁਸੀਂ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ 416-265-2222 ਤੇ ਜੇ ਗੱਲਬਾਤ ਕਰੀਏ ਨਵੀਂ ਲਿਸਟਿੰਗ ਦੀ ਬ੍ਰੈਂਪਟਨ ਦੇ ਵਿੱਚ ਇੱਕ ਲਿਸਟਿੰਗ ਆਪਾਂ ਕੀਤੀ ਹੈ ਰੀਸੈਂਟਲੀ ਜਿਹੜੀ ਕਿ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਏਰੀਆ ਦੇ ਵਿੱਚ ਪ੍ਰੋਪਰਟੀ ਹੈ ਡਬਲ ਕਾਰ ਗਰਾਜ ਹੈ ਫੁੱਲੀ ਅਪਗ੍ਰੇਡਿਡ ਪ੍ਰੋਪਰਟੀ ਹੈ 4 ਬੈਡਰੂਮ ਅਪਸਟੇਅਰ ਤੇ ਨੇ ਫਿਨਿਸ਼ ਬੇਸਮੈਂਟ ਹੈ ਮਗਲੇ ਪਾਸੇ ਯਾਰਡ ਬਹੁਤ ਖੂਬਸੂਰਤ ਬਣਿਆ ਹੋਇਆ ਹੈ ਇਹ ਫੁੱਲੀ ਅਪਗ੍ਰੇਡ ਦੇ ਭਾਜੀ ਪ੍ਰੋਪਰਟੀ ਹੈ ਓਪਨ ਕਨਸੈਪਟ ਹੈ ਵਾਈਟ ਕਲਰ ਦੀ ਕਿਚਨ ਲੱਗੀ ਹੋਈ ਹੈ ਜੇ ਸਾਡਾ ਕੋਈ ਵੀ ਸਰੋਤਾ
0: ਵਾਈਟ ਕਲਰ ਦੀ ਕਿਚਨ ਬਹੁਤ ਸੋਹਣੀ ਲੱਗਦੀ ਹੈ
1: ਬਹੁਤ ਖੂਬਸੂਰਤ ਦੇ ਭਾਜੀ ਕੰਮ ਘਰ ਦੇ ਵਿੱਚ ਦੇ ਵੀ ਟੌਪ ਨੋਚ ਕੰਮ ਕਰਾਇਆ ਹੈ ਡਬਲ ਕਾਰ ਗਰਾਜ ਹੈ ਤੇ ਸੈਲਰ ਮੋਟੀਵੇਟ ਨੇ ਜੇ ਤੁਸੀਂ ਵਧੀਆ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਬ੍ਰੈਂਪਟਨ ਦੇ ਵਿੱਚ ਫੁੱਲੀ ਅਪਗ੍ਰੇਡ ਸਿਰ ਮੂਵ ਹੋਣਾ ਤੁਹਾਡੀ ਕੋਲ ਛੋਟੀ ਪ੍ਰੋਪਰਟੀ ਹੈ ਸੈਮੀ ਕਾਰ ਹੈ ਜਾਂ ਸਿੰਗਲ ਕਾਰ ਗਰਾਜ ਹੈ ਇਸ ਡਬਲ ਕਾਰ ਗਰਾਜ ਦੇ ਆਲਮੋਸਟ ਰਿਵੀਨ ਲੋਟ ਹੈ ਸਾਡੇ ਨਾਲ ਗੱਲਬਾਤ ਕਰ ਲਿਓ ਸਾਡਾ ਨੰਬਰ 416-265-2222 416-265-2222
0: ਆਹ ਤੁਹਾਨੂੰ ਲੈ ਕੇ ਚੱਲਦੇ ਹਾਂ ਰਿਪਬਲਿਕ ਆਫ ਇੰਡੀਆ ਤੇ ਗੁਰਜੀਤ ਗਰੇਵਾਲ ਸਾਡੇ ਨਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਵੈਲਕਮ ਟੂ ਦ ਸ਼ੋ
21: ਦੇਵ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਮਾਈ ਕਾਲ ਮੈਂ ਤੁਹਾਡੇ ਅੱਜ ਦੇ ਰੈਲੀ ਪਰ ਸੁਣੀ ਸੁਣੀ ਜਾਣਾ ਬੈਠਾ ਤੁਸੀਂ ਗੱਲ ਕੀਤੀ ਪਾਕਿਸਤਾਨ ਦੀ ਵੀ ਰੇਪ ਹੋਇਆ ਉੱਥੇ
0: ਹਾਂਜੀ
21: ਤੇ ਬੱਚੇ ਸਾਹਮਣੇ ਸੀ ਤੇ ਇਸ ਤਰ੍ਹਾਂ ਹੀ ਨਾ ਇਟਸ ਸ਼ੇਮ ਫੋਰ ਦ ਕਮਿਊਨਿਟੀ ਇਸ ਤਰ੍ਹਾਂ ਪਹਿਲੀ ਗੱਲ ਹੋਈ ਸੀ ਆਪਣੇ ਪਾਕਿਸਤਾਨ ਦੇ ਵਿੱਚ ਆਪਣੇ ਇੱਕ ਮੁੰਡਾ ਇੰਜੀਨੀਅਰ ਕੈਨੇਡਾ ਚ ਕੰਮ ਕਰਦਾ ਸੀ ਉਹਦੀ ਵਾਈਫ ਡਾਕਟਰ ਪਾਕਿਸਤਾਨ ਸੀ
0: ਅੱਛਾ ਜੀ
21: ਉਹਨੂੰ ਮਿਲਟਰੀ ਆਫਿਸਰ ਨੇ ਰੇਪ ਕੀਤਾ ਉਹਨੇ ਸ਼ਿਕਾਇਤ ਕੀਤੀ ਉੱਥੇ ਉਹ ਕਹਿੰਦੇ ਕੋਰਟ ਵੀ ਬ੍ਰਿਟਨ ਲੈ ਕੇ ਆ ਜਿਹਨੇ ਦੇਖਿਆ ਤੇ ਰੇਪ ਕੀਤਾ ਹੋਵੇ
0: ਯਾਰ ਇਹ ਕਿਹੜੇ ਕੰਮਾਂ ਚੋਂ ਕੰਮ ਹੁਣ ਆਈ ਡੋਨਟ ਨੋ
21: ਇੱਕ ਕਹਾਂ ਚੱਲਦੇ ਆ ਜੀ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਕੀਤੀ ਸੀਗੀ ਵੀ ਬੱਚਿਆਂ ਨੇ ਕਾਰਾਂ ਚੋਰੀ ਕੀਤੀਆਂ ਸਾਡੇ 50% ਸਾਡੇ ਬੱਚੇ ਨੇ ਜੀ ਕਰਮ ਦੀ ਗੱਲ ਆ ਤੁਸੀਂ ਤੇ ਮੈਂ ਜਦੋਂ ਤੁਹਾਡੇ ਫੈਮਿਲੀ ਕਿਤੇ ਆਈ ਸੀ ਅਸੀਂ ਇੰਨੀਆਂ ਮਿਹਨਤਾਂ ਕੀਤੀਆਂ ਰਸਤੇ ਪੇਪ ਕੀਤੀਆਂ ਸੜਕਾਂ ਬਣਾਈਆਂ ਉਹਨਾਂ ਵਾਸਤੇ ਹਾਂਜੀ ਉਦੋਂ ਬ੍ਰਹਮਪੁਰ ਦੀ ਆਬਾਦੀ 90,000 ਦੀ ਸੀ ਤੇ ਅੱਜ ਤੇ 15,00,000 ਦੀ ਆ ਇਹਨਾਂ ਨੇ ਚਲੋ ਹੁਣ ਦੇਖੋ ਤੁਸੀਂ ਵੀ ਬਹੁਤ ਮਿਹਨਤ ਕੀਤੀ ਆ ਤੁਸੀਂ ਅੱਜ ਵੀ ਲੋਕਾਂ ਨੂੰ ਬਹੁਤ ਐਜੂਕੇਟ ਕਰ ਰਹੇ ਹੋ
0: ਜੀ
21: ਆਹ ਜਿਹੜੀ ਹੁਣ ਤੁਸੀਂ ਬਾਅਦ ਚ ਗੱਲ ਆਪਾਂ ਕੀਤੀ ਆ ਔਨ ਪੁਲਿਸ ਸਟੇਸ਼ਨ ਕਹਿੰਦੇ ਬਈ ਲੁਧਿਆਣੇ ਦੇ ਵਿੱਚ ਗਰਲਸ ਡਿਸਅਪੀਅਰ ਹੋ ਰਹੀਆਂ ਨੇ
0: ਜੀ
21: ਤੇ ਇਹ ਲੁਧਿਆਣਾ ਲੁਧਿਆਣੇ ਰਹਿ ਗਿਆ ਜਾਂ ਪੰਜਾਬ ਪੰਜਾਬ ਰਹਿ ਗਿਆ ਜਾਂ ਇਹ ਅਫਗਾਨਿਸਤਾਨ ਬਣ ਗਿਆ ਜਿੱਥੇ ਵਾਰ ਵੇਰੀਅਸ ਸਟੇਟ ਹੈਗੀ ਹੈ ਜੀ ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਕਾਬੂ ਕਰ ਲਿਆ ਸੀ ਕਿਸੇ ਹੋਰ ਤੋਂ ਹੋਇਆ ਨੀ ਇਹ ਤੇ ਲੇਕਿਨ ਗੱਲ ਇਹ ਹੋ ਗਈ ਆ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਬੰਦੇ ਆਪੋਜੀਸ਼ਨ ਤੇ ਅਟੈਕ ਕਰੀ ਜਾਂਦੇ ਨੇ ਪਰਸਨਲ ਤੇ ਆਪੋਜੀਸ਼ਨ ਸਰਕਾਰ ਤੇ ਪਰਸਨਲ ਅਟੈਕ ਕਰੀ ਜਾਂਦੀ ਆ ਕੋਈ ਨੀ ਦੱਸਦਾ ਵੀ ਆਹ ਮੁੱਦਾ ਸਾਡੇ ਲਈ ਜ਼ਰੂਰੀ ਆ ਇਹਦੀ ਅਸੀਂ ਆਹ ਕਰਾਂਗੇ ਪ੍ਰੋਗਰੈਸ ਇਹਦੀ ਆਹ ਕਰਾਂਗੇ ਤੇ ਸਾਡੀ ਪੰਜਾਬ ਦੀ ਸਿਚੁਏਸ਼ਨ ਬਾਰ ਵੇਰੀ ਸੈਟ ਹੋ ਗਈ ਆ। ਸਟੇਟ ਜਿਹੜੀ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਅਫਗਾਨਿਸਤਾਨ ਦੀ ਸੀ, ਤੇ ਜੋ ਤੁਸੀਂ ਕਰਦੇ ਹੋ ਲੋਕਾਂ ਨੂੰ ਐਜੂਕੇਟ, ਆਈ ਸਲੂਟ ਯੂ ਫੋਰ ਦੈਟ।
0: ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਐਪਰੀਸ਼ੀਏਟ ਇਟ। ਆਓ ਜੀ ਆਪਾਂ ਚੱਲਦੇ ਹਾਂ ਥੋੜਾ ਜਿਹਾ ਅੱਗੇ, ਲੇਕਿਨ ਸੁਲਤਾਨ ਜੀ ਆ ਚੁੱਕੇ ਨੇ। ਲਓ ਜੀ ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ ਵੈਲਕਮ ਟੂ ਦਾ ਸ਼ੋ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ 399 ਦਾ ਦੇ ਰਹੇ ਹਾਂ, ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ, ਜਾਂ ਰੈਪਟਰਸ ਦੀ ਗੱਲ ਕਰਦੇ ਹਾਂ, ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ, ਉਹਨਾਂ ਵਾਸਤੇ 85 ਇੰਚ 999 ਦਾ, ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ, ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ, ਤੇ ਫ੍ਰੀ ਹੋਮ ਡਿਲੀਵਰੀ ਹੈ। 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828,
0: 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਲਰਾਈਟ, ਮਾਰਕਮ ਦੇ ਘਰ ਵਿੱਚ ਦੋ ਘਰਾਂ ਚ ਅੱਗ ਲੱਗੀ, ਤਿੰਨ ਬੰਦਿਆਂ ਨੂੰ ਹਸਪਤਾਲ ਲਿਆ ਗਿਆ। ਕੈਨੇਡੀਅਨ ਇਕਾਨਮੀ ਆਪਣੇ ਉਰਵੀ ਜੀ, ਜਿਹੜੀ ਕੈਨੇਡੀਅਨ ਇਕਾਨਮੀ ਹੈ, 88,000 ਨਵੀਆਂ ਨੌਕਰੀਆਂ ਮਿਲੀਆਂ ਲੋਕਾਂ ਨੂੰ, ਸੋ ਵੀ ਆਰ ਡੂਇੰਗ ਗੁੱਡ। ਉਧਰ ਜਿਹੜਾ ਅਮਰੀਕਾ, ਉਹਨੂੰ 1,72,000 ਨਵੀਆਂ ਨੌਕਰੀਆਂ ਲੱਗੀਆਂ। ਜਦੋਂ ਬਚਪਨ ਚ ਹੁੰਦੇ ਸੀ ਨਾ, ਉਦੋਂ ਜਿਹੜਾ ਚਿਕਨ ਹੁੰਦਾ ਸੀ, ਨੋਵਲਟੀ ਹੁੰਦਾ ਸੀ ਮਿਲਣਾ, ਲੈ ਵੀ ਅੱਜ ਮੁਰਗਾ ਬਣਿਆ ਫਲਾਨੇ ਦੇ ਘਰੇ 6 ਮਹੀਨਿਆਂ ਬਾਅਦ। ਹੁਣ ਚਿਕਨ ਦੀ ਗੱਲ ਸੁਣਾ ਦਿੰਦੇ ਹਾਂ। ਐਵਰੇਜ ਪਰਸਨ ਈਟਸ 6 times ਮੋਰ ਚਿਕਨ ਦੈਨ 1961। ਗੈਂਗ ਨੇ ਫੜਿਆ ਕੁਛ ਬੰਦੇ, $40 million ਦੀ ਜਿਹੜੀ ਡਰੱਗ ਸੀ ਸੱਜੋ ਖੱਬੇ ਲੈ ਕੇ ਜਾਂਦੇ ਸੀ। ਉਹ ਗੈਂਗ ਪਤਾ ਕੌਣ ਸੀ? ਇੱਕ ਬੀਬੀ ਜਿਹੜੀ ਏਅਰ ਹੋਸਟਸ ਸੀ, ਉਹਨੂੰ ਯੂਜ ਕਰਦੇ ਸੀ, ਇੱਧਰੋਂ ਉੱਧਰ ਲਿਆਉਣ, ਉੱਧਰੋਂ ਇੱਧਰ ਲਿਆਉਣ। ਟਰੰਪ ਨੇ ਕਿਹਾ ਭਾਰਤ ਨੇ ਦਹਾਕਿਆਂ ਤੱਕ ਅਮਰੀਕਾ ਦਾ ਫਾਇਦਾ ਉਠਾਇਆ, ਹੁਣ ਅਸੀਂ ਟੈਰਿਫ ਤੋਂ ਬਹੁਤ ਕਮਾ ਰਹੇ ਹਾਂ, ਅਸੀਂ ਫਿਰ ਵੀ ਸੌਦਾ ਕਰਾਂਗੇ ਇਹਦੇ ਨਾਲ, ਕਿਉਂਕਿ ਮੈਨੂੰ ਕਹਿੰਦਾ ਮੋਦੀ ਵਧੀਆ ਲੱਗਦਾ। ਤੂੰ ਸਾਨੂੰ ਹੈਰਗਾਂ ਨੂੰ ਪੁੱਛ ਕੇ ਦੇ ਨਾ ਵੀ ਮੋਦੀ ਕਿਹੋ ਲੱਗਦਾ, ਜਾਂ ਕਿਸਾਨਾਂ ਨੂੰ ਪੁੱਛ ਕੇ ਦੇਖ। ਇੱਕ ਆਦਮੀ ਮੁਰਗੀ ਵਾਂਗ ਆਂਡਿਆਂ ਤੇ ਬੈਠ ਗਿਆ, ਕਹਿੰਦਾ ਆਂਡੇ ਮੈਂ ਕੱਢਣੇ ਮੁਰਗੀਆਂ ਦੇ ਬੱਚੇ ਵਿੱਚੋਂ। ਇਹ ਗੱਲਾਂ ਸਰ ਇੰਡੀਆ ਚ ਹੋ ਸਕਦੀਆਂ, ਹੋਰ ਕਿਤੇ ਨੀ ਹੋ ਸਕਦੀਆਂ ਦੁਨੀਆਂ ਚ। ਅੱਛਾ, ਜਿਹੜੇ ਗ੍ਰੈਜੂਏਟ ਬੰਦੇ ਬੱਚੇ ਨੇ ਆਪਣੇ ਉੱਥੇ, ਭੇਡਾਂ ਚਾਰਨ ਲਈ ਨੌਕਰੀਆਂ ਦੀ ਐਪਲੀਕੇਸ਼ਨ ਦੇ ਰਹੇ ਆ। ਪੜ੍ਹਦਾ ਜਾਣਗੇ ਪਰ ਨੌਕਰੀਆਂ ਹੈ ਨੀ ਉੱਥੇ। ਚਾਹੇ ਅਮੀਰ ਖਾਨ ਨੇ ਤੀਜੇ ਵਿਆਹ ਦੀ ਖ਼ਬਰ ਦੀ ਪੁਸ਼ਟੀ ਕਰਤੀ, ਕਹਿੰਦਾ 5 ਜੁਲਾਈ ਨੂੰ ਆਇਓ ਪ੍ਰੇਮਿਕਾ ਗੌਰੀ ਨਾਲ ਵਿਆਹ ਕਰਾਉਣਾ। ਮੈਂ ਕਿਹਾ ਯਾਰ 5 ਜੁਲਾਈ ਨੂੰ ਤਾਂ ਮੈਂ ਤੇ ਜਤਿੰਦਰ ਨੇ ਰਿਕਾਰਡ ਹੀ ਬੁੱਕ ਕੀਤੀ ਹੋਈ ਆ, ਅਸੀਂ ਕਿੱਥੋਂ ਆ ਸਕਦੇ ਹਾਂ। ਸਹਾਰਾ ਦੇ ਵਿੱਚ ਇੱਕ ਟਰੱਕ ਫਸ ਗਿਆ, ਟਰੱਕ 'ਚ 49 ਬੰਦੇ ਜਾ ਰਹੇ ਸੀਗੇ, ਤੇ ਉੱਥੇ ਪਾਣੀ ਹੈ ਨਹੀਂ, ਮਰ ਗਏ ਵਿਚਾਰੇ, ਸਾਰੇ ਮਰ ਗਏ। ਇਟਸ ਸੈਡ। ਐਨੀਵੇ, ਹੋਰ ਕੀ ਕਹਿਣਾ ਚਾਹੋਗੇ?
2: ਬਿਲਕੁਲ ਦੇਵ ਜੀ, ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕਰਦੇ ਹਾਂ, ਬੇਬੀ ਬੇਬੀ ਸਟੈਪਸ ਲੈ ਕੇ ਹੀ ਪਲੈਨਿੰਗ ਨੂੰ ਆਪਾਂ ਅੱਗੇ ਕਰ ਸਕਦੇ ਹੁੰਦੇ ਹਾਂ। ਜ਼ਰੂਰੀ ਨਹੀਂ ਹੁੰਦਾ ਕਿ ਪਲੈਨਿੰਗ ਲਈ ਆਪਾਂ ਨੂੰ ਕੋਈ ਬਹੁਤ ਵੱਡੇ ਪਲੈਨਸ ਕਰਨੇ ਪੈਂਦੇ ਆ ਜਾਂ ਬਹੁਤ ਆਪਾਂ ਵੱਡੀਆਂ ਇਨਵੈਸਟਮੈਂਟ ਕਰੀਏ। ਆਪਾਂ ਕੈਨੇਡਾ ਦੇ ਵਿੱਚ ਹਜੇ ਤੁਸੀਂ ਸਟਾਰਟਿੰਗ ਫੇਜ਼ ਦੇ ਵਿੱਚ ਹੋ, ਤੁਸੀਂ ਵਰਕ ਪਰਮਿਟ ਤੇ ਹੋ, ਸਟੂਡੈਂਟ ਹੋ, ਤੁਸੀਂ PR ਹੋ, ਹਜੇ ਕੁਝ ਸਾਲ ਹੀ ਹੋਏ ਆ, ਹਜੇ ਆਪਾਂ ਵੈਲਥ ਬਣਾ ਰਹੇ ਹਾਂ, ਤਾਂ ਦੋ ਚੀਜ਼ਾਂ ਜ਼ਰੂਰ ਕਰੋ। ਇੱਕ ਤਾਂ ਇਹ ਆ ਵੀ ਆਪਣਾ ਬੇਸਿਕ ਇੰਸ਼ੋਰੈਂਸ ਜ਼ਰੂਰ ਲੈ ਲਓ। 10 ਸਾਲ ਦੀ ਟਰਮ ਦੇ ਨਾਲ ਆਪਾਂ ਪਲੈਨ ਸਟਾਰਟ ਕਰ ਸਕਦੇ ਹਾਂ। ਜੇ ਤੁਹਾਡੀ ਏਜ 25 ਸਾਲ ਦੀ ਹੈ ਤਾਂ 10 ਸਾਲ ਦੀ ਟਰਮ ਆਪਾਂ ਲੈਂਦੇ ਹਾਂ 250,000 ਦੀ, 2.5 ਲੱਖ ਦੀ, ਤਾਂ ਪ੍ਰੀਮੀਅਮ ਆਉਂਦਾ $12। ਇਹ ਜੇ ਆਪਾਂ 5 ਲੱਖ ਦੀ ਇੰਸ਼ੋਰੈਂਸ ਲੈ ਲਈਏ, 25 ਤੋਂ 35 ਸਾਲ ਦੀ ਜੇ ਤੁਹਾਡੀ ਉਮਰ ਹੈ ਤਾਂ ਪ੍ਰੀਮੀਅਮ ਆਊਗਾ $20। ਬਿਲਕੁਲ। ਔਰ ਅਗਰ 35 ਸਾਲ ਦੀ ਤੁਹਾਡੀ ਉਮਰ ਹੈ ਤਾਂ ਜੇ ਆਪਾਂ 1 ਮਿਲੀਅਨ ਦੀ ਇੰਸ਼ੋਰੈਂਸ ਵੀ ਲਈਏ ਤਾਂ ਤੁਹਾਡਾ ਪ੍ਰੀਮੀਅਮ ਆਉਂਦਾ $30 ਦਾ। 30 ਤੋਂ 35 ਸਾਲ ਚ $30 ਤੋਂ $35 ਪ੍ਰੀਮੀਅਮ ਹੁੰਦਾ। ਸੋ ਡਾਲਰ ਅ ਡੇ ਬਣਦਾ ਹੁੰਦਾ, ਕਿਤੇ ਬਹੁਤ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿਸੇ ਦੇ ਬਜਟ ਨੂੰ ਫਰਕ ਪੈਂਦਾ, ਲੇਕਿਨ ਫੈਮਿਲੀ ਦੀ ਬਹੁਤ ਜ਼ਿਆਦਾ ਪ੍ਰੋਟੈਕਸ਼ਨ ਹੋ ਜਾਂਦੀ ਆ। ਸੋ ਇੱਕ ਬੇਸਿਕ ਜਿਹਾ ਪਲਾਨ ਲਾ ਲਓ ਤੇ ਨਾਲ ਦੀ ਨਾਲ ਥੋੜੀ ਬਹੁਤ ਆਪਣੀਆਂ ਸੇਵਿੰਗ, ਥੋੜੀ ਬਹੁਤ ਇਨਵੈਸਟਮੈਂਟ ਕਰਨੀ ਸ਼ੁਰੂ ਕਰੋ ਤਾਂ ਕਿ ਤੁਹਾਡਾ ਰਿਸਕ ਵੀ ਕਵਰ ਲਏ ਤੇ ਨਾਲ ਦੀ ਨਾਲ ਤੁਸੀਂ ਆਪਣੇ ਫਿਊਚਰ ਦੀਆਂ ਸੇਵਿੰਗਸ ਵੀ ਕਰ ਸਕੋ। ਤੇ ਜੇ ਆਲਰੇਡੀ ਤੁਹਾਡੇ ਕੋਲ ਪਲਾਨ ਹੈਗੇ, ਜ਼ਰੂਰ ਟਾਈਮਲੀ ਉਹਨਾਂ ਪਲਾਨਸ ਨੂੰ ਰਿਵਿਊ ਕਰਵਾਓ। ਕਿਹਨਾਂ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਪਲਾਨ ਨੂੰ ਰਿਵਿਊ ਕਰਵਾਉਣੇ ਚਾਹੀਦੇ ਆ? ਨੰਬਰ 1, ਜੇ ਤੁਹਾਡਾ ਸਟੇਟਸ ਚੇਂਜ ਹੋਇਆ, ਤੁਸੀਂ ਵਰਕ ਪਰਮਿਟ ਤੇ ਸੀ, ਤੁਸੀਂ PR ਹੋਏ। ਦੂਜਾ, ਜੇ ਕੋਈ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਚੇਂਜ ਹੋਈ ਆ, ਤੁਸੀਂ ਰੈਂਟਿੰਗ ਕਰਦੇ ਸੀ, ਹੁਣ ਤੁਸੀਂ ਪ੍ਰੋਪਰਟੀ ਓਨ ਕਰਦੇ ਹੋ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਨੂੰ ਐਡ ਕੀਤਾ। ਨੰਬਰ 3, ਤੁਸੀਂ ਅਨਮੈਰਿਡ ਸੀਗੇ, ਹੁਣ ਮੈਰਿਜ ਹੋ ਗਈ, ਜਾਂ ਮੈਰਿਡ ਸੀਗੇ ਤੇ ਮੈਰਿਜ ਬ੍ਰੇਕਡਾਊਨ ਹੋ ਗਈ, ਉਸ ਕੰਡੀਸ਼ਨ ਦੇ ਵਿੱਚ ਵੀ ਜ਼ਰੂਰ ਉਹਨੂੰ ਰਿਵਿਊ ਕਰਵਾਓ ਆਪਣੀਆਂ ਪਾਲਿਸੀਜ਼ ਨੂੰ। ਘਰ 'ਚ ਕੋਈ ਬੇਬੀ ਬੋਰਨ ਹੋਇਆ ਜਾਂ ਤੁਸੀਂ ਕੋਈ ਬਿਜ਼ਨਸ ਸਟਾਰਟ ਕੀਤਾ, ਇਹਨਾਂ ਸਾਰੀਆਂ ਕੰਡੀਸ਼ਨਸ ਦੇ ਵਿੱਚ ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰਵਾਓ। ਤੁਹਾਡਾ ਬੈਨੀਫਿਸ਼ਰੀ ਅਪਡੇਟ ਹੋਣਾ ਲਾ, ਤੁਹਾਡਾ ਐਡਰੈਸ ਅਪਡੇਟ ਹੋਣਾ ਲਾ, ਜ਼ਰੂਰ ਉਹਨਾਂ ਚੀਜ਼ਾਂ ਨੂੰ ਕਰੋ। ਤੁਸੀਂ ਆਪਣੇ ਐਡਵਾਈਜ਼ਰ ਨਾਲ ਗੱਲ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ। ਐਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ,
4: ਇਹਨਾਂ 'ਚੋਂ ਸਾਰੇ ਕੈਨੇਡਾ ਤੁਸੀਂ ਕਵਰ ਕਰ ਲਿਆ?
2: ਹਾਂਜੀ, ਦੋ ਤਿੰਨ ਪ੍ਰੋਵਿੰਸਿਸ ਰਹਿ ਗਈਆਂ, ਲੇਕਿਨ ਇਹਨਾਂ 'ਚੋਂ ਕਿਸੇ ਵੀ ਪ੍ਰੋਵਿੰਸ 'ਚ ਤੁਸੀਂ ਹੋ, ਤੁਹਾਡੀ ਫੈਮਿਲੀ ਫਰੈਂਡਸ ਹੈ, ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ, ਜਾਂ ਤੁਸੀਂ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਓਨਟਾਰੀਓ 'ਚ ਮੂਵ ਹੋਇਓ, ਤੁਹਾਡਾ ਐਡਵਾਈਜ਼ਰ ਨਹੀਂ ਹੈ ਫੀਲਡ ਦੇ ਵਿੱਚ, ਤਾਂ ਵੀ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 6474461616।
4: ਗੱਲ ਕਰਨ ਦਾ ਸਲਾਹ ਮਸ਼ਵਰੇ ਦੀ 54 ਨਹੀਂ ਖਰਚਾ ਹੋਣਾ, ਸਲਾਹ ਮਸ਼ਵਰਾ ਕਰਨਾ ਬਹੁਤ ਜ਼ਰੂਰੀ ਹੈ, ਗੱਲ ਕਰੋਗੇ ਤਾਂ ਹੱਲ ਨਿਕਲਣਾ ਨਹੀਂ, ਕੁਛ ਨਹੀਂ ਹੋਣਾ। ਨੰਬਰ ਫੇਰ ਦਿਓ ਉਮਰ।
2: ਨੰਬਰ ਜੀ 6474461616, 6474461616।
5: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
22: ਨਹੀਂ ਨਹੀਂ,
5: ਤੂੰ ਚੋਰ ਹੈ,
22: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
23: ਚੋਰ ਹੈ ਤੂੰ।
24: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
4: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 ਪਾਉਂਡ 10.99 ਦਾ, ਸਵਰਨ ਚੱਕੀ ਆਟਾ 20 ਪਾਉਂਡ 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 ਪਾਉਂਡ 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ ਚਣਾ ਦਾਲ 3.99 ਦੇ 4 ਪਾਉਂਡ ਹੈ, ਗੋਭੀ 1.99 ਈਚ, ਮਸਟਰਡ ਆਇਲ 15 ਲੀਟਰ 17.99 ਦੇ ਮਿਲੇਗਾ, ਤੇ 70 ਦੀਆਂ 70 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ। ਆਪਣੇ
25: ਆਪਣੇ ਮਾਸਟਰ ਬੈਡਰੂਮ ਦੇ ਵਿੱਚ, ਸੋ ਦੋ ਬੈਡਰੂਮਾਂ ਦੇ ਨਾਲ ਐਕਸੈਸ ਜਿਹੜਾ ਬੈਕਯਾਰਡ ਤੋਂ ਦਿੰਦਾ ਹੈ, ਮਗਰ ਸਾਰਾ ਪਾਣੀ ਦਾ ਵਿਊ ਬੜੀ ਖੂਬਸੂਰਤ ਕੋਟੇ ਦੇ ਭਾਜੀ।
4: ਠੀਕ ਹੈ,
25: ਬਾਰ ਬਾਰ ਇਹ ਓਪਰਚੁਨਿਟੀ ਨਹੀਂ ਮਿਲਦੀ, ਇੱਕ ਵਾਰੀ ਇਨਵੈਸਟਮੈਂਟ ਕਰਨੀ ਆ, ਸਾਰੀ ਉਮਰ ਤੁਹਾਨੂੰ ਇਨਕਮ ਆਈ ਜਾਣੀ ਆ।
4: ਅੱਛਾ, ਜਿਹੜੀ ਇਹ ਕੋਟੇਜਾਂ ਹੁੰਦੀਆਂ Airbnb ਕਰਨੀਆਂ, ਮੈਂ ਕਰਨੀਆਂ ਜਾਂ ਪ੍ਰੋਪਰਟੀ ਮੈਨੇਜਰ, ਇਹਦਾ 80,000 ਤੋਂ ਲੱਖ ਤੁਸੀਂ ਦੱਸ ਰਹੇ ਸੀ ਇਹਦਾ ਆਮਦਨ
25: ਦੇ ਭਾਜੀ, 80,000 ਤੋਂ ਲੈ ਕੇ ਲੱਖ ਦੇ ਲੈ ਲੈ ਕੇ ਇਨਕਮ ਹੈਗੀ 2025 ਦੀ, ਉਹਦੇ ਆਪਾਂ ਪ੍ਰੂਫ ਦਿਆਂਗੇ ਨਾਲ, ਘੱਲਾਂਗੇ ਡਿਟੇਲ ਘੱਲਾਂਗੇ ਨਾਲ, ਵੀ ਇਸ ਮਹੀਨੇ ਵਿੱਚ 12,000 ਆਇਆ, ਇਸ ਮਹੀਨੇ ਵਿੱਚ 14,000 ਆਇਆ, ਇਹਦੇ ਵਿੱਚ 5,000 ਆਇਆ, ਇਹ 6,000 ਆਇਆ। ਸੋ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਦੀਪਾ ਜੀ ਦੀ ਮੋਰਗੇ ਕਰਾਉਂਦੇ ਆ, ਜੇ ਤੁਸੀਂ $3,000-4,000 ਮੋਰਗੇ ਦੋਗੇ ਦੀ $4,000, ਤੁਹਾਨੂੰ 8,000-9,000 ਬਣਾ ਕੇ ਦੇ ਰਹੀ ਹੈ, ਸੋ ਤੁਹਾਡੀ 3,000-4,000 ਇਨਕਮ ਸੈੱਟ ਹੋ ਗਈ ਹਰ ਇੱਕ ਮਹੀਨੇ ਦੀ। ਸੋ ਤੁਸੀਂ 40-50,000 ਮਹੀਨੇ ਸਾਲ ਦਾ ਇਹਦੇ ਵਿੱਚ ਇਨਕਮ ਜਨਰੇਟ ਕਰ ਸਕਦੇ
4: ਹੋ। ਤੁਸੀਂ ਮੈਨੂੰ ਦੱਸ ਰਹੇ ਸੀ ਜਿਹੜੀਆਂ ਕੋਟੇਜਾਂ ਹੁੰਦੀਆਂ ਜਦੋਂ ਵਿਅਕਤੀਆਂ ਵਿੱਚੋਂ ਸਮਾਨ ਨਹੀਂ ਚੱਕਿਆ ਜਾਂਦਾ,
25: ਦੀਪਾ ਜੀ ਸਾਰਾ ਕੁਝ ਇਨਕਲੂਡਿਡ ਆ।
0: ਪਿੱਛੇ ਵਾਲੀ ਫਾਇਰ ਪਿਟ, ਕੁਰਸੀਆਂ, ਮੇਜ,
25: ਜਨਰੇਟਰ, ਜੋ ਵੀ ਹੈਗੇ ਆ,
0: ਕਾਫੀ ਵਾਲੀ ਮਸ਼ੀਨ, ਫਰਿੱਜ, ਫਰਿੱਜ ਦੋ ਨੇ ਇਹ ਚ,
25: ਦੋ ਫਰਿੱਜਾਂ ਦੀ ਭਾਜੀ, ਇੱਕ ਬੇਸਮੈਂਟ ਚ ਬਈ ਹੈਗਾ ਐਕਸਟਰਾ, ਤੇ ਇੱਕ ਮੇਨ ਦੇ ਉੱਤੇ, ਪਲੱਸ ਦੇ ਭਾਜੀ ਟੀਵੀ ਲੱਗੇ ਨੇ, ਸਾਰਾ ਕੁਝ ਜੋ ਵੀ ਲੱਗਾ ਆ, ਜੋ ਵੀ ਬੱਚ ਪਿਕਚਰਾਂ ਦੇ ਵਿੱਚ ਹੈਗਾ ਆ, ਸਾਰਾ ਕੁਝ ਇਨਕਲੂਡ ਹੈ। ਜਿਹੜਾ ਵੀ ਸਰੋਤਾ ਸਾਡਾ ਇੱਦਾਂ ਦੀ ਕੋਟ ਲੈਣਾ ਚਾਹੁੰਦਾ ਹੋਵੇ, ਲੱਖ ਡਾਲਰ ਦੀ ਇਨਕਮ ਜਨਰੇਟ ਆਲਰੇਡੀ ਚੱਲਦੀ ਪਈ ਆ, ਸਮਰ ਦੇ ਵਿੱਚ ਅਕਤੂਬਰ ਮਹੀਨੇ ਦੇ ਲਕਸ਼ ਹੈਗੇ, ਇਹਨਾਂ ਦੇ ਵਿੱਚ ਉੱਥੇ ਬਣ ਜਾਣਾ ਆ ਪੂਲ, ਜਿਹੜਾ ਇਹ ਪੂਲ ਆ, ਸਵਿਮਿੰਗ ਪੂਲ ਬਣ ਜਾਣਾ, ਨਾਲ ਜਿਮ,
0: ਕਲੱਬ ਹਾਊਸ,
25: ਕਲੱਬ ਹਾਊਸ, ਤੋਂ ਉਹ ਸਾਰੀ ਇਨਕਮ ਤੁਹਾਡੀ ਹੋਰ ਵੀ ਵੱਧ ਜਾਣੀ ਹੈ। ਜੇ ਤੁਸੀਂ ਇੱਦਾਂ ਦੀ ਕੋਟੇਜ ਆਪਣੇ ਲੱਭ ਰਹੇ ਸੀ ਮਕਾਨ ਲੈਣ ਦੀ ਬਜਾਏ, ਇਹ ਕੋਟੇਜ ਲਓ ਤੇ ਜਿਹਦੇ ਵਿੱਚ ਤੁਹਾਨੂੰ ਇਨਕਮ ਆ ਰਹੀ ਹੈ। ਨੰਬਰ ਸਾਡਾ 416-265-22, 416-265-22, 416-265-2222।
2: ਬਿਲਕੁਲ ਦੇਵ ਜੀ, ਨੰਬਰ ਸ਼ੇਅਰ ਕਰਦਾ 6474461616, ਤੁਹਾਡਾ ਕੋਈ ਵੀ ਕੁਐਸਚਨ ਹੈ, ਕਿਸੇ ਵੀ ਤਰ੍ਹਾਂ ਦੀ ਪਰਸਨਲ ਇੰਸ਼ੋਰੈਂਸ, ਲਾਈਫ ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਤੁਸੀਂ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਬੁਲਾਉਣਾ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਜਾਂ ਤੁਸੀਂ ਕਿਤੇ ਟਰੈਵਲ ਕਰਨਾ, ਟਰੈਵਲ ਇੰਸ਼ੋਰੈਂਸ ਆਪਣੀ ਜ਼ਰੂਰ ਲੈ ਕੇ ਜਾਓ, ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਕਰਨੀ ਹੈ। ਰਜਿਸਟਰਡ ਬਹੁਤ ਪਲਾਨ ਹੁੰਦੇ ਆ, ਡਿਪੈਂਡ ਕਰਦਾ ਤੁਹਾਡੇ ਲਈ ਕਿਹੜਾ ਪਲਾਨ ਠੀਕ ਹੈ, RRSP, RESP, TFSA, FHSA ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਚ 90,000 ਤੱਕ ਦੀ ਗਰੰਟ ਹੈ ਜੇ ਘਰ ਚ ਕੋਈ ਵੀ ਡਿਸੇਬਿਲਟੀ ਤੇ ਹੈ। ਇਹਨਾਂ ਕਿਸੇ ਵੀ ਪਲਾਨ ਦੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ ਜੀ 6474461616, 647-446-1616।
0: ਥੈਂਕ ਯੂ ਤੁਹਾਡਾ ਦੋਨਾਂ ਦਾ ਸਟੂਡੀਓ ਜਾ ਕੇ ਜਾਣਕਾਰੀ
25: ਸਰ।
0: ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਪ ਰੂਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਬੁੱਲੇ ਸ਼ਾਹ ਕਹਿੰਦਾ, ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ, ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ।
6: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤਾਂ ਵੀ ਉੱਥੇ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
6: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 ਕੁਈਨ ਸਟ੍ਰੀਟ ਈਸਟ, ਯੂਨਿਟ 26, ਬ੍ਰੈਂਪਟਨ।
8: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
9: ਯਾਰ, ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
10: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ, ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
9: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6,
10: ਕਾਲ ਰਵਿੰਦਰ ਤੰਬਰ 6477104659
9: ਜਾਂ ਹਰਮਨ ਢਿੱਲੋਂ 6479866760।
0: ਉਸ ਮਹਿਫਲ ਦਾ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਾਈਆਂ ਹੁੰਦੀਆਂ ਹੋਣ, ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ।
23: ਹੇ ਮੇਰੇ
11: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ
12: Another Don Clean with the Don Dots.
13: Whoa, he's doing dishes with Dawn Platinum.
14: The only soap trusted to save wildlife affected by oil.
13: And Platinum removes up to 99% of grease and food residue, so he doesn't have to work so hard.
14: Well, flap my wings. What'll he do with all that unused elbow grease?
13: Organize the fridge, the spice rack, the junk drawer.
14: What are you quacking on about? He's gonna make enchiladas.
13: More dishes? That's giving this duck goosebumps.
12: Dawn Platinum, the better grease getter.
15: This is AM 530, CHLO AM, the opinion serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
23: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ ਦਿਸ ਇਜ਼ ਵਤਨੋਂ ਦੂਰ ਰੇਡੀਓ
26: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
23: ਦਿਸ ਇਜ਼ ਵਤਨੋਂ ਦੂਰ ਰੇਡੀਓ

0: ਡੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 1162131165।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 647-241-1309 647-241-1309 ਨੂੰ। ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ, ਜਾਂ ਤੁਸੀਂ ਬਿਜ਼ਨਸ ਓਨਰ ਆ, ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 647-241-1309 647-241-1309।
2: Kataria Tours and Travels located near 2883 Derry Road East Upper Airport and Derry the intersection upper. To see cheap flight tickets si pal de vichon Toronto to Delhi, Delhi to Amritsar de route options sunu chahide ne, ja tusi visa services di pal de vichon puri family vacation upar jaan di soch rahe ne jithe tuhanu all inclusive vacation packages bhi milde ne, pahunchna maji Kataria Tours and Travels Airport and Derry the intersection upar. Call kar sakde ho 905-678-1200 905-678-1200 Kataria Tours and Travels Airport and Derry the intersection upar.
3: نہ کرے اگر آپ کا کار ایکسیڈنٹ ہو گیا اور آپ قانونی مدد لینا چاہتے ہیں تو نہ صرف ہم آپ کے حق کا جائز زیادہ سے زیادہ پیسہ لے کر دلواتے ہیں بلکہ اپنی فیس بھی آپ کا کلیم دلوانے کے بعد ہی لیتے ہیں۔ اور میں آپ کی اپنی انجم قریشی آپ کی اپنی زبان بولتی ہوں اور ہمارے پرسنل انجری لوائرز کی ٹیم آپ کے کلیم کو پروفیشنلی ہینڈل کرتے ہیں۔ اور اگر اپنے کلیم کے سلسلے میں آپ ہمارے لوائر کے ساتھ میٹنگ کرنا چاہتے ہیں تو ہماری کنسلٹنسی بالکل فری ہے۔ آج ہی مجھے کال کریں، آپ کے کار ایکسیڈنٹ کیس میں آپ کا انفارمیشن لینا آپ کا حق ہے۔ 416-570-0157
4: نظر بدلو، نظارے بدل جائیں گے۔ آپ بھی اپنی زندگی کی خوبصورتی کو دیکھیں سپیکس ایکسپریس کے ساتھ، جہاں ہے ورلڈ کلاس کوالٹی ڈیزائنر سن گلاسز، آئی گلاس فریمز اینڈ لارج سلیکشن آف کانٹیکٹ لینسز۔
5: گیٹ سلیکٹڈ فریم ریگولر سنگل ویژن لینسز فار جسٹ $129، 35 ریزولوشن ڈرائیو برامپٹن ان والمارٹ پلازا۔ کال 905-460-8888، دیٹس 905-460-8888۔
4: سرونگ فرام 2 لوکیشنز، بیسٹ سروس، بیسٹ پرائز، سپیکس ایکسپریس کے ساتھ۔
6: ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566 ਨੋਬਲ ਫਰੈਸ਼ ਫੂਡ।
7: ਵਿਮਲਾ ਵਿਲੀ ਜਿਲਾ ਵਿਲੀ ਚ ਪੜਦੀ ਪੀਓ ਚ ਜੰਟ ਪੜਦਾ, ਵਿਮਲਾ ਵਿਲੀ ਜਿਲਾ ਵਿਲੀ ਚ, ਵਿਮਲਾ ਵਿਲੀ ਜਿਲਾ ਵਿਲੀ ਚ ਪੜਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।

0: ਬਿਲਕੁਲ ਜੀ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਵਤਨਦੂਰ ਦੀ ਸਾਰੀ ਫੈਮਿਲੀ ਨੂੰ, ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਦਰਸ਼ਕ ਸਾਨੂੰ ਸੁਣ ਰਹੇ ਆ, ਸਾਰਿਆਂ ਨੂੰ ਵਿਸ਼ਿੰਗ ਯੂ ਆਲ ਅ ਵੈਰੀ ਗੁੱਡ ਫਰਾਈਡੇ ਐਂਡ ਹੋਪ ਕਿ ਤੁਸੀਂ ਬਾਹਰ ਦਾ ਜਿਹੜਾ ਜੀ ਵੈਦਰ ਇੰਜੋਏ ਕਰੋਗੇ, ਨਾਲ ਦੀ ਨਾਲ ਜਿੱਥੋਂ ਵੀ ਤੁਸੀਂ ਸੁਣ ਰਹੇ ਆ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ, ਤੇ ਅੱਜ ਦਾ ਰੇਡੀਓ ਪ੍ਰੋਗਰਾਮ ਵੀ ਤੁਸੀਂ ਜਿਹੜਾ ਜੀ ਇੰਜੋਏ ਕਰੋਗੇ. ਆਪਣਾ ਇੱਕ ਘੰਟੇ ਦਾ ਜਿਹੜਾ ਜੀ ਸਾਥ ਹੈਗਾ ਆ, ਕੋਈ ਵੀ ਗੱਲਬਾਤ ਕਰਨੀ ਹੈਗੀ, ਕੋਈ ਫਰਮਾਇਸ਼ੀ ਗੀਤ ਲਵਾਉਣਾ ਹੈਗਾ ਆ, ਫਰਾਈਡੇ ਦਾ ਦਿਨ ਹੈਗਾ, ਤੁਸੀਂ ਅਫਕੋਰਸ ਸਾਨੂੰ ਕਾਲ ਕਰ ਸਕਦੇ ਆ 9057990999 ਤੇ. ਅੱਜ ਦੇ ਪ੍ਰੋਗਰਾਮ ਚ ਅਸੀਂ ਤੁਹਾਨੂੰ ਜਿਹੜਾ ਜੀ ਤੀਆਂ ਦੇ ਮੇਲੇ ਦੀ ਜਾਣਕਾਰੀ ਜਿਹੜੀ ਜੀ ਦਵਾਂਗੇ. 21 ਜੂਨ ਨੂੰ ਜਿਹੜਾ ਜੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ, ਤੇ ਨਾਲ ਦੀ ਨਾਲ ਭਾਰਤ ਤੋਂ ਮਨਪ੍ਰੀਤ ਜੀ ਵੀ ਜਿਹੜਾ ਜੀ ਖਬਰਾਂ ਲੈ ਕੇ ਪਹੁੰਚ ਰਹੇ ਨੇ, ਨਾਲ ਦੀ ਨਾਲ ਸਪੋਂਸਰਸ ਦੇ ਮੈਸੇਜ ਤੇ ਕੁਛ ਗੀਤ ਸੰਗੀਤ, ਤੇ ਨਾਲ ਦੀ ਨਾਲ ਕੁਛ ਜਿਹੜੇ ਜੀ ਕਿਹੜੇ ਕਿਹੜੇ ਸਿੰਗਰਸ ਆ ਰਹੇ ਆ ਉਹਦੀ ਵੀ ਜਿਹੜੀ ਜੀ ਅਸੀਂ ਜਾਣਕਾਰੀ ਤੁਹਾਨੂੰ ਅੱਜ ਦਵਾਂਗੇ. ਬਟ ਉਹਦੇ ਤੋਂ ਪਹਿਲਾਂ ਜਿਹੜੀ ਹੈ ਜੀ ਸਭ ਤੋਂ ਇੰਪੋਰਟੈਂਟ ਜਾਣਕਾਰੀ ਇਹ ਹੈਗੀ ਆ ਕਿ ਇੰਸ਼ੋਰੈਂਸ, ਠੀਕ ਹੈ ਜੀ, ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਕਿੰਨੀਆਂ ਕੁ ਤਬਦੀਲੀਆਂ ਹੁੰਦੀਆਂ ਆ. ਇੰਸ਼ੋਰੈਂਸ ਜੇ ਤੁਹਾਡੇ ਕੋਲ ਹੈਗੀ ਆ ਤਾਂ ਆਲਵੇਜ਼ ਬੰਦਾ ਇਹ ਸੋਚਦਾ ਕਿ ਠੀਕ ਆ, ਸੀ ਵਰ ਇਨ ਦਾ ਸੇਫਰ ਹੈਂਡਸ. ਸੋ ਸਾਡੇ ਨਾਲ ਜਿਹੜਾ ਹੈ ਜੀ ਸਾਹਿਬ ਜੀ ਪਹੁੰਚ ਗਏ ਥੋੜੀ ਜੀ ਹੋਰ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਦੇਣ ਦੇ ਲਈ. ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ.
1: Thank you so much, Kiran ji.
0: Bilkul ji, Sahib ji, today is Friday and I hope you're doing a good... Hello?
1: ਹਾਂਜੀ, ਤੁਹਾਡੀ ਵਿੱਚ ਆਵਾਜ਼ ਚਲੀ ਗਈ.
0: ਹਾਂਜੀ, ਮੈਂ ਕਿਹਾ ਕਿ ਅੱਜ ਫਰਾਈਡੇ ਆ, ਸੋ ਮੈਂ ਉਮੀਦ ਕਰਾਂਗੀ ਕਿ ਤੁਹਾਡਾ ਵੀ ਫਰਾਈਡੇ ਜਿਹੜਾ ਜੀ ਵਧੀਆ ਜਾ ਰਿਹਾ ਹੋਊਗਾ. ਇੱਕ ਤਾਂ ਵੈਦਰ ਵੀ ਬਹੁਤ ਗੁੱਡ ਹੈ ਜੀ.
1: ਹਾਂਜੀ, ਵੈਦਰ ਬਹੁਤ ਵਧੀਆ ਹੈ ਤੇ ਪੂਰਾ ਵੀਕ ਹੀ ਵੈਦਰ ਬਹੁਤ ਵਧੀਆ ਸੀ.
0: ਦੈਟਸ ਗੁੱਡ, ਦੈਟਸ ਗੁੱਡ ਜੀ. ਬਿਲਕੁਲ ਸਾਹਿਬ ਜੀ, ਸੋ ਜਿੱਥੇ ਵੈਦਰ ਦੀ ਗੱਲ ਹੁੰਦੀ ਹੈ, ਕਿਉਂਕਿ ਵੈਦਰ ਕਦੇ ਵੀ ਚੇਂਜ ਹੁੰਦਾ ਰਹਿੰਦਾ, ਇੱਦਾਂ ਹੀ ਮਾਰਕੀਟ ਹੁੰਦੀ ਆ. ਮਾਰਕੀਟ ਦੇ ਵਿੱਚ ਹਨਾ ਕਦੇ ਵੀ ਫਲਕਚੁਏਸ਼ਨ ਆ ਜਾਂਦੀਆਂ, ਕਦੇ ਵੀ ਮਹਿੰਗਾਈ ਹੋ ਜਾਂਦੀ ਹੈ, ਕਦੇ ਵੀ ਘੱਟ ਜਾਂਦੀ ਹੈ, ਰਾਈਟ? ਦਿਸ ਇਜ਼ ਅ ਪਾਰਟ ਆਫ ਦ ਮਾਰਕੀਟ, ਦਿਸ ਇਜ਼ ਅ ਪਾਰਟ ਆਫ ਦ ਇਕਨੋਮੀ. ਸੋ ਆਪਾਂ ਗੱਲਬਾਤ ਅੱਜ ਮਾਰਕੀਟ ਔਰ ਇਨਵੈਸਟਮੈਂਟ ਟੌਪਿਕਸ ਤੇ ਕਰਦੇ ਹਾਂ. ਸੋ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਜੇ ਆਪਾਂ ਗੱਲਬਾਤ ਕਰੀਏ ਕਿ ਜੋਬ ਨੰਬਰਸ ਹਨਾ ਮਈ ਦੇ ਕੀ ਹੈਗੇ ਆ, ਔਰ ਇੰਟਰਸਟ ਰੇਟ ਜੂਨ ਦਾ ਕੀ ਹੈਗਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਵਧੇਗਾ ਘਟੇਗਾ, ਕੀ ਵਾਟ ਡੂ ਯੂ ਥਿੰਕ?
1: ਓਕੇ, ਠੀਕ ਹੈ ਜੀ. ਸੋ ਵਤਨਾ ਦੌਰ ਸੁਣ ਰਹੇ ਸਭ ਤੋਂ ਪਹਿਲੇ ਸਾਡੇ ਸਾਰੇ ਪਿਆਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਨਮਸਤੇ. ਸੋ ਬਿਲਕੁਲ ਕਿਰਨ ਜੀ, ਅਗਰ ਜੋਬ ਨੰਬਰ ਦੀ ਗੱਲ ਕਰੀਏ, ਸੋ ਆਪਣੇ ਜਿਹੜੇ ਜੋਬ ਨੰਬਰਸ ਆਏ ਆ ਮਈ ਦੇ, ਲਾਸਟ ਮੰਥ ਦੇ ਆਏ ਆ ਕੈਨੇਡਾ ਦੇ. ਸੋ ਕਾਫੀ ਸਰਪ੍ਰਾਈਜ਼ਿੰਗ ਸੀ, ਲੋਕਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਜੋਬ ਨੰਬਰ ਨੈਗੇਟਿਵ ਆਉਣਗੇ, ਬਟ ਵੇਅਰ ਐਸ ਕਿ ਜੋਬ ਨੰਬਰ ਦੇ ਵਿੱਚ ਨਾ 88,000 ਲੋਕਾਂ ਨੂੰ ਜੋਬ ਮਿਲੀ ਆ. ਸੋ ਵੇਅਰ ਐਸ ਪਿਛਲੇ ਅਗਰ 4 ਮਹੀਨਿਆਂ ਦੀ ਗੱਲ ਕਰੀਏ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਨੂੰ ਛੱਡ ਦਈਏ, ਸੋ 4 ਮਹੀਨਿਆਂ ਚ ਆਲਮੋਸਟ ਨੈਗੇਟਿਵ ਗਈ ਸੀ ਕਿ 1,00,000 ਲੋਕਾਂ ਨੂੰ ਪਾਪੂਲੇਸ਼ਨ ਜਿਹੜੀ ਸੀ ਕਿ ਉਹਨਾਂ ਨੂੰ ਜੋਬਸ ਨਹੀਂ ਮਿਲੀਆਂ. ਸੋ ਲੇ ਆਫ ਹੋਏ ਸੀ ਜਾਂ ਉਹਨਾਂ ਦੀਆਂ ਆਊਟ ਆਫ ਜੋਬ ਹੋ ਗਏ ਸੀ. ਵੇਅਰ ਐਸ ਜਿਹੜੇ ਮਈ ਦੇ ਵਿੱਚ ਹੀ ਸਿਰਫ 1 ਮਹੀਨੇ ਚ 88,000 ਐਡ ਹੋਈਆਂ. ਅਗਰ ਉਹਦੇ ਵਿੱਚ ਵੀ ਜਦੋਂ ਮੈਂ ਚੈੱਕ ਕਰ ਰਿਹਾ ਸੀ ਡਾਟਾ, ਉਹਦੇ ਵਿੱਚ ਆਲਮੋਸਟ ਜਿਹੜਾ ਮੇਜਰ ਰੀਜ਼ਨ ਸੀ ਉਹ ਸੀ ਕੰਸਟਰਕਸ਼ਨ. ਜਿਹੜੇ ਕੰਸਟਰਕਸ਼ਨ ਵਰਕਰਸ ਨੇ ਆਲਮੋਸਟ 25,000-26,000 ਜੋਬ ਦੀਆਂ ਐਡੀਸ਼ਨਸ ਹੋਈਆਂ ਨੇ. ਐਂਡ ਆਈ ਥਿੰਕ ਉਹਦਾ ਮੇਜਰ ਰੀਜ਼ਨ ਇਹੀ ਲੱਗ ਰਿਹਾ, ਇੱਕ ਤੇ ਜਿਵੇਂ ਸੀਜ਼ਨ ਆ ਗਿਆ ਵਧੀਆ, ਰਾਈਟ? ਸੋ ਸਮਰਸ ਦੇ ਵਿੱਚ ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਆ, ਪਲੱਸ ਪਿੱਛੇ ਜੇ ਆਪਣੇ ਕਾਫੀ ਬਿਲਡਰਾਂ ਨੇ ਜਿਹੜੇ ਬੈਨੀਫਿਟਸ ਕੱਢੇ ਸੀ ਰਿਬੇਟ ਕਰਕੇ, ਉਹਦੇ ਕਰਕੇ ਵੀ ਥੋੜੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਤੇਜ਼ੀ ਆ ਗਈ. ਸੋ ਜੋਬ ਨੰਬਰਸ ਤੇ ਬਹੁਤ ਵਧੀਆ ਆਏ ਨੇ. ਸੋ ਉਹਦੇ ਅਕੋਰਡਿੰਗਲੀ ਹੀ ਜਿਵੇਂ ਹੁਣ 10 ਜੂਨ ਨੂੰ ਇੰਟਰਸਟ ਰੇਟ ਦਾ ਅਨਾਊਂਸਮੈਂਟ ਹੋਣੀ ਆ ਵੈਨਸਡੇ ਨੂੰ ਬੈਂਕ ਆਫ ਕੈਨੇਡਾ. ਸੋ ਨਾਰਮਲੀ ਜਿਹੜਾ ਇੰਟਰਸਟ ਰੇਟ ਹੁੰਦਾ ਆ ਕਿਰਨ ਜੀ, 4 ਚੀਜ਼ਾਂ ਤੇ ਡਿਪੈਂਡ ਕਰਦਾ ਆ, ਇਨਫਲੇਸ਼ਨ, ਜੋਬ ਡਾਟਾ, GDP ਤੇ ਪਾਪੂਲੇਸ਼ਨ. ਜੇ ਇਨਫਲੇਸ਼ਨ ਦੀ ਗੱਲ ਕਰੀਏ, ਇਨਫਲੇਸ਼ਨ ਥੋੜੀ ਵਧੀ ਆ, ਸੋ 2.4 ਤੋਂ 2.8 ਹੋਈ ਆ. ਇਹਦਾ ਮਤਲਬ ਆ ਕਿ ਇੰਟਰਸਟ ਰੇਟ ਨਾ ਘਟਾਇਆ ਜਾਵੇ ਤੇ ਇਨਫਲੇਸ਼ਨ ਵਧਣ ਦੇ ਕਰਕੇ. ਜੋਬ ਡਾਟਾ ਨੂੰ ਵੀ ਚੈੱਕ ਕਰੀਏ, ਹੁਣ ਰੀਸੈਂਟਲੀ ਜੋ ਮਈ ਦਾ ਆਇਆ ਵਾ ਉਹਦੇ ਅਕੋਰਡਿੰਗ ਵੀ ਲੱਗ ਨਹੀਂ ਰਿਹਾ ਕਿ ਇੰਟਰਸਟ ਰੇਟ ਥੱਲੇ ਜਾਣਾ ਚਾਹੀਦਾ. ਬਟ GDP ਤੇ ਪਾਪੂਲੇਸ਼ਨ ਨੂੰ ਦੇਖਿਆ ਜਾਵੇ, GDP ਸਾਡੀ ਨੈਗੇਟਿਵ ਚੱਲ ਰਹੀ ਹੈ 2 ਕੁਆਟਰਸ ਤੋਂ. ਜਿਹੜਾ ਲਾਸਟ ਕੁਆਟਰ ਆਪਣਾ 2025 ਦਾ ਹੋਇਆ ਤੇ ਜਿਹੜਾ ਰੀਸੈਂਟ ਕੁਆਟਰ ਮਾਰਚ ਦਾ 2026 ਦਾ, ਉਹ ਨੈਗੇਟਿਵ ਆ. ਐਂਡ ਪਾਪੂਲੇਸ਼ਨ ਬਹੁਤ ਕਹਿ ਲਓ ਕਿ ਜਿਹੜੀ ਫਿਗਰਸ ਨੇ ਬਹੁਤ ਹੀ ਜ਼ਿਆਦਾ ਖਰਾਬ ਆਏ ਨੇ, ਜਿਹੜੀ ਕਿ ਕੈਨੇਡਾ ਵਾਸਤੇ ਵਧੀਆ ਨਹੀਂ ਨੇ. 2025 ਦਾ ਜਿਹੜਾ ਡਾਟਾ ਆ, ਟੋਟਲ ਪਾਪੂਲੇਸ਼ਨ ਦੇ ਵਿੱਚ ਆਲਮੋਸਟ 1.5 ਲੱਖ ਡਾਲਰ ਸੋਰੀ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਘਟੀ ਆ. ਸੋ ਮਤਲਬ ਕਿ ਔਨ ਐਨ ਐਵਰੇਜ ਅਗਰ ਪਿਛਲੇ 22 ਚ ਚੈੱਕ ਕਰੀਏ, 1 ਮਿਲੀਅਨ ਲੋਕੀ ਐਡ ਹੋਏ ਸੀ. 2023 ਚ 1.2 ਮਿਲੀਅਨ ਲੋਕੀ ਐਡ ਹੋਏ ਸੀ. 2024 ਚ ਘੱਟ ਗਏ ਸੀ, ਤਕਰੀਬਨ 7 ਲੱਖ ਸੀ. ਲੇਕਿਨ 25 ਦੇ ਵਿੱਚ ਪਾਪੂਲੇਸ਼ਨ ਘਟੀ ਆ. ਰੀਜ਼ਨ ਸਾਨੂੰ ਸਾਰਿਆਂ ਨੂੰ ਪਤਾ, ਇੱਕ ਤੇ ਇਮੀਗ੍ਰੇਸ਼ਨ ਕਰਕੇ, ਪਲੱਸ ਜਿਹੜੇ ਸਟੂਡੈਂਟ ਵਰਕ ਪਰਮਿਟ ਜਿਹੜੇ ਸੀ ਐਕਸਪਾਇਰ ਹੋਏ, ਉਹਨਾਂ ਨੇ ਐਕਸਟੈਂਸ਼ਨ ਹੀ ਨਹੀਂ ਦਿੱਤੀਆਂ. ਇਹਨਾਂ ਦੋ ਚਾਰਾਂ ਚੀਜ਼ਾਂ ਨੂੰ ਦੇਖਦੇ ਹੋਏ ਲੱਗਦਾ ਨਹੀਂ ਕਿ ਇੰਟਰਸਟ ਰੇਟ ਥੱਲੇ ਜਾਣ ਦੇ ਚਾਂਸ ਹੈਗੇ. ਸੋ 90% ਚਾਂਸ ਆ ਕਿ ਇਹ ਸਟੈਗਨੈਂਟ ਹੀ ਰਹੂਗਾ, ਵਧਣ ਦੇ ਵੀ ਚਾਂਸ ਨਹੀਂ ਆ, ਬਿਕੋਜ਼ GDP ਐਂਡ ਪਾਪੂਲੇਸ਼ਨ ਘਟੀ ਆ. ਸੋ ਗਵਰਨਮੈਂਟ ਚਾਹੂਗੀ ਕਿ ਆਪਾਂ ਅਨਨੈਸੈਸਰੀਲੀ ਹੋਰ ਵੀ ਇਹਦੇ ਉੱਤੇ ਜ਼ਿਆਦਾ ਪ੍ਰੈਸ਼ਰ ਨਾ ਪਾਈਏ.
0: साहिब जी दे नाल गलबात हो सकदी है 6472411309 ते। चलो साहिब जी, आपां जिहड़े जी मार्केट दी गलबात कीती, हुण तुसीं मैनूं दसो कि स्टॉक दा थोड़ा दसो मार्केट नंबर, टोरंटो स्टॉक एक्सचेंज एंड नैसडेक स्टॉक एक्सचेंज, ओहदे बारे वी थोड़ा जिहा दस दो।
1: ਜੇ ਮਾਰਕੀਟ ਦੀ ਜੇਕਰ ਗੱਲ ਕਰੀਏ, ਮਾਰਕੀਟ ਨੂੰ ਤੇ ਵੇਖ ਕੇ ਲੱਗ ਰਿਹਾ ਕਿ ਇਹਨੂੰ ਕੋਈ ਰਿਸੈਸ਼ਨ ਦਾ ਕੋਈ ਲੀਰਾ ਦੇਣਾ ਹੀ ਨਹੀਂ ਆ
0: ਜੀ ਜੀ,
1: ਕਿਉਂਕਿ ਇਹ ਤੇ ਆਪਣੇ ਪੀਕ ਤੇ ਚੱਲ ਰਹੀ ਆ। ਸੋ ਅੱਜ ਥੋੜੀ ਜਿਹੀ ਨੈਗੇਟਿਵ 1% ਗਈ ਆ, ਬਟ ਓਵਰਆਲ ਅਗਰ ਗੱਲ ਕਰੀਏ ਈਅਰ ਟੂ ਡੇਟ ਜਾਂ ਪਿਛਲੇ ਲਗਾਤਾਰ 30-40 ਸਾਲਾਂ ਨੂੰ ਵੀ ਲੈ ਕੇ ਚੱਲੀਏ, ਆਪਣੇ ਪੀਕ ਤੇ ਚੱਲ ਰਹੀ ਆ। ਤੇ ਰੀਜ਼ਨ ਮੇਨ ਉਹਦਾ ਮੇਨ ਉਹੀ ਆ ਕਿ ਜਿਹੜੀ AI ਕੰਪਨੀਸ ਨੇ ਉਹ ਕਾਫੀ ਕਹਿ ਲਓ ਕਿ ਗਰੋ ਕਰ ਰਹੀਆਂ ਨੇ ਬਹੁਤ ਤੇਜ਼ੀ ਦੇ ਨਾਲ। ਮੋਸਟਲੀ ਉਹਨਾਂ ਦਾ ਹੀ ਮੇਨ

0: ਨਾਲ ਜਿਹੜਾ ਜੀ ਮੇਰਾ ਇੱਕ ਸਵਾਲ ਤੁਹਾਡੇ ਤੱਕ ਹੋਰ ਹੈਗਾ ਹੈ ਕਿ ਠੀਕ ਆ, ਜੇ ਕਿਸੇ ਕੋਲ TFSA ਜਾਂ RRSP ਹੈਗਾ, ਸਪੈਸ਼ਲੀ ਇਸ ਟਾਈਮ ਦੇ ਵਿੱਚ ਇਨਵੈਸਟਰਸ ਨੂੰ ਕੀ ਕਰਨਾ ਚਾਹੀਦਾ, ਕਿਹੜੇ ਕਿਹੜੇ ਸਟੈਪਸ ਲੈਣੇ ਚਾਹੀਦੇ, ਐਂਡ ਹਾਊ ਦੇ
1: ਹਾਂਜੀ
0: ਕੈਨ ਬੀ ਔਨ ਦਾ ਸੇਫਰ ਸਾਈਡਸ?
1: ਯਾ ਕਿਰਨ ਜੀ, ਬਿਲਕੁਲ। ਤੇ ਇਹਦੇ ਵਿੱਚ ਤੇ ਮੈਂ ਆਨਸਰ ਕਹੂੰਗਾ ਏਜ ਵਾਈਜ਼ ਤੇ ਅਮਾਉਂਟ ਵਾਈਜ਼। ਅਗਰ ਜਿਨ੍ਹਾਂ ਦੀ ਏਜ 65-70 ਦੀ, ਅਗਰ ਕੋਈ ਲਿਸਨਰ ਸਾਹਿਬ ਸੁਣ ਰਹੇ ਆ, ਉਹਨਾਂ ਦੀ ਅਗਰ ਅਮਾਉਂਟਸ ਵੱਡੀਆਂ ਨੇ RRSP ਚ 2 ਲੱਖ, 3 ਲੱਖ, 4 ਲੱਖ, 5 ਲੱਖ, ਸੋ ਉਹਨਾਂ ਦਾ ਬਹੁਤ ਜ਼ਰੂਰੀ ਆ ਕਿ ਆਪਣਾ ਜਿਹੜਾ ਪੋਰਟਫੋਲੀਓ, ਅਗਰ ਤੇ 100% ਇਕੁਇਟੀ ਮਾਰਕੀਟ ਆ, ਉਹਨੂੰ ਥੋੜਾ ਘਟਾ ਕੇ ਥੋੜਾ ਬੈਲੈਂਸ ਪੋਰਟਫੋਲੀਓ ਕਰ ਲਿੱਤਾ ਜਾਵੇ, ਕਿਉਂਕਿ ਮਾਰਕੀਟ ਪੀਕ ਤੇ ਆ। ਸੋ ਜੇ ਤੁਸੀਂ ਇੰਨੇ ਸਾਲ ਲਾ ਕੇ ਆਪਣੇ RRSP ਚ ਇੱਡੀ ਵੱਡੀ 500,000 ਜਾਂ ਜਿੰਨਾ ਵੀ ਪੈਸਾ ਤੁਸੀਂ ਬਣਾਇਆ, ਤੁਹਾਡੀ ਮਿਹਨਤ ਦੀ ਕਮਾਈ ਆ, ਕਿਸ ਨੇ ਤੁਹਾਨੂੰ ਆਪ ਤੇ ਦਿੱਤੇ ਨਹੀਂ, ਐਂਡ ਤੁਸੀਂ ਪੇਸ਼ੈਂਸ ਰੱਖ ਕੇ ਇੰਨੇ ਪੈਸੇ ਕਮਾਏ, ਸੋ ਉਹਨੂੰ ਥੋੜਾ ਜਿਹਾ ਆਪਣਾ ਸਟ੍ਰੈਟੇਜਿਸ ਕਰਕੇ ਪੋਰਟਫੋਲੀਓ ਨੂੰ ਬੈਲੈਂਸ ਕਰਵਾ ਲਓ। ਅਗਰ ਤੁਸੀਂ ਸਾਡੇ ਤੋਂ ਵੀ ਰਿਵਿਊ ਕਰਾਉਣਾ ਚਾਹੁੰਦੇ ਹੋ, ਉਹ ਵੀ ਕਰਵਾ ਸਕਦੇ ਹਾਂ, ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਪਲੱਸ ਜਿਹੜੇ ਇਨਵੈਸਟਰ ਥੋੜੇ, ਜਿਨ੍ਹਾਂ ਦੀ ਅਮਾਊਂਟ ਐਨੀਥਿੰਗ ਬਿਲੋ ਛੋਟੀ ਆ, 100,000 ਆ, ਜਾਂ ਇਹਨਾਂ ਦੀ ਏਜ ਹਜੇ 30-40 ਦੀ ਗੇੜ ਚ ਆ, ਉਹ ਉਹਨਾਂ ਨੂੰ ਹਜੇ ਨਹੀਂ ਘਬਰਾਉਣ ਦੀ ਜ਼ਰੂਰਤ ਨਹੀਂ, ਬਿਕੋਜ਼ ਉਹਨਾਂ ਕੋਲ ਹਜੇ 20-25 ਸਾਲ ਪਏ ਆ ਰਿਟਾਇਰ ਹੋਣ ਦੇ। ਪਲੱਸ ਸਿਪ ਕਰੀ ਜਾਓ, ਸਿਸਟਮੈਟਿਕ ਇਨਵੈਸਟਮੈਂਟ ਪਲਾਨ ਹਰ ਮਹੀਨੇ ਜਿਹੜਾ ਤੁਸੀਂ ਇਨਵੈਸਟਮੈਂਟ ਕਰਦੇ ਆ, ਤੇ ਜੇ ਕਿਸੇ ਕੋਲ ਮੋਟੀ ਅਮਾਉਂਟ ਵੀ ਪਾਈ ਆ, ਵਨ ਸ਼ਾਟ ਇਨਵੈਸਟ ਨਾ ਕਰਿਓ। ਮਾਰਕੀਟ ਬਹੁਤ ਪ੍ਰਾਈਮ ਤੇ ਚੱਲ ਰਹੀ ਆ, ਪੀਕ ਤੇ ਆ, ਸੋ ਨੁਕਸਾਨ ਹੋਣ ਦੇ ਚਾਂਸਿਸ ਕਾਫੀ ਤੁਹਾਡੇ ਹੋ ਸਕਦੇ ਆ। ਸਿਪ ਬਹੁਤ ਵਧੀਆ ਆ, ਹਰ ਮਹੀਨੇ 400, 500 ਜਾਂ 1,000 ਜਿੰਨਾ ਤੁਹਾਡਾ ਬਜਟ ਆ ਉਹਦੇ ਅਕੋਰਡਿੰਗਲੀ ਕਰੀ ਜਾਓ, ਕਿਉਂਕਿ ਮਾਰਕੀਟ ਥੱਲੇ ਵੀ ਜਾਵੇ ਤਾਂ ਵੀ ਤੁਹਾਡੇ ਨੰਬਰ ਆਫ ਯੂਨਿਟਸ ਵੱਧ ਜਾਂਦੇ ਆ। ਸੋ ਬਹੁਤ ਧਿਆਨ ਨਾਲ ਚੱਲਣ ਦੀ ਜ਼ਰੂਰਤ ਹੈ ਇਸ ਟਾਈਮ, ਕਿਉਂਕਿ ਇਹ ਨਾ ਹੋਵੇ ਕਿ ਜਦੋਂ ਰੀਅਲ ਸਟੇਟ ਵੀ ਜਦੋਂ ਸਾਰੇ ਲਈ ਜਾਂਦੇ ਸੀ ਤੇ ਅਸੀਂ ਵੀ ਲਈ ਜਾਈਏ, ਤੇ ਹੁਣ ਜਸਟ ਬਿਕੋਜ਼ ਮਾਰਕੀਟ ਉੱਪਰ ਆ ਤੇ ਉਹਦੇ ਕਹਿ ਲਓ ਕਿ ਝਾਂਸੀ ਚ ਨਾ ਆ ਜਿਓ। ਸੋ ਆਪਣਾ ਦਿਮਾਗ ਵਰਤਿਓ, ਪੁਰਾਣੀਆਂ ਜਿਹੜੀਆਂ ਵੀ ਅਸੀਂ ਟਾਈਮਸ ਵੇਖਿਆ ਉਹਨਾਂ ਤੋਂ ਸਿੱਖਣ ਦੀ ਜ਼ਰੂਰਤ ਆ, ਤੇ ਬਹੁਤ ਇੰਪੋਰਟੈਂਟ ਆ ਕਿ ਰਾਈਟ ਪਰਸਨ ਨਾਲ ਤੁਸੀਂ ਬਹਿ ਕੇ ਡਿਸਕਸ਼ਨ ਕਰੋ, ਜਿਹਨੂੰ ਆਪ ਦੀ ਕਮਿਸ਼ਨ ਦਾ ਲਾਲਚ ਨਾ ਹੋਵੇ, ਜਿਹੜਾ ਤੁਹਾਨੂੰ ਉਹ ਰਾਈਟ ਗਾਈਡ ਕਰੇ।
0: ਬਿਲਕੁਲ ਜੀ, ਸੋ ਗੱਲਬਾਤ ਜਿਹੜੀ ਹੈ ਜੀ, ਤੁਸੀਂ ਇਨਵੈਸਟਮੈਂਟ ਦੇ ਰਿਲੇਟਡ ਚਾਹੇ ਹੋਰ ਵੀ, ਮੈਂ ਤੁਹਾਨੂੰ ਦੱਸਦਾ, ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ, ਈਵੈਂਟ ਇੰਸ਼ੋਰੈਂਸ ਕਰਾਉਣੀ ਹੈਗੀ ਆ, ਜਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲ ਕਰਨੀ ਆ, ਤੁਸੀਂ ਸਾਹਿਬ ਸਿੰਘ ਸੈਡਰਾ ਫਰੋਮ ਬੈਲਿਆਡ ਇੰਸ਼ੋਰੈਂਸ ਦੇ ਨਾਲ ਕਰ ਸਕਦੇ ਆ, 6472411309 ਤੇ। ਬਹੁਤ ਬਹੁਤ ਸ਼ੁਕਰੀਆ ਸਾਹਿਬ ਜੀ।
1: ਥੈਂਕ ਯੂ ਸੋ ਮਚ ਕਿਰਨ ਜੀ।
0: ਬਿਲਕੁਲ ਜੀ, ਥੈਂਕ ਯੂ। ਸੋ ਨਾਲ ਦੀ ਨਾਲ ਜਿਹੜਾ ਹੈ ਜੀ, ਵੈਦਰ ਰਿਪੋਰਟ ਵੀ ਮੈਂ ਸਾਂਝੀ ਕਰ ਦਵਾਂ ਕਿ ਅੱਜ ਦਾ ਵੈਦਰ ਹੈਗਾ 23 ਡਿਗਰੀ, ਸ਼ਾਮ ਨੂੰ ਹੈਗਾ 24 ਡਿਗਰੀ, ਓਵਰਨਾਈਟ ਹੈਗਾ ਜੀ 20 ਡਿਗਰੀ, ਔਰ ਜਿੱਥੇ ਕਿ ਨਾਲ ਦੀ ਨਾਲ ਹਵਾ ਦੀ ਸਪੀਡ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਏਅਰ ਕੁਆਲਿਟੀ ਹੈਗੀ ਜੀ 2, ਤੇ ਅੱਜ ਜਿਹੜਾ ਜੀ ਦਿਨ ਚੱਲ ਜਾਣਾ ਹੈਗਾ 8:57 PM ਤੇ। ਸੋ ਦਿਸ ਵਾਜ਼ ਦਾ ਵੈਦਰ ਰਿਪੋਰਟ, ਔਰ ਨਾਲ ਦੀ ਨਾਲ ਜਿਹੜਾ ਜੀ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਨਾਲ ਦੀ ਨਾਲ ਜਿਹੜਾ ਜੀ ਸਿੰਗਾਪੁਰ ਜਵੈਲਰਸ, ਟੈਲੀਟੈਮ ਇਲੈਕਟ੍ਰੋਨਿਕ, ਨਾਲ ਦੀ ਨਾਲ ਦਾ ਮਾਸਟਰ ਬਿਲਡ ਫੈਬ ਦੀ ਸੁਗਨਾ ਪੇਸ਼ ਜਿਹੜਾ ਜੀ ਕਰ ਰਹੇ ਹੈਗੇ। ਲੰਚ ਟਾਈਮ ਹੋ ਚੁੱਕਿਆ, ਵਧੀਆ ਸਵਾਦ ਫੂਡ ਖਾਣਾ, ਤੁਸੀਂ ਟਿੱਕਾ ਜੰਕਸ਼ਨ ਜਿਹੜਾ ਜੀ ਪਹੁੰਚ ਸਕਦੇ ਆ। ਨਾਲ ਦੀ ਨਾਲ ਸਸਤੀਆਂ ਹਵਾਈ ਟਿਕਟਾਂ ਲੈਣਾ ਚਾਹੁੰਦੇ, ਭਾਵੇਂ ਤੁਸੀਂ ਪਾਕਿਸਤਾਨ ਜਾਣਾ, ਭਾਵੇਂ ਤੁਸੀਂ ਅੰਮ੍ਰਿਤਸਰ ਜਾਣਾ, ਭਾਵੇਂ ਤੁਸੀਂ ਕਿਤੇ ਮਰਜ਼ੀ ਜਾਣਾ ਦੁਨੀਆ ਦੇ ਕੋਨੇ ਤੇ, ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ। ਇਹਨਾਂ ਕੋਲ ਵੈਕੇਸ਼ਨ ਪੈਕੇਜਸ ਵੀ, ਜਾਣੇ ਡੋਮੀਨੀਅਨ ਰਿਪਬਲਿਕ, ਮੈਕਸੀਕੋ, ਕਿਊਬਾ, ਕਿਤੇ ਵੀ ਜਾਣਾ ਆ, ਬਹੁਤ ਸਸਤੇ ਪੈਕੇਜਸ ਅਵੇਲੇਬਲ ਆ, 9056781200 ਤੇ ਨਾਲ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਅੱਜ ਦੇ ਪ੍ਰੋਗਰਾਮ ਨੂੰ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਇਹਨਾਂ ਦੇ ਸੁਗਨਾ ਵੀ ਜਿਹੜਾ ਜੀ ਪੇਸ਼ ਕੀਤਾ ਗਿਆ, ਬਹੁਤ ਜਲਦੀ ਅਸੀਂ ਤੁਹਾਡੀ ਗੱਲਬਾਤ ਇਹਨਾਂ ਦੇ ਨਾਲ ਵੀ ਜਿਹੜੀ ਜੀ ਕਰਾਵਾਂਗੇ। ਸਪੈਕਸ ਐਕਸਪ੍ਰੈਸ, ਬਿਲਕੁਲ ਜੀ, ਸਪੈਕਸ ਐਕਸਪ੍ਰੈਸ ਦੇ ਨਾਲ ਜਿਹੜੀ ਹੈ ਜੀ, ਲਓ ਜੀ ਮੈਂ ਉਹਨਾਂ ਦਾ ਨਾਮ ਹੀ ਲੈ ਰਹੀ ਸੀਗੀ ਕਿ ਸਪੈਕਸ ਐਕਸਪ੍ਰੈਸ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਹੈ। ਸਪੈਕਸ ਰਿਲੇਟਡ ਕੋਈ ਵੀ ਤੁਸੀਂ ਜਾਣਕਾਰੀ ਲੈਣੀ, ਪ੍ਰਿਸਕ੍ਰਾਈਬ ਆਈ ਗਲਾਸਿਸ, ਸਪੈਸ਼ਲੀ ਜੇ ਤੁਸੀਂ ਸਨ ਗਲਾਸਿਸ ਬਣਵਾਉਣੀਆਂ ਜਾਂ ਤੁਸੀਂ ਹੋਰ ਰੂਟੀਨ ਆਈ ਚੈੱਕਅਪ ਕਰਾਉਣਾ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਸੋ ਭਾਅ ਜੀ ਪਹੁੰਚ ਗਏ ਨੇ, ਭਾਅ ਜੀ ਬਹੁਤ ਬਹੁਤ ਸਵਾਗਤ ਆ।
2: ਬਹੁਤ ਬਹੁਤ ਧੰਨਵਾਦ ਜੀ, ਔਰ ਵਤਨ ਦੋਸਤ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ ਭਾਜੀ, ਸਪੈਕਸ ਐਕਸਪ੍ਰੈਸ ਅਸੀਂ ਆਲਵੇਸ ਕਹਿੰਦੇ ਹੁੰਦੇ ਆ ਕਿ ਠੀਕ ਆ, ਮੈਂ ਹੁਣੇ ਨਾਮ ਹੀ ਲੈ ਰਹੀ ਸੀਗੀ ਤਦ ਤੱਕ ਤੁਸੀਂ ਜਿਹੜੇ ਜੀ ਪਹੁੰਚ ਗਏ। ਸੋ ਮੈਨੂੰ ਲੱਗਦਾ ਬੜੀ ਲੰਬੀ ਉਮਰ ਹੈ ਸਪੈਕਸ ਐਕਸਪ੍ਰੈਸ ਦੀ।
2: ਥੈਂਕ ਯੂ ਜੀ।
0: ਬਿਲਕੁਲ
2: ਜੀ, ਅੱਜ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਵੀ ਸਾਡੇ ਕੋਲ ਬਹੁਤ ਸਰੋਤ ਹੁੰਦੇ ਨੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੁੰਦਾ ਹੈ। ਸੋ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤੇ ਡਾਕਟਰ ਸਾਡੇ ਕੋਲ ਜੀ ਅੱਜ ਅਵੇਲੇਬਲ ਨੇ, ਤਕਰੀਬਨ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ। ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ ਤੇ ਤਕਰੀਬਨ 1-1.5 ਵਜੇ ਤੱਕ ਸਾਡੇ ਕੋਲ ਉੱਥੇ ਡਾਕਟਰ ਰਹਿਣਗੇ। ਕੰਪਲੀਟ ਕੰਪ੍ਰੀਹੈਂਸਿਵ ਤੁਸੀਂ ਆਪਣਾ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਨਾਲ ਦੀ ਨਾਲ ਅੱਖਾਂ ਦੀ ਹੈਲਥ ਜਿਹੜੀ ਆ ਉਹ ਵੀ ਚੈੱਕ ਕਰਾ ਸਕਦੇ ਹੋ ਜੀ। ਤੇ ਜਿਨ੍ਹਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੀਆਂ ਨੇ ਸਾਡੇ ਵੈਲਿਊ ਪੈਕੇਜ ਨੂੰ ਲੈਣਾ ਨਾ ਭੁੱਲਿਓ
0: ਜੀ।
2: $129 ਚ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਦੇ ਰਹੇ ਹਾਂ, ਜਿਹਦੇ ਚ ਸਿਲੈਕਟਿਡ ਬ੍ਰਾਂਡਡ ਫਰੇਮ ਵੀ ਹੈ,

0: ਨਾਲ ਸਿੰਗਲ ਵਿਜ਼ਨ ਲੈਂਦੀ ਹੈ ਤੇ $258 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਦੇ ਰਹੇ ਹਾਂ ਜਿਹਦੇ ਚ ਐਸਟੀਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਫਰੇਮ ਵੀ ਹੈ ਤੇ ਜਿੰਨੇ ਮਰਜ਼ੀ ਤੁਸੀਂ ਨਾਲ ਉੱਪਰ ਕੋਟਿੰਗ ਐਡ ਕਰਾਓ ਜੀ ਸਾਰੀਆਂ ਦੀਆਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਸੋ ਜੇ ਤੁਸੀਂ ਦੋ ਪੇਅਰ ਬਣਵਾਉਂਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ ਸੋ ਜਿਹੜੇ ਵੀ ਸਾਡੇ ਸਰੋਤੇ ਇਹ ਡੀਲ ਲੈਣਾ ਚਾਹੁੰਦੇ ਨੇ ਤੁਸੀਂ ਪਹੁੰਚ ਸਕਦੇ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲ ਦੀ ਇੰਟਰਸੈਕਸ਼ਨ ਹੈ ਜੀ ਵਾਲ ਮੰਡੋਲਾ ਪਲਾਜ਼ਾ ਤੇ ਨੰਬਰ ਸਾਡਾ ਜੀ 905-460-8888 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਆ ਸੋ ਨੰਬਰ ਇੱਕ ਵਾਰ ਫਿਰ ਜੀ 905-460-8888 905-460-8888
1: ਬਿਲਕੁਲ ਜੀ ਤੁਸੀਂ ਸਪੈਕਸ ਐਕਸਪ੍ਰੈਸ ਤੇ ਜਾ ਕੇ ਜਿਹੜੀ ਹੈ ਜੀ ਕੋਈ ਵੀ ਜਾਣਕਾਰੀ ਤੁਸੀਂ ਆਪਣੇ ਅੱਖਾਂ ਦੇ ਭਾਵੇਂ ਰੂਟੀਨ ਆਏ ਚੈੱਕਅਪ ਕਰਾਉਣਾ ਕਿਉਂਕਿ ਉਹਨਾਂ ਕੋਲ ਸਪੈਸ਼ਲਾਈਜ਼ ਜਿਹੜੇ ਜੀ ਸਾਰੇ ਇੰਸਟਰੂਮੈਂਟਸ ਹੈਗੇ ਜਿਨ੍ਹਾਂ ਨਾਲ ਪ੍ਰੋਪਰ ਤਰੀਕੇ ਨਾਲ ਤੁਹਾਡੀ ਜਿਹੜੀ ਜੀ ਆਈ ਚੈੱਕਅਪ ਹੋ ਸਕਦਾ ਆ ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜਿਹਨਾਂ ਨੇ ਦੱਸਿਆ ਸਰਵ ਕਰ ਰਹੇ ਹੈਗੇ ਆ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ 10635 ਖਰੜਵੂ ਰੋਡ ਤੇ ਨੰਬਰ 905-460-8888 ਤੇ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਇਸ ਟਾਈਮ ਇਹਨਾਂ ਦੇ ਜਿਹੜਾ ਹੈ ਜੀ 50% ਜਿਹੜਾ ਹੈ ਜੀ ਕੁਛ ਸਰਵਿਸਿਸ ਤੇ ਆਫ ਚੱਲ ਰਿਹਾ ਹੈਗਾ ਸੋ ਯੂ ਕੈਨ ਗ੍ਰੈਬ ਦਿਸ ਡੀਲ ਥੈਂਕ ਯੂ ਸੋ ਮਚ ਭਾਜੀ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ ਬਿਲਕੁਲ ਜੀ ਥੈਂਕ ਯੂ ਸੋ ਮਚ ਸੋ ਨਾਲ ਦੀ ਨਾਲ ਜਿਹੜਾ ਹੈ ਜੀ ਪ੍ਰੋਗਰਾਮ ਤੇ ਜਿਹੜਾ ਜੀ ਸਾਨੂੰ ਕਾਲਸ ਵੀ ਆ ਰਹੀਆਂ ਹੈਗੀਆਂ ਸੋ ਜੇ ਕਿਸੇ ਦੀ ਕਾਲ ਮਿਸ ਆਊਟ ਹੋ ਜਾਂਦੀ ਆ ਆਈ ਐਮ ਸੋ ਸੋਰੀ ਆਪਾਂ ਜਿਹੜੇ ਜੀ ਦੁਬਾਰਾ ਤੁਹਾਡੇ ਨਾਲ ਗੱਲਬਾਤ ਜਿਹੜੀ ਜੀ ਕਰ ਲਵਾਂਗੇ ਜਾਂ ਤੁਸੀਂ ਰੇਡੀਓ ਤੋਂ ਬਾਅਦ ਵੀ ਮੈਨੂੰ ਕਾਲ ਕਰ ਲਿਓ ਤੇ ਨਾਲ ਦੀ ਨਾਲ ਨੋਬਲ ਫਰੈਸ਼ ਫੂਡ ਵਾਲਿਆਂ ਦਾ ਵੀ ਮੈਸੇਜ ਮੈਂ ਜਿਹੜਾ ਜੀ ਤੁਹਾਨੂੰ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਸਸਤੀ ਗਰੋਸਰੀ ਲੈਣੀ ਆ ਤੁਸੀਂ ਨੋਬਲ ਫਰੈਸ਼ ਫੂਡ ਤੇ ਜਿਹੜਾ ਜੀ ਪਹੁੰਚ ਸਕਦੇ ਦੋ ਲੋਕੇਸ਼ਨ ਤੋਂ ਤੁਹਾਨੂੰ ਇਸ ਟਾਈਮ ਜਿਹੜਾ ਜੀ ਸਰਵ ਕਰ ਰਹੇ ਹੈਗੇ ਆ ਪਹਿਲੀ ਲੋਕੇਸ਼ਨ 20 ਗਿਲਗਮ ਡਰਾਈਵ ਦੂਜੀ ਲੋਕੇਸ਼ਨ 2945 ਸੈਂਡਲਵੁੱਡ ਪਾਰਕਵੇ ਤੇ ਹੈਗੀ ਆ ਜੀ ਸੋ ਲਾਉਣਾ ਇੱਕ ਪਿਆਰਾ ਜਿਹਾ ਗੀਤ ਮਨਤ ਨੂਰ ਜੀ ਦੀ ਆਵਾਜ਼ ਦੇ ਵਿੱਚ ਜਿਹੜਾ ਕਿ ਇਸ ਵਾਰੀ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਨੇ

0: ਬਿਲਕੁਲ ਜੀ, ਬਹੁਤ ਸਵਾਗਤ ਹੈ ਇੱਕ ਵਾਰੀ ਤੁਹਾਡਾ ਸਾਰਿਆਂ ਦਾ। ਤੇ ਸਾਨੂੰ ਜਿਹੜਾ ਹੈ ਜੀ ਇੱਕ ਸਪੈਸ਼ਲ ਗਾਣੇ ਦੀ ਰਿਕੁਐਸਟ ਵੀ ਜਿਹੜੀ ਹੈ ਜੀ ਪਹੁੰਚ ਚੁੱਕੀ ਹੈ। ਟੇਕ ਪੁਰੇਵਾਲ ਭਾਜੀ ਨੇ ਸਾਨੂੰ ਇੱਕ ਬੜੇ ਪਿਆਰੇ ਦੀ ਗੀਤ ਦੀ ਰਿਕੁਐਸਟ, ਆਪਾਂ ਬਹੁਤ ਜਲਦੀ ਉਹਨਾਂ ਦਾ ਗੀਤ ਵੀ ਜਿਹੜਾ ਜੀ ਸੁਣਾਵਾਂਗੇ। ਨਾਲ ਦੀ ਨਾਲ ਸਾਨੂੰ ਰੂਪ ਜੀ ਦਾ ਵੀ ਮੈਸੇਜ ਜਿਹੜਾ ਜੀ ਪਹੁੰਚ ਚੁੱਕਿਆ ਹੈਗਾ ਆ। ਉਹਨਾਂ ਨੇ ਵੀ ਇੱਕ ਜਿਹੜਾ ਹੈ ਜੀ ਗੀਤ ਦੀ ਫਰਮਾਇਸ਼ ਕੀਤੀ ਆ, ਲੌਂਗ ਗਵਾਈਆਂ। ਬਿਲਕੁਲ ਜੀ, ਤੀਆਂ ਦਾ ਮੇਲਾ 21 ਜੂਨ ਫਿਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਆ। ਸੋ ਬਿਲਕੁਲ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਉਦਾਂ ਦੀ ਵਾਈਵ ਜਿਹੜੀ ਜੀ ਪ੍ਰੋਗਰਾਮ ਦੇ ਵਿੱਚ ਰੱਖੀਏ, ਕਿਉਂਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵਾਰੀ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਹੈ। 23 ਸਾਲ ਜਿਹੜੇ ਜੀ ਪਿਛਲੇ ਸਾਲ ਹੋ ਗਏ ਸੀਗੇ ਪੂਰੇ, ਸੋ ਇਸ ਵਾਰੀ 24ਵੇਂ ਸਾਲ ਦਾ ਆਪਾਂ ਕੁਛ ਜਿਹੜਾ ਜੀ ਡਿਫਰੈਂਟ ਵੀ ਕਰਾਂਗੇ। ਉਦਾਂ ਸਾਡਾ ਮਦਰਸ ਡੇ ਤੇ ਹੁੰਦਾ ਹੈ ਹਰ ਸਾਲ, ਬਟ ਐਤਕੀ ਡਿਊ ਟੂ ਸਮ ਰੀਜ਼ਨਸ ਆਪਾਂ ਨੂੰ ਥੋੜਾ ਜਿਹੜਾ ਜੀ ਡਿਲੇ ਕਰਨਾ ਪਿਆ, ਬਟ ਆਪਾਂ ਜਿਹੜਾ ਜੀ ਕਰ ਜ਼ਰੂਰ ਰਹੇ ਹੈਗੇ ਹਾਂ। ਸੋ ਬਹੁਤ ਸਾਰੇ ਜਿਹੜੇ ਜੀ ਕਲਾਕਾਰ ਪਹੁੰਚ ਰਹੇ, ਜਿੱਥੇ ਕਿ ਮੰਨਤ ਨੂਰ, ਮਾਸਟਰ ਸਲੀਮ, ਹਰਜੀਤ ਹਰਮਨ, ਨਾਲ ਦੀ ਨਾਲ ਜਿਹੜਾ ਹੈ ਜੀ ਸੁਦੇਸ਼ ਕੁਮਾਰੀ, ਐਂਡ ਨਾਲ ਦੀ ਨਾਲ ਜਿਹੜਾ ਜੀ ਮਿੱਕੀ ਸਿੰਘ ਵੀ ਪਰਫਾਰਮ ਕਰਨ ਲਈ ਪਹੁੰਚ ਰਹੇ। ਸੋ ਬਹੁਤ ਜਿਹੜਾ ਜੀ ਇੰਟਰਟੇਨਮੈਂਟ ਹੋਣੀ, ਦੇਰ ਵਿਲ ਬੀ ਲੋਟ ਆਫ ਇੰਟਰਟੇਨਮੈਂਟ ਐਂਡ ਬਹੁਤ ਸਾਰਾ ਜਿਹੜਾ ਹੈ ਜੀ ਗਿਫਟ। ਸਪੈਸ਼ਲੀ ਜਿਹੜਾ ਮੈਂ ਤੁਹਾਨੂੰ ਦੱਸ ਦਵਾਂ ਕਿ ਟਰਕਿਸ਼ ਏਅਰਲਾਈਨ ਵੱਲੋਂ ਜਿਹੜੀ ਜੀ ਰਿਟਰਨ ਟਿਕਟ ਕੱਢੀ ਜਾਣੀ ਆ ਉੱਥੇ, ਨਾਲ ਦੀ ਨਾਲ ਸ਼ੇਰ ਆਟੇ ਵੱਲੋਂ ਜਿਹੜਾ ਹੈ ਜੀ ਸੋਨੇ ਦੇ ਬਿਸਕਿਟ ਜਿਹੜੇ ਜੀ ਕੱਢੇ ਜਾਣੇ ਹੈਗੇ ਆ। ਔਰ ਹੁਣੇ ਸਾਡੇ ਸਟੂਡੀਓ ਦੇ ਵਿੱਚ ਇੱਕ ਸਾਡੇ ਵੈਂਡਰ ਆਏ ਸੀਗੇ, ਉਹਨਾਂ ਨੇ ਜਿਹੜਾ ਹੈ ਜੀ ਡਾਇਮੰਡ ਦੇ ਸਟੱਡਸ ਕੱਢਣੇ ਆ, ਜਿਹੜੇ ਕਿ ਆਪਾਂ ਏਅਰਿੰਗਸ ਹੁੰਦੇ ਆ, ਉਹ ਵੀ ਉਹਨਾਂ ਨੇ ਜਿਹੜੇ ਜੀ ਉੱਥੇ ਕੱਢਣੇ ਹੈਗੇ ਆ। ਨਾਲ ਦੀ ਨਾਲ ਸਿੰਗਾਪੁਰ ਜਵੈਲਰਸ ਵੱਲੋਂ ਤੁਹਾਨੂੰ ਕੁਛ ਜਿਹੜੇ ਜੀ ਸੋਨੇ ਦੇ ਗਿਫਟ ਹੋਣਗੇ। ਬੋਲੀਆਂ ਦਾ ਰਾਊਂਡ ਵੀ ਜਿਹੜਾ ਜੀ ਉੱਥੇ ਹੋਣਾ ਆ। ਬੋਲੀਆਂ ਦਾ ਰਾਊਂਡ ਜਿਹੜਾ ਜੀ ਆਪਾਂ 12 ਤੋਂ ਲੈ ਕੇ 12:30 ਤੱਕ ਉੱਥੇ ਪਹਿਲਾਂ ਕਰਾਂਗੇ। ਉਹਦੇ ਵਿੱਚ ਆਪਾਂ ਕੁਛ ਜਿਹੜੇ ਜੀ ਗਿਫਟਸ ਦੇਣੇ ਆ, ਜਿਹੜਾ ਵਧੀਆ ਬੋਲੀ ਜਿਹੜਾ ਜੀ ਪਾਊਗਾ। ਸੋ ਤੁਸੀਂ ਆਪਣੀ ਇੱਕ ਇੱਕ ਬੋਲੀ ਜਿਹੜੀ ਜੀ ਤਿਆਰ ਕਰਕੇ, ਸਾਰੀਆਂ ਜਿੰਨੀਆਂ ਮਾਵਾਂ ਭੈਣਾਂ ਸਾਨੂੰ ਸੁਣ ਰਹੀਆਂ ਉਹ ਤਿਆਰ ਕਰਕੇ ਆ ਸਕਦੇ ਆ। ਔਰ ਜਿਨ੍ਹਾਂ ਨੇ ਇਹ ਮੇਲਾ ਦੇਖਿਆ ਹੈ ਉਹਨਾਂ ਨੂੰ ਆਲਰੇਡੀ ਪਤਾ ਹੈ ਕਿ ਮੇਲੇ ਦੀ ਜਿਹੜੀ ਜੀ ਸ਼ਾਨ ਕਿੰਨੀ ਜ਼ਿਆਦਾ ਵੱਡੀ ਹੈਗੀ ਆ। ਟਿਕਟ $30 ਦੀ ਜਿਹੜੀ ਜੀ ਰੈਗੂਲਰ ਟਿਕਟ ਸਿਰਫ ਔਰ ਸਿਰਫ $30 ਦੀ ਹੈਗੀ ਆ। ਤੁਸੀਂ ਜਿਹੜੀ ਹੈ ਜੀ ਪਰਚੇਸ ਕਰ ਸਕਦੇ ਆ megastarevents.com ਤੋਂ, megastarevents.com ਤੋਂ ਜਿਹੜੀ ਹੈ ਜੀ ਤੁਸੀਂ ਇਹ ਟਿਕਟਸ ਲੈ ਸਕਦੇ ਹੈਗੇ ਆ। $30 ਐਡਵਾਂਸ ਬੁਕਿੰਗ ਇਸ ਟਾਈਮ ਚੱਲ ਰਹੀ ਹੈਗੀ ਆ ਜੀ, ਬਚ ਇਹ ਮਹਿੰਗੀ ਵੀ ਹੋ ਸਕਦੀ ਆ। ਔਰ ਨਾਲ ਦੀ ਨਾਲ ਜੇ ਤੁਸੀਂ ਲੈਣੀ ਆ VVIP ਜਾਂ VIP, ਉਹ ਹੈਗੀ ਆ $100 ਤੇ $50, ਉਹ ਸਾਡੇ ਆਫਿਸ ਦੇ ਵਿੱਚੋਂ ਹੀ ਮਿਲੂਗੀ। ਸਾਨੂੰ ਕਾਲ ਕਰਕੇ, ਕੰਟੈਕਟ ਕਰਕੇ ਆਪਣੀ ਟਿਕਟ ਰਖਵਾ ਲਓ। 9057990999 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈਗੀ ਆ। ਔਰ ਨਾਲ ਨਾਲ ਜਿਹੜਾ ਜੀ ਮੈਂ ਦੱਸ ਦਵਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਅਸੀਂ ਜਿਹੜਾ ਜੀ ਪੇਸ਼ ਕਰ ਰਹੇ ਹੈ ਕਿ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਜਿਹੜਾ ਜੀ ਤੁਹਾਡਾ ਪੂਰਾ ਪੂਰਾ ਸਾਥ ਅੰਜਮ ਕੁਰੇਸ਼ੀ ਜੀ ਦਿੰਦੇ ਹੈਗੇ ਆ। ਔਰ ਆਪਣੀ ਫੀਸ ਵੀ ਸਰ ਤੁਹਾਡਾ ਕਲੇਮ ਪੂਰਾ ਹੋਣ ਦੇ ਬਾਅਦ ਲੈਂਦੇ ਆ। ਨੰਬਰ 4165700157 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਹੈਗੇ ਆ। ਪੀਜ਼ਾ ਡਿਪੂ, ਬਿਲਕੁਲ ਜੀ ਪੀਜ਼ਾ ਡਿਪੂ ਵੱਲ ਦਾ ਵੀ ਮੈਂ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਦੱਸ ਦਵਾਂ ਕਿ ਪੀਜ਼ਾ ਡਿਪੂ ਜਿਹੜਾ ਜੀ ਇਸ ਟਾਈਮ 30 ਜੂਨ ਤੱਕ ਜਿਹੜਾ ਜੀ ਉਹਨਾਂ ਨੇ ਇੱਕ ਕੰਟੈਸਟ ਕੱਢਿਆ ਆ, ਜਿਹਦੇ ਵਿੱਚ ਕਿ ਤੁਸੀਂ ਪੀਜ਼ਾ ਪਰਚੇਸ ਕਰੋ ਆਨਲਾਈਨ ਤੇ ਜਿਹੜਾ ਜੀ ਲੱਕੀ ਡਰਾਅ ਦੇ ਵਿੱਚ ਆਪਣਾ ਨਾਮ ਪਾ ਦਿਓ। ਉਹਨਾਂ ਨੇ ਗੋਲਡ ਟਿਕਟ ਜਿਹੜੀਆਂ ਜੀ ਕੱਢਣੀਆਂ ਹੈਗੀਆਂ ਆ ਵੰਡਰਲੈਂਡ ਦੀਆਂ, ਕਿਉਂਕਿ ਪਹਿਲਾਂ ਉਹਨਾਂ ਨੇ ਜਿਹੜਾ ਜੀ ਕਰਨ ਔਜਲਾ ਦੇ ਸ਼ੋਅ ਦੀਆਂ ਕੱਢੀਆਂ ਸੀ, ਫਿਰ ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਕੱਢੀਆਂ ਸੀ, ਤੇ ਹੁਣ ਉਹਨਾਂ ਨੇ ਜਿਹੜਾ ਜੀ ਵੰਡਰਲੈਂਡ ਦੀਆਂ ਜਿਹੜੀਆਂ ਜੀ ਟਿਕਟਾਂ ਕੱਢਣੀਆਂ ਆ। ਸੋ ਉਹਨਾਂ ਦੇ ਨਾਲ ਵੀ ਜਿਹੜੀ ਜੀ ਤੁਸੀਂ ਜਾ ਕੇ ਆਰਡਰ ਪਲੇਸ ਕਰ ਸਕਦੇ ਆ। ਨਾਲ ਦੀ ਨਾਲ ਜਿਹੜਾ ਜੀ ਮੁਕੇਸ਼ ਚੌਹਾਨ, ਜਿਹੜਾ ਕਿ ਮੋਰਗੇਜ ਦੀ ਦੁਨੀਆਂ ਦੇ ਵਿੱਚ ਇੱਕ ਕਾਫੀ ਜਿਹੜਾ ਜੀ ਵੱਡਾ ਨਾਮ ਹੈਗਾ ਆ, ਤੇ ਤੁਸੀਂ ਫਰਸਟ ਮੋਰਗੇਜ ਕਰਾਉਣੀ ਆ, ਜਾਂ ਤੁਹਾਡੀ ਮਿਸਡ ਮੰਥਲੀ ਮੋਰਗੇਜ ਹੋ ਚੁੱਕੀ ਹੈਗੀ ਆ, ਜਾਂ ਤੁਹਾਨੂੰ ਲੋਨ ਦੀ ਲੋੜ ਪੈ ਗਈ ਆ, ਜਾਂ ਤੁਹਾਡੇ ਕ੍ਰੈਡਿਟ ਕਾਰਡ ਜਿਹੜੇ ਆ ਜੀ ਲੋਨਸ ਬਹੁਤ ਜ਼ਿਆਦਾ ਹੋ ਚੁੱਕੇ ਆ, ਤੇ ਤੁਸੀਂ ਉਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਆ। ਔਰ ਨਾਲ ਦੀ ਨਾਲ ਮੈਨੂੰ ਹੁਣੇ ਇੱਕ ਮੈਸੇਜ ਆਇਆ, ਪੁੱਛ ਰਿਹਾ ਕਿ ਟਿਕਟ ਆਪਾਂ ਕਿੱਥੋਂ ਲੈ ਸਕਦੇ ਹਾਂ। ਦੇਖੋ ਜੀ, ਟਿਕਟਸ ਦਾ ਲਿੰਕ ਸਾਡੀ ਵਤਨੋ ਦੂਰ ਦੇ ਇੰਸਟਾਗ੍ਰਾਮ ਤੇ ਟਿਕਟੋਕ ਤੇ ਹਰ ਜਗ੍ਹਾ ਜਿਹੜਾ ਜੀ ਇਹ ਲਿੰਕ ਅਵੇਲੇਬਲ ਹੈਗਾ ਆ, megastarevents.com ਤੇ ਜਿਹੜੀ ਅਸੀਂ ਪੋਸਟ ਵੀ ਪਾ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਲਿੰਕ ਜਿਹੜਾ ਜੀ ਸ਼ੇਅਰ ਕਰ ਰਹੇ ਹੈਗੇ ਹਾਂ। ਸਟਿਲ ਜੇ ਤੁਹਾਨੂੰ ਜਿਹੜਾ ਜੀ ਲਿੰਕ ਨਹੀਂ ਪਤਾ ਲੱਗ ਰਿਹਾ, ਸਾਡੇ ਆਫਿਸ ਦੇ ਵਿੱਚ ਕਾਲ ਕਰ ਲਓ 9057990999 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰਕੇ ਸਾਡੇ ਤੋਂ ਇਹ ਲਿੰਕ ਲੈ ਸਕਦੇ ਆ। ਸਟਾਲ ਰਿਲੇਟਡ ਇਨਕੁਆਇਰੀਜ਼ ਮੈਂ ਦੱਸ ਦਵਾਂ ਕਿ ਸਟਾਲਸ ਲਈ ਜਿਹੜਾ ਜੀ ਸਟਾਲ ਸਾਡੇ ਬਹੁਤ ਜਲਦੀ ਸੋਲਡ ਆਊਟ ਹੋ ਰਹੇ ਹੈਗੇ ਆ। ਸੋ ਤੁਹਾਡਾ ਵੀ ਕੋਈ ਬਿਜ਼ਨਸ ਹੈਗਾ ਜਿਹੜਾ ਤੁਸੀਂ ਜਿਹੜਾ ਜੀ ਉੱਥੇ ਸ਼ੋਕੇਸ ਕਰਨਾ ਚਾਹੁੰਦੇ ਆ, ਭਾਵੇਂ ਤੁਸੀਂ ਜਵੈਲਰੀ ਦਾ ਕਰਦੇ ਆ, ਭਾਵੇਂ ਤੁਸੀਂ ਬੱਚਿਆਂ ਦੇ ਕੱਪੜਿਆਂ ਦਾ, ਬੈੱਡ ਸ਼ੀਟਸ ਦਾ, ਕੋਈ ਵੀ ਜਿਹੜੇ ਜੀ ਸਾਡੀਆਂ ਭੈਣਾਂ ਸਟਾਲਸ ਲਾਉਂਦੀਆਂ ਹੈਗੀਆਂ, ਉਹ ਸਾਨੂੰ ਰੀਚ ਆਊਟ ਇਸੇ ਨੰਬਰ ਤੇ ਕਰ ਸਕਦੇ ਆ 9057990999 ਤੇ ਸਾਡੀ ਲਾਈਨ ਜਿਹੜੀ ਹੈ ਜੀ ਇਸ ਟਾਈਮ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਆ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਆ।
1: ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਸਵਾਗਤ, ਸਾਡੇ ਲਿਸਨਰਸ ਦਾ ਵੀ ਸਵਾਗਤ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਤੇ ਕਿਰਨ ਜੀ, ਤਿਆਰੀਆਂ ਤੀਆਂ ਦੀਆਂ ਜ਼ੋਰਾਂ ਸ਼ੋਰਾਂ ਤੇ ਨੇ?
0: ਜੀ ਬਿਲਕੁਲ, ਫੁੱਲ ਔਨ ਤਿਆਰੀ ਜਿਹੜੀ ਜੀ ਇਸ ਟਾਈਮ ਚੱਲ ਰਹੀ ਹੈ, ਕਿਉਂਕਿ ਰੇਡੀਓ ਹੁਣ ਤੁਸੀਂ ਸਮਝ ਸਕਦੇ, ਕੱਲ ਵੀ ਮੈਂ ਰੇਡੀਓ ਤੇ ਕੱਲੇ ਸੀ ਤੇ ਅੱਜ ਵੀ, ਤੇ ਭਾਜੀ ਜਿਹੜੇ ਜੀ ਤਿਆਰੀਆਂ ਦੇ ਵਿੱਚ ਇਸ ਟਾਈਮ ਫੁੱਲ ਔਨ ਬਿਜ਼ੀ ਨੇ
1: ਜੀ। ਸੋ ਇੱਧਰ ਵੀ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਹੁੰਮ ਹੁਮਾ ਕੇ ਚੱਲ ਰਹੀਆਂ ਨੇ ਜੀ। ਜਿੱਦਾਂ ਅਸੀਂ ਪਹਿਲਾਂ ਵੀ ਆਪਣੇ ਲਿਸਨਰਸ ਨੂੰ ਇੱਧਰ ਦੀ ਜਿਹੜੀ ਅਪਡੇਟ ਦਿੱਤੀ ਕਿ ਆਰਟਿਸਟ ਕੁਝ ਨਵਿਆਂ ਗੀਤਾਂ ਦੀ ਤਿਆਰੀ ਕਰ ਰਹੇ ਨੇ, ਤੇ ਮੈਨੂੰ ਪਤਾ ਹੈ ਕਿ ਕੱਲ ਮੈਂ ਸਟੂਡੀਓ ਦੇ ਵਿੱਚ ਚਾਹੇ ਗੱਲ ਨਹੀਂ ਕਰ ਪਾਈ, ਪਰ ਮੈਂ ਪ੍ਰੋਗਰਾਮ ਸੁਣਿਆ, ਬਹੁਤ ਵਧੀਆ ਪ੍ਰੋਗਰਾਮ ਸੀ, ਔਰ ਕੱਲ ਵੀ ਆਰਟਿਸਟ ਜਿਹੜੇ ਸੀਗੇ ਪਹੁੰਚੇ ਹੋਏ ਸੀ, ਚਾਹੇ ਉਹ ਆਪਣੀ ਕਿਸੇ ਪ੍ਰਮੋਸ਼ਨ ਦੇ ਲਈ ਪਹੁੰਚੇ ਹੋਏ ਸੀ, ਪਰ ਤੀਆਂ ਦੇ ਮੇਲੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਆਫਟਰ ਸ਼ੋਅ ਵੀ ਖੂਬ ਹੋਈਆਂ, ਤੇ ਉਹ ਰੀਲਸ ਅਪਡੇਟਸ ਜਿਹੜੀਆਂ ਨੇ ਮੈਂ ਇੰਸਟਾਗ੍ਰਾਮ ਤੇ ਆਪਣੇ ਫੇਸਬੁੱਕ ਪੇਜ ਤੇ ਹੁਣੇ ਹੀ ਦੇਖ ਰਹੀ ਸੀ, ਤਾਂ ਮੈਂ ਦੱਸ ਰਹੀ ਸੀ ਨਾਲ ਦੀਆਂ ਆਪਣੇ ਫਰੈਂਡ ਸਰਕਲ ਨੂੰ ਕਿ ਕਿੰਨਾ ਰੌਣਕਾਂ ਭਰਿਆ ਮਾਹੌਲ ਹੁੰਦਾ ਹੈ ਉੱਥੇ, ਪੂਰਾ ਤੀਆਂ ਦਾ ਮੇਲਾ ਜਿਹੜਾ ਜਦੋਂ ਵੀ ਹੁੰਦਾ ਹੈ, ਤੇ ਸਟੂਡੀਓ ਦੇ ਵਿੱਚ ਕਿਵੇਂ ਰੌਣਕਾਂ ਲੱਗਦੀਆਂ ਨੇ, ਔਰ ਦਿਨ ਵੀ ਕਿਵੇਂ ਸਾਡੇ ਤੀਆਂ ਵਾਂਗੂ ਲੱਗਦੇ ਨੇ, ਔਰ 21 ਜੂਨ ਕਹਿਣ ਨੂੰ ਲੱਗਦਾ 21 ਜੂਨ, ਪਰ ਦਿਨ ਕਿੰਨੇ ਜਲਦੀ ਜਾ ਰਹੇ ਨੇ, ਔਰ ਪੱਕਾ ਵੀ ਨਹੀਂ ਲੱਗਣਾ ਕਿ ਉਹ ਤੀਆਂ ਦਾ ਦਿਨ ਜਿਹੜਾ ਹੈ ਕਦੋਂ ਨਜ਼ਦੀਕ ਆ ਗਿਆ।
0: ਬਿਲਕੁਲ ਜੀ ਬਿਲਕੁਲ, ਤੀਆਂ ਦਾ ਮੇਲਾ ਜਿਹੜਾ ਜੀ 21 ਜੂਨ ਐਤਵਾਰ ਹੈਗਾ ਆ, ਸੰਡੇ ਦਾ ਦਿਨ ਹੈਗਾ ਹੈ, ਮੋਸਟਲੀ ਸਾਰਿਆਂ ਨੂੰ ਜਿਹੜਾ ਜੀ ਸੰਡੇ ਨੂੰ ਆਫ ਹੀ ਹੁੰਦਾ ਹੈ, ਬਹੁਤ ਸਾਰੇ ਕਲਾਕਾਰ ਜਿਹੜੇ ਜੀ ਪਰਫਾਰਮ ਕਰਨ ਪਹੁੰਚ ਰਹੇ ਆ। ਪੀਅਰਸਨ ਕਨਵੈਨਸ਼ਨ ਸੈਂਟਰ, ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਰੋਡ ਐਂਡ ਸਟੀਲਸ ਦਾ ਜਿਹੜਾ ਜੀ ਇਹ ਹੈਗਾ ਆ ਇੰਟਰਸੈਕਸ਼ਨ। ਸੋ ਨਾਲ ਦੀ ਨਾਲ ਮੈਨੂੰ ਕਮਲ ਜੀ ਦਾ ਵੀ ਮੈਸੇਜ ਪਹੁੰਚ ਚੁੱਕਿਆ ਹੈ, ਉਹ ਕਹਿੰਦੇ ਉਹ ਲਿੰਕ ਮੰਗ ਰਹੇ, ਸੋ ਕਮਲ ਜੀ ਥੋੜਾ ਜਿਹਾ ਵੇਟ ਪਲੀਜ਼ ਕਰਿਓ, ਮੈਂ ਤੁਹਾਨੂੰ ਹੁਣੀ ਲਿੰਕ ਜਿਹੜਾ ਜੀ ਟਿਕਟਸ ਦਾ ਪ੍ਰੋਵਾਈਡ ਕਰ ਦਿੰਦੀ ਹਾਂ। ਸੋ ਸਟੇ ਟਿਊਨ ਫੋਰ ਮੋਰ ਇਨਫੋਰਮੇਸ਼ਨ ਔਨ ਤੀਆਂ, ਤੇ ਕੀ ਪਤਾ ਜਿਹੜਾ ਜੀ ਅੱਜ ਅਸੀਂ ਇੱਕ ਹੋਰ ਸਿੰਗਰ ਜਿਹੜਾ ਜੀ ਤੀਆਂ ਦੇ ਲਈ ਅਨਾਊਂਸ ਕਰਦੀ ਹੈ, ਬਟ ਉਹਦੇ ਤੋਂ ਪਹਿਲਾਂ ਜਿਹੜੀ ਆ ਜੀ ਸਾਡੀ ਲਾਈਨ ਮੁਕੇਸ਼ ਚੌਹਾਨ ਜੀ ਦੇ ਨਾਲ ਜੁੜ ਚੁੱਕੀ ਹੈ, ਜਿਹੜਾ ਕਿ ਮੋਰਗੇਜ ਦੇ ਵਿੱਚ ਜਿਹੜਾ ਜੀ ਤੁਹਾਡਾ ਸਾਥ ਦਿੰਦੇ। ਤੀਆਂ ਤਾਂ ਚਲੋ ਆਪਾਂ ਦੇਖਣੇ ਹੀ ਦੇਖਣੇ ਆ, ਨਾਲ ਦੀ ਨਾਲ ਜਿਹੜਾ ਜੀ ਆਪਾਂ ਆਪਣੇ ਘਰਾਂ ਨੂੰ ਵੀ ਜਿਹੜਾ ਜੀ ਪ੍ਰੋਪਰਲੀ ਮੇਨਟੇਨ ਕਰਕੇ ਰੱਖਣਾ ਆ, ਆਪਣੇ ਲੋਨਸ ਨੂੰ ਪ੍ਰੋਪਰਲੀ ਜਿਹੜਾ ਜੀ ਬੈਲੈਂਸ ਕਰਨਾ ਆ, ਤੇ ਉਹਦੇ ਲਈ ਮੁਕੇਸ਼ ਚੌਹਾਨ ਜੀ ਦੀ ਐਕਸਪਰਟੀਜ਼ ਤੁਹਾਡੀ ਜਿਹੜੀ ਜੀ ਪ੍ਰੋਪਰਲੀ ਪੂਰੇ ਤਰੀਕੇ ਨਾਲ ਹੈਲਪ ਕਰ ਸਕਦੀ ਆ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ।
2: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਕਿਰਨ ਜੀ, ਆਪਕੋ ਹਮਾਰੀ ਸਾਰੀ ਟੀਮ ਕੋ ਹੈਪੀ ਫ੍ਰਾਈਡੇ, ਔਰ ਆਪਕੋ ਜੋ ਮੇਲਾ ਕਰਵਾ ਰਹੇ ਹੋ ਅਕੇਲੇ ਅਕੇਲੇ ਟਿਕਟ ਕਬ ਦੇ ਰਹੇ ਹੋ ਹਮੇ?
0: ਬਿਲਕੁਲ ਜੀ, ਬਹੁਤ ਜਲਦੀ ਆਪਕੋ ਟਿਕਟ ਮਿਲ ਜਾਏਗੀ, ਬਟ ਦ ਥਿੰਗ ਇਜ਼ ਕਿ ਓਨਲੀ ਲੇਡੀਜ਼ ਕੈਨ ਕਮ।
2: ਓਹ ਅੱਛਾ, ਐਸਾ ਖਵਾਤੀਨ ਕਾ ਪ੍ਰੋਗਰਾਮ ਹੈ ਯੇ?
0: ਯਾ ਸੋ ਯੋਰ ਫੈਮਿਲੀ ਕੈਨ ਕਮ ਟੂ, ਆਪਕੀ ਫੈਮਿਲੀ ਆ ਸਕਤੀ ਹੈ?
2: ਆਫ ਕੋਰਸ, ਮਾਈ ਡਾਟਰ ਐਂਡ ਮਾਈ ਫੈਮਿਲੀ ਆਫ ਕੋਰਸ ਲਵ ਟੂ ਜੁਆਇਨ।
0: Yes.
2: Or I can see a lot of excitement going on.
0: ਜੀ ਬਿਲਕੁਲ ਜੀ, ਬਿਕਾਜ਼ ਆ ਰੇਡੀਓ ਗਾਟ ਬਿਜ਼ੀ, ਹਨਾ, ਬਹੁਤ ਸਾਰੇ ਸਿੰਗਰਸ ਵੀ ਰੇਡੀਓ ਪੇ ਆ ਰਹੇ, ਐਂਡ ਦੈਨ ਵੀ ਹੈਵ ਟੂ ਡੂ ਸਮ ਇੰਟਰਵਿਊਜ਼ ਟੂ, ਸੋ ਇਟ ਵਾਸ ਬਿਜ਼ੀ, ਬਟ ਨਾਓ ਵੀਅਰ ਬੈਕ, ਰਾਈਟ? ਸੋ ਅੱਜ ਮੈਂ ਆਪਸੇ ਥੋੜੀ ਸੀ ਜੋ ਹੈ ਮੋਰਗੇਜ ਸੰਬੰਧੀ ਜੋ ਹੈ ਗੱਲਬਾਤ ਕਰਾਂਗੇ। ਅੱਛਾ, ਆਪਕੀ ਇੱਕ ਟੈਗ ਲਾਈਨ ਹੈ, ਕਹਤੇ ਕਿ ਮੋਰਗੇਜ ਅਬ ਆਸਾਨ ਹੈ, ਡੋਂਟ ਵਰੀ, ਮੁਕੇਸ਼ ਚੌਹਾਨ ਹੈ। ਆਈ ਰੀਅਲੀ ਲਾਈਕ ਦੈਟ ਲਾਈਨ,
2: ਕਿਉਂਕਿ
0: ਆਸਾਨ ਤਾਂ ਬਿਲਕੁਲ ਹੋ ਜਾਏਗੀ, ਕਿਉਂਕਿ ਆਪ ਇਤਨੇ ਟਾਈਮ ਸੇ ਇੱਕ ਤਾਂ ਇਸ ਫੀਲਡ ਮੇ ਕਾਮ ਕਰ ਰਹੇ, ਐਂਡ ਰੀਅਲੀ ਜਬ ਵੀ ਮੈਂ ਦੇਖਤੀ ਹੂੰ ਬਹੁਤ ਕਲੀਅਰ ਕੱਟ ਐਡਵਾਈਸ ਦੇਤੇ ਹੈ, ਰਾਈਟ? ਯੂ ਨੈਵਰ ਥਾਟ ਆਫ ਬੀਂਗ ਯੂਜ਼ਿੰਗ ਯੂ ਨੋ ਸ਼ਾਰਟਕਟਸ ਐਂਡ ਆਲ ਦੈਟ, ਸੋ ਦਿਸ ਇਜ਼ ਸਮਥਿੰਗ ਆਈ ਰੀਅਲੀ ਲਾਈਕਡ ਅਬਾਊਟ ਯੂ।
2: Thank you so much, Kiran ji. Actually, to be honest with you, thank you once again for inviting me. Aur actually pata hai kya hota hai, finances main samajhta hu aap doctor bhi ban jayenge, aap engineer ban jayenge agar aapko paise sambhalne ki kala nahi hai aapke paas, right?
0: Jee.
2: If you don't know how to manage the finances, wo achhe achhe cheeze barbaad ho jati hai. You cannot hold off, chahe aap ghar palace bana lo, chahe aap, aur sabse important baat hai ki right advice. Agar mujhe koi cheez nahi pata, I would rather prefer not to advise. ਹੈ ਨਾ? ਸੋ ਆਪਕੋ ਯੇ ਇੰਪੋਰਟੈਂਟ ਨਹੀਂ ਕਿਆ ਪਤਾ, ਯੇ ਪਤਾ ਹੋਣਾ ਚਾਹੀਏ ਕਿਸਕੋ ਕਿਆ ਪਤਾ ਹੈ।
0: ਜੀ,
2: ਅਗਰ ਮੈਨੂੰ ਪਤਾ ਹੈ ਕਿ ਕਿਰਨ ਜੀ ਔਰ ਸੁਖੀ ਪਾਜੀ ਦਾ ਬੈਸਟ ਆਲ ਜੇ, ਆਈ ਵੁਡ ਸੁਜੈਸਟ ਯੂ ਗਾਈਸ, ਰਾਈਟ? ਸੋ ਦੈਟਸ ਦ ਆਈ ਥਿੰਕ ਦੈਟਸ ਹਾਊ ਦ ਵਰਲਡ ਸ਼ੁਡ ਬੀ।
0: ਬਿਲਕੁਲ ਜੀ। ਸੋ ਅੱਛਾ ਮੁਕੇਸ਼ ਜੀ, ਆਜ ਮੈਂ ਆਪਸੇ ਇੱਕ ਸਵਾਲ ਹੈ ਕਿ ਆਪਕੀ ਐਡਵਾਈਸ ਕਿਆ ਹੈ ਰਿਨਿਊਵਲ ਕੋ ਲੈ ਕੇ, ਐਂਡ ਹਾਊ ਯੂ ਕੈਨ ਹੈਲਪ ਦੈਮ? ਅੱਛਾ, ਅਗਰ ਕੋਈ ਸਪੈਸ਼ਲੀ ਅੱਜ ਕੱਲ ਇਕਨੋਮੀ ਟਾਈਮ ਵੀ ਨੋ ਕਿ ਬਹੁਤ ਹਾਰਡ ਹੈ, ਰਾਈਟ? ਇਟਸ ਹਾਰਡ ਫਾਰ ਈਚ ਐਂਡ ਐਵਰੀ ਫੈਮਿਲੀ ਟੂ ਸਰਵਾਈਵ, ਰਾਈਟ? ਸੋ ਅਗਰ ਕਿਸੇ ਕੋ ਅਰਲੀ ਰਿਨਿਊਵਲ ਵੀ ਚਾਹੀਏ, ਤਾਂ ਹਾਊ ਯੂ ਕੈਨ ਹੈਲਪ ਦੈਮ?
2: ਦੇਖੇ, ਦੋ ਆਪਸ਼ਨ ਹੈ, ਕਿਸੀ ਕਾ ਰਿਨਿਊਵਲ ਵਿਦਇਨ 3 ਟੂ 6 ਮੰਥ ਆ ਰਹਾ ਹੈ, ਤਾਂ ਬੈਂਕ ਆਟੋਮੈਟਿਕਲੀ ਗਿਵਸ ਦੀ ਰਿਨਿਊਵਲ ਆਫਰ, ਰਾਈਟ? पहली चीज है, पहले अगर काफी मुझे कॉल्स आती हैं किरण जी के सर हमारा रेट क्या है, तो वो पहले बैंक से चेक ही नहीं करते हैं, वो विद इन सिक्स मंथ एक्टिवेट हो जाता है मोस्ट ऑफ द बैंक, राइट। तो अपने बैंक से चेक करें, अगर आप साथ में शॉप अराउंड करें, देखें नॉन नेसेसरी कि जो आपको ऑफर मिला है ब्लाइंडली डू नॉट साइन इट, डोंट साइन इट, यू शॉप अराउंड विद अदर लैंडर्स के क्या आपको रेट मिल रहा है, छोटा सा रेट भी कुछ आपको हजारों डॉलर बचा सकते हैं, है ना। तो दूसरी बात, इसके अलावा आपका रिन्यूअल अगर छह महीने के बाद भी है, एक साल के बाद भी है, अर्ली रिन्यू कराना चाह रहे हैं, बैंक से पेनल्टी करें, अगर पेनल्टी छोटी मोटी है दो तीन हजार डॉलर की, आपके डेट्स अगर एक दो लाख डॉलर के हैं, आई वुड सजेस्ट टू पे ऑफ योर डेट्स। पहली बात है, देखें इकोनॉमी स्लो डाउन है, बहुत सारी चीजें इकोनॉमी के बारे में बातचीत हो रही है कि वी आर इन अ काइंड ऑफ है ना टेक्निकल रिसेशन, राइट। बट टेक्निकल रिसेशन मेरे हिसाब से ये होता है कि आप और हमारे फाइनेंसेस कहाँ हैं, आपके और मेरे फाइनेंसेस हिले हुए, दैट इज द प्रॉब्लम। आपके मेरे फाइनेंसेस हिलने नहीं चाहिए। आपको ये सजेशन है मेरी कि देखें आप रीफाइनेंस, रिन्यूअल इज एन अपॉर्चुनिटी फॉर यू गाइस। उसमें आपके क्रेडिट कार्ड डेट्स हैं, सेकंड मॉर्गेज है, बिजनेस स्लो डाउन है, सेल्फ एम्प्लॉयड हो आप, काम स्लो चल रहा है, घर में सिकनेस है और किसी एक की जॉब नहीं रही, तो उस सिचुएशन में आप पहले से तैयारी करें, तीन छह महीने पहले किसी भी मेरी तरह प्रोफेशनल को रीच आउट करें और टॉक अबाउट हाउ यू कैन सेव टू टू थ्री थाउजेंड डॉलर अ मंथ। मैंने अभी इतनी सारी मॉर्गेजेस करी हैं, हर क्लाइंट को मिनिमम 1500 से डॉलर से लेके 4000 डॉलर तक की सेविंग मैंने उनके फाइनेंसेस में मंथ ऑन मंथ करके आई हैव डन इट, राइट। तो ये देखें बड़ी अमाउंट, आई एम नॉट द गॉड बट आई एम हियर टू गिव यू राइट एडवाइस, ठीक है। मैं आपको ये बता सकता हूँ, अगर मैं नहीं कर पाया आई वुड से नो टू यू, ओके। दूसरी बात ये कि आप आपके जो भी फाइनेंस, जो अर्ली रिन्यूअल की बात करिए, अगर एक अगले साल भी रिन्यूअल है, पेनल्टी बैंक से चेक करें। स्टिल यू आर कंफ्यूज रिन्यूअल के बारे में, वेरिएबल रेट लें, फिक्स रेट लें, क्या अच्छा है, मॉर्गेज अगर आपके डेट्स कंसोलिडेशन में फायदा है या नुकसान है आपको, तो वो सारी चीजें आप मुझसे फोन में ही बात कर सकते हैं, इन पर्सन मिलना चाहे इन पर्सन मिले। द मोस्ट इंपॉर्टेंट थिंग, रिन्यूअल इज एन अपॉर्चुनिटी फॉर यू गाइज, डू नॉट मिस दिस, क्योंकि इसके बाद अगर आप लॉक करेंगे फिर आपको पेनल्टी पड़ेगी, फायदा नहीं है, राइट। इट्स बेटर टू टेक एडवांटेज राइट नाउ। अगर आपको कोई भी कंफ्यूजन है, क्लैरिटी चाहिए, गिव मी अ कॉल, दिस इज मुकेश चौहान, आई एम हियर इन मिसिसागा, माय ऑफिस, माय डायरेक्ट नंबर इज 6475127000।
0: बिल्कुल। अच्छा मुकेश जी, जब मैंने स्टार्टिंग में बोला था कि ठीक है अगर आपको जो है लो इनकम है और आपकी फाइनेंशियल सिचुएशन इज रियली टफ, राइट, एंड आपके पास मोर्गेज पे करने के लिए भी फंड्स इस टाइम नहीं है या आपकी जॉब जो है चली गई है एंड यू हैव मिस्ड द मोर्गेज पेमेंट्स, सो हाउ यू कैन हेल्प देम?
2: लोग है ना प्राइवेट मॉर्गेज के नाम सुनते ही डर जाते हैं एक्चुअली किरण जी, है ना। प्राइवेट मॉर्गेज का जैसे जिक्र करते हैं, उसकी रीजन भी बहुत कॉमन ही है, क्योंकि प्राइवेट मॉर्गेज का रेट ज्यादा होता है
0: जी,
2: फी ज्यादा होती है। ऐसा नहीं है, देखें सिचुएशन बेस है, अगर आप यहाँ से कहीं पर मॉन्ट्रियल जा रहे हो, दूर रास्ते पे जा रहे हो और रास्ते में गाड़ी खराब हो जाएगी, वो गाड़ी छोड़ोगे नहीं, यू विल नॉट लीव द कार, यू विल फिक्स इट एट एनी कॉस्ट। प्राइवेट मॉर्गेज इज अ सोल्यूशन फॉर योर प्रॉब्लम, राइट। डू नॉट गेट मैरिड विद प्राइवेट मॉर्गेज, शॉर्ट टर्म के ले लीजिए, तीन महीने से एक साल के ले लीजिए, आपके सीआरए के ड्यूज हैं, आपका लो क्रेडिट है, आपको बच्चों के स्टडीज के लिए पैसे चाहिए, अपना क्रेडिट फिक्स कराएं। हमारे पास एक क्लाइंट आया था 480 क्रेडिट स्कोर के बाद, नाउ विद इन फोर मंथ हिज क्रेडिट इज नाउ 630, राइट। सो देखें कितनी इंप्रूवमेंट आए आफ्टर पेइंग ऑल द डेट्स, और विद इन टू मंथ्स वी विल मूव दैट मॉर्गेज टू द बैंक साइड। तो मैं आपको, ये सोल्यूशन है, इज द प्राइवेट फाइनेंसिंग इज अ सोल्यूशन। द मोस्ट इंपॉर्टेंट थिंग, जब आप प्राइवेट मॉर्गेज लें तो ये याद रखें कोई पेनल्टी नहीं लगनी चाहिए वाइल यू एग्जिट, दैट इज इम्पॉर्टेंट। आई नो मेनी सेल्फ एम्प्लॉयड पीपल, ट्रक ड्राइवर, इमिग्रेशन वाले सुन रहे हैं मैनू, तो कोई भी आप इंडस्ट्री में हो, आप इस निकलना चाह रहे हैं झंझट से, मॉर्गेज पेमेंट मिस करिए दो महीने की तीन महीने की, कैश फ्लो का प्रॉब्लम है, पैसों का इशू है, गिव मी अ शॉट, पहले मैं घर की वैल्यू चेक करके बताऊंगा आपके घर की वैल्यू क्या है विदाउट एनी कॉस्ट, देन वील गो फॉर अप्रेजल, उसके बाद फिर फंडिंग जो भी अरेंज करके है मैं आपको दूंगा, सो यू कैन कम आउट ऑफ द सिचुएशन। डू नॉट होल्ड इट योर सेल्फ, पहले ही डैमेज होने से पहले रीच आउट करें, मॉर्गेज पेमेंट मिस नहीं करें, अगर हो गई है स्टिल गिव मी अ कॉल, आई एम हियर टू हेल्प यू. वंस अगेन दिस इज मुकेश चौहान, मॉर्गेज ब्रोकर फ्रॉम मॉर्गेज डिलीजन. नंबर टू कॉल मी 647-512-7000. किरण जी वंस अगेन बहुत बहुत धन्यवाद. हैप्पी फ्राइडे
0: जी. मुकेश जी बहुत बहुत शुक्रिया. बिल्कुल जी मुकेश जी दे नाल गलबात देखो जी तुसी कर सकते हैं 647-512-7000 ते बड़ा आसान जेड़ा जी नंबर है और पूरे तरीके नाल जेड़ी जी तुहाडी मदद करके देंगे. और नाल दी नाल जिथे कीतियां दे मेले दी जानकारी मैं एक बारी होर तुहाडे नाल सारे नाल सांझी कर दवां जी. जे तुसी लेट रेडियो चालू कीता है, तियां दा मेला जेड़ा जी 21 जून नूं जेड़ा जी संडे नूं इस जून दे विच जेड़ा जी कुछ हफ्ते जेड़े जी 2 हफ्ते रह गए आ पीयरसन कन्वेंशन सेंटर दे विच होण जा रहा. पीयरसन कन्वेंशन सेंटर 21 जून एतवार नूं. ते जे तुसी लैणा चाहुंदे आ टिकट ते टिकट जेड़ी आ जी रेगुलर प्राइस टिकट दा $30 दा इंक्लूडिंग टैक्स आ, कोई भी एडिशनल फीस नहीं हैगी आ. जे तुसी लैणा चाहुंदे आ VVIP ते ओहदी प्राइस या $100, ते जे लेना या VIP ते ओदी हैगी आ $50. VVIP ते VIP टिकट्स जेड़ियां है जी साडे कोल इन्नियां ज्यादा नहीं हैगियां. सो जे तुसी लेना चाहुंदे आ ते फटाफट सानू कॉन्टैक्ट कर सकदे आ. जे तुसी रेगुलर लेने आ ते आपां तुहानू जेड़ा जी लिंक सेंड कर दिंदे आ. नंबर साडा 9057990999 ते जेड़ी है जी तुसी साडे नाल गलबात कर सकदे आ. और सिंगर्स जेड़े जी परफॉर्म करन लई पहुंच रहे, असी टाइम टू टाइम अनाउंस जेड़े जी करदे रहने, जिहदे विच किसे तुहानू दस चुके कि मन्नत नूर जी पहुंच रहे, सुदेश कुमारी पहुंच रहे ने, मास्टर सलीम पहुंच रहे ने, हरजीत हरमन पहुंच रहे ने, नाल दी नाल जड़ा है जी मिकी सिंह भी परफॉर्म करने लई पहुंच रहे ने. और बिल्कुल जी आजो सारे मिलके जड़े जी तियां मनाने 21 जून. और जिते कि मैं दस्या कि सुदेश कुमारी जी काफी लंबे टाइम बाद जड़ा जी वापस एक बारी लास्ट पहली बारी उन्होंने ਤੀਆਂ ਦੇ ਮੇਲੇ ਤੇ ਹੀ ਗਾਇਆ ਸੀਗਾ ਜਿਹੜਾ ਸੀ ਏ ਸੈਂਟਰ ਦੇ ਵਿੱਚ ਹੋਇਆ ਸੀਗਾ. ਤੇ ਐਤਕੀ ਸਾਡਾ ਵੈਨਿਊ ਜਿਹੜਾ ਜੀ ਚੇਂਜ ਆ, ਬਟ ਫਿਰ ਸੁਦੇਸ਼ ਕੁਮਾਰੀ ਜੀ ਜਿਹੜਾ ਜੀ ਪਹੁੰਚ ਰਹੇ ਹੈਗੇ ਆ 24ਵੇਂ ਸਾਲ ਦੇ ਤੀਆਂ ਦੇ ਮੇਲੇ ਤੇ. ਸੋ ਇੱਕ ਪਿਆਰਾ ਜਿਹਾ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ, ਤੇ ਉਹਦੇ ਬਾਅਦ ਜਿਹੜੀ ਜੀ ਮੈਂ ਅਗਲੀ ਗੱਲਬਾਤ ਕਰੂੰਗੀ.

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6674924040, 6474294040। ਟਿੱਕਾ ਜੰਕਸ਼ਨ ਬ੍ਰੈਂਪਟਨ।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: एक लाइफ है जिससे लव है,
6: ये कहते मुझसे सब है,
7: अरे एक घर है जिसका ड्रीम है।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਦੇ ਟੌਪ ਟੌਪਿੰਗਸ ਨਾਨ ਸਟਾਪ
0: यारों के साथ टशन या फैमिली के साथ करना हो जशन ढाबा ऑन द फॉल जाए टेस्ट का वादा और चॉइस भी ज्यादा
4: दिल्ली वाला बटर चिकन रोगन जोश सोया चाम बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
0: 905-358-0864 Dhaba on the Falls.
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nandaji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nandaji 647-822-9607 647-822-9607
6: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
7: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
6: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
8: नोबेल फ्रेश फूड शहर विच इको रंगा पै गया टॉप क्वालिटी ते लो लो प्राइसा विच नोबेल फ्रेश फूड फेर नंबर ले गया आटा दाल चावल आले सब्जी ते दूध क्यों सब मिलेगा नोबेल फ्रेश फूड 2945 सैंडलवुड पार्कवे ईस्ट दूसरी लोकेशन 20 गिलिंगहम ड्राइव इन ब्रैम्पटन फोन 2898010566 नोबेल फ्रेश फूड
9: ਬਿਲਕੁਲ ਜੀ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਵਤਨ ਦੂਰ ਤੇ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ ਐਂਡ ਥੈਂਕ ਯੂ ਸੋ ਮਚ ਗਾਈਜ਼ ਫਾਰ ਯੋਰ ਮੈਸੇਜਸ ਐਂਡ ਬਿਲਕੁਲ ਜੀ ਜਿਨ੍ਹਾਂ ਦੇ ਗਾਣੇ ਰਹਿ ਗਏ ਹੈਗੇ ਆ ਕੁਛ ਕੁ ਟਾਈਮ ਮੇਰੇ ਕੋਲ ਹੈਗਾ ਮੈਂ ਉਹ ਮੀਨ ਟਾਈਮ ਤੇ ਜਿਹੜਾ ਜੀ ਤੁਹਾਡੇ ਗਾਣੇ ਗੀਤ ਸੰਗੀਤ ਜ਼ਰੂਰ ਲਾ ਕੇ ਜਿਹੜੇ ਜੀ ਸੁਣਾ ਕੇ ਜਾਵਾਂਗੇ ਸੋ ਸਾਡੇ ਨਾਲ ਜਿਹੜੇ ਜੀ ਇੱਕ ਵਾਰੀ ਫੇਸ ਰਾਜਨ ਜੀ ਪਹੁੰਚ ਗਏ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਬਹੁਤ ਬਹੁਤ ਸਵਾਗਤ ਹੈ
10: ਬਹੁਤ ਬਹੁਤ ਧੰਨਵਾਦ ਜੀ ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਿਓ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਇਸ ਵੀਕਐਂਡ ਉੱਤੇ ਸਾਡੇ ਕੋਲ ਡਾਕਟਰ ਅੱਜ ਫਰਾਈਡੇ ਨੂੰ ਸ਼ਾਮੀ 4 ਵਜੇ ਤੋਂ ਲੈ ਕੇ ਤਕਰੀਬਨ 7:30 ਵਜੇ ਤੱਕ ਅਵੇਲੇਬਲ ਨੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਾਡੇ ਕੋਲ ਡਾਕਟਰ ਜਿਹੜੇ ਜੀ ਸਵੇਰੇ 10 ਵਜੇ ਤੋਂ ਲੈ ਕੇ ਤਕਰੀਬਨ 1-1.5 ਵਜੇ ਤੱਕ ਰਹਿਣਗੇ ਤੁਸੀਂ ਇਹਨਾਂ ਸਮੇਂ ਦੇ ਦੌਰਾਨ ਆਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888 ਕਿਰਨ ਜੀ ਕਈ ਵਾਰੀ ਸਾਡੇ ਸਰੋਤ ਹੁੰਦੇ ਨੇ ਜਿਹੜੇ ਵੀਕਐਂਡ ਦੇ ਉੱਤੇ ਬਿਜ਼ੀ ਹੁੰਦੇ ਨੇ ਤੇ ਚਾਹੁੰਦੇ ਨੇ ਕਿ ਵੀਕਡੇਜ਼ ਦੇ ਵਿੱਚ ਡਾਕਟਰ ਮਿਲ ਜਾਏ ਤੇ ਉਹਨਾਂ ਵਾਸਤੇ ਸਪੈਸ਼ਲੀ ਅਸੀਂ ਟਿਊਜ਼ਡੇ ਦਾ ਦਿਨ ਰੱਖਿਆ ਜੀ ਟਿਊਜ਼ਡੇ ਸ਼ਾਮ ਨੂੰ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ ਸੋ ਉਹਨਾਂ ਦਿਨਾਂ 'ਚ ਵੀ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਔਰ ਜਿਹੜਾ ਸਾਡਾ ਇੱਥੇ ਆਈ ਐਗਜ਼ਾਮ ਹੁੰਦਾ ਹੈ ਪੂਰਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਹੁੰਦਾ ਜਿਹਦੇ 'ਚ ਵਿਜ਼ਨ ਚੈੱਕ ਹੁੰਦੀ ਹੈ ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ ਤੇ ਜਿਵੇਂ ਅਸੀਂ ਆਪਣੇ ਸਰੋਤਿਆਂ ਨੂੰ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ ਕਿ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਲੇਟੈਸਟ ਇਕਵਿਪਮੈਂਟ ਹੈਗੇ ਨੇ ਜਿਹਦੇ ਨਾਲ ਅਸੀਂ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਕਰਦੇ ਹਾਂ ਜੀ ਸੋ ਜਿਹੜੀਆਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਇਹਦਾ ਰਿਜ਼ਲਟ ਵੀ ਜਿਹੜਾ ਆਉਂਦਾ ਜੀ ਇਹ ਡਿਜੀਟਲੀ ਇੱਕ ਸਕਰੀਨ ਦੇ ਉੱਤੇ ਆਉਂਦਾ ਜਿਹੜਾ ਕਿ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸਮਝਾਉਂਦੇ ਹਾਂ ਕਿ ਅੱਖ ਦੇ ਵਿੱਚ ਜਿਹੜੀ ਵੀ ਕੋਈ ਪ੍ਰੋਬਲਮ ਚੱਲਦੀ ਹੈ ਉਹ ਕੀ ਚੱਲਦੀ ਹੈ ਤੇ ਉਹਦਾ ਕੀ ਹੱਲ ਹੈ ਸੋ ਇਦਾਂ ਦਾ ਤੁਸੀਂ ਡਿਟੇਲਡ ਐਗਜ਼ਾਮ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905 460-88-88 ਤੇ ਨਾਲ ਦੀ ਨਾਲ ਜਿਨ੍ਹਾਂ ਨੇ ਵਧੀਆ ਬ੍ਰਾਂਡਡ ਫਰੇਮਸ ਜਾਂ ਬ੍ਰਾਂਡਡ ਸਨ ਗਲਾਸਿਸ ਲੈਣੀਆਂ ਨੇ ਤੇ ਦੱਸਦੇ ਜਾਈਏ ਕਿ ਗੁੱਚੀ ਦੇ, ਪ੍ਰਾਡਾ ਦੇ, ਟੋਮ ਫੋਰਡ ਦੇ, ਟਿਫਨੀ ਦੇ, ਬੈਲਸੀਆਗਾ ਦੇ, ਇਹ ਸਾਰੇ ਦੇ ਸਾਰੇ ਵਧੀਆ ਬ੍ਰਾਂਡਡ ਫਰੇਮਾਂ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਔਰ ਇਸੇ ਤਰ੍ਹਾਂ ਜੇ ਤੁਸੀਂ ਰੇਬਨ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਫਿਰ ਅਰਮਾਨੀ ਦੇ ਜਾਂ ਫਿਰ ਮਾਈਕਲ ਕੋਸ ਦੇ, ਕੇਜ ਸਪੇਡ ਦੇ, ਮਾਰਕ ਜੇਕਬ ਦੇ ਜਾਂ ਫਿਰ ਕੋਚ ਦੇ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਸਭ ਤੋਂ ਵਧੀਆ ਡੀਲ ਹੈ ਜਿਹਦੇ ਵਿੱਚ ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਪੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਫਲੈਟ 75% ਡਿਸਕਾਊਂਟ ਕਰਕੇ ਦਿੱਤੇ ਜਾ ਰਹੇ ਨੇ। ਸੋ ਸਾਰੇ ਹੀ ਸਾਡੇ ਭੈਣ ਭਰਾ ਜਿਹੜੇ ਇਹ ਡੀਲਾਂ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਪੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-88-88। ਸਾਡਾ ਸਟੋਰ ਅੱਜ ਸ਼ਾਮ ਦੇ 7 ਵਜੇ ਤੱਕ ਖੁੱਲਾ ਜੀ, ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਾ ਹੈ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਜੀ ਕੋਈ ਵੀ ਜਾਣਕਾਰੀ ਲਈ 905-460-88-88, 905-460-88-88।
9: ਬਹੁਤ ਬਹੁਤ ਸ਼ੁਕਰੀਆ ਰਾਜਨੀਤ ਜੀ। ਸਰ ਬਿਲਕੁਲ ਜੀ, ਗੱਲਬਾਤ ਹੋ ਸਕਦੀ ਹੈ 905-460-88-88-905-460-88-88 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ ਸਪੈਕਸ ਐਕਸਪ੍ਰੈਸ ਦੇ ਨਾਲ। ਤੀਆਂ ਦੇ ਮੇਲੇ ਦੀ ਜਾਣਕਾਰੀ ਇੱਕ ਵਾਰੀ ਮੈਂ ਫੇਰ ਦੇ ਦਵਾਂ ਜੀ। 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24ਵੇਂ ਸਾਲ ਦੀ ਤੀਆਂ ਦਾ ਮੇਲਾ ਹੋਣ ਜਾ ਰਿਹਾ। ਬਹੁਤ ਸਾਰੇ ਕਲਾਕਾਰ ਜਿਹੜੇ ਜੀ ਪਹੁੰਚ ਰਹੇ, ਬਹੁਤ ਸਾਰੇ ਗਿਫਟ ਹੋਣੇ ਆ ਤੇ ਫਟਾਫਟ ਆਪਣੀ ਟਿਕਟ ਜਿਹੜੀ ਜੀ ਤੁਸੀਂ ਲੈ ਸਕਦੇ ਹਾਂ $30 ਦੀ ਹੀ ਜਿਹੜੀ ਜੀ ਟਿਕਟ ਆ megastarevents.com ਤੋਂ। ਦੇਖੋ ਜੀ $30 ਦੀ ਕੀਮਤ ਦੇ ਵਿੱਚ ਤੁਸੀਂ ਇੰਨੇ ਸਾਰੇ ਆਰਟਿਸਟ ਜਿਹੜੇ ਜੀ ਇੱਕ ਛੱਤ ਥੱਲੇ ਜਿਹੜੇ ਜੀ ਦੇਖ ਸਕਦੇ ਹਾਂ, ਗਿਫਟਸ ਵੀ ਹੋਣੇ ਆ। ਐਂਡ ਸਾਡੀ ਮੋਸਟਲੀ ਜਿਹੜੀਆਂ ਜੀ ਲੇਡੀਜ਼ ਆ ਉਹਨਾਂ ਨੂੰ ਪਤਾ ਹੈ ਵਤਨੋਂ ਦੂਰ ਦਾ ਤੀਆਂ ਦਾ ਮੇਲਾ ਜਿਹੜਾ ਹੈ ਜੀ ਕਿੰਨਾ ਵਧੀਆ ਹੁੰਦਾ, ਕਿੰਨਾ ਡਿਫਰੈਂਟ ਜਿਹੜਾ ਜੀ ਅਸੀਂ ਕਰਾਈਦਾ ਹੈਗਾ। ਸੋ ਫਟਾਫਟ ਪਹੁੰਚਣਾ ਆ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ 21 ਜੂਨ ਦਿਨ ਐਤਵਾਰ। ਸੋ ਨਾਲ ਦੀ ਨਾਲ ਜਿਹੜਾ ਜੀ ਸਾਡੇ ਨਾਲ ਇਸ ਟਾਈਮ ਹੋਮਿਓਪੈਥੀ ਦੇ ਜਿਹੜੇ ਜੀ ਡਾਕਟਰ ਅਬਰਾਰ ਹੁਸੈਨ ਪਹੁੰਚ ਚੁੱਕੇ ਨੇ। ਸੋ ਬਹੁਤ ਬਹੁਤ ਸਵਾਗਤ ਜੀ।
11: ਜੀ ਸਵਾਗਤ ਔਰ ਸਤਿ ਸ੍ਰੀ ਅਕਾਲ ਤਮਾਮ ਭੈਣ ਭਾਵ।
9: ਬਿਲਕੁਲ ਜੀ, ਔਰ ਅੱਜ ਤੁਸੀਂ ਕਿਸ ਚੀਜ਼ ਤੇ ਗੱਲਬਾਤ ਜਿਹੜੀ ਜੀ ਕਰੋਗੇ?
11: ਅੱਜ ਜਿਹੜਾ ਕਾਮਨ ਇਸ਼ੂ ਹੈ, ਖਵਾਤੀਨ ਦਾ ਵਜ਼ਨ ਵੱਧ ਜਾਂਦਾ ਔਰ ਉਹ ਸਮਝਦੀਆਂ ਕਿ ਡਾਇਟ ਅਸੀਂ ਨਹੀਂ ਕੰਟਰੋਲ ਕਰ ਰਹੇ, ਹਾਲਾਂਕਿ ਐਕਚੁਲੀ ਇਹਦਾ ਜਿਹੜਾ ਮਸਲਾ ਹੁੰਦਾ ਹੈ ਉਹ ਹਾਰਮੋਨਸ ਦੀ ਪ੍ਰੋਬਲਮ ਹੁੰਦੀ ਹੈ ਔਰ ਉਹਨਾਂ ਦੇ ਡਿਫਰੈਂਟ ਕਿਸਮ ਦੇ ਹਾਰਮੋਨਸ ਜਿਹੜੇ ਨੇ ਉਹ ਟੈਸਟ ਕਰਵਾ ਕੇ ਆਪਣੇ ਜਿਹੜੀ ਰਿਪੋਰਟ ਉਹ ਵੀ ਸਾਨੂੰ ਦਿਖਾਉਣ ਅਤੇ ਅਸੀਂ ਉਹਦੇ ਮੁਤਾਬਕ ਉਹਨਾਂ ਦੇ ਮਿਜ਼ਾਜ ਦੇ ਮੁਤਾਬਕ ਸਾਡੇ ਕੋਲ ਕੋਰਸ ਨੇ 2-3 ਕਿਸਮ ਦੇ ਜਿਹੜੇ ਅਸੀਂ ਪੂਰੇ ਕੈਨੇਡਾ 'ਚ ਡਾਕ ਦੇ ਜ਼ਰੀਏ ਵੀ ਭੇਜ ਸਕਦੇ ਹਾਂ। 1-2 ਕੁਸ਼ਚਨ ਦੇ ਉੱਤੇ ਡਿਫਰੈਂਟ ਕਿਸਮ ਦੇ ਨੁਸਖੇ ਜਿਹੜੇ ਨੇ ਉਹ ਕੀਤੇ ਜਾ ਸਕਦੇ ਆ। ਮਸੋ ਉਹਦੇ 'ਚ ਡਿਫਰੈਂਟ ਕਿਸਮ ਦੇ ਨੁਸਖੇ ਹੁੰਦੇ ਨੇ, ਹਰ ਮਰੀਜ਼ ਦਾ ਇੱਕ ਹੀ ਨੁਸਖਾ ਨਹੀਂ ਹੁੰਦਾ ਅਤੇ ਉਹਨੂੰ 1-2 ਸਵਾਲ 'ਤੇ ਜਿਹੜਾ ਅਸੀਂ ਉਹ ਫੈਸਲਾ ਕਰਕੇ ਡਿਸੀਜਨ ਕਰਕੇ ਉਹਨਾਂ ਦਾ ਨੁਸਖਾ ਜਿਹੜਾ ਰਾਈਟ ਨੁਸਖਾ ਬਣਦਾ ਉਹ ਉਹਨਾਂ ਨੂੰ ਦਿੱਤਾ ਜਾ ਸਕਦਾ। ਔਰ ਇਹਦੇ ਵਾਸਤੇ ਡਿਟੇਲ 'ਚ ਤੁਸੀਂ ਮੇਰਾ ਵੀਡੀਓ ਦੇਖਣਾ ਹੈ ਅਤੇ ਮੇਰਾ ਯੂਟਿਊਬ ਚੈਨਲ ਯਾਦ ਰੱਖੋ, @ ਜਿਹੜਾ ਈਮੇਲ 'ਚ ਲਿਖੀਦਾ ਉਹ ਸਾਈਨ ਹੁੰਦਾ, @ ਨੈਚੁਰਲ ਹੈਲਥ ਕੈਨੇਡਾ। ਅਤੇ ਇਹ ਮੇਰਾ ਯੂਟਿਊਬ ਦਾ ਚੈਨਲ ਹੈ ਔਰ ਤੁਸੀਂ ਇਹਦੇ 'ਤੇ ਡਿਟੇਲ ਵੀਡੀਓ ਦੇਖ ਸਕਦੇ ਹੋ ਇੱਥੇ, ਕਿਉਂਕਿ ਸ਼ੋਰਟ ਟਾਈਮ ਹੁੰਦਾ, ਜ਼ਿਆਦਾ ਤਫਸੀਲ ਬਿਆਨ ਨਹੀਂ ਕੀਤੀ ਜਾ ਸਕਦੀ। ਔਰ ਇਹਦੇ 'ਚ ਇਹਦੇ ਬਗੈਰ ਸਾਈਡ ਇਫੈਕਟ ਤੋਂ, ਬਗੈਰ ਕੈਮੀਕਲ ਤੋਂ, ਨਾ ਸਿਰਫ ਵਜ਼ਨ ਕੋਰਸ ਕਰਨ ਦੇ ਵਿੱਚ ਫੌਰੀ ਤੌਰ 'ਤੇ ਫਰਕ ਪੈਂਦਾ ਬਲਕਿ PCOS ਦਾ ਔਰ ਜਿਹੜੇ ਬਾਜ਼ ਖਵਾਤੀਨ ਦੇ ਚਿਹਰੇ 'ਤੇ ਬਾਲ ਆਉਣੇ ਸ਼ੁਰੂ ਹੋ ਜਾਂਦੇ ਜਿਹੜੇ ਬੁਰੇ ਲੱਗਦੇ ਨੇ ਉਹ ਵੀ ਨਾਰਮਲ ਹੋ ਜਾਂਦੇ ਨੇ, ਤੁਹਾਨੂੰ ਲੇਜ਼ਰ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੋਏਗੀ। ਔਰ ਜਿਹੜੇ ਵਜ਼ਨ ਘਟਣ ਤੋਂ ਬਾਅਦ ਅਗਰ ਕੋਈ ਰਿੰਕਲਸ ਬਣਨ ਦਾ ਖਤਰਾ, ਉਹ ਵੀ ਰਿੰਕਲਸ ਵੀ ਨਹੀਂ ਬਣਨਗੇ। ਤੁਸੀਂ ਮੇਰਾ ਨੰਬਰ ਨੋਟ ਕਰ ਲਓ, 437-421-7860।
9: ਬਿਲਕੁਲ ਜੀ, ਤੁਸੀਂ ਹੋਮਿਓਪੈਥੀ ਦੇ ਜਿਹੜਾ ਜੀ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਇਲਾਜ ਜਿਹੜਾ ਜੀ ਅਬਰਾਰ ਹੁਸੈਨ ਜੀ ਦੇ ਨਾਲ ਗੱਲਬਾਤ ਕਰਕੇ ਕਰਾ ਸਕਦੇ ਹੈਗੇ ਆ। ਨੰਬਰ 4374217860 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ। ਕਿਸੇ ਤਰੀਕੇ ਦਾ ਵੀ ਜੇ ਤੁਹਾਨੂੰ ਮਸਲਾ ਹੈਗਾ ਆ ਤੇ ਤੁਹਾਨੂੰ ਜਿਹੜਾ ਹੈ ਜੀ ਵਧੀਆ ਦੇਸੀ ਦਵਾਈਆਂ ਦੇ ਨਾਲ ਜਿਹੜਾ ਹੈ ਜੀ ਇਲਾਜ ਕਰਕੇ ਉਹਦਾ ਜਿਹੜਾ ਜੀ ਕਿਉਰ ਕੀਤਾ ਜਾ ਸਕਦਾ ਆ। 4374217860 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਸਾਡੇ ਕੋਲ ਕੁਛ ਕਮੈਂਟ ਜਿਹੜੇ ਜੀ ਹੋਰ ਬਚੇ ਹੈਗੇ ਆ, ਇੱਕ ਵਾਰੀ ਮੈਂ ਤੁਹਾਨੂੰ ਮੈਸੇਜ ਜਿਹੜਾ ਹੈ ਜੀ ਦਾ ਮਾਸਟਰ ਬਿਲਡ ਫੈਬ ਵਾਲਿਆਂ ਦਾ ਵੀ ਦੇ ਦੇਵਾਂ। ਤੁਸੀਂ ਘਰਾਂ ਦੇ ਬਾਹਰ ਜਿਹੜੇ ਜੀ ਲਗਜ਼ਰੀ ਆਊਟਡੋਰ ਕਿਚਨ ਬਣਵਾਉਣੀ ਹੈਗੀ ਆ, ਤੁਸੀਂ ਜਿਹੜੀ ਆ ਜੀ ਫੈਂਸਿਸ ਜਾਂ ਗੇਟਸ ਜਾਂ ਤੁਸੀਂ ਔਨਿੰਗ ਪੋਰਸ਼ ਕਵਰਸ ਕਰਾਉਣੇ ਆ ਐਂਡ ਜਾਂ ਤੁਸੀਂ ਬੇਸਮੈਂਟ ਵਿੰਡੋ ਕਵਰਸ ਕਰਾਉਣੇ ਆ ਜਾਂ ਤੁਸੀਂ ਸਨ ਰੂਮ ਬਣਵਾਉਣਾ ਹੈਗਾ ਆ ਜਾਂ ਤੁਸੀਂ ਬੇਸਮੈਂਟ ਸਟੇਅਰ ਕੈਨੋਪੀ ਕਸਟਮ ਐਲੀਵੇਸ਼ਨਸ ਕੁਛ ਵੀ ਕਰਾਉਣਾ ਚਾਹੁੰਦੇ ਆ, ਤੁਸੀਂ ਜਿਹੜਾ ਹੈ ਜੀ ਦਾ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਫੈਬਰੀਕੇਟਡ ਸਪਲਾਇਰ ਵੀ ਜਿਹੜੇ ਜੀ ਹੈਗੇ ਆ, ਮੇਡ ਇਨ ਕੈਨੇਡਾ ਇਹਨਾਂ ਦਾ ਜਿਹੜਾ ਜੀ ਪ੍ਰੋਡਕਟ ਹੈਗਾ ਆ। 4379552220 ਤੇ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। 4379552220 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਜਾਂਦੇ ਜਾਂਦੇ ਇੱਕ ਵਾਰੀ ਮੈਸੇਜ ਫੇ ਨੋਬਲ ਫਰੈਸ਼ ਫੂਡ ਵਾਲਿਆਂ ਦਾ ਦੇ ਦਈਏ। ਨੋਬਲ ਫਰੈਸ਼ ਫੂਡ ਤੇ ਜਿਹੜਾ ਜੀ ਤੁਸੀਂ ਵਧੀਆ ਜਿਹੜੀ ਜੀ ਗਰੋਸਰੀ ਦੀ ਖਰੀਦਦਾਰੀ ਕਰ ਸਕਦੇ ਹੋ, ਵਧੀਆ ਨਾਲ ਸਸਤੀ ਗਰੋਸਰੀ ਤੁਹਾਨੂੰ ਜਿਹੜਾ ਜੀ ਨੋਬਲ ਫਰੈਸ਼ ਫੂਡ ਤੋਂ ਮਿਲ ਸਕਦੀ ਆ। ਉਹਨਾਂ ਦੀ ਦੋ ਲੋਕੇਸ਼ਨਸ ਤੋਂ ਇਸ ਟਾਈਮ ਤੁਹਾਨੂੰ ਜਿਹੜਾ ਜੀ ਇਹ ਸਰਵ ਕਰ ਰਿਹਾ, 20 ਗਿਲਿਗਮ ਡਰਾਈਵ ਤੇ ਦੂਜੀ ਹੈਗੀ ਹੈ ਜੀ 2945 ਸੈਂਡਲਵੁੱਡ ਪਾਰਕਵੇ ਤੇ ਤੀਜੀ ਲੋਕੇਸ਼ਨ ਵੀ ਇਹਨਾਂ ਦੀ ਬਹੁਤ ਜਲਦੀ ਜਿਹੜੀ ਜੀ ਓਪਨ ਹੋਣ ਜਾ ਰਹੀ ਹੈ, ਉਹਦੀ ਵੀ ਜਾਣਕਾਰੀ ਆਪਾਂ ਤੁਹਾਨੂੰ ਦਿੰਦੇ ਰਹਾਂਗੇ। ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕੀਤਾ ਗਿਆ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਤੁਸੀਂ ਵਿਜ਼ਟਰ ਵੀਜ਼ਾ ਟਰੈਵਲ ਇੰਸ਼ੋਰੈਂਸ ਕਰਾਉਣੀ ਹੈਗੀ ਆ ਜਾਂ ਤੁਸੀਂ ਜਿਹੜਾ ਜੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਜਾਂ ਤੁਸੀਂ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ ਆ, ਹਰਪ੍ਰੀਤ ਸੈਣੀ ਜੀ ਦੇ ਨਾਲ ਕੀਤੀ ਜਾ ਸਕਦੀ ਆ। 4168176500 ਤੇ। ਸੋ ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਵਾਰੀ ਫੇਰ ਤੀਆਂ ਦਾ ਮੇਲਾ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ, ਬਹੁਤ ਸਾਰੇ ਜਿਹੜੇ ਜੀ ਗਿਫਟ ਤੁਹਾਡੇ ਲਈ ਅਸੀਂ ਜਿਹੜੇ ਜੀ ਤਿਆਰ ਕੀਤੇ ਹੋਏ ਆ। 12 ਤੋਂ ਲੈ ਕੇ 8 ਵਜੇ ਤੱਕ ਦਾ ਜਿਹੜਾ ਜੀ ਇਹ ਪ੍ਰੋਗਰਾਮ ਹੈਗਾ, ਤੁਸੀਂ ਜਿਹੜਾ ਜੀ ਟਾਈਮਲੀ ਪਹੁੰਚ ਜਾਣਾ ਤਾਂ ਕਿ ਤੁਸੀਂ ਆਪਣੀ ਸੀਟ ਰਾਖਵੀਂ ਕਰ ਸਕੋ, ਬੋਲੀਆਂ ਦੇ ਰਾਊਂਡ ਦੇ ਵਿੱਚ ਤੁਸੀਂ ਜਿਹੜਾ ਜੀ ਪਾਰਟੀਸਿਪੇਟ ਕਰ ਸਕੋ, ਜਿੱਥੇ ਕਿ ਸ਼ੇਅਰ ਆਟੇ ਵੱਲੋਂ ਜਿਹੜਾ ਜੀ ਸੋਨੇ ਦਾ ਬਿਸਕਿਟ ਫ੍ਰੀ ਦਿੱਤਾ ਜਾਣਾ, ਸੋਨੇ ਦਾ ਬਾਰ ਉਹਨਾਂ ਨੇ ਇੱਕ ਫ੍ਰੀ ਦੇਣਾ ਹੈ। ਨਾਲ ਦੀ ਨਾਲ ਟਰਕਿਸ਼ ਏਅਰਲਾਈਨ ਵੱਲੋਂ ਜਿਹੜੇ ਜੀ ਇੰਡੀਆ ਦੀ ਜਿਹੜੀ ਜੀ ਰਾਊਂਡ ਟ੍ਰਿਪ ਫ੍ਰੀ ਦਿੱਤੀ ਜਾਣੀ ਆ, ਆਈ ਮੀਨ ਉਹਨਾਂ ਨੇ ਰਾਊਂਡ ਇੱਕ ਜਿਹੜਾ ਜੀ ਲੱਕੀ ਡਰਾਅ ਦੇ ਵਿੱਚ ਕੱਢਣੀ ਹੈਗੀ ਹੈ ਇੰਡੀਆ ਦੀ ਰਾਊਂਡ ਟ੍ਰਿਪ ਫ੍ਰੀ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਸਿੰਗਾਪੁਰ ਜਵੈਲਰਸ ਵੱਲੋਂ ਵੀ ਬਹੁਤ ਸਾਰੇ ਜਿਹੜੇ ਜੀ ਸੋਨੇ ਦੇ ਗਿਫਟ ਹੋਣੇ ਆ। ਨਾਲ ਦੀ ਨਾਲ ਜਿਹੜਾ ਹੈ ਜੀ ਡਾਇਮੰਡ ਮੇਸਨਸ ਵੱਲੋਂ ਬਹੁਤ ਸਾਰੇ ਜਿਹੜੇ ਆ ਜੀ ਡਾਇਮੰਡ ਦੇ ਛੋਟੇ ਛੋਟੇ ਸਟੱਡਸ ਵੀ ਉਹਨਾਂ ਨੇ ਗਿਫਟ ਦੇਣੇ ਹੈਗੇ ਆ। ਇਲੈਕਟ੍ਰੋਨਿਕ ਦਾ ਸਮਾਨ ਵੀ ਤੁਹਾਨੂੰ ਜਿਹੜਾ ਜੀ ਮਿਲੂਗਾ। ਸੋ ਫਟਾਫਟ ਆ ਜਾਓ ਸਾਰੇ, ਪਹੁੰਚ ਮਿਲਦੇ ਹਾਂ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਟਿਕਟ ਲੈਣ ਲਈ megastarevents.com ਜਾਂ ਨੰਬਰ 9057990999 ਤੋਂ ਤੁਸੀਂ ਜਿਹੜੀ ਜੀ ਆਪਣੀ ਟਿਕਟ ਗੱਲਬਾਤ ਕਰਕੇ ਸਾਡੇ ਤੋਂ ਲੈ ਸਕਦੇ ਹਾਂ, ਅਸੀਂ ਲਿੰਕ ਤੁਹਾਨੂੰ ਜਿਹੜਾ ਜੀ ਪ੍ਰੋਵਾਈਡ ਕਰ ਦਾਂਗੇ।

0: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ ਅਤੇ ਮੈਂ ਕਰਕੇ ਹਾਰੇ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰਿੰਗ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਾਪਤ ਸੰਧੂ ਅਤੇ ਰੇਡੀਓ ਪ੍ਰੋਗਰਾਮ ਸਾਰਿੰਗ ਲੈ ਕੇ ਹਾਜ਼ਰ ਹੋ ਗਏ ਜੀ। ਸਟੂਡੀਓ ਦੇ ਘੜੀਆਂ ਦੇ ਮੁਤਾਬਕ 2:01 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 3 ਵਜੇ ਤੱਕ ਬਣਿਆ ਰਹਿਣਾ। ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਦੋਸਤ, ਮਿੱਤਰ, ਭੈਣਾਂ, ਭਰਾਵਾਂ ਅਤੇ ਰੱਬ ਵਰਗੇ ਬਜ਼ੁਰਗ ਅਤੇ ਸਾਡੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: दीदियाँ चांदी।
1: जी हाँ, चांदी के फैंसी सेट, चांदी की बैंगल्स और चांदी की पायल।
2: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
1: बर्तन और चांदी के किसी भी तरह का सामान लेने के लिए वन एंड ओनली सिल्वर हट
2: फोर एंड अवनीजर इंटरसेक्शन गुरुद्वारे बाई प्लाजा सिल्वर हट
1: 6473393521
2: 6473395 4525 अवनीजर रोड ब्रैम्पटन सिल्वर हट
3: मैं जिथे चलेंगा चलूंगी नाल तेरे वे टिकटा दो ले ले
4: लेनियां होन या चार बिजनेस ले जाना होवे या फिर घूमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो एयर टिकट्स इंश्योरेंस पासपोर्ट एंड वीजा सर्विस ओवी रीजनेबल प्राइसेस ते स्पेशल ट्रैवल पैकेजेस भी अवेलेबल ने कटारिया टूर एंड ट्रैवल 2883 डेरी रोड ईस्ट मिसिसागा कॉल 9056781200
5: ना किद्दा दी तैयारी
4: ओ जी मैं रसोई नो निगाह मारी देखिया ग्रोसरी मुक गई सारी ते फिर मैं बेस्ट एशियन ग्रोसर दी खिंच लई तैयारी
5: मेनू पता है आज ग्रोसरी दे नाल नाल आओ बारो खान पीन दी वारी क्योंकि इना कुल मिलदी है वैरायटी सारी
4: जी हां बेस्ट एशियन ग्रोसरी स्टोर जिथे ग्रोसरी ते रेस्टोरेंट दोनों ने जिथे तुहानू मिलेगा फिश गोट करी तंदूरी नान ते स्पेशल देसी स्टाइल पिज्जा फन सर्विस ही प्रोवाइड कर देने बेस्ट स्टेशन ग्रोसर इको प्लाजा विच तिन्नो ग्रोसरी देसी स्टाइल पिज़्ज़ा एंड रेस्टोरेंट कैम्ब्रिज कॉल 5196217744
6: जी सत श्री अकाल एक बार फिर स्वागत है रेडियो प्रोग्राम सारंग दे विच साडे नाल स्टूडियो दे विच बहुत चढ़दी कले वाली शख्सियतां भी बनिया हुई ने उन्हां नाल भी अगे जाके राबता करवावांगे और सब तो पहला दसी कि राजवीर बोपाराय जी अज पहुंचे हुए ने रेडियो प्रोग्राम सारंग दे करता तरता वो पहुंचे हुए ने लाइव ऑन लोकेशन यूनी ग्लोबल एडवाइजरी तो भी साडे नाल जुड़ चुके ने राजवीर भाई जी सत श्री अकाल की हाल चाल
7: बहुत बहुत प्यारी सत श्री अकाल भाई जी ठीक ठाक चढ़दी कला ते आवाज ठीक पहुंच रही है
6: बिल्कुल जी पूरी कड़कवें जी
7: बहुत बहुत धन्यवाद अज साडे स्टूडियो दे विच होर भी शख्सियतां जिहड़ियां पहुंचियां ने बाबा जी नाल भी गलबात की जाएगी सो जिथे प्रभु ने स्टूडियो साथ देणगे इथे लाइव लोकेशन ते साडी टीम है जिहड़ी ओह यूनी ग्लोबल ते पहुंची आ यूनी ग्लोबल तों सुरंजी भी साडे नाल सुरंजी जी एंड वेलकम सो मैं देख रहा सी कि तुसीं पूरे बिजी हो जदों मैं आया मैनूं लगदा कि हो गया मैनूं 35 मिंट आए नूं ते तुहाडा पूरे दा पूरा स्टाफ जिहड़ा हैगा ओह पूरा बिजी होया है किसे दी अप्रूवल आ रही है किसे दी कोई जेकर फाइल अड़ी हुई सी तां उहदियां तुसीं ओह सारियां फाइल चेक कर रहे हो ते किवें चल रहा कामकाज
8: ਹਾਂਜੀ ਸਰ ਵਧੀਆ ਚੱਲ ਰਿਹਾ ਸਰ ਸੋ ਅਪਰੂਵਲ ਆ ਰਹੀਆਂ ਨੇ ਫੰਡਿੰਗ ਆ ਰਹੀਆਂ ਨੇ ਕਲਾਇੰਟ ਦੀਆਂ ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਸੇ ਦੇ ਫੰਡ ਆਏ ਨੇ ਅੱਜ ਕਿਸੇ ਦੇ ਅਪਰੂਵਲ ਆਏ ਨੇ ਸੋ ਡਾਕੂਮੈਂਟੇਸ਼ਨ ਵੀ ਆਪਾਂ ਸਾਰੀ ਪੂਰੀ ਕਰਦੇ ਹਾਂ ਕੋਈ ਵੀ ਡਾਕੂਮੈਂਟੇਸ਼ਨ ਪੈਂਡਿੰਗ ਹੁੰਦੀ ਹੈ ਸਾਰੀਆਂ
7: ਆਹ ਫਾਈਲ ਇੱਕ ਕਿਸੇ ਦੀ ਪਈ ਹੈ ਮੇਰੇ ਕੋਲ 10ਵੀਂ ਦਾ ਸਰਟੀਫਿਕੇਟ ਹੈ ਜਾਂ 12ਵੀਂ ਦਾ ਸ਼ਾਇਦ 10ਵੀਂ 12ਵੀਂ ਦਾ ਹੀ ਹੋਣਾ
8: ਹਾਂਜੀ ਹਾਂਜੀ
7: ਤੇ ਪੰਜਾਬ ਸਕੂਲ ਸਿੱਖਿਆ ਬੋਰਡ ਇਹ ਲਿਖਿਆ ਹੋਇਆ ਬੜੇ ਚਿਰ ਬਾਅਦ ਦੇਖਿਆ ਵੀ ਸੋ ਅੱਛਾ ਖਾਸ ਤੌਰ ਤੇ ਡਾਕੂਮੈਂਟ ਕਿਹੜੇ ਚਾਹੀਦੇ ਨੇ ਤੁਹਾਨੂੰ
8: ਡਾਕੂਮੈਂਟੇਸ਼ਨ ਤੁਹਾਡੇ ਪੀਆਰ ਕਾਰਡ ਪੀਆਰ ਤੋਂ ਪੀਆਰ ਕਾਰਡ ਦੇ ਸਿਟੀਜ਼ਨ ਤੋਂ ਤੁਹਾਡਾ ਪਾਸਪੋਰਟ ਤੁਹਾਡੇ ਸਿਨ ਨੰਬਰ ਟੈਕਸ ਦੇ ਡਾਕੂਮੈਂਟ ਮੈਰਿਜ ਸਰਟੀਫਿਕੇਟ ਤੇ ਬੱਚਿਆਂ ਦੇ ਬਰਥ ਸਰਟੀਫਿਕੇਟ
7: ਅੱਛਾ ਬਸ ਇੰਨੇ ਚਾਹੀਦੇ
8: ਜਿਹੜੇ ਤੁਹਾਡੇ ਹੁੰਦੇ ਨੇ ਬਸ ਇਹੀ ਚਾਹੀਦੇ ਹੁੰਦੇ
7: ਹੋਰ ਡਾਕੂਮੈਂਟ ਤੋਂ ਬਿਨਾਂ ਕੋਈ ਨਹੀਂ
8: ਨਹੀਂ ਅਗਰ ਕੁਛ ਵੀ ਹੋਰ ਤੁਹਾਡਾ ਮੰਗਦੇ ਹੋ ਗਵਰਨਮੈਂਟ ਆਪਾਂ ਤੁਹਾਨੂੰ ਰਾਈਡਵੇ ਤੁਹਾਨੂੰ ਭੇਜ ਦਿੰਦਾ ਜੀ ਤੁਹਾਡੀ
7: ਅੱਛਾ ਜਿਹਨੇ ਪਹਿਲਾਂ ਲਿਆ ਹੋਵੇ ਇਹ ਉਹ ਦੁਬਾਰੇ ਲੈ ਸਕਦਾ
8: ਹਾਂਜੀ ਕਰ ਸਕਦੇ ਨੇ
7: ਕਿੰਨੀ ਕੁ ਵਾਰ ਕਰ ਸਕਦੇ ਆ
8: ਟੈਕ ਐਸ ਤੁਸੀਂ 4 ਟਾਈਮ ਕੋਰਸਿਸ
7: ਕਰ ਅੱਛਾ ਇਹ ਤੁਹਾਡੇ ਕੋਲ ਹੈਗੇ ਤਾਂ ਵੀ ਜਿਹੜੇ ਦੋ ਦੂਜੀ ਤੀਜੀ ਤੀਜੀ ਵਾਰ ਕਰ ਰਹੇ
8: ਆ ਸਰ ਤੁਹਾਨੂੰ ਜਿਹੜੀ ਗੱਲ ਕਰ ਰਹੀ ਸੀ ਕਿ ਉਹਨਾਂ ਦਾ ਸੈਕਿੰਡ ਟਾਈਮ ਨਹੀਂ
7: ਉਹਨਾਂ ਦਾ ਸੈਕਿੰਡ ਟਾਈਮ ਸੀਗਾ ਉਹਨਾਂ ਨੇ ਪਹਿਲਾਂ ਵੀ ਲਿਆ ਹੋਇਆ ਸੀਗਾ ਅੱਛਾ ਜਿਵੇਂ ਹੁਣ ਸੋਚ ਕਰੋ ਕਿ ਪਹਿਲਾਂ 70,000 ਮਿਲ ਗਿਆ ਫਿਰ ਸੈਕਿੰਡ ਈਅਰ ਦੇ ਵਿੱਚ ਫਿਰ ਦੁਬਾਰੇ ਉਹ ਲੈ ਸਕਦੇ ਆ ਜਾਂ 60,000 ਜਿੰਨੇ ਦਾ ਵੀ ਡਿਪੈਂਡ ਕਰਦਾ
8: ਡਿਪੈਂਡ ਕਰਦਾ ਵਾ ਇਨਕਮ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ ਉਸ ਬੇਸਿਸ ਦੇ ਉੱਤੇ ਹੀ ਤੁਹਾਨੂੰ ਮਿਲਣਾ ਹੁੰਦਾ
7: ਇਹ ਪੱਕੀ ਗੱਲ ਹੈ ਕਿ ਅਗਸਤ ਤੋਂ ਬਾਅਦ ਰੂਲ ਚੇਂਜ ਹੋ ਰਹੇ ਆ ਕਿ ਬਾਅਦ ਕਹਿ ਦਿੰਦੇ ਨੇ ਕਿ ਐਕਸਟੈਂਡ ਕਰਦੇ ਆ ਤੇ ਤੁਹਾਡੇ ਕੋਲ ਜਿਹੜੀਆਂ ਗਾਈਡਲਾਈਨਸ ਹੁਣ ਸਿਰਫ ਇਹੀ ਹੈ ਕਿ ਅਗਸਤ ਤੋਂ
8: ਸਾਡੇ ਕੋਲ ਹਾਂਜੀ ਉਹੀ ਹੈ ਕਿ ਹਾਂ ਅਗਸਤ ਤੋਂ ਚੇਂਜਸ ਹੋ ਹੀ ਰਹੇ ਨੇ
7: ਉਹ ਤਾਂ ਫਿਰ ਗ੍ਰਾਂਟ ਨਹੀਂ ਮਿਲਣੀ
8: ਗ੍ਰਾਂਟ ਨਹੀਂ ਮਿਲੇ ਕਿਉਂਕਿ ਕੈਲਕੂਲੇਟਰ ਆਲਰੇਡੀ ਚੇਂਜ ਹੋ ਚੁੱਕੇ ਨੇ
7: ਅੱਛਾ ਉਹ ਆਲਰੇਡੀ ਕਰਤੇ ਉਹਨਾਂ ਨੇ
8: ਹਾਂਜੀ ਆਲਰੇਡੀ ਸ਼ੋਅ ਹੋਣ ਲੱਗ ਗਿਆ ਕਿ ਅਗਸਤ ਤੋਂ ਬਾਅਦ ਕੀ ਕਿੰਨੀ ਫੰਡਿੰਗ ਹੋਏਗੀ ਲਾਈਕ ਸਿਰਫ ਲੋਨ ਹੀ ਆ ਰਿਹਾ ਹੈ
7: ਗ੍ਰਾਂਟ ਨਹੀਂ ਆ ਰਿਹਾ ਸੋ ਜਿਹੜੇ ਜਿਹੜੇ ਹੁਣ ਅਪਲਾਈ ਕਰਨਗੇ ਉਹਨਾਂ ਨੂੰ ਗ੍ਰਾਂਟ ਵੀ ਮਿਲ ਜਣੀ ਅੱਛਾ ਕੋਰਸ ਕਿਹੜੇ ਕਿਹੜੇ ਜੁਆਇਨ ਕਰ ਸਕਦੇ ਕੋਈ ਹੈ ਕੋਈ ਲਿਸਟ ਦੇ ਵਿੱਚ ਜਾਂ ਤੁਹਾਡੇ ਕੋਲ ਜਾਂ 4-5 ਕੋਰਸ ਜੇ ਆਪਾਂ ਮੇਨ
8: ਕੋਰਸ ਸਾਡੇ ਕੋਲ ਹੈਗਾ ਵਾ ਹਸਪਿਟੈਲਿਟੀ ਦਾ ਅਕਾਊਂਟਿੰਗ ਦਾ ਹੈਗਾ ਵਾ ਲੌਜਿਸਟਿਕ ਐਂਡ ਸਪਲਾਈ ਚੇਨ ਦਾ ਵੀ ਹੈ ਐਚਵੈਕ ਦਾ ਵੀ ਹੈ ਪੀਐਸਡਬਲਿਊ ਦਾ ਈਸੀਏ
7: ਜਿਹੜਾ ਜਿਹੜਾ ਪੀਐਸਡਬਲਿਊ ਤੁਸੀਂ ਦੱਸਿਆ ਜੇ ਇਹ ਕੋਰਸ ਕਰ ਲੈਣੇ ਤਾਂ ਜੌਬ ਵੀ ਮਿਲ ਸਕਦੀ ਹੈ ਬੰਦੇ ਨੂੰ
8: ਹਾਂਜੀ
7: ਸਰਟੀਫਿਕੇਟ ਮਿਲੂਗੀ ਪ੍ਰੋਪਰ
8: ਨੈਕ ਅਪਰੂਵ ਕੋਰਸ ਹੈ ਐਜ਼ ਐਨ ਥੋੜਾ ਨੈਕ ਦਾ ਪ੍ਰੋਪਰ ਗਵਰਨਮੈਂਟ ਐਗਜ਼ਾਮ ਹੋਏਗਾ ਨੈਕ ਦਾ ਐਗਜ਼ਾਮ ਕਲੀਅਰ ਕਰੋਗੇ ਤਾਂ ਤੁਹਾਨੂੰ ਪ੍ਰੋਪਰ ਸਰਟੀਫਿਕੇਸ਼ਨ ਵੀ ਪ੍ਰੋਪਰ ਮਿਲੇਗੀ
7: ਤੁਹਾਨੂੰ ਮਤਲਬ ਨਾਲੇ ਪੌਦੇ ਨਾਲੇ ਫੜੀਆਂ ਨਾਲੇ ਤਾਂ ਗ੍ਰਾਂਟ ਵੀ ਮਿਲ ਜਾਣੀ ਹੈ ਨਾਲੇ ਕੋਰਸ ਵੀ ਤੁਹਾਡਾ ਹੋ ਜਾਣਾ ਫੀਸ ਵੀ ਤੁਸੀਂ ਨਹੀਂ ਦੇਣੀ ਫੀਸ ਵੀ ਸਰਕਾਰ ਦੇ ਰਹੀ ਆ
8: ਗਵਰਨਮੈਂਟ ਹੀ ਕਰਦੀ ਹੈ ਪਲੱਸ ਉਹ ਐਕਸਟਰਾ ਤੁਹਾਡਾ ਲੀਵਿੰਗ ਅਲਾਉਂਸ ਲਈ ਤੁਹਾਨੂੰ ਅਮਾਉਂਟ ਦਿੰਦੀ ਹੈ ਜਿਹੜੀ ਕਿ
7: ਕੱਲਿਓ ਕੁਝ ਨਹੀਂ ਦੇਣਾ ਤੁਸੀਂ
8: ਕੱਲਿਓ ਕੁਝ ਨਹੀਂ ਦੇਣਾ ਤੁਹਾਨੂੰ ਆਣਾ ਹੀ ਆ
7: ਜਾਣਾ ਕੋਈ ਨਹੀਂ ਜਾਣਾ ਸਿਰਫ ਤੁਹਾਡਾ $199 ਜਾਂ $499 ਜਿਹੜੇ ਤੁਸੀਂ ਉਹ ਬਾਅਦ ਚ ਦੇਣੇ ਆ ਜਦੋਂ ਇਹਨਾਂ ਦੀ ਤੁਹਾਡੇ ਕੋਲ ਫੰਡਿੰਗ ਤੁਹਾਡੀ ਹੋ ਗਈ ਸੋ ਕਾਲਜ ਦੀ ਫੀਸ ਵੀ ਗਵਰਨਮੈਂਟ ਦੇਣੀ ਆ ਤੁਹਾਨੂੰ ਵੀ
6: ਸ਼ੁਕਰੀਆ ਰਾਜਵੀਰ ਬਾਈ ਜੀ। ਔਰ ਤੁਸੀਂ ਜਿਹੜੀ ਵੀ 17 ਹੁਣ ਬੋਲੀਆਂ ਨਾ, ਯਕੀਨ ਕਰਿਓ ਕਿ ਆਪਣੀ ਜ਼ਿੰਦਗੀ ਸਾਰੀ ਖੜੀ ਉਸੇ ਲਾਈਨਾਂ 'ਤੇ ਆ। ਬਾਬਾ ਫਰੀਦ ਜੀ ਕਹਿ ਗਿਆ ਕਿ ਫਰੀਦਾ ਬੁਰੇ ਦਾ ਭਲਾ ਕਰ, ਨਾ ਗੁੱਸਾ ਮਨ ਹੰਡਾਏ, ਦੇਹੀ ਰੋਗ ਨਾ ਲੱਗੀਏ ਅਤੇ ਪੱਲੇ ਸਭ ਕੁਛ ਪਾਏ। ਅੱਜ ਦਾ ਜਿਹੜੇ ਆਪਣੇ ਗੈਸਟ ਆ ਨਾ ਉਹ ਵੀ ਇਸੇ ਦੇ ਮੁਤਲਕ ਹੀ ਗੱਲਾਂ ਬਾਤਾਂ ਕਰਨਾ ਹੈ ਕਿ ਜ਼ਿੰਦਗੀ ਸਾਰੀ ਪਿਆਰ ਦੇ ਭਰੋਸੇ 'ਤੇ ਖੜੀ ਆ, ਪਰ ਆਪਾਂ ਹਉਮੈ, ਈਗੋ, ਆਕੜ, ਈਰਖਾ ਇੰਨੀ ਕੁ ਚੱਕੀ ਫਿਰਦੀ ਅਤੇ ਦੇਹਾਂ ਨੂੰ ਰੋਗ ਹੀ ਅਸੀਂ ਇੰਨੇ ਲਵਾ ਲੈਂਦੇ ਹਾਂ ਜਿਨ੍ਹਾਂ ਦੇ ਵਿੱਚ ਚਿੰਤਾ, ਗੁੱਸਾ, ਘਬਰਾਹਟ ਅਤੇ ਉਹ ਜਿਹੜੀ ਸਾਰੀ ਇਹ ਇਕੱਠੀ ਕਰਕੇ ਇੱਕ ਪੰਡ ਜਿਹੜੀ ਸਿਰ 'ਤੇ ਰੱਖ ਲੈਂਦੀ ਅਤੇ ਫਿਰ ਰਿਸ਼ਤੇ ਸਾਡੇ ਤੋਂ ਹੌਲੀ ਹੌਲੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਇਸੇ ਕਰਕੇ ਅੱਜ ਸਾਡੇ ਨਾਲ ਸਟੂਡੀਓ 'ਚ ਬਣੇ ਨੇ 1469 ਲਾਈਫ ਕੋਚਿੰਗ ਦੇ ਫਾਊਂਡਰ ਹਰਪਾਲ ਸਿੰਘ ਜੀ ਸਾਡੇ ਨਾਲ ਸਟੂਡੀਓ 'ਚ ਬਣੇ ਹੋਏ ਨੇ, ਉਹਨਾਂ ਦਾ ਸਵਾਗਤ ਕਰ ਦਈਏ। ਉਸ ਤੋਂ ਬਾਅਦ ਫਿਰ ਮੋਨਾ ਜੀ ਵੱਲ ਚੱਲਾਂਗੇ। ਹਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਸਵਾਗਤ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੇ ਵਿੱਚ।
0: ਹਾਂਜੀ, ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਜੋ ਵੀ ਸਾਰੇ ਸੁਣਨ ਵਾਲੇ ਨੇ, ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ ਜੋ ਵੀ ਸਾਰੇ ਸੁਣ ਰਹੇ ਨੇ। ਅਤੇ ਜਿਸ ਤਰ੍ਹਾਂ ਗੱਲਬਾਤ ਚੱਲ ਰਹੀ ਸੀ ਕਿ ਪਿਆਰ ਦੀ, ਪਿਆਰ ਜਿਹੜਾ ਹੈ ਉਹ ਨਾ ਤਾਂ ਖਰੀਦਿਆ ਜਾ ਸਕਦਾ ਅਤੇ ਨਾ ਹੀ ਸਿਖਾਇਆ ਜਾ ਸਕਦਾ, ਇਹ ਤਾਂ ਦਿਲ ਦੀ ਗੱਲ ਹੈ। ਇਹ ਜਿਹੜੀਆਂ ਇਮੋਸ਼ਨਸ ਨੇ ਜਿਹੜੀਆਂ ਦਿਲ ਦੇ ਵਿੱਚੋਂ ਆਉਂਦੀਆਂ ਨੇ, ਇਹ ਬਚਪਨ ਦੇ ਵਿੱਚ ਹੀ ਜਿਹੜਾ ਜੇ ਕਰਕੇ

0: ਕੈਲਡਨ ਨੂੰ ਜਾਣੇ ਆ ਤੇ ਉਹ ਮੰਜ਼ਿਲ ਕਦੀ ਮਿਲਣੀ ਨਹੀਂ ਸਾਨੂੰ
1: ਮਿਲਣੀ ਨਹੀਂ
0: ਕਿਉਂਕਿ ਡਾਇਰੈਕਸ਼ਨ ਆਪੋਜ਼ਿਟ ਹੋ ਗਈ
1: ਬਿਲਕੁਲ ਜੀ
0: ਸੋ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਮਕਸਦ ਨੂੰ ਭੁੱਲ ਜਾਂਦੇ ਆ ਮੈਨੂੰ ਲੱਗਦਾ ਕਿ ਫਿਰ ਆਪਾਂ ਡਾਇਰੈਕਸ਼ਨ ਲੈਸ ਹੋ ਜਾਂਦੇ ਆ
1: ਹਾਂਜੀ
0: ਜੇ ਤੁਸੀਂ ਸਹੀ ਰਸਤਾ ਫੜਨਾ ਗੁਰਬਾਣੀ ਤੋਂ ਬਿਹਤਰ ਕੋਈ ਮਾਰਗ ਦਰਸ਼ਨ ਨਹੀਂ ਆ ਦੁਨੀਆਂ ਦੇ ਵਿੱਚ ਬਾਬਾ ਨਾਨਕ ਸਾਨੂੰ ਜਿੱਧਰ ਉਂਗਲ ਫੜ ਕੇ ਪਾ ਗਿਆ ਨਾ ਅਸੀਂ ਉਂਗਲ ਛੜਾ ਕੇ ਪਾਸੇ ਅਸੀਂ ਤੁਰੇ ਤਾਂ ਫਿਰਦੇ ਹਾਂ ਪਰ ਕਦੇ ਨਾ ਕਦੇ ਹਰਪਾਲ ਜੀ ਸਾਨੂੰ ਉਂਗਲ ਫੜਨੀ ਪੈਣੀ ਆ ਨਹੀਂ ਤਾਂ ਅਸੀਂ ਇੱਦਾਂ ਹੀ ਡਾਵਾਂਡੋਲ ਇੱਦਾਂ ਹੀ ਗਲਤ ਰਸਤਿਆਂ 'ਤੇ ਤੁਰੇ ਜਾਵਾਂਗੇ ਰਸਤੇ ਭੁੱਲੇ ਫਿਰਾਂਗੇ ਅਤੇ ਜਾਂ ਤਾਂ ਭਟਕਦੇ ਰਹਾਂਗੇ ਅਤੇ ਜਾਂ ਫਿਰ ਬਹੁਤ ਦੇਰ ਨਾਲ ਪਹੁੰਚਾਂਗੇ ਅਤੇ ਜਿੰਨੀ ਜਲਦੀ ਅਸੀਂ ਬਾਬੇ ਨਾਨਕ ਦੀ ਗੁਰਬਾਣੀ ਦੀ ਉਂਗਲ ਫੜ ਲਾਂਗੇ ਮੈਨੂੰ ਲੱਗਦਾ ਕਿ ਉਨੀ ਜਲਦੀ ਅਸੀਂ ਆਪਣੀਆਂ ਮੰਜ਼ਿਲਾਂ 'ਤੇ ਪਹੁੰਚ ਸਕਦੇ ਹਾਂ
1: ਬਿਲਕੁਲ ਜੀ ਇਸੇ ਗੱਲ ਨੂੰ ਲੈ ਕਰਕੇ ਸਾਰੇ ਸਾਡੇ ਸਿੱਖ ਸਮਾਜ ਭਾਈਚਾਰਾ ਚਾਹੇ ਇੰਡੀਆ 'ਚ ਹੈ ਚਾਹੇ ਇੱਥੇ ਅਮੈਰੀਕਾ ਕਨੇਡਾ ਕਿਤੇ ਵੀ ਡਾਇਸਫੋਰਾ ਦੇ ਵਿੱਚ ਅਸੀਂ ਬੈਠੇ ਹਾਂ ਸਾਰੇ ਪਰਿਵਾਰਾਂ ਨੂੰ ਇਸ ਗੱਲ ਦੀ ਬਹੁਤ ਸਾਰੀ ਚਿੰਤਾ ਬਣੀ ਹੋਈ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਾਡੇ ਕਲਚਰ ਨਾਲੋਂ ਸਾਡੀ ਹੈਰੀਟੇਜ ਨਾਲੋਂ ਸਾਡੀ ਬੋਲੀ ਨਾਲੋਂ ਦੂਰ ਹੁੰਦੇ ਜਾ ਰਹੇ ਨੇ
0: ਜੀ
1: ਅਤੇ ਠੀਕ ਹੈ ਬਹੁਤ ਸਾਰੇ ਸੱਜਣ ਆਪਣੇ ਆਪਣੇ ਲੈਵਲ ਦੇ ਉੱਪਰ ਬਹੁਤ ਉਪਰਾਲੇ ਕਰ ਰਹੇ ਨੇ
0: ਅਤੇ
1: ਕੋਸ਼ਿਸ਼ ਵੀ ਕਰਦੇ ਨੇ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਪੰਜਾਬੀ ਸਕੂਲ ਜਾਂ ਹੋਰ ਕੁਛ ਇਸੇ ਕੋਸ਼ਿਸ਼ ਨੂੰ ਲੈ ਕਰਕੇ ਆ ਕਿਸੇ ਤਰੀਕੇ ਜੁੜਿਆ ਜਾਵੇ ਅਤੇ ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਦੇਖਣ ਦੇ ਵਿੱਚ ਆਈ ਹੈ ਕਿ ਇੰਨੇ ਸਾਰੇ ਉਪਰਾਲੇ ਹੋਣ ਦੇ ਬਾਵਜੂਦ ਵੀ ਸਾਡੇ ਜਿਹੜੇ ਹਾਲਾਤ ਨੇ ਜਾਂ ਸਾਡੇ ਜਿਹੜੀ ਆਉਣ ਵਾਲੀ ਪਨੀਰੀ ਹੈ ਉਹ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ ਉਸਦਾ ਇੱਕ ਕਾਰਨ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਰਾ ਕੁਛ ਦਿੰਦੇ ਤਾਂ ਹਾਂ ਪਰ ਜਿਹੜੀ ਐਜੂਕੇਸ਼ਨ ਹੈ ਜਿਹੜਾ ਅਸੀਂ ਬੇਸਿਕਲੀ ਜੋ ਦੁਨਿਆਵੀ ਐਜੂਕੇਸ਼ਨ ਆ ਉਹ ਤਾਂ ਚਲੋ ਸਕੂਲ ਦੇ ਵਿੱਚ ਸਿੱਖਿਆ ਮੈਥ ਸਾਇੰਸ ਜੋ ਵੀ ਸਿੱਖ ਜੋ ਅਕੈਡਮਿਕ ਐਜੂਕੇਸ਼ਨ ਹੈ ਜਿਹੜੀ ਕਿ ਲਾਈਫ ਦੀ ਜ਼ਰੂਰੀ ਹੈ ਜਿਸ ਨਾਲ ਅੱਗੇ ਜਾ ਕਰਕੇ ਉਹਨਾਂ ਦਾ ਕਰੀਅਰ ਬਣਨਾ ਪਰ ਜ਼ਿੰਦਗੀ ਦੀ ਇੱਕ ਹੋਰ ਐਜੂਕੇਸ਼ਨ ਜੋ ਸਾਨੂੰ ਗੁਰਬਾਣੀ ਦੱਸਦੀ ਹੈ ਬਾਬੇ ਨਾਨਕ ਨੇ ਜਿਹੜੀ ਵਿੱਦਿਆ ਜਿਹੜੀ ਸਾਨੂੰ ਗੁਰਬਾਣੀ ਸ਼ਬਦ ਰੂਪ ਸਾਨੂੰ ਸ਼ਬਦ ਦੇ ਲੜ ਲਾਇਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਨੂੰ ਸ਼ਬਦ ਦਾ ਮਤਲਬ ਹੁੰਦਾ ਗਿਆਨ ਗਿਆਨ ਜਿਹੜਾ ਹੈ ਉਹ ਜੇ ਜਦ ਤੱਕ ਨਾ ਹੋਵੇ ਤਾਂ ਹੁਣ ਪ੍ਰੋਬਲਮ ਕੀ ਹੈ ਕਿ ਇਹ ਵਾਲਾ ਗਿਆਨ ਹੈ ਜਿਹੜਾ ਇਹਨੂੰ ਮਾਡਰਨ ਢੰਗ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਬੱਚਿਆਂ ਤੱਕ ਪਹੁੰਚਾ ਪਾਈਏ ਉਹ ਲਿੰਕ ਨਹੀਂ ਕਰ ਪਾਉਂਦੇ ਪੁਰਾਣੀਆਂ ਸਟੋਰੀਆਂ ਅਤੇ ਹੋਰ ਇਸ ਲਈ ਉਹ ਥੋੜ੍ਹਾ ਦੂਰੀ ਬਣਾ ਲੈਂਦੇ ਨੇ ਫਿਰ ਦੂਸਰਾ ਏ ਆਈ ਦਾ ਜ਼ਮਾਨਾ ਆ ਗਿਆ ਬੜਾ ਲੋਕਾਂ ਨੇ ਘਰ ਦੇ ਵਿੱਚ ਰਹਿ ਕੇ ਇੱਕ ਦੂਸਰੇ ਤੋਂ ਦੂਰ ਹੋਣ ਲੱਗ ਪਏ ਨੇ ਆਪਣੇ ਆਪਣੇ ਫੋਨਾਂ ਦੇ ਉੱਪਰ ਸਾਰੇ ਬਿਜ਼ੀ ਹੁੰਦੇ ਨੇ ਸਕਰੀਨਾਂ ਦੇ ਵਿੱਚ ਬਿਜ਼ੀ ਹੁੰਦੇ ਨੇ ਮਾਂ ਬਾਪ ਨੂੰ ਇੱਕ ਇਕਨੋਮਿਕ ਕੰਡੀਸ਼ਨਸ ਦਾ ਇਸ ਤਰ੍ਹਾਂ ਦਾ ਹੋਣ ਕਰਕੇ ਕੰਮਾਂ ਕਾਜਾਂ ਦੇ ਵਿੱਚ ਬਹੁਤ ਬਿਜ਼ੀ ਹੋ ਜਾਂਦੇ ਨੇ ਕਿ ਗੱਲਬਾਤ ਕਰਨ ਦਾ ਸਾਡਾ ਸਮਾਂ ਨਹੀਂ ਮਿਲਦਾ
0: ਬਿਲਕੁਲ ਜੀ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਰਲ ਮਿਲ ਕੇ ਸਮਝੀਏ ਗੁਰਬਾਣੀ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲਿਆ ਕੇ ਕਿਵੇਂ ਅਸੀਂ ਚਿੰਤਾਵਾਂ ਤੋਂ ਰਿਸ਼ਤਿਆਂ ਵਿੱਚ ਬਣਦੀਆਂ ਦੂਰੀਆਂ ਤੋਂ ਕੁਛ ਜਿਹੜੀਆਂ ਅੰਦਰ ਅਧੂਰੀਆਂ ਚੀਜ਼ਾਂ ਐਂਗਜ਼ਾਇਟੀ ਇਹਨਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਮੁਫਤ ਵਰਕਸ਼ਾਪ ਚਲਾ ਰਹੇ ਨੇ 1469 ਲਾਈਫ ਕੋਚਿੰਗ ਫਾਊਂਡਰ ਨੇ ਹਰਪਾਲ ਸਿੰਘ ਜੀ ਇਹਨਾਂ ਨਾਲ ਬਹੁਤ ਸਾਰੀ ਗੱਲਬਾਤ ਕਰਨੀ ਹੈ ਬਹੁਤ ਸਾਰੀ ਗੱਲਬਾਤ ਤੁਹਾਡੇ ਕੰਮ ਦੀ ਗੱਲਬਾਤ ਆ ਔਰ ਤੁਹਾਨੂੰ ਇੱਧਰ ਉੱਧਰ ਡਾਕਟਰਾਂ ਦੇ ਚੱਕਣ ਕੱਟਣ ਦੀ ਲੋੜ ਨਹੀਂ ਪੈਣੀ ਸੋ ਤੁਹਾਡੀ ਜਿਹੜੀ ਜੜ੍ਹ ਤੋਂ ਪ੍ਰੋਬਲਮ ਖਤਮ ਹੋ ਜਾਣੀ ਆ ਸੋ ਜੁੜੇ ਰਹੋ ਅੱਜ ਦੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਪਰ ਉਸ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਪ੍ਰਾਊਡ ਸਪੌਂਸਰ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਵੇਂ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਆ ਉਵੇਂ ਇੰਸ਼ੋਰੈਂਸ ਵੀ ਇੱਕ ਸਾਡੀ ਜ਼ਿੰਦਗੀ ਦਾ ਪਾਰਟ ਆ ਕਮਰਸ਼ੀਅਲ ਹੀ ਆ ਪਰ ਬਹੁਤ ਸਾਰੀਆਂ ਕਮਰਸ਼ੀਅਲ ਚੀਜ਼ਾਂ ਵੀ ਸਾਨੂੰ ਸੁਖਦ ਮਹਿਸੂਸ ਕਰਾਉਂਦੀਆਂ ਜਦੋਂ ਅਸੀਂ ਪ੍ਰੋਬਲਮ ਦੇ ਵਿੱਚ ਘਿਰੇ ਹੁੰਦੇ ਹਾਂ ਨਾ ਮਾਇਆ ਇਹ ਜਿਹੜੀ ਐਸੀ ਚੀਜ਼ ਆ ਕਿ ਜਿਹਦੇ ਬਿਨਾਂ ਅਸੀਂ ਸੰਸਾਰ ਦੀਆਂ ਚੀਜ਼ਾਂ ਤੋਂ ਛੁੱਟ ਹੀ ਨਹੀਂ ਸਕਦੇ ਗੇ ਸੰਸਾਰ ਦੇ ਬਹੁਤ ਸਾਰੇ ਐਸੇ ਬੰਧਨ ਆ ਜਿਹੜੇ ਸਾਡੀਆਂ ਫਾਈਨੈਂਸ਼ੀਅਲ ਚੀਜ਼ਾਂ ਦੇ ਨਾਲ ਜੁੜੇ ਹੋਏ ਨੇ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਇੰਸ਼ੋਰੈਂਸ ਦੀ ਕਿੰਨੀ ਕੁ ਮਹੱਤਤਾ ਆ ਇਹ ਅਵੇਅਰਨੈਸ ਆ ਜਾਂ ਇੱਕ ਪ੍ਰੋਡਕਟ ਆ ਕਈ ਵਾਰ ਜੀ ਅਸੀਂ ਇਹਨੂੰ ਸਮਝ ਲੈਂਦੇ ਹਾਂ ਕਿ ਇੱਕ ਪ੍ਰੋਡਕਟ ਆ ਚਲੋ ਅੱਜ ਨਹੀਂ 2 ਸਾਲਾਂ ਬਾਅਦ ਲੈ ਲਾਂਗੇ 3 ਸਾਲਾਂ ਬਾਅਦ ਲੈ ਲਾਂਗੇ ਇੱਦਾਂ ਕਰਦੇ ਕਈ ਅਸੀਂ ਡਿਲੇ ਵੀ ਪਰ ਜਦੋਂ ਐਨ ਕਿਸੇ ਪਰਮਾਤਮਾ ਨਾ ਕਰੇ ਕੋਈ ਤੁਸੀਂ ਮੁਸੀਬਤ 'ਚ ਫਸ ਜਾਂਦੇ ਹੋ ਫਿਰ ਸੋਚਦੇ ਹੋ ਯਾਰ ਕਿਤੋਂ ਪੈਸੇ ਮੰਗੀਏ ਜਾਂ ਕਿਹੜਾ ਸਾਡੀ ਜਾਨ ਛੁਡਾਵੇ ਜਾਂ ਸਾਡੇ ਘਰ ਦੇ ਖਰਚੇ ਜਿਹੜੇ ਹੁਣ ਚੱਕ ਲਵੇ ਸੋ ਮੋਨਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਸਾਰਿੰਗ 'ਚ ਕੀ ਹਾਲ ਚਾਲ ਜੀ
2: ਥੈਂਕ ਯੂ ਸੋ ਮਚ ਪ੍ਰਭ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਰਾਜਵੀਰ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪ੍ਰਭ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਜੀ
0: ਸਤਿ ਸ਼੍ਰੀ ਅਕਾਲ ਜੀ
2: ਬਿਲਕੁਲ ਠੀਕ ਆ ਪ੍ਰਭ ਜੀ ਤੁਸੀਂ ਬਹੁਤ ਹੀ ਪਰਫੈਕਟ ਗੱਲ ਕਹੀ ਹੈਗੀ ਆ ਕਿ ਮਹੱਤਤਾ ਕੀ ਇੰਪੋਰਟੈਂਸ ਹੈਗੀ ਆ ਇੰਸ਼ੋਰੈਂਸ ਦੀ, ਇਹ ਉਸ ਪਰਸਨ ਨੂੰ ਹੀ ਪਤਾ ਲੱਗਦਾ, ਉਸ ਫੈਮਿਲੀ ਨੂੰ ਹੀ ਪਤਾ ਲੱਗਦਾ ਇੰਪੋਰਟੈਂਸ ਜਦੋਂ ਕਲੇਮਸ ਆਉਂਦੇ ਨੇ। ਬਹੁਤ ਵਾਰ ਮੈਂ ਦੇਖਿਆ ਹੈਗਾ ਕਿ ਅਸੀਂ ਲਾਈਫ ਇੰਸ਼ੋਰੈਂਸ ਦੀ ਜਦੋਂ ਵੀ ਗੱਲ ਕਰਦੇ ਹੈਗੇ ਹਾਂ

0: ਸੀ, ਹਰ ਇੱਕ ਪਰਸਨ ਇਸ ਚੀਜ਼ ਨੂੰ ਹੁਣ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਅਵੇਅਰਨੈਸ ਆ ਚੁੱਕੀ ਹੈ, ਬਹੁਤ ਸਾਰੀਆਂ ਫੈਮਿਲੀਜ਼ ਇਸ ਚੀਜ਼ ਦੀ ਇੰਪੋਰਟੈਂਸ ਨੂੰ ਅੰਡਰਸਟੈਂਡ ਕਰਦੇ ਨੇ, ਪਰ ਕਿਤੇ ਕਿਤੇ ਮੈਨੂੰ ਇੱਕ ਚੀਜ਼ ਜ਼ਰੂਰ ਆਉਂਦੀ ਹੈਗੀ ਕਿ ਅਸੀਂ ਸਿਰਫ ਮਨੀ ਬੈਕ ਪਾਲਿਸੀ ਵਿੱਚ ਜਾਣਾ, ਆਪਾਂ ਟਰਮ ਦੇ ਵਿੱਚ ਤਾਂ ਜਾਣਾ ਹੀ ਨਹੀਂ ਚਾਹੁੰਦੇ, ਟਰਮ ਦੀ ਅਸੀਂ ਗੱਲ ਹੀ ਨਹੀਂ ਕਰਨਾ ਚਾਹੁੰਦੇ। ਪਰ ਅੱਜ ਹੀ ਹੁਣੇ ਜਦੋਂ ਆਪਾਂ ਗੱਲ ਕਰਨ ਤੋਂ ਪਹਿਲਾਂ ਮੈਂ ਕੰਪਿਊਟਰ ਤੇ ਚੈੱਕ ਕਰ ਰਹੀ ਸੀਗੀ, ਇੱਕ ਕਲਾਇੰਟ ਜਿਨ੍ਹਾਂ ਦਾ ਡੈਥ ਦਾ ਕਲੇਮ ਹੁਣੇ ਅਪਰੂਵ ਹੋ ਕੇ ਆਇਆ ਹੈਗਾ, ਐਂਡ 20 ਸਾਲ ਦੀ ਟਰਮ ਕੀਤੀ ਸੀ ਐਂਡ ਹਜੇ 10 ਸਾਲ ਵੀ ਕੰਪਲੀਟ ਨਹੀਂ ਸੀ ਹੋਏ ਐਂਡ ਅਨਫੋਰਚੁਨੇਟਲੀ ਕਲੇਮ ਆਇਆ। ਹੁਣ ਤੁਸੀਂ ਸਮਝ ਸਕਦੇ ਹੋ ਕਿ ਜੇ ਹਸਬੈਂਡ ਪਾਸਡ ਅਵੇ ਹੋਇਆ ਹੈਗਾ, ਵਾਈਫ ਇਕੱਲੇ ਐਂਡ ਬੱਚੇ 10 to 15 ਦੀ ਏਜ ਦੇ ਗਰੁੱਪ ਦੇ ਵਿੱਚ, ਸੋ ਹੁਣ ਉਹ ਮਦਰ ਜੋ ਹੈ ਬੱਚਿਆਂ ਨੂੰ ਸੰਭਾਲ ਸਕੇਗੀ, ਕੰਮ ਕਰ ਸਕੇਗੀ, ਕੀ ਕਰੇਗੀ? ਸੋ ਇਸੇ ਚੀਜ਼ ਨੂੰ ਇਹ ਇੱਕ ਰੀਅਲ ਐਗਜ਼ਾਮਪਲ ਅਸੀਂ ਤਾਂ ਕਰਕੇ ਆਉਂਦੇ ਹਾਂ, ਸ਼ੇਅਰ ਕਰਦੇ ਹੈਗੇ ਹਾਂ ਕਿ ਪਰਮਾਤਮਾ ਨਾ ਕਰੇ ਕਿਸੇ ਤੇ ਇੱਦਾਂ ਦਾ ਟਾਈਮ ਆਵੇ, ਕਦੇ ਵੀ ਕੋਈ ਇੱਦਾਂ ਦੀ ਲੋੜ ਨਾ ਪਵੇ ਕਿਸੇ ਨੂੰ, ਪਰ ਜੇ ਕਿਤੇ ਇੱਦਾਂ ਦਾ ਕੁਛ ਮਿਸਹੈਪ ਅਨਫੋਰਚੁਨੇਟਲੀ ਕਿਤੇ ਹੁੰਦਾ ਹੈਗਾ, ਤਾਂ ਉਸ ਟਾਈਮ ਤੇ ਇੱਕ ਪ੍ਰੋਪਰ ਪਾਲਿਸੀ ਜ਼ਰੂਰ ਹੋਣੀ ਚਾਹੀਦੀ ਹੈਗੀ ਆ। ਸੋ ਇਸ ਤਰੀਕੇ ਦੀ ਜਿਹੜੀਆਂ ਰੀਅਲ ਐਗਜ਼ਾਮਪਲਸ ਹੈਗੀਆਂ, ਬਹੁਤ ਹੀ ਵੱਡੇ ਲੈਸਨ ਆਪਾਂ ਨੂੰ ਦੇ ਕੇ ਜਾਂਦੀਆਂ ਨੇ ਕਿ ਜੇ ਅਸੀਂ ਅੱਜ ਟਰਮ ਇੰਸ਼ੋਰੈਂਸ ਕੋਈ ਕਰਵਾ ਰਹੇ ਹੈਗੇ ਹਾਂ, ਅਕਸਰ ਅਸੀਂ ਗੱਲ ਕਰਦੇ ਹਾਂ 12 ਕੁ ਡਾਲਰ ਤੋਂ ਪੋਲਿਸੀ ਸ਼ੁਰੂ ਹੋ ਜਾਂਦੀਆਂ ਨੇ, ਐਂਡ ਈਵਨ ਜਿਹੜਾ ਇਹ ਕਲੇਮ ਆਇਆ ਹੈਗਾ ਜੋ ਜਿਹਨਾਂ ਦੀ ਜਸਟ ਨੋਨ ਮੈਡੀਕਲ ਪੋਲਿਸੀ ਕੀਤੀ ਸੀਗੀ, ਜਿਹਦੇ ਵਿੱਚ ਕਿ ਉਹਨਾਂ ਦੀ ਹੈਲਥ ਦੇ ਰਿਲੇਟਿਡ ਜਿਹੜੇ ਆ ਕੰਸਰਨ ਸੀਗੇ, ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਪੋਲਿਸੀ ਹੀ ਨਹੀਂ ਮਿਲਣੀ। ਉਸ ਟਾਈਮ ਤੇ ਜਦੋਂ ਮੈਨੂੰ ਮਿਲੇ ਸੀਗੇ, ਉਹਨਾਂ ਨੇ ਇਹ ਕਿਹਾ ਸੀਗਾ ਕਿ ਸ਼ਾਇਦ ਮੈਨੂੰ ਪੋਲਿਸੀ ਨਹੀਂ ਮਿਲਣੀ ਕਿਉਂਕਿ ਮੇਰੀ ਹਾਲਤ ਇੱਦਾਂ ਦੀ ਹੈ, ਪਰ ਵਾਈਫ ਦੀ ਕਰ ਦੋ। ਪਰ ਜਦੋਂ ਉਹਨਾਂ ਦਾ ਪੂਰਾ ਸਿਨੇਰੀਓ ਦੇਖਿਆ, ਡੈਫੀਨੇਟਲੀ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਹੋਣ ਕਰਕੇ ਉਹਨਾਂ ਨੂੰ ਪੂਰੀ ਕਵਰੇਜ ਵੀ ਪ੍ਰੋਵਾਈਡ ਕੀਤੀ ਗਈ, ਐਂਡ ਅੱਜ ਦੀ ਡੇਟ ਦੇ ਵਿੱਚ ਕਹਿ ਲਓ ਚਾਹੇ ਅਨਫੋਰਚੁਨੇਟਲੀ ਜਾਂ ਫੋਰਚੁਨੇਟਲੀ, ਐਟਲੀਸਟ ਫੈਮਿਲੀ ਨੂੰ ਇੱਕ ਵੱਡੀ ਫਾਈਨੈਂਸ਼ੀਅਲ ਸਪੋਰਟ ਮਿਲੀ ਹੈਗੀ ਹੈ। ਸੋ ਮੈਂ ਜ਼ਰੂਰ ਕਹੂੰਗੀ ਇੱਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਹੁੰਦੀਆਂ ਨੇ ਡੇਲੀ ਲਾਈਫ ਦੇ ਵਿੱਚ ਜਦੋਂ ਅਸੀਂ ਵਰਕਿੰਗ ਕਰ ਰਹੇ ਹੁੰਦੇ ਹੈਗੇ ਹਾਂ, ਪਰ ਇੱਕ ਚੀਜ਼ ਜ਼ਰੂਰ ਹੈਗੀ ਹੈ ਮਾਇੰਡ ਦੇ ਵਿੱਚ ਰੱਖੋ, ਚਾਹੇ ਤੁਸੀਂ PR ਹੈਗੇ ਹੋ, ਸਿਟੀਜ਼ਨ ਹੈਗੇ ਹੋ ਜਾਂ ਸਟੂਡੈਂਟ ਵੀਜ਼ਾ ਤੇ ਇੱਥੇ ਆਏ ਸੀ, ਰਿਫਿਊਜੀ ਸਟੇਟਸ ਤੇ ਹੈਗੇ ਹੋ, ਵਰਕ ਪਰਮਿਟ ਹੈ, ਕੋਈ ਵੀ ਸਟੇਟਸ ਹੈਗਾ, ਹਰੇਕ ਪਰਸਨ ਨੂੰ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਕੋਈ ਵੀ ਪਰਸਨ ਹੈ ਹਰੇਕ ਪਰਸਨ ਨੂੰ ਇਸ ਕਰਕੇ ਇੰਸ਼ੋਰੈਂਸ ਚਾਹੀਦੀ ਹੈ ਕਿ ਹਰੇਕ ਪਰਸਨ ਦੇ ਨਾਲ ਕੋਈ ਨਾ ਕੋਈ ਫੈਮਿਲੀ ਮੈਂਬਰ ਜ਼ਰੂਰ ਜੁੜਿਆ ਹੋਇਆ, ਚਾਹੇ ਪੇਰੈਂਟਸ, ਚਾਹੇ ਸਿਬਲਿੰਗਸ, ਚਾਹੇ ਸਪਾਊਸ, ਚਾਹੇ ਬੱਚੇ। ਸੋ ਉਹਨਾਂ ਦੀ ਜਿਹੜੀ ਇੱਕ ਇਮੋਸ਼ਨਲ ਤੇ ਫਾਈਨੈਂਸ਼ੀਅਲ ਰਿਕੁਆਇਰਮੈਂਟ ਨੂੰ ਅਸੀਂ ਜ਼ਰੂਰ ਆਪਣੀ ਰਿਸਪੋਂਸੀਬਿਲਟੀ ਸਮਝ ਕੇ ਇਸ ਰਿਸਪੋਂਸੀਬਿਲਟੀ ਨੂੰ, ਡਿਊਟੀ ਨੂੰ ਜ਼ਰੂਰ ਨਿਭਾਈਏ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੋਵੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਬਾਰੇ, ਜ਼ਰੂਰ ਮੈਨੂੰ ਕਾਲ ਕਰ ਸਕਦੇ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509-09।
1: ਬਿਲਕੁਲ ਜੀ, ਤੁਸੀਂ ਕਾਲ ਕਰ ਸਕਦੇ ਹੋ ਮੋਨਾ ਮਹਿੰਗੀ ਜੀ ਨੂੰ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ ਹੋਵੇ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ 416-509-1509-1509। ਮੋਨਾ ਜੀ ਸਾਡੇ ਨਾਲ ਬਣੇ ਰਹਿਣਗੇ, ਅਗਲੇ ਲਿੰਕ ਦੇ ਵਿੱਚ ਫਿਰ ਗੱਲਬਾਤ ਕਰਾਂਗੇ। ਸੋ ਇੱਕ ਵਾਰ ਫਿਰ ਅਸੀਂ ਰਾਜਵੀਰ ਬਾਈ ਹੁਣਾਂ ਨੂੰ ਚੱਲਾਂਗੇ। ਬਾਈ ਜੀ, ਤੁਸੀਂ ਆਉਂਦੇ ਰਹੋ ਜੀ।
2: ਜੀ ਬਾਈ
1: ਜੀ, ਯੂਨੀ ਗਲੋਬਲ ਐਡਵਾਈਜ਼ਰੀ ਤੇ ਤੁਸੀਂ ਪਹੁੰਚੇ ਹੋਏਗੇ, ਕਿੱਦਾਂ ਦਾ ਮਾਹੌਲ ਹੈ ਜੀ ਉੱਥੇ?
2: ਬਾਈ ਮਾਹੌਲ ਬਹੁਤ ਵਧੀਆ। ਮੈਨੂੰ ਨਾ ਨਾਗਪੁਰ ਸਾਹਿਬ ਆਇਆ, ਨਾਗਪੁਰ ਸਾਹਿਬ ਨੇ ਇੱਕ ਗੱਲ ਸੁਣਾਈ ਬੜੀ ਘੈਂਟ ਆਉਣ ਸਾਰੀ, ਹੈ ਨਾ?
3: ਗਾੜੀ ਖੜੀ ਸੀ ਇੱਕ, ਮੈਂ ਕਿਹਾ ਬੜੀਆ ਭਾਈ ਬੇਸਮੈਂਟ ਰੈਂਟ
2: ਤੇਰੀ ਬੇਸਮੈਂਟ ਚੜ੍ਹ ਗਈ ਰੈਂਟ ਤੇ, ਗੱਡੀ ਖੜੀ ਆ ਸਾਈਡ ਤੇ।
3: ਬਿਲਕੁਲ ਜੀ, ਤੇ ਉਹ ਕਹਿੰਦਾ ਬੇਸਮੈਂਟ ਨੀ ਚੜੀ, ਡਰਾਈਵੇ ਚੜ ਗਿਆ।
1: ਬ੍ਰੈਂਪਟਨ ਹੈ ਤਾਂ ਮੁਮਕਿਨ ਹੈ ਜੀ,
2: ਮਿਲਣ ਦੇ ਘਰ ਵੀ ਜਿਹੜੇ ਹੈਗੇ ਬਾਈ ਜੀ, ਉਹ ਦੋ ਕਾਰਾਂ ਦੋ ਘਰ ਪਾਰਕਿੰਗ ਵੱਧ ਰਹੀ ਵਿੱਚ ਵਾਪ ਵੀ ਆ ਜਾਂਦਾ, ਪਿੱਛੇ ਤੁਸੀਂ ਖੜਾ ਨੀ ਸਕਦੇ ਹੈਗੇ, ਟਿਕਟ ਲੱਗੇਗੀ। ਸੋ ਸੁੱਕੀ ਕਾਰਾਂ ਦੀ ਪਾਰਕਿੰਗ ਲੋਕਾਂ ਨੂੰ ਨਹੀਂ ਲੱਭ ਰਹੀ, ਹੁਣ ਹਰ ਘਰ ਦੇ ਵਿੱਚ 3-3, 4-4 ਕਾਰਾਂ ਤਾਂ ਹੈਗੀਆਂ ਨੇ। ਅੱਛਾ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਸੁਣਾਉਣਾ। ਇੱਕ ਨਾ ਬੰਦਾ ਸੀਗਾ ਤੇ ਉਹ ਕਹਿੰਦਾ ਵੀ ਉਹਨੂੰ ਵੀ ਤੂੰ ਲਾਈਫ ਹੋਏ ਨਾ ਗੋਲਡਨ ਚਾਂਸ, ਸਾਡੇ ਪ੍ਰੋਫੈਸਰ ਕਹਿੰਦੇ ਹੁੰਦੇ ਕਿ ਹਰ ਇੱਕ ਬੰਦੇ ਨੂੰ ਗੋਲਡਨ ਚਾਂਸ ਮਿਲਦਾ, ਡੋਰ ਨੌਕ ਹੁੰਦਾ ਤੁਹਾਡਾ।
3: ਬਿਲਕੁਲ ਜੀ,
2: ਤੁਸੀਂ ਖੋਲ ਲਿਆ, ਅਚੀਵ ਕਰ ਲਿਆ, ਠੀਕ ਆ, ਨਹੀਂ ਕੀਤਾ ਉਹ ਨਿਕਲ ਜਾਣਾ।
3: ਹਾਂਜੀ,
2: ਉਹ ਨਿਕਲ ਜਾਂਦਾ। ਸੋ ਇੱਕ ਬੰਦਾ ਸੀਗਾ, ਉਹਨੂੰ ਕਹਿੰਦੇ ਵੀ ਤੂੰ ਇਸ ਪੁਲ ਦੇ ਉੱਪਰ ਜੇ ਨਿਕਲਣਾ, ਜਿੱਥੇ ਸੀ ਉਹ ਰੋਜ਼ ਨਿਕਲਦਾ ਸੀਗਾ, ਉਹ ਕਹਿੰਦੇ ਯਾਰ ਇਹਦੀ ਹੈਲਪ ਕਰਨੀ ਆ, ਵੀ ਜਿਹਦੀ ਹੈਲਪ ਆਪਾਂ ਇਹਨੂੰ ਕੀਤੀ, ਇਹਨੂੰ ਪੈਸੇ ਦਿੱਤੇ ਤਾਂ ਇਹਨੇ ਲੈਣੇ ਨੀ, ਬੰਦਾ ਖੁਦਦਾਰ ਜਿਹਾ ਬੰਦਾ ਵੀ ਇਹਨੇ ਪੈਸੇ ਲੈਣੇ ਨੀ ਹੈ, ਵੀ ਇਹਦੀ ਹੈਲਪ ਕਰਨੀ ਕਰੀਏ, ਉਹ ਤੇ ਜਿਹੜੇ ਆੜੀ ਸੀਗੇ ਕਹਿ ਲੋ ਧਨਾੜ ਬੰਦਾ ਜਿਹੜੇ ਉਹਦੀ ਹੈਲਪ ਕਰਨਾ ਚਾਹੁੰਦਾ ਸੀ, ਉਹ ਕਹਿੰਦਾ ਐਂ ਕਰੋ ਵੀ ਇਸ ਬਿਲਡ ਤੋਂ ਜੇ ਰੋਜ਼ ਲੰਘਦਾ, ਕਹਿੰਦਾ ਹਾਂਜੀ ਰੋਜ਼ ਲੰਘਦਾ, ਕਹਿੰਦਾ ਐਂ ਕਰੋ ਵੀ ਮੋਹਰਾਂ ਨੇ ਜਿਹੜੀਆਂ ਉਹਨਾਂ ਦੀ ਥੈਲੀ ਆ ਪੈਸਿਆਂ ਦੀ, ਉਹ ਇਸ ਬ੍ਰਿਜ ਤੇ ਰੱਖ ਦੋ, ਇਹਨੂੰ ਲੱਗੂ ਕੋਈ ਭੁੱਲ ਗਿਆ ਹੋਊਗਾ, ਚਲੋ ਆਸੇ ਪਾਸੇ ਦੇਖੂਗਾ ਚੱਕ ਕੇ ਨਿਕਲ ਜਾਊਗਾ ਤੇ ਆਪਾਂ ਲੁਕ ਜਾਂਗੇ। ਉਹ ਦੂਜੇ ਪਾਸੇ ਲੁੱਕ ਕੇ ਮੋਹਰਾਂ ਉਹਨਾਂ ਨੇ ਰੱਖਤੀ, ਉੱਥੇ ਥੈਲੀ ਰੱਖਤੀ ਪੂਰੀ ਭਰ ਕੇ, ਉਹ ਬੰਦਾ ਆਇਆ ਆ ਕੇ ਉਹ ਬ੍ਰਿਜ ਦੇ ਉੱਪਰ ਚ ਲੰਘਦਾ, ਤੁਰਿਆ ਜਾਂਦਾ ਤੁਰਿਆ ਜਾਂਦਾ, ਤੇ ਉਹ ਮੋਹਰਾਂ ਦੇ ਕੋਲ ਚ ਲੰਘ ਜਾਂਦਾ, ਉਹ ਦੇਖ ਚੱਕਦਾ ਨੀ ਹੈਗਾ। ਉਹ ਜਦੋਂ ਦੂਜੇ ਪਾਸੇ ਜਾਂਦਾ ਉਹਨਾਂ ਨੇ ਘੇਰ ਲਿਆ, ਉਹ ਕਹਿੰਦਾ ਗੱਲ ਸੁਣੋ ਗੱਲ ਸੁਣੋ, ਪਹਿਲਾਂ ਤੂੰ ਗਰੀਬੀ ਦੇ ਮਾਰ ਹੇਠਾਂ ਆਇਆ ਵੀ ਤੇਰੀ ਅਸੀਂ ਹੈਲਪ ਕਰਨ ਨੂੰ, ਤੇਰੀ ਸਪੋਰਟ ਕਰਨ ਨੂੰ, ਤੈਨੂੰ ਅਸੀਂ ਫੜਾ ਵੀ ਸਕਦੇ ਸੀ, ਵੀ ਤੂੰ ਦੱਸ ਵੀ ਮੋਹਰਾਂ ਦੀ ਥੈਲੀ ਕਾਹਤੋਂ ਚੱਕੀ ਪਾਓ, ਵੀ ਏਡਾ ਕਿਹੜਾ ਤਿਆਗ ਹੋ ਗਿਆ। ਕਹਿੰਦੇ ਤਿਆਗ ਤੇ ਕੋਈ ਨੀ ਹੈਗਾ, ਵੀ ਅੱਜ ਮੈਨੂੰ ਲੱਗਿਆ ਕਿ ਅੱਜ ਆਵਾਜਾਈ ਘੱਟ ਆ, ਕਿਉਂਕਿ ਉਹਨਾਂ ਨੇ ਰੋਕੀ ਹੋਈ ਸੀ ਵੀ ਨਾ ਕੋਈ ਹੋਰ ਜਾਵੇ, ਵੀ ਅੱਜ ਆਵਾਜਾਈ ਘੱਟ ਆ। ਕਹਿੰਦਾ ਮੈਂ ਸੋਚਿਆ ਵੀ ਜੀ ਅੱਜ ਮੈਂ ਅੱਖਾਂ ਬੰਦ ਕਰਕੇ ਬ੍ਰਿਜ ਦੇ ਕੋਲ ਚ ਨਿਕਲ ਜਾਵਾਂ, ਕਹਿੰਦਾ ਮੈਂ ਅੱਖਾਂ ਬੰਦ ਕਰਕੇ ਨਿਕਲਿਆ ਵੀ ਨਜ਼ਾਰਾ ਲਾਵਾਂ ਦੇਖਾਂ ਤਾਂ ਨਿਕਲ ਸਕਦਾ ਕਿ ਨਹੀਂ। ਉਹ ਕਈ ਵਾਰ ਹੁਣ ਜਿਹੜੀ ਆ ਮੋਹਰਾਂ ਦੀ ਥੈਲੀ ਤੁਹਾਨੂੰ ਸਰਕਾਰ ਦੇ ਰਹੀ ਆ, ਕਈ ਬੰਦੇ ਅੱਖਾਂ ਬੰਦ ਕਰਕੇ ਨਿਕਲ ਜਾਂਦੇ ਕੋਲ ਚ ਵੀ ਤੂੰ, ਕਿਉਂਕਿ ਉਹ ਤਾਂ ਪਈ ਰਹਿ ਜਾਣੀ ਆ,
3: ਬਿਲਕੁਲ
2: ਉਹਨਾਂ ਦੀ ਹੈਲਪ ਨਹੀਂ ਹੋਣੀ ਹੈ,
3: ਬਿਲਕੁਲ।
2: ਸੋ ਉਹ ਮੋਹਰਾਂ ਦੀ ਥੈਲੀ ਜਿਵੇਂ ਉਹ ਦੋਸਤ ਹੈਲਪ ਕਰਨੀ ਚਾਹੁੰਦੇ ਸੀ, ਸਰਕਾਰ ਵੀ ਕਹਿੰਦੀ ਭਾਈ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ, ਤੁਹਾਨੂੰ ਗ੍ਰਾਂਟ ਦਿੰਦੇ ਆ, ਹੁਣ ਜੇ ਤੁਸੀਂ ਅੱਖਾਂ ਬੰਦ ਕਰਕੇ ਬ੍ਰਿਜ ਦੇ ਪਰਲੇ ਪਾਸੇ ਚਲੇ ਗਏ ਫਿਰ ਉਹ ਤਾਂ ਕੁਛ ਨਹੀਂ ਕਰ ਸਕਦੇ, ਉਹ ਚੱਕਣੀ ਤਾਂ ਤੁਹਾਨੂੰ ਹੀ ਪੈਣੀ ਹੈ,
3: ਬਿਲਕੁਲ ਜੀ।
2: ਅੱਖਾਂ ਖੋਲਣੀਆਂ ਪੈਣੀਆਂ ਨੇ,
3: ਬਿਲਕੁਲ।
2: ਅੱਖਾਂ ਖੋਲ ਕੇ ਇੱਕ ਕਾਲ ਕਰਨੀ ਪੈਣੀ ਹੈ,
3: ਹਾਂਜੀ,
2: 437-264
3: 3175
2: 437-264-3175 ਤੇ ਇਹ ਮੋਹਰਾਂ ਦੀ ਥੈਲੀ ਹੈ ਜਿਹੜੀ ਬੱਜੀ। ਅੱਛਾ ਇਹ ਦੱਸੋ ਵੀ ਜੇ 100 ਬੰਦਾ ਤੁਹਾਡੇ ਕੋਲ ਆਉਂਦਾ ਹੋਊਗਾ ਇੱਥੇ, ਆ ਜਾਂਦਾ ਇਹਨਾਂ ਦਾ ਡੇਲੀ ਦਾ ਤਕਰੀਬਨ ਆਈ ਜਾਂਦਾ ਹੋਣਾ ਮੋਸਟਲੀ
3: 2 ਦਿਨ ਮਿਲਾ ਕੇ,
2: ਹਾਂ 2 ਦਿਨਾਂ ਦੇ ਵਿੱਚ 2 ਦਿਨਾਂ ਚ 100 ਬੰਦਾ ਆ ਜਾਂਦਾ,
3: ਹਾਂਜੀ।
2: ਉਹ 100 ਬੰਦੇ ਦੇ ਵਿੱਚੋਂ ਕਿੰਨੇ ਕੁ ਜਿਹੜੇ ਹੈਗੇ ਆ ਉਹ ਟ੍ਰੇਨ ਹੋ ਜਾਂਦੇ ਆ?
3: ਆਪ ਇਹ ਮੰਨ ਕੇ ਚਲੋ ਕਿ ਆਜ ਕੀ ਡੇਟ ਮੇ ਅਰਾਊਂਡ 88% ਲੋਕ ਅਗਰ ਹੈ ਤੋ ਰਿਟੇਨ ਹੋ ਜਾਤੇ ਹੈ, ਵਾਪਿਸ ਆਤੇ ਹੈ। ਔਰ 1 ਅਗਸਤ ਕੇ ਬਾਅਦ ਜਬ ਰੂਲਸ ਚੇਂਜ ਹੋ ਰਹੇ ਹੈ, ਗ੍ਰਾਂਟ ਬੰਦ, ਲੋਨ ਆਏਗਾ ਸਿਰਫ, ਤਾਂ ਜਿਹੜੇ ਬੰਦੇ ਨਹੀਂ ਹੁੰਦੇ ਰਿਟੇਨ, ਉਹ ਕਾਰਨ ਕੀ ਉਹ ਚਾਹੁੰਦੇ ਨੀ ਕਿ ਜਾਂ ਉਹਨਾਂ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਨਹੀਂ
2: ਬਣਦਾ, ਬਿਲਟੀ
3: ਕ੍ਰਾਈਟੇਰੀਆ।
2: ਅੱਛਾ ਉਹਨਾਂ ਦੇ ਨਹੀਂ ਬਣਦਾ,
3: ਜੈਸੇ ਅਬ ਸਿੰਗਲ ਹੈ, ਸਿੰਗਲ ਬੰਦੇ ਕੋ ਫੰਡਿੰਗ ਨਹੀਂ ਆਤੀ ਹੈ,
2: ਗ੍ਰਾਂਟ ਤੁਸੀਂ ਦੱਸ ਦਿੰਦੇ ਹੋ ਨਹੀਂ ਵੀ ਤੈਨੂੰ ਫਾਇਦਾ ਨਹੀਂ,
3: ਬਿਲਕੁਲ ਜੀ ਫਾਇਦਾ ਨਹੀਂ ਹੈ।
2: ਤਾਂ ਜਿਹੜਾ ਬੰਦਾ ਤੁਸੀਂ ਇਹ ਕਹੋ ਵੀ ਜਿਹੜੀ 70,000 ਤੋਂ ਇਨਕਮ ਵੀ ਉੱਪਰ ਹੋ ਗਈ ਜੁਆਇੰਟ ਫੈਮਿਲੀ ਦੀ,
3: ਫਾਇਦਾ ਨਹੀਂ ਹੈ,
2: ਉਹਨੂੰ ਵੀ ਫਾਇਦਾ ਨਹੀਂ ਹੈਗਾ ਕੁਛ ਹਨਾ।
3: ਤਾਂ ਉਹ ਯਾਨੀ ਅਗਰ ਆਪਕੀ ਪੀਆਰ ਸਟੇਟਸ ਹੈ, ਸਿਟੀਜ਼ਨਸ਼ਿਪ ਹੈ, ਪ੍ਰੋਟੈਕਟਿਡ ਪਰਸਨ ਹੈ, ਆਪ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ, ਉਸ ਓਕੇ ਦੇ ਪ੍ਰੋਗਰਾਮਸ ਨੇ ਰਾਜਵੀਰ ਜੀ, ਈਜ਼ੀ ਟੂ ਪਾਸ ਨੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਔਰ 2-3 ਘੰਟੇ ਆਪਣੇ ਦੇਣੇ ਮੰਡੇ ਟੂ ਫਰਾਈਡੇ,
2: ਬਸ
3: ਗਵਰਨਮੈਂਟ ਫੀਸ ਪੇ ਕਰਦੀ ਹੈ, ਸਾਥ ਨਾਲ ਆਪਕੋ ਲਿਵਿੰਗ ਐਕਸਪੈਂਸਿਸ ਕੇ।
2: ਅੱਛਾ ਜਿਹੜੀ ਕਾਲਜ ਦੀ ਫੀਸ ਵਗੈਰਾ ਗਵਰਨਮੈਂਟ ਪੇ ਕਰਦੀ ਹੈ,
3: ਹਾਂਜੀ,
2: ਇਹ ਤੁਹਾਡੇ ਤੋਂ ਮੰਗਦੀ ਤਾਂ ਨਹੀਂ ਬਾਅਦ ਵਿੱਚ ਸਾਨੂੰ ਦੇ ਦਿਓ?
3: ਨਹੀਂ, ਕਿਉਂਕਿ ਦੇਖੋ ਜੀ ਇਹ ਸੀਬਾ ਲੋਨ ਕੀ ਤਰ੍ਹਾਂ ਨਹੀਂ, ਅੱਜ ਆਪਣੇ ਮਿਨਿਸਟਰ ਕਰ ਫੰਡਿੰਗ ਆ ਗਈ, ਪਹਿਲੇ ਗਵਰਨਮੈਂਟ 30-90 ਡੇਜ਼ ਆਪਕੇ ਗਵਰਨਮੈਂਟ ਡਾਕੂਮੈਂਟ ਦੇਖਦੀ ਹੈ।
2: ਅੱਛਾ ਵੀ ਇਹ ਸਹੀ ਹੈ ਕਹੀਂ?
3: ਬਿਲਕੁਲ ਜੀ, ਐਂਡ ਨੋਟਿਸ ਆਫ ਹੈਰਸਮੈਂਟ, ਮੈਰਿਜ ਸਰਟੀਫਿਕੇਟ, ਬਰਥ ਸਰਟੀਫਿਕੇਟ ਬੱਚੋ ਕੇ, ਕਿਉਂਕਿ ਅਗਰ ਆਪਕੀ ਫੈਮਿਲੀ ਸਾਈਜ਼ ਜ਼ਿਆਦਾ ਹੈ, ਆਪ ਮੈਰਿਡ ਹੈ ਜਾਂ ਆਪਕੀ ਫੈਮਿਲੀ ਸਾਈਜ਼ ਜ਼ਿਆਦਾ ਹੈ, ਆਪਕੋ 30-100,000 ਕੀ ਜੋ ਰੇਂਜ ਦੇ ਰਹਾ ਹੂੰ ਮੈਂ, ਉਸਮੇ ਅਗਰ ਫੈਮਿਲੀ ਆਫ 5 ਹੈ ਤਾਂ 100,000 ਕੀ ਫੰਡਿੰਗ ਆਤੀ ਹੈ, 50,000 ਤੋਂ ਨਾਨ ਰਿਫੰਡੇਬਲ ਗ੍ਰਾਂਟ ਪੋਰਸ਼ਨ ਹੀ ਹੈ।
2: ਮਤਲਬ ਇੱਕ ਮਿੰਟ, ਵੀ 30,000 ਤੋਂ ਲੈ ਕੇ 1,00,000 ਤੱਕ ਦੀ ਤੁਸੀਂ ਕਹਿੰਦੇ ਹੋ ਕਿ ਆ ਜਾਂਦੀ ਹੈ ਫੰਡਿੰਗ, ਜਿਹਦੇ ਵਿੱਚੋਂ 50,000 ਤਾਂ ਜਿਹੜਾ ਤੁਸੀਂ ਵਾਪਸ ਵੀ ਨਹੀਂ ਕਰਨਾ,
3: ਵਾਪਸ ਨਹੀਂ ਕਰਨਾ ਅੱਜ ਕੀ
2: ਗ੍ਰਾਂਟ,
3: ਅੱਜ ਕੀ ਰੇਟ ਮੈਂ ਗੈਸ ਨਹੀਂ ਕਰਨਾ,
2: ਜੇ 2 ਹਸਬੈਂਡ ਵਾਈਫ ਤੇ 3 ਬੱਚੇ ਉਹਨਾਂ ਦੇ,
3: ਬਿਲਕੁਲ ਜੀ,
2: ਇੰਨੀ ਕੁ ਰਫਲੀ ਆ ਜਾਂਦੀ
3: ਹੈ, ਰਫਲੀ ਇੰਨੀ ਆ ਜਾਂਦੀ ਆਰਾਮ। ਔਰ 50,000 ਦਾ ਲੋਨ ਹੈ, ਉਹ ਵੀ ਆਪਣੇ 1.5 ਸਾਲ ਬਾਅਦ ਮੋੜਨਾ ਸਟਾਰਟ ਕਰਨਾ ਹੈ, ਨੰਬਰ 1। ਨੰਬਰ 2, 50,000 ਕਾ ਆਪਣੇ 55 ਦਾ ਵਾਪਸ ਕਰਨਾ 10 ਸਾਲ ਮੇ,
2: ਬਸ
3: 5,000 ਦਾ 10 ਸਾਲ ਕਾ,
2: 12 ਸਾਲ
3: ਦਾ, ਮਤਲਬ ਮਹੀਨੇ ਕਾ 40 ਰੁਪਏ ਸਿਰਫ 40।
2: ਗਵਰਨਮੈਂਟ
3: ਫੰਡਿੰਗ ਦੇ ਰਹੀ ਤਾਂ ਫਿਰ ਕਾਗਜ਼ ਗਵਰਨਮੈਂਟ ਪਹਿਲੇ ਸਹੀ ਹੈ, ਕਿਆ ਕਿਆ ਕਾਰੀਗਰੀ ਕਰੇਗੇ ਬਤਾਓ? ट्रांसपेरेंट अपस्किल हासिल करें, गवर्नमेंट फंडेड कोर्सेज करें, 30,000 to 100,000 की फंडिंग हासिल करें, जिसका मेजर पोर्शन आज की डेट में नॉन रिफंडेबल टैक्स फ्री ग्रांट्स है और लोन भी आसान शर्तों पे, नो एज लिमिट 40-50 सब सॉरी के आप है, गवर्नमेंट की पॉलिसी एज पे डिस्क्रिमिनेट नहीं करती, शाम तक नंबर आ जाएगा, हम जैसे कॉल आएंगे बिल्कुल शाम तक दस तक एस्टिमेट का कॉल करें, आपका एस्टिमेट हम कोशिश करेंगे आज ही देते,
2: रफली जितना एस्टिमेट है वो नहीं आ जाती है,
3: रफली नहीं ऑलमोस्ट 99% ठीक है,
2: क्या बात है, 99% तो अंदर में इंडिया तो अकाउंट के आ जाने हैं,
3: नहीं तो 5 to 10 dollars ऊपर नहीं चाहिए शोर ना बजा उसकी बता रहे
2: हैं, $5-10 का फर्क पहले तो इन्हें नहीं देनी गवर्नमेंट दी होनी
3: है,
2: लॉजिक 437-264-3175 पे कॉल कर रही है, 437-264-3175 पे होने कॉल कर लो एस्टिमेट ली, चलते हैं बैक टू स्टूडियो,
1: बिल्कुल जी साढ़े नाल सुल्तान भाई जी जुड़ चुके ने ब्रैम्पटन टीवी अपलायंसेस तो, राजवीर भाई जी भी ऑनर ने जी, सत श्री अकाल सुल्तान जी, तुसी ऑनर हो जी, की हाल चाल,
4: थैंक यू वेरी मच जी प्रभ, बहुत बहुत शुक्रिया,
1: थैंक यू सो मच जी, और की अज स्पेशल साढ़े वास्ते लेके आए टीवीज़ दे उपर या अपलायंसेज़ दे उपर भी डीलां चल रही ने,
4: जी बिल्कुल जी, टीवी दी गल करांगे, टीवीज़ बिग स्क्रीन टीवी है, सैमसंग कंपनी पार्टिसिपेट कर रहे हैं जी, 85 inch दा QLED क्वांटम डॉट क्वांटम प्रोसैसर दे नाल 85 inch QLED जिहड़ा अज असीं $2,000 वाला 1299 दा दे रहे हैं, सिर्फ ये $700 दी सेविंग अज दे दिनां च ही हो रही है क्योंकि फीफा वर्ल्ड कप नूं सैमसंग स्पोंसर कर रहा है, सो जेड़े भी कस्टमर बिग स्क्रीन टीवी फीफा वर्ल्ड कप फीफा मैचेस सॉकर दे मैचेस या होर स्पोर्ट्स दे शौकीन कस्टमर कोई भी अपनी स्पोर्ट्स बिग स्क्रीन ते देखना चाहुंदे ते एक वड्डा एडवांटेज सैमसंग वल्लों दित्ता जा रहा, जबकि ये टीवी मेरे कोल 6 TV इन स्टॉक रह गए, ये 6 TV सोल्ड होने तो बाद $1,800 तो घट 85 inch तुहानू नहीं मिलना, सो पहुंचना है तुसी जी 801 बोवेड ड्राइव वेस्ट जस्ट ईस्ट ऑफ चंकूजी ऑन बोवेड है, ब्रैम्पटन टीवी एंड अपलायंसेस 905-450-2828 नंबर है, 55 inch लेना $800 वाला $399 का मिलेगा, 65 inch लेना जी $1,000 वाला $699 का मिलेगा, बेस्ट प्राइस है, तो पेमेंट भी 6 महीने च करनी है, कोई इंटरेस्ट नहीं है, फ्री होम डिलीवरी है जी, 905-450-2828 नंबर है, ते प्रब तुसी गल कीती जी होम अपलायंसेस दी, बहुत सारे ऐसे घर है जेड़े क्लोज हो रहे, साडियां कल भी डिलीवरीज जेड़ियां किचनर कैमरेज और वेलेंड एरिया च गईयां जी, ते नेक्स्ट वीक दे विच भी डिलीवरी स्केड्यूल होईयां हुईयां ऑलरेडी, जे तुसी किते भी हैमिल्टन स्टोनी क्रीक वेलैंड या नियाग्रा फॉर घर की क्लोजिंग कराई है या करा ली है या करानी है ते तुसी ये बंडल पैकेजेस मिस ना करना, ऑलमोस्ट 8 to 10 बंडल पैकेज गए है जी साडे वेलैंड एरिया च नियाग्रा फॉल एरिया च स्टोनी क्रीक एरिया च, और ये बहुत ही शानदार डील है क्योंकि $5,000 वाला फ्रिज स्टोव डिशवाशर 3-piece किचन बंडल है जिहड़ा $29.99 च मिल रहा, जिहदे च $2,000 तुसी सेव कर रहे हो, ते $29.99 6 महीने च पे करना है, कोई इंटरेस्ट भी नहीं है, इसी तरह फ्रंट लोड वाशर एंड ड्रायर $2,500 वाला वाशर भी स्टीम ते ड्रायर भी स्टीम फीचर दे नाल है जी, एनर्जी सेवर एनर्जी स्टार अपडेटेड टेक्नोलॉजी अल्ट्रा लार्ज कपैसिटी है दी, और ये प्लैटिनम सीरीज है प्लैटिनम कलर दे विच है $2,500 वाला $17.99 दा, इहदा मतलब यह है कि $800 कल्ले लॉन्ड्री सैक्शन च ही तुसी सेव कर लेने हैं, बेशक तुसी टॉप लोड वाशर एंड ड्रायर लेना है फ्रंट लोड वाशर एंड ड्रायर लेना है स्टैकेबल वाशर एंड ड्रायर लेना है वाशर थल्ले ड्रायर उपर स्टैक हो जाएगा, तो जरूर विजिट करना है तुसी 801 बोवेड ड्राइव वेस्ट जस्ट ईस्ट ऑफ चंकूजी ऑन बोवेड है ब्रैम्पटन टीवी एंड अपलायंसेस, ते जदों 40% की गल करते हैं जी बिग सेविंग्स है 40% खास तौर पर तुसी ईवन सिंगल पीस लेना है या बंडल पैकेज लेना है बिल्ट इन किचन लेना है या पैनल रेडी फ्रिज लेना है, पैनल रेडी फ्रिज होएगा पैनल रेडी 48 inch का फ्रिज है ये पैनल रेडी डिशवाशर है ये जी ते नाल बिल्ट इन कुकटॉप है बिल्ट इन वाल्वन है बिल्ट इन माइक्रोवेव है पूरे का पूरा बिल्ट इन किचन है ਇਹ $26,000 ਵਾਲਾ ਸਿਰਫ $18,900 ਚ ਹੈ, ਆਲਮੋਸਟ ਤੁਸੀਂ $6,100 $6,100 ਸੇਵ ਕਰ ਰਹੇ ਹੋ ਬਿਲਟ ਇਨ ਕਿਚਨ ਚ, ਜਿਹਦੇ ਵਿੱਚ ਪੈਨਲ ਰੈਡੀ ਫਰਿੱਜ ਤੁਹਾਨੂੰ ਮਿਲ ਰਿਹਾ ਉਹ ਵੀ 48 ਇੰਚ ਦਾ, ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ 98 ਇੰਚ ਟੀਵੀ ਬਿਗ ਸਕਰੀਨ, ਜਿੱਦਾਂ ਕਿ 48 ਇੰਚ ਫਰਿੱਜ ਲੈ ਰਹੇ ਹੋ ਤੇ ਫਿਰ 98 ਇੰਚ ਟੀਵੀ ਵੀ ਤੁਹਾਨੂੰ $3,500 ਵਾਲਾ ਮਿਲੇਗਾ, $1,999 ਦਾ $1,500 98 ਇੰਚ ਸੈਮਸੰਗ ਟੀਵੀ ਤੇ ਵੀ ਤੁਸੀਂ ਸੇਵ ਕਰਨੇ ਆ, ਤੇ $1,999 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ। $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਜੀ। ਸਿਰਫ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ। 905-450-2828 ਨੰਬਰ ਹੈ, ਇਹ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਤਾਂ ਕਿ ਹਿਊਜ ਤੇ ਹਿਊਜ ਡਿਸਕਾਊਂਟ ਦੇ ਨਾਲ ਬਿਗ ਸਕਰੀਨ ਟੀਵੀ ਸਿਲੈਕਟ ਕਰ ਸਕੋ ਤੇ ਪੇਮੈਂਟ 6 ਮਹੀਨੇ 'ਚ ਹੀ ਕਰੋਗੇ। 905-450-2828 905-450-2828 ਜੀ।
1: ਬਹੁਤ ਬਹੁਤ ਸ਼ੁਕਰੀਆ ਜੀ, ਬ੍ਰੈਂਪਟਨ ਟੀਵੀ ਅਪਲਾਈਸਸ, ਬਹੁਤ
4: ਸ਼ੁਕਰੀਆ,
1: ਥੈਂਕ ਯੂ ਸੋ ਮਚ ਜੀ। ਬ੍ਰੈਂਪਟਨ ਟੀਵੀ ਅਪਲਾਈਸਸ, ਸੋ 905 905-673-3337। ਸੋ ਨਾਲ ਦੀ ਨਾਲ ਇੱਕ ਮੈਸੇਜ ਸੁਣ ਲਈਏ ਜੀ, ਬਹੁਤ ਜ਼ਰੂਰੀ।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ, $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: ਜੀ। ਬਹੁਤ ਸ਼ੁਕਰੀਆ, ਇੱਕ ਵਾਰ ਫਿਰ ਅਸੀਂ ਚੱਲਦੇ ਹਾਂ ਲਾਈਫ ਕੋਚਿੰਗ ਫਾਊਂਡਰ ਹਰਪਾਲ ਸਿੰਘ ਹੁਣਾਂ ਵੱਲ। ਹਰਪਾਲ ਜੀ, ਵੈਸੇ ਤਾਂ ਜੇ ਆਪਾਂ ਕੈਨੇਡੀਅਨ ਲਾਈਫ ਸਟਾਈਲ ਦੀ ਗੱਲਬਾਤ ਕਰੀਏ, ਬਹੁਤ ਸਾਰੀ 60% ਤੋਂ ਉੱਪਰ ਇੱਕ ਡਾਟਾ ਆਇਆ ਸੀ, ਕਹਿੰਦੇ ਕਿ ਐਂਗਜ਼ਾਇਟੀ ਡਿਪਰੈਸ਼ਨ, ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਬਰਦਾਸ਼ਤ, ਸਾਡੇ ਵਿੱਚ ਸਬਰ ਨਹੀਂ ਹੈ, ਸਾਡੇ ਵਿੱਚ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ, ਚਿੜਚਿੜਾਪਣ ਆ ਗਿਆ, ਇਹਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ। ਜਿਹੜੀ ਇੱਕ ਇਸ ਦੇ ਨਾਲ ਨਾਲ ਇੱਕ ਹੋਰ ਸਵਾਲ ਆ ਕਿ ਜਿਹੜੀ ਚਿੰਤਾ, ਕਈ ਵਾਰੀ ਸਾਨੂੰ ਪ੍ਰੋਬਲਮਸ ਘੱਟ ਹੁੰਦੀਆਂ ਪਰ ਅਸੀਂ ਓਵਰ ਥਿੰਕ ਕਰਦੇ ਹਾਂ, ਚਿੰਤਾ ਬਹੁਤ ਜ਼ਿਆਦਾ ਹਰ ਵੇਲੇ ਲੱਗੀ ਰਹਿੰਦੀ ਹੈ, ਡਰ, ਇੱਕ ਅਣਚਾਹਿਆ ਡਰ ਸਾਡੇ ਮਨਾਂ ਦੇ ਵਿੱਚ ਵੀ, ਆਈ ਡੋਂਟ ਨੋ ਕੱਲ੍ਹ ਨੂੰ ਕੀ ਹੋਜੂ, ਪਰਸੋਂ ਨੂੰ ਕੀ ਹੋਊ, ਇਹਦਾ ਵੀ ਕੋਈ ਇਲਾਜ ਹੈ?
6: ਬਿਲਕੁਲ ਜੀ, ਇਹ ਸਾਰੀ ਸਾਰੀ ਚੀਜ਼ ਦਾ ਇਲਾਜ ਜਿਹੜਾ ਹੈਗਾ ਸਾਨੂੰ ਬਾਬੇ ਨਾਨਕ ਨੇ ਗੁਰਬਾਣੀ ਦੇ ਅੰਦਰ ਦੱਸਿਆ ਹੈ
1: ਜੀ,
6: ਕਿ ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਨੇ ਵੀ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ
1: ਜੀ। ਬਿਲਕੁਲ
6: ਅਣਹੋਣੀ, ਫਿਰ ਇੱਥੇ ਉਹ ਦੱਸਦੇ ਨੇ ਕਿ ਜਿਹੜੀ ਇੱਕ ਦੋ ਤਰ੍ਹਾਂ ਦਾ ਹੁੰਦਾ, ਇੱਕ ਪੋਸੀਬਲ ਹੈ ਇੱਕ ਇੰਪੋਸੀਬਲ ਹੈ। ਚਿੰਤਾ ਜਦੋਂ ਗੁਰਬਾਣੀ ਨੂੰ ਅਸੀਂ ਵਿਚਾਰਨਾ ਬੰਦ ਕਰ ਦਿੰਦੇ ਹਾਂ ਜਾਂ ਵਿਚਾਰ ਨੂੰ ਆਪਣੇ ਮਾਇੰਡ ਦੇ ਵਿੱਚ ਨਹੀਂ ਲਿਆਉਂਦੇ, ਅਤੇ ਜਾਂ ਅਸੀਂ ਕੋਈ ਇਸ ਤਰ੍ਹਾਂ ਤਰੀਕੇ ਦੇ ਨਾਲ ਪੜ੍ਹਾਈ ਨਹੀਂ ਕੀਤੀ, ਅਤੇ ਜਦੋਂ ਇਹਨੂੰ ਰਿਫਲੈਕਟ ਕਰਦੇ ਹਾਂ, ਇਸ ਤਰੀਕੇ ਨਾਲ ਪੜ੍ਹਦੇ ਹਾਂ, ਸੁਣਦੇ ਹਾਂ, ਸਾਈਕੋਲੋਜੀ ਕਹਿੰਦੀ ਹੈ ਜਦੋਂ ਮਾਇੰਡ ਦੀ ਜਿਹੜੀ ਕੁਐਸਚਨਸ ਨੇ, ਜਿਹੜੇ ਮਾਇੰਡ ਦੇ ਐਂਜਾਇਟੀ ਹੈ, ਉਹ ਮਾਇੰਡ ਦੇ ਵਿੱਚ ਨੋਟਸ ਬਣ ਜਾਂਦੇ ਨੇ ਓਵਰ ਦਾ ਟਾਈਮ, ਇੰਸੀਡੈਂਟਸ ਨਾਲ, ਕੋਈ ਤਰ੍ਹਾਂ ਦੀ ਅਣਹੋਣੀਆਂ ਘਟਨਾਵਾਂ ਹੋ ਗਈਆਂ ਉਹਨਾਂ ਦੇ ਨਾਲ, ਬਹੁਤ ਸਾਰੇ ਫੈਕਟਰਸ ਨੇ ਜਿਹਦੇ ਕਰਕੇ ਮਾਇੰਡ ਜਿਹੜਾ ਬਲੋਕ ਹੋ ਜਾਂਦਾ, ਅਤੇ ਉਸ ਬਲੋਕ ਨੂੰ ਖੋਲ੍ਹਣ ਦੇ ਲਈ, ਤੋੜਨ ਦੇ ਲਈ ਸਾਰੇ ਪਾਸੇ ਸਾਈਕੋਲੋਜਿਸਟ ਆਪਣੇ ਹਿਸਾਬ ਨਾਲ ਉਹਦਾ ਇਲਾਜ ਕਰਦੇ ਨੇ, ਪਰ ਜਿਹੜੀ ਗੁਰਬਾਣੀ ਹੈ ਸਾਨੂੰ ਉਸਦਾ ਸੌਖਾ ਇਲਾਜ ਦੱਸਦੀ ਹੈ ਕਿ ਜੇ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਵਸਾਈਏ ਤਾਂ ਇਹ ਚਿੰਤਾ ਜਿਹੜੀ ਹੈ ਉਹ ਸਾਡੇ ਗਲੋਂ ਲੈ ਸਕਦੀ ਹੈ। ਅਤੇ ਵਿਚਾਰ ਨੂੰ ਵਸਾਉਣ ਦੇ ਲਈ ਸਾਨੂੰ ਵਿਚਾਰਨਾ ਤਾਂ ਪਏਗਾ ਹੀ। ਗੁਰਬਾਣੀ ਇਸ ਤਰ੍ਹਾਂ ਨਹੀਂ ਹੈ, ਕੋਈ ਅੱਖਰ ਹੀ ਨਹੀਂ ਹੈ ਵੀ ਅਸੀਂ ਅੱਖਰ ਪੜ੍ਹ ਲਏ ਜਾਂ ਕੋਈ ਪੋਇਟਰੀ ਪੜ੍ਹ ਲਈ ਜਾਂ ਕਵਿਤਾ ਪੜ੍ਹ ਲਈ, ਬਾਣੀ ਨਹੀਂ ਹੈ। ਬਾਣੀ ਦਾ ਸ਼ਬਦ ਜਿਹੜਾ ਹੈਗਾ ਡੂੰਘਾ ਭਾਵ ਹੈ, ਉਸ ਨੂੰ ਵਿਚਾਰਨਾ ਪਏਗਾ। ਜਦੋਂ ਤੱਕ ਡੂੰਘੇ ਭਾਵ ਮਨ ਦੇ ਵਿੱਚ ਨਹੀਂ ਬੈਠਦੇ ਉਦੋਂ ਤੱਕ ਤੁਸੀਂ ਦੇਖੋ ਵੀ ਚਿੰਤਾ ਜਿਹੜੀ ਆ ਤੁਹਾਨੂੰ ਲੱਗੀ ਰਹੇਗੀ ਆਉਣ ਵਾਲੇ ਸਮੇਂ ਦੀ ਅਣਹੋਣੀ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜੀਆਂ ਘਟਨਾਵਾਂ ਹੋਣੀਆਂ ਵੀ ਨਹੀਂ ਉਹਦੀ ਗੱਲ ਦੀ ਇਮੈਜਿਨ ਕਰਕੇ ਹੀ ਬੰਦਾ ਐਨਜਾਇਟੀ ਦੇ ਵਿੱਚ ਆ ਜਾਂਦਾ। ਅਤੇ WHO ਦਾ ਡਾਟਾ ਇਹ ਕਹਿੰਦਾ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਮੈਂਟਲ ਹੈਲਥ ਇਸ਼ੂਜ਼ ਡੇ ਬਾਈ ਡੇ ਵੱਧ ਰਹੇ। ਹਾਂਜੀ, ਉਸੇ ਨੂੰ ਲੈ ਕਰਕੇ ਅਸੀਂ ਇਹ ਵਰਕਸ਼ਾਪ ਜਿਹੜੀ ਹੈ ਔਰਗਨਾਈਜ਼ ਕੀਤੀ ਹੈ ਤਾਂ ਕਿ ਇਸ ਨੂੰ ਅਸੀਂ ਅਵੇਅਰ ਕਰ ਸਕੀਏ ਕਿ ਕਿਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਰਹਿ ਕਰਕੇ ਉਸ ਦੇ ਤਰੀਕੇ ਦੱਸੇ ਜਾਣਗੇ, ਘਰ ਵਿੱਚ ਆਪਣੇ ਬੱਚਿਆਂ ਨੂੰ ਨਾਲ ਲੈ ਕਰਕੇ ਆਪਣੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਬੈਠ ਕੇ ਅਸੀਂ ਵਿਚਾਰ ਕਰ ਸਕਦੇ ਹਾਂ, ਗੁਰਬਾਣੀ ਨੂੰ ਆਪਣੀ ਡੇਲੀ ਜੀਵਨ ਦੇ ਵਿੱਚ ਕਿਸ ਤਰ੍ਹਾਂ ਲਿਆ ਸਕਦੇ ਹਾਂ, ਇਸ ਚੀਜ਼ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ। ਅਤੇ ਨਾ ਕਿ ਪੜ੍ਹਨਾ ਪੜ੍ਹਾਉਣਾ ਜਾਂ ਰਿਚੁਅਲਿਜ਼ਮ ਤਾਂ ਠੀਕ ਹੈ ਆਪਣੇ ਸਥਾਨ 'ਤੇ ਸਾਰੇ ਥਾਵਾਂ 'ਤੇ ਠੀਕ ਹੈ, ਲੇਕਿਨ ਹੁਣ ਸਮਾਂ ਆ ਗਿਆ ਕਿ ਅਸੀਂ ਇਸ ਵਿਚਾਰ ਨੂੰ ਘਰ ਘਰ ਦੇ ਵਿੱਚ ਜੋ ਬਾਣੀ ਦਾ ਮੁੱਖ ਮੁੱਦਾ ਸੀ ਉਸ ਨੂੰ ਲੈ ਕੇ ਆਈਏ।
1: ਜੀ ਬਿਲਕੁਲ ਜੀ, ਬਾਬਾ ਕਹਿ ਗਿਆ ਕਿ ਚਿੰਤਾ ਨਾਨਕ ਚਿੰਤਾ ਮਤ ਕਰੋ, ਚਿੰਤਾ 'ਤੇ ਸੀ ਹੀ ਜਲ ਮੈਂ ਜੰਤ ਉਪਾਇਨ ਤਿੰਨ ਭੇਰੋ ਜੀ ਦੇ। ਅਸਲ ਮੈਂ ਸਾਨੂੰ ਇਹ ਡਰ ਅੰਦਰੋਂ ਅੰਦਰ ਹੀ ਖਾ ਰਿਹਾ ਕਿ ਅਸੀਂ ਕਹਿ ਪੜ੍ਹਦੇ ਤਾਂ ਹੈ ਹਾਂ ਪਰ ਸਮਝਦੇ ਨਹੀਂ,
6: ਸਮਝਦੇ
1: ਨਾਨਕ ਨੂੰ ਮੰਨਦੇ ਤਾਂ ਹੈ ਪਰ ਨਾਨਕ ਦੀ ਨਹੀਂ ਮੰਨਦੇ,
6: ਅਸੀਂ ਨਹੀਂ ਮੰਨਦੇ। ਬਿਲਕੁਲ ਠੀਕ ਹੈ,
1: ਕਿੱਦਾਂ ਸ਼ੁਰੂਆਤ ਕਰੀਏ?
6: ਤਾਂ ਬਿਲਕੁਲ ਉਸੇ ਤਰ੍ਹਾਂ ਹੀ ਹੈ ਜੀ, ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ, ਬਜ਼ੁਰਗ ਪਾਸੇ ਬੈਠੇ ਉਹਨੂੰ ਉਹਦੀ ਸੁਣਦੇ ਤਾਂ ਹਾਂ ਪਰ ਉਹਦੀ ਮੰਨਦੇ ਨਹੀਂ,
1: ਮੰਨਦੇ ਨਹੀਂ,
6: ਅਤੇ ਅਸੀਂ ਮੱਥਾ ਤਾਂ ਜ਼ਰੂਰ ਟੇਕਦੇ ਹਾਂ ਪਰ ਉਹਦੀ ਗੱਲ ਮੰਨਦੇ ਨਹੀਂ। ਸੋ ਬਾਣੀ ਨੂੰ ਮੰਨਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ,
1: ਸਮਝਣ ਦੀ ਲੋੜ ਹੈ,
6: ਸਮਝ।
1: ਪਰ ਸਾਰੀ ਗੇਮ ਹੀ ਇੱਥੇ ਖੜੀ ਆ, ਕਹਾਣੀ ਇੱਥੇ ਖੜੀ ਆ, ਹੁਣ ਇਹਨੂੰ ਕਿਵੇਂ ਅਸੀਂ ਕਿਵੇਂ ਗੁਰਬਾਣੀ ਨੂੰ ਆਪਦਾ ਆਧਾਰ ਬਣਾਈਏ, ਕਿਵੇਂ ਇਹਨਾਂ ਚਿੰਤਾਵਾਂ ਐਂਗਜ਼ਾਇਟੀ ਤੋਂ ਪੱਲਾ ਚੜਾਈਏ, ਇਹ ਚੀਜ਼ਾਂ ਹੈ ਨਹੀਂ ਬੇਸਿਕਲੀ, ਇਹ ਆਪਾਂ ਕ੍ਰੀਏਟ ਕੀਤੀਆਂ
6: ਹੋਈਆਂ।
1: ਚਿੰਤਾ ਤਾਂ ਬਾਬਾ ਨਾਨਕ ਸਾਨੂੰ ਬਹੁਤ ਉੱਪਰ ਕਰ ਗਏ ਇਹਨਾਂ ਚੀਜ਼ਾਂ ਤੋਂ, ਪਰ ਇਹਨਾਂ ਤੋਂ ਖੜਾ ਕਿਵੇਂ ਛਡਾਇਆ ਜਾ ਸਕੇ? ਇਹ ਤੁਸੀਂ ਕੀ ਐਸਾ ਸਪੈਸ਼ਲ ਕਰਦੇ ਹੋ ਆਪਣੀ ਵਰਕਸ਼ਾਪ ਦੇ ਵਿੱਚ, ਅਤੇ ਕਿਹੜੀਆਂ ਕਿਹੜੀਆਂ ਵਰਕਸ਼ਾਪਸ ਤੁਹਾਡੀਆਂ ਇਸ ਟਾਈਮ ਚੱਲ ਰਹੀਆਂ ਨੇ, ਅਤੇ ਕਿੱਥੇ ਕਿਵੇਂ ਤੁਹਾਡਾ ਰਾਬਤਾ ਕੀਤਾ ਜਾਵੇ ਤਾਂ ਕਿ ਸਾਡੇ ਪਰਿਵਾਰ ਪਹੁੰਚ ਕੇ? ਕਿਉਂਕਿ ਅੱਜ ਕੱਲ੍ਹ ਦੇ ਜੀਵਨ ਦੇ ਵਿੱਚ ਮੈਨੂੰ ਕਹਿੰਦਾ ਜੇ ਤੁਸੀਂ ਕੁਛ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਮੈਂਟਲ ਹੈਲਥ, ਜੇ ਤੁਹਾਡੀ ਮੈਂਟਲ ਹੈਲਥ ਬਚ ਗਈ ਤਾਂ ਸਭ ਕੁਛ ਹੀ ਬਚ ਗਿਆ।
6: ਠੀਕ ਹੈ, ਬਿਲਕੁਲ ਜੀ, ਇਹ ਮੈਂਟਲ ਹੈਲਥ ਪ੍ਰੋਗਰਾਮਸ ਅਸੀਂ ਕਈ ਸਾਲ ਤੋਂ ਰਨ ਕਰ ਰਹੇ ਹਾਂ, 1469 ਇਮੋਸ਼ਨਲ ਹੈਲਥ ਦੇ ਨਾਮ ਦੇ ਉੱਪਰ, ਕਿ ਇਹ ਤਾਂ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਹੀ ਹੈ, ਚਿੰਤਾ ਹੈ, ਗੁੱਸਾ ਹੈ, ਘਬਰਾਹਟ ਹੈ, ਇਹ ਸਾਰੇ ਘਰ ਇਸ ਟਾਈਮ 'ਤੇ ਫੇਸ ਕਰ ਰਹੇ ਨੇ, ਪ੍ਰੋਬਲਮਸ ਨੇ, ਪਰ ਇਹਨਾਂ ਦਾ ਸਲਿਊਸ਼ਨ ਕੀ? ਇਹਨਾਂ ਦਾ ਸਲਿਊਸ਼ਨ ਹੈ ਜੀ ਐਜੂਕੇਸ਼ਨ, ਅਤੇ ਜੋ ਕਿ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ ਸਕੂਲਾਂ ਦੇ ਵਿੱਚ, ਅਸੀਂ ਕਿਉਂਕਿ ਸਕੂਲ ਦੇ ਵਿੱਚ ਮੈਥਸ ਆਏ ਆ, ਅਸੀਂ 2 ਸਾਲ ਪਹਿਲਾਂ ਇੱਥੇ ਹੰਬਰ ਵਿਊ ਸਕੂਲ ਬੋਲਟਨ ਦੇ ਵਿੱਚ ਜਿਹੜਾ ਪਬਲਿਕ ਸਕੂਲ ਆ ਉੱਥੇ ਅਸੀਂ ਸਟਾਰਟ ਕੀਤਾ ਸੀਗਾ, ਇੱਕ ਸਾਡਾ ਜਿਹੜਾ ਪਹਿਲਾ ਪਾਇਲਟ ਪ੍ਰੋਗਰਾਮ ਸੀਗਾ ਜਿੱਥੇ ਬੱਚਿਆਂ ਨੂੰ ਅਸੀਂ ਸਟਰਕਚਰਡ ਪ੍ਰੋਗਰਾਮ ਬਣਾਇਆ ਜਿਹੜਾ ਕਿ ਇਮੋਸ਼ਨਲ ਹੈਲਥ ਦੇ ਉੱਪਰ, ਇਮੋਸ਼ਨਲ ਇੰਟੈਲੀਜੈਂਸ ਜਾਂ ਕਿਸ ਤਰੀਕੇ ਦੇ ਨਾਲ ਉਹ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰ ਸਕਦੇ ਨੇ, ਕਿਸ ਤਰੀਕੇ ਦੇ ਨਾਲ ਉਹ ਆਪਣੀ ਮੈਂਟਲ ਹੈਲਥ ਨੂੰ ਇੰਪਰੂਵ ਕਰ ਸਕਦੇ ਨੇ, ਉਸ ਬਾਰੇ ਅਸੀਂ ਫਿਊਚਰ ਰੈਡੀ ਮਾਈਂਡਸ ਪ੍ਰੋਗਰਾਮ 12 ਹਫ਼ਤਿਆਂ ਦਾ 2 ਸਾਲ ਪਹਿਲਾਂ ਦਿੱਤਾ ਸੀ, ਫਿਰ ਪਿਛਲੇ ਸਾਲ ਵੀ ਫਿਰ ਉਹਨਾਂ ਨੇ ਦੁਬਾਰਾ ਡਿਮਾਂਡ ਕੀਤੀ ਕਿ ਹੁਣ ਬੱਚੇ ਸਿੱਖਦੇ ਨੇ। ਹੁਣ ਬਹੁਤ ਸਾਰੇ ਪੇਰੈਂਟਸ ਸਾਨੂੰ ਕਹਿੰਦੇ ਨੇ ਵੀ ਸਾਡੇ ਬੱਚਿਆਂ ਦੇ ਵਿੱਚ ਠਹਿਰਾਵ ਆ ਗਿਆ, ਸਾਡੇ ਬੱਚੇ ਸੁਣਨ ਲੱਗ ਗਏ, ਕਿਉਂਕਿ ਚੱਕਰ ਇਹ ਆ ਵੀ ਜੇ ਤੁਸੀਂ ਮਾਂ ਬਾਪ ਕਹਿੰਦੇ ਆ ਜਾਂ ਕੋਈ ਹੋਰ ਕਹਿੰਦੇ ਆ ਤਾਂ ਉਹ ਸੁਣਦੇ ਨਹੀਂ। ਬੱਚਿਆਂ ਦੀ ਉਹਨੂੰ ਆਦਤ ਹੈ ਪੜ੍ਹਨ ਦੀ, ਜਿਸ ਤਰ੍ਹਾਂ ਸਕੂਲ ਦੇ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ ਸਟੈਪ ਵਾਈਜ਼, ਉਸੇ ਤਰ੍ਹਾਂ ਅਸੀਂ ਇਸ ਇਮੋਸ਼ਨਲ ਹੈਲਥ ਦਾ, ਇਮੋਸ਼ਨਲ ਇੰਟੈਲੀਜੈਂਸ ਦਾ ਸਟੈਪ ਵਾਈਜ਼ ਪ੍ਰੋਗਰਾਮ ਬਣਾਏ ਨੇ ਤਾਂ ਕਿ ਉਹ ਜਿਸ ਤਰੀਕੇ ਨਾਲ ਮੈਥ ਪੜ੍ਹਦੇ ਨੇ, ਸਾਇੰਸ ਪੜ੍ਹਦੇ ਨੇ, ਉਸੇ ਤਰੀਕੇ ਨਾਲ ਇਹ ਪੜ੍ਹਨ।
1: ਹਰਪਾਲ ਜੀ, ਕਿੱਥੇ ਕਿੱਥੇ ਆਪਣੀ ਵਰਕਸ਼ਾਪ ਚੱਲ ਰਹੀਆਂ ਨੇ, ਕਦੋਂ ਸ਼ੁਰੂ ਹੋਣੀਆਂ ਅਤੇ ਕਿਵੇਂ ਤੁਹਾਡਾ ਰਾਬਤਾ ਕੀਤਾ ਜਾ ਸਕਦਾ?
6: ਇਹ ਜਿਹੜੀ ਹੁਣ 6 ਤਰੀਕ ਨੂੰ ਵਰਕਸ਼ਾਪ ਹੈ, ਕੱਲ੍ਹ ਨੂੰ ਸਾਡੀ 9569 ਹਾਈਵੇ 9 ਕੈਲਰਨ ਦੇ ਵਿੱਚ ਹੋ ਰਹੀ ਹੈ, ਅਤੇ ਬਾਕੀ ਇਹ 3 ਤੋਂ 5 ਹੈ, ਐਨੀਬਾਡੀ ਕੈਨ ਜੁਆਇਨ, ਫਰੀ ਹੈ। ਇਹਦੇ ਵਿੱਚ ਅਸੀਂ ਪੂਰਾ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜਾਂ ਫਿਰ ਕਹਿ ਲਵੋ ਉਹਨਾਂ ਦੀ ਇਮੋਸ਼ਨਲ ਹੈਲਥ ਨੂੰ ਕਿਸ ਤਰ੍ਹਾਂ ਮੇਨਟੇਨ ਕਰ।
1: ਬਿਲਕੁਲ ਜੀ, ਤੁਸੀਂ 9569 ਹਾਈਵੇ 9 ਕੈਲਡਨ ਓਨਟਾਰੀਓ ਦੇ ਵਿੱਚ ਪਹੁੰਚਣਾ, 3 ਤੋਂ ਲੈ ਕੇ 5 ਵਜੇ ਦੀ ਵਰਕਸ਼ਾਪ ਆ, ਬਿਲਕੁਲ ਫਰੀ ਵਰਕਸ਼ਾਪ ਆ, June 6 ਕੱਲ੍ਹ ਨੂੰ, ਅਤੇ ਤੁਸੀਂ ਰਾਬਤਾ ਕਰ ਸਕਦੇ ਹੋ। ਜੇ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਲੈਣੀ ਹੈ ਤਾਂ 647-244-1324 647-244-1324 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ ਜੀ?
6: ਹਾਂਜੀ, ਜਾਂਦੇ ਜਾਂਦੇ ਅਸੀਂ ਤਾਂ ਇਹੀ ਐਡ ਕਰਨਾ ਚਾਹਾਂਗੇ ਕਿ ਸਾਰੇ ਪੇਰੈਂਟਸ ਨੂੰ ਇਹ ਬੇਨਤੀ ਹੈ ਕਿ ਇਸ ਪੱਖ ਤੋਂ ਅਸੀਂ ਅਵੇਅਰ ਹੋਈਏ ਕਿ ਆਪਣੇ ਬੱਚਿਆਂ ਨੂੰ ਅਸੀਂ, ਤਾਂ ਕਿ ਇਹ ਬੀਤ ਗਿਆ ਸਮਾਂ ਕਦੇ ਹੱਥ ਨਹੀਂ ਆਉਂਦਾ ਅਤੇ ਇਹਨੇ ਤਾਂ ਲੰਘ ਹੀ ਜਾਣਾ
1: ਜੀ,
6: ਅਤੇ ਇੱਕ ਵਾਰੀ ਜਿਹੜਾ ਪਾਣੀ ਲੰਘ ਗਿਆ ਉਹ ਦੁਬਾਰਾ ਉੱਥੇ ਮੁੜ ਨਹੀਂ ਬਹਿੰਦਾ। ਆਹ ਸਾਡੇ ਬੱਚਿਆਂ ਨੇ ਇੱਕ ਵਾਰੀ ਵੱਡੇ ਹੋ ਗਏ, ਜਿਸ ਜੇ ਅਨਔਰਗਨਾਈਜ਼ ਅਨਕੰਟਰੋਲਡ ਵੱਡੇ ਹੋ ਗਏ ਤਾਂ ਫਿਰ ਇਹ ਸਮਾਂ ਸਾਡੇ ਹੱਥ ਨਹੀਂ ਆਏਗਾ
1: ਜੀ। ਬਿਲਕੁਲ, ਨੰਬਰ ਇੱਕ ਵਾਰੀ ਤੁਸੀਂ ਵੀ ਆਪਣਾ ਦੇ ਦਿਓ ਤਾਂ ਕਿ ਪਰਿਵਾਰ ਤੁਹਾਡਾ ਰਾਬਤਾ ਕਰ ਸਕਣ।
6: ਹਾਂਜੀ, ਪਰਿਵਾਰ ਵਟਸਐਪ ਕਰ ਸਕਦੇ ਨੇ 8149542246 'ਤੇ, ਅਤੇ ਜਿਹੜਾ ਫੋਨ
1: ਦੂਸਰਾ ਨੰਬਰ ਹੈ ਜੀ ਬਿਲਕੁਲ 647-244-1324 647-244-1324 'ਤੇ ਵਟਸਐਪ ਇਹਨਾਂ ਦਾ ਹੈਗਾ ਜੀ 8149542246 'ਤੇ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸਟੂਡੀਓ ਵਿੱਚ ਪਹੁੰਚਣ ਲਈ ਔਰ ਬਹੁਤ ਖੂਬਸੂਰਤ ਗੱਲਬਾਤ ਕਰਨ ਦੇ ਲਈ।
6: ਥੈਂਕ ਯੂ ਵੈਰੀ ਮੱਚ ਜੀ, ਅਤੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਔਰ ਇੱਕ ਵਾਰ ਫਿਰ ਚੱਲਦੇ ਹਾਂ ਜੀ, ਅਸੀਂ ਯੂਨੀ ਗਲੋਬਲ ਐਡਵਾਈਜ਼ਰੀ ਦੇ ਰਾਜਵੀਰ ਬੋਪਾ ਰਾਏ ਜੀ ਪਹੁੰਚੇ ਹੋਏ ਨੇ ਯੂਨੀ ਗਲੋਬਲ ਐਡਵਾਈਜ਼ ਦੇ। ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
7: ਬਹੁਤ ਬਹੁਤ ਧੰਨਵਾਦ ਜੀ ਨਾਗਬਲ ਸਾਹਿਬ, ਤੁਸੀਂ ਮੈਨੂੰ ਥੋੜ੍ਹਾ ਜਿਹਾ ਇਹ ਦੱਸੋ ਕਿ ਜਿਵੇਂ ਮੈਨੂੰ ਮੈਸੇਜ ਵੀਰ ਹੋਣਾ ਦਾ ਆਇਆ ਸੀ ਕਿ ਯਾਰ ਅਸੀਂ ਸਾਡੇ ਤਾਂ ਬੱਚੇ, ਤੁਸੀਂ 5 ਬੱਚਿਆਂ ਦੀ ਗੱਲ ਕਰਦੇ ਸੀਗੇ, ਉਹ ਕਹਿੰਦੇ ਸਾਡੇ ਬੱਚੇ ਤਾਂ ਮਤਲਬ 3 ਬੱਚੇ ਹੈ ਨੀ ਸਾਡੇ, ਅਸੀਂ ਤਾਂ ਹਸਬੈਂਡ ਵਾਈਫ ਆ ਜੇ, ਅਸੀਂ ਨਵੇਂ ਨਵੇਂ ਆਏ ਹਾਂ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ, ਤੇ ਤੁਸੀਂ ਬੰਦੇ 2 ਨੇ, 2 ਬੰਦੇ ਨੂੰ ਮਿਲੋ ਕੁਛ ਕਿ ਨਹੀਂ ਮਿਲੂ ਹਸਬੈਂਡ ਵਾਈਫ ਫੋਨ ਕਰ ਲੈ।
8: ਹਾਂਜੀ, ਅਗਰ ਹਸਬੈਂਡ ਵਾਈਫ ਹੈ ਤਾਂ ਇੱਕ ਅਗਰ ਕਰਤੇ ਹੋਏ ਮਿਸ ਸਟੱਡੀ ਆਨਲਾਈਨ ਸੌਖੇ ਜਿਹੇ ਕੋਰਸਿਸ, ਹਾਂ ਤਾਂ ਉਨਕੋ ਅਪ ਟੂ 45,000 ਦੀ ਫੰਡਿੰਗ ਮਿਲਦੀ ਹੈ,
7: 45,000
8: ਦੀ,
7: ਠੀਕ ਹੈ,
8: ਜਿਹਦੇ ਵਿੱਚ 25,000 ਤਾਂ ਗਰੰਟੀ ਆ ਜੀ,
7: ਉਹ ਨਹੀਂ ਵਾਪਸ ਕਰਨਾ,
8: ਉਹ ਵਾਪਸ ਨਹੀਂ ਕਰਨੀ, ਔਰ ਸਾਥ ਮੇ ਜੋ ਰੈਸਟ ਪੋਰਸ਼ਨ ਹੈ $20,000 ਉਹ ਲੋਨ ਹੈ, ਆਪਸ਼ਨਲ ਹੈ।
7: ਓਕੇ, ਜਿਹੜੇ ਹੁਣ ਤੁਸੀਂ ਕਹਿੰਦਾ ਕਿ 2 ਜਣਿਆਂ ਨੂੰ 45,000 ਤੱਕ ਮਿਲ ਜੂ, ਜੇ 2 ਹਸਬੈਂਡ ਵਾਈਫ ਆ ਤੇ ਇੱਕ ਬੱਚਾ ਉਹਨਾਂ ਦੇ, ਉਹਨਾਂ ਨੂੰ ਕਿੰਨੇ ਕੁ ਮਿਲਣਗੇ?
8: ਅਪ ਟੂ $60,000 ਮਿਲ ਜਾਂਦਾ
7: ਉਹਨਾਂ ਨੂੰ 60,000 ਤੱਕ। ਜੇ ਹੁਣ ਹਸਬੈਂਡ ਵਾਈਫ 2 ਬੱਚੇ ਆ ਉਹਨਾਂ ਦੇ, ਡਿਪੈਂਡੈਂਟ ਨੇ,
8: ਹਾਂਜੀ,
7: ਉਹਨਾਂ ਨੂੰ ਕਿੰਨਾ ਮਿਲ ਜੂ?
8: ਅਪ ਟੂ $80,000 ਮਿਲ ਜਾਂਦਾ ਉਹਨਕੋ, ਅਬ ਉਸਮੇ ਫਿਰ $40,000 ਤੋਂ ਨਾਨ ਰਿਫੰਡੇਬਲ ਗ੍ਰਾਂਟ ਹੀ ਹੈ, ਜੋ ਰੈਸਟ $40,000 ਹੈ ਉਹ ਆਪਸ਼ਨਲ ਲੋਨ ਹੈ, 0% ਔਰ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ ਹੈ,
7: ਸ਼ੁਰੂ ਕਰਕੇ ਉਦੋਂ
8: ਔਰ ਕਿੰਨੇ
7: ਬਹੁਤ ਬਹੁਤ ਜ਼ਿਆਦਾ ਨੇ, ਉਹਨਾਂ ਦਾ ਧੰਨਵਾਦ ਸਾਰਿਆਂ ਦਾ ਅਸੀਂ। ਅੱਛਾ, ਜਿਹੜੀ ਗ੍ਰਾਂਟ ਆਉਂਦੀ ਹੈ ਉਹ ਚੋਂ ਗ੍ਰਾਂਟ ਨਹੀਂ ਵਾਪਸ ਕਰਨੀ, ਜਿਹੜੀ ਹੁਣ ਅਗਸਤ ਤੋਂ ਸ਼ੁਰੂ ਹੋਣਾ ਉਹਦੇ ਲਈ 100% ਇਹ ਹੋ ਗਿਆ ਕਿ ਉਹਦਾ ਕੈਲਕੂਲੇਟਰ ਤੁਹਾਡੇ ਕੋਲ ਆ ਗਿਆ ਕਿ ਭਾਈ ਉਹ ਚ ਗ੍ਰਾਂਟ ਹੋਣੀ ਹੀ ਨਹੀਂ, ਜੇ ਹੁਣ ਜਿਵੇਂ ਤੁਸੀਂ ਕਿਹਾ 40,000 ਗ੍ਰਾਂਟ ਜਿਹੜੀ ਵਾਪਸ ਨਹੀਂ ਕਰਨੀ, ਉਹ 40 ਮਤਲਬ ਲੈਸ ਹੀ ਹੋ ਜਾਣਾ, 40 ਨਹੀਂ ਮਿਲਣਾ ਉਹਨਾਂ ਨੂੰ ਗ੍ਰਾਂਟ ਦਾ, ਉਹ ਲੋਨ ਹੀ ਮਿਲੂਗਾ ਜਿਹੜਾ ਮਿਲੂਗਾ।
8: ਇਸਮੇ 40 ਮਿਲੇਗਾ ਜੋ ਗ੍ਰਾਂਟ ਕਾ, ਬਟ ਐਜ਼ ਅ ਲੋਨ ਮਿਲੇਗਾ,
7: ਲੋਨ ਹੀ ਮਿਲੂ, ਜਿਹੜੀ ਗ੍ਰਾਂਟ ਨਹੀਂ ਹੋਣੀ,
8: ਗ੍ਰਾਂਟ ਤਾਂ ਫਰਡਿਊਸ ਨਹੀਂ ਹੋਗਾ। ਤਾਂ ਆਜ ਫੈਮਿਲੀ ਆਫ 4 ਮੇ ਹਸਬੈਂਡ ਵਾਈਫ ਦੋਨੋਂ ਸੌਖੇ ਜੇ ਕੋਰਸਿਸ ਕਰਦੇ ਨੇ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ,
7: ਕੋ ਪਾਸ ਨਹੀਂ ਹੋਣਾ ਜੇ ਕਦੇ ਵੀ ਫੇਲ ਹੋ ਜਾਏ,
8: ਲਾਈਸੈਂਸ ਦਾ ਐਗਜ਼ਾਮੀਨੇਸ਼ਨ ਨਹੀਂ ਹੈ ਜੀ, ਸੌਖੇ ਜੇ ਕੋਰਸਿਸ ਹੈ। ਅਭੀ ਪਤਾ ਆਪਕੇ ਉਪਰ ਫੈਮਿਲੀ ਕੀ ਰਿਸਪੋਂਸਿਬਿਲਿਟੀ ਬਹੁਤ ਜ਼ਿਆਦਾ ਹੈ ਇਸ ਏਜ ਮੇ, ਤੋ ਹਮ ਆਪਕੋ ਐਸੇ ਜਗ੍ਹਾ ਨਹੀਂ ਡਾਲਦੇ ਕਿ ਆਪ ਬੈਕ ਪੈਕ ਲੈ ਕੇ ਟਿਫਿਨ ਬਾਕਸ ਲੈ ਕੇ ਜਾਏ, ਫੁੱਲੀ ਆਨਲਾਈਨ ਸੌਖੇ ਜੇ ਕੋਰਸਿਸ ਨੇ, ਸਕਿੱਲ ਡਿਵੈਲਪ ਕਰਤੇ, ਅਕਾਊਂਟਿੰਗ ਸਿੱਖੇ, ਮੈਨੇਜਮੈਂਟ ਬਿਜ਼ਨਸ ਸਿੱਖੇ।
7: ਤੁਹਾਡੀ ਫੀਸ ਕਿੰਨੀ ਹੈ?
8: ਜੈਸੇ ਮੰਨ ਕੇ ਚਲੇ ਆਪਕੀ 80,000 ਦੀ ਫੰਡਿੰਗ ਬਣੀ ਫੈਮਿਲੀ ਆਫ 4 ਮੇ, ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਨੇ,
7: ਫੁੱਲੀ ਔਨ 80,000 ਬਣ ਗਏ,
8: ਹਾਂਜੀ, 40,000 ਜੋ ਗ੍ਰਾਂਟ ਦਾ ਹੈ ਉਸਮੇ ਸੇ ਕਾਲਜ ਕੀ ਫੀਸ ਚਲੀ ਗਈ,
7: ਚਲੀ ਗਈ ਜਿੰਨੀ ਵੀ ਚਲੀ ਗਈ, ਜੋ ਵੀ ਹੈਗੀ
8: ਕੋਰਸ, ਆਪ ਮੰਨ ਲਓ 10,000
7: ਚਲੋ ਜਿੰਨੀ ਵੀ ਚਲੀ ਗਈ, ਹਾਂਜੀ
8: 20,000 ਉਹ ਗ੍ਰਾਂਟ ਬਣਦੇ 20,000 ਸਾਥ ਮੇ ਸਾਰਾ ਆਪਣੇ ਖਾਤੇ ਮੇ ਆਇਆ, ਮੇਰੇ ਖਾਤੇ ਮੇ ਤਾਂ ਆਇਆ ਨਹੀਂ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਣੇ ਦੇਣੀ ਹੈ
7: 499
8: ਲਗਾਮ ਕਿਸਕੇ ਹੱਥ ਮੇ,
7: ਲਗਾਮ ਸਾਡੇ ਹੱਥ ਚ, ਪਰ ਤੁਸੀਂ ਇਹ ਤਾਂ ਨੀ ਬਾਅਦ ਕਹੋਗੇ, ਠੀਕ ਹੈ ਜੀ, ਇਹ ਤਾਂ ਫੀਸ ਤੁਹਾਡੀ, ਇਹ ਫੀਸ ਸੀ ਸਾਡੀ ਫਾਈਲ ਲਾਉਣ ਦੀ, ਆਹ ਅਲੱਗ ਫੀਸ ਆ ਤਾਂ ਤੁਹਾਡੀ ਫੰਡਿੰਗ ਰਿਲੀਜ਼ ਹੋਣੀ ਆ। ਤੇ ਅੜ ਗਈ, ਮਤਲਬ ਡੱਕਾ ਨੀ ਦੇਣਾ ਤੁਹਾਨੂੰ ਇੱਕ ਸਾਲ ਬਾਅਦ, ਇਹ ਸਾਨੂੰ ਹੁਣ ਕਲੀਅਰ ਕਰ ਲਓ
8: ਸਰ ਜੀ। ਹਮਾਰੇ ਖੁਦ ਕੇ ਹਮ ਪੈਸੇ ਕਾਮ ਹੋਣੇ ਕੇ ਬਾਅਦ ਲੈਤੇ, ਹਮਾਰੇ ਪੈਸੇ ਫਸਤੇ ਹੈ
7: ਨਹੀਂ, ਇਹ ਗੱਲ ਮੰਨਦੇ ਹੋ ਨਾ ਵੀ 199 ਦਾ 499 ਦੇ ਬਾਅਦ ਚਾਹੇ 80,000 ਚਾਹੇ ਫਲੈਟ, ਮੈਂ ਕਹਿੰਦਾ ਚਾਹੇ ਲੱਖ ਦੀ ਆ ਜਾਵੇ,
8: ਹਾਂਜੀ ਆਈ ਡੋਂਟ ਕੇਅਰ, ਹਮਾਰੀ ਇੱਦਾਂ ਤਾਂ ਹਮਾਰੀ ਗੁੱਲਕ ਪਏ ਹੈ,
7: ਤੁਹਾਨੂੰ ਇਹ ਤਾਂ ਨੀ ਮਤਲਬ ਕਿਸੇ ਨੂੰ ਨਹੀਂ ਆਉਂਦਾ, ਕਿਸੇ ਨੂੰ 20 ਆਉਂਦਾ, ਕਿਸੇ ਨੂੰ 50 ਆਉਂਦਾ, ਕਿਸੇ ਨੂੰ 60 ਆਉਂਦਾ,
8: ਅਸੀਂ ਦੇਖਣ ਲੱਗੇ ਤਾਂ ਇੱਕ ਇੱਕ ਦਿਨ ਦੇ ਕਮ ਸੇ ਕਮ 50 ਅਪਰੂਵਲ ਆਉਂਦੇ
7: ਹੈ, 199 ਹੈ
8: ਹਾਂਜੀ ਬਿਲਕੁਲ,
7: ਜਾਂ 499
8: ਬਿਲਕੁਲ, ਦੈਟਸ ਇਟ,
7: ਡਿਪੈਂਡ ਸਾਲ ਦੀ, ਪੂਰੇ ਕੋਰਸ ਦੀ ਆ, ਪੂਰੇ ਸਾਲ ਦੀ
8: ਟਾਈਮ ਦੀ, ਦੈਟਸ ਇਟ,
7: ਇਹ ਨਹੀਂ ਤੁਸੀਂ ਹਰੇਕ ਮਹੀਨੇ ਕਹਿੰਦੇ ਹੋ ਵੀ 200-600 ਦੇ ਚੱਲੋ, ਪੂਰੇ ਸਾਲ ਦੀ
8: ਬਿਲਕੁਲ ਜੀ,
7: ਹਾਂ ਲਓ ਹੁਣੇ ਕਾਲ ਕਰ ਲਓ ਜੀ 437-234-6164 4 ਲਾਈਨ ਤੁਹਾਨੂੰ ਬਿਜੀ ਮਿਲੂਗੀ, ਕੀਪ ਟਰਾਇੰਗ, ਟਰਾਈ ਕਰੀ ਚੱਲੋ, ਤੁਹਾਡਾ ਨਾਮ ਲਿਖ ਕੇ ਇਹ ਨਾਲ ਦੀ ਨਾਲ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਘੰਟੇ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਕਿ ਤੁਹਾਨੂੰ ਇੰਨੀ ਗਰਾਂਟ ਆ ਜਿਹੜੀ ਉਹ ਮਿਲ ਸਕਦੀ ਆ, ਗਰਾਂਟ ਕਿੰਨੇ ਟਾਈਮ 'ਚ ਜਾਣੀ ਆ,
8: 30-90 days,
7: 30-90 ਦਿਨਾਂ ਦੇ ਵਿੱਚ ਹੋ ਸਕਦਾ ਮਹੀਨੇ ਦੇ ਵਿੱਚ ਆ ਜਾਵੇ, ਮੋਸਟਲੀ ਮੇਰੇ ਖਿਆਲ 30 ਦਿਨਾਂ ਦੇ ਵਿੱਚ ਆ ਜਾਂਦੇ, ਜਿੰਨੇ ਕਿ ਮੇਰੇ ਮਿੱਤਰ ਦੋਸਤ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਬਈ ਸਾਡੀ ਮਹੀਨੇ ਦੇ ਵਿੱਚ ਆ ਗਈ ਆ,
1: ਲੌਂਗ ਲੰਬੇ ਸਮੇਂ ਤੋਂ ਲੌਂਗ ਟਾਈਮ ਤੋਂ ਹੋਲਡ ਨੇ 8937 ਸਤਿ ਸ਼੍ਰੀ ਅਕਾਲ ਜੀ, ਆਈ ਥਿੰਕ ਗੋਗੀ ਬਾਜੀ,
9: ਹਾਂਜੀ
1: ਜੀ ਗੋਗੀ ਲੂਥਰਾ ਜੀ ਸਰ ਨਾਲ ਬਣੇ ਹੋਏ ਨੇ ਜੀ, ਸਤਿ ਸ਼੍ਰੀ ਅਕਾਲ ਬਾਜੀ, ਤੁਸੀਂ ਆਨਰ ਹੋ ਜੀ,
9: ਬਹੁਤ ਬਹੁਤ ਧੰਨਵਾਦ ਜੀ, ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲਬਾਤ ਕਰਦੇ ਹਾਂ ਡੈਟ ਦੀ ਤੇ ਉਧਾਰੇ ਦੀ। ਜਿਹੜੇ ਵੀ ਲਿਸਨਰਸ ਡੈਟ ਤੋਂ ਗੁਜ਼ਰ ਰਹੇ ਨੇ ਤੇ ਮੰਥਲੀ ਸਟ੍ਰੈਸ ਹੋ ਜਾਂਦਾ, ਜਦ ਤੁਸੀਂ ਦੇਖੋਗੇ ਨਾ ਜਦ ਵੀ ਸਾਡੇ ਕੋਲ ਉਧਾਰਾ ਚੜ ਜਾਂਦਾ ਸਾਨੂੰ ਮੰਥਲੀ ਸਟ੍ਰੈਸ ਕਿ ਹਰ ਵੇਲੇ ਯਾਰ ਇਸ ਮਹੀਨੇ ਇੰਨੀ ਪੇਮੈਂਟ ਜਾਣੀ ਹੈ, ਉਹ ਗੁਜ਼ਰ ਰਹੇ ਨੇ, ਉਹ ਜ਼ਰੂਰ ਧਿਆਨ ਨਾਲ ਸੁਣਨ।
1: ਸਟ੍ਰੈਸ ਤਾਂ ਸਾਨੂੰ ਬਿਨਾਂ ਕੰਮ ਤੋਂ ਹੀ ਹੋ ਜਾਂਦਾ ਜੀ,
9: ਬਿਲਕੁਲ $600 ਤੁਸੀਂ ਪੇ ਕਰ ਰਹੇ ਹੋ ਆਪਣੇ ਕ੍ਰੈਡਿਟ ਕਾਰਡ, ਗੱਡੀ ਦਾ ਪੇਮੈਂਟ ਜਾ ਰਹੇ ਹੋ, $600 ਹੋਰ ਲਾਈਨ ਆਫ ਕ੍ਰੈਡਿਟ ਪੇਡ ਹੈ, ਲੋਨ ਸਟੂਡੈਂਟ ਲੋਨ, ਐਡ ਅਪ ਕਰਦੇ ਕਰਦੇ ਪਤਾ ਲੱਗਦਾ ਤੁਸੀਂ ਮੰਥ ਵਿੱਚ $2,000 ਪੇ ਕਰ ਰਹੇ ਹੋ ਖਾਲੀ ਉਧਾਰੇ ਚ, $2,000 ਐਵਰੀ ਮੰਥ ਤੁਹਾਡੇ ਅਕਾਊਂਟ ਤੋਂ ਬਾਹਰ ਨਿਕਲ ਰਿਹਾ, ਕਿੰਨਾ ਹੋ ਗਿਆ, ਇਹ ਹੋ ਗਿਆ $26,000 ਸਾਲ ਦਾ। ਤੇ ਦੁੱਖ ਇਸ ਬਾਤ ਦਾ ਲੱਗਦਾ, ਕਈਆਂ ਨੂੰ ਲੱਗਦਾ ਕਿ ਯਾਰ ਇਹਦਾ ਕੋਈ ਇਲਾਜ ਨਹੀਂ ਹੈਗਾ, ਕੋਈ ਸੋਲੂਸ਼ਨ ਨਹੀਂ ਹੈਗਾ। ਜਿਵੇਂ ਤੁਹਾਨੂੰ ਕਹਾਂ ਕਿ $2,000 ਦਾ ਉਧਾਰਾ ਹੈਗਾ ਉਹਨੂੰ ਆਪਾਂ ਰਿਡਿਊਸ ਕਰ ਸਕਦੇ ਹਾਂ ਅਪਰੋਕਸੀਮੇਟਲੀ $900 ਚ, $900 ਬਚਤ ਕਿੰਨੀ ਹੋ ਗਈ, $1,100, ਸਾਲ ਦੀ ਕਿੰਨੀ ਹੋ ਗਈ, $13,000 ਦੀ, ਸਿੰਪਲੀ ਬਾਏ ਤੁਹਾਡਾ ਜਿਹੜਾ ਮੋਰਗੇਜ ਉਹਨੂੰ ਰੀਸਟਰਕਚਰ ਕਰਕੇ ਤੇ ਜਿੰਨਾ ਵੀ ਤੁਹਾਡਾ ਡੈਟ ਹੈ ਹਾਈ ਇੰਟਰਸਟ ਡੈਟ ਹੈ ਉਹਨੂੰ ਕੰਸੋਲੀਡੇਟ ਕਰਕੇ ਇੱਕ ਮੋਰਗੇਜ ਪੇਮੈਂਟ ਬਣਾ ਕੇ ਤੁਹਾਡੀ ਤੁਹਾਨੂੰ ਪੈਸਾ ਬਚਾ ਕੇ ਦੇ ਸਕਦੇ ਹਾਂ ਆਪਾਂ। ਤਾਂ ਕਹਿੰਦਾ ਯਾਰ ਇਹ ਹੋ ਸਕਦਾ ਹੈ, ਇਹ ਬਿਲਕੁਲ ਹੋ ਸਕਦਾ ਹੈ, ਮੈਂ ਬਥੇਰੀਆਂ ਫੈਮਿਲੀ ਨੂੰ ਯਕੀਨ ਕ੍ਰੈਡਿਟ ਕਾਰਡ ਪੇ ਹੋ ਜਾਂਦੇ ਨੇ ਨਾ, ਤੁਸੀਂ ਦੇਖੋਗੇ ਤੁਹਾਡਾ ਕ੍ਰੈਡਿਟ ਸਕੋਰ ਵੀ ਉੱਤੇ ਵਧਣਾ ਸ਼ੁਰੂ ਹੋ ਜਾਂਦਾ। ਸੋ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਉਹ ਕਹਿੰਦੇ ਨਾ ਕਹਾਵਤ ਹੈਗੀ ਹੈ ਪੈਨੀ ਸੇਵਡ ਇਜ਼ ਅ ਪੈਨੀ ਅਰਨਡ, ਤੇ ਜਦ ਤੁਹਾਡਾ ਪੈਸਾ ਬਚਿਆ ਤੁਹਾਡੇ ਕੋਲ ਹੋਰ ਡਿਸਪੋਜ਼ੇਬਲ ਪੈਸਾ ਆ ਜਾਂਦਾ, ਕੈਸ਼ ਆ ਜਾਂਦਾ ਜਿਹੜਾ ਤੁਸੀਂ ਆਪਣੇ ਲਈ ਤੇ ਆਪਣੀ ਫੈਮਿਲੀ ਲਈ ਵਰਤ ਸਕਦੇ ਹੋ, ਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਜੇ ਤੁਹਾਨੂੰ ਲੱਗਦਾ ਤੁਸੀਂ ਇਹ ਡੈਟ ਤੋਂ ਗੁਜ਼ਰ ਰਹੇ ਹੋ, ਤੁਹਾਡੇ ਕੋਲ ਆਪਣਾ ਘਰ ਹੈਗਾ, ਤੁਸੀਂ ਬੇਝਿਜਕ ਮੈਨੂੰ ਫੋਨ ਕਰੋ ਫੋਰ ਅ ਫ੍ਰੀ ਕੰਸਲਟੇਸ਼ਨ। ਮੇਰਾ ਨਾਂ ਹੈ ਗੋਗੀ ਲੂਥਰਾ ਤੇ ਫੋਨ ਨੰਬਰ ਹੈ 416-262-8937 6289377। ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।

0: ਬਿਲਕੁਲ ਜੀ, ਕਹਿੰਦੇ ਕਿ ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ। ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹਰਪਾਲ ਜੀ ਕਰਕੇ ਗਏ ਨੇ, ਲਾਈਫ ਕੋਚਿੰਗ ਫਾਊਂਡਰ। ਤੁਸੀਂ ਜ਼ਰੂਰ ਜੇ ਤੁਸੀਂ ਚਿੰਤਾ ਸਟ੍ਰੈਸ ਡਿਪਰੈਸ਼ਨ ਗੁੱਸਾ ਘਬਰਾਹਟ ਅੰਦਰ ਚੱਲਦੀਆਂ ਸਟ੍ਰੈਸ ਦੇ ਅੰਦਰ ਚੱਲਦੀਆਂ ਐਸੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਅਧੂਰੀਆਂ, ਜ਼ਰੂਰ ਤੁਸੀਂ ਇਸ ਵਰਕਸ਼ਾਪ ਦਾ ਹਿੱਸਾ ਬਣੋ। ਬਹੁਤ ਕੰਮ ਦੀਆਂ ਗੱਲਾਂ, ਤੁਸੀਂ ਆਪਣੇ ਪਰਿਵਾਰ ਦੇ ਵਿੱਚ ਕਿੱਦਾਂ ਰਹਿਣਾ, ਪਰਿਵਾਰ ਦੇ ਵਿੱਚ ਰਿਸ਼ਤੇ ਕਿਵੇਂ ਕੰਪਲੀਟ ਕਰਨੇ ਆ। ਤੁਸੀਂ June 6 ਕੱਲ੍ਹ ਨੂੰ 3 to 5 ਵਜੇ ਤੱਕ ਜ਼ਰੂਰ ਪਹੁੰਚਣਾ ਆ ਕੈਲਡਨ ਦੇ ਵਿੱਚ, 9569 Highway 9 ਕੈਲਡਨ, 6472441324 ਅਤੇ ਇਹ ਬਿਲਕੁਲ ਫ੍ਰੀ ਵਰਕਸ਼ਾਪ ਆ ਮਨ ਜੀਤੇ ਜਗਜੀਤ। ਨਾਲ ਦੀ ਨਾਲ ਅਸੀਂ ਇੱਕ ਵਾਰ ਫਿਰ ਮੋਨਾ ਮਹਿੰਗੀ ਜੀ ਵੱਲ ਚੱਲਦੇ ਹਾਂ, ਇੰਸ਼ੋਰੈਂਸ ਦੇ ਬਾਬਤ ਸੇਵਾਵਾਂ 'ਤੇ ਗੱਲਬਾਤ ਕਰ ਰਹੇ ਸੀਗੇ। ਇੰਸ਼ੋਰੈਂਸ ਨਹੀਂ ਮੈਂ ਕਹਿੰਦਾ ਹੁੰਦਾ, ਮੈਂ ਕਹਿੰਦਾ ਹੁੰਦਾ ਕਿ ਅਵੇਅਰਨੈਸ, ਅਤੇ ਇਹ ਇੱਕ ਸਾਡੇ ਵਾਸਤੇ ਬੈਨੀਫਿਟ ਆ, ਇਹ ਇੱਕ ਸਾਡੇ ਵਾਸਤੇ ਪ੍ਰੋਡਕਟ, ਐਸਾ ਪ੍ਰੋਡਕਟ ਆ ਕਿ ਜਿਹੜਾ ਸਾਡੇ ਨੂੰ ਇੱਕ ਹੈਲਪਰ ਦੀ ਤਰ੍ਹਾਂ, ਇੱਕ ਸੇਵਿੰਗ ਹੈਂਡ ਦੀ ਤਰ੍ਹਾਂ ਕੰਮ ਕਰਦਾ। ਸੋ ਇੰਸ਼ੋਰੈਂਸ ਨੂੰ ਕਦੀ ਵੀ ਤੁਸੀਂ ਆਪਣੀ ਲਾਇਬਿਲਟੀ ਨਾ ਮੰਨਿਆ ਕਰੋ, ਕਦੀ ਵੀ ਇਹ ਨਾ ਮੰਨਿਆ ਕਰੋ ਕਿ ਨਹੀਂ ਅਜੇ ਤਾਂ ਅਸੀਂ ਬਹੁਤ ਜਵਾਨ ਹਾਂ, ਤੰਦਰੁਸਤ ਹਾਂ, ਨੈਵਰ ਨੋਸ, ਗੁਰਬਾਣੀ ਵੀ ਸਾਨੂੰ ਇਹੀ ਕਹਿੰਦੀ ਹੈ ਨਾ। ਸੋ ਜੇ ਅਸੀਂ ਪੋਜ਼ਿਟਿਵਿਟੀ ਨੂੰ ਨੈਗਟਿਵਿਟੀ ਦੇ ਨਾਲ ਕਨੈਕਟ ਕਰਕੇ ਕਹਾਂਗੇ ਨਹੀਂ ਰਿਐਲਿਟੀ ਤਾਂ ਬਾਈ ਇਹ ਆ, ਤੁਸੀਂ ਪੋਜ਼ਿਟਿਵ ਗੱਲਾਂ ਕਿਉਂ ਨਹੀਂ ਕਰਦੇ? ਸੋ ਦੈਟਸ ਵਾਟ ਇਟ ਇਜ਼। ਸੋ ਇੰਸ਼ੋਰੈਂਸ ਦੇ ਬਾਬਤ ਗੱਲਾਂ ਬਾਤਾਂ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ ਆ ਤਾਂ ਮੋਨਾ ਮਹਿੰਗੀ ਜੀ ਨੂੰ ਤੁਸੀਂ ਕੰਟੈਕਟ ਕਰ ਲੈਣਾ, ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ ਕਿਸੇ ਵੀ ਤਰ੍ਹਾਂ, ਕਿਸੇ ਵੀ ਇੰਸ਼ੋਰੈਂਸ ਦੇ ਬਾਬਤ, ਸੁਪਰ ਵੀਜ਼ਾ ਹੋਵੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਈਵਨ ਕਿ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ, 416-509-1509 ਮੋਨਾ ਮਹਿੰਗੀ ਜੀ। ਕਦੇ ਵੀ ਇੰਸ਼ੋਰੈਂਸ ਦਾ ਵਿਸਾ ਨਾ ਖਾਓ, ਜਦੋਂ ਤੁਸੀਂ ਐਨ ਮੌਕੇ 'ਤੇ ਫਸ ਜਾਂਦੇ ਹੋ ਨਾ, ਫਿਰ ਬੰਦਾ ਪਛਤਾਉਂਦਾ ਕਿ ਕਾਸ਼ ਮੈਂ ਇੰਸ਼ੋਰੈਂਸ ਲਈ ਹੁੰਦੀ। ਸੋ 416-509-1509 ਮੋਨਾ ਮਹਿੰਗੀ ਜੀ। ਮੋਨਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਇੱਕ ਵਾਰ ਫਿਰ।
1: ਥੈਂਕ ਯੂ ਸੋ ਮਚ ਸਰ ਜੀ, ਬਿਲਕੁਲ ਸਰ ਜੀ, ਬਿਲਕੁਲ ਠੀਕ ਕਿਹਾ ਤੁਸੀਂ, ਕਿਉਂਕਿ ਗੁੱਡ ਐਂਡ ਬੈਡ ਟਾਈਮਸ ਬਿਲਕੁਲ ਨਾਲ ਨਾਲ ਪੈਰਲਲ ਚੱਲਦੇ ਹੁੰਦੇ ਨੇ। ਉਸੇ ਤਰੀਕੇ ਦੇ ਨਾਲ ਇਹ ਇੰਸ਼ੋਰੈਂਸ ਵੀ ਇੱਕ ਰਿਐਲਿਟੀ ਹੀ ਹੈਗੀ ਹੈ, ਸੱਚ ਹੈਗਾ ਕਿ ਕਦੇ ਵੀ ਜਦੋਂ ਵੀ ਸਾਨੂੰ ਕਦੇ ਇੱਦਾਂ ਦੀ ਪਾਰਟ ਫੋਰਬਿਟ ਜ਼ਰੂਰਤ ਪੈਂਦੀ ਤਾਂ ਇੰਸ਼ੋਰੈਂਸ ਵਿਲ ਬੀ ਦੇਅਰ। ਜਿੱਦਾਂ ਕਿ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ, ਉਸੇ ਤਰੀਕੇ ਦੇ ਨਾਲ ਥੋੜ੍ਹੀ ਜਿਹੀ ਗੱਲ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਜ਼ਰੂਰ ਕਰਨੀ ਚਾਹੂੰਗੀ। ਡਿਸੇਬਿਲਟੀ ਇੰਸ਼ੋਰੈਂਸ ਅਕਸਰ ਜਦੋਂ ਵੀ ਕੋਈ ਪਰਸਨ ਸਪੈਸੀਫਿਕਲੀ ਸੈਲਫ ਇੰਪਲੋਇਡ ਹੁੰਦੇ ਨੇ ਤਾਂ ਉਸ ਟਾਈਮ ਤੇ ਹਰ ਇੱਕ ਪਰਸਨ ਨੂੰ ਹੁੰਦਾ ਕਿ ਡਿਸੇਬਿਲਟੀ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈਗੀ ਹੈ। ਪਰ ਇੱਕ ਚੀਜ਼ ਜ਼ਰੂਰ ਉਹਨਾਂ ਮਾਇੰਡ ਦੇ ਵਿੱਚ ਆਉਂਦੀ ਹੈ ਕਿ ਅਸੀਂ ਮੋਸਟ ਆਫ ਦਾ ਟਾਈਮ ਗ੍ਰੋਸ ਇਨਕਮ ਨੋ ਮੈਟਰ ਕਿੰਨੀ ਕੁ ਹੋਵੇ, ਜ਼ਿਆਦਾ ਵੀ ਹੋਵੇ, ਪਰ ਨੈੱਟ ਇਨਕਮ ਅਸੀਂ ਥੋੜ੍ਹੀ ਘੱਟ, ਕਈ ਵਾਰ ਖਰਚਿਆਂ ਹੋਣ ਕਰਨ ਤੋਂ ਬਾਅਦ ਨੈੱਟ ਇਨਕਮ ਥੋੜ੍ਹੀ ਘੱਟ ਸ਼ੋਅ ਕਰੀਦੀ ਹੈ। ਸੋ ਉਸ ਕਰਕੇ ਕਵਰੇਜ ਅਮਾਊਂਟ ਦੇ ਰਿਲੇਟਿਡ ਕਾਫੀ ਕੰਸਰਨ ਹੁੰਦੇ ਨੇ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਜੇ ਤੁਹਾਡੇ ਵੀ ਮਾਇੰਡ ਦੇ ਵਿੱਚ ਕੋਈ ਇੱਦਾਂ ਦਾ ਡਿਸੇਬਿਲਟੀ ਇੰਸ਼ੋਰੈਂਸ ਰਿਲੇਟਿਡ ਕੰਸਰਨ ਹੈ, ਜਾਂ ਸਟਿਲ ਤੁਹਾਡੇ ਕੋਲ ਕੋਈ 1500-2000 ਦੇ ਆਸ ਪਾਸ ਦਾ ਮੰਥਲੀ ਬੈਨੀਫਿਟ ਹੈ, ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇਨਕਮ ਗ੍ਰੋਸ ਇਨਕਮ ਜ਼ਿਆਦਾ ਹੈਗੀ ਹੈ, ਆਪਣੀ ਕਵਰੇਜ ਅਮਾਊਂਟ ਇਨਕਰੀਜ਼ ਕਰਨਾ ਚਾਹੁੰਦੇ ਹੋ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਸਾਡੇ ਕੋਲ ਇੱਦਾਂ ਦੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਤੁਹਾਡੀ ਗ੍ਰੋਸ ਇਨਕਮ ਦੇ ਬੇਸ 'ਤੇ ਤੁਹਾਨੂੰ ਬੈਟਰ ਐਂਡ ਅਪਡੇਟਿਡ ਕਵਰੇਜ ਅਮਾਊਂਟ ਦੇ ਸਕਦੀਆਂ ਨੇ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਹੈ ਕਿ ਡਿਸੇਬਿਲਟੀ ਇੰਸ਼ੋਰੈਂਸ, ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਇਨਕਮ ਰਿਪਲੇਸਮੈਂਟ ਹੈ, ਕੱਲ੍ਹ ਨੂੰ ਕੋਈ ਵੀ ਇੰਜਰੀ, ਕੋਈ ਵੀ ਸਿਕਨੈਸ ਹੁੰਦੀ ਹੈ ਤਾਂ ਮੰਥਲੀ ਬੈਨੀਫਿਟ ਪ੍ਰੋਵਾਈਡ ਕੀਤਾ ਜਾਂਦਾ ਹੈ। ਤੁਸੀਂ ਚਾਹੇ 2000, 4000, 5000, 6000 ਪਰ ਮੰਥ ਅਮਾਊਂਟ ਦੀ ਕਵਰੇਜ ਰੱਖੀ ਹੋਈ ਹੈਗੀ ਹੈ। ਪਰ ਨਾਲ ਦੀ ਨਾਲ ਇਹਨਾਂ ਪੋਲਿਸੀਜ਼ ਦੇ ਵਿੱਚ ਕਾਫੀ ਵਾਰ ਇੱਦਾਂ ਦੇ ਬੈਨੀਫਿਟਸ ਵੀ ਹੁੰਦੇ ਨੇ ਕਿ ਜੇ ਸਾਨੂੰ ਕੱਲ੍ਹ ਕੋਈ ਥੈਰੇਪੀ ਦੀ ਲੋੜ ਪੈ ਜਾਂਦੀ ਹੈ ਇੰਜਰੀ ਦੇ ਕਰਕੇ, ਕੋਈ ਫਿਜ਼ੀਓਥੈਰੇਪੀ ਹੋ ਗਈ, ਕੋਈ ਮਸਾਜ ਹੋ ਗਈ ਉਸ ਟਾਈਮ ਤੇ, ਜਾਂ ਕੋਈ ਵੀ ਇੱਦਾਂ ਦੇ ਇੰਜਰੀ ਦੇ ਰਿਲੇਟਿਡ ਕਲਚਿਸ ਹੋ ਗਏ ਜਾਂ ਵੀਲਚੇਅਰ ਹੋ ਗਈ, ਇੱਦਾਂ ਦੀ ਅਨਫੋਰਚੁਨੇਟਲੀ ਕਈ ਵਾਰ ਜ਼ਰੂਰਤ ਪੈ ਜਾਂਦੀ ਕੁਛ ਟਾਈਮ ਦੇ ਲਈ, ਤਾਂ ਅਪ ਟੂ $10,000 ਤੱਕ ਦੀਆਂ ਕਵਰੇਜਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਜਸਟ ਜੇ ਅਸੀਂ ਫਿਜ਼ੀਓਥੈਰੇਪੀ ਜਾਂ ਇਸ ਤਰੀਕੇ ਦੀਆਂ ਮੈਡੀਕਲ ਕੰਡੀਸ਼ਨਸ ਨੂੰ ਕਵਰ ਕਰਨ ਲਈ ਗੱਲ ਕਰੀਏ ਤਾਂ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਡਿਸੇਬਿਲਟੀ ਇੰਸ਼ੋਰੈਂਸ, ਕ੍ਰੋਨਿਕਲ ਇਲਨੈਸ ਇੰਸ਼ੋਰੈਂਸ, ਆਪਣੀ ਲਾਈਫ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਤੁਸੀਂ ਆਪਣੀ ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਕੋਈ ਵੀ ਇਨਵੈਸਟਮੈਂਟ ਦੇ ਰਿਲੇਟਿਡ ਕੋਈ ਕੰਸਰਨ ਹੈ, ਜ਼ਰੂਰ ਆਫਿਸ ਵੀ ਵਿਜਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110, ਜਾਂ ਕਾਲ ਕੀਤੇ ਜਾ ਸਕਦੇ ਜੀ 416-509-1509।
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਇੱਕ ਵਾਰ ਫਿਰ ਚੱਲਦੇ ਹਾਂ ਜੀ ਯੂਨੀ ਗਲੋਬਲ ਐਡਵਾਈਜ਼ਰੀ ਤੋਂ।
2: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ ਯੂਨੀ ਗਲੋਬਲ, ਯੂਨੀ ਗਲੋਬਲ, ਯੂਨੀ ਗਲੋਬਲ ਤੇ ਬਾਈ ਜੀ ਆਉਣਾ ਤੁਹਾਨੂੰ, ਤਾਂ ਜ਼ਰੂਰੀ ਆ, ਤੁਸੀਂ ਅੱਜ ਕਿੰਨੇ ਵਜੇ ਤੱਕ ਹੋ ਨਾ ਸਰ? ਗ੍ਰਾਂਟ ਲੈਣੀ ਆ, ਇਹਦੇ ਲਈ ਕੋਈ ਡਾਕੂਮੈਂਟ ਵਾਧੂ ਨੀ ਚਾਹੀਦੇ, ਚਾਰ ਪੰਜ ਡਾਕੂਮੈਂਟ ਜਿਹੜੇ ਤੁਸੀਂ ਦੱਸੇ ਉਹੀ ਨੇ, ਉਹਦੇ ਵਿੱਚ 40,000, 50,000, 60,000, 70,000 ਵੱਧ ਤੋਂ ਵੱਧ ਕਿੰਨਾ ਆ ਸਕਦਾ?
3: ਹਮਨੇ ਮੈਕਸੀਮਮ ਦੇਖਿਆ ਫੈਮਿਲੀ ਆਫ 10 ਮੇ,
2: ਅੱਛਾ
3: ਗਵਰਨਮੈਂਟ ਦੀ ਗ੍ਰਾਂਟ ਹਾਸਲ ਕਰੇ, ਸਕਿੱਲ ਵੀ ਹਾਸਲ ਕਰੇ,
2: 437,264,6,75 437,264,6,75
0: ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮਿਲਦੇ ਹਾਂ ਸ਼ਾਮ ਨੂੰ 9 to 10 ਡੇਲੀ ਪ੍ਰੋਗਰਾਮ ਉਡਾਣ ਦੇ ਵਿੱਚ, ਅਤੇ ਜਾਂਦੇ ਜਾਂਦੇ ਕਿ ਪਾਣੀ ਉੱਤੇ ਲੀਕਾਂ ਮਾਰੀ ਜਾਂਦੇ ਹਾਂ, ਪਾਣੀ ਦਾ ਇੰਜ ਕਰਜ਼ ਉਤਾਰੀ ਜਾਂਦੇ ਹਾਂ, ਅੰਦਰ ਦਾ ਸੰਸਾਰ ਨਹੀਂ ਸਾਥੋਂ ਠੀਕ ਆਇਆ, ਪਰ ਇਕੱਠਾ ਕਰਦਿਆਂ ਕਰਦਿਆਂ ਹੋਰ ਖਿਲਾਰੀ ਜਾਂਦੇ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ
4: 32, 55, 80, 98।
5: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
4: ਉਹ ਕਾਊਂਟਿੰਗ ਨਹੀਂ, ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ, ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
5: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚੰਗੋਜ਼ੀ, ਕਾਲ 905-450-2828, 905-450-2828।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: There is but one God.
8: Satnam.
7: The Supreme Truth.
8: Karta Purakh.
7: The Creator.
8: Nirupam.
7: Without fear.
8: Nirvair.
7: Without hate.
8: Jap
7: thou shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed.
3: Hello AM 530 to tusi sun rahe ho Desh Pardesh Prime Time Radio.
4: Today vich live galbat karan layi hunne call karo 905-564-6444.
3: 905-564-6444.
4: Sunde raho Desh Pardesh Prime Time Radio. Chalo AM 530 to.
5: Mainu pata tuhadi zindagi khushhal hai te khushhali sohni lagdi hai, par jekar koi serious accident ho jaye ya fir kise tarah di critical illness da ho jao shikar, ta kaun bharega tuhade ghar di mortgage? ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

0: ਕੈਨੇਡਾ ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਟਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
1: ਹੈਲੋ AM 530 ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-44 905-564-44

0: ਪਰ ਦੀ ਖੂਬਸੂਰਤ ਜੀ ਸ਼ਾਮ ਦੇ ਵਿੱਚ ਆਪ ਸਭ ਨੂੰ ਜੀਆਂ ਨੂੰ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ। ਔਰ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਤੁਹਾਡੇ ਅੱਜ ਚਿਹਰੇ 'ਤੇ ਪੂਰੀ ਮੁਸਕਰਾਹਟ ਹੋਏਗੀ। ਇਮੈਜੀਨੇਸ਼ਨ ਕਰ ਸਕਦੇ ਹਾਂ ਕਿਉਂਕਿ ਵੀਕਐਂਡ ਆ ਗਿਆ, ਕਿਉਂਕਿ ਸਾਰੇ ਹੀ ਸਖਤ ਮਿਹਨਤ ਕਰਦੇ ਨੇ ਵੀਕਡੇਜ਼ ਦੇ ਵਿੱਚ, ਅਤੇ ਵੀਕਐਂਡ ਜਦੋਂ ਆਫ ਹੁੰਦਾ ਤਾਂ ਫਿਰ ਹੋਰ ਵੀ ਖੁਸ਼ੀ ਹੁੰਦੀ ਆ, ਅਤੇ ਨਾਲ ਦੇ ਨਾਲ ਬਹੁਤ ਸਾਰੇ ਸਮਾਗਮ ਵੀ ਹੁੰਦੇ ਨੇ ਤਾਂ ਵੀ ਆਪਣੇ ਚਿਹਰੇ 'ਤੇ ਹੋਰ ਲਾਲੀਆਂ ਖੁਸ਼ੀਆਂ ਆ ਜਾਂਦੀਆਂ ਨੇ। ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਜੀ ਸਾਰਿਆਂ ਦਾ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੋਂ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ, ਅੱਜ ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ, ਯਾਨੀ ਕਿ ਪੂਰੇ 6 ਵਜੇ ਤੱਕ, ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨਾਂ ਨੂੰ। ਸਮਰ ਟਾਈਮ, ਬਹੁਤ ਸੋਹਣਾ ਮੌਸਮ, ਬਹੁਤ ਸੋਹਣੇ ਦਿਨ ਅੱਜ ਕੱਲ੍ਹ ਚੱਲ ਰਹੇ ਨੇ, ਅਤੇ ਉਮੀਦ ਹੈ ਸਾਰੇ ਇੰਜੋਏ ਕਰਦੇ ਹੋਵੋਗੇ।
0: ਜੀ, ਮੈਂ ਵੀ ਸਮਰ ਡਿਕਲੇਅਰ ਕੀਤੀ ਅੱਜ, ਨਾ ਮੈਂ ਸ਼ਰਟ ਪਾਈ ਹੈ, ਬਿਊਟੀਫੁਲ ਕਲਰਫੁਲ
1: ਸਮਰ ਵਾਲੀ, ਸਮਰ ਵਾਲੀ,
0: ਸਮਰ ਵਾਲੀ, ਸਮਰ ਕਲਰ ਹੈ ਨਾ, ਬੀਚ ਕਲਰ ਅੱਛੀ ਹੈ ਨਾ, ਪ੍ਰਿੰਟਡ ਕਹਿੰਦੇ ਇਹਨੂੰ, ਹੈ ਨਾ।
1: ਹਾਂਜੀ,
0: ਚਲੋ ਐਨੀਵੇ ਸਮਰ ਆ ਗਈ ਆ, ਹੁਣ ਆਪਾਂ ਸਾਰੇ ਮਾਣੀਆਂ ਜਿੰਨੀ ਵੀ ਹੈਗੀ ਆ, ਬਾਅਦ ਦੇ ਵਿੱਚ ਵਿੰਟਰ ਤਾਂ ਆਉਣੀ ਆਉਣੀ ਆ। ਸਰੋਤੇ ਦੱਸਦੀ ਹੈ ਕਿ ਸਾਡਾ ਸਟੂਡੀਓ ਨੰਬਰ 905-564-6444, ਔਰ ਮਨਪ੍ਰੀਤ ਹੁਣ ਦੱਸਣਗੇ ਵੱਖ ਵੱਖ ਤਰੀਕੇ ਨੇ ਕਿਸ ਤਰ੍ਹਾਂ ਸਾਨੂੰ ਸੁਣ ਸਕਦੇ ਹੋ।
1: ਬਿਲਕੁਲ, ਤੁਸੀਂ ਸਾਡੀ ਸਭ ਤੋਂ ਪਹਿਲਾਂ ਵੈਬਸਾਈਟ ਵਿਜ਼ਿਟ ਕਰੋ, ਅਸੀਂ ਕੁਛ ਚੇਂਜਿਸ ਕੀਤੀਆਂ ਨੇ, ਤੁਸੀਂ ਹੁਣ ਬਿਲਕੁਲ ਨਵੀਂ ਦਿੱਖ ਦੇ ਵਿੱਚ ਸਾਨੂੰ ਵੈਬਸਾਈਟ 'ਤੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ ਕਰਕੇ, ਅਤੇ ਤੁਸੀਂ ਵੈਬਸਾਈਟ ਵਿਜ਼ਿਟ ਕਰਨੀ ਹੋਵੇ www.desh-pardesh-tv.com ਜਾਂ www.desh-pardesh-radio.com ਆਪਣੇ ਗੂਗਲ 'ਤੇ ਸਰਚ ਕਰ ਲਓ, ਅਤੇ ਤੁਸੀਂ ਸਾਡੀ ਵੈਬਸਾਈਟ 'ਤੇ ਪਹੁੰਚ ਸਕਦੇ ਹੋ। ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀ ਮਿਲੂਗੀ ਦੇਸ਼ ਪ੍ਰਦੇਸ਼ ਰੇਡੀਓ ਦੇ ਬਾਰੇ, ਅਤੇ ਨਾਲ ਦੀ ਨਾਲ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਸਕਦੇ ਹੋ।
0: ਔਰ ਮੈਂ ਚਾਹਾਂਗਾ ਕਿ ਵੈਬਸਾਈਟ ਤੁਸੀਂ ਜ਼ਰੂਰ ਚੈੱਕ ਕਰੋ, ਅਤੇ ਸਾਨੂੰ ਕਮੈਂਟ ਵੀ ਭੇਜੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਨਵੀਂ ਵੈਬਸਾਈਟ 'ਚ। www.desh-pardesh-tv.com www.desh-pardesh-radio.com ਤੇ ਜਾ ਕੇ
1: ਜੀ
0: ਵੇਖੋ, ਅਤੇ ਸਾਨੂੰ ਕਮੈਂਟ ਵੀ ਦੇਣੇ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕੋਈ ਹੋਰ ਚੀਜ਼ ਪਾਉਣਾ ਚਾਹੁੰਦੇ ਉਹਦੇ ਵਿੱਚ ਉਹ ਵੀ ਪਾ ਦਿਆਂਗੇ ਨਾ, ਕਿਉਂਕਿ ਅਸੀਂ ਅਪਡੇਟ ਕਰਦੇ ਰਿਹਾ ਕਰਨਾ ਹੋਣਾ ਨਾਲ ਦੀ ਨਾਲ। ਚਲੋ, ਇਸ ਤੋਂ ਪਹਿਲਾਂ ਕਿ ਹੋਰ ਕੋਈ ਗੱਲਬਾਤ ਕਰੀਏ, ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਲਈਏ ਜਿਸ ਨੇ ਸਾਰੀ ਸ੍ਰਿਸ਼ਟੀ ਸਿਰਜੀ ਹੋਈ ਆ ਜਿਹਦੇ ਉੱਤੇ ਆਪਾਂ ਆਪਣਾ ਸੀਸ ਵੀ ਝੁਕਾਉਂਦੇ ਹਾਂ। ਅਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਸੁਣ ਲਿਆ, ਉਸ ਤੋਂ ਬਾਅਦ ਅੱਗੇ ਵੱਧਦੇ ਜਾਵਾਂਗੇ ਹੌਲੀ ਹੌਲੀ, ਅਤੇ ਸ਼ਾਮ ਦੇ 6 ਵਜੇ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ, ਅਤੇ ਨਾਲ ਜਿਹੜਾ ਮਿੱਠਾ ਮਿੱਠਾ ਸੰਗੀਤ, ਤੁਹਾਡੇ ਵੀਕਐਂਡ ਨੂੰ ਹੋਰ ਵੀ ਰੌਚਕ ਬਣਾਉਣ ਦੀ ਸਾਡੀ ਪੂਰੀ ਟੀਮ ਦੀ ਕੋਸ਼ਿਸ਼ ਰਹੇਗੀ।
1: ਜੀ,

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰ ਫਿਰ ਤਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਨਿੱਘਾ ਸਵਾਗਤ। ਵੀਕਰ ਦੀਆਂ ਸਾਰੇ ਹੀ ਪਰਿਵਾਰਾਂ ਵਾਸਤੇ ਸ਼ੁਭ ਕਾਮਨਾਵਾਂ ਭੇਜਦੇ ਹਾਂ। ਖੁਸ਼ਗਵਾਰ ਰਹੋ, ਖੁਸ਼ ਰਹੋ, ਜਿੰਦਾਬਾਦ ਰਹੋ ਅਤੇ ਜੋ ਮੰਗੇ ਠਾਕਰ ਆਪਣੇ ਦੇ ਸੋਈ ਸੋਈ ਦੇਵੇ। ਪਰ ਤੁਹਾਡੀ ਨਾ ਬਲੀਵ ਹੋਣੀ ਚਾਹੀਦੀ ਆ ਤਾਂ ਹਰ ਚੀਜ਼ ਮਿਲਦੀ ਆ। ਜੇ ਤੁਹਾਡੀ ਬਲੀਵਿੰਗ ਹੈਗੀ ਤਾਂ ਸਭ ਕੁਛ ਬਣੇਗਾ। ਜੇ ਤੁਸੀਂ ਕਿਸੇ ਚੀਜ਼ ਬਲੀਵਿੰਗ ਨਹੀਂ ਕਰਦੇ ਫਿਰ ਮੁਸ਼ਕਿਲ ਹੋ ਜਾਂਦਾ। ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਮੈਂ ਸਭ ਤੋਂ ਪਹਿਲਾਂ ਮੈਸੇਜ ਦਿਆਂ ਇਨਸ਼ੋਰੈਂਸ ਦੇ ਫੀਲਡ ਦੀ। ਮਨੂ ਸ਼ਰਮਾ ਹੋਰੀ ਲੰਬੇ ਸਮੇਂ ਤੋਂ ਇਨਸ਼ੋਰੈਂਸ ਦੇ ਵਿੱਚ ਕਹਿੰਦੇ ਕਿ ਜੇਕਰ ਜ਼ਿਆਦਾ ਮਨੀ ਤੁਸੀਂ ਪੇ ਕਰ ਰਹੇ ਹੋ। ਉਹ ਕਹਿੰਦੇ ਕਿ ਮੈਂ ਤੁਹਾਨੂੰ ਬਿਲਕੁਲ ਵਧੀਆ ਤੁਹਾਡੀ ਇਨਸ਼ੋਰੈਂਸ ਦੀ ਡੀਲ ਬਣਾਊਂਗੀ। ਇਹ ਤੁਹਾਨੂੰ ਆਟੋ ਆਟੋ ਦੇ ਵਿੱਚ ਤੁਹਾਡੀਆਂ ਵੈਨਾਂ ਵਗੈਰਾ ਗੱਡੀਆਂ ਕਾਰਾਂ ਸਭ ਆ ਜਾਂਦੀਆਂ, ਐਚ ਯੂ ਵੀ ਆ ਜਾਂਦੇ ਨੇ, ਪਲੱਸ ਘਰ ਦੀ ਇੰਸ਼ੋਰੈਂਸ ਹੈ, ਕਮਰਸ਼ੀਅਲ ਤੁਹਾਡਾ ਕੋਈ ਬਿਜ਼ਨਸ ਹੈਗਾ ਉਹਦੀ ਇੰਸ਼ੋਰੈਂਸ ਹੈ, ਔਰ ਜਿਵੇਂ ਕਿ ਨੈਗਰਾ ਰੀਜ਼ਨ ਸਾਰਾ ਹੋ ਗਿਆ, ਬਰਲਿੰਗਟਨ ਪੀਲ ਰੀਜ਼ਨ, ਸਾਰੇ ਪਾਸੇ ਕੰਮ ਕਰਦੇ ਨੇ। ਅਤੇ ਇਹ ਤੁਹਾਨੂੰ ਕਹਿੰਦੇ ਕਿ 35% ਅਸੀਂ ਆਫ ਦਵਾਵਾਂਗੇ। ਔਰ ਨਾਲ ਦੀ ਨਾਲ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ ਹੈਗੇ ਹੋ, ਟੀਚਰ ਹੈਗੇ ਹੋ, ਨਰਸ ਹੈਗੇ ਹੋ, ਤੁਸੀਂ ਡਾਕਟਰ ਹੈਗੇ ਹੋ, ਉਹਨਾਂ ਵਾਸਤੇ ਹੋਰ ਵੀ ਡਿਸਕਾਊਂਟ ਆ। ਅਪ ਟੂ 35 ਤੋਂ ਵੀ ਉੱਪਰ ਤੁਹਾਨੂੰ ਡਿਸਕਾਊਂਟ ਮਿਲੇਗਾ। ਅੱਜ ਹੀ ਮੈਨੂੰ ਸ਼ਰਮਾ ਨਾਲ ਸੰਪਰਕ ਕਰ ਲਓ 289-952-9532-299-952-9532। ਨਾਲ ਦੀ ਨਾਲ ਸਾਡੇ ਨਾਲ ਵੀ ਗੱਲਬਾਤ ਕਰਦੇ ਰਹੋ, ਸਾਡਾ ਵੀ ਜੀ ਲੱਗਿਆ ਰਹੋ 905-564-6444। ਪਰ ਅੱਜ ਮੈਨੂੰ ਪਤਾ ਸਾਰੇ ਕਾਹਲੀ ਕਾਹਲੀ ਕਰਦੇ ਹੁੰਦੇ ਆ ਵੀ ਅਸੀਂ ਅੱਧੀ ਘਰ ਪਹੁੰਚੀਏ, ਨਹਾ ਧੋ ਕੇ ਤੰਦੂਰ ਤੰਦੂਰ ਪਾਈਏ ਅਤੇ ਥੋੜ੍ਹੇ ਬਹੁਤੇ ਖਾਣ ਪੀਣ ਦਾ ਬੰਦੋਬਸਤ ਕਰੀਏ। ਇਹੀ ਹੁੰਦਾ ਸਮਰ ਟਾਈਮ ਨੂੰ ਆਪਣਾ ਜਿਹਾ ਇੰਜੋਏ ਕਰਨਾ
1: ਜੀ।
0: ਅਤੇ ਇਹ ਚੀਜ਼ਾਂ ਕਿ ਕੋਈ ਬਾਰਬੀਕਿਊ ਵਾਸਤੇ ਵੈਸੇ ਆਪਾਂ ਬੇਸਿਕਲੀ ਸਮਰ 'ਚ ਜ਼ਿਆਦਾ ਕਰ ਸਕਦੇ
1: ਹਾਂ।
0: ਹਾਂ, ਇਨਡੋਰ ਤਾਂ ਜੋ ਮਰਜ਼ੀ ਬਣਾਈ ਜਾਓ ਉਹਦਾ ਟੇਸਟ ਵੱਖਰਾ ਆਉਂਦਾ, ਪਰ ਜਿਹੜਾ ਚਾਰਕੋਲ 'ਤੇ ਕੋਈ ਚੀਜ਼ ਬਣਾਉਂਦੇ ਹਾਂ ਉਹ ਡਿਫਰੈਂਟ ਉਹਦਾ ਟੇਸਟ ਹੁੰਦਾ
1: ਹੈ ਨਾ,
0: ਅਤੇ ਜਿਹੜਾ ਬਾਰਬੀਕਿਊ 'ਤੇ ਬਣਾਉਂਦੇ ਉਹਦੇ ਟੇਸਟ ਡਿਫਰੈਂਟ ਹੁੰਦੇ ਨੇ, ਅਤੇ ਬਾਕੀ ਵਿੰਟਰ ਦੇ ਵਿੱਚ ਤਾਂ ਥੋੜ੍ਹਾ ਇਨਸਾਈਡ ਕਰਨਾ ਹੁੰਦਾ
1: ਜੀ।
0: ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਜੀ
1: ਜੀ ਬਿਲਕੁਲ। ਅਤੇ ਨਾਲ ਹੀ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ। ਸਿੰਪਲੀ ਇੰਡੀਅਨ 'ਤੇ ਤੁਹਾਨੂੰ ਫਰੈਸ਼ ਟੂ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਮਿਲਦੀਆਂ ਨੇ, ਸ਼ੁੱਧ ਖੋਏ ਵਾਲੀਆਂ, ਡਰਾਈ ਫਰੂਟਸ ਵਾਲੀਆਂ, ਅਤੇ ਇਹਨਾਂ ਦੇ ਕੋਲੋਂ ਫਰੈਸ਼ ਐਂਡ ਫਲੇਵਰਫੁੱਲ ਫੂਡ, ਮਤਲਬ ਪੂਰਾ ਐਂਡ ਟੇਸਟੀ, ਪੂਰਾ ਐਂਡ ਫਰੈਸ਼ ਤੁਸੀਂ ਫੂਡ ਐਵਰੀ ਡੇ ਜਾਏ ਖਾ ਸਕਦੇ ਹੋ। ਵੈਜੀਟੇਰੀਅਨ ਵੀ, ਨੋਨ ਵੈਜੀਟੇਰੀਅਨ ਵੀ, ਤੁਹਾਡੇ ਲਈ ਡਾਈਨਿੰਗ ਐਂਡ ਟੇਕਆਊਟਸ ਦੇ ਲਈ ਬਹੁਤ ਵਧੀਆ ਵਧੀਆ ਡੀਲਸ ਇਹ ਹਮੇਸ਼ਾ ਲਗਾਉਂਦੇ ਨੇ। ਅਤੇ ਅੱਜ ਫਰਾਈਡੇ ਵਾਲੇ ਦਿਨ ਤੁਸੀਂ ਪਹੁੰਚੋ ਸਾਗ ਅਤੇ ਮੱਕੀ ਦੀ ਰੋਟੀ, ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆਓ। ਬਹੁਤ ਵਧੀਆ ਤੁਹਾਨੂੰ ਇਹ ਪੂਰੀ ਥਾਲੀ ਪ੍ਰੋਪਰ ਪ੍ਰਿਪੇਅਰ ਕਰਕੇ ਦੇਣਗੇ। ਬਾਏ ਵਨ ਗੈਟ ਵਨ ਫ੍ਰੀ ਇਹਨਾਂ ਦੇ ਐਵਰੀ ਡੇ ਸਪੈਸ਼ਲ ਮੈਨਿਊ ਦੇ ਵਿੱਚੋਂ ਹੈਗਾ ਆ। ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਬਾਏ ਵਨ ਗੈਟ ਵਨ ਫ੍ਰੀ ਸਾਗ ਅਤੇ ਮੱਕੀ ਦੀ ਰੋਟੀ ਇਹਨਾਂ ਦੀ ਹਰ ਲੋਕੇਸ਼ਨ ਤੋਂ ਲੈ ਆਓ। ਜੇ ਤੁਹਾਡੇ ਘਰਾਂ 'ਚ ਕੋਈ ਸਪੈਸ਼ਲ ਲੋਕੇਸ਼ਨਸ ਆ ਰਹੀਆਂ ਨੇ, ਜਿਵੇਂ ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ, ਕੋਈ ਵਿਆਹ ਸ਼ਾਦੀ ਦਾ ਇਵੈਂਟ ਆ ਰਿਹਾ, ਤਾਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਅਤੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ ਬਹੁਤ ਹੀ ਵਧੀਆ ਕੇਟਰਿੰਗ ਕਰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਨੰਬਰ ਤੁਸੀਂ ਨੋਟ ਕਰ ਲਓ, ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਨੇ। ਨੰਬਰ 905-794-8111-905-794-8111 ਜਾਂ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ 'ਤੇ ਪਹੁੰਚੋ। ਨੰਬਰ 905-594-4500-905-593-4400 ਜਾਂ ਤੀਸਰੀ ਲੋਕੇਸ਼ਨ 'ਤੇ ਪਹੁੰਚੋ, 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ 905-804-2200-905-840-2200 ਇਹਨਾਂ ਨੰਬਰਸ 'ਤੇ ਤੁਸੀਂ ਕਾਲ ਕਰਕੇ ਆਪਣੇ ਆਰਡਰਸ ਵੀ ਪਲੇਸ ਕਰ ਸਕਦੇ ਹੋ।
0: ਰੇਡੀਓ

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਅਹੰਕਾਰ ਹੋਮ ਦੀ ਮੈਂ ਜਾਣਕਾਰੀ ਤੁਹਾਨੂੰ ਦਿਆਂ। ਪੌਲ ਗਰੇਵਾਲ ਹੋਰਾਂ ਦਾ ਨੰਬਰ ਲੈ ਲਓ 416-817-3600 416-817-3600 ਟੈਲੀਫੋਨ ਨੰਬਰ ਹੈ। ਆਲ ਕਾਇੰਡ ਆਫ ਰੈਨੋਵੇਸ਼ਨ ਕਰਾਉਣੀ ਹੋਵੇ, ਖਾਸ ਕਰਕੇ ਕਹਿੰਦੇ ਉਹ ਸਿਟੀ ਤੋਂ ਪਰਮਿਟ ਲੈ ਕੇ ਸਾਰੇ ਤੁਹਾਡੀ ਬੇਸਮੈਂਟ ਤਿਆਰ ਕਰਦੇ ਨੇ
1: ਜੀ।
0: 3D 'ਤੇ ਤੁਹਾਨੂੰ ਦਿਖਾ ਦਿੰਦੇ ਨੇ ਬੇਸਮੈਂਟ, ਇੰਨੇ ਕਮਰੇ ਬਣਨਗੇ, ਇੱਥੇ ਆਹ ਹੋ ਕਿਚਨ ਹੋਊਗੀ, ਅਤੇ ਤੁਹਾਨੂੰ ਸਾਰਾ ਆਈਡੀਆ ਹੋ ਜਾਂਦਾ। ਗਾਰਡਨ ਸੂਈਟ ਲੀਗਲ ਬੇਸਮੈਂਟ ਅਪਾਰਟਮੈਂਟ ਜਿਹੜੇ ਲੀਗਲ ਬੈਕਯਾਰਡ ਦੇ ਵਿੱਚ ਬਣਾਉਣੇ ਨੇ ਸੂਈਟ, ਉਹ ਵੀ ਬਣਾਉਂਦੇ ਨੇ। 225 ਦੇ ਵਿੱਚ ਬਹੁਤ ਇਹਨਾਂ ਨੇ ਬਣਾਏ ਨੇ, ਉਹਨਾਂ ਨੇ ਘਰ ਬਹੁਤ ਸਾਰੇ ਘਰ ਵਾਲਿਆਂ ਨੇ ਰੈਂਟ 'ਤੇ ਦਿੱਤੇ ਹੋਏ ਨੇ। ਬੇਸਮੈਂਟ ਤਾਂ ਹੈਗੀ ਹੋਈ ਆ, ਐਕਸਟਰਾ ਇਨਕਮ ਹੋ ਜਾਂਦੀ ਆ ਬੈਕਯਾਰਡ ਦੇ ਵਿੱਚ। ਤੋ ਨਾਲ ਦੀ ਨਾਲ ਉਹ ਕਹਿੰਦੇ ਅਸੀਂ ਜਿਹੜੇ ਰੈਸਟੋਰੈਂਟ ਹੋ ਗਏ, ਆਫਿਸ ਹੋ ਗਏ, ਉਹ ਵੀ ਤਿਆਰ ਕਰਦੇ ਆ, ਪੂਰਾ ਰਿਸੈਪਸ਼ਨ ਏਰੀਆ ਹੋ ਗਿਆ, ਕਮਰੇ ਹੋ ਗਏ ਸਾਰੇ, ਇਹਦੇ 'ਚ ਬੜੇ ਮਾਹਰ ਹੈਗੇ ਆ ਬਣਾਉਣ ਦੇ। ਅਤੇ ਕੋਈ ਵੀ ਰੈਨੋਵੇਸ਼ਨ ਕਰਾਉਣੀ ਘਰ ਦੀ ਜਾਂ ਲੀਗਲ ਬੇਸਮੈਂਟ ਤਿਆਰ ਕਰਾਉਣੀ ਆ, ਇਸ ਮਹੀਨੇ ਗਾਰਡਨ ਸਵੀਟ ਬਣਾਉਣੇ ਨੇ, ਤਾਂ ਤੁਸੀਂ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ, 5000 ਤੁਹਾਨੂੰ ਆਫ ਦੇਣਗੇ। ਅਹੰਕਾਰ ਹੋਮਸ, ਨੰਬਰ 416-817-3600 ਟੈਲੀਫੋਨ ਨੰਬਰ ਹੈ
1: ਜੀ। ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਨੂੰ ਡਾਇਲ ਕਰੋ, ਅਤੇ ਤੁਸੀਂ ਸਾਨੂੰ ਫੋਨ ਦੇ ਉੱਪਰ ਡਾਇਰੈਕਟਲੀ ਸੁਣ ਸਕਦੇ ਹੋ, ਚਾਹੇ ਤੁਸੀਂ ਲੈਂਡਲਾਈਨ ਤੋਂ ਕਾਲ ਕਰਕੇ ਸੁਣੋ, ਚਾਹੇ ਤੁਸੀਂ ਆਪਣੇ ਸੈੱਲਫੋਨ ਤੋਂ ਕਾਲ ਕਰਕੇ ਸੁਣੋ, ਨੰਬਰ 416-477-2040, 416-477-2040 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ
0: ਜੀ। ਔਰ ਜੇਕਰ ਤੁਹਾਡੇ ਪਾਸ ਗੱਡੀ 'ਚ ਜਾ ਰਹੇ ਹੋ, ਅਨਲਿਮਿਟਡ ਡਾਟਾ ਹੈਗਾ, ਤਾਂ www.desparadesetv.com www.desparadesetv.com ਜਾਓ, ਸਾਡੇ ਉੱਥੇ ਸੁਣ ਵੀ ਸਕਦੇ ਹੋ, ਜੇ ਸੁਣਨਾ ਤਾਂ ਸੁਣ ਲਓ, ਕਨੈਕਟ ਕਰ ਲਓ ਆਪਣੇ ਡਿਜੀਟਲ ਆਵਾਜ਼ ਆਏਗੀ, ਆਪਣੇ ਜਿਹੜੇ ਸਪੀਕਰ
1: ਬਲੂਟੂਥ ਰਾਹੀਂ ਬਿਲਕੁਲ ਆਵਾਜ਼ ਆਏਗੀ।
0: ਜੇ ਵੇਖਣਾ ਵੇਖ ਵੀ ਸਕਦੇ ਹੋ,
1: ਬਿਲਕੁਲ
0: ਨਵੀਂ ਵੈਬਸਾਈਟ ਤਿਆਰ ਕੀਤੀ ਆ, ਉਹ ਸਾਰਾ ਉਹਦੇ ਵਿੱਚ ਪਾਇਆ ਹੋਇਆ ਸਿਸਟਮ, ਅਤੇ ਕੁਝ ਹੋਰ ਪਾਈ ਜਾਵਾਂਗੇ ਨਾਲ ਦੀ ਨਾਲ,
1: ਅਤੇ
0: ਤੁਸੀਂ ਉਹਨੂੰ ਵੇਖ ਕੇ ਸਾਨੂੰ ਆਪਦੇ ਕਮੈਂਟ ਵੀ ਭੇਜੋ।
1: ਬਿਲਕੁਲ, ਫਰਾਈਡੇ ਦਾ ਦਿਨ ਹੈ, ਬਹੁਤ ਸਾਰਾ ਗੀਤ ਸੰਗੀਤ ਹੋਏਗਾ, ਤੁਹਾਡੀ ਪਸੰਦ ਦਾ ਵੀ, ਸਾਡੀ ਪਸੰਦ ਦਾ ਵੀ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ। 3 ਘੰਟੇ ਦਾ ਸਾਥ ਹੈ ਅੱਜ, ਅਸੀਂ ਖੁੱਲ੍ਹੀਆਂ ਡੁੱਲੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ
0: ਜੀ ਜੀ। ਔਰ ਮੈਂ ਅੱਗੇ ਜਾ ਕੇ ਦੱਸਦਾ ਕਿ ਗਿਲ ਸਵੀਟ ਮੈਂ ਖਵਾ, ਤੁਸੀਂ ਪਹਿਲਾਂ ਖਵਾਇਆ ਕੁਛ, ਮੇਰਾ ਵੀ ਫਰਜ਼ ਬਣਦਾ ਕਿ ਲੋਕਾਂ ਨੂੰ ਖਵਾ।
1: ਬਿਲਕੁਲ ਹਾਂਜੀ,
0: ਕਿਉਂਕਿ ਵੀਕਐਂਡ ਆ, ਔਰ ਗਿਲ ਸਵੀਟਸ ਫੈਕਟਰੀ ਪਿਓਰ ਵੈਜੀਟੇਰੀਅਨ ਹੈ, ਔਰ ਇਹਨਾਂ ਦੀ ਕੇਟਿੰਗ ਹੀ ਕਰਾ ਸਕਦੇ ਹੋ ਹਰ ਓਕੇਜਨ 'ਤੇ। ਅਤੇ ਮਸ਼ੀਨ ਮੇਡ ਸਮੋਸੇ ਨਹੀਂ ਅਵੇਲੇਬਲ ਇਹਨਾਂ ਦੇ ਪਾਸ, ਹੱਥਾਂ 'ਤੇ ਬਣਾਏ ਸਮੋਸੇ ਮੋਟੇ ਮੋਟੇ, ਹੈ ਨਾ, ਉਹ ਖਾਓ। ਅਤੇ ਆਲ ਸਵੀਟਸ ਮੇਡ ਇਨ ਕੈਨੇਡਾ, ਪਿਓਰ ਸ਼ੁੱਧ ਖੋਇਆ ਦੀਆਂ
1: ਜੀ।
0: 6 ਲੋਕੇਸ਼ਨ ਨੇ, 2 ਕੈਲਗਰੀ ਦੇ ਵਿੱਚ ਨੇ, ਔਰ 5 ਚਲੋ ਫਰੈਸ਼ਕੋ ਦੇ ਵਿੱਚ ਨੇ, ਅਤੇ ਆਪਣੇ ਕਾਫੀ ਜਿੱਥੇ ਵੀ ਚਲੋ ਫਰੈਸ਼ਕੋ ਨੇੜੇ ਤੁਹਾਡੇ ਹੈਗਾ, ਇੱਧਰ ਆਪਣਾ ਮਿਸਗਰ ਰੋਡ 'ਤੇ ਹੈਗਾ, ਇੱਧਰ ਚੰਕੂਜ਼ੀ 'ਤੇ ਵੀ ਹੈਗਾ ਆਪਣਾ ਕੋਈਨ 'ਤੇ
1: ਜੀ।
0: ਕੱਲ੍ਹ ਮੈਂ ਉੱਥੇ ਗਿਆ ਸੀਗਾ
1: ਹਾਂਜੀ,
0: ਅਤੇ ਸਮੋਸੇ ਲੈ ਕੇ ਯਾਰ, ਮੈਂ ਗਾਂ ਮੈਂ ਵੈਸੇ ਗਰੋਸਰੀ ਕਰਨ ਗਿਆ, ਥੋੜ੍ਹੀ ਜਿਹੀ ਕਰਨੀ ਸੀਗੀ, ਕਿਊਕੰਬਰ ਲੈਣੀ ਸੀ ਥੋੜ੍ਹੀ ਜਿਹੀ, ਮੈਂ ਆਪਣਾ ਮਟੀਰੀਅਲ ਜਿਹੜਾ ਹੁੰਦਾ ਸਮੋਸੇ ਸਮੋਟੀ ਬਣਾਉਣਾ ਨਾ,
1: ਅਤੇ
0: ਉਹ ਮੁੱਕਿਆ ਹਜੇ ਕੰਮ ਮੇਰਾ, ਹੈ ਨਾ,
1: ਠੀਕ ਹੈ,
0: ਅਤੇ ਮੈਂ ਫਿਰ ਕਿ ਮੈਨੂੰ ਕਰਨਾ ਆਪਣਾ ਕੰਮ, ਹੈ ਨਾ,
1: ਅਤੇ
0: ਨਾਲ ਫਿਰ ਸਮੋਸੇ ਲਿਆਉਂਦੇ। ਹੁਣ ਸਮੋਸੀ ਅਤੇ ਸਮੋਸੇ ਦਾ ਮੇਲ ਤਾਂ ਕੋਈ ਹੈ ਨਹੀਂ, ਪਰ ਮੈਂ ਹੁਣ ਆਈ
1: ਹਾਂ। ਵੈਸੇ ਤੁਸੀਂ ਹੈਲਦੀ ਹੈ ਨਾ ਡਾਈਟ ਕਹਿੰਦੇ ਹੋ, ਵੀ ਮੇਰੀ ਹੈਲਦੀ ਦਾ ਡਾਈਟ ਕਰ ਰਹੇ
0: ਹੋ, ਮਨਪ੍ਰੀਤ
1: ਇੱਕ ਸਾਈਡ ਤੇ ਫਰਾਈਡ ਵੀ ਕਰ ਰਹੇ ਹੋ,
0: ਇਸ ਤਰ੍ਹਾਂ ਦੀ ਗੱਲ ਆ ਕਿ ਜਿਹੜਾ ਮੈਂ ਮਟੀਰੀਅਲ ਲੈ ਕੇ ਆਇਆ ਸੀ ਆਪਣਾ, ਨਿੰਬੂ, ਸੈਲਰੀ
1: ਹਾਂਜੀ,
0: ਕਿਊਕੰਬਰ
1: ਹਾਂਜੀ,
0: ਹੈ ਨਾ, ਇਹ ਲੈ ਕੇ ਆਇਆ ਸੀ ਮੈਂ ਸਵੇਰੇ ਅਰਲੀ ਮਾਰਨਿੰਗ ਵਾਸਤੇ,
1: ਸਮੋਸੇ ਸ਼ਾਮ ਵਾਸਤੇ,
0: ਮੈਂ ਕਿਹਾ ਹੁਣ ਖਾ ਲਓ ਕਿੱਥੇ ਹੁਣ, ਮਨਾ ਵੀ, ਅਤੇ ਆਪਣਾ ਬੱਚਿਆਂ ਨੇ ਆਪਣਾ ਬਾਰਬੀਕਿਊ ਚਾੜਿਆ ਮੇਰੇ ਆਉਂਦਿਆਂ ਨੂੰ, ਮੈਂ ਕਿਹਾ ਯਾਰ ਮੈਨੂੰ ਪਹਿਲਾਂ ਦੱਸ ਦਿੰਦੇ, ਹੈ ਨਾ, ਵੀ ਮੈਂ ਸਮੋਸੇ ਕਾਹਦੇ ਹੱਥ ਲਿਆਉਂਦਾ ਸਮੋਸੇ ਵਿੱਚ। ਐਨੀਵੇ, ਗਿਲ ਸਵੀਟ ਵਾਲੇ ਨੇ ਦਿਓ, ਬਹੁਤ ਵੱਡੀ ਖਾਣਾ ਇਹਨਾਂ ਦਾ, ਅਤੇ ਹੈੱਡ ਆਫਿਸ ਇਹਨਾਂ ਦਾ ਹੈਗਾ 2131 ਵਿਲੀਅਮਸ ਪਾਰਕਵੇ, ਜ਼ੀਰੋ ਨੰਬਰ 3 ਦੇ ਵਿੱਚ ਹੈਗਾ, ਔਰ ਟੈਲੀਫੋਨ ਨੰਬਰ ਹੈ 905-799-2616
1: ਜੀ,
0: 905-799-2616। ਲਓ ਫਿਰ ਅਗਲਾ ਗੀਤ ਲਾਈਏ, ਹੁਣ ਕੇ ਵਧੀਆ ਜਿਹਾ, ਤੇਰੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਸਟੂਡੀਓ ਨੰਬਰ ਦੱਸਦੇ 905-564-6644 ਸਟੂਡੀਓ ਦੇ ਨੰਬਰ ਨੇ। ਅੱਛਾ, ਜਿਹੜੀ ਨਾ ਨਵੀਂ ਪਾਰਟੀ ਬਣੀ ਆ ਕਾਂਗਰਸ ਜਨਤਾ ਪਾਰਟੀ, ਹੈ ਨਾ,
1: ਹਾਂਜੀ,
0: ਉਹਦੇ ਨਾ ਫੋਲੋਅਰ ਤਾਂ ਬਹੁਤ ਨੇ ਸੋਸ਼ਲ ਮੀਡੀਆ 'ਤੇ, ਅਤੇ ਉਹਨਾਂ ਨੇ ਹੁਣ ਕਾਫੀ ਬੰਦੇ ਉਹਦੇ 'ਚ ਪੱਤਰਕਾਰ ਵੀ ਨੇ, ਹੋਰ ਵੀ ਬੁੱਧੀਜੀਵੀ ਬੰਦੇ ਹੈਗੇ ਉਹਦੇ ਵਿੱਚ, ਉਹਨਾਂ ਨੇ ਹੁਣ ਅੱਜ ਜਾਣੀ ਉੱਥੇ ਹੁਣ ਅੱਗੇ ਰਾਤ ਸ਼ਾਮ ਦਿਨ ਚੜ੍ਹਣਾ 6 ਤਰੀਕ ਨੂੰ ਜੰਤਰ ਮੰਤਰ 'ਤੇ ਧਰਨਾ ਰੱਖਿਆ ਉਹਨਾਂ ਨੇ।
1: ਹਾਂਜੀ,
0: ਹੁਣ ਇਹ ਵੇਖਣਾ ਕਿ ਗੌਰਮੈਂਟ ਕੀ ਕਰਦੀ ਆ, ਹੈ ਨਾ, ਕਿ ਉਹਨਾਂ ਨੂੰ ਇਹ ਜਿਹੜਾ ਹੈਗਾ ਸ਼ਾਂਤਮਈ ਜੰਤਰ ਮੰਤਰ 'ਤੇ ਧਰਨਾ ਜਿਹੜਾ ਲਾਉਣਾ ਉਹਨਾਂ ਨੇ ਕੀ ਲੱਗੂਗਾ, ਜਾਂ ਫਿਰ ਉਹਨਾਂ ਨੂੰ ਫੜ ਪਰ ਕਿੰਨੇ ਕੁ ਡਿਪੈਂਡ ਕਰਦਾ ਕਿੰਨੇ ਕੁ ਲੋਕ ਆਉਂਦੇ ਆ। ਸੋਸ਼ਲ ਮੀਡੀਆ 'ਤੇ ਬਹੁਤ ਲੋਕ ਜੁੜੇ ਹੋਏ ਨੇ ਉਹਨਾਂ ਨਾਲ, ਪਰ ਦੇਖਣਾ ਇਹ ਹੋਏਗਾ ਕਿ ਕਿੰਨੇ ਕੁ ਲੋਕ ਬਾਕੀ, ਕਿਉਂਕਿ ਸੂਬਿਆਂ 'ਚੋਂ ਬਾਕੀ ਬਹੁਤ ਵੱਡਾ ਦੇਸ਼ ਹੋ ਜਾਂਦੀ ਆ, ਕਿੰਨੇ ਕੁ ਲੋਕ ਪਹੁੰਚਦੇ ਆ ਜੰਤਰ ਮੰਤਰ ਦਿੱਲੀ 'ਤੇ, ਹੈ ਨਾ, ਡਿਪੈਂਡ ਕਰਦਾ, ਉਹ ਤਾਂ ਅੱਜ ਹੀ ਪਤਾ ਲੱਗੂਗਾ। ਅਤੇ ਨਾਲ ਦੀ ਨਾਲ ਉਹ ਇੱਕ ਤਾਂ ਅਸਤੀਫਾ ਮੰਗ ਰਹੇ ਨੇ ਜਿਹੜਾ ਆਪਣਾ ਖਾਸ ਕਰਕੇ ਐਜੂਕੇਸ਼ਨ ਮਿਨਿਸਟਰ ਜਿਹੜਾ ਹੈਗਾ ਇੰਡੀਆ ਦਾ, ਪੇਪਰ ਵਗੈਰਾ ਲੀਕ ਹੋਏ ਸਾਰੇ, ਹੈ ਨਾ, ਉਹਦੇ ਆਧਾਰ 'ਤੇ ਉਹਦਾ ਵੀ ਉਹ ਰੈਕਗਨੀਸ਼ਨ ਮੰਗ ਰਹੇ ਨੇ। ਦੇਖਦੇ ਹਾਂ ਸਰਕਾਰਾਂ ਕੀ ਕਰਦੀਆਂ ਨੇ, ਅਤੇ ਤਾਂ ਅੱਜ ਉੱਥੇ ਫਿਰ ਜਦੋਂ ਆਪਣੇ ਰਾਤ ਹੋਊਗੀ,
1: ਹਾਂਜੀ,
0: ਫਿਰ ਪਤਾ ਲੱਗੂਗਾ, ਹੈ ਨਾ।
1: ਬਿਲਕੁਲ,
0: ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਇੱਕ ਬੜੀ ਪਿਆਰੀ ਮੂਵੀ ਬਣੀ ਆ ਜੀ ਤੁਹਾਡੇ ਲਈ, ਗੁਰਪ੍ਰੀਤ ਐਸ ਢੁੱਗਾ ਦਾ ਨੋਵਲ ਹੈ 40 ਦਿਨ, ਔਰ ਮੂਵੀ ਦਾ ਨਾਮ ਵੀ 40 ਦਿਨ ਹੈ। 19 ਜੂਨ ਨੂੰ ਇਹ ਰਿਲੀਜ਼ ਹੋ ਰਹੀ ਆ, ਅਤੇ ਵੇਖਣੀ ਹੈਗੀ ਵੱਡੇ ਆਪਾਂ ਥੀਏਟਰਾਂ ਦੇ ਵਿੱਚ, ਸਾਰੇ ਥੀਏਟਰਾਂ 'ਚ ਲੱਗਣੀ ਆ। ਸਿਨੇਪਲੈਕਸ ਦੇ ਥੀਏਟਰ ਹੈਗੇ ਮਿਸਾਗਾ ਸਕਿਓਰ ਆਪਣੇ ਸਕਿਓਰ ਵਨ ਏਰੀਆ ਦੇ ਵਿੱਚ, ਖਾਸ ਕਰਕੇ ਸਿਲਵਰ ਸਿਟੀ, ਬਰੈਂਪਟਨ, ਲੈਂਡਮਾਰਕ ਸਿਨੇਮਾ ਹੋ ਗਏ, ਸਾਰਿਆਂ 'ਤੇ ਲੱਗੇਗੀ। 19 ਜੂਨ ਨੂੰ ਰਿਲੀਜ਼ ਹੋਣੀ ਆ, ਅਤੇ ਇਹਦੇ ਵਿੱਚ ਸਟਾਰ ਕਾਸਟਿੰਗ ਦੇ ਵੀ ਮਖਸੂਸ ਪੁਰੀ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਅਤੇ ਸੁਖਨ ਬਰੈਚ, ਅਤੇ ਬੜੀ ਬਹੁਤ ਹੀ ਪ੍ਰਸਿੱਧ ਨਾਵਲ ਦੇ ਆਧਾਰ 'ਤੇ ਬਣਾਈ ਗਈ ਆ ਮੂਵੀ ਇਹ, ਤੁਸੀਂ ਪਸੰਦ ਕਰੋਗੇ। ਆਪਣੇ ਪਰਿਵਾਰਾਂ ਸਮੇਤ ਮੂਵੀ ਨੂੰ ਵੇਖਣ ਲਈ ਟਾਈਮ ਕੱਢਣਾ ਹੈਗਾ ਤਾਂ 19 ਤਰੀਕ ਦਾ ਦਿਨ ਰਾਖਵਾਂ ਕਰ ਲਓ
1: ਜੀ। ਅਤੇ ਨਾਲੇ ਤੁਸੀਂ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ, ਜਿਨ੍ਹਾਂ ਨੇ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲਗਾਈਆਂ ਨੇ ਅੱਜ ਦੀ ਡੇਟ ਦੇ ਵਿੱਚ। ਜੋ ਟਿਕਟਸ ਤੁਹਾਡੇ ਲਈ ਹੈਗੀਆਂ ਨੇ ਉਹਦੀ ਮੈਂ ਤੁਹਾਨੂੰ ਦੱਸਦੀ ਹਾਂ, ਥੋੜ੍ਹੀ ਜਿਹੀ ਜਾਣਕਾਰੀ ਦਿਆਂ। ਦਿੱਲੀ ਤੋਂ ਟੋਰੋਂਟੋ ਜੂਨ ਮਹੀਨੇ ਦੇ ਵਿੱਚ ਤੁਹਾਡਾ ਕੋਈ ਨੋਨ ਆ ਰਿਹਾ ਤਾਂ ਉਹਨਾਂ ਦੇ ਲਈ ਟਿਕਟ ਬੁੱਕ ਕਰਵਾਓ $810 ਦੀ, ਅਤੇ ਇਹਦੇ ਵਿੱਚ ਲਿਮਿਟਡ ਸੀਟਸ ਹੀ ਬਚੀਆਂ ਨੇ। ਹੁਣ ਤੁਸੀਂ ਜ਼ਰੂਰ ਗੱਲਬਾਤ ਕਰੋ ਦਿਓਲ ਟਰੈਵਲਸ ਦੇ ਨਾਲ, $810 ਦੀ ਟਿਕਟ ਹੈ ਜੂਨ ਮਹੀਨੇ ਦੇ ਲਈ ਦਿੱਲੀ ਤੋਂ ਟੋਰੋਂਟੋ 1 ਵੇ। ਜੇਕਰ ਤੁਸੀਂ ਟਿਕਟ ਕਰਵਾਉਣਾ ਚਾਹੁੰਦੇ ਹੋ ਦਿੱਲੀ ਤੋਂ ਟੋਰੋਂਟੋ ਸਪਟੈਂਬਰ ਮਹੀਨੇ ਦੇ ਵਿੱਚ, 1 ਵੇ ਟਿਕਟ ਹੈ ਸਪਟੈਂਬਰ ਮੰਥ ਦੇ ਲਈ $880 ਦੀ, $880 ਦੀ ਟਿਕਟ ਦਿੱਲੀ ਤੋਂ ਟੋਰੋਂਟੋ ਦੀ। ਅਤੇ ਜੇਕਰ ਤੁਸੀਂ ਜੁਲਾਈ ਦੇ ਵਿੱਚ ਜਾਣਾ ਹੋਵੇ ਇੰਡੀਆ ਨੂੰ, ਟੋਰੋਂਟੋ ਤੋਂ ਦਿੱਲੀ 2 ਬੈਗਸ ਦੇ ਨਾਲ ਟਰੈਵਲ ਕਰਨਾ ਹੋਵੇ ਜੁਲਾਈ ਦੇ ਵਿੱਚ, 1 ਵੇ ਟਿਕਟ $1049 ਦੀ ਹੈ, $1049 ਦੀ ਤੁਸੀਂ ਲਓ ਦਿਓਲ ਟਰੈਵਲਸ ਤੋਂ। ਅਤੇ ਜੇਕਰ ਤੁਹਾਡਾ ਨੋਨ ਕੋਈ ਦਿੱਲੀ ਤੋਂ ਟੋਰੋਂਟੋ ਆਉਣਾ ਚਾਹੁੰਦਾ ਜੂਨ ਦੇ ਵਿੱਚ ਅਤੇ ਅਗਸਤ ਵਿੱਚ ਵਾਪਸੀ ਕਰਨੀ ਹੋਵੇ, ਚਾਹੇ ਦਿੱਲੀ ਤੋਂ ਟੋਰੋਂਟੋ ਚਾਹੇ ਬੰਬੇ ਤੋਂ ਟੋਰੋਂਟੋ, ਕੋਈ ਵੀ ਤੁਹਾਡਾ ਆ ਰਿਹਾ ਤੇ ਰਾਊਂਡ ਟ੍ਰਿਪ ਦੀ ਟਿਕਟ $1369 ਦੀ ਹੈ, $1369 ਦੀ ਟਿਕਟ ਦਿਓਲ ਟਰੈਵਲਸ ਦੇ ਰਹੇ ਨੇ। ਅਤੇ ਜੇਕਰ ਅਗਸਤ ਵਿੱਚ ਜਾ ਕੇ ਸਪਟੈਂਬਰ ਦੇ ਵਿੱਚ ਵਾਪਸੀ ਕਰਨੀ ਹੈ ਤੁਸੀਂ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਅਤੇ $1660 ਦੀ ਟਿਕਟ ਹੈ, $1660 ਦੀ ਟਿਕਟ। ਜੇ ਤੁਸੀਂ ਇਸ ਤੋਂ ਅਗਲੇ ਮਹੀਨੇ ਜਾਣਾ ਹੋਵੇ ਮਤਲਬ ਸਪਟੈਂਬਰ 'ਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ ਤਾਂ $1699 ਦੀ ਟਿਕਟ ਹੈ, $1699 ਦੀ, $1699 ਦੀ ਟਿਕਟ ਹੈ। ਇਹ ਲਿਮਿਟਡ ਆਫਰਸ ਨੇ, ਇਹਦੇ ਲਈ ਤੁਸੀਂ ਪੂਰੀ ਜਾਣਕਾਰੀ ਲਓ, ਟਿਕਟਸ ਬੁੱਕ ਕਰਵਾਓ। ਦਿਓਲ ਟਰੈਵਲ ਦੇ 2 ਨੰਬਰਸ ਨੇ, ਈਟੋਬੀਕੋ ਮੇਨ ਹੈੱਡ ਆਫਿਸ ਦਾ ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰੋ 905-588-4200। ਪਹਿਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ
2: ਜੀ,
0: ਘਰੇ ਜਾਣ ਦੀ ਕਾਹਲੀ ਹੋਣੀ ਆ, ਵੀਕਐਂਡ ਆ।
2: ਹਾਂਜੀ ਹਾਂ, ਇਹ ਤਾਂ ਟਾਈਮ ਲੱਗ ਜਾਣਾ, ਸੁਣਦੇ 6 ਵਜੇ ਤੋਂ।
0: ਠੀਕ ਹੈ ਠੀਕ ਹੈ, ਕੋਈ ਨੀ, ਵਧੀਆ ਲੱਗੀ ਤੁਹਾਨੂੰ,
2: ਸੁਣਦੇ, ਸਤਿ ਸ਼੍ਰੀ ਅਕਾਲ,
0: ਥੈਂਕ ਯੂ, ਤੁਸੀਂ ਹਾਜ਼ਰੀ ਲਵਾਈ ਸਾਨੂੰ, ਤੁਹਾਡੇ ਨਾਲ ਆਪਣੀ ਸਾਂਝ ਪਾਈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। 905-564-6444 ਸਟੂਡੀਓ ਨੰਬਰ ਹੈ। ਮੈਂ ਥੋੜ੍ਹੀ ਜਾਣਕਾਰੀ ਦੇ ਦਿਆਂ ਕਿ ਅੱਜ ਵੀਕਐਂਡ ਹੈ, ਗਰੋਸਰੀ ਕਰਨੀ ਆਪਾਂ ਸਾਰਿਆਂ ਨੇ, ਕਿਉਂਕਿ ਫਰਜ਼ਾਂ ਖਾਲੀ ਹੁੰਦੀਆਂ ਵੀਕਐਂਡ ਦੇ ਆ ਕੇ, ਅਤੇ ਥੋੜ੍ਹੇ ਬਹੁਤ ਪੈਸੇ ਬਚਣ ਤਾਂ ਕਿਉਂ ਨਹੀਂ ਬਚਾਉਣੇ ਚਾਹੀਦੇ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ। ਔਰ ਇੰਡੀਅਨ ਫਰੂਟ ਲੈਣ 'ਚ ਲੈ ਕੇ ਚੱਲਦਾ, ਧਿਆਨ ਨਾਲ ਸੁਣੋ ਕਿ ਪ੍ਰੀਮੀਅਮ ਚਾਹ ਪੱਤੀ ਇੱਕ ਕਿਲੋ 999 ਦੀ ਹੈਗੀ ਆ, ਔਰ ਆਪਣਾ ਟੇਸਟ ਰਸ ਮਲਾਈ 699 ਦੀ
1: ਜੀ,
0: ਅਤੇ ਬ੍ਰਾਂਡ ਮੱਖਣੀ 599 ਦੀ ਮਿਲੇਗੀ। ਇੰਡੀਅਨ ਕੁੱਕੀਜ਼ ਨੇ ਇਹਦੇ ਵਿੱਚ ਸੂਜੀ ਵਾਲੇ ਵੀ ਹੈ, ਦੂਜੇ ਵੀ ਹੈ, 499 ਦੇ ਇੱਕ ਕਿਲੋ। ਗੋਲਡ ਚਾਹ ਪੱਤੀ ਟਾਟਾ ਦੀ ਹੈ ਇਹ ਵੀ, 999 ਦੀ ਹੈ ਜੀ। ਸਵਰਨਾ ਸੂਜੀ 399 ਨੂੰ 4 ਪਾਊਂਡ। ਮਸਟਰਡ ਓਇਲ ਸਰੋਂ ਦਾ $17.99 ਦਾ 5 ਲੀਟਰ। ਚਾਹੇ ਆਪਣੀ ਤੁਸੀਂ ਇਹਦੀ ਮਾਸ਼ ਕਰ ਲਓ, ਬੜੀ ਵਧੀਆ ਹੁੰਦੀ ਆ, ਅਤੇ ਚਾਹੇ ਉਹਨੂੰ ਇਹਦੇ ਨਾਲ ਭੋਜਨ ਬਣਾਵਾ, ਅੱਜ ਕੱਲ੍ਹ ਸਾਰੇ ਵਰਤਦੇ ਹੀ ਇਹ, ਬੜਾ ਲਾਭਦਾਇਕ ਆ
1: ਜੀ।
0: ਔਰ ਜੀ ਇੱਕ ਬਲੈਕ ਚਨਾ ਅਤੇ ਵਾਈਟ ਚਨਾ 399 ਨੂੰ 4 ਪਾਊਂਡ। ਮਸਰ ਦਾਲ ਅਤੇ ਦੂਜੀ ਹੈਗੀ ਜੀ ਚਨਾ ਦਾਲ, ਇਹ ਵੀ 399 ਨੂੰ 4 ਪਾਊਂਡ
1: ਜੀ।
0: 5 ਕਿਲੋ ਬਾਂਸੀ ਗੁੜ, ਪੂਰਾ ਥੈਲਾ ਜਿਹਾ ਦਾ, ਪੂਰਾ ਗੱਟੂ ਕਹਿੰਦੇ ਨੇ ਪੰਜਾਬੀ, ਹੈ ਨਾ, ਬੋਰੀ 'ਚ ਜਾਂਦਾ
1: ਜੀ,
0: 799 ਦਾ 5 ਕੇਜੀ ਮਿਲੇਗਾ। ਦੀਪ ਤੰਦੂਰੀ ਨਾਨ 699 ਦੇ। ਇਹਨਾਂ ਨੇ ਕਰੀਮੀ ਪੋਪ ਆਈਸਕ੍ਰੀਮਾਂ ਲਾਈਆਂ ਨੇ ਡਿਫਰੈਂਟ ਡਿਫਰੈਂਟ ਫਲੇਵਰ ਦੀਆਂ, ਪਿਸਤਾ, ਓ ਹੋ ਹੋ ਹੋ, ਪਰ ਮੈਂ ਮੈਂ ਇਹਨੂੰ ਖੱਡ ਛੱਡਿਆ ਹੋਇਆ, ਖਾਣੀ ਘਟਾਈ ਹੋਈ ਥੋੜ੍ਹੀ, ਕਿਉਂਕਿ ਥੋੜ੍ਹੀ ਜਿਹੀ ਖਾ ਸਕਦੇ ਹੈ ਨਾ, ਉਹ ਲਿਖ ਜਿੰਨੀ ਤਾਂ, ਪਰ ਇਹ ਸਵਾਦ ਬਣੀ ਹੁੰਦੀ, ਇੱਕ ਵਾਰ ਜੇ ਖਾਣ ਲੱਗ ਜਾਓ ਨਾ। ਪਿਸਤੇ ਵਾਲੀ ਅਤੇ ਹੋਰ ਹੈਗੀ ਆ, ਕਿਹੜੀ ਕਿਹੜੀ ਹੈ ਇੱਥੇ, ਬਹੁਤ
1: ਮੈਂਗੋ ਫਲੇਵਰ, ਚੋਕਲੇਟ, ਵਨੀਲਾ,
0: ਇਹਨਾਂ ਕੋਲ ਤਕਰੀਬਨ 3, 4, 5, 6, 7, 8 ਫਲੇਵਰ ਨੇ। ਇਹ ਸਾਰੀਆਂ ਲਗਾਈਆਂ 499, 500 ਮਿਲੀਲੀਟਰ ਦੀ ਹੈ ਨਾ ਆਈਸਕ੍ਰੀਮ ਵਾਲੀ, ਬਹੁਤ ਹੋ ਗਿਆ। ਬਾਕੀ ਅੱਗੇ ਜਾ ਕੇ ਹੋਰ ਬੋਲਾਂਗੇ ਪ੍ਰਾਈਸਾਂ ਅਤੇ ਖਾਣ ਪੀਣ ਵਾਲੇ ਸਿਸਟਮ 'ਚ ਹੀ ਲੈ ਜਾਂਗੇ ਨਾ
1: ਜੀ।
0: ਤੂੰ ਗਰੋਸਰੀ ਕਰ ਲਈ, ਹੁਣ ਕੰਮ ਤੋਂ ਤੁਸੀਂ ਆ ਰਹੇ ਹੋ ਤਾਂ ਨੇੜਲੀ ਬ੍ਰਾਂਚ 'ਤੇ ਪਹੁੰਚੋ, ਗੋਲਫ ਵਾਲੇ ਹੋ ਫਾਰਲੀ 33 ਫਾਰਲੀ ਡਰਾਈਵ 'ਤੇ, ਕੇਮਬ੍ਰਿਜ ਵਾਲੇ 6 ਗੋਲ ਆਪਣੇ ਹੈਸਪਲਰ ਰੋਡ 'ਤੇ, ਫਿਰ 45 ਡੈਸਕ 'ਤੇ ਆ ਜਾਓ, ਫੈਂਡਰਵੇ 'ਤੇ ਆ ਜਾਓ, ਮਕਵੀਨ 'ਤੇ ਕੈਸਲ ਮੋਰ, ਕਿਰਡਰ ਵਿਊ, ਮੇਫੀਲ 'ਤੇ ਆ ਜਾਓ, ਨੇੜਲੀ ਬ੍ਰਾਂਚ 'ਚ ਪਹੁੰਚ ਕੇ ਗਰੋਸਰੀ ਕਰੋ। ਨਵੀਂ ਬ੍ਰਾਂਚ ਖੁੱਲ੍ਹੀ ਇਹਨਾਂ ਦੀ ਪਿੱਛੇ, ਤਾਂ ਆਪਾਂ ਲਾਈਵ ਵੀ ਕੀਤਾ ਸੀਗਾ, 25 ਸੈਂਡਲਵੁੱਡ ਪਾਰਕਵੇ, ਹਾਈਵੇ 10, ਆਪਾਂ ਹੇਅਰ ਟੇਅਰ ਵੀ ਕਹਿ ਦਿੰਦੇ ਹਾਂ
1: ਜੀ,
0: ਸਟਾਰਬਕਸ ਵਾਲੇ ਪਲਾਜ਼ਾ ਵਿੱਚ ਪਹੁੰਚੋ
1: ਜੀ
0: ਗਰੋਸਰੀ ਕਰਨ ਵਾਸਤੇ। ਡੇਲੀ ਬ੍ਰਾਂਚ
1: ਬਿਲਕੁਲ, ਸਟੂਡੀਓ ਨੰਬਰ 905-564-6444,
0: 905-564-6444, ਕੋਈ ਗੀਤ ਹੋ ਜਾਏ, ਕਿਉਂਕਿ ਕੋਈ ਨਗਮਾ ਵੀ ਨਾਲ ਜਿਹਨਾਂ ਥੋੜ੍ਹਾ ਲੋਕਾਂ ਨੂੰ ਸੁਣਾ ਦਈਏ ਵਧੀਆ ਜਿਹਾ
1: ਜੀ,
0: ਵਧੀਆ ਵਧੀਆ।

0: ਦੋਸਤੋ ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਮਨਪ੍ਰੀਤ, ਇਹੋ ਜਿਹੇ ਮੌਸਮ ਦੇ ਵਿੱਚ ਜੇ ਏ ਸੀ ਖਰਾਬ ਹੋ ਜਾਵੇ ਤਾਂ ਬਾਹਰ ਜਿਹਾ ਹੋਜਦਾ ਬੰਦੇ ਦਾ, ਔਰ ਚਾਹੀਦਾ ਕਿ ਜਿਹੜਾ ਏ ਸੀ ਆ ਜਿਹੜਾ ਉਹਦੀ ਟਿਊਨ ਅਪ ਕਰਾ ਕੇ ਰੱਖੋ। ਉਹਦੇ ਲਈ ਮੈਂ ਤੁਹਾਨੂੰ ਨਾਮ ਦੱਸਦਾ, ਅਕਾਲ ਡਕਟ ਕਲੀਨ, ਸਾਡੀ ਕਮਿਊਨਿਟੀ 'ਚ ਪਹਿਲੀ ਕੰਪਨੀ ਆ ਜਿਹੜੇ ਫਰਨਸ ਦਾ ਕੰਮ ਕਰਦੇ ਨੇ। ਏਅਰ ਕੰਡੀਸ਼ਨ ਲਾਉਣਾ ਉਹ ਵੀ ਲਵਾ ਲਓ ਇਹਨਾਂ ਤੋਂ, ਅਤੇ ਪਲੱਸ ਰਿਪੇਅਰ ਹੁੰਦੀ ਆ, ਇੰਸਟਾਲ ਕਰਾਉਣਾ, ਡਕਟ ਕਲੀਨ ਕਰਾਉਣੇ ਆ ਉਹ ਵੀ ਕਰ ਦਿੰਦੇ ਨੇ। 40 ਸਾਲ ਦਾ ਇਹਨਾਂ ਦਾ ਬਾਰੇ ਤਜਰਬਾ ਹੈਗਾ, 40 ਸਾਲ ਤੋਂ ਬਿਜ਼ਨਸ ਦੇ ਵਿੱਚ ਨੇ ਅਕਾਲ ਡਕਟ ਕਲੀਨਿੰਗ ਵਾਲੇ
1: ਜੀ।
0: ਔਰ ਇੱਕ ਜੇਕਰ ਤੁਸੀਂ ਅਜੇ ਡਕਟ ਕਲੀਨ ਨਹੀਂ ਕਰਵਾਏ ਤਾਂ ਕਰਵਾ ਲਓ, ਕਿਉਂਕਿ ਬਹੁਤ ਸਾਰਾ ਤੁਹਾਡੇ ਨਾ ਹਵਾ ਠੰਡੀ ਆਊਗੀ ਹੋਰ ਜ਼ਿਆਦਾ ਆਊਗੀ, ਕਿਉਂਕਿ ਜੇ ਬਲੋਕੇਜ ਹੈਗੀ ਆ ਉਹ ਕਰਵਾਉਣੇ ਪੈਂਦੇ ਆ। ਅੱਜ ਕੱਲ੍ਹ ਉਹਨਾਂ ਨੇ ਸਪੈਸ਼ਲ ਲਾਇਆ $250 ਦਾ ਡੀਲ, ਇਹਨਾਂ ਨੇ ਲਾਈ ਆਪਣੇ ਇਹ ਲਾਈ ਹੈਗੀ ਆ ਜੀ, ਇਹਨਾਂ ਨੇ $140 ਦੇ ਵਿੱਚ 3,000 square feet ਦਾ ਘਰ ਹੋਵੇ, ਨੋ ਪ੍ਰੋਬਲਮ, ਕਹਿੰਦੇ ਤੁਹਾਨੂੰ ਅਸੀਂ 140 ਕਰ ਜਾਵਾਂਗੇ ਲੋਕਲ ਏਰੀਏ ਵਿੱਚ, ਜਿਵੇਂ ਆਪਣਾ ਬ੍ਰੈਂਪਟਨ ਨੇੜੇ ਨੇੜੇ ਬੁੱਢਬ੍ਰਿਜ ਹੋ ਗਿਆ ਏਰੀਆ ਹੋ ਗਿਆ, ਮਿਸਾਗਾ ਹੋ ਗਿਆ। ਉਹ ਨੰਬਰ ਲੈ ਲਓ ਅਕਾਲ ਡਾਕਟਰ ਕਲੀਨਰ ਅਤੇ ਹਰਮਿੰਦਰ ਸਿੰਘ ਹੋਰਾਂ ਦਾ, 416-710-0662। ਅਤੇ ਨਾਲ ਦੀ ਨਾਲ ਕੋਈ ਫਰਨਸ ਦੀ ਪ੍ਰੋਬਲਮ ਹੋਵੇ, ਪਰ ਹੁਣ ਤਾਂ ਏਅਰ ਕੰਡੀਸ਼ਨ ਜ਼ਿਆਦਾ ਕਰਾਉਣਾ ਪੈਂਦਾ, ਫਰਨਸ ਤਾਂ ਹਰਬੈਂਟਰ ਜਿਹਾ ਚੱਲਦੀ ਆ। ਅਗਲੀ ਕਾਲਰ ਲੈ ਲਓ।
1: ਨੈਕਸਟ ਕਾਲਰ 5094 ਜੀ, ਸਤਿ ਸ਼੍ਰੀ ਅਕਾਲ
2: ਮਨਪ੍ਰੀਤ ਜੀ, ਹੈਪੀ ਫਰਾਈਡੇ।
1: ਹੈਪੀ ਫਰਾਈਡੇ ਜੀ।
2: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਾਗੋ ਬਾਗੋ
2: ਬਾਗੋ ਬਾਗ, ਬੱਲੇ ਬੱਲੇ ਜੀ, ਬੱਲੇ ਬੱਲੇ, ਹਾਰਟ ਇਜ਼ ਗਾਡਰ ਗਾਡਰ, ਤੁਹਾਡੀ ਗਾਣਾ ਬੜਾ ਵਧੀਆ ਲੱਗਦਾ, ਮਜ਼ਾ ਆ ਗਿਆ।
0: ਦੇਖਿਆ ਤੁਹਾਡੀ
2: ਨਾਈਸ ਸੌਂਗ ਜੀ, ਨਾਈਸ ਸੌਂਗ,
0: ਨਬਜ਼ ਫੜ ਲਈ ਤੁਹਾਡੀ ਅਸੀਂ।
2: ਤੇ ਮਨਪ੍ਰੀਤ ਜੀ,
1: ਹਾਂਜੀ,
2: ਗਾਣਾ ਮੇਰਾ ਉਧਾਰ ਹੈਗਾ ਤੁਹਾਡਾ ਪਿਛਲੇ ਲਾਸਟ ਵੀਕ ਦਾ।
1: ਹਾਂਜੀ, ਉਸ ਦਿਨ ਐਕਚੁਅਲੀ ਹੋਇਆ ਇੱਦਾਂ ਕਿ ਇੰਟਰਵਿਊ ਸੀਗੀ, ਗੈਸਟ ਆਏ ਹੋਏ ਸੀ, ਤੇ ਫਿਰ ਇਸ ਕਰਕੇ ਉਸ ਦਿਨ ਗਾਣੇ ਕਾਫੀ ਰਹਿ ਗਏ।
2: ਚਲੋ ਅੱਜ ਸਾਰਾ ਵਾਲਾ ਗਾਣਾ ਲਈ ਅੱਜ,
0: ਚਲੋ ਲਾਉਣੇ ਤੁਹਾਡਾ ਉਹ ਗੀਤ ਵੀ ਲਾਉਂਦਾ ਆ ਅਸੀਂ ਨਾਲ ਦੀ ਨਾਲ, ਮੈਨੂੰ ਇੱਕ ਗੀਤ ਹੋਰ ਚੇਤੇ ਆ ਗਿਆ, ਤੁਸੀਂ ਕੀ ਹਾਲ ਸੋਹਣੇ ਤੇਰਾ ਬਾਗੋ ਬਾਗ ਸੋਹਣੀ ਹੈ, ਡਿਊਟ ਆ ਉਹ ਵੀ ਲਾਉਣੇ ਆ, ਵਧੀਆ ਵਧੀਆ ਗੀਤ ਸੀ ਲਾਉਣਾ। ਸ਼ੁਕਰਵਾਰ ਨਾ ਅੱਜ ਸਾਡੀ ਬਣਦਾ ਹੁੰਦਾ ਕਿ ਤੁਹਾਨੂੰ ਅਸੀਂ ਵਧੀਆ ਵਧੀਆ ਗੀਤ ਮੈਂ ਹਮੇਸ਼ਾ ਕਹਿੰਦਾ ਹੁੰਦਾ, ਇਹਨਾਂ ਕੰਟਰੀ ਚ ਆਪਾਂ ਇੰਨਾ ਕੰਮ ਕਰਦੇ ਆ, ਇੰਨੇ ਬਿੱਲ ਪੇ ਕਰਦੇ ਆ, ਕਈ ਵਾਰ ਥੋੜਾ ਜਿਹਾ ਉਦਾਸ ਹੋ ਜਾਂਦੇ, ਪਰ ਅਸੀਂ ਤੁਹਾਨੂੰ ਉਦਾਸ ਨਹੀਂ ਹੋਣ ਦਿੰਦੇ, ਪਿਛਲੇ 30 ਸਾਲ ਤੋਂ ਅਸੀਂ ਤੁਹਾਨੂੰ ਹਮੇਸ਼ਾ ਬੂਸਟ ਰੱਖਦੇ ਹਾਂ। ਥੈਂਕ ਯੂ, ਤੁਸੀਂ ਕਾਲ ਨਹੀਂ
2: ਤੁਹਾਡੀ ਤੁਹਾਡੀ ਮੇਰੀ ਚੁਆਇਸ ਮਿਲਦੀ ਬੜੀ ਹੈ, ਆਈ ਟੈਲ ਯੂ ਰੀਅਲੀ।
0: ਬਿਲਕੁਲ ਜੀ, ਆਪਾਂ ਤੁਹਾਡੇ ਨੇ ਗੀਤ ਅੱਗੇ ਲਾਉਣੇ ਆ, ਥੈਂਕ ਯੂ ਫੋਰ ਕਾਲਿੰਗ, ਠੀਕ ਹੈ,
2: ਥੈਂਕ ਯੂ ਸਰ, ਥੈਂਕ ਯੂ, ਵੰਡਰਫੁਲ ਵੀਕਐਂਡ,
0: ਇੰਜੋਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ, ਅਤੇ ਜਿਉਂਟ ਵੀ ਲਾਉਣੇ ਆ, ਬਾਗੋ ਬਾਗ ਸੋਹਣੀ ਵਾਲਾ ਲਾਉਣੇ ਆ, ਬਾਕੀ ਗਾਣਾ ਵਧੀਆ, ਅਤੇ ਨਾਲ ਦੀ ਨਾਲ ਕੁਝ ਨਗਮੇ ਕੁਝ ਹੋਰ ਚੀਜ਼ਾਂ ਤੁਹਾਡੇ ਨਾਲ ਅਸੀਂ ਕਰਦੇ ਰਹਿਣਾ ਕੁਛ ਪੇਸ਼ ਨਾ। ਲਓ ਜੀ, ਤੁਹਾਨੂੰ ਦਈਏ ਮੈਡਮ ਮਹਾਰਾਣੀ, ਹਾਂਜੀ ਨੀਲਮ ਸਬਦੇਵ ਹੋ ਰਹੀ ਮੋਰਗੇਜ ਬ੍ਰੋਕਰ ਨੇ, ਜੇ ਕੋਈ ਮੋਰਗੇਜ ਨਹੀਂ ਮਿਲਦੀ ਤਾਂ ਫਿਕਰ ਨਾ ਕਰੋ, ਘਰ ਦੀ ਕਲੋਜ਼ਿੰਗ ਨੇੜੇ ਆ ਗਈ ਆ, ਤਾਂ ਜਾਂ ਵੈਸੇ ਫੰਡ ਚਾਹੀਦਾ, ਅੱਜ ਕੱਲ੍ਹ ਅੜਿਆ ਕੰਮ ਅੜਿਆ ਹੋਇਆ ਕੋਈ, ਉਹ ਕਹਿੰਦੇ ਦੋ ਪ੍ਰੋਬਲਮ, ਕੋਈ ਕ੍ਰੈਡਿਟ ਚੈੱਕ ਨਹੀਂ ਬੋਲਣਾ ਹੋਣਾ ਤੇਰਾ ਤੁਹਾਡਾ, ਅਤੇ ਜੇਕਰ ਤੁਹਾਡਾ ਕ੍ਰੈਡਿਟ ਮਾੜਾ ਮਾੜਾ ਹਿੱਲਿਆ ਹੋਇਆ ਤਾਂ ਵੀ ਕੋਈ ਪ੍ਰੋਬਲਮ ਨਹੀਂ, ਕਹਿੰਦੇ ਮੈਂ ਕਹਿੰਦੇ ਦਵਾ ਦੂੰਗੀ ਸਾਨੂੰ, ਹੁਣ ਪ੍ਰਾਈਵੇਟ ਜਿਹੜਾ ਫੰਡ ਆ ਉਹ ਵੀ ਦਵਾ ਦੂੰ। ਨੀਲਮ ਨੂੰ ਕਾਲ ਕਰੋ, ਮੋਰਗੇਜ ਬ੍ਰੋਕਰ ਨੇ, ਫੰਡ ਚਾਹੀਦਾ 50,000 ਤਾਂ ਤੁਹਾਨੂੰ ਐਂ ਪੈਸੇ ਹੀ, ਕਹਿੰਦੇ ਬੜੇ ਕਾਗਜ਼ਕਾਰੀ ਕਰਨੇ ਪੈਂਦੇ ਦੇ ਦੇਣਾ, 6477-739-8710, ਤੁਹਾਡੇ ਜੇ ਕ੍ਰੈਡਿਟ ਕਾਰਡ ਭਰੇ ਪਏ ਆ ਉਹਨਾਂ ਸਾਰਿਆਂ ਨੂੰ ਕਲੀਅਰ ਕਰ ਦੇਣਗੇ, 647-747-8710 ਨੀਲਮ ਸਰਵਰ ਦਾ ਟੈਲੀਫੋਨ ਨੰਬਰ ਹੈ
1: ਜੀ। ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਇਹ ਤੁਹਾਡੇ ਲਈ ਕਾਫੀ ਵਧੀਆ ਇੱਕ ਮੌਕਾ ਲੈ ਕੇ ਆਏ ਨੇ। ਜਿਹੜੀ ਸਰਕਾਰ ਤੁਹਾਡੇ ਲਈ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ, ਤੇ ਨਾਲ ਹੀ ਤੁਹਾਡੇ ਲਿਵਿੰਗ ਐਕਸਪੈਂਸਿਸ ਦੇ ਲਈ 30,000 ਤੋਂ ਲੈ ਕੇ 100,000 ਪਰ ਈਅਰ ਦੀ ਫੰਡਿੰਗ ਵੀ ਦਿੰਦੀ ਹੈ। ਇਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਜਿਹੜਾ ਹੈਗਾ ਉਹ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੁੰਦਾ, ਜੇ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਿਡ ਪਰਸਨ ਹੋ, ਜਾਂ ਤੁਸੀਂ ਇੱਥੇ ਨਵੇਂ ਵੀ ਆਏ ਹੋ, ਨਿਊ ਕਮਰ ਹੋ, ਤੇ ਤੁਹਾਡੀ ਫੈਮਿਲੀ ਇਨਕਮ $70,000 ਤੋਂ ਘੱਟ ਹੈ, ਤਾਂ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਇੱਕ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹੋ। ਅਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਹੀ ਹੈਗੀ ਹੈ। ਸਭ ਤੋਂ ਵਧੀਆ ਜਿਹੜੇ ਸੂਟ ਕਰਦੇ ਨੇ ਸੈਲਫ ਇੰਪਲੋਇਡ ਲੋਕ, ਹਾਫ ਜਿੰਨੇ ਵੀ ਹਾਊਸ ਵਾਈਫਸ ਨੇ, ਊਬਰ ਡਰਾਈਵਰਸ ਨੇ, ਟਰੱਕ ਡਰਾਈਵਰਸ ਨੇ, ਉਹਨਾਂ ਨੂੰ ਕਾਫ਼ੀ ਸੂਟ ਕਰਦੇ ਨੇ ਇਹ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਜਿਹੜੀ ਹੈਗੀ ਉਹ ਫਲੈਟ $199 ਤੋਂ ਲੈ ਕੇ $499 ਦੇ ਵਿੱਚ ਹੈਗੇ, ਡਿਪੈਂਡਿੰਗ ਔਨ ਕੋਰਸਿਸ ਜਿਹੜੇ ਵੀ ਤੁਸੀਂ ਲਓਗੇ। ਫੰਡਿੰਗ ਤੁਹਾਡੇ ਅਕਾਊਂਟਸ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਆਪਣੀ ਫੀਸ ਲੈਣਗੇ, ਅਤੇ ਕੋਈ ਅਪਫਰੰਟ ਫੀਸ ਨਹੀਂ, ਕੋਈ ਹਿਡਨ ਚਾਰਜਿਸ ਨਹੀਂ। ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 218 ਐਕਸਪੋਰਟ ਬੁਲੇਵਰਡ, ਮਿਸੀਸਾਗਾ, ਅਤੇ ਨੰਬਰ 4372643175-437-264-3175 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਲਓ ਫਿਰ ਆਪਾਂ ਲੈ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਅਤੇ ਜਲਦ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਜੀ ਹਾਂ ਇਸ ਸਮੇਂ ਲੈ ਕੇ ਚੱਲਦੇ ਤੁਹਾਨੂੰ ਅਸੀਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਹੋਰਜ਼ਨ ਨਾਲ ਨੇ ਵਿਕਟ ਆ ਗਿਆ ਕੀ ਡੀਲਾਂ ਉਹਨਾਂ ਦੀਆਂ ਲਗਾਈਆਂ ਨੇ ਉਹਦੀ ਜਾਣਕਾਰੀ ਲੈ ਕੇ ਰਾਜਨ ਹੋਰਜ਼ਨ ਸਾਡੇ ਨਾਲ ਆ ਗਏ ਰਾਜਨ ਜੀ ਜੀ ਐਮ ਨਗਰ ਸਵਾਗਤ ਜੀ ਤੁਹਾਡਾ
3: ਬਹੁਤ ਬਹੁਤ ਧੰਨਵਾਦ ਜੀ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜੇ ਵੀ ਸਭ ਤੋਂ ਪਹਿਲਾਂ ਦੱਸ ਦਈਏ ਭੈਣ ਭਰਾ ਸਾਡੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਡਾਕਟਰ ਜੀ ਸਾਡੇ ਕੋਲ ਅੱਜ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਉੱਤੇ ਸ਼ਾਮ ਦੇ 7 ਵਜੇ ਤੱਕ ਅਵੇਲੇਬਲ ਨੇ ਤੁਸੀਂ ਵਾਕ ਇਨ ਕਰ ਸਕਦੇ ਹੋ ਪਰ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ ਡਾਕਟਰ ਸਾਡੇ ਕੋਲ ਜੀ ਸਵੇਰੇ 10 ਵਜੇ ਤੋਂ ਲੈ ਕੇ ਤੇ ਤਕਰੀਬਨ 1-1:30 ਵਜੇ ਤੱਕ ਅਵੇਲੇਬਲ ਨੇ ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾਉਣੀ ਹੈ ਤੇ ਇੱਕੋ ਇੱਕ ਨੰਬਰ ਹੈ ਜੀ 905-460-8888 ਤੇ ਸਿੱਧਾ ਸਾਹਿਬ ਸਾਡੇ ਕੋਲ ਇੱਥੇ ਸਾਰੀਆਂ ਐਡਵਾਂਸ ਟੈਕਨੋਲੋਜੀ ਦੀ ਇਕਵਿਪਮੈਂਟ ਹੈ ਜਿਹਦੇ ਨਾਲ ਸਾਡਾ ਡਿਜੀਟਲ ਐਗਜ਼ਾਮ ਹੁੰਦਾ ਹੈ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਸਕਰੀਨ ਦੇ ਉੱਤੇ ਦਿਖਾ ਕੇ ਪੇਸ਼ੈਂਟ ਨੂੰ ਸਮਝਾਇਆ ਜਾਂਦਾ ਹੈ ਕਿ ਅੱਖ ਦੇ ਵਿੱਚ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ ਸੋ ਇੱਦਾਂ ਦਾ ਐਗਜ਼ਾਮ ਕਰਾਉਣਾ ਤੇ ਜ਼ਰੂਰ ਅਪੁਆਇੰਟਮੈਂਟ ਬੁੱਕ ਕਰਵਾ ਲਓ ਜੀ ਨਾਲ ਦੇ ਨਾਲ ਜਿਹਨਾਂ ਨੇ ਗਲਾਸਿਸ ਬਣਵਾਉਣੀਆਂ ਨੇ ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਣ $129 ਦਾ ਵੈਲਿਊ ਪੈਕੇਜ ਹੈ ਜਿਹਦੇ 'ਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦਿੱਤਾ ਜਾ ਰਿਹਾ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਦਿੱਤੇ ਜਾ ਰਹੇ ਨੇ ਤੇ $258 ਦਾ ਸਾਡਾ ਵੈਲਿਊ ਪੈਕੇਜ ਹੈ ਜਿਹਦੇ 'ਚ ਤੁਹਾਨੂੰ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਵੀ ਦਿੱਤੇ ਜਾ ਰਹੇ ਨੇ ਤੇ ਨਾਲ ਬ੍ਰਾਂਡਡ ਫਰੇਮ ਵੀ ਦਿੱਤਾ ਜਾ ਰਿਹਾ ਤੇ ਔਨ ਟੌਪ ਆਫ ਇਟ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਕੋਈ ਵੀ ਪਰਸਨ ਆ ਕੇ 2 ਪੇਅਰ ਬਣਵਾ ਰਹੇ ਹੈ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਦੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888 905-460-8888
2: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਜੀ ਮੈਂ ਤੁਹਾਨੂੰ ਹੁਣ ਕਿਉਂਕਿ ਅੱਜ ਇਹ ਵੀਕਐਂਡ ਵੀ ਅਮਨਪ੍ਰੀਤ ਆਪਾਂ ਚਾਹਾਂਗੇ ਸਾਡੇ ਜਿੰਨੇ ਵੀ ਸਰੋਤੇ ਨੇ ਪਿਆਰੇ ਉਹਨਾਂ ਨੂੰ ਕੁਛ ਖਵਾਈਏ ਤੇ ਇੰਡੀਅਨ ਫਰੂਟ ਲੈਣ ਦੀਆਂ 7 ਬ੍ਰਾਂਚਾਂ ਨੇ
4: ਹਾਂਜੀ
2: ਹੁਣ ਤੁਸੀਂ ਮੈਨੂੰ ਕਹੋਗੇ 6 ਤਾਂ ਮੈਂ ਦੇਖੀਆਂ ਹਨਾ ਵੀ 7ਵੀਂ ਕਿੱਥੇ ਆ 7ਵੀਂ ਵੀ ਹੈਗੀ ਨਾ ਉਹਨਾਂ ਦੀ ਆਪਣੇ ਬਿਲਕੁਲ ਹੈਰੀਟੇਜ ਰੋਡ ਤੇ ਸਟੀਲ ਤੇ ਰੈਸਟੋਰੈਂਟ ਹੈਗਾ ਉਹਨਾਂ ਦਾ ਸੈਰੇਮੋਨੀ ਸੱਤਵੀਂ ਮੈਨੂੰ ਲੱਗਦਾ ਮੈਨੂੰ 7ਵੀਂ ਲੱਗਦੀ
4: 8ਵੀਂ ਬ੍ਰਾਂਚ ਆ ਸਰ
2: ਚਲੋ 8ਵੀਂ ਕਹਿ ਦਿਓ ਮੈਨੂੰ ਇਹ ਲੱਗ ਰਿਹਾ ਅੱਛਾ
4: ਦੇਖੋ 5 ਬ੍ਰਾਂਚਸ ਬ੍ਰੈਂਪਟਨ ਦੇ ਵਿੱਚ ਇੱਕ ਕੈਂਬਰਿਜ ਇੱਕ ਗਲਫ ਦੇ ਵਿੱਚ 7 ਹੋ ਗਈਆਂ
2: ਹੈ
4: 7 ਬ੍ਰਾਂਚਸ ਹੋ ਗਏ ਤੇ 8ਵੀਂ ਬ੍ਰਾਂਚ ਹੈ ਸੈਰੇਮਨੀ ਐਕਸਪ੍ਰੈਸ ਜਿਹੜੇ ਕਿ ਜਿੱਥੇ ਤੁਹਾਨੂੰ ਟੇਕ ਆਊਟ ਫੂਡ ਮਿਲਦਾ ਵਾ ਉਹ ਤੁਸੀਂ ਵੀ ਲੈ ਕੇ ਆ ਸਕਦੇ
2: ਹੋ ਉੱਥੇ ਮੈਂ ਦੱਸਦਾ ਇਹ ਸਾਰੀਆਂ ਬ੍ਰਾਂਚਾਂ ਤੇ ਜਿੱਥੇ ਵੀ ਹੈਗੇ ਆ ਜਿੱਥੇ ਆਪਣੇ ਗੋਲਫ ਦੇ ਵਿੱਚ ਹੈਗੇ ਨੇ ਕੈਂਬਰਿਜ ਹੈਗੇ ਨੇ ਉੱਥੇ ਸਾਰੇ ਸਪੈਸ਼ਲ ਹੈਗੇ ਥਾਲੀ ਖਾਓ ਵਧੀਆ
4: ਭੁੱਖ ਲੱਗਦੀ ਆ ਫਿਰ ਹੋ ਸਕਦਾ ਕਿ ਤੁਸੀਂ ਉਹ ਇੱਕ ਥਾਲੀ ਨੂੰ ਕੰਪਲੀਟ ਕਰ ਲਓ ਅਦਰਵਾਈਜ਼ 2 ਜਣਿਆਂ ਦੇ ਲਈ ਵੀ ਇਨਫ ਹੁੰਦੀ ਆ
2: ਔਰ ਨਾਲ ਦੀ ਨਾਲ ਵੈਜੀ ਬਰਗਰ 399 ਦਾ ਵੈਜ ਬਿਰਿਆਨੀ 499 ਦੀ ਚਿਕਨ ਕਰੀ ਵਿਦ ਨਾਨ ਤੇ ਉਹ ਤੁਸੀਂ ਤੁਹਾਡੀ ਆਪਣੀ ਚੋਇਸ ਇੱਕ ਅੱਧਾ ਥੋੜ੍ਹਾ ਜਿਹਾ ਪੈਸੇ ਹੋਰ ਦੇ ਕੇ ਗਾਰਲਿਕ ਕਰਾਉਣੇ ਆ 999 ਅਤੇ ਹੋਰ ਬੜੇ ਸਪੈਸ਼ਲ ਲੱਗੇ ਆ ਚਿਕਨ ਬਿਰਿਆਨੀ 699 ਦੀ ਸੋਇਆ ਟਿੱਕਾ ਰੈਪ 699 ਦਾ ਫਿਸ਼ ਟਿੱਕਾ ਰੈਪ 699 ਦਾ ਚਿਕਨ ਟਿੱਕਾ ਰੈਪ 699 ਦਾ ਪਹੁੰਚੋ ਨੇੜਲੀ ਬ੍ਰਾਂਚ 'ਤੇ ਅਤੇ ਗ੍ਰਿਲ 'ਤੇ ਪਹੁੰਚੋ ਤੰਦੂਰੀ ਗ੍ਰਿਲ ਇਹਨਾਂ ਦੀ ਸੈਰੇਮੋਨੀਅਲ ਰੈਸਟੋਰੈਂਟ ਵੀ ਨਾਲ ਹੈਗਾ ਅਤੇ ਤੰਦੂਰੀ ਪਕਵਾਨ ਵੀ ਮਿਲ ਸਕਦਾ ਸਾਰਾ ਤੁਹਾਨੂੰ ਇੱਥੋਂ ਅਤੇ ਇੰਡੀਅਨ ਫਰੂਟ ਲੈਣ ਤੋਂ ਕਿਉਂਕਿ ਜਿਹੜੀ ਗ੍ਰਿਲ ਹੈਗੀ ਉਹ 'ਤੇ ਮੈਰੀਨੇਟ ਕੀਤਾ ਵੀ ਹੈਗਾ ਕੱਚਾ ਮੀਟ ਵੀ ਹੈਗਾ ਨਾ ਨਾਲ ਉਹ ਵੀ ਲੈ ਸਕਦੇ ਹਾਂ ਜਿੱਥੇ ਭਰੇ ਲਿਆ ਕੇ ਬਾਰਬੀ ਕਰਨਾ ਜਿਹੜੀ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਇੱਥੇ ਆਪਾਂ ਥੋੜ੍ਹੀ ਜਿਹੀ ਕਿਉਂਕਿ ਸਟੇਸ਼ਨ ਆਈ ਡੀ ਵੀ ਆਉਣੀ ਆ ਇੱਕ ਬ੍ਰੇਕ ਲੈ ਲਈਏ ਨਾ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ
5: खुशहाल खुशहाली सोहनी लगती है पर जेकर कोई सीरियस एक्सीडेंट हो जाए या फिर किसी तरह की क्रिटिकल इलनेस का हो जाओ शिकार ता कौन भरेगा तुहाडे घर दी मॉर्गेज कित्थों आएगी इनकम किवें चलेगी जिंदगी दी गड्डी अगे अपनी इंश्योरेंस जरूर करवाओ कॉल करो उमरप्रीत चावला नू जिन्हां तों मॉर्गेज इंश्योरेंस लाइफ इंश्योरेंस क्रिटिकल इलनेस डिसेबिलिटी इंश्योरेंस करवा सकदे हो ते नाल ही विजिटर

0: ਐਮ 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ
1: Another Don Clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਸੈਂਟਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ। ਲੋ ਵੀ ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਨਿੱਘਾ ਸਵਾਗਤ। ਔਰ ਇਹ ਸ਼ੁੱਕਰਵਾਰ ਦਾ ਦਿਨ ਹੈ ਸਾਡਾ, ਤੁਹਾਡਾ ਸਭ ਦਾ ਪਸੰਦ ਦਾ ਦਿਨ ਫਰਾਈਡੇ ਅਤੇ ਅਸੀਂ ਕਰ ਰਹੇ ਹਾਂ ਫਰਾਈਡੇ ਦੇ ਪ੍ਰੋਗਰਾਮ ਨੂੰ ਪੂਰਾ ਇੰਜੋਏ। ਅਤੇ ਹੁਣ ਆਪਾਂ ਤੁਹਾਡੇ ਲਈ ਫਿਰ ਵਾਪਸ ਆ ਗਏ ਬ੍ਰੇਕ ਤੋਂ ਬਾਅਦ
8: ਜੀ,
0: ਪਰ ਹੁਣ ਮੈਨੂੰ ਲੱਗਦਾ ਕਿ ਆਪਾਂ ਪਹਿਲਾਂ ਕਮਰਸ਼ੀਅਲ ਲੈ ਰਿਕਾਰਡਡ ਹੈ।
8: ਹਾਂਜੀ,
0: ਗੀਤ ਸੰਗੀਤ ਲਾਈਏ ਵਧੀਆ ਜਿਹਾ ਫਿਰ ਆਪਾਂ, ਹੈ ਨਾ?
8: ਬਿਲਕੁਲ, ਸਟੂਡੀਓ ਦਾ ਨੰਬਰ ਪਹਿਲਾਂ ਤੁਹਾਨੂੰ ਦੇ ਦਈਏ 905-564-6444। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਸਾਨੂੰ ਕਾਲ ਕਰੋ 905-564-4444, 905-564-6444, ਅਤੇ 2 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਹੋ ਰਿਹਾ, ਯਾਨੀ ਕਿ ਪੂਰੇ 6 ਵਜੇ ਤੱਕ।
0: 1 ਘੰਟਾ ਨਿਕਲ ਗਿਆ, 3 to 6 ਤੁਹਾਡੇ ਲਈ ਪੇਸ਼ ਕਰਦੇ ਹਾਂ ਅਸੀਂ, ਔਰ ਤੁਸੀਂ ਵੱਖ ਵੱਖ ਤਰੀਕੇ ਨਾਲ ਸੁਣ ਸਕਦੇ ਹੋ www.desparadesetv.com, www.desparaderadio.com ਅਤੇ ਜਾ ਕੇ ਤੁਹਾਡੀ ਵੈਬਸਾਈਟ 'ਤੇ ਤੁਸੀਂ ਕਲਿੱਕ ਕਰੋ, ਜੇ ਪਹਿਲਾਂ ਸੁਣਨਾ ਸੁਣ ਸਕਦੇ ਹੋ, ਉੱਥੇ ਜਾ ਕੇ ਵੇਖਣਾ ਸਾਨੂੰ ਵੇਖ ਵੀ ਸਕਦੇ ਹੋ।
8: ਬਿਲਕੁਲ,
0: ਅਤੇ ਨਾਲ ਦੀ ਨਾਲ ਆਪਣੇ IPDB ਬਾਕਸ ਦੇ ਵਿੱਚ ਕਲਿੱਕ ਕਰੋ ਪੰਜਾਬੀ ਸੈਕਸ਼ਨ ਅਤੇ ਦੇਸ਼ ਪ੍ਰਦੇਸ਼ ਨੂੰ ਕਲਿੱਕ ਕਰੋ, ਦੁਨੀਆ ਭਰ ਦੇ ਵਿੱਚ ਸਾਨੂੰ ਵੇਖ ਸਕਦੇ ਹੋ ਤੁਸੀਂ ਕਿਤੇ ਵੀ ਬੈਠੇ ਹੋਏ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਗੀਤ ਵੱਲ ਚੱਲੀਏ ਫਿਰ, ਵਧੀਆ ਜੇ ਗੀਤ ਲਾਈਏ
8: ਜੀ।
0: ਲਓ ਜੀ, ਦਗਾਣਾ ਲਾਉਂਦੇ ਹਾਂ ਹੁਣ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਦੋਸਤੋ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਨੂੰ। ਔਰ ਮੈਂ ਗੱਲਬਾਤ ਕਰਾਂ ਤੁਹਾਨੂੰ ਆਲ ਲਿੰਕ ਟਰੈਵਲ ਦੀ ਜਾਣਕਾਰੀ ਦਿਆਂ। ਔਰ ਉਹਨਾਂ ਨੇ ਕੁਝ ਪ੍ਰਾਈਸਾਂ ਲਗਾਈਆਂ ਇੰਡੀਆ ਜਾਣ ਵਾਸਤੇ। ਟਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ, ਆਪਣੇ ਇਸ ਮਹੀਨੇ ਵੀ ਜਾ ਸਕਦੇ ਹੋ $890 ਦੇ ਵਿੱਚ। ਔਰ ਸਤੰਬਰ ਅਤੇ ਅਕਤੂਬਰ ਦੇ ਵਿੱਚ ਟਰਾਂਟੋ ਟੂ ਅੰਮ੍ਰਿਤਸਰ ਦੀ ਰਿਟਰਨ ਟਿਕਟ ਲਾਈ ਹੈ $1520। ਦੋ ਬੈਗ ਤੁਹਾਨੂੰ ਨਾਲ ਜਾ ਸਕਦੇ ਹਾਂ ਇਹਦੇ ਵਿੱਚ। ਇਹ ਹੁਣ ਬੁੱਕ ਕਰਾ ਲਓ, ਉਸ ਤੋਂ ਬਾਅਦ ਪ੍ਰਾਈਸ ਫਿਰ ਵੱਧ ਜਾਣੀ ਆ 1520 ਦੀ। ਔਰ ਇਸ ਤੋਂ ਇਲਾਵਾ ਡੋਮੀਨਿਕ ਰਿਪਬਲਿਕ ਜਾਣਾ, ਪੁਤਕੈਨਾ ਜਾਣਾ, ਸਪੈਸ਼ਲ ਡੀਲ ਹੈ, 7 ਦਿਨ ਦੇ ਡੀਲ ਹੈ ਇਹ। ਤੁਸੀਂ ਲਿਮਿਟਡ ਟਾਈਮ ਦੀ ਆਫਰ ਹੈ $1069। ਏਅਰ ਟਿਕਟ ਵੀ ਵਿੱਚ ਹੀ ਆ, ਪਲੱਸ ਉੱਥੇ ਰਹਿਣ ਦਾ, ਸਹਿਣ ਦਾ, ਖਾਣ ਪੀਣ ਦਾ, ਜਿੰਨਾ ਵੀ ਖਾਓ ਪੀਓ ਤੁਹਾਨੂੰ ਪਤਾ ਰਿਜ਼ੋਰਟ ਵਿੱਚ ਹੀ ਹੁੰਦਾ, ਅਤੇ ਪੂਰਾ ਇੰਜੋਏ ਕਰੋ। ਅਤੇ ਨੇੜੇ ਜਾਣਾ ਤਾਂ ਆਈਲੈਂਡ ਜਾਇਆ ਹੋ, ਜੇ ਇੰਡੀਆ ਜਾਣਾ ਤਾਂ ਫਿਰ ਵੱਖਰੀ ਗੱਲ ਆ। ਤਾਂ ਆਲ ਲਿੰਕ ਟਰੈਵਲ ਮਿਸੀਸਾਗਾ ਦੇ ਵਿੱਚ ਰੀਤੂ ਕੌਰ ਧਾਲੀਵਾਲ ਨੇ, ਇਹਦਾ ਆਫਿਸ ਹੈਗਾ ਹਾਈਵੇ 10 'ਤੇ ਡੈਰੀ। ਨੰਬਰ ਨੋਟ ਕਰ ਲਓ ਇਹਨਾਂ ਦਾ, 905-565-8704 905-565-8704 ਟੈਲੀਫੋਨ ਨੰਬਰ ਹੈ
1: ਜੀ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕਸਟਮਾਈਜ਼ਡ ਸੋਫਾ ਸੈਟਸ, ਬੈਡਰੂਮ ਸੈਟਸ ਲੈ ਕੇ ਆਉਣਾ ਚਾਹੁੰਦੇ ਹੋ। ਸੋਫਾ ਮਾਰਟ ਤੁਹਾਡੇ ਲਈ ਕਾਫੀ ਸਾਲਾਂ ਤੋਂ, ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈਟਸ ਬਹੁਤ ਹੀ ਵਧੀਆ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਕੋਲੋਂ ਜੇਕਰ ਫੈਬਰਿਕ ਦੇ ਕਾਊਚਿਸ ਬਣਾਉਣਾ ਚਾਹੁੰਦੇ ਹੋ, ਫੈਬਰਿਕ ਦੇ ਸੋਫੇ ਜਿਹਦੇ ਵਿੱਚ ਤੁਸੀਂ ਕਾਊਂਟਲੈਸ ਕਲਰ ਆਪਸ਼ਨਸ ਤੁਹਾਨੂੰ ਮਿਲਦੀਆਂ ਨੇ, ਉਹ ਤੁਸੀਂ ਬਣਵਾ ਸਕਦੇ ਹੋ ਜਿਹੜੇ ਮਰਜ਼ੀ ਕਲਰ ਦੇ ਵਿੱਚ, ਜਿਹੜੇ ਮਰਜ਼ੀ ਸਾਈਜ਼ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਇਹਨਾਂ ਦੇ ਕੋਲੋਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤਾਂ 50+ ਕਲਰ ਚੋਇਸਿਸ ਦੇ ਵਿੱਚ ਲੈਦਰ ਦੇ ਸੋਫੇ ਤਿਆਰ ਕਰਵਾਓ। ਅਤੇ 100% ਲੈਦਰ ਦੇ ਸੋਫੇ ਹੁੰਦੇ ਨੇ। ਅਤੇ ਜੇਕਰ ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰੋਗੇ, ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਮਟੀਰੀਅਲ ਇਹ ਯੂਜ਼ ਕਰ ਰਹੇ ਨੇ। ਅਤੇ ਨਾਲ ਹੀ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਇਹਨਾਂ ਦੇ ਦੋਨੇ ਲੋਕੇਸ਼ਨਸ ਦੇ ਉੱਪਰ ਜਿੰਨੇ ਵੀ ਫਲੋਰ ਮਾਡਲਸ ਨੇ ਉਹਨਾਂ ਦੇ ਉੱਪਰ ਕਲੀਅਰੈਂਸ ਲੱਗੀ ਹੈ, ਅਪ ਟੂ 60% ਤੁਹਾਨੂੰ ਇਹ ਡਿਸਕਾਊਂਟ ਦੇਣਗੇ। ਅਤੇ ਤੁਸੀਂ ਆਪਣੇ ਘਰ ਦਾ ਬੇਸਿਕਲੀ ਸਾਰਾ ਹੀ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਅਤੇ ਜ਼ਰੂਰ ਪਹੁੰਚੋ ਤੁਸੀਂ 120 ਡੈਲਟਾ ਪਾਰਕ ਬੁਲੇਵਰਡ ਐਂਡ 24 ਰੀਗਨ ਰੋਡ, ਇਹਨਾਂ ਦੀਆਂ ਦੋ ਲੋਕੇਸ਼ਨਸ ਨੇ ਇਹ। ਅਤੇ ਨੰਬਰ ਨੋਟ ਕਰ ਲਓ ਦੋਨਾਂ ਲੋਕੇਸ਼ਨਸ ਦੇ, 905-803-8056, 905-803-8056 ਜਾਂ ਫਿਰ 905-791-8056, 905-791-8056। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦਾ ਨੰਬਰ ਹੈ।
0: ਦੋਸਤੋ, ਇੰਡੀਅਨ ਫਰੂਟ ਲੈਂਡ ਦੀ ਨੇੜਲੀ ਬ੍ਰਾਂਚ 'ਤੇ ਪਹੁੰਚੋ ਜਿੱਥੇ ਕਿ ਮੈਗਾ ਸੇਲ ਲੱਗੀ ਹੋਈ ਆ। ਔਰ ਇਹਦੇ ਵਿੱਚ ਇਹਨਾਂ ਨੇ ਦੀਪ ਬੇਸਣ ਲਗਾਇਆ 399 £4, ਪਿਲਸਬਰੀ ਚੱਕੀ ਆਟਾ ਜਿਹੜਾ ਹੈਗਾ 20 pounds $10.99 ਦਾ, ਔਰ ਇਹ ਸਵਰਨ ਚੱਕੀ ਆਟਾ $10.99 £20। ਇਸ ਤੋਂ ਇਲਾਵਾ ਉਹਨਾਂ ਨੇ ਮਲਟੀਗ੍ਰੇਨ ਆਟਾ ਲਗਾਇਆ £12.99 ਦਾ, ਸੋਨਾ ਮਨਸੂਰੀ ਰਾਈਸ $11.99 £20, ਔਰ ਇੰਡੀਆ ਗੇਟ ਬਾਸਮਤੀ ਰਾਈਸ ਹੈਗੇ $10.99 ਦੇ £10, ਅਤੇ ਨਾਲ ਦੀ ਨਾਲ ਉਹਨਾਂ ਨੇ ਘਿਓ ਲਾਇਆ ਮਧਾਣੀ ਘਿਓ $22.99 ਦਾ 3.5 LB ਕਹਿੰਦੀ, ਅਤੇ ਪਨੀਰ ਲਾਇਆ ਉਹਨਾਂ ਨੇ ਹੈਪੀ ਡੇਅਰੀ $3.99 ਦਾ 300 grams, ਬਰਾਡ ਦਹੀਂ 2% ਅਤੇ 3.2% $5.99 ਦਾ 1.8 kg। ਨੇੜਲੀ ਬ੍ਰਾਂਚ 'ਤੇ ਪਹੁੰਚੋ ਅਤੇ ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ। ਅਗਲਾ ਫਰਮਾਇਸ਼ ਗੀਤ ਮੇਰਾ ਖਿਆਲ ਆ ਆਪਣਾ ਅਲਾਪ ਆਪਣੇ ਚਰਨੀ ਚੰਨੀ ਦੀ ਆਵਾਜ਼ ਦੇ ਵਿੱਚ ਆ, ਫਰਮਾਇਸ਼ ਗੀਤ ਆ ਜੀ, ਔਰ ਮਨਪ੍ਰੀਤ ਗਰੇਵਾਲ ਹੋਣੀ ਸੁਣਨਾ ਚਾਹੁੰਦੇ ਨੇ। ਤੇ ਲਓ ਕਰੋ ਇੰਜੋਏ।

0: ਜਿਹੜੀਆਂ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਅਮਰਪ੍ਰੀਤ ਅਲਾਪ ਗਰੁੱਪ ਹੁੰਦਾ ਸੀ ਇੰਗਲੈਂਡ ਦਾ, ਬਹੁਤ ਹੀ ਪਿਆਰਾ। ਚਰਨਜੀਤ ਚੰਨੀ ਹੋਰੇ ਹੁੰਦੇ ਸੀ ਗਾਇਕ, ਅਤੇ ਹੁਣ ਵੀ ਅਤੇ ਹੁਣ ਤਾਂ ਹੋਰ ਰਿਟਾਇਰ ਹੋਏ ਹੋਣਗੇ। ਇਹਨਾਂ ਨੇ ਬਹੁਤ ਸੋਹਣੇ ਗੀਤ ਗਾਏ ਨੇ ਹੈ ਨਾ, ਅਤੇ ਇਹਦੀ ਫਰਮਾਇਸ਼ ਕੀਤੀ ਸੀ ਮਨਪ੍ਰੀਤ ਗਰੇਵਾਲ ਹੋਰਾਂ ਨੇ, ਅਤੇ ਇਹਨਾਂ ਨੇ ਨਾ ਆਸ਼ਾ ਬੋਸਲੇ ਨਾਲ ਵੀ ਗੀਤ ਗਾਏ ਨੇ ਪੰਜਾਬੀ 'ਚ, ਕਾਫੀ ਵਧੀਆ ਵਧੀਆ ਗੀਤ ਆਏ ਨੇ ਨਾ। ਰੋਡੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ 'ਚ ਮੈਂ ਜਾਣਕਾਰੀ ਤੁਹਾਨੂੰ ਦੇ ਦਿਆਂ। ਥੋੜ੍ਹੀ ਜਿਹੀ ਜਾਣਕਾਰੀ ਤੋਂ ਪਹਿਲਾਂ ਮੈਂ ਕਮਰਸ਼ੀਅਲ ਰਿਕਾਰਡ ਲੈ ਲਈ, ਥੋੜ੍ਹੀ ਜਿਹੀ ਕੋਈ ਲਈ ਨਹੀਂ ਆਪਾਂ, ਬਿਲਕੁਲ ਹੀ ਬਹੁਤ ਘੱਟ ਲਏ ਅੱਜ, ਦੋ ਚਾਰ ਲੈ ਕੇ ਕਮਰਸ਼ੀਅਲ ਵਾਸਤੇ ਆਉਂਦੇ ਸੀ।
1: Simply Indian brings you all Simply Delicious Deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations te. Dining, take-out and catering also available. Call at 905-794-8111. Simply Delicious. Matlab, Simply Indian.
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
6: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ, ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਦੇ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ। ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 Calden Shire DeWitch, Zagore Road and Mayfield Road, Te 2500 to

0: ਉਹਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ
1: ਸਿੱਧੂ। ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਤੱਕ ਹੋ ਗਏ ਹੋ ਤੇ ਵੱਧ ਇੰਟਰਸਟ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਦੋਸਤੋ ਦੇਸ਼ ਪ੍ਰਦੇਸ਼ ਦੀ ਸ਼ੁੱਕਰਵਾਰ ਦੀ ਮਹਿਫਲ ਜਮੀ ਹੋਈ ਆ ਅਤੇ ਠੀਕ ਸ਼ਾਮ ਦੇ 6 ਵਜੇ ਤੱਕ ਤਾਂ ਆਪਣੀ ਮੁਲਾਕਾਤ ਹੈਗੀ ਆ। ਔਰ ਉਮੀਦ ਆ ਕਿ ਤੁਸੀਂ ਵੀ ਪੂਰੇ ਐਨ ਵੀਕਐਂਡ ਦੇ ਮੂਡ ਵਿੱਚ ਹੋ ਅਤੇ ਇੰਜੋਏ ਕਰੋਗੇ ਵੀਕਐਂਡ ਨੂੰ ਅਤੇ ਕੰਮਾਂ ਕਾਰਾਂ ਤੋਂ ਇਸ ਵੇਲੇ ਆ ਰਹੇ ਹੋ। ਔਰ ਸ਼ੁੱਕਰਵਾਰ ਨੂੰ ਮੈਨੂੰ ਇਹ ਵੀ ਹੁੰਦਾ ਕਿ ਜਿਹੜੇ ਲੋਕ ਕੰਮਾਂ ਤੋਂ ਵਾਪਸ ਹੁੰਦੇ ਨਾ ਟ੍ਰੈਫਿਕ ਕਾਫੀ ਹੋ ਜਾਂਦੀ ਹੈ ਨਾ।
2: ਹਾਂਜੀ,
1: ਵੈਸੇ ਵੀ ਟ੍ਰੈਫਿਕ ਤਾਂ ਹੋਣੀ ਆ ਕਿਉਂਕਿ ਲੋਕਾਂ ਨੇ ਜਿੰਨਾ ਵੀ ਹੈਗਾ ਸ਼ੋਪਿੰਗ ਕਰਨੀ ਆ ਪਲੱਸ ਗਰੋਸਰੀ ਕਰਨੀ ਆ, ਫਿਰ ਘਰਾਂ ਨੂੰ ਵੀ ਆਉਣਾ ਹੁੰਦਾ ਹੌਲੀ ਹੌਲੀ। ਇਸ ਸਮੇਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅਪਲਾਇੰਸ ਜੰਕਸ਼ਨ 'ਤੇ। ਬਹੁਤ ਵੱਡੀ ਸਪੈਸ਼ਲ ਲੱਗੇ ਹੋਏ ਨੇ ਵੀਕਐਂਡ ਦੇ। ਦੋ ਲੋਕੇਸ਼ਨ ਨੇ, ਰਿਵਰ ਮਾਊਂਟ ਪਲਾਜ਼ਾ ਆਪਣੇ ਮਿਸਟਰ ਗਰਵੁੱਡ ਸਟੀਲ, ਏਅਰਪੋਰਟ 'ਤੇ ਕਲਰਕ ਏਅਰਪੋਰਟ ਕੋਈ ਨਹੀਂ ਕਹਿ ਲਓ। ਈਸਟ ਵਾਸੀ ਜਿਹੜੇ ਹੈਗੇ ਨੇ ਬ੍ਰੈਂਪਟਨ ਦੇ ਵੁੱਡ ਬ੍ਰਿਜ ਵਾਲੇ ਸਾਰੇ ਉੱਧਰ ਨੂੰ, ਅਤੇ ਉਹ ਲੋਕੇਸ਼ਨ ਤੁਹਾਡੇ ਸਰਵ ਕਰ ਰਹੀ ਆ। ਅਤੇ ਮਨਜੀਤ ਤੁਰੇ ਮੇਰੇ ਨਾਲ ਨੇ, ਉੱਥੋਂ ਜਾਣਕਾਰੀ ਲੈ ਕੇ ਆਉਣਗੇ। ਮਨਜੀਤ ਜੀ, ਜੀ ਨੂੰ ਨਿੱਘਾ ਸਵਾਗਤ ਜੀ।
3: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਸਟੇਨਲੈਸ ਸਟੀਲ ਕਲਰ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5500 ਦੀ ਵੈਲਿਊ ਦੇ 5 ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3199 $3199 ਚ 5 ਅਪਲਾਈਸਿਸ ਦਾ ਬੰਡਲ ਤੁਸੀਂ ਆਪਣੇ ਇਨਵੈਸਟਮੈਂਟ ਪ੍ਰੋਪਰਟੀ ਲਈ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬਿਲਟ ਇਨ ਕਿਚਨ ਡਿਜ਼ਾਈਨ ਕਰ ਰਹੇ ਨੇ, ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਜਾਂ ਫਿਰ ਨਵਾਂ ਘਰ ਬਿਲਡਰ ਨਾਲ ਬੁੱਕ ਕੀਤਾ, ਸੋ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ ਨਾਲ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਵ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054-905-450-9054
1: ਗੀਤ ਕਿਹੜੇ ਆ ਰਿਹਾ, ਮੈਂ ਥੋੜ੍ਹਾ ਜਿਹਾ ਮਿਊਜ਼ਿਕ ਸੁਣਾਉਣਾ ਤੁਹਾਨੂੰ, ਦੇਖਦੇ ਹਾਂ ਕਿ ਕਿੰਨੇ ਕੁ ਲੋਕ ਬੁੱਝਦੇ ਆ। ਪਰ ਮਿੰਟ ਲਾਉਣਾ ਤਾਂ ਕੋਈ ਬੁੱਝਣ ਮੈਨੂੰ ਲੱਗਦਾ, ਦੇਖੀ ਯਾਰ। ਓਕੇ ਇੰਨਾ ਹੀ ਕਾਫੀ ਆ ਮੈਨੂੰ ਲੱਗਦਾ। 905 ਜਿਹਨਾਂ ਨੇ ਬੁੱਝਣਾ ਮਿੰਟ 'ਚ ਬੁੱਝਣਾ, 905-564-6644। ਕੀ ਤੁਹਾਨੂੰ ਪਤਾ ਗੀਤ ਕਿਹੜਾ ਹੈਗਾ? ਇਹ ਬੜਾ ਪਿਆਰਾ ਮੂਵੀ ਦਾ ਗੀਤ ਸੀਗਾ, ਟਿਊਨ ਮੈਂ ਤੁਹਾਨੂੰ ਸੁਣਾਈ ਹੈ। ਬੁੱਝਣਾ ਤੁਹਾਡਾ ਫਰਜ਼ ਹੈ ਔਰ ਗਿਫਟ ਵਿਨ ਕਰੋ। 905-564-6444 905-564-6644। ਦੇਖੋ ਤਾਂ ਆਪਾਂ ਇੱਕ ਵਾਰੀ ਫੇਰ ਲਾ ਦਿੰਦੇ ਹਾਂ, ਪਰ ਤੁਸੀਂ ਵੈਸੇ ਤਾਂ ਬੁੱਝ ਹੀ ਲੈਣਾ, ਮੈਨੂੰ ਪਤਾ ਕਿ ਬਹੁਤ ਮਸ਼ਹੂਰ ਗੀਤ ਆ ਅਤੇ ਇੰਨਾ ਵੀ ਹੈ ਨਹੀਂ ਵੀ ਕੋਈ ਅਣਜਾਣਿਆ ਜਿਹਾ ਗੀਤ ਹੋਊਗਾ। ਲਓ ਮਿਊਜ਼ਿਕ ਇੱਕ ਵਾਰੀ ਫੇਰ ਚਲਾਈਏ।

0: ਓਕੇ ਜੇ ਤੂੰ ਗਾਹਾਂ ਲਾਤਾ ਫਿਰ ਤਾਂ ਲੱਗ ਹੀ ਜਾਣਾ ਪਤਾ ਵੀ ਕਿਹੜਾ ਗੀਤ ਹੈ ਨਾ। 905-564-6444 'ਤੇ ਗੀਤ ਸਾਨੂੰ ਦੱਸੋ ਅਤੇ ਕਿਹੜਾ ਹੈਗਾ। ਅਤੇ ਤੁਹਾਡੇ ਕਾਲ ਆ ਰਹੀ ਆ, ਇਹ ਤੁਹਾਡੀ ਕੱਟੀ ਜਾਣੀ ਆ ਕਿਉਂਕਿ ਜਦੋਂ ਨੋ ਕਾਲਰ ਆਈਡੀ ਤੋਂ ਕਾਲ ਦੀ ਆਟੋਮੈਟਿਕਲੀ ਉਹ ਕੱਟੀ ਜਾਂਦੀ ਆ। 905-564-6444 'ਤੇ ਕਾਲ ਕਰਕੇ ਤੁਸੀਂ ਬੁੱਝੋ, ਫਿਰ ਗੀਤ ਅਸੀਂ ਸੁਣਾਵਾਂਗੇ। ਪਰ ਬੁੱਝਣਾ ਤੁਹਾਨੂੰ ਪੈਣਾ, ਪ੍ਰੋਜੈਕਟ ਵੀ ਤੁਹਾਨੂੰ ਦੇ ਰਹੇ ਹਾਂ ਕਿਸੇ ਨਾਲ। ਔਰ ਨੰਬਰ ਹੈਗਾ ਜੀ 905-564-6444, 905-564-6444। ਨਾ ਦੋ ਕਾਲਰ ਨੇ, ਆਪਾਂ ਦੋਹਾਂ ਨੂੰ ਗਿਫਟ ਦੇ ਦਿੰਦੇ ਹਾਂ, ਹੈ ਨਾ। ਮੇਰਾ ਖਿਆਲ ਆ ਇਹਨਾਂ ਨੇ ਬੁੱਝਣਾ, ਤੀਜਾ ਵੀ ਆ ਗਿਆ ਜੀ ਅੱਜ, ਇਹਨਾਂ ਨੇ ਬੁੱਝਣਾ ਰੈਡੀ ਪ੍ਰਾਂਤ ਦੇਸ ਪ੍ਰਦੇਸ ਪਹਿਲੇ ਕਾਲਰ ਨੂੰ ਲਵੋ ਪ੍ਰੇਮ
1: ਜੀ। ਹਾਂਜੀ 5253 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਇਹ ਗੀਤ ਹੈਗਾ
0: ਤੁਮਸੇ ਦੂਰ ਰਹਿ ਕੇ।
2: ਹਾਂਜੀ
0: ਥੋੜਾ ਗੁਣਗੁਣਾ ਕੇ ਦੱਸੋ ਕਿਸ ਤਰ੍ਹਾਂ ਵੀ ਕੀ ਤਰਜ ਕੀ ਆ। ਹੈਲੋ ਚੁੱਪੀ ਕਰ ਗਏ ਨਾ, ਇਸ ਤਰ੍ਹਾਂ ਨਾ ਕਰਿਆ ਕਰੋ, ਲਾਈਨ ਤੇ ਰਿਹਾ ਕਰੋ, ਹੁਣ ਕੋਈ ਵੱਡਾ ਕੁਐਸਚਨ ਨਹੀਂ ਪਾਉਂਦੇ ਅਸੀਂ। 6481 ਜੀ। ਅਗਲੇ ਕਾਲ ਦੇਖਦੇ ਕੀ ਕਹਿੰਦੇ ਆ, ਬੜਾ ਮਸ਼ਹੂਰ ਗੀਤ ਆ, ਅਗਲੇ ਕੀ ਲੈ ਲੋ।
1: 9941 ਜੀ ਸਤਿ ਸ਼੍ਰੀ ਅਕਾਲ।
3: ਤੁਮਸੇ ਦੂਰ ਰਹਿ ਕੇ ਹਮਨੇ ਜਾਣਾ ਪਿਆਰ ਕਿਆ ਹੈ।
0: ਗੁਣਗੁਣਾਓਗੇ ਵਾਲੇ ਗੁਣਗੁਣਾ ਲਿਓ ਤੁਮਸੇ ਦੂਰ ਰਹਿ ਕੇ
3: ਨਹੀਂ ਜਾਣਾ ਪਿਆਰ ਕਿਆ ਹੈ
0: ਦਿਲ ਲਗਾ
3: ਯਾਰ ਕਿਆ।
0: ਓਕੇ ਜੀ ਤੁਹਾਡਾ ਹੀ ਨੰਬਰ ਲਿਖ ਲਿਆ 6386।
3: ਹਾਂਜੀ ਹਾਂਜੀ
0: ਤੁਸੀਂ ਕਾਲ ਕਰਕੇ ਨਾ ਇੱਕ ਰੇਡੀਓ ਤੁਹਾਨੂੰ ਦਿੰਦੇ ਆ, ਸਾਨੂੰ ਸੁਣ ਲਿਆ ਕਰੋ ਉਸ। ਹਾਂਜੀ ਹਾਂਜੀ ਸਰ, ਹੈਂਡ ਵਾਲਾ ਕਿਤੇ ਵੀ ਲਿਜਾ ਸਕਦੇ ਹੋ, ਠੀਕ ਹੈ। ਹੱਥ ਵਾਲਾ ਛੋਟਾ ਟ੍ਰਾਂਜਿਸਟਰ ਆ, ਸੈੱਲ ਪੈਂਦੇ ਨੇ ਇਹਦੇ 'ਚ, ਉਹ ਤੁਹਾਨੂੰ ਦੇ ਰਹੇ ਹਾਂ ਤਾਂ ਕਿ ਤੁਸੀਂ ਕਿਤੇ ਵੀ ਜਾਓ, ਪਾਰਕ ਪੂਰਕ ਜਾਓ, ਉੱਥੇ ਸਾਨੂੰ ਸੁਣ ਸਕੋ, ਠੀਕ ਹੈ। ਸਾਤੋਂ ਲੈ ਲੈਣਾ, ਸਾਡੇ ਆਫਿਸ ਤੋਂ ਮਨਪ੍ਰੀਤ ਸਰਾਂ ਤੋਂ ਲੈ ਲਿਓ ਐਡਰੈਸ, ਉੱਥੇ ਪਿੱਕ ਕਰ ਲਿਓ, ਠੀਕ ਹੈ।
1: ਅੱਛਾ
0: ਹੁਣ ਗੀਤ ਬੜਾ ਪਿਆਰਾ ਵਾ ਤੇ ਗਿਫਟ ਤਾਂ ਸਾਡਾ ਵੀਰ ਕੀ ਹੁੰਦਾ ਚਮਕੀਲਾ ਸਾਹਿਬ ਆ, ਕਿਉਂ ਗੀਤ ਸੁਣਾਉਣੇ ਫਿਰ ਆਪਾਂ ਅੱਗੇ ਜਾ ਕੇ ਪੰਜਾਬੀ ਗੀਤ ਕੱਢਦੇ ਆ ਖੂਬ ਵਧੀਆ ਜਿਹਾ ਪੁਰਾਣਾ, ਤੇ ਉਹ 'ਤੇ ਵੀ ਅੱਗੇ ਕੱਢਾਂਗੇ ਆਪਾਂ।

0: ਤੇ ਔਰ ਬੜੀ ਪਿਆਰੀ ਮੂਵੀ ਸੀ ਅਦਾਲਤ, ਉਹਦੇ ਵਿੱਚੋਂ ਲਿਆ ਗਿਆ ਸੀ, ਪੁਰਾਣੀ ਮੂਵੀ ਹੈ ਇਹ। ਅਤੇ ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਟੈਲੀਫੋਨ ਨੰਬਰ 905-564-6444 ਨੰਬਰ ਨੇ ਜੀ।
1: ਜੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਏ ਐਨ ਜੇ ਆਟੋਮੋਟਿਵ ਰਿਪੇਅਰ ਦੇ ਬਾਰੇ। ਜੇ ਤੁਸੀਂ ਆਪਣੇ ਕਾਰਜ਼ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਜਾਓ, ਅਤੇ ਤੁਹਾਨੂੰ ਇਹ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦੇਣਗੇ, ਵੀਲ ਅਲਾਈਨਮੈਂਟ ਵੀ ਤੁਸੀਂ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ ਇਹਨਾਂ ਦੇ ਕੋਲੋਂ, ਇੰਜਨ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਉਹ ਵੀ ਕਰਵਾ ਸਕਦੇ ਹੋ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਇਲ ਚੇਂਜ ਕਰਾਉਣਾ ਹੋਵੇ, ਅਤੇ ਨਾਲ ਦੀ ਨਾਲ ਰਸਟ ਪਰੂਫਿੰਗ ਵੀ ਕਰਕੇ ਦੇਣਗੇ ਤੁਹਾਨੂੰ ਗੱਡੀਆਂ ਦੀ। ਏ ਐਨ ਜੇ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ 905-857-7596, 905-857-7596। ਇਹਨਾਂ ਦੇ ਕੋਲ ਨਾਲ ਤੁਸੀਂ ਪੰਜਾਬੀ, ਹਿੰਦੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ। ਏ ਐਨ ਜੇ ਆਟੋਮੋਟਿਵ ਰਿਪੇਅਰ 905-857-7596 ਤੇ ਕਾਲ ਹੋਏਗੀ।
0: ਔਰ ਮਨਪ੍ਰੀਤ ਦੇ 2-4 ਕਮਰਸ਼ੀਅਲ ਲਾਣੇ ਰਿਕਾਰਡਡ, ਫਿਰ ਅਸੀਂ ਵਾਪਸ ਆਉਂਦੇ ਹਾਂ। 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
3: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ,
4: ਅੱਜ ਜਣੇ ਖਣੇ ਦੇ ਵਾਸੀ ਗੱਲ ਨਹੀਂ ਹੈ।

0: ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜੀ ਨੰਬਰ 17, 170 ਗਿਲਡਨ ਰੋਡ ਜੀ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
0: ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲੋ, 416-710-0662, 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ। ਰੇਡੀਓ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ ਦਾ ਸਾਡੇ ਇੱਕੋ ਨੰਬਰ ਹੁੰਦਾ, ਲਾਸਟ ਕਿੰਨੇ 20 ਸਾਲ ਤੋਂ ਹੋ ਗਿਆ ਇਹੀ ਨੰਬਰ, 905-564-64-44। ਇਹ ਤੇ ਹੋਰ ਗੱਲਾਂ ਆਪਾਂ ਆ ਸਕਦੀਆਂ ਲੈ ਲੈਂਦੇ ਹਾਂ, ਇੱਕ ਲਾਈਨਾਂ ਹੋਰ ਵੀ ਹੈਗੀਆਂ ਨੇ, ਤੋ ਅਗਲੇ ਗੱਲ ਨੂੰ ਲੈ ਲਈਏ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ।
2: ਜੀ 3631 ਜੀ, ਸਤਿ ਸ਼੍ਰੀ ਅਕਾਲ
3: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
3: ਹਾਂਜੀ, ਬਫਲੋ ਬੋਲ ਰਹੇ ਹਾਂ ਅਮਰਜੀਤ।
0: ਹਾਂਜੀ, ਸਵਾਲ ਨਹੀਂ ਤੁਹਾਡੇ ਬਫਲੋ ਵਾਲਿਓ,
3: ਬੜਾ
0: ਬਿਊਟੀਫੁਲ ਵੈਦਰ, ਬੜਾ ਸੁਣਾ, ਤਾਂ ਹੀ ਤਾਂ ਲੋਕੀ ਚਹਿਲ ਪਹਿਲ ਰਹੇ ਨੇ ਅੱਜ ਨਾ ਬਾਹਰ।
3: ਹਾਂਜੀ ਹਾਂਜੀ ਹਾਂਜੀ, ਤੇ ਮੰਤਰੀ ਜੀ ਅੱਜ ਫਿਰ ਉਹਦਾ ਕੀ ਲਾ ਦਿਓ, ਕੈਂਚੀ
0: ਪੈਂਚੀ ਲਾ ਦੇਣਾ ਜੀ, ਲਾ ਦੇਣਾ, ਠੀਕ ਹੈ। ਹਾਂਜੀ ਲਾਉਣੇ ਲਾਉਣੇ ਕਿਤੇ ਅਗਲੇ ਕੱਲ ਸਾਡੇ ਨਾਲ ਨੇ 5600 ਜੀ ਜੀ ਆਨੋ
3: ਕਿਸ਼ੋਰ ਕੁਮਾਰ ਜੀ ਦਾ ਆਪਣਾ ਚੇਤਾ ਭੁੱਲ ਗਿਆ, ਕੋਈ ਵੀ ਲਾ ਦਿਓ।
0: ਨਹੀਂ ਨਹੀਂ, ਯਾਦ ਕਰ ਲੋ, ਉਹੀ ਲਾਵਾਂਗੇ, ਯਾਦ ਕਰਕੇ ਦੱਸਿਓ ਫਿਰ ਉਹੀ ਲਾਵਾਂਗੇ ਆਪਾਂ।
3: ਠੀਕ ਹੈ ਸਰ, ਮੈਂ
0: ਦੱਸ ਦੂੰ, ਆਪਣੀ ਪਸੰਦ ਹੁੰਦੀ ਨਾ ਉਹ ਪੂਰੀ ਹੋ ਜਾਏ ਤਾਂ ਡਿਫਰੈਂਟ ਗੱਲ ਆ। ਅੱਛਾ ਮਨਪ੍ਰੀਤ, ਮੈਂ ਹਮੇਸ਼ਾ ਨਾ ਮੇਰੇ ਨਾਲ ਉਹਨਾਂ ਲੋਕਾਂ ਨਾਲ ਜ਼ਿਆਦਾ ਬਣਦੀ ਆ ਵੀ ਆਪਾਂ ਦੁਨੀਆਂ 'ਚ ਬਹੁਤ ਚੀਜ਼ਾਂ ਨੇ, ਹੈ ਨਾ, ਕਿਵੇਂ ਆਪਣੇ ਆਪ ਨੂੰ ਖੁਸ਼ ਰੱਖਦੇ। ਤੁਸੀਂ ਮੈਨੂੰ ਬਹੁਤ ਜਾਣਦੇ ਹੋ ਕਿ ਉਹ ਕਿੰਨੇ ਸਾਲ ਦੇ ਕੰਮ ਕਰਦੇ ਹੋ ਨਾ
2: ਜੀ।
0: ਮੈਂ ਹਮੇਸ਼ਾ ਆਪਣੇ ਆਪ ਨੂੰ ਨਾ ਬਿਜ਼ੀ ਰੱਖਦਾ, ਆਪਣੇ ਖੁਸ਼, ਆਪਣੇ ਆਪ ਨੂੰ ਹੁੰਦਾ ਵੀ ਬਈ ਮੈਂ ਕੀ ਕਰ ਰਿਹਾ, ਆਪਣੇ ਤੇ ਫੋਕਸ ਕਰਦਾ ਵੀ ਮੈਂ ਕੀ ਕਰਨਾ ਚਾਹੁੰਦਾ, ਮੈਂ ਇਸ ਬਾਹਰ ਜਾ ਕੇ ਇੰਜੋਏ ਕਰਨਾ ਚਾਹੁੰਦਾ, ਮੈਂ ਇੱਧਰ ਜਾਣਾ।
2: ਹਾਂਜੀ,
0: ਹੋਰ ਕੋਈ ਹੈ ਜਿਹੜੀ ਲੋਕਾਂ ਦਾ ਕੀ ਕਰਦੇ ਆਪਾਂ ਨੂੰ ਇਹਨਾਂ ਬੰਦਾ ਉਹਦਾ ਕੋਈ ਹੁੰਦਾ ਨਹੀਂ ਵਾਸਤਾ। ਹਾਂ, ਜਿੰਨੇ ਵੀ ਆਪਣੇ ਪਰਿਵਾਰਕ ਰਿਸ਼ਤੇ ਦੇ ਨਾਤੇ ਨੇ, ਜਿਵੇਂ ਕਿਤੇ ਫੰਕਸ਼ਨ ਫੁਸ਼ ਹੁੰਦਾ ਉਹ ਤਾਂ ਜਾਣੇ ਹੁੰਦਾ,
2: ਬਿਲਕੁਲ। ਹਾਂਜੀ,
0: ਬੈਠੇ ਐਵੇਂ ਲੋਕਾਂ ਵੱਲ ਦੇਖੀ ਜੋ ਫਲਾਨਾ ਕੀ ਕਰਦਾ ਉਹ ਕੀ ਕਰਦਾ, ਉਹ ਨੌਨਸੈਂਸ, ਤੁਸੀਂ ਆਪਣੀ ਆਪਣੇ ਜੀਵਨ ਨੂੰ ਬਰਬਾਦ ਕਰਦੇ ਹੋ।
2: ਬਿਲਕੁਲ,
0: ਮੈਂ ਕਈ ਹਰ ਕਦੇ ਆਪਣੀ ਆਪਣੀ ਨੇਚਰ ਹੁੰਦੀ ਆ।
2: ਹਾਂਜੀ,
0: ਪਰ ਮੈਂ ਸਮਝਦਾ ਕਿ ਤੁਸੀਂ ਆਪਣਾ ਕੰਮ ਕਰੀ ਜਾਓ ਤੇ ਤੁਸੀਂ ਖੁਸ਼ ਵੀ ਰਹੋਗੇ ਤੇ ਵਧੀਆ, ਹਮੇਸ਼ਾ ਅੱਛੇ ਮੂਡ 'ਚ ਰਹਿੰਦੇ ਹੋ
2: ਜੀ।
0: ਰੇਡੀਓ ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜਿਆ। ਲਓ ਮੈਂ ਅਗਲਾ ਪਜ਼ਲ ਪਾਈਏ, ਮਿਊਜ਼ਿਕ ਪਜ਼ਲ ਆ, ਪਰ ਇਹਦੇ ਕੋਲ ਮੈਂ ਪਾ ਦਿੰਦਾ, ਇਹਦੇ ਮੁੰਡੇ ਨਾਲ ਮਿਊਜ਼ਿਕ ਜ਼ਿਆਦਾ ਹੈ ਨੀਗਾ, ਪਰ ਇੰਨਾ ਮਸ਼ਹੂਰ ਗੀਤ ਆ ਕਿ ਗਿਫਟ ਤਾਂ ਬਿਨ ਕਰਨਾ ਬਣਦਾ ਹੀ ਆ, ਹੈ ਨਾ। 905-564-64-44, ਥੋੜ੍ਹਾ ਜਿਹਾ ਮਿਊਜ਼ਿਕ ਹੈ ਜਿੱਥੇ ਮੈਂ ਮਿਊਜ਼ਿਕ ਤੋਂ ਗਾਂਹ ਲੱਗ ਗਿਆ, ਕਿਉਂਕਿ ਮੈਂ ਕਿਹਾ ਕੱਟਿਆ ਮਿਊਜ਼ਿਕ, ਹੈ ਨਾ, ਚਲੋ ਮਿਊਜ਼ਿਕ ਤਾਂ ਪਾਇਆ ਨਹੀਂ ਹੋਇਆ ਅਤੇ ਫਿਰ ਵੀ ਕੋਈ ਗੱਲ ਨਹੀਂ, ਆਪਾਂ ਗਿਫਟ ਦੇ ਦਿਆਂਗੇ, ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਨਾ ਹੀ ਜਾਵੇ ਉੱਥੇ ਤੱਕ, ਇਕੱਲਾ ਮਿਊਜ਼ਿਕ ਹੀ ਸੁਣਾਉਣਾ ਥੋੜ੍ਹਾ ਥੋੜ੍ਹਾ। ਲਓ ਜੀ, ਮਿਊਜ਼ਿਕ ਸੁਣਾ ਦਾ ਤੁਹਾਨੂੰ, ਮੈਂ ਦੁਬਾਰਾ ਵੀ ਸੁਣਾ ਦਾ ਬੈਕ ਕਰਕੇ, ਅਤੇ ਇਦੋਂ ਬਾਅਦ ਤਾਂ ਫਿਰ ਵਾਰਡਿੰਗ ਆ ਜਾਣੀ, ਫਿਰ ਤੁਸੀਂ ਬੁੱਝ ਹੀ ਲੈਣਾ, ਪਰ ਹੁਣ ਵੀ ਬੁੱਝ ਲੈਣਾ, ਮੈਨੂੰ ਪਤਾ ਬਹੁਤ ਸੀ ਤੁਸੀਂ ਇੰਨਾ ਮਿਊਜ਼ਿਕ ਨੂੰ ਪਿਆਰ ਕਰਦੇ ਹੋ। ਅੱਜ ਤੱਕ ਨਾ ਮੈਂ ਲਓ ਬਈ ਕਿ ਲਾਸਟ 28 ਸਾਲ ਤਾਂ ਇਹ ਚੈਨਲ 'ਤੇ ਹੋ ਗਏ ਨਾ, 30 ਸਾਲ ਹੀ ਹੋ ਗਏ ਕੰਮ ਕਰਦੇ ਨੂੰ, ਅਤੇ ਵੱਖ ਵੱਖ ਚੈਨਲ 'ਤੇ ਇਹ ਦੇਸ਼ ਪ੍ਰਦੇਸ਼ ਦੇ ਵਿੱਚ ਸੁਰਤਿਆਂ ਨੂੰ ਇਹ ਕਦੇ ਹੁੰਦਾ ਵੀ ਅੱਗੇ ਨਾ ਕੰਪਿਊਟਰ ਨਹੀਂ ਸੁਣਦਾ, ਇੰਨੀ ਨੌਲੇਜ ਹੁੰਦੀ ਸੀ, ਪਜ਼ਲ ਪਾਉਂਦੇ ਸੀ ਇੰਨੇ ਜ਼ਿਆਦਾ, ਫਿਰ ਤਾਂ ਗੂਗਲ ਬਾਬਾ ਜੀ ਆ ਗਿਆ, ਹੁਣ ਤਾਂ ਸਭ ਕੁਛ ਈਜ਼ੀ ਹੋ ਗਿਆ ਜਵਾਨ ਫੋਨ 'ਤੇ, ਪਰ ਲੋਕ ਬੁੱਝ ਲੈਂਦੇ ਸੀ ਮਿੰਟ 'ਚ ਵੀ ਜਿਹੜਾ ਗੀਤ ਆ ਜਾਂ ਕਿਹੜਾ ਕੁਸ਼ਚਨ ਆ, ਹੈ ਨਾ, ਕੁਛ ਹੁੰਦਾ ਹੀ ਨਹੀਂ ਕਦੇ ਵੀ ਨਾ ਬੁੱਝਣਾ, ਪਰ ਹੁਣ ਦੇਖਦੇ ਹਾਂ ਆ ਜਿਹੜਾ ਪਜ਼ਲ ਅੜਦਾ ਗਾ ਗੀਤ ਆ ਕਿ ਨਹੀਂ। ਮਿਊਜ਼ਿਕ ਤਾਂ ਤਾਂ ਮੂਹਰੇ ਹੈਗਾ, ਇੱਕ ਵਾਰੀ ਫੇਰ ਸੁਣਾ ਦਿੰਦੇ ਆਪਾਂ
2: ਜੀ,
0: ਪਰ ਇਹਦੇ 'ਤੇ ਥੋੜ੍ਹਾ ਹੀ ਮਿਊਜ਼ਿਕ ਆ ਮੂਹਰੇ, ਲੈ ਇੱਕ ਵਾਰੀ ਸੁਣ। ਹੁਣ ਤਾਂ ਮੈਂ ਲੰਮਾ ਸੁਣਾ ਤਾ ਗੀਤ, ਕਾਫੀ ਮਿਊਜ਼ਿਕ ਸੁਣਾ ਤਾ, ਹੁਣ ਤਾਂ ਬੁੱਝ ਲਓ ਯਾਰ, ਮੇਰੀ ਵੀ ਰੱਖੋ ਨਾ ਲਾਜ। 905-564-6444 ਗੈਸੀ ਲਾ ਲਓ, ਪਰ ਇਹ ਮੈਂ ਦੱਸਦਿਆਂ ਕਿ ਬਹੁਤ ਹੀ ਮਸ਼ਹੂਰ ਗੀਤ ਆ, ਥੋੜ੍ਹਾ ਹਿੰਟ ਦੇ ਦਿੰਦਾ, ਇੰਨਾ ਚੱਲਿਆ ਗੀਤ ਲਾ, ਕਮਲ ਜੀ ਥੋੜ੍ਹੀ ਆ ਗਏ, ਇਹਨਾਂ ਨੇ ਬੁੱਝ ਲੈਣਾ ਮੈਨੂੰ ਪਤਾ, ਹੈ
2: ਨਾ,
0: ਬੱਲੇ ਕਮਲਜੀਤ ਜੀ ਆ ਗਏ ਹੈ, ਦੇਖਦੇ ਹਾਂ ਹੁਣ ਕਮਲਜੀਤ ਹੋਣੀ ਕੀ ਕਹਿੰਦੇ ਆ। ਕਮਲਜੀਤ ਜੀ ਮੈਂ ਤੁਸੀਂ ਬੁੱਝ ਲੈਣਾ ਮੈਨੂੰ ਲੱਗਦਾ।
3: ਹਾਂਜੀ ਸਰ, ਆਪਣੇ ਮੁਕੱਦਰ ਕਾ ਸਿਕੰਦਰ ਦਾ ਫਿਲਮ ਆ ਜੀ, ਆਪਣੇ ਸ਼ਿਵ ਕੁਮਾਰ ਜੀ ਦਾ ਗਾਇਆ ਗਾਣਾ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ,
2: ਉਹ ਆਪਣਾ ਦੱਸ ਰਹੇ ਨੇ ਜਿਹੜਾ ਉਹਨਾਂ ਨੇ ਲਵਾਉਣਾ ਸੀ,
0: ਲਵਾਉਣਾ ਹਾਂਜੀ।
3: ਥੈਂਕ ਯੂ ਸਰ, ਮਿਹਰਬਾਨੀ।
0: ਆਤੇ ਹੋਏ ਰੋਤੇ ਹੋਏ ਜੈ ਸਭ ਜਾਤੇ
3: ਹਨ, ਰੋਤੇ ਹਾਂਜੀ ਰੋਤੇ ਹੋਏ ਆਤੇ ਹੈ ਸਭ, ਹੱਸਾ ਹੁਆ ਜੋ
0: ਜਾਏਗਾ,
3: ਬਹੁ ਮੁਕੱਦਰ ਕਾ ਸਿਕੰਦਰ
0: ਜਾਣੇ ਮਨ ਮਨ ਕਹੇਗਾ। ਕਿਆ ਬਾਤ ਹੈ, ਮੈਂ ਵੀ ਸੁਣਿਆ ਨਹੀਂ, ਬਹੁਤ ਡਰ ਹੋਈ ਗੀਤ, ਮੈਨੂੰ ਵੀ ਬਹੁਤ ਚੰਗਾ ਲੱਗਦਾ ਗੀਤ ਹੈ। 1313 ਆ ਗਏ ਨੇ, ਮੈਨੂੰ ਤਾਂ ਇਹਨਾਂ ਨੇ ਬੁੱਝ ਲੈਣਾ ਜੀ।
4: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਯਾਰ ਕਮਾਲ ਕਰਦੀ ਤੁਸੀਂ, ਮੈਂ ਕਿਤੇ ਨਕਲ ਮਾਰੀ ਜਾਂ ਵੈਸੇ ਹੀ ਬੁੱਝਿਆ? ਮੈਂ ਵੀ ਕਿਹਾ ਵੀ ਇੰਨਾ ਮਸ਼ਹੂਰ ਗੀਤਾ ਤੇ ਸਵਾਲ ਹੀ ਪੈਦਾ ਨੀ ਕਿ ਹੈ ਨਾ, ਤੇ ਵੀ ਨਾ ਬੁੱਝੋ। ਅੱਛਾ, ਤੁਹਾਨੂੰ ਅਸੀਂ ਇਸ ਗਿਫਟ ਦਿੰਦੇ ਹਾਂ, ਇੱਕ ਰੇਡੀਓ ਦੇਵਾਂਗੇ, ਉਹ ਤੇ ਛੋਟਾ ਟ੍ਰਾਂਜਿਸਟਰ ਹੈਂਡ ਵਾਲਾ, ਹੈ ਨਾ, ਠੀਕ ਆ, ਨਾ ਤੁਹਾਡਾ ਲਿਖ ਲਿਆ, 1313 ਨੰਬਰ ਆ, ਰਵਿੰਦਰ ਹੈ ਨਾ,
2: ਰਵਿੰਦਰ
0: ਨਾਮ ਆ ਗਿਆ ਸਾਡੇ, ਠੀਕ ਹੈ ਜੀ, ਤੁਹਾਨੂੰ ਨੰਬਰ ਨੋਟ ਕਰ ਲੈਂਦੇ ਆਪਾਂ। ਰੇਡੀਓ ਪ੍ਰੋਗਰਾਮ ਲਓ, ਇੰਨਾ ਵਧੀਆ ਮਿਊਜ਼ਿਕ ਥੋੜ੍ਹਾ ਜਿਹਾ ਵੱਜਿਆ, ਦੇਖੋ ਲੋਕਾਂ ਨੇ ਫੜੇ ਨਾ, ਮੈਂ ਕਿਹਾ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਨਾ ਵੱਜੇ ਬੰਦਾ
2: ਕੋਈ, ਹਾਂਜੀ ਹਾਂਜੀ ਬਿਲਕੁਲ,
0: ਗੀਤ ਹੀ ਬਹੁਤ ਪਿਆਰਾ, ਲਓ ਪੂਰਾ ਲਾ ਦਈਏ ਇਹ ਗੀਤ ਹੁਣ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਕਰਨਲੇ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ ਇੰਪੋਸੀਬਲ ਇਜ਼ ਨਥਿੰਗ ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ ਔਰ ਲਾਈਵ ਲੋਕੇਸ਼ਨ 'ਤੇ ਰੈਸਟੋਰੈਂਟ ਬਹੁਤ ਖੁਲਾਏ ਆਪਾਂ ਨਾ
2: ਹਾਂਜੀ
1: ਦੁਆਬਾ ਸਵੀਟ ਦੀਆਂ ਸਾਰੀਆਂ ਬ੍ਰਾਂਚਾਂ ਕਈ ਵਾਰੀ ਹੁੰਦਾ ਕਿ ਨਾ ਬਾਅਦ 'ਚ ਐਡ ਹੋਵੇ ਨਾ ਹੋਵੇ ਪਰ ਖੁਲਾਏ ਆਪਣੇ ਜੋਲ ਸਵੀਟ ਵਾਲੇ ਲੈ ਹੋਰ ਕਿੰਨੇ ਨਾਮ ਗਿਣਾ ਸਕਦਾ ਸ਼ਹਿਰ ਦੇ ਵਿੱਚ ਤੋ ਆਪਣਾ ਲਾਈਵ ਲੋਕੇਸ਼ਨ ਕੋਈ ਵੀ ਕਰਵਾਉਣਾ ਹੁੰਦਾ ਤੁਸੀਂ ਸਾਨੂੰ ਦੱਸਿਆ ਕਰੋ ਕੋਈ ਨਵਾਂ ਖੋਲ੍ਹ ਰਿਹਾ ਰੈਸਟੋਰੈਂਟ ਅਤੇ ਅਸੀਂ ਆ ਜਾਵਾਂਗੇ ਤੁਹਾਡੇ ਕੋਲ ਉੱਥੇ ਸਪੈਸ਼ਲ ਲਗਾ ਕੇ ਸਾਡੇ ਸਰੋਤਿਆਂ ਨੂੰ ਸੱਦਾ ਪੱਤਰ ਦੇਵਾਂਗੇ ਉਹਦੇ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰਦੇ ਹੋ ਤੇਜਿੰਦਰ ਸਿੱਧੂ 416-725-2551 416-725-2551 ਜਾਂ ਬੇਟਾ ਸਾਹਿਬ ਨੇ ਸਮਰਾਜ ਸਿੱਧੂ ਹੋਰੀ 416-457-3381 416-457-3381 ਟੈਲੀਫੋਨ ਨੰਬਰ ਹੈ
2: ਜੀ ਪੀਅਰਸਨ ਕਿਚਨ ਕੈਬਨਿਟ ਦੀ ਮੈਂ ਜਾਣਕਾਰੀ ਦੇ ਰਿਹਾ ਤੁਹਾਨੂੰ ਇਹਨਾਂ ਦੇ ਕੋਲੋਂ ਤੁਸੀਂ ਸਾਰਾ ਰੈਨੋਵੇਸ਼ਨ ਦਾ ਕੰਮ ਕਰਵਾ ਸਕਦੇ ਹੋ ਏ ਟੂ ਜ਼ੀ ਸਾਰਾ ਕੰਮ ਕਰਕੇ ਦੇਣਗੇ ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੋਰਟਸ ਤੇ ਕਾਊਂਟਰਟੌਪਸ ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਨੇ ਤੁਹਾਡੇ ਲਈ ਕਿਚਨ ਕੈਬਨਿਟਸ ਕਲੋਜ਼ੈਟਸ ਬਾਰਸ ਸਾਰਾ ਕੁਛ ਬਣਾਉਂਦੇ ਨੇ ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ ਜਿੱਦਾਂ ਕਿ ਪਲੰਬਿੰਗ ਹਾਰਡਵੇਅਰ ਐਂਡ ਇਲੈਕਟ੍ਰੀਕਲ ਮੈਂ ਦੱਸਦਿਆਂ ਕਿ ਇਹ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ ਪੂਰੇ ਮਾਹਰ ਨੇ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਤੁਸੀਂ ਇਹਨਾਂ ਦੇ ਕੋਲੋਂ ਬਣਵਾ ਸਕਦੇ ਹੋ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ 271 ਗਲਿਡਨ ਰੋਡ ਯੂਨਿਟ ਨੰਬਰ 5 ਬਰੈਂਪਟਨ ਦੇ ਵਿੱਚ ਅਤੇ ਰਣਜੀਤ ਸਿੰਘ ਜੀ ਨੂੰ ਕਾਲ ਕਰੋ ਇਹਨਾਂ ਦੇ ਕੋਲ ਸਾਰੀਆਂ ਆਪਣੀਆਂ ਮਸ਼ੀਨਸ ਲੱਗੀਆਂ ਹੋਈਆਂ ਸੀ ਐਨ ਸੀ ਮਸ਼ੀਨਸ ਜਿਹੜੇ ਕਿ ਡੋਰਸ ਦੀ ਕਟਿੰਗ ਦੇ ਲਈ ਹੁੰਦੀਆਂ ਨੇ ਅਤੇ ਨੰਬਰ ਇਹਨਾਂ ਦਾ 647-470-4550-647-400-4550 ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਦਾ ਨੰਬਰ ਹੈ
1: ਕੋਮਲ ਟਰੈਵਲ ਵਾਲਿਆਂ ਨੇ ਸਪੈਸ਼ਲ ਲਾਏ ਨੇ ਉਹ ਕਹਿੰਦੇ ਨੇ ਕਿ ਇੰਡੀਆ ਜਾਣਾ ਤੁਸੀਂ ਸਤੰਬਰ ਅਕਤੂਬਰ ਦੇ ਵਿੱਚ ਆਲਮੋਸਟ ਦਿਵਾਲੀ ਦੇ ਨੇੜੇ ਵੀ ਜਾਣਾ ਤਾਂ ਹੁਣ ਟਿਕਟ ਹੈਗੀ ਆ ਬਹੁਤ ਵਧੀਆ ਪ੍ਰਾਈਸ ਆ $1490 ਰਿਟਰਨ ਟਿਕਟ ਹੈਗੀ ਆ
2: ਜੀ
1: ਅਤੇ ਕੋਮਲ ਟਰੈਵਲ ਕਹਿੰਦੇ ਦਿੱਲੀ ਟੂ ਆਪਣੇ ਦਿੱਲੀ ਤੋਂ ਟੋਰਾਂਟੋ ਨੂੰ ਆਉਣਾ ਉਹਦੇ ਵਾਸਤੇ ਵੀ ਸਪੈਸ਼ਲ ਆਈ $840 ਦੀ ਟਿਕਟ ਹੈ ਅਤੇ ਤੁਸੀਂ ਕੋਮਲ ਟਰੈਵਲ ਨਾਲ ਰਾਬਤਾ ਕਰ ਲਓ ਕੋਮਲ ਜੀ ਦਾ ਨੰਬਰ ਲੈ ਲਓ 905-239-7711 905-239-7711 ਕੋਮਲ ਟਰੈਵਲ ਦਾ ਟੈਲੀਫੋਨ ਨੰਬਰ ਹੈ
2: ਜੀ ਜੀ ਅਤੇ ਮੈਂ ਜਾਣਕਾਰੀ ਤੁਹਾਨੂੰ ਦੇ ਦਿਆਂ ਚਾਰਟਸ ਐਂਡ ਪਰਾਂਠਾ ਤੁਹਾਡੇ ਲਈ ਲੋਕੇਟਡ ਨੇ 11685 ਮੈਕਵੀਨ ਡਰਾਈਵ ਯੂਨਿਟ ਨੰਬਰ 47 ਦੇ ਉੱਪਰ ਇਹਨਾਂ ਦੇ ਕੋਲ ਬਹੁਤ ਸਪੈਸ਼ਲ ਡੀਲਸ ਤੁਹਾਡੇ ਲਈ ਲੱਗੀਆਂ ਹੋਈਆਂ ਨੇ ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਜਾਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਤੁਸੀਂ ਇਹ ਡੀਲਸ ਦਾ ਫਾਇਦਾ ਲਓ ਡੀਲਸ ਹੈਗੀਆਂ ਤੁਸੀਂ ਡਾਈਨ ਇਨ ਕਰੋ ਚਾਹੇ ਟੇਕ ਆਊਟ ਲਓ ਅਤੇ ਤੁਹਾਡੇ ਲਈ ਜਦੋਂ ਤੁਸੀਂ ਕਾਠੀ ਰੋਲ ਬਾਏ ਕਰਦੇ ਹੋ ਇੱਕ ਕੈਨ ਡਰਿੰਕ ਫ੍ਰੀ ਦਿੰਦੇ ਨੇ ਯਾਨੀ ਕਿ ਇੱਕ ਪੌਪ ਫ੍ਰੀ ਮਿਲੂਗਾ ਕੋਈ ਵੀ ਬਰਗਰ ਖਰੀਦਦੇ ਹੋ ਤਾਂ ਵੀ ਤੁਹਾਨੂੰ ਇੱਕ ਡਰਿੰਕ ਫ੍ਰੀ ਮਿਲੂਗੀ ਜੇ ਤੁਸੀਂ ਮਲਾਈ ਚਾਂਪ ਖਰੀਦਦੇ ਹੋ ਤਾਂ ਤੁਹਾਨੂੰ ਰੁਮਾਲੀ ਰੋਟੀ ਬਿਲਕੁਲ ਫ੍ਰੀ ਮਿਲਣੀ ਹੈ ਮੈਂ ਦੱਸਦਿਆਂ ਕਿ ਇਹ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਇਹਨਾਂ ਦੇ ਕੋਲ ਮੋਮੋ ਚਾਪਸ ਤੁਸੀਂ ਹਰ ਰੋਜ਼ ਖਾ ਸਕਦੇ ਹੋ ਕਦੇ ਵੀ ਫਰੋਜ਼ਨ ਆਈਟਮਸ ਨਹੀਂ ਯੂਜ਼ ਕਰਦੇ ਹਰ ਰੋਜ਼ ਹਰ ਚੀਜ਼ ਫਰੈਸ਼ ਬਣਾਉਂਦੇ ਨੇ ਮੱਕੀ ਦੀ ਮੇਥੀ ਵਾਲੀ ਰੋਟੀ ਖਾਓ ਚਨਾ ਭਟੂਰਾ ਹਲਵਾ ਪੂਰੀ ਵਿਦ ਚਨਾ ਖਾ ਸਕਦੇ ਹੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਰੌਂਠੇ ਟਿੱਕੀ ਬਰਗਰ ਪਨੀਰ ਜਾਂ ਨੂਡਲ ਪਵਾ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਚਾਟਸ ਬਣਾਉਂਦੇ ਨੇ ਚਾਟਸ ਤਾਂ ਇਹਨਾਂ ਦਾ ਬਹੁਤ ਵੱਡਾ ਮੈਨਿਊ ਹੈ ਅਤੇ ਇਸ ਤੋਂ ਇਲਾਵਾ ਤੁਸੀਂ ਕਾਫੀ ਵਰਾਇਟੀ ਮਿਲਕ ਸ਼ੇਕਸ ਦੀ ਵੀ ਲੈ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਹਰ ਤਰ੍ਹਾਂ ਦੇ ਡੋਸੇ ਬਣਾਉਂਦੇ ਨੇ ਮਸਾਲੇ ਵਾਲੀ ਜਾਂ ਖੋਏ ਵਾਲੀ ਲੱਸੀ ਪੀਓ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਆਈਸਕ੍ਰੀਮਸ ਖਾਓ ਫਰੈਸ਼ ਜੂਸ ਪੀਓ ਅਤੇ ਜਿਨ੍ਹਾਂ ਦੇ ਕੋਲ ਟਾਈਮ ਨਹੀਂ ਮਿਲਦਾ ਆਪਣਾ ਖਾਣਾ ਬਣਾਉਣ ਦੇ ਲਈ ਟਿਫਨ ਸਰਵਿਸ ਲੈ ਸਕਦੇ ਹੋ ਚਾਰਟਸ ਐਂਡ ਪਰਾਂਠਾ ਤੋਂ ਲੋਕੇਟਡ ਨੇ 11685 ਮੈਕਵੀਨ ਡਰਾਈਵ ਯੂਨਿਟ ਨੰਬਰ 47 ਦੇ ਉੱਪਰ ਮੈਂ ਦੱਸਦਿਆਂ ਕਿ ਇਹ ਬੁੱਧਵਾਰ ਨੂੰ ਕਲੋਜ਼ ਹੁੰਦੇ ਨੇ ਸਿਰਫ ਵੈਨਸਡੇ ਵਾਲੇ ਦਿਨ ਕਲੋਜ਼ ਹੋਣਗੇ ਬਾਕੀ 6 ਦੇ 6 ਦਿਨ ਤੁਹਾਡੇ ਲਈ ਓਪਨ ਨੇ ਹਾਂਜੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਰਹਿਣਗੇ ਚਾਰਟਸ ਐਂਡ ਪਰਾਂਠਾ ਨੰਬਰ ਤੁਸੀਂ ਨੋਟ ਕਰ ਲਓ
1: ਮਨਪ੍ਰੀਤ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਤੁਸੀਂ ਜਦੋਂ ਵੀ ਜਾਂਦੇ ਹੋ ਹਰ ਰੋਜ਼ ਕੁਛ ਨਾ ਕੁਛ ਸਪੈਸ਼ਲ ਹੁੰਦਾ ਪਰ ਦੇਸ਼ ਪ੍ਰਦੇਸ਼ ਦਾ ਹਵਾਲਾ ਤੇ ਤੁਹਾਨੂੰ ਹੋਰ ਡਿਸਕਾਊਂਟ ਮਿਲ ਜਾਊਗਾ
2: ਹਾਂਜੀ
1: ਉਹਨੂੰ ਦੱਸ ਦਿਆ ਕਰੋ ਭਾਈ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ
2: ਬਿਲਕੁਲ ਜਦੋਂ ਵੀ ਤੁਸੀਂ ਡੀਲਸ ਸੁਣਦੇ ਹੋ
1: ਹੋਗੀ ਉਹ ਤੋਂ ਵੱਧ ਘੱਟ ਕੇ ਡਿਸਕਾਊਂਟ ਕਰਕੇ ਦੇਣਗੇ ਹੈ ਨਾ ਅਤੇ ਚਾਟ ਅਤੇ ਪਰਾਂਠਾ
2: ਅਤੇ ਬਿਲਕੁਲ ਜਦੋਂ ਵੀ ਤੁਸੀਂ ਡੀਲਸ ਸੁਣਦੇ ਹੋ ਰੇਡੀਓ ਦੇ ਉੱਪਰ ਤਾਂ ਉਹਨਾਂ ਨੂੰ ਜਾ ਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਇਹ ਡੀਲਸ ਸਿਰਫ ਸਾਡੇ ਕੋਲ ਆਉਂਦੀਆਂ ਨੇ ਤੁਹਾਨੂੰ ਹੋ ਸਕਦਾ ਕਿ ਉੱਥੇ ਜਾ ਕੇ ਡੀਲਸ ਤੁਹਾਨੂੰ ਡਿਫਰੈਂਟ ਮਿਲਣ ਤਾਂ ਇਹ ਡੀਲਸ ਤੁਸੀਂ ਲੈਣ ਦੇ ਲਈ ਉਹਨਾਂ ਨੂੰ ਦੱਸੋ ਜਾ ਕੇ ਦੇਖੀ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਆਏ ਹਾਂ ਅਤੇ ਨੰਬਰ ਤੁਸੀਂ ਨੋਟ ਕਰ ਲਓ ਆਰਡਰ ਪਲੇਸ ਕਰਨਾ ਹੋਵੇ 905-7994-5545-905-794-4545 ਇਹ ਲੋਕੇਟਡ ਨੇ 11685 ਮੈਕਵੀਨ ਡਰਾਈਵ ਦੇ ਉੱਪਰ ਮੈਕਵੀਨ ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ ਚਾਰਟਸ ਐਂਡ ਪਰਾਂਠਾ ਜ਼ਰੂਰ ਪਹੁੰਚ ਸਕਦੇ ਹੋ
1: ਸਿਟੀ ਆਫ ਬ੍ਰੈਂਪਟਨ ਵੱਲੋਂ ਮੈਸੇਜ ਹੈ ਤੁਹਾਡੇ ਵਾਸਤੇ ਔਰ ਚੰਗੇ ਗਵਾਂਢੀ ਹੋਵੋ ਪੜ੍ਹੋ ਔਰ ਉਹਦਾ ਸਬੂਤ ਦਿਓ ਚੰਗਾ ਭਾਈਚਾਰਾ ਬਣਾਓ ਆਪਣੇ ਜਿਹੜੇ ਤੁਹਾਡੇ ਨਾਲ ਨੇਬਰਹੁੱਡ ਹੈਗੀ ਆ ਔਰ ਸ਼ੋਰ ਸ਼ਰਾਬਾ ਘੱਟ ਰੱਖੋ ਵੀਕਡੇਜ 'ਤੇ ਖਾਸ ਕਰਕੇ ਵੀਕਐਂਡ 'ਤੇ ਵੀ ਚਲੋ ਚੱਲ ਜਾਂਦਾ ਕਿ 12-1 ਵਜੇ ਤੱਕ ਤਾਂ ਚੱਲ ਜਾਂਦਾ ਪਰ ਉਸ ਤੋਂ ਬਾਅਦ ਕਈ ਵਾਰ ਆਪਾਂ ਅਤੇ 4 ਵਜੇ ਤੱਕ 5 ਵਜੇ ਤੱਕ ਉੱਕੀ ਉੱਚੀ ਸਪੀਕਰ ਲੱਗੇ ਹੁੰਦੇ ਆ ਉਹਦਾ ਤੁਹਾਡਾ ਖਿਆਲ ਰੱਖੋ ਫਿਰ ਨੇਬਰਹੁੱਡ ਵਾਲੇ ਕਾਲ ਕਰਦੇ ਨੇ ਫਿਰ ਪੁਲਿਸ ਵਾਲੇ ਆਉਂਦੇ ਨੇ ਪਰ ਆਪਣੇ ਉਹ ਪੁਲਿਸ ਵਾਲੇ ਬੰਦ ਕਰਾ ਕੇ ਚਲੇ ਜਾਂਦੇ ਫੇਰ ਲਾ ਲੈਂਦੇ ਨੇ ਕਈ ਹੈ ਨਾ ਉਹ ਚੀਜ਼ਾਂ ਨੂੰ ਖਿਆਲ ਰੱਖੋ ਕਿ ਫਿਰ ਬੱਸ ਟਿਕਟ ਵੀ ਮਿਲਦੀ ਆ ਸਾਈਡ ਵਾਕ ਨੂੰ ਬਲਾਕ ਨਾ ਕਰੋ ਸੜਕ 'ਤੇ 3 ਘੰਟੇ ਵਾਸਤੇ ਸਵੇਰੇ 2 ਤੋਂ ਲੈ ਕੇ 6 ਵਜੇ ਤੱਕ ਪਾਰਕ ਆਪਣੀ ਗੱਡੀਆਂ ਨਾ ਕਰੋ ਆਪਣੇ ਯਾਰਡ ਦਾ ਘਾਹ ਕੱਟ ਕੇ ਰੱਖੋ ਉਹਦੀ ਸਾਂਭ ਸੰਭਾਲ ਕਰਕੇ ਰੱਖੋ ਔਰ ਤੁਸੀਂ ਲੌਗਇਨ ਕਰ ਸਕਦੇ ਹੋ brampton.ca/bylaws
2: ਜੀ
1: ਜਿਹੜੀ ਉਹ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਲਓ ਫਿਰ ਆਪਣੇ ਕਮਲਜੀਤ ਸਰ ਮੇਰੇ ਨਾਲ ਫਰਮਾਇਸ਼ ਕੀਤੀ ਸੀ ਮੁਕੱਦਰ ਕਾ ਸਿਕੰਦਰ ਦਾ ਨਾ ਗੀਤ
2: ਮੈਨੂੰ ਮਿਲਿਆ ਨਹੀਂ ਹਜੇ ਉਹ ਗਾਣਾ ਤੁਸੀਂ ਮੈਨੂੰ ਸ਼ੋਰ ਨਹੀਂ ਹੈਗਾ ਵੀ ਇਹ ਗਾਣਾ
1: ਇਹ ਸਾਹਮਣੇ ਹੜਾ ਨਹੀਂ ਆਹ ਇਹ ਵਾਲਾ ਚੰਦਾ ਹਾਂਜੀ ਰੋ

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਦੋਸਤੋ ਦੇਸ ਪ੍ਰਦੇਸ ਸ਼ੁੱਕਰਵਾਰ ਦੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਅਤੇ ਇੱਕ ਘੰਟਾ ਕੁਛ ਮਿੰਟ ਹੋਰ ਆਪਣੀ ਮੁਲਾਕਾਤ ਠੀਕ ਸ਼ਾਮ ਦੇ 6 ਵਜੇ ਤੱਕ ਰਾਸ਼ ਅਵਰ ਦੇ ਵਿੱਚ ਤੁਹਾਡੇ ਨਾਲ ਅਸੀਂ ਹੁੰਦੇ ਹਾਂ 3 ਤੋਂ ਲੈ ਕੇ 6 ਵਜੇ ਤੱਕ ਮੰਡੇ ਟੂ ਫਰਾਈਡੇ ਸੈਟਰਡੇ ਤੁਹਾਡੇ ਨਾਲ ਹੁੰਦੇ ਹਾਂ ਅਸੀਂ 1 ਤੋਂ ਲੈ ਕੇ 4 ਵਜੇ ਤੱਕ ਦੁਪਹਿਰੇ 1 ਤੋਂ ਲੈ ਕੇ 4 ਵਜੇ ਤੱਕ ਉਹਦੇ ਵਿੱਚ ਮਨਪ੍ਰੀਤ ਹੋਰੀ ਹੁੰਦੇ ਨੇ ਤੁਹਾਡੇ ਨਾਲ ਅਤੇ ਫਿਰ ਅਸੀਂ ਸ਼ਾਮ ਨੂੰ ਸੈਟਰਡੇ 8 ਤੋਂ 9 ਵੀ ਹੁੰਦੇ ਹਾਂ ਸੰਡੇ 6 ਤੋਂ 7 ਵੀ ਹੁੰਦੇ ਹਾਂ ਐਤਵਾਰ ਨੂੰ ਸ਼ਾਮ ਨੂੰ ਅਤੇ 7 ਡੇ ਤੁਹਾਡੇ ਨਾਲ ਹੁੰਦੇ ਹਾਂ ਤੁਸੀਂ ਸਾਡੀ ਵੈਬਸਾਈਟ ਜਾ ਸਕਦੇ ਹੋ ਸੁਣਨਾ ਹੁੰਦਾ ਤਾਂ ਆਪਣੀ ਵੈਬਸਾਈਟ 'ਤੇ ਵੀ ਜਾ ਕੇ ਸੁਣ ਲਿਆ ਕਰੋ ਉੱਥੋਂ ਕਰੱਲਾ ਬਹੁਤ ਡਿਜੀਟਲ ਕਲਸਟਰ ਕਲੀਅਰ ਤੁਸੀਂ ਸੁਣਦੇ ਸਾਰੇ ਪਾਸੇ www.desparadesradio.com www.desparadestv.com ਨਵੀਂ ਵੈਬਸਾਈਟ ਤਿਆਰ ਕਰਕੇ ਆ ਗਈ ਹੈ ਅਤੇ ਉਹਦੇ ਉੱਤੇ ਤੁਸੀਂ ਸਾਨੂੰ ਆਪਣੇ ਕਮੈਂਟ ਵੀ ਭੇਜ ਸਕਦੇ ਹੋ ਅਤੇ ਹੋਰ ਵੀ ਕੋਈ ਇਨਫੋਰਮੇਸ਼ਨ ਪਾਉਣਾ ਚਾਹੁੰਦੇ ਹੋ ਉਹਦੇ ਉੱਤੇ ਦੱਸ ਦਿਓ ਉਹ ਵੀ ਅਸੀਂ ਪਾਵਾਂਗੇ। ਅੱਛਾ ਹੁਣ ਮਨਪ੍ਰੀਤ ਆਪਾਂ ਲੈ ਕੇ ਚੱਲਦੇ ਸਾਡੇ ਸਰੋਤਿਆਂ ਨੂੰ ਗਿੱਲ ਸਵੀਟ ਅਤੇ ਫੈਕਟਰੀ 'ਤੇ ਔਰ ਇਹਨਾਂ ਦੀ ਲੋਕੇਸ਼ਨ ਜਿਵੇਂ ਚਲੋ ਫਰੈਸ਼ਕੋ ਦੇ ਵਿੱਚ ਵੀ ਹੈਗੀਆਂ ਇਹਨਾਂ ਦੀਆਂ ਅਤੇ ਉੱਥੋਂ ਤੁਸੀਂ ਪਕੌੜੇ ਲਿਆਉਣੇ ਨੇ ਵੈਜੀਟੇਰੀਅਨ ਸਭ ਮਿਲਦਾ ਉੱਥੇ ਸਮੋਸੇ ਖਾਣੇ ਨੇ ਅਤੇ ਹੈਂਡਮੇਡ ਸਮੋਸੇ ਹੁੰਦੇ ਇਹਨਾਂ ਦੇ ਸਾਰੇ ਅਤੇ ਆਲ ਸਵੀਟਸ ਮੇਡ ਇਨ ਕੈਨੇਡਾ ਸ਼ੁੱਧ ਖੋਏ ਦੀਆਂ 6 ਲੋਕੇਸ਼ਨ ਨੇ 2 ਕੈਲਗਰੀ ਦੇ ਵਿੱਚ ਨੇ ਅਤੇ ਚਲੋ ਫਰੈਸ਼ਕੋ ਦੇ ਵਿੱਚ ਵੀ ਹੈਗੀਆਂ ਹੈ ਨਹੀਂ 5 ਆਪਣੇ ਨੇੜੇ ਜਿੰਨੇ ਵੀ ਹੈਗੀਆਂ ਬ੍ਰਾਂਚਾਂ ਨੇੜੇ ਤੇੜੇ ਜਿੱਥੇ ਵੀ ਫਰੈਸ਼ਕੋ ਹੈਗਾ ਜਿਵੇਂ ਇੱਧਰ ਆਪਾਂ ਮਿਸਾਗਰ ਰੋਡ 'ਤੇ ਆਪਣੇ ਫਾਈਨੈਂਸ਼ੀਅਲ ਕੋਲ ਪੈਂਦਾ
3: ਜੀ
2: ਇੱਧਰ ਚੰਕੂਜ਼ੀ ਅਤੇ ਕੁਈਨਜ਼ ਕੋਲ ਪੈਂਦਾ ਅਤੇ ਬ੍ਰੈਮਟਨ ਦੇ ਵਿੱਚ ਉੱਧਰ ਪਰਲੇ ਪਾਸੇ ਵੀ ਪੈਂਦਾ ਹੈ ਨਾ ਆਪਣੇ ਬ੍ਰੈਮਲੀ 'ਤੇ ਅਤੇ ਆਪਣੇ 'ਤੇ ਸੈਂਟਰਲ ਬੋਰਡ 'ਚ ਕੋਲ ਜਿੱਥੇ ਵੀ ਚਲੋ ਫਰੈਸ਼ਕੋ ਹੈਗਾ ਉਹਦੇ ਵਿੱਚ ਨੇ ਇਹ ਅਤੇ ਹੈੱਡ ਆਫਿਸ ਉਹਨਾਂ ਦਾ ਹੈਗਾ 2131 ਵਿਲੀਅਮਸ ਪਾਰਕ ਵੇਜ ਨੰਬਰ 3 905-799-2616 ਪਾਰਕ ਪੂਰਕ ਦੇ ਵਿੱਚ ਕੋਈ ਕੇਟਰਿੰਗ ਕਰਾਉਣੀ ਆ ਉੱਥੇ ਵੀ ਕਰ ਦੇਣਗੇ ਵੈਜੀਟੇਰੀਅਨ ਕੇਟਰਿੰਗ ਸਾਰੀ ਹੋਣੀ ਇਹਨਾਂ ਦੀ ਮੈਂ ਦੱਸ ਦਿਆਂ ਸ਼ੁੱਧ ਵੈਜੀਟੇਰੀਅਨ ਹੁੰਦੇ ਨੇ ਹਰ ਤਰ੍ਹਾਂ ਦੀ ਓਕੇਜ਼ਨ ਵਾਸਤੇ ਤੁਹਾਡੇ ਵਾਸਤੇ ਕੇਟਰਿੰਗ ਕਰ ਦਿੰਦੇ ਮਠਿਆਈ ਚਾਹੀਦੀ ਆ ਸਮੋਸੇ ਚਾਹੀਦੇ ਆ ਪਕੌੜੇ ਚਾਹੀਦੇ ਬ੍ਰੈਡ ਪਕੌੜਾ ਚਾਹੀਦਾ ਨੇਮ ਐਨੀਥਿੰਗ ਗਿੱਲ ਸਵੀਟ ਐਂਡ ਫੈਕਟਰੀ ਵੱਲੋਂ ਅਗਲਾ ਪ੍ਰੋਗਰਾਮ ਦਾ ਹਿੱਸਾ ਪੇਸ਼ ਕੀਤੇ ਜਾ ਰਹੇ ਹੋ
3: ਜੀ
2: ਜੁੜੇ ਹੋ ਤੇ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀ ਦੇ ਨਾਲ ਤੇ
3: ਬ੍ਰੇਕ ਲੈ ਲਈਏ ਇੱਕ ਸਟੇਸ਼ਨ ਆਈਡੀ ਆ ਗਈ ਆ
2: ਅੱਛਾ ਲੈ ਲਓ ਬ੍ਰੇਕ ਖਾਣੀ ਮੈਂ ਤੁਹਾਡੇ ਕਮਰਸ਼ੀਅਲ ਲੈ ਲਈ ਆਪਾਂ
3: ਜੀ
2: ਤਾਂ ਕਿ ਫਿਰ ਤੁਸੀਂ ਇੱਕ ਵਿੱਚ ਕੱਟੇ ਨਾ ਜਾਵੇ ਕੋਈ ਗੱਲ ਤੁਹਾਡੀ।
4: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
5: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ। ਕਾਲ 416-457-3381 416-453-3381
6: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
4: ਟੌਪ ਫਾਈਨੈਂਸ਼ੀਅਲਸ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
6: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚੋਂ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381
4: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053

0: ਤੁਸੀਂ ਆਪਣੇ ਡਿਮੈਂਸ਼ਨਸ ਲੈ ਕੇ ਗਿਣਤੀ ਮਿਣਤੀ ਲੈ ਕੇ ਲਿਵਿੰਗ ਰੂਮ ਦੀ ਕਸਟਮ ਮੇਡ ਫਰਨੀਚਰ ਤਿਆਰ ਕਰਾਉਂਦੇ ਹੋ, ਬੈਡਰੂਮ ਸੈੱਟ ਵੀ ਕਸਟਮ ਮੇਡ ਪੇਟੀ ਬੈੱਡ ਵੀ ਤਿਆਰ ਕਰਦੇ ਨੇ, ਖੁੱਲ੍ਹਾ ਖੁੱਲ੍ਹਾ ਸਮਾਨ ਰਜਾਈਆਂ ਵਗੈਰਾ ਪੈ ਜਾਂਦੀਆਂ ਨੇ, 24 ਰੀਗਨ ਰੋਡ 'ਤੇ ਜਾਂ 120 ਡੈਲਟਾ ਬਰਤਨ ਦੀ ਫੈਕਟਰੀ ਹੈਗੀ ਆ ਉੱਥੇ ਬਣਦੇ ਨੇ ਸੋਫੇ ਸਾਫੇ ਸਾਰੇ, ਅਤੇ ਜ਼ਰੂਰ ਗੇੜ ਲਗਾ ਕੇ ਆਓ। ਅਤੇ ਹਾਂਜੀ ਹਾਂ, ਅਤੇ 24 ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਨੇੜੇ ਉਹਨਾਂ ਦਾ ਸ਼ੋਰੂਮ ਵੀ ਹੈਗਾ
1: ਜੀ।
0: ਔਰ ਮਨਪ੍ਰੀਤ, 40 ਦਿਨ ਮੂਵੀ ਆ ਰਹੀ ਹੈ ਨਾ, ਰਿਲੀਜ਼ ਹੋ ਰਹੀ ਆ, ਇਹ 19 ਜੂਨ ਨੂੰ ਰਿਲੀਜ਼ ਹੋਣੀ ਆ। ਨੋਵਲ ਹੈ ਬੜਾ ਵਧੀਆ ਗੁਰਪ੍ਰੀਤ ਐਸ ਧੁੱਗਾ ਫੜਨ ਦਾ, 40 ਦਿਨ ਉਹਦੇ ਆਧਾਰ 'ਤੇ ਬਣਾ ਗਈ ਆ ਅਤੇ ਬੜੀ ਮਿਹਨਤ ਨਾਲ ਤਿਆਰ ਕੀਤੀ ਮੂਵੀ। 19 ਤਰੀਕ ਨੂੰ ਤੁਸੀਂ ਲੈਂਡਮਾਰਕ ਸਿਨੇਮਾ, ਸਿਨਾਪਲੈਕਸ ਥੀਏਟਰ ਸਾਰੇ ਇਹ ਦੇਖੋਗੇ
1: ਜੀ ਬਿਲਕੁਲ। ਅਤੇ ਨਾਲ ਦੀ ਨਾਲ ਹੀ ਤੁਸੀਂ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਵੀ ਗੱਲਬਾਤ ਕਰੋ, ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ ਤਾਂ ਓਬਵੀਅਸਲੀ ਗੱਲ ਹੈ ਟੈਂਟ ਦੀ ਲੋੜ ਪਿਓ ਤੁਹਾਨੂੰ ਪੈਣੀ ਪੈਣੀ ਹੈ। ਤਾਂ ਇਹਨਾਂ ਦੇ ਕੋਲ ਟੈਂਟ ਸਾਈਜ਼ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਚਾਹੇ ਤੁਸੀਂ ਕਲੀਅਰ ਟੈਂਟ ਲੈਣੇ ਨੇ, ਵਾਈਟ ਟੈਂਟਸ ਲੈਣਾ ਚਾਹੁੰਦੇ ਹੋ, ਦੋਵੇਂ ਮਿਲ ਜਾਣਗੇ ਅਤੇ ਦੋਵੇਂ ਹੀ ਤੁਹਾਨੂੰ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਇਸ ਤੋਂ ਇਲਾਵਾ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰਿਪਿੰਗ, ਡੈਕੋਰੇਸ਼ਨ ਦਾ ਕਹਿ ਲਓ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ, ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਮੌਸਮ ਦੇ ਅਕੋਰਡਿੰਗਲੀ ਹੀਟਰਸ ਅਤੇ ਫੈਨਸ ਵੀ ਲਗਾ ਦੇਣਗੇ। ਹਰ ਤਰ੍ਹਾਂ ਦੇ ਤੁਸੀਂ ਇਹਨਾਂ ਦੇ ਕੋਲੋਂ ਡੈਕੋਰੇਸ਼ਨ ਕਰਵਾ ਸਕਦੇ ਹੋ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ, ਅਤੇ ਤੁਸੀਂ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਹੈ 6479259569, 647-999-2569, ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚੱਲਦੇ ਹਾਂ ਅਗਲੇ ਗੀਤ ਵੱਲ, ਕਰੋ ਇੰਜੋਏ।

0: ਦੋਸਤੋ ਜੀਆਂ ਨੂੰ ਇੱਕ ਵਾਰੀ ਫੇਰ ਸਾਰਿਆਂ ਨੂੰ ਔਰ ਨਿੱਘਾ ਸਵਾਗਤ। ਮੈਂ ਜਾਣਕਾਰੀ ਦਿੰਦੀ ਹਾਂ ਕਿ ਪੀਲ ਐਕਸੀਬਿਸ਼ਨ ਸਰਵਿਸ ਔਰ ਨੰਬਰ ਹੈ ਜਗਤਾਰ ਚੌਹਾਨ ਹੋਣਾ ਦਾ 416-891-1722 416-891-1722 ਰੈਜੀਡੈਂਸ਼ਲ ਅਤੇ ਕਮਰਸ਼ੀਅਲ ਐਕਸੀਬਿਸ਼ਨ ਦਾ ਕੰਮ ਕਰਦੇ ਆ ਅਤੇ ਡਿਮੋਲਿਸ਼ ਦਾ ਕੰਮ ਵੀ ਕੀਤਾ ਜਾਂਦਾ। ਐਕਸਪਰਟ ਨੇ ਜਿਵੇਂ ਕੋਈ ਯਾਰਡ ਹੈਗਾ ਉਹਦੇ ਵਿੱਚ ਦਰਖਤ ਨੇ ਉਹ ਪੱਟ ਕੇ ਸਾਰਾ ਸਾਫ ਕਰਕੇ ਗ੍ਰੈਵਲ ਪਾ ਦੇਣਗੇ, ਪਲੱਸ ਕੋਈ ਪੁਰਾਣੀ ਇਮਾਰਤ ਹੈਗੀ ਜਾਂ ਘਰ ਹੈਗਾ ਉਹਨੂੰ ਢਾਹ ਦੇਣਗੇ ਅਤੇ ਇਸ ਤਰ੍ਹਾਂ ਕੰਮ ਕਰਦੇ ਨੇ। ਨਾਲ ਦੀ ਨਾਲ ਕਮਰਸ਼ੀਅਲ ਫਾਊਂਡੇਸ਼ਨ ਵੀ ਡਿੱਗ ਕਰਦੇ ਨੇ, ਘਰ ਦੀ ਫਾਊਂਡੇਸ਼ਨ ਡਿੱਗ ਕੀਤੀ ਜਾਂਦੀ ਆ ਅਤੇ ਸੈਪਟਿਕ ਟੈਂਕਾਂ ਸੈਪਟਿਕ ਟੈਂਕ ਹੁੰਦੇ ਨੇ ਆਮ ਜਿਹੜੇ ਖਾਸ ਕਰਕੇ ਸ਼ਹਿਰ ਤੋਂ ਬਾਹਰ ਏਰੀਆ ਹੁੰਦੇ ਨੇ ਜਿੱਥੇ ਸੀਵਰੇਜ ਨਹੀਂ ਹੁੰਦੇ ਉੱਥੇ ਘਰ ਦੇ ਵਿੱਚ ਸੈਪਟਿਕ ਟੈਂਕ ਹੀ ਲੱਗਦਾ, ਜਿੰਨਾ ਵੇਸਟ ਹੁੰਦਾ ਪਾਣੀ ਪੂਣੀ ਸਾਰਾ ਉਹਦੇ 'ਚ ਜਾਂਦਾ। ਉਹ ਜਿਹੜੇ ਲੀਕ ਕਰਦਾ ਵਾ ਨਵਾਂ ਪਾਉਣਾ ਜਾਂ ਪੁਰਾਣੇ ਦੀ ਰਿਪੇਅਰ ਕਰਾਉਣੀ ਆ ਉਹ ਵੀ ਕੀਤੀ ਜਾਂਦੀ ਆ। ਪੂਲ ਬਣਾਉਣਾ ਪਿੱਛੇ ਕਿਤੇ ਤੁਸੀਂ ਉਹਦੀ ਪੂਲ ਡਿਗਿੰਗ ਕੀਤੀ ਜਾਂਦੀ ਹੈ ਔਰ ਇਹ ਸਭ ਕੰਮ ਕਰਦੇ ਨੇ। ਤੁਸੀਂ ਇੱਕ ਵਾਰ ਨੰਬਰ ਇਹਨਾਂ ਨੋਟ ਕਰ ਲਓ 416-891-1722। ਇਹਨਾਂ ਕੋਲ ਆਪਣੀ ਸਾਰੀ ਕੈਟਰਪਿਲਰ ਦੀ ਮਸ਼ੀਨਾਂ ਨੇ, ਕੋਈ ਮਸ਼ੀਨਰੀ ਰੈਂਟ 'ਤੇ ਲਿਆਉਣੀ, ਖੁਦ ਕੰਮ ਕਰਦੇ ਨੇ ਲੰਬੇ ਸਮੇਂ ਦੇ। ਜਗਤਾਰ ਚੌਹਾਨ 416-891-1722 ਜੀ।
1: ਜੀ ਪੰਜਾਬੀ ਬਾਈ ਨੇਚਰ ਦੀ ਤੁਸੀਂ ਹਰ ਲੋਕੇਸ਼ਨ 'ਤੇ ਜਾਓ ਅਤੇ ਇਹਨਾਂ ਦੇ ਕੋਲੋਂ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ ਅਤੇ ਬਹੁਤ ਹੀ ਕਮਾਲ ਦੀਆਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਜਿਹੜੀਆਂ ਐਵਰੀ ਡੇ ਇਹ ਕੱਢਦੇ ਨੇ ਤੁਹਾਡੇ ਸਾਹਮਣੇ, ਤੁਹਾਨੂੰ ਕੱਢ ਕੇ ਫਟਾਫਟ ਗਰਮਾ ਗਰਮ ਤੁਹਾਨੂੰ ਸਰਵ ਕਰਦੇ ਨੇ, ਉਹ ਵੀ ਤੁਸੀਂ ਲੈ ਕੇ ਆਓ ਅਤੇ ਨਾਲ ਤੁਸੀਂ ਰਬੜੀ ਐਡ ਕਰਵਾ ਸਕਦੇ ਹੋ ਜਲੇਬੀਆਂ ਦੇ। ਪੰਜਾਬੀ ਬਾਈ ਨੇਚਰ ਦਾ ਬਹੁਤ ਹੀ ਲਾਜਵਾਬ ਖਾਣਾ, ਚਾਹੇ ਵੈੱਜ ਹੋ ਤੁਸੀਂ ਚਾਹੇ ਨਾਨ ਵੈੱਜ ਹੋ, ਬਹੁਤ ਹੀ ਟੇਸਟੀ ਬੜਾ ਹੀ ਲਾਜਵਾਬ ਖਾਣਾ ਤੁਸੀਂ ਇਹਨਾਂ ਦੇ ਕੋਲੋਂ ਲੈ ਕੇ ਆਓ ਜਾਂ ਤੁਸੀਂ ਬੈਠ ਕੇ ਡਾਈਨ ਇਨ ਕਰੋ। ਐਵਰੀ ਡੇ ਹਰ ਲੋਕੇਸ਼ਨ ਤੁਹਾਡੇ ਲਈ ਓਪਨ ਹੈ ਅਤੇ ਮੈਂ ਦੱਸਦੀ ਹਾਂ ਕਿ ਇਹਨਾਂ ਦੀ ਨੰਬਰ ਵਨ ਕੇਟਰਿੰਗ ਹੁੰਦੀ ਹੈ, ਤੁਸੀਂ ਆਪਣੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਕੇਟਰਿੰਗ ਕਰਵਾਓ। ਪੰਜਾਬੀ ਬਾਈ ਨੇਚਰ ਤੁਹਾਡੇ ਲਈ ਲੋਕੇਟਡ ਨੇ 8887 ਦ ਗੌਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੌਰ ਐਂਡ ਅਬਨੇਜ਼ਰ 'ਤੇ ਨੇ। ਅਤੇ ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਐਂਡ ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਏਅਰਪੋਰਟ ਰੋਡ 'ਤੇ ਨੇ। ਤੀਸਰੀ ਲੋਕੇਸ਼ਨ ਇਹਨਾਂ ਦੀ 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਹਰਨਟਾਰੀਓ 'ਤੇ ਨੇ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ 'ਤੇ ਮਿਲਣਗੇ ਪੰਜਾਬੀ ਬਾਈ ਨੇਚਰ ਵਾਲੇ।
0: ਟਾਟ ਟਰਾਂਸਫਰੈਂਟ ਵਾਲੇ ਦਾ ਕਹਿਣਾ ਹੈਗਾ ਜੇਕਰ ਤੁਸੀਂ ਜੋਬ ਲੱਭ ਰਹੇ ਹੋ, ਏਜੰਟ ਲਾਇਸੈਂਸ ਹੈਗਾ ਤਾਂ ਯੂ ਐੱਸ ਏ ਸ਼ੋਰਟ ਹਾਲ ਵਾਸਤੇ, ਯਾਨੀ ਕਿ ਸਵੇਰੇ ਜਾ ਕੇ ਅਤੇ ਸ਼ਾਮ ਨੂੰ ਘਰ ਆਉਣਾ ਹੈਗਾ, ਕੰਮ ਹੈਗਾ ਮੰਡੇ ਟੂ ਫਰਾਈਡੇ, 2 ਸਾਲ ਦਾ ਤੁਹਾਡਾ ਵੈਰੀਫਾਈ ਲਾਇਸੈਂਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕੰਮ ਕਰਦਿਆਂ ਦਾ, 23 ਸਾਲ ਤੁਹਾਡੀ ਉਮਰ ਚਾਹੀਦੀ ਹੈ, ਕਲੀਨ ਤੁਹਾਡਾ ਡਰਾਈਵਿੰਗ ਰੈਕੋਰਡ ਜਿਹਨੂੰ ਆਪਾਂ ਐਬਸਟ੍ਰੈਕਟ ਕਹਿੰਦੇ ਹਾਂ ਉਹ ਵੀ ਕਲੀਨ ਚਾਹੀਦਾ। $1600 ਤੋਂ ਲੈ ਕੇ $2200 ਤੁਸੀਂ ਬੀਕੀ ਦਾ ਬਣਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਉਹਨਾਂ ਕੋਲ ਉਹਨਾਂ ਨੂੰ ਸ਼ੌਂਕ ਹੈ ਕਲੈਕਸ਼ਨ ਕਰਨ ਦਾ ਰੋਇਲ ਐਨਫੀਲਡ ਬੁਲਟ, ਕਲਾਸਿਕ ਮਾਡਲ ਨੇ ਸੁੱਕੀ ਝੱਟ ਉਹਨਾਂ ਦੇ ਪਾਸ, ਉਹ ਤੁਸੀਂ ਲੈ ਸਕਦੇ ਹੋ 1951 ਮਾਡਲ ਤੋਂ ਲੈ ਕੇ 2020 ਤੱਕ। ਸੁੱਕੀ ਝੱਟ ਦਾ ਨੰਬਰ ਹੈ 416-666-9520, 416-666-9520। ਆਫਿਸ ਦਾ ਨੰਬਰ ਹੈ 905-564-5700, ਐਕਸਟੈਂਸ਼ਨ 543।
1: ਜੀ ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, 40 ਕੁ ਮਿੰਟ ਸਾਡੇ ਕੋਲ ਹੋਰ ਨੇ ਅਤੇ ਤੁਸੀਂ ਵੀ ਆਪਣੀ ਪਸੰਦ ਦਾ ਗਾਣਾ ਸੁਣਨਾ ਹੋਵੇ ਤਾਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ।
0: ਦੋਸਤੋ ਕਲੀਅਰ ਵਿਊ ਆਈ ਕੇਅਰ ਦੀ ਮੈਂ ਜਾਣਕਾਰੀ ਦਿਆਂ, ਇਹ ਹੈਗੇ ਨੇ 11615 ਮਕਵੀਨ ਡਰਾਈਵ ਬਰੈਂਪਟਨ, 905-913-4545। ਦੋ ਡਾਕਟਰਾਂ ਦੀ ਟੀਮ ਹੈ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ। ਇਹਨਾਂ ਨੇ ਸਪੈਸ਼ਲਿਟੀ ਲਾਏ ਨੇ, ਉਹਦੇ ਵਿੱਚ ਡਾਕਟਰ ਦਾ ਹੀ ਐਗਜ਼ਾਮ ਆ, ਸਿੰਗਲ ਵਿਜ਼ਨ ਲੈਂਸ ਨੇ, $99 ਦੀ ਡੀਲ ਹੈ, ਇਹ ਲੈ ਸਕਦੇ ਤੁਸੀਂ ਬਹੁਤ ਵਧੀਆ। ਅਤੇ ਉੱਥੇ ਗੱਲ ਮੈਂ ਦੱਸਿਆ ਕਿ ਇਹ ਸਿਰਫ ਮੰਡੇ ਛੁੱਟੀ ਕਰਦੇ ਨੇ, ਮੰਗਲਵਾਰ ਤੋਂ ਲੈ ਕੇ ਇਹ ਸਾਰਾ ਦਿਨ ਕੰਮ ਕਰਦੇ ਨੇ ਸੰਡੇ ਤੱਕ। ਆਪਾਂ ਦੱਸਦੇ ਹਾਂ ਮੰਗਲਵਾਰ ਤੋਂ ਲੈ ਕੇ ਫਰਾਈਡੇ ਤੱਕ 11 ਵਜੇ ਖੁੱਲ੍ਹਦੇ ਆ, ਸ਼ਾਮ ਨੂੰ 7 ਵਜੇ ਬੰਦ ਕਰਦੇ ਆ, ਅਤੇ ਅੱਜ ਵੀ 7 ਵਜੇ ਤੱਕ ਹੈ ਖੁੱਲ੍ਹੇ ਨੇ। ਕੱਲ੍ਹ ਨੂੰ ਸੈਟਰਡੇ ਨੂੰ 11 ਤੋਂ 6 ਵਜੇ ਤੱਕ ਸ਼ਾਮ ਦੇ, ਸੰਡੇ ਨੂੰ 12 ਤੋਂ 5 ਵਜੇ ਤੱਕ ਸ਼ਾਮ ਦੇ, ਮੰਡੇ ਛੁੱਟੀ ਹੁੰਦੀ ਹੈ ਇਹਨਾਂ ਦੀ। ਕਲੀਅਰ ਵਿਊ ਆਈ ਕੇਅਰ ਅੱਛਾ ਇੱਕ ਇਹਨਾਂ ਨੇ ਮਨਪ੍ਰੀਤ ਜਿਹੜੇ ਨਾ ਸਨ ਗਲਾਸਿਸ ਲਾਈਆਂ,
1: ਹਾਂਜੀ
0: ਨੇਮ ਬ੍ਰੈਂਡ ਬਹੁਤ ਸਾਰੇ ਨੇਮ ਬ੍ਰੈਂਡ ਹੈਗੇ ਨੇ, ਗੁੱਚੀ ਹੋ ਗਿਆ, ਮਾਈਕਲ ਕੋਰ, ਹਰ ਇੱਕ ਦੀ ਆਪੋ ਪਸੰਦ ਆ, ਇਹਨਾਂ ਸਾਰਿਆਂ 'ਤੇ 25% ਲਗਾਇਆ, ਹਾਂਜੀ 25% ਆਫ ਆ, ਪਲੱਸ ਉਹ ਕਹਿੰਦੇ ਕਿ ਤੁਹਾਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ, ਜਾਂ ਇੰਸ਼ੋਰੈਂਸ ਹੈਗੀ ਆ, ਅਸੀਂ ਆਪ ਮਨੀ ਚਾਰਜ ਕਰਨਾ ਤੁਹਾਡੀ ਆਪਣੀ ਡਾਇਰੈਕਟ ਕੰਪਨੀ ਦੇ ਬਿਲਿੰਗ ਕਰਕੇ। 905-913-4545 ਟੈਲੀਫੋਨ ਨੰਬਰ ਜੀ
1: ਜੀ।
0: ਕੀ ਕਿਹੜਾ ਗੀਤ ਲਾਉਣ ਲੱਗਿਆ, ਲਾ ਦਿਓ ਕੋਈ ਵਧੀਆ ਜਿਹਾ ਗੀਤ, ਫਰਮੈਸ਼ੀ ਲੱਗਦਾ ਹੈ ਗੀਤ, ਕਿਹਨਾਂ ਨੇ ਫਰਮੈਸ਼ੀ,
1: ਹਾਂਜੀ
0: ਹਾਂਜੀ ਲਾਉਣ ਦਿਓ।

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਬਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ। ਇਹ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4939-1-599-3939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 Martis Drive, Unit 9, Mississauga.
3: ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381।

0: 25 51 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 days a week ਤੁਹਾਡੇ ਅੰਗ ਸੰਗ ਚਲੋ AM 530 ਤੇ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
1: ਛੋਟੇ
2: ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ। ਦੋਸਤੋ, ਇਸ ਤਰ੍ਹਾਂ ਹੁੰਦਾ ਕਿ ਜੇ ਬੇਸਮੈਂਟ ਦੇ ਵਿੱਚ ਕੋਈ ਤੁਸੀਂ ਇੱਕ ਬੱਗ ਵੀ ਬਿਖਰੋ ਨਾ, ਫਿਰ ਉਹ ਛੇਤੀ ਛੇਤੀ ਫੈਲਦਾ ਬੜੀ ਜੇਤੀ ਆ, ਆਂਡੇ ਨੇ ਰਫਤਾਰ ਦਿੰਦੇ ਆ। ਟਰਾਂਟੋ ਪੈਸਟ ਅਰੈਸਟ ਨੂੰ ਸੇਵਾ ਦਾ ਮੌਕਾ ਦਿਓ, ਖਾਸ ਕਰਕੇ ਜਿਹੜੇ ਬੱਗਸ ਹੁੰਦੇ ਨੇ, ਅਤੇ ਜਾਂ ਫਿਰ ਕੋਈ ਜਾਨਵਰ ਤੁਹਾਡੀ ਐਕਟ ਦੇ ਵਿੱਚ ਵੜ ਗਿਆ ਹੈਗਾ, ਰਕੂਨ ਹੋ ਗਿਆ, ਬੈੱਡ ਬੱਗਸ ਹੋ ਗਏ, ਹਾਂਜੀ, ਅਤੇ ਇਹ ਕੰਮ ਕਰਦੇ ਨੇ ਸਾਰਾ ਟਰਾਂਟੋ ਪੈਸਟ ਅਰੈਸਟ ਵਾਲੇ। ਲਾਇਸੈਂਸ ਉਹਦਾ ਨੇ, ਸੇਮ ਡੇ ਸਰਵਿਸ ਦਿੰਦੇ ਨੇ, 100% ਸਸਪੈਕਸ਼ਨ ਗਰੰਟੀ ਹੈ, ਗੌਰਮੈਂਟ ਤੋਂ ਅਪਰੂਵ ਨੇ। ਅਤੇ ਨੰਬਰ ਲੈ ਲਓ ਉਹਨਾਂ ਦਾ, ਟਰਾਂਟੋ ਪੈਸਟ ਅਰੈਸਟ ਦਾ, 6475158000, 6475158000 ਦਾ ਟੈਲੀਫੋਨ ਨੰਬਰ ਹੈ
1: ਜੀ। ਤੇ ਇਹ ਐਕਸਪਰਟ ਹੋਮ ਕੰਫਰਟ ਇੰਕ ਦੀ ਵੀ ਜਾਣਕਾਰੀ ਦੇ ਦਿਆਂ, ਜਿਹੜੀ ਕਿ ਇਹ ਕੰਪਨੀ

0: ਵੱਲੋਂ ਕਿਚਨਰ ਵਾਟਲੋ ਕੇਮਬ੍ਰਿਜ ਐਂਡ ਜੀ ਟੀ ਏ ਏਰੀਆ ਦੇ ਵਿੱਚ ਪਿਛਲੇ 20 ਸਾਲ ਤੋਂ ਤੁਹਾਨੂੰ ਸਰਵਿਸਿਸ ਦੇ ਰਹੇ ਨੇ। ਇਹਨਾਂ ਦੇ ਕੋਲ ਕੁਝ ਡੀਲਸ ਲੱਗੀਆਂ ਹੋਈਆਂ ਨੇ, ਚਾਹੇ ਤੁਸੀਂ ਬਾਏ ਕਰੋ, ਚਾਹੇ ਤੁਸੀਂ ਰੈਂਟ ਕਰੋ, ਜਾਂ ਤੁਸੀਂ ਫਾਈਨੈਂਸ ਵੀ ਕਰ ਸਕਦੇ ਹੋ। ਪਹਿਲੀ ਡੀਲ ਹੈ ਏਸੀ ਦੀ, ਸੁਪਰ ਸੇਲ ਲੱਗੀ ਹੋਈ ਹੈ। ਸੈਂਟਰਲ ਏਅਰ ਕੰਡੀਸ਼ਨਰ ਪ੍ਰਾਈਸ ਇਹਨਾਂ ਦੀ ਸਟਾਰਟ ਹੁੰਦੀ ਹੈ $1,999 ਤੋਂ, ਇੰਸਟਾਲੇਸ਼ਨ ਇਨਕਲੂਡਡ ਹੈ। ਦੂਸਰੀ ਡੀਲ ਹੈਗੀ ਹਾਈ ਐਫੀਸ਼ੀਐਂਸੀ ਫਰਨੈਸ, ਤੁਸੀਂ ਲਗਾ ਸਕਦੇ ਹੋ $2,599 ਦੇ ਵਿੱਚ, ਇੰਸਟਾਲ ਵੀ ਕਰਕੇ ਜਾਣਗੇ, ਕਾਫੀ ਤੁਸੀਂ ਸੇਵਿੰਗਸ ਕਰ ਸਕਦੇ ਹੋ ਆਪਣੇ ਐਨਰਜੀ ਬਿਲਸ ਦੇ ਉੱਪਰ, ਅਤੇ ਨਾਲ ਤੁਹਾਨੂੰ ਫ੍ਰੀ ਈਕੋਬੀ ਥਰਮੋਸਟੈਟ ਦੇਣਗੇ ਇਸੇ ਡੀਲ ਦੇ ਨਾਲ, ਚਾਹੇ ਤੁਸੀਂ ਬਾਏ ਕਰੋ, ਰੈਂਟ ਕਰੋ ਜਾਂ ਫਾਈਨੈਂਸ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ 30,000 ਗ੍ਰੇਨਸ ਵਾਲਾ ਵਾਟਰ ਸੋਫਨਰ ਲਗਾਓਗੇ ਐਂਡ 5-stage ਰਿਵਰਸ ਓਸਮੋਸਿਸ ਸਿਸਟਮ, ਇਹ ਤੁਹਾਨੂੰ ਡੀਲ ਦੇ ਰਹੇ ਨੇ $1,999 ਦੇ ਵਿੱਚ, ਅਤੇ ਇਹਦੇ ਲਈ ਵੀ ਤੁਸੀਂ ਇੰਸਟਾਲੇਸ਼ਨ ਇਨਕਲੂਡਡ ਹੈ, ਬਾਏ ਕਰੋ, ਰੈਂਟ ਕਰੋ ਜਾਂ ਫਾਈਨੈਂਸ ਕਰੋ। ਲਾਸਟ ਡੀਲ ਇਹਨਾਂ ਨੇ ਲਗਾਈ ਹੈ ਜੇ ਤੁਸੀਂ ਟੈਂਕਲੈਸ ਵਾਟਰ ਹੀਟਰ ਦੇ ਨਾਲ ਸਵਿੱਚ ਕਰਦੇ ਹੋ, ਪਹਿਲਾਂ ਤਾਂ ਤੁਹਾਨੂੰ ਇਹ $500 ਦੀ ਰਿਬੇਟ ਦਿੰਦੇ ਨੇ, ਅਤੇ ਨਾਲ ਮੈਂ ਦੱਸਦਾਂ ਕਿ $2,699 ਦੇ ਵਿੱਚ ਤੁਸੀਂ ਟੈਂਕਲੈਸ ਵਾਟਰ ਹੀਟਰ ਲਗਾ ਸਕਦੇ ਹੋ, ਇੰਸਟਾਲੇਸ਼ਨ ਇਨਕਲੂਡਡ ਹੈ, ਅਤੇ ਤੁਸੀਂ ਕਾਫੀ ਜ਼ਿਆਦਾ ਸੇਵਿੰਗਸ ਕਰੋਗੇ ਐਨਰਜੀ ਬਿਲਸ ਦੇ ਉੱਪਰ, ਅਤੇ ਬਟ ਐਂਡਲੈਸ ਹੋਟ ਵਾਟਰ ਤੁਹਾਨੂੰ ਆਉਂਦਾ ਰਹੇਗਾ। ਤੁਸੀਂ ਬਾਏ ਕਰੋ, ਰੈਂਟ ਕਰੋ ਜਾਂ ਫਾਈਨੈਂਸ ਕਰੋ, ਤੁਸੀਂ ਗੱਲਬਾਤ ਕਰ ਸਕਦੇ ਹੋ ਏਅਰ ਐਕਸਪਰਟ ਹੋਮ ਕੰਫਰਟ ਇੰਕ। ਇਹ ਤੁਹਾਡੇ ਲਈ ਲੋਕੇਟਡ ਨੇ 334 ਮੈਨੀਟੋ ਡਰਾਈਵ, ਯੂਨਿਟ ਨੰਬਰ ਬੀ, ਕਿਚਨਰ ਦੇ ਵਿੱਚ ਨੇ, ਬਟ ਤੁਹਾਨੂੰ ਸਾਰੇ ਏਰੀਆ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਤੁਹਾਨੂੰ ਸਰਵਿਸ ਦੇ ਕੇ ਜਾਣਗੇ। ਨੰਬਰ ਹੈ 519-884-7676, 519-884-7676 ਇਹਨਾਂ ਦਾ ਨੰਬਰ ਹੈ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਕੁਈਨਜ਼ਵੁੱਡ ਕਾਲਜ ਦੀ ਮੈਂ ਜਾਣਕਾਰੀ ਦਿਆਂ ਤੁਹਾਨੂੰ। ਕੁਈਨਜ਼ਵੁੱਡ ਕਾਲਜ ਵਾਲੇ ਕਹਿੰਦੇ ਕਿ ਤੁਹਾਨੂੰ ਮੈਡੀਕਲ ਆਫਿਸ ਦਾ ਅਸਿਸਟੈਂਟ ਕੋਰਸ ਡਿਪਲੋਮਾ ਕਰਾਉਣਗੇ, ਫਾਰਮੇਸੀ ਦਾ ਵੀ ਕੋਰਸ ਕਰਵਾ ਦਿੰਦੇ ਆ, ਵੀਕਐਂਡ 'ਤੇ ਕਰਾ ਲਓ, ਔਨਲਾਈਨ ਕਰਾ ਲਓ, ਸ਼ੋਰਟ ਕੋਰਸਿਸ ਵੀ ਹੈਗਾ ਨਾ ਪਾਸ, ਔਰ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਵੀ ਹੈਗਾ, ਇਹ ਵੀ ਸੋਨ ਸ਼ੁਰੂ ਹੋ ਰਿਹਾ। ਉਹਦੇ ਵਾਸਤੇ ਨੰਬਰ ਦਿੰਦੇ ਤੁਹਾਨੂੰ ਕੁਈਨਜ਼ਵੁੱਡ ਕਾਲਜ ਦਾ, ਆਪਣੇ ਆਪ ਨੂੰ ਨਾ ਜਦੋਂ ਅਪਗ੍ਰੇਡ ਕਰੋਗੇ, ਕਹਾਵਤ ਆ ਕਿ ਖੁਦ ਗੁੜ ਬਣੋ ਮੱਖੀ ਨਾ ਬਣੋ, ਮੱਖੀ ਨੂੰ ਆਪ ਜਾਣਾ ਪੈਂਦਾ, ਗੁੜ ਨੂੰ ਨਹੀਂ ਜਾਣਾ ਪੈਂਦਾ ਮੱਖੀ ਦੇ ਕੋਲ। ਜੋਬਾਂ ਤੁਹਾਡੇ ਕੋਲ ਆਪ ਆਉਣਗੀਆਂ, ਤੁਹਾਨੂੰ ਅਪਰੋਚ ਕਰਨਗੇ ਲੋਕ, ਜੇ ਤੁਹਾਡੇ ਕੋਈ ਕੋਈ ਹੁਨਰ ਹੋਏਗਾ ਕੋਈ, ਹੈ ਨਾ, ਜੇ ਤੁਸੀਂ ਚੰਗੇ ਕੋਰਸ ਕਰ ਲਓਗੇ ਤਾਂ ਤੁਹਾਨੂੰ ਜੋਬਾਂ ਵਾਲੇ ਭਾਲਣਗੇ ਕਿ ਆਹ ਚੱਕੋ ਜੋਬ, ਹੈ ਨਾ। ਅਤੇ ਜੇ ਤੁਸੀਂ ਕੁਛ ਨਹੀਂ ਕੀਤਾ, ਲੇਬਰ ਜੋਬ, ਫਿਰ ਉਹਨੂੰ ਮੱਖੀ ਬਣਨਾ ਪੈਂਦਾ, ਭੱਜ ਭੱਜ ਕੇ ਕਰਨਾ ਪੈਂਦਾ ਕੰਮ, ਹੈ ਨਾ। ਤੋ ਕਹਿਣ ਦਾ ਭਾਵ ਆ ਕੁਈਨਜ਼ਵੁੱਡ ਕਾਲਜ ਦਾ ਨਾਲ ਸੰਪਰਕ ਕਰ ਲਓ, 905-872-0088 9058720088 'ਤੇ ਤੁਸੀਂ ਕਾਲ ਕਰ ਸਕਦੇ ਹੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਲਓ ਫਿਰ ਗੀਤ ਸੁਣਾਉਣਾ ਹੈ, ਪੁਰਾਣਾ ਗੀਤ ਲਾਉਣਾ ਇੱਕ ਵਧੀਆ ਜਿਹਾ।

0: ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ, ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $700,000 ਦੀ ਰੇਂਜ ਦੇ ਵਿੱਚ। ਇਨ ਦ 700s ਬਹੁਤ ਜਲਦ ਆ ਰਹੇ ਨੇ। ਸੈਮੀ ਡੀਟੈਚ ਘਰ 800,000 ਦੀ ਰੇਂਜ ਦੇ ਵਿੱਚ। ਇਨ ਦ 800s ਰਿਲੀਸਿੰਗ ਵੈਰੀ ਸੂਨ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $900,000 ਦੀ ਰੇਂਜ ਦੇ ਵਿੱਚ। ਇਨ ਦ 900s ਰਿਲੀਸਿੰਗ ਵੈਰੀ ਸੂਨ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ, ਐਂਡ ਲਾਟ, ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ।
0: ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ। ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਆ ਵੀਕ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ।
2: ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ।
0: ਤੁਸੀਂ ਜੁੜੇ ਹੋਏ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਸ਼ੁੱਕਰਵਾਰ ਦਾ ਦਿਨ ਹੈ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਜੀ ਬਰਪੇ
3: ਜੀ, ਬਿਲਕੁਲ ਸਮਰ ਟਾਈਮ ਦੇ ਵਿੱਚ ਤੁਸੀਂ ਕਾਫੀ ਸਾਰੇ ਆਪਣੇ ਘਰਾਂ ਦੇ ਬਾਹਰ ਫੁੱਲ ਬੂਟੇ ਲਗਾਉਂਦੇ ਹੋ, ਆਪਣੇ ਜਿਹੜਾ ਲੋਨ ਹੈ ਉਹਨੂੰ ਪ੍ਰੋਪਰ ਤੁਸੀਂ ਕੇਅਰ ਕਰਕੇ ਰੱਖਦੇ ਹੋ। ਇਨ ਕੇਸ ਤੁਹਾਡੇ ਕੋਲ ਨਹੀਂ ਟਾਈਮ ਲੱਗਦਾ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਜਿਹੜੇ ਬਾਹਰ ਘਾਹ ਲੱਗਿਆ ਹੋਇਆ ਜਾਂ ਪਿੱਛੇ ਬੈਕਯਾਰਡ 'ਚ ਘਾਹ ਲੱਗਿਆ ਹੋਇਆ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਰੱਖਿਆ ਜਾਵੇ, ਤੇ ਤੁਸੀਂ SS ਲੋਨ ਕੇਅਰ ਦੇ ਨਾਲ ਗੱਲਬਾਤ ਕਰੋ। ਨਵੀਂ ਤੁਸੀਂ ਸੋਰਟਿੰਗ ਕਰਵਾਉਣੀ ਹੋਵੇ ਤਾਂ ਵੀ ਇਹਨਾਂ ਦੇ ਨਾਲ ਕੋਂਟੈਕਟ ਕਰੋ। ਆਪਣਾ ਘਰ ਦੇ ਫਰੰਟ ਤੋਂ ਜਾਂ ਬੈਕਯਾਰਡ 'ਚੋਂ ਘਾਹ ਵਗੈਰਾ ਕਟਾਉਣਾ ਹੋਵੇ ਤਾਂ ਉਹਦੇ ਲਈ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਕੇ ਦੇਣਗੇ ਤੁਹਾਨੂੰ, ਤੇ ਇਹਨਾਂ ਦੇ ਕੋਲ ਤੋਂ ਤੁਸੀਂ ਆਪਣੀ ਲੋਨ ਦੀ ਪੂਰੀ ਕੇਅਰ ਕਰਵਾ ਸਕਦੇ ਹੋ। ਪੂਰਾ ਸੀਜ਼ਨ ਤੁਹਾਡੇ ਲੋਨ ਦੀ ਕੇਅਰ ਕਰਨਗੇ SS ਲੋਨ ਕੇਅਰ। ਤੇ ਹਰ ਇੱਕ ਇਹ ਜਿਹੜਾ ਕੰਮ ਹੈ ਆਪਣਾ ਪੂਰਾ ਪ੍ਰੋਫੈਸ਼ਨਲੀ ਕਰਦੇ ਨੇ, ਔਨ ਟਾਈਮ ਕਰਦੇ ਨੇ, ਤੇ ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ। ਤੁਸੀਂ ਗੁਰਪ੍ਰੀਤ ਜੀ ਦੇ ਨਾਲ ਗੱਲਬਾਤ ਕਰੋ SS ਲੋਨ ਕੇਅਰ ਤੋਂ। ਨੰਬਰ ਹੈ 437-655-1984 437-655-1984 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। SS ਲੋਨ ਕੇਅਰ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਹੋਏਗਾ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਚੱਲਦੇ ਆ, ਅਗਲੇ ਮਿਊਜ਼ੀਕਲ ਬ੍ਰੇਕ ਵੱਲ ਚੱਲਦੇ ਆਪਾਂ। ਗੀਤ

0: Radio Desh Pardesh.
1: For advertisements and information, saade head office nu call karo 416-725-2551 416-725-2551.
2: ਦੋਸਤੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਮੈਂ ਜਾਣਕਾਰੀ ਦੇ ਦਿਆਂ ਕਿ ਯੈਲੋ ਟਾਇਰ ਸੈਂਟਰ ਜਿੱਥੇ ਕਿ ਤੁਸੀਂ ਜਾ ਕੇ ਆਪਣੇ ਟਰੱਕਾਂ ਦੀ ਅਲਾਈਨਮੈਂਟ ਕਰਾ ਸਕਦੇ ਹੋ, ਟਾਇਰ ਵੀ ਉੱਥੇ ਪਵਾ ਲਓ, ਅਲਾਈਨਮੈਂਟ ਕਰਾ ਲਓ, ਟਰੱਕ ਟ੍ਰੇਲਰ ਦੀ ਰਿਪੇਅਰ ਆ, ਫਲੀਟ ਇੰਸਪੈਕਸ਼ਨ, ਬ੍ਰੇਕ ਜੋਬ, ਐਗਜ਼ਾਸਟ ਸਿਸਟਮ, ਓਇਲ ਚੇਂਜ, ਸੇਫਟੀ ਇੰਸਪੈਕਸ਼ਨ ਕੀਤੀ ਹੈ ਟਰੱਕਾਂ ਦੀ, ਟ੍ਰੇਲਰਾਂ ਦੀ, ਕਿਊ ਵੈਨ ਦੀ, ਏ ਸੀ ਹੁਣ ਇਸ ਵਾਰ ਏ ਸੀ ਰੀਫਿਲ ਕਰ ਰਹੇ ਨੇ ਟਰੱਕਾਂ ਦੇ, ਕਿਉਂਕਿ ਜਿਹਨਾਂ 'ਚ ਕਰਵਾਲੋ ਗੈਸ ਪੈਂਦੀ ਹੁੰਦੀ ਆ ਉਹ ਘੱਟ ਖਾਇਆ ਕਰਦੀ ਹੈ, ਫਿਰ ਪੂਰਾ ਠੰਡਾ ਨਹੀਂ ਹੁੰਦਾ ਆਪਣਾ ਬੰਕ। ਤੋ ਓਪਨ 7 ਡੇਜ਼ ਖੁੱਲ੍ਹੇ ਨੇ, ਆਪਣੇ ਏ ਸੀ ਦੇ ਆਪਣਾ ਚੈੱਕ ਕਰਵਾ ਲਓ ਉਹਨਾਂ ਤੋਂ। ਹੁਣ ਸਪੈਸ਼ਲ ਆਏ ਨੇ ਗੈਸ, ਉਹਨਾਂ ਕੋਲ ਪਹੁੰਚੀ ਹੋਈ ਆ, ਬੜਾ ਲੰਬਾ ਚੌੜਾ ਕੰਮ ਨਹੀਂ, ਬਸ ਅੱਧੇ ਘੰਟੇ 'ਚ ਪਾ ਦਿੰਦੇ ਗੈਸ ਅਤੇ ਤੁਸੀਂ ਆਪਣਾ ਕੰਮ 'ਤੇ ਚਲੇ ਜਾਓ। ਰੋਡ ਸਾਈਡ ਸਰਵਿਸ ਵੀ ਦਿੰਦੇ ਨੇ 24/7। ਯੈਲੋ ਟਾਇਰ ਸੈਂਟਰ 170 ਗਿਲਡਨ ਰੋਡ ਜਨਰ 17, ਨੰਬਰ ਇਹਨਾਂ ਦਾ 905-793-2121, 905-793-2121 ਟੈਲੀਫੋਨ ਨੰਬਰ ਹੈ
3: ਜੀ। ਅਤੇ ਜੇਕਰ ਤੁਸੀਂ ਆਪਣੀ ਏਅਰ ਟਿਕਟ ਬੁੱਕ ਕਰਾਉਣੀ ਹੋਵੇ ਤਾਂ ਓਲ ਟਰੈਵਲਸ ਤੋਂ ਤੁਸੀਂ ਜ਼ਰੂਰ ਕਰਵਾਓ, ਕਾਫੀ ਵਧੀਆ ਏਅਰ ਟਿਕਟਸ ਇਹਨਾਂ ਨੇ ਲਗਾਈਆਂ ਨੇ। ਇਸੇ ਮਹੀਨੇ ਜੂਨ ਦੇ ਵਿੱਚ ਇੰਡੀਆ ਤੋਂ ਕੋਈ ਆਉਣਾ ਚਾਹੁੰਦਾ ਡੈਲੀ ਤੋਂ ਟੋਰੋਂਟੋ, 1-way ਟਿਕਟ ਜੂਨ ਮਹੀਨੇ ਦੇ ਲਈ $810 ਦੀ ਹੈ, $810 ਦੀ। ਜੇਕਰ ਸਪਟੈਂਬਰ ਦੇ ਵਿੱਚ ਕਿਸੇ ਨੇ ਆਉਣਾ ਹੋਵੇ 1-way ਟਿਕਟ ਲੈ ਕੇ ਡੈਲੀ ਤੋਂ ਟੋਰੋਂਟੋ, $880 ਦੀ ਟਿਕਟ, $880 ਦੀ। ਜੇ ਤੁਸੀਂ ਜਾਣਾ ਚਾਹੁੰਦੇ ਹੋ ਜੁਲਾਈ ਦੇ ਵਿੱਚ ਇੰਡੀਆ ਨੂੰ ਟੋਰੋਂਟੋ ਤੋਂ ਡੈਲੀ, $1,049 ਦੀ ਟਿਕਟ ਹੈ, $1,049 ਦੇ ਵਿੱਚ ਤੁਸੀਂ ਜਾ ਸਕਦੇ ਹੋ। ਜੇਕਰ ਤੁਸੀਂ ਜੂਨ ਦੇ ਵਿੱਚ ਜਾ ਕੇ ਔਗਸਤ ਦੇ ਵਿੱਚ, ਸੋਰੀ, ਕੋਈ ਇੰਡੀਆ ਤੋਂ ਆ ਰਿਹਾ ਵਾ ਡੈਲੀ ਤੋਂ ਟੋਰੋਂਟੋ ਜੂਨ ਦੇ ਵਿੱਚ ਆ ਕੇ ਔਗਸਤ ਦੇ ਵਿੱਚ ਵਾਪਸੀ, ਜਾਂ ਫਿਰ ਬੰਬੇ ਤੋਂ ਟੋਰੋਂਟੋ ਆ ਰਿਹਾ ਹੋਵੇ ਅਤੇ ਵਾਪਸੀ ਕਰਨੀ ਹੋਵੇ ਔਗਸਤ ਦੇ ਵਿੱਚ, $1,369 ਦੀਆਂ ਟਿਕਟਸ ਨੇ, $1,369 ਆਉਣ ਜਾਣ ਦੀ ਟਿਕਟ ਹੈ। ਜੇ ਤੁਸੀਂ ਔਗਸਤ ਵਿੱਚ ਇੰਡੀਆ ਨੂੰ ਜਾ ਕੇ ਟੋਰੋਂਟੋ ਤੋਂ ਡੈਲੀ ਵਾਪਸੀ ਕਰਨੀ ਹੋਵੇ ਸਪਟੈਂਬਰ ਦੇ ਵਿੱਚ, $1,660 ਦੇ ਵਿੱਚ ਟਿਕਟ ਲਓ, $1,660 ਦੇ ਵਿੱਚ। ਅਤੇ ਜੇਕਰ ਸਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਡੈਲੀ ਤੋਂ ਟੋਰੋਂਟੋ, ਤਾਂ ਤੁਸੀਂ ਇਹ ਬੁੱਕ ਕਰਾ ਸਕਦੇ ਹੋ $1,699 ਦੇ ਵਿੱਚ, $1,699 ਦੇ। ਓਲ ਟਰੈਵਲ ਦੇ ਨੰਬਰਸ 905-588-5100, 905-588-5100, ਜਾਂ ਫਿਰ 905-588-4200, 905-588-4200 ਦੇ। ਓਲ ਟਰੈਵਲ ਦੇ ਨੰਬਰਸ ਨੇ।
2: ਡਾਕਟਰ ਦਿਲਸ਼ਾਦ ਨੈਚੁਰਲ ਥੈਰੇਪੀ ਨਾਲ ਇਲਾਜ ਕਰਦੇ ਨੇ ਔਰ 18 ਸਾਲ ਦਾ ਤਜਰਬਾ ਹੈਗਾ, ਰੂਟ ਕੋਜ ਲੱਭ ਕੇ ਇਹ ਪ੍ਰੋਬਲਮ ਲੱਭ ਕੇ ਉਹਦਾ ਇਲਾਜ ਕਰਦੇ ਨੇ। ਸਪੈਸ਼ਲ ਕੇਸ ਹੈਗੇ ਨੇ ਕਈ ਜਿਹੜੇ ਉਹਨਾਂ ਦਾ ਐਚ ਢੰਗ ਨਾਲ ਟ੍ਰੀਟਮੈਂਟ ਕਰਦੇ ਨੇ, ਨੈਚੁਰਲ ਸਾਰੀਆਂ ਦਵਾਈਆਂ ਨੇ, ਕੋਈ ਸਾਈਡ ਇਫੈਕਟ ਨਹੀਂ ਹੈਗਾ। ਲਾਈਸੈਂਸ ਨੇ ਹੋਮੋਪੈਥੀ ਅਤੇ ਐਕੂਪੈਂਚਰ ਵਾਸਤੇ, ਨਿਊਟ੍ਰੀਸ਼ਨ ਕਾਉਂਸਲਿੰਗ, ਹਰਬ ਅਤੇ ਸਪਲੀਮੈਂਟ ਵਗੈਰਾ ਅਤੇ ਬੋਡੀ ਡੀਟੌਕਸ, ਮਾਈਗ੍ਰੇਨ, ਹੈਡੇਕ ਹੈਗੀ ਆ, ਨੈਕ ਪੇਨ ਹੈਗੀ ਆ, ਬੈਕ ਪੇਨ ਹੈਗੀ ਆ, ਬਾਹਾਂ ਦੇ ਵਿੱਚ ਪੇਨ ਆ, ਜੁਆਇੰਟ ਪੇਨ ਆ, ਸਕਿੰਨ ਪ੍ਰੋਬਲਮ ਆ, ਐਕਨੀ ਦੀ ਪ੍ਰੋਬਲਮ ਹੈਗੀ ਆ, ਐਗਜ਼ੀਮਾ ਹੈਗਾ, ਇਹ ਸਾਰਿਆਂ ਦਾ, ਡਾਇਬਿਟੀਜ਼ ਦਾ ਵੀ ਇਲਾਜ ਕਰਦੇ ਨੇ। ਡਾਕਟਰ ਦਿਲਸ਼ਾਦ 416-857-2546 ਨੰਬਰ ਇਹਨਾਂ ਦਾ, 416-857-2546 ਉਹਨਾਂ ਦਾ ਟੈਲੀਫੋਨ ਨੰਬਰ ਹੈ
3: ਜੀ।
2: ਲਓ ਫਿਰ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਗਰੋਸਰੀ ਕਰਾਈਏ ਤੁਹਾਨੂੰ ਲੈ ਕੇ ਚੱਲਦੇ ਹਾਂ। ਮੈਗਾ ਸੇਲ ਲੱਗੀ ਹੋਈ ਆ ਇੰਡੀਅਨ ਫਰੂਟ ਲੈਂਡ ਦੀਆਂ 7 ਬ੍ਰਾਂਚਾਂ ਨੇ ਅਤੇ ਇਹ ਸੇਲ ਜਿਹੜੀ ਲੱਗੀ ਆ ਥੋੜ੍ਹੀਆਂ ਨੇ ਤੁਹਾਨੂੰ ਦਿੰਦਾ ਇਹਦੇ ਵਿੱਚ। ਇੱਕ ਤਾਂ ਖਾਣ ਵਾਸਤੇ ਤੁਹਾਨੂੰ ਲੈ ਕੇ ਚੱਲਾਂ ਮੈਂ ਇਹਨਾਂ ਦੀ ਜਿਹੜੀ ਤੰਦੂਰੀ ਗ੍ਰਿਲ ਹੈਗੀ ਆ ਥਾਲੀ ਲਗਾਈ ਆ ਬਹੁਤ ਹੀ ਵਧੀਆ ਥਾਲੀ ਪੂਰੀ ਪੈਕ ਰਾਈਸ ਵਿੱਚ ਹੈਗੇ ਨੇ ਦਹੀਂ ਹੈਗਾ ਗਜਰੇਲਾ ਹੈਗਾ ਜਾਂ ਗੁਲਾਬ ਜਾਮਣ ਪਾਉਣੀ ਉਹ ਪਾ ਲਿਓ 3 ਸਬਜ਼ੀਆਂ ਜਾਂ ਦਾਲਾਂ ਵਿੱਚ ਮਿਕਸ ਕਰਕੇ ਪਾਉਣੀਆਂ ਉਹ ਪਾ ਲਓ ਨਾਂ ਨਾਲ ਹੋਣਗੇ ਅਤੇ 2 ਰੋਟੀਆਂ ਹੋਣਗੀਆਂ ਨਾਲ ਨਹੀਂ 499 ਦੇ ਵਿੱਚ ਕਿਆ ਬਾਤ ਆ। ਵੈਜੀ ਬਰਗਰ 399 ਦਾ ਵੈਜ ਬਰਿਆਨੀ 499 ਦੀ ਵੈਜੀ ਨੂਡਲ ਹੈਗੀਆਂ 699 ਦੀਆਂ ਸਟੱਫ ਕੁਲਚਾ 299 ਈਚ ਇੱਕ ਖਾ ਲਏ ਬੰਦਾ ਪੂਰਾ ਨਵੰਬਰ ਹੋ ਜਾਂਦਾ। ਆਲੂ ਕੁਲਚਾ 499 ਦਾ ਔਰ ਚਿਕਨ ਕਰੀ ਵਿਦ ਨਾਨ 999 ਦੀ ਆ। ਚਿਕਨ ਟਿੱਕਾ ਰੈਪ ਹੈਗਾ 699 ਦਾ। ਚਿਕਨ ਬਰਿਆਨੀ 699 ਦੀ। ਸੋਇਆ ਚਿਕਨ ਸੋਇਆ ਮਾਫ ਕਰਨਾ ਸੋਇਆ ਟਿੱਕਾ ਰੈਪ 699 ਦਾ। ਫਿਸ਼ ਟਿੱਕਾ ਰੈਪ ਇਹ ਵੀ 699 ਦਾ ਹੈਗਾ
1: ਜੀ।
0: ਨੇੜੇ ਬ੍ਰਾਂਚ 'ਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੰਦੂਰੀ ਗ੍ਰਿਲ 'ਤੇ ਅਤੇ ਜੇ ਵੈਜੀ ਖਾਣਾ ਉਹ ਫਿਰ ਇਨ ਸਾਈਡ ਹੈਗਾ ਉਹਨਾਂ ਦੇ ਹਰ ਗਰੋਸਰੀ ਸਟੋਰ ਦੇ ਅੰਦਰ ਹੈਗਾ ਵਿੱਚ ਸਾਰੇ ਥਾਲ ਥੁਲੀ ਲੈ ਸਕਦੇ ਹੋ
1: ਜੀ।
0: ਰੈਡੀ ਪ੍ਰਾਈਮ ਡੇਸ ਪਰ ਦਿਨ ਜੁੜੇ ਜੀ
1: ਜੀ ਅਤੇ ਨਾਲੇ ਤੁਸੀਂ ਟੀਮ ਸਿੱਧੂ ਦੇ ਨਾਲ ਵੀ ਕੋਂਟੈਕਟ ਕਰੋ, ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆ ਰਹੇ ਨੇਗੇ ਅਤੇ ਤੁਹਾਡੇ ਲਈ ਇਸ ਟਾਈਮ ਇਹਨਾਂ ਦੇ ਕੋਲ ਹੈਗੇ ਆ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲਡ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਇਹ ਪ੍ਰੋਜੈਕਟ ਲੈ ਕੇ ਆਏ ਨੇ ਜਿਹਦੇ ਵਿੱਚ 2500 ਨਵੇਂ ਟਾਊਨ ਹਾਊਸਿਸ ਬਣਨੇ ਨੇ, ਸੈਮੀ ਡਿਟੈਚਡ ਬਣਨੇ ਨੇ ਅਤੇ ਡਿਟੈਚਡ ਘਰ ਜਿਹੜੇ ਤਿਆਰ ਹੋਣਗੇ 2027 ਅਤੇ 28 ਦੇ ਵਿੱਚ ਤਿਆਰ ਹੋ ਜਾਣੇ ਨੇ। ਟ੍ਰੈਡੀਸ਼ਨਲ 2 ਸਟੋਰੀ ਦੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਕਾਫੀ ਵੱਡੇ ਬੈਕਯਾਰਡ ਦੇ ਨਾਲ ਅਤੇ ਅਨਫਿਨਿਸ਼ਡ ਬੇਸਮੈਂਟ ਦੇ ਨਾਲ $7 ਲੱਖ ਦੀ ਰੇਂਜ ਵਿੱਚ ਆ ਰਹੇ ਨੇ। ਸੈਮੀ ਡਿਟੈਚਡ ਘਰ $8 ਲੱਖ ਦੀ ਰੇਂਜ ਵਿੱਚ ਆ ਰਹੇ ਆ ਅਤੇ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਜਿਹੜੇ ਡਿਟੈਚਡ ਘਰ ਨੇ ਉਹ $9 ਲੱਖ ਦੀ ਰੇਂਜ ਵਿੱਚ ਆ ਰਹੇ ਨੇ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲੋਟ ਦੇ ਲਈ ਜਲਦ ਤੋਂ ਜਲਦ ਤੁਸੀਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ ਅਤੇ ਨੰਬਰ ਇਹਨਾਂ ਦਾ 416-302-0016 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਟੀਮ ਸਿੱਧੂ ਦੇ ਨਾਲ।
0: ਔਰ 40 ਦਿਨ ਮੂਵੀ ਰਿਲੀਜ਼ ਹੋ ਰਹੀ ਆ ਆਪਣੇ ਸ਼ਹਿਰ ਦੇ ਵਿੱਚ ਲੈਂਡਮਾਰਕ ਸਿਨੇਪਲੈਕਸ ਥੀਏਟਰਾਂ ਦੇ ਵਿੱਚ ਸਾਰਿਆਂ ਦੇ 19 ਜੂਨ ਨੂੰ ਵੇਖਣਾ ਨਾ ਭੁੱਲਣਾ। ਔਰ ਇਹ ਮੂਵੀ ਇਹ ਬਹੁਤ ਹੀ ਅੱਛੇ ਨੋਵਲ ਦੇ ਆਧਾਰਿਤ 40 ਦਿਨ ਜਿਹੜਾ ਕਿ ਗੁਰਪ੍ਰੀਤ ਐਸ ਤੋਂ ਗਹਿਰ ਦਾ ਲਿਖਿਆ ਹੋਇਆ ਨੋਵਲ ਆ ਅਤੇ ਬਹੁਤ ਮਕਬੂਲ ਹੋਇਆ ਨਾਵਲ, ਬਹੁਤ ਲੋਕਾਂ ਨੇ ਪੜ੍ਹਿਆ ਵੀ ਹੈਗਾ ਹੈ ਅਤੇ ਉਹਦੇ ਆਧਾਰ 'ਤੇ ਬਣਾਈ ਆ ਮੂਵੀ 40 ਦਿਨ ਜਿਹਦੇ ਵਿੱਚ ਗੁਰਪ੍ਰੀਤ ਘੁੱਗੀ, ਦੇਬੀ ਮਖਸੂਸਪੁਰੀ ਔਰ ਸੁਖਮਨ ਸੁਖਨ, ਬੜੈਚ, ਨਿਰਮਲ ਰਿਸ਼ੀ, ਆਰ ਬੀ ਸਿੰਘਾ ਅਤੇ ਬਹੁਤ ਸਾਰੇ ਕਲਾਕਾਰ ਹੋਰ ਵੀ ਕੰਮ ਕਰ ਰਹੇ ਨੇ। ਇਹਨੂੰ ਵੇਖਣਾ ਬਿਲਕੁਲ ਨਹੀਂ ਭੁੱਲਣਾ। 19 ਜੂਨ ਨੂੰ ਆਪਣੇ ਸ਼ਹਿਰ ਦੇ ਵਿੱਚ ਨੇੜਲੇ ਥੀਏਟਰ 'ਤੇ ਜਾਓ ਅਤੇ ਜ਼ਰੂਰ ਇਸ ਮੂਵੀ ਨੂੰ ਵੱਡੇ ਪਰਦੇ 'ਤੇ ਬਹਿ ਕੇ ਵੇਖੋ। ਇਹਦੇ ਵਿੱਚੋਂ ਇੱਕ ਗੀਤ ਲਿੰਕ ਆਪਾਂ ਸੁਣਦੇ ਹਾਂ ਰੇਡੀਓ ਪ੍ਰੋਗਰਾਮ ਦੇ ਇਸ ਪ੍ਰਦੇਸ਼ ਦੇ ਵਿੱਚ।

0: ਵਿਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਸੁਣ ਰਹੇ ਹੋ। ਇਹ ਮੂਵੀ ਨੂੰ ਜ਼ਰੂਰ ਵੇਖਣਾ ਹੈਗਾ, ਰਿਲੀਜ਼ ਹੋ ਰਹੀ ਆ 19 ਤਾਰੀਖ ਜੂਨ ਨੂੰ 19 ਨੂੰ, ਤੋ ਜਿਹਦਾ ਕਿ ਵਿੱਚੋਂ ਗੀਤ ਲਿਆ 40 ਦਿਨ ਆਪਾਂ ਸਾਰੇ ਰਲ ਮਿਲ ਕੇ ਦੇਖਾਂਗੇ ਥੀਏਟਰ ਦੇ ਵਿੱਚ ਵੱਡੇ 'ਚ ਕਰ ਦਿੱਤੇ। ਅੱਛਾ, ਬਰਾੜ ਟੈਂਪਰ ਦੀ ਮੈਂ ਜਾਣਕਾਰੀ ਮਤਲਬ ਦਿਆਂ ਕਿ ਤੁਹਾਡਾ ਐਕਸੀਡੈਂਟ ਕਿਸੇ ਗਲਤੀ ਦੀ ਤੁਹਾਡੀ ਹੈਗੀ ਜੀ ਕਿਸੇ ਹੋਰ ਦੀ, ਤਾਂ ਕੋਈ ਪ੍ਰੋਬਲਮ ਨਹੀਂ, ਇਹਨਾਂ ਨਾਲ ਤਾਲਮੇਲ ਕਰੋ, ਤੁਹਾਨੂੰ ਇੰਸ਼ੋਰੈਂਸ ਤੋਂ ਵੱਧ ਪੈਸੇ ਦਵਾਉਣਗੇ, ਤੁਹਾਤੋਂ ਕੋਈ ਪੈਸਾ ਨਹੀਂ ਲੈਣਾ, ਜਿਹੜੀ ਫੀ ਵੀ ਆ ਉਹ ਆਪਣੇ ਆਪ ਇੰਸ਼ੋਰੈਂਸ ਤੋਂ ਬਾਅਦ ਵਿੱਚ ਲੈਣੀ ਆ। ਅਤੇ ਤੁਸੀਂ ਇਹਨਾਂ ਨਾਲ ਤਾਂ ਟਾਲਮਲ ਕਰਨ ਲਈ ਮੈਂ ਦੱਸ ਦਿਆਂ ਕਿ ਇਹਨਾਂ ਦੇ 5 ਧੜੱਲੇਦਾਰ ਵਕੀਲ ਨੇ ਜਿਹੜੇ ਜੰਮਪਲ ਇੱਥੋਂ ਦੇ ਨੇ, ਟੀਮ ਪੂਰੀ ਹੈਗੀ ਆ। ਅਤੇ ਰੂਪਾ ਬਰਾੜ ਨਾਲ ਸੰਪਰਕ ਕਰੋ 416-969-5939
1: ਜੀ,
0: 416-991-5939 ਨੰਬਰ ਹੈ ਇਹਨਾਂ ਦਾ
1: ਜੀ,
0: ਇੱਥੇ ਗੁਰੂ ਗੱਲਬਾਤ ਕਰ ਲਓ
1: ਜੀ। ਅਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਜ਼ਰੂਰ ਪਹੁੰਚੋ, ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ 'ਤੇ। ਅੱਜ ਤੁਹਾਨੂੰ ਸਾਗ ਅਤੇ ਮੱਕੀ ਦੀ ਰੋਟੀ ਦੀ ਪੂਰੀ ਪ੍ਰੋਪਰ ਥਾਲੀ ਬਾਏ 1 ਗੈਟ 1 ਫ੍ਰੀ ਮਿਲ ਰਹੀ ਆ। ਸਾਗ ਅਤੇ ਮੱਕੀ ਦੀ ਰੋਟੀ ਅੱਜ ਫਰਾਈਡੇ ਦੇ ਲਈ ਸਪੈਸ਼ਲ ਇਹਨਾਂ ਨੇ ਡੀਲ ਲਗਾਈ ਆ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ।
0: ਬਹੁਤ ਅੱਛੀ ਗੱਲ ਹੈ, ਨਾਲੇ ਵੀਕਐਂਡ ਆ ਅਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੋਵੇ ਤੇ
1: ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਦੇ ਉੱਪਰ ਤੁਹਾਨੂੰ ਇਹ ਡੀਲ ਮਿਲ ਰਹੀ ਆ। ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਤੇ ਪਹਿਲੀ ਲੋਕੇਸ਼ਨ ਹੈ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ
0: ਡਰਾਈਵ
1: ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਤੇ ਦੂਜੀ ਲੋਕੇਸ਼ਨ ਹੈ ਤੇ ਤੀਸਰੀ ਲੋਕੇਸ਼ਨ ਬੋਵੇਡ ਐਂਡ ਚਿੰਕਿਊਜ਼ੀ ਦੇ ਉੱਪਰ ਹੈ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਰਾਤ ਦੇ 2 ਵਜੇ ਤੱਕ ਸਾਰੀਆਂ ਲੋਕੇਸ਼ਨਸ ਓਪਨ ਨੇ, ਇੱਥੇ ਜਾ ਕੇ ਡੀਲ ਦਾ ਤੁਸੀਂ ਫਾਇਦਾ ਲੈ ਸਕਦੇ ਹੋ।
0: ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਨੂੰ ਅਸੀਂ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਠੀਕ ਸ਼ਾਮੀ ਦੁਪਹਿਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਂਝ ਪਏਗੀ। ਮਨਪ੍ਰੀਤ ਹੋਰੀ ਤੁਹਾਡੇ ਨਾਲ ਹੋਣਗੇ, ਗੀਤ ਸੰਗੀਤ ਗੱਲਾਂ ਬਾਤਾਂ ਬਹੁਤ ਹੋਣਗੀਆਂ।
1: ਹਾਂਜੀ,
0: ਅਤੇ ਫਿਰ ਆਪਾਂ ਹੁਣ ਮੇਰੇ ਖਿਆਲ ਟਾਈਮ ਸਮਾਪਤੀ ਵੱਲ ਜਾ ਰਿਹਾ।
1: ਬਿਲਕੁਲ, ਇੱਥੇ ਆਪਾਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮੇਰੀ ਮੁਲਾਕਾਤ ਹੋਏਗੀ ਤੁਹਾਡੇ ਨਾਲ ਸੇਮ 3 ਘੰਟੇ ਦੇ ਲਈ 1 ਤੋਂ 4 ਵਜੇ ਤੱਕ, ਅਤੇ ਉਦੋਂ ਤੱਕ ਸਾਨੂੰ ਇੱਥੇ ਦਿਓ ਇਜਾਜ਼ਤ।
0: ਵੀਕਐਂਡ ਆ, ਇਹਨੂੰ ਆਪਣੇ ਬਹੁਤ ਵਧੀਆ ਇੰਜੋਏ ਕਰੋ, ਬਹੁਤ ਸੋਹਣਾ ਮੌਸਮ ਆ, ਤਿਉਹਾਰ ਅੰਦਰ ਜਾਓ, ਘੁੰਮੋ ਫਿਰੋ, ਅਤੇ ਆਪਣੀ ਮੁਲਾਕਾਤ ਹੋਏਗੀ ਕੱਲ੍ਹ ਨੂੰ 1 ਤੋਂ ਲੈ ਕੇ 4 ਵਜੇ ਤੱਕ। ਸਤਿ ਸ਼੍ਰੀ ਅਕਾਲ, ਤਦ ਤੱਕ ਸਾਰਿਆਂ ਨੂੰ।

0: is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 9052041313, 9052041313।
7: ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ।
8: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164720

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਬਣ ਰਿਹਾ, ਠੀਕ ਠਾਕ, ਬੱਲੇ ਬੱਲੇ ਇੰਜੋਏ ਕਰ ਰਹੇ ਹੋ ਆਪਣੀ ਇਸ ਪਿਆਰੀ ਸੋਹਣੀ ਖੂਬਸੂਰਤ ਸ਼ਾਮ।

ਵੀ ਵਾਹ ਕਿਆ ਬਾਤ ਹੈ, ਰੌਣਕ ਮੇਲਾ ਪੰਜਾਬੀ ਲਹਿਰਾਂ ਨਾਲ ਲੱਗ ਚੁੱਕਿਆ ਸ਼ੁਰੂ ਹੈ ਪ੍ਰੋਗਰਾਮ ਤੇ ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਡਾ ਹਾਲ ਚਾਲ ਅਸੀਂ ਪੁੱਛਾਂਗੇ, ਸਾਡਾ ਹਾਲ ਚਾਲ ਤੁਸੀਂ ਪੁੱਛੋ, ਇਕੱਠੇ ਇੱਕ ਦੂਜੇ ਦਾ ਸਾਥ ਦਿੰਦੇ ਹਾਂ ਕਿ ਨਹੀਂ। ਸਾਥ ਦੇਣਾ ਜ਼ਰੂਰੀ ਹੈ ਯਾਰ, ਹੁਣ ਸਾਥ ਨਾ ਹੋਵੇ ਬੰਦੇ ਦੇ ਕੋਲ ਤਾਂ ਫਿਰ ਹੈ ਕੀ ਆ। ਸੋ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਅਤੇ ਹੱਸਦੇ ਹਾਂ, ਖੇਡਦੇ ਹਾਂ, ਨੱਚਦੇ ਹਾਂ, ਗਾਉਂਦੇ ਹਾਂ, ਭੰਗੜੇ ਪਾਉਂਦੇ ਹਾਂ। ਪਾਓ ਭੰਗੜੇ ਕਰੋ ਦਿਲ ਰਾਜ਼ੀ, ਵੀ ਸੜਦਿਆਂ ਨੂੰ ਸੜਨ ਦਿਓ, ਜਿਹਦਾ ਦਿਲ ਖੁਸ਼ ਹੋਵੇ ਉਹੀ ਹੱਸਦਾ ਅਤੇ ਜਿਹਨੂੰ ਨੱਚਣੇ ਦਾ ਚਾਅ ਉਹੀ ਨੱਚਦਾ। ਵਾਹ, ਸੋ ਇੰਜੋਏ ਕਰਦੇ ਹਾਂ ਅਤੇ ਕੋਸ਼ਿਸ਼ ਇਹੀ ਰਹਿੰਦੀ ਹੈ ਬਈ ਸਾਡੀ ਕਿ ਤੁਹਾਨੂੰ ਪੂਰਾ ਐਨ ਇੰਟਰਟੇਨ ਕਰਕੇ ਰੱਖੀਏ। ਤੁਸੀਂ ਵੀ ਕਹੋ ਕਿ ਨਾ ਵੀ ਯਾਰ ਤੁਹਾਡਾ ਪ੍ਰੋਗਰਾਮ ਸੁਣ ਕੇ ਨਾ ਵਾਕਈ ਆਨੰਦ ਬਹੁਤ ਆਇਆ, ਤੁਹਾਡਾ ਪ੍ਰੋਗਰਾਮ ਸੁਣ ਕੇ ਇੱਕ ਕਿਸਮ ਦਾ ਚਾਅ ਵੀ ਚੜਿਆ ਅਤੇ ਫਰਾਈਡੇ ਆ, ਵੀਕਐਂਡ ਦੀ ਸ਼ੁਰੂਆਤ ਤੁਸੀਂ ਸਾਡੇ ਨਾਲ ਕਰਦੇ ਹੋ, ਇੰਨਾ ਕੁ ਤਾਂ ਸਾਡਾ ਫਰਜ਼ ਬਣਦਾ ਕਿ ਤੁਹਾਨੂੰ ਪੂਰਾ ਐਨ ਜੋਸ਼ ਦੇ ਨਾਲ ਭਰ ਦੇਈਏ। ਕੀ ਪਲੈਨ ਨੇ ਯਾਰ, ਫਿਰ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਵਿਆਹ ਸ਼ਾਦੀਆਂ ਦੇ ਪਲੈਨ ਨੇ ਜਾਂ ਵੈਸੇ ਹੀ ਘੁੰਮਣ ਫਿਰਨ, ਯਾਰਾਂ ਦੋਸਤਾਂ ਫੈਮਿਲੀਜ਼ ਦੇ ਨਾਲ ਜਾ ਰਹੇ ਹੋ, ਸੋ ਕਰੋ ਸ਼ੇਅਰ ਯਾਰ ਥੋੜ੍ਹਾ ਜਿਹਾ ਸਾਡੇ ਨਾਲ ਕਿ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ। ਐਂਡ ਸਾਡਾ ਤਾਂ ਐਤਕੀ ਕੁਛ ਨਹੀਂ, ਬਸ ਚਿੱਲ ਕਰਾਂਗੇ, ਠੀਕ ਹੈ। ਕਈ ਵਾਰ ਨਾ ਬੰਦੇ ਨੂੰ ਇਹ ਵੀ ਜ਼ਰੂਰੀ ਹੈ ਕਿ ਜਸਟ ਰਿਲੈਕਸ, ਕੁਛ ਬਾਹਲਾ ਨਾ ਕਰੋ, ਜ਼ਿੰਦਗੀ ਔਲਰੇਡੀ ਬਿਜ਼ੀ ਆ। ਇੱਕ ਤਾਂ ਸਮਰ ਦੇ ਵਿੱਚ ਫੰਕਸ਼ਨ ਨਹੀਂ ਮੁੱਕਦੇ, ਸੋ ਜਦੋਂ ਤੁਹਾਨੂੰ ਵਿਹਲ ਮਿਲਦਾ ਨਾ ਤਾਂ ਫਿਰ ਬੰਦਾ ਥੋੜ੍ਹਾ ਜਿਹਾ ਕਹਿੰਦਾ ਕਿ ਯਾਰ ਵਧੀਆ ਯਾਰ, ਆਰਾਮ ਨਾਲ ਸਵੇਰੇ ਉੱਠੀਏ, ਕੌਫੀ ਕੁਫੀ ਪੀਏ ਅਤੇ ਘਰੇ ਬਸ ਇੰਜੋਏ ਕਰੀਏ। ਸੋ ਚਲੋ ਕਰਦੇ ਹਾਂ ਇੰਜੋਏ ਅਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ। ਤੁਸੀਂ ਕੁਝ ਸੁਣਨ ਦੇ ਮੂਡ ਦੇ ਵਿੱਚ ਹੋ ਤਾਂ ਨੰਬਰ ਹੈ ਆਪਣਾ 9056733337 'ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। 905-673-3337 9056733337 ਆਪਣਾ ਨੰਬਰ ਹੈ, 9056733337। ਕੁਛ ਵੀ ਤੁਹਾਡਾ ਮੂਡ ਹੈ ਕਿ ਨਾ ਵੀ ਆਹ ਸੁਣਨਾ ਉਹ ਸੁਣਨਾ, ਬਸ ਦੱਸ ਦਿਉ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਲਾਈਏ ਤੁਹਾਡੇ ਮਨਪਸੰਦੀ ਦੇ ਕੁਝ ਇੱਕ ਗੀਤ ਅਤੇ ਫਿਰ ਇੰਜੋਏ ਕਰਦੇ ਹਾਂ। 905-673-3337 ਇਸ ਦੀ ਨੰਬਰ ਟੂ ਕਾਲ, ਇਹੀ ਨੰਬਰ ਰਹੇਗਾ ਆਪਣਾ ਠੀਕ 10 ਵਜੇ ਤੱਕ। 905-673-3337 9056733337। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਫਰਾਈਡੇ ਨੂੰ ਥੋੜ੍ਹੇ ਆ ਚਮਕੀਲਾ ਸਾਹਿਬ ਵੀ ਤੁਹਾਨੂੰ ਸੁਣਾ ਦਈਏ, ਹੈ ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ ਇਹ, ਪਰ ਥੋੜ੍ਹਾ ਗਾਣਾ ਹੈ ਵਧੀਆ, ਮੈਂ ਕਹਿੰਦਾ ਬਸ ਕਮਾਲ ਹੀ ਹੈ। ਬਟ ਫਰਾਈਡੇ ਨੂੰ ਥੋੜ੍ਹਾ ਹੁੰਦਾ ਨਾ ਕਿ ਕੰਨ ਕਰ ਗੱਲ ਸੁਣ ਮੱਖਣਾ, ਯਾਰ ਜ਼ਮੀਰ ਵਾਲ ਕੁੜੀ ਖੰਡ ਦਾ ਖੇਡਣਾ, ਸੋ ਥੋੜ੍ਹੇ ਉੱਦਾਂ ਦਾ ਲਾਉਂਦੇ ਹਾਂ ਯਾਰ। ਆਹ ਕਿਆ ਬਾਤ ਹੈ, ਹੁਣ ਬਣੀ ਗੱਲ। ਸੋ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਇੱਕੋ ਇੱਕ ਲਵਾਨਾ ਵੈਲਨੈਸ ਸਪਾ ਵਾਲਿਆਂ ਵੱਲੋਂ। ਜਿਹੜਾ ਬੰਦਾ ਲਵਾਨਾ ਸਪਾ 'ਤੇ ਚਲਾ ਗਿਆ ਨਾ, ਤੁਸੀਂ ਕਹੋਗੇ ਨਵੀਂ ਯਾਰ ਇੰਨੇ ਰਿਲੈਕਸ ਹੋ ਕੇ ਲਵਾਨਾ ਵਾਲਿਆਂ ਦੇ ਨਿਕਲੇ ਆ ਨਾ ਕਿ ਪਤਾ ਹੀ ਨਹੀਂ ਲੱਗਿਆ ਕਿਹੜੀ ਦੁਨੀਆ 'ਤੇ ਆ। ਸੋ ਲਵਾਨਾ ਵੈਲਨੈਸ ਸਪਾ 341 ਪਾਰਕਹਰਸਟ ਸਕੁਏਅਰ, ਏਅਰਪੋਰਟ ਰੋਡ ਅਤੇ ਸਟੀਲਸ ਦੇ ਕੋਰਨਰ 'ਤੇ। ਤੁਸੀਂ ਇੱਥੇ ਜਾਓ, ਆਰ ਐਮ ਟੀਜ਼ ਵੀ ਇੱਥੇ ਨੇ, ਤੁਸੀਂ ਅਗਰ ਮਸਾਜ ਕਰਾਉਣੇ ਆ ਮਸਾਜ ਕਰਵਾਓ, ਤੁਸੀਂ ਕਹਿ ਲਓ ਕਿ ਨਹੀਂ ਤੁਹਾਡੇ ਕੋਲ ਬੈਨੀਫਿਟ ਹੈਗੇ ਤਾਂ ਵੀ ਤੁਹਾਨੂੰ ਫਾਇਦਾ, ਇੱਥੇ ਜਾਓ $80 ਦਾ ਮਸਾਜ 75 ਦੇ ਵਿੱਚ ਸਾਡਾ ਨਾਂ ਲੈ ਦਿਓ, 1 ਘੰਟੇ ਦਾ ਮਸਾਜ ਹੈ। ਮੈਂ ਕਹਿੰਦਾ ਸਾਰੀਆਂ ਤੁਹਾਡੀਆਂ ਮਸਲ ਪੇਨਸ ਜਿੰਨੀਆਂ ਨੇ ਸਾਰੀਆਂ ਦੂਰ ਕਰ ਦੇਣਗੇ। ਹਾਈਡਰਾ ਫੇਸ਼ਲ ਕਰਾਉਣਾ, ਇੱਕ ਤਾਂ ਵੀਕਐਂਡ ਹੈ ਲੇਡੀਜ਼ ਨੂੰ ਹੁੰਦਾ ਕਿ ਥੋੜ੍ਹਾ ਯਾਰ ਨਿਖਾਰ ਲਈ ਆਪਣੇ ਆਪ ਨੂੰ, ਹਾਈਡਰਾ ਫੇਸ਼ਲ 150 ਵਾਲਾ ਸਾਡੇ ਰੈਫਰੈਂਸ 'ਤੇ $130 'ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ $200 'ਚ, ਵੈਕਸਿੰਗ ਉੱਦਾਂ $120 ਫੁੱਲ ਬਾਡੀ 'ਤੇ ਸਾਡੇ ਨਾਮ ਨਾਲ $100 'ਚ, ਅੰਡਰ ਆਰਮ ਫੇਸ਼ਲ ਕਿਉਂਕਿ ਹੁਣ ਬੀਚ ਬੂਚ ਦਾ ਸੀਜ਼ਨ ਹੈ ਅਤੇ ਅੰਡਰ ਆਰਮ ਫੇਸ਼ਲ $60 ਵਾਲਾ $50 ਦੇ ਵਿੱਚ, ਬੈਕ ਫੇਸ਼ਲ $80 ਵਾਲਾ $60 ਦੇ ਵਿੱਚ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ ਜੇ ਬੈਨੀਫਿਟਸ ਹੈਗੇ ਨੇ। ਬਹੁਤ ਹੀ ਵਧੀਆ ਅਤੇ ਐਕਸਪੀਰੀਅੰਸਡ ਥੈਰੇਪਿਸਟ ਨੇ। ਕਿਸੇ ਸਾਡੀ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਰਾਉਣਾ, ਸਰਵਾਈਕਲ ਇਸ਼ੂ ਆ, ਕਿਸੇ ਨੂੰ ਮਸਲ ਸਟਿਫ ਨੇ, ਸਾਡੇ ਟਰੱਕਾਂ ਵਾਲੇ ਵੀਰ ਭੈਣ ਨੇ ਤੁਹਾਡੀ ਬੈਕ ਪੇਨ ਸਾਇਟਿਕਾ ਬਹੁਤ ਦਰਦ ਕਰ ਰਹੀ ਹੈ ਤਾਂ ਇਹਨਾਂ ਕੋਲ ਜਾਓ, ਸਾਇਟਿਕਾ ਦੇ ਵੀ ਮਾਹਰ ਨੇ। ਸੋ ਹੈਲਥ ਹੈ ਤਾਂ ਵੈਲਥ ਹੈ, ਨਹੀਂ ਤਾਂ ਕੱਖ ਵੀ ਨਹੀਂ। ਲਵਾਨਾ ਵੈਲਨੈਸ ਸਪਾ 341
Parkhurst Square, Airport Road and Steels, laser hair removal bhi kar diya. The number hai 416-881-5385. 416-881-5385. Inna kol high-end machine ne lakhan dollar de value diya. Ek var pahuncho sahi, tusi kahoge navi yaar balle balle balle. ਇੱਥੇ ਆਏ ਤੇ ਜਦੋਂ ਨਿਕਲੇ ਆਇਆ ਲੱਗਿਆ ਕਿ ਕਿਸੇ ਹੋਰ ਹੀ ਦੁਨੀਆ 'ਤੇ ਆ. ਸੋ ਲਵਾਨਾ ਵੈਲਨੈਸ ਸਪਾ. ਸੋ ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਕਾਲ ਤੁਹਾਡੀ ਆ ਰਹੀ ਸੀ ਅਤੇ ਕੱਟੀ ਗਈ. ਨੋ ਪ੍ਰੋਬਲਮ, ਦੁਬਾਰਾ ਤੋਂ ਕਰ ਲਿਓ, ਅਸੀਂ ਇੱਥੇ ਹੀ ਹਾਂ, ਕਿਤੇ ਨਹੀਂ ਜਾਂਦੇ. ਅਗਲੇ 3 ਘੰਟੇ ਤੁਹਾਡੇ ਨਾਲ ਰੌਣਕ ਮੇਲਾ ਬਣਾ ਕੇ ਰੱਖਾਂਗੇ. ਅਤੇ 9056733337 ਦੇ ਉੱਤੇ ਤੁਹਾਡੀ ਇੱਥੇ ਸਾਡੀ ਗੱਲਬਾਤ ਹੋ ਸਕਦੀ ਹੈ. ਕੁਛ ਵੀ ਸੁਣਨਾ ਕੋਈ ਨਾ ਦੱਸ ਦਿਓ. ਹੁਣ ਅੱਜ ਸੰਘਣਾ ਨਹੀਂ, ਅਤੇ ਕਿਉਂਕਿ ਵੀਕਐਂਡ ਹੈ, ਵੀਕਐਂਡ ਦੀ ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਖੁਸ਼ ਕਰਕੇ ਹੀ ਤੋਰੀ. ਲਾਉਂਦੇ ਹਾਂ ਅਤੇ ਅਮਰਜੋਤ ਜੀ ਦੀ ਵੀ ਆਵਾਜ਼ ਜਦੋਂ ਆਉਂਦੀ ਹੈ ਨਾ ਤਾਂ ਬੱਲੇ ਬੱਲੇ ਬਹਿਰਾ ਬਹਿਰਾ ਹੋ ਜਾਂਦੀ ਹੈ.

0: ਫਲੋਰਿੰਗ ਦਾ ਕੰਮ ਕਰਦੇ ਹੋ ਇਹਨਾਂ ਕੋਲ ਜਾਓ, 8005 ਡਿਕਸੀ ਰੋਡ, ਸਟੀਲਸ ਐਂਡ ਡਿਕਸੀ ਦੇ ਕੋਰਨਰ ਤੇ। ਹਰ ਇੱਕ ਪ੍ਰਾਈਸ ਬੀਟ ਕਰਨਗੇ। ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ। ਪਲੰਬਿੰਗ ਸਪਲਾਈਜ਼ ਐਂਡ ਫਿਕਸਚਰਸ, ਐਚਵੈਕ ਮਟੀਰੀਅਲਸ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਐਂਡ ਟਾਇਲ ਪ੍ਰੋਡਕਟਸ, ਡੋਰਸ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲ, ਹਾਰਡਵੇਅਰ, ਵੈਨਿਟੀਜ਼, ਫੌਸਿਟਸ, ਟੋਇਲਟ, ਸਾਰਾ ਕੁਛ ਡਿਕਸੀ ਸਟੀਲਸ। ਹਰ ਇੱਕ ਪ੍ਰਾਈਸ ਨੂੰ ਬੀਟ ਕੀਤਾ ਜਾਵੇਗਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ,
1: 6479610585 6479610585 0341
0: ਹੈਲੋ। ਸਤਿ ਸ਼੍ਰੀ ਅਕਾਲ ਜੀ,
1: ਕਿਵੇਂ
0: ਹੋ? ਉਤੋਂ ਦੀ ਦਿਨ ਫਰਾਈਡੇ ਦਾ ਹੈ। ਆਪਣੇ ਬੰਦੇ ਨੀ ਹਟਦੇ, ਸ਼ਿਫਟਾਂ ਤੁਹਾਨੂੰ ਤਾਂ ਚਾਹੇ 7 ਦਿਨ ਮਿਲ ਜਾਣਗੇ ਲਾ ਲਓਗੇ ਕਿ ਨਹੀਂ? ਚਲੋ ਯਾਰ ਦੇਖੋ, ਜ਼ਰੂਰੀ ਹੈ ਕਿਉਂਕਿ ਮਿਹਨਤ ਹੈ ਤਾਂ ਸਾਰਾ ਕੁਛ ਹੈ। ਜੇ ਮਿਹਨਤ ਹੀ ਨਹੀਂ ਕਰਾਂਗੇ ਫਿਰ ਫਾਇਦਾ ਕੀ ਹੈ?
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਜੀ।
0: ਹੋਰ ਸੁਣਾਓ ਹੁਕਮ?
1: ਬਸ ਹੁਕਮ ਭਾਜੀ, ਬੇਨਤੀ ਸੀਗੀ ਹੁਕਮ ਦਾ ਕਿ ਗਾਣਾ ਲਵਾਉਣਾ ਸੀਗਾ ਇੱਕ।
0: ਹਾਂਜੀ ਵੀਰੇ ਦੱਸੋ।
1: ਕਾਲਜ
0: ਅਕਾਸ਼ ਗਿੱਲ ਦਾ। ਅੱਛਾ
1: ਹਾਂਜੀ ਹਾਂਜੀ, ਇਹ ਸੌਂਗ ਲਾ ਦੇ ਭਾਜੀ।
0: ਇਹ ਕੋਈ ਤੁਹਾਡਾ ਯਾਰ ਮਿੱਤਰ ਹੈ ਜਾਂ ਵੈਸੇ ਹੀ ਸੁਣਨਾ ਗਾਣਾ?
1: ਨਹੀਂ ਵੈਸੇ ਸੁਣਨਾ ਹੈ, ਕਾਫੀ ਪੁਰਾਣਾ ਸੀਗਾ, ਇਹਨੇ ਹੁਣ ਨਿਊ ਵਰਜ਼ਨ ਵੀ ਇਹਦਾ ਆਇਆ ਆ।
0: ਅੱਛਾ,
1: ਹਾਂਜੀ ਹਾਂਜੀ, 2000 ਮਤਲਬ 13-12 ਚ ਆਇਆ ਸੀਗਾ ਪਹਿਲਾ ਸੌਂਗ।
0: ਹਾਂ ਮੈਂ ਦੇਖ ਰਿਹਾ, 2025 ਚ ਇਹ ਨਵਾਂ ਵਰਜ਼ਨ ਫਿਰ ਆਇਆ ਹੋਊਗਾ।
1: ਹਾਂਜੀ ਹਾਂਜੀ ਹਾਂਜੀ।
0: ਕਾਲਜ ਯਾਰ, ਕਾਲਜ ਦੀ ਯਾਦ ਨੀ ਭੁੱਲਦੀ ਤੁਹਾਨੂੰ, ਹੈ ਸਾਰਿਆਂ ਨੂੰ? ਪਤਾ ਨੀ ਕੀ ਗੱਲ ਹੈ, ਹੁਣ ਮੈਂ ਬਹੁਤ ਵਾਰ ਗੱਲ ਕੀਤੀ ਹੈ, ਅਸੀਂ ਨਾ ਇੱਥੇ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹੇ ਹਾਂ, ਅਸੀਂ ਉਨਾ ਨੀ ਮਿਸ ਕਰਦੇ ਜਿੰਨਾ ਤੁਸੀਂ ਲੋਕ ਕਰਦੇ ਹੋ, ਜਿਹੜੇ ਸਾਡੇ ਸੱਜਣ ਮਿੱਤਰ ਜਿਹੜੇ ਇੰਡੀਆ ਚ ਪੜ੍ਹੇ ਆ। ਤੁਹਾਡੀ ਕਾਲਜ ਦੀ ਲਾਈਫ ਵਾਕਈ ਮਤਲਬ ਕਿ ਥੋੜੀ ਜਿਹੀ ਜ਼ਿਆਦੇ ਵਧੀਆ ਸੀ ਸਾਡੇ ਨਾਲ।
1: ਉਹ ਭਾਈ ਬਸ ਟਾਈਮ ਟਾਈਮ ਦੀ ਗੱਲ ਹੁੰਦੀ ਆ, ਕੁਛ ਚੀਜ਼ਾਂ ਹੁੰਦੀਆਂ ਨੀ ਤਾਂ ਆਪਣੀ ਮੈਮਰੀਜ਼ ਵਧੀਆ ਹੁੰਦੀਆਂ ਆ ਲਾਈਫ ਵਿੱਚ, ਉਹ ਫਿਰ ਨਿਸ਼ਾਨ ਛੱਡ ਜਾਂਦੀਆਂ, ਫਿਰ ਬੰਦਾ ਬਾਰ ਬਾਰ ਯਾਦ ਕਰਦਾ ਉਹ ਚੀਜ਼ਾਂ ਨੂੰ।
0: ਚਲੋ ਠੀਕ ਹੈ, ਲਾ ਦਿੰਦੇ ਵੀਰੇ, ਨੋ ਪ੍ਰੋਬਲਮ। ਮੈਂ ਵੈਸੇ ਗੱਲ ਕਰ ਰਿਹਾ ਕਿ ਅਸੀਂ ਨੀ ਬੜਾ, ਹੁਣ ਮੈਂ ਯੂਨੀਵਰਸਿਟੀ ਟਾਈਮ ਨੂੰ ਬੜਾ ਨੀ ਯਾਦ ਕਰਦਾ ਵੀ ਉਹ ਬੜਾ ਵਧੀਆ ਸੀ ਉਹ ਸਮਾਂ ਸੀਗਾ, ਪਰ ਹੁਣ ਕਾਲਜ ਦੇ ਉੱਤੇ ਕਿੰਨੇ ਗਾਣੇ ਬਣੇ ਆ ਐਂਡ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨਵੀਂ। ਯਾਰ ਸਾਡਾ ਕਾਲਜ ਦਾ ਜਿਹੜਾ ਸਮਾਂ ਸੀਗਾ ਨਾ, ਬਸ ਇੱਕ ਵੀਰ ਨੇ ਮੈਨੂੰ ਕਿਹੜਾ ਕਾਲ ਕੀਤੀ ਕਿ ਨਵੀਂ ਜਿਹੜਾ ਬੰਦਾ ਇੰਡੀਆ ਦੇ ਵਿੱਚ ਕਾਲਜ ਨਹੀਂ ਪੜ੍ਹਿਆ ਨਾ, ਉਹ ਫਿਰ ਉਹਨੇ ਬਹੁਤ ਇੱਕ ਅਣਮੁੱਲਾ ਟਾਈਮ ਜ਼ਿੰਦਗੀ ਦਾ ਮਿਸ ਕੀਤਾ। ਮੈਂ ਕਿਹਾ ਫਿਰ ਅਸੀਂ ਮਿਸ ਕੀਤਾ। ਸੋ ਕੁਝ ਚੀਜ਼ਾਂ ਆਈ ਗੈਸ ਉੱਥੇ ਦੇ ਕਾਲਜ ਦੇ ਟਾਈਮ ਦੀਆਂ ਅਸੀਂ ਤਾਂ ਚਲੋ ਗਾਣਿਆਂ ਦੇ ਰਾਹੀਂ ਸੁਣੀਆਂ ਨੇ। ਸੋ ਖੈ, ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਆਪਣੀ ਹੋਵੇਗੀ। ਐਂਡ ਇੱਕ ਮੈਂ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂ ਕਿ ਤੁਸੀਂ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਫੋਨ ਕਰੋ, ਅਗਰ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ। ਗੱਲ ਕੀ ਰੂਫ ਦਾ ਕੋਈ ਵੀ ਕੰਮ ਹੈ, ਪੈਸ਼ਨ ਰੂਫਿੰਗ ਮੈਟਲ ਰੂਫ ਹੈ, ਕੋਈ ਗਟਰਸ ਤੁਹਾਡੇ ਫਿਕਸ ਹੋਣ ਵਾਲੇ ਆ, ਸੋਫਿਟਸ, ਫੇਸ਼ਾ, ਕੋਈ ਵੀ ਰੂਫ ਦੇ ਨਾਲ ਸੰਬੰਧਿਤ ਕੰਮ ਨਾ, ਗੁਰਲਾਲ ਬਾਈ ਜੀ ਨੂੰ ਮੈਂ ਬਹੁਤ ਯੂਜ਼ ਕੀਤਾ, ਮੇਰੇ ਯਾਰਾਂ ਨੇ ਵੀ ਯੂਜ਼ ਕੀਤਾ, ਮੇਰੇ ਫੈਮਿਲੀ ਨੇ ਵੀ ਯੂਜ਼ ਕੀਤਾ। ਸੋ ਗੁਰਲਾਲ ਭਾਅ ਜੀ, ਪੈਸ਼ਨ ਰੂਫਿੰਗ, ਨੰਬਰ ਹੈ ਗੁਰਲਾਲ ਜੀ ਦਾ 6479194913, 6479199413, 6479199413, 8600 ਹੈਲੋ।
2: ਯਾਦਾਂ ਕਾਲਜ ਜਾਣਾ, ਬੱਸਾਂ ਵਾਲਿਆਂ ਨਾਲ ਕਿਰਾਏ ਪਿੱਛੇ ਲੜਨਾ, ਮਤਲਬ ਉਹ ਕਾਫੀ ਕੁਛ ਹੁਣ ਉਹ ਯਾਦਾਂ ਬਣ ਕੇ ਰਹਿ ਗਿਆ।
0: ਅੱਛਾ, ਬੱਸਾਂ ਵਾਲਿਆਂ ਨਾਲ ਕਿਰਾਏ ਪਿੱਛੇ ਲੜਨਾ?
2: ਹਾਂਜੀ, ਮਤਲਬ ਜਿਵੇਂ ਇੱਕ ਸਟੂਡੈਂਟ ਹੁੰਦੇ ਵੀ ਅਸੀਂ ਕਿਰਾਇਆ ਨੀ ਦੇਣਾ ਹੈਗਾ, ਵੀ ਅਸੀਂ ਤਾਂ ਸਟੂਡੈਂਟ ਹਾਂ, ਤੁਹਾਨੂੰ ਕਿਰਾਇਆ ਨੀ ਦੇਣਾ।
0: ਅੱਛਾ, ਕੁਛ ਕੋਈ ਸੀਗਾ ਸਿਸਟਮ?

0: ਵੀ ਸਟੂਡੈਂਟ ਨੂੰ ਸਟੂਡੈਂਟ ਨੂੰ ਨਹੀਂ ਦੇਣਾ ਪੈਂਦਾ
1: ਸਾਡੇ
0: ਗੋ ਬੱਸ ਤੇ ਚੜ ਜਾਣਾ ਜਿਹੜਾ ਕਿਰਾਇਆ ਹੈਗਾ ਉਹ ਦੇਣਾ ਹੀ ਪੈਂਦਾ ਨਾ ਲੜ ਸਕਦੇ ਆ ਕਿਸੇ ਨਾਲ
1: ਸੁਦੇਸ਼ ਕੁਮਾਰੀ ਜੀ ਤੇ ਆਪਣੇ ਪ੍ਰਵੀਨ ਭਾਟਾ ਹੁਣ ਦੌਰ ਸੀ
0: ਬਹੁਤ ਚੱਲਦੇ ਹੁੰਦੇ ਜੀ ਪ੍ਰਵੀਨ ਭਾਟਾ ਹੈ ਸਾਡੀ ਕਾਲਜ ਦੀ ਕਾਂਧੀ ਉੱਤੇ ਹਾਣੀ ਆ ਜ਼ਰੂਰ ਵੀਰੇ ਪੱਕਾ ਮੈਂ ਲਾਉਣਾ ਤੁਹਾਡੇ ਲਈ ਤੇ ਇੰਜੋਏ ਕਰੋ ਬਹੁਤ ਧੰਨਵਾਦ ਤੁਹਾਡੀ ਕਾਲ ਲਈ ਥੈਂਕ ਯੂ ਵੀਰੇ ਇੰਜੋਏ ਕਰੋ ਤੇ ਪ੍ਰੋਗਰਾਮ ਪੰਜਾਬੀ ਦਾ ਵਧੀਆ ਯਾਰ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੁਹਾਡੇ ਨਾਲ ਗੱਲਾਂ ਕਰਕੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ ਟਰੱਕ ਦੀ ਅਲਾਈਨਮੈਂਟ ਕਰਵਾਉਣੀ ਆ ਟਰੱਕ ਦਾ ਓਇਲ ਚੇਂਜ ਕਰਾਉਣਾ ਤੁਸੀਂ ਕਿੱਥੇ ਜਾਣਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਦੂਜੀ ਇਹਨਾਂ ਦੀ ਸਟੀਓਜ਼ ਅਤੇ ਜੇਮਸਨੋ ਪਾਰਕਵੇ ਈਸਟ 401 ਤੋਂ ਉੱਤਰ ਅਨੁਸਾਰ ਜਿਹੜੇ ਬੰਦੇ ਜਾਣਗੇ ਵੀਕਐਂਡ 'ਤੇ ਇਹ ਕਹਿੰਦੇ ਨਵੀਂ ਬਹੁਤ ਵੱਡਾ ਡਿਸਕਾਊਂਟ ਚਾਹੇ ਨਵੇਂ ਟਾਇਰ ਪਵਾਉਣ ਚਾਹੇ ਅਲਾਈਨਮੈਂਟ ਕਰਾਓ ਚਾਹੇ ਓਇਲ ਚੇਂਜ ਟਰੱਕਾਂ ਦਾ 10874 Steels Avenue East 10874 Steels Avenue East 647-234-6293 ਤੇ ਕਾਲ ਕਰੋ ਹਾਂਜੀ 6011 ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਇੰਦਰਮੋਹਨ ਬੋਲ ਰਿਹਾ ਬਫਲੋ ਤੋਂ
0: ਓ ਬੱਲੇ ਬੱਲੇ ਇੰਦਰਮੋਹਨ ਸਿੰਘ ਜੀ ਕਿਵੇਂ ਹੋ
2: ਹਾਂਜੀ ਬਸ ਜੀ ਮੈਨੂੰ ਸਾਡੇ 4 ਮਿੰਟ ਹੋ ਗਏ ਹੋਲਡ ਕਰਦੇ ਨੂੰ ਕੋਈ ਗੱਲ ਨੀ ਮੈਂ ਪਹਿਲੀ ਵਾਰ ਤੁਹਾਨੂੰ ਅਰਜ਼ ਕਰਨੀ ਹੈ ਮੈਨੂੰ 10 ਮਿੰਟ ਸ਼ਾਇਦ ਲੱਗਣਗੇ ਘਰ ਪਹੁੰਚਣ ਨੂੰ ਇੱਕ ਸ਼ਬਦ ਲਾ ਦਿਓ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ
0: ਅੱਛਾ ਸ਼ਬਦ ਲਾ ਦੀ
2: ਹਾਂਜੀ ਅਗਰ ਲਗਾ ਦਿਓ ਉਸ ਤੇ ਬੜੀ ਮਿਹਰਬਾਨੀ ਹੈ ਮੇਰਾ ਮੂਡ ਕਰ ਰਿਹਾ ਮੈਂ ਤੁਹਾਨੂੰ ਇਸ ਲਈ 4 ਮਿੰਟ ਤੋਂ ਹੋਲਡ ਕਰ
0: ਚਲੋ ਥੈਂਕ ਯੂ ਇੰਦਰਮੋਹਨ ਸਿੰਘ ਜੀ ਬਹੁਤ ਸ਼ੁਕਰੀਆ
2: ਤੁਹਾਡਾ ਹਾਂਜੀ ਨਹੀਂ ਨਹੀਂ ਪਲੀਜ਼ ਓਕੇ
0: ਬਹੁਤ ਧੰਨਵਾਦ ਸਰ ਸ਼ੁਕਰੀਆ 6587 ਹੈਲੋ
3: ਜਿਹੜਾ ਬੰਦਾ ਉੱਥੇ ਨਹੀਂ ਪੜ੍ਹ ਕੇ ਆਇਆ ਨਾ ਵੀ ਮੈਂ ਆਪਦੇ ਜ਼ਿੰਦਗੀ ਦੇ 5 ਸਾਲ ਗੋਲਡਨ ਪੀਰੀਅਡ ਸਮਝਾ ਵੀ ਉਹ ਇੰਨੀਆਂ ਯਾਦਾਂ ਏ ਉਸ ਟਾਈਮ ਦੀਆਂ ਤੁਸੀਂ ਹੋਸਟਲ ਰਹਿੰਦੇ ਹੋ ਤੁਹਾਡੇ ਕੋਲ ਪੈਸੇ ਬੜੇ ਲਿਮਿਟਡ ਹੁੰਦੇ ਆ ਤੁਸੀਂ ਉਸ ਚ ਬਜਟ ਕਰਦੇ ਹੋ ਆਪਦੇ ਆਪ ਨੂੰ ਤੁਸੀਂ ਨਵੇਂ ਨਵੇਂ ਲੋਕਾਂ ਨਾਲ ਮਿਲਦੇ ਹੋ ਯੂਥ ਫੈਸਟ ਹੁੰਦੇ ਆ ਖੇਡਾਂ ਹੁੰਦੀਆਂ ਏ ਕਾਲਜ ਚ ਕੰਪੀਟੀਸ਼ਨ ਹੁੰਦੇ ਆ ਬੜਾ ਹੀ ਕੁਛ ਹੁੰਦਾ ਵੀ ਜਿਹੜੀਆਂ ਇੱਥੇ ਮੈਂ ਕੈਨੇਡਾ ਆ ਕੇ ਕਾਲਜ ਚ ਉਹ ਚੀਜ਼ਾਂ ਦੇਖੀਆਂ ਨੀ ਹਨਾ ਪੈਸੇ ਆਉਂਦੇ ਸਰ ਬੱਚਿਆਂ ਨੂੰ ਗੱਡੀਆਂ ਮਿਲ ਜਾਂਦੀਆਂ ਉੱਥੇ ਤੁਹਾਡੇ ਕੋਲ ਪੈਸੇ ਵੀ ਲਿਮਿਟਡ ਹੁੰਦੇ ਆ ਤੁਸੀਂ ਫਿਰ ਵੀ ਕੰਟੀਨ ਵਗੈਰਾ ਤੋਂ ਖਾਂਦੇ ਹੋ ਤੁਹਾਡੇ ਖਾਤੇ ਚੱਲਦੇ ਹੁੰਦੇ ਆ ਉਹ ਅੰਕਲਾਂ ਨਾਲ ਤੁਹਾਡੀ ਲਿਹਾਜ਼ ਬੜਾ ਹੀ ਕੁਛ ਆ ਵੀ ਬਹੁਤ ਸੋਹਣਾ ਟਾਈਮ ਹੁੰਦਾ ਉਹ ਕਾਲਜ ਵਾਲਾ ਤੇ ਬਾਕੀ ਨਟਖਟ ਜਿਹੜੀਆਂ ਆਪਾਂ ਸ਼ਰਾਰਤਾਂ ਕਰਦੇ ਹਾਂ ਕਾਲਜ ਟਾਈਮ ਉਹ ਅਲੱਗ ਆ
0: ਬਿਲਡਿੰਗ
3: ਇਨਫਰਾਸਟ੍ਰਕਚਰ ਵਾਈਜ਼ ਉੱਥੇ ਜਿਹੜੇ ਪ੍ਰੋਫੈਸਰ ਆ ਉਹ ਐਕਚੁਅਲ ਪ੍ਰੋਫੈਸਰ ਏਦਾਂ ਕਿ ਮੋਸਟਲੀ PhD ਆ ਜਾਂ ਉਹਨਾਂ ਦੇ ਜਿਵੇਂ ਗੇਟ ਵਗੈਰਾ ਦੇ ਜਾਂ ਜਿਹੜੇ ਆਪਣੇ ਨੈਟ ਦੇ UGC ਦੇ ਪੇਪਰ ਹੁੰਦੇ ਆ ਉਹ ਕਲੀਅਰ ਕਰਕੇ ਬਣਿਆ ਵੀ ਬਹੁਤ ਜਿਵੇਂ ਹੁਣ ਮੈਂ MSc ਫਿਜ਼ਿਕਸ ਕੀਤੀ ਆ ਨਾ ਇੰਡੀਆ ਤੇ ਮੇਰੇ ਪ੍ਰੋਫੈਸਰ ਸੀਗੇ ਕੋਈ IIT ਦਿੱਲੀ ਤੋਂ ਸੀਗਾ PhD ਤੇ ਇੱਕ ਦੋ ਪ੍ਰੋਫੈਸਰ ਮੇਰੇ ਸੀਗੇ ਉਹ ਜਿਨ੍ਹਾਂ ਨੇ ਵੀ ਨੋਬਲ ਲੋਰੇਟ ਪ੍ਰੋਫੈਸਰਾਂ ਨਾਲ ਕੰਮ ਕੀਤਾ ਵੀ ਜਿਨ੍ਹਾਂ ਨੇ ਨੋਬਲ ਪੁਰਸਕਾਰ ਮਿਲੇ ਵੇ ਉਹਨਾਂ ਦੇ ਉਹ ਸ਼ਾਗਿਰਦ ਸੀਗੇ ਤੇ ਉਹ ਚੀਜ਼ਾਂ ਮਗੇ ਬੜੀਆਂ ਵਧੀਆ ਸੀਗੀਆਂ ਵੀ ਨੌਲੇਜੇਬਲ ਵੀ ਬੜਾ ਕੁਛ ਸੀਗਾ ਤੇ ਬਾਕੀ ਆ ਕਿ ਯੂਥ ਫੈਸਟ ਵਗੈਰਾ ਬਹੁਤ ਵੱਡੇ ਲੈਵਲ ਤੇ ਹੁੰਦੇ ਆ ਕਿਉਂਕਿ ਆਪਣੇ ਉੱਥੇ ਪਾਪੂਲੇਸ਼ਨ ਬਹੁਤ ਆ ਹਨਾ ਕਾਲਜਿਸ ਚ ਕੰਪੀਟੀਸ਼ਨ ਬਹੁਤ ਆ ਅੱਗੇ ਗਾਂ ਦੀ ਗਾਂ ਕਾਲਜਸ ਜਿਵੇਂ ਹੁਣ ਖਾਲਸਾ ਕਾਲਜ ਅੰਮ੍ਰਿਤਸਰ ਆ, ਡੀ ਏ ਵੀ ਜਲੰਧਰ ਆ, ਬੋਹ ਆ,
0: ਕਾਲਜ ਦੀ ਟਿਊਸ਼ਨ ਕਿੰਨੇ ਕ ਸਾਲ ਦੀ ਕਿੰਨੀ ਹੁੰਦੀ ਆ?
3: ਨਵੀਂ ਵੀਰੇ ਮਗੇ ਡਿਪੈਂਡ ਕਰਦਾ ਤੁਸੀਂ ਕਿਹੜੇ ਪ੍ਰੋਗਰਾਮ ਕਰਦੇ। ਜਿਵੇਂ ਮੈਂ ਮਾਸਟਰਸ ਕੀਤੀ ਹੈ ਫਿਜ਼ਿਕਸ ਦੇ ਵਿੱਚ, ਤਾਂ ਜਿਹੜਾ ਮੇਰਾ ਕਾਲਜ ਸੀਗਾ ਉਹ ਸੀਗਾ ਜਿਵੇਂ ਆਪਾਂ ਕਹੀਏ ਗਵਰਨਮੈਂਟ ਸਬਸਿਡਾਈਜ਼ਡ, ਵੀ ਹਾਫ ਜਿਹੜੀ ਸੈਲਰੀ ਆ ਉਹ ਗਵਰਨਮੈਂਟ ਦਿੰਦੀ ਸੀ ਪ੍ਰੋਫੈਸਰਾਂ ਨੂੰ, ਤੇ ਕੁਛ ਪ੍ਰਾਈਵੇਟ ਜਿਹੜਾ ਵੀ ਸ਼ੇਅਰ ਹੋਲਡਰ ਆ ਵੀ ਉਹ ਦਿੰਦਾ ਸੀ। ਉਸ ਕਰਕੇ ਸਾਡੀ 40,000-45,000 ਸਾਲ ਦੀ ਫੀਸ ਹੁੰਦੀ ਸੀ। ਬਾਕੀ ਤੁਸੀਂ ਹੋਸਟਲ ਦਾ ਲਾ ਲਓ ਸਾਲ ਦਾ 55,000-60,000 ਵੀ ਲੱਖ ਕੁ ਰੁਪਇਆ ਮੰਗੇ ਸਾਲ ਦਾ ਮੰਨ ਕੇ ਚੱਲੋ ਲੱਗਦਾ ਸੀ। ਜੇ ਕੋਈ ਬੀਟੈਕ ਕਰਦਾ ਸੀ ਉਹਦੀ ਮੰਗੇ ਸਾਲ ਦਾ ਡੇਢ
0: ਸਾਲ ਦਾ ਲੱਖ, ਫਿਰ ਵੀ ਯਾਰ ਕੰਪੇਅਰ ਟੂ ਇੱਥੇ ਬਹੁਤ ਸਸਤਾ।
3: ਬਿਲਕੁਲ ਬਾਈ ਬਹੁਤ ਸਸਤਾ, ਪਰ ਇੱਥੇ ਆ ਨਾ ਬਾਈ ਨਵੀਂ ਵੀਰੇ ਉੱਥੇ ਲੱਖ ਰੁਪਇਆ ਜਿਵੇਂ ਮੰਨ ਲਓ ਮੜਿਓਕਰ ਫੈਮਿਲੀ ਲਈ, ਜਿਹਦੇ ਤਾਂ ਚਲੋ ਗਵਰਨਮੈਂਟ ਜੋਬ ਤੇ ਆ ਜਾਂ ਵੀ ਚੰਗੀ ਜਾਇਦਾਦ ਵਾਲਾ ਬੰਦਾ ਉਹਨੂੰ ਨੀ ਮਹਿਸੂਸ ਹੁੰਦਾ, ਪਰ ਉੱਥੇ ਲੱਖ ਰੁਪਇਆ ਬਣਾਉਣਾ ਬਹੁਤ ਔਖਾ।
0: ਹਾਂ ਨਹੀਂ ਉਹ ਤਾਂ ਹੈ ਤੁਹਾਡੀ ਗੱਲ, ਬਿਲਕੁਲ ਬਿਲਕੁਲ ਬਿਲਕੁਲ। ਚਲੋ
3: ਬੜਾ ਬਹੁਤ ਬੈਸਟ ਲਾਈਫ ਆ ਜੀ ਬੰਦੇ ਨੂੰ, ਹਰੇਕ ਨੂੰ ਮੈਂ ਤਾਂ ਕਹਿੰਦਾ ਵੀ ਜਿਹੜਾ ਪਲੱਸ ਟੂ ਕਰਕੇ ਆਉਂਦਾ ਵੀਰ ਜੇ ਤੁਸੀਂ ਰੋਕ ਸਕਦੇ ਹਾਂ ਨਾ
0: ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਤੇ ਰਾਜਸਥਾਨੀ

0: multiple locations in GTA. For more information, visit rajdhanisweets.ca.
1: क्या बात है राजधानी स्वीट्स डॉट सी ए तुसी राजधानी ते एक बार गेड़ा जरूर जरूर जरूर लगाओ ते मैं मल्ली टेंट सर्विसेज दा भी नंबर दवा मल्ली टेंट जे तुसी हुण व्याह शादियां लई किसी भी अखंड पाठ साहब लई तुसी टेंट लवाउणे अपने घर तो मल्ली टेंट कोल छोटे तो लैके वड्डे साइज दे सारे टेंट अवेलेबल ने 1500 बंदियां तक दी कैपेसिटी मल्ली टेंट सर्विसेज ਇਹਨਾਂ ਕੋਲ ਡਾਂਸ ਫਲੋਰ ਵੀ ਨੇ ਟੇਬਲ ਵੀ ਹੈ ਚੇਅਰਾਂ ਵੀ ਹੈ ਸਟੇਜ ਵੀ ਹੈ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਹੈ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ ਐਂਡ ਮੱਲੀ ਟੈਂਟ 6479992569 ਦੇ ਉੱਤੇ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨਾਲ ਕਾਲ ਕਰੋ ਐਂਡ ਇੱਕ ਮੈਂ ਤੁਹਾਨੂੰ ਐਚ ਕੇ ਮੂਵਰਸ ਦਾ ਨੰਬਰ ਵੀ ਦੇ ਦੇਵਾਂ ਜਿਨ੍ਹਾਂ ਨੇ ਨਵਾਂ ਘਰ ਲਿਆ ਇੱਕ ਟੌਪ ਦੀ ਬੜੀ ਕਮਾਲ ਦੀ ਮੂਵਿੰਗ ਕੰਪਨੀ ਦੀ ਭਾਲ 'ਚੋਂ ਨਾ ਤਾਂ ਐਚ ਕੇ ਮੂਵਰਸ ਇਹ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਆਪਣੀ ਕਮਿਊਨਿਟੀ 'ਚ ਬਹੁਤ ਹੀ ਪ੍ਰੋਫੈਸ਼ਨਲ ਅਤੇ ਇੱਕ ਮੇਨ ਗੱਲ ਇਹ ਹੈ ਕਿ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ ਜੇ ਤੁਹਾਡੀ ਕਲੋਜ਼ਿੰਗ ਜਾ ਕੇ 5-6 ਮਹੀਨਿਆਂ ਨੂੰ ਹੈ ਨਾ ਤਾਂ ਸਟੋਰੇਜ ਵੀ ਇਹਨਾਂ ਕੋਲ ਅਵੇਲੇਬਲ ਹੈ ਸੋ ਤੁਸੀਂ ਸਮਾਨ ਆਪਣਾ ਸਟੋਰ ਕਰ ਲਓ 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704

0: ਤਾਂ ਨਹੀਂ ਭੁੱਲੇ ਕਾਲਜ ਟਾਈਮ ਦੀਆਂ? ਹੋਰ ਕਿਹੜੇ ਕਿਹੜੇ ਸਾਡੇ ਸੱਜਣ ਮਿੱਤਰ ਨੇ ਜਿਹੜੇ ਨਹੀਂ ਭੁੱਲੇ ਯਾਦਾਂ ਕਾਲਜ ਟਾਈਮ ਦੀਆਂ? ਕਾਲਜ ਦੇ ਵਿੱਚ ਕੀਤੀਆਂ ਬੰਕ ਕਲਾਸਾਂ, ਦੋਸਤੀਆਂ ਕਈ ਬਣੀਆਂ ਕਈ ਟੁੱਟੀਆਂ, ਕੋਈ ਫੇਵਰੇਟ ਟੀਚਰ, ਪਹਿਲਾ ਪਿਆਰ, ਤੇ ਬੜਾ ਯਾਰ ਦੇਖੋ ਜਿਵੇਂ ਕੁਝ ਕਵੀਰ ਹੁਣ ਇੱਕ ਬਾਈ ਦੀ ਕਹਿ ਕੇ ਗਏ ਆ ਕਿ ਨਵੀਂ ਯਾਰ ਇੱਥੇ ਵੀ ਪੜ੍ਹੇ ਆ ਕਾਲਜ ਦੇ ਵਿੱਚ, ਬਟ ਜਿਹੜਾ ਉਹ 5 ਸਾਲ ਦਾ ਸਮਾਂ ਸੀਗਾ ਬਸ ਬੱਲੇ ਬੱਲੇ ਉਹਦੀ ਕੋਈ ਰੀਸ ਨਹੀਂ। ਸੋ ਨੰਬਰ ਹੈ ਆਪਣਾ 905-673-3337। ਗੱਲ ਕੀਤੀ ਹੋਈ ਆਪਾਂ ਪਹਿਲਾਂ ਇਹਨੋ, ਬਟ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਆ ਯਾਰ, ਹੁਣ ਗੱਲਾਂ ਤੁਰੀ ਪਈਆਂ ਕਿ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਪੁੱਛਾਂਗਾ। ਪਹਿਲਾਂ ਮਨਜੀਤ ਹੁਣ ਲੈ ਲਈਏ ਅਪਲਾਇੰਸ ਜੰਕਸ਼ਨ ਤੋਂ, ਮਨਜੀਤ ਸਾਡੇ ਨਾਲ ਨੇ। ਮਨਜੀਤ ਜੀ ਕਿਵੇਂ ਹੋ?
1: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈ।
0: ਮਨਜੀਤ ਤੁਸੀਂ ਕਾਲਜ ਇੰਡੀਆ ਚ ਪੜ੍ਹੇ ਹੋ?
1: ਹਾਂਜੀ ਨਵੀਂ, ਮੈਂ ਇੰਜੀਨੀਅਰ
0: ਆ। ਓ ਬੱਲੇ, ਤੁਹਾਡੇ ਮਨਜੀਤ ਇੰਜੀਨੀਅਰ, ਕੀ ਬਾਤ ਹੈ। ਨਹੀਂ ਮੈਂ ਪੁੱਛ ਰਿਹਾ ਸੀ ਕਿ ਯਾਰ ਜਿਹੜੇ ਹੁਣ ਬਹੁਤ ਸਾਰੇ ਮੈਨੂੰ ਕਾਲਾਂ ਵੀ ਆ ਰਹੀਆਂ ਨੇ, ਜਿਹੜਾ ਇੰਡੀਆ ਦਾ ਕਾਲਜ ਪੰਜਾਬ ਦਾ ਕਾਲਜ ਯਾਰ, ਉਹ ਇੰਨਾ ਸਾਰੇ ਮਿਸ ਕਿਉਂ ਕਰਦੇ ਆ? ਮੈਂ ਕਹਿ ਰਿਹਾ ਸੀ ਕਿ ਅਸੀਂ ਇੱਥੇ ਯੂਨੀਵਰਸਿਟੀ ਚ ਪੜ੍ਹਿਆ, ਇਸ ਤਾਂ ਬੜਾ ਯਾਦ ਨਹੀਂ ਕਰਦੇ ਉਹਦੇ ਨਾਲ ਨੂੰ।
1: ਨਵੀਂ ਉੱਥੇ ਨਾ ਕਾਲਜ ਦੀ ਵਾਈਬ ਹੀ ਡਿਫਰੈਂਟ ਆ। ਇੱਕ ਤਾਂ ਮਤਲਬ ਕਿ ਬੰਦਾ 1500-2000 ਰੁਪਇਆ ਵੀ ਮਹੀਨਾ ਘਰਦਿਆਂ ਤੋਂ ਲਈ ਜਾਵੇ ਤਾਂ ਖਰਚਾ ਖੁਰਚਾ ਖੁੱਲਾ ਹੋ ਜਾਂਦਾ। ਇੱਕ ਥੋੜਾ ਜਿਹਾ ਉੱਥੇ ਵੈਦਰ ਏਦਾਂ ਦਾ ਹੁੰਦਾ ਸੀ, ਸਿਆਲਾਂ ਨੂੰ ਵੀ ਬੰਦੇ ਨੇ ਬਾਹਰ ਬਹਿ ਕੇ ਕੌਫੀ ਚਾਹ ਚੂ ਪੀ ਜਾਣੀ ਹਨਾ, ਤੇ ਮਾਹੌਲ ਉੱਥੇ ਦੇ ਕਾਲਜ ਦਾ ਬਿਲਕੁਲ ਡਿਫਰੈਂਟ, ਇੱਕ ਬੇਫਿਕਰੀ ਆ। ਇੱਥੇ ਵੀ ਚਲੋ ਮੈਂ ਇੰਡੀਆ ਵੀ ਪੜ੍ਹਿਆ, ਮੈਂ ਇੱਥੇ ਵੀ ਪੜ੍ਹਿਆ ਆ ਕੇ ਹਨਾ, ਇੱਥੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਜਿੰਨਾ 2-3 ਸਾਲ ਪੜ੍ਹੇ ਆ ਕਿ ਕੰਮਾਂ ਕਾਰਾਂ ਤੇ ਰਹੇ ਆ ਜਾਂ ਫਿਰ ਕਾਲਜ ਚਲੇ ਜਾਓ, ਪਰ ਉੱਥੇ ਦੀ ਪੜ੍ਹਾਈ, ਉੱਥੇ ਦਾ ਮਾਹੌਲ ਹੀ ਡਿਫਰੈਂਟ ਆ ਇੰਡੀਆ ਦਾ।
0: ਐਂਡ ਆਈ ਥਿੰਕ ਇਹ ਵੀ ਗੱਲ ਹੈ, ਹੁਣ ਇੱਥੇ ਤੁਹਾਨੂੰ ਪਤਾ ਕਿ ਯਾਰ ਜੇ ਕੰਮ ਨਹੀਂ ਕਰਾਂਗੇ ਤਾਂ ਬਸ ਪੰਗਾ ਪਊਗਾ, ਉੱਥੇ ਪਤਾ ਕਿ ਚਲੋ ਮੰਮੀ ਡੈਡੀ ਤੋਂ ਪੈਸੇ ਲੈ ਲੈਣੇ ਆ ਤੇ ਗੁਜ਼ਾਰਾ ਜਿਹਾ ਹੋ ਹੀ ਜਾਊਗਾ।
1: ਬਿਲਕੁਲ ਨਵੀਂ, ਕਿਉਂਕਿ ਫੀਸਾਂ ਉਹਨੀ ਦੇ ਦੇਣੀਆਂ ਸਾਰਾ ਕੁਛ ਆ, ਤਾਂ ਉੱਥੇ ਫਿਰ ਉਹੀ ਆ ਨਾ, ਬੁੱਲੇ ਹੀ ਲੁੱਟਦਾ ਬੰਦੇ।
0: ਕੀ ਬਾਤ ਹੈ! ਸੋ ਤੁਸੀਂ ਮਿਸ ਕਰਦੇ ਹੋ ਆਪਣਾ ਟਾਈਮ ਹੈ?
1: ਬਿਲਕੁਲ ਬਿਲਕੁਲ ਨਵੀਂ, ਕਾਲਜ ਤਾਂ ਮੈਂ ਹਜੇ ਵੀ ਜਦੋਂ ਵੀ ਇੰਡੀਆ ਜਾਂਦਾ ਮੈਂ ਟਰਾਈ ਕਰਦਾ, ਮੈਂ ਇੱਕ ਵਾਰੀ ਗੇੜਾ ਜ਼ਰੂਰ ਮਾਰ ਕੇ।
0: ਅੱਛਾ, ਕੀ ਬਾਤ ਹੈ! ਚਲੋ ਦੇਖਦੇ ਹਾਂ ਸਾਰੇ ਬਾਕੀ ਦੇ ਸੱਜਣ ਕੀ ਕਹਿੰਦੇ ਆ। ਮਨਜੀਤ, ਸੋ ਫਿਰ ਅਪਲਾਇੰਸ ਜੰਕਸ਼ਨ ਤੇ ਕੀ ਡੀਲਾਂ ਚੱਲ ਰਹੀਆਂ ਨੇ?
1: ਸੋ ਬਿਲਕੁਲ ਨਵੀਂ, ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਕਲੋਜ਼ ਕਰ ਰਹੇ ਨੇ, ਤੁਸੀਂ 5 ਦੇ 5 ਅਪਲਾਇੰਸਸ ਦਾ ਜੇ ਕੋਂਬੋ ਦੇਖ ਰਹੇ ਹੋ, ਲਿਮਿਟਡ ਸਟਾਕ ਅਵੇਲੇਬਲ ਹੈ। ਪੂਰੇ 5 ਪੀਸ ਦਾ ਅਪਲਾਇੰਸ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਸਟੇਨਲੈਸ ਸਟੀਲ ਕਲਰ ਦਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3,199 ਦੇ ਵਿੱਚ ਪੂਰੇ 5 ਹੋਮ ਅਪਲਾਇੰਸਸ ਦਾ ਬੰਡਲ ਤੁਸੀਂ ਆਪਣੀ ਇਨਵੈਸਟਮੈਂਟ ਪ੍ਰਾਪਰਟੀ ਲਈ ਲਗਾ ਸਕਦੇ ਹਾਂ ਵਿਦ 36 ਇੰਚ ਵਾਈਡ ਫਰਿੱਜ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ ਵਿਦ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਵ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
0: ਥੈਂਕ ਯੂ ਜੀ, ਥੈਂਕ ਯੂ। 0187, ਹੈਲੋ ਜੀ।
2: ਇੰਡੀਆ ਪੜ੍ਹਿਆ, ਮੈਂ ਇੰਜੀਨੀਅਰਿੰਗ ਕੀਤੀ ਇੰਡੀਆ ਤੋਂ, ਫਿਰ ਮੈਂ ਆਸਟ੍ਰੇਲੀਆ ਪੜ੍ਹ ਕੇ ਆਇਆ, ਫਿਰ ਮੈਂ ਇੱਥੇ ਆ ਕੇ ਪੜ੍ਹਾਈ ਕੀਤੀ, ਕੈਨੇਡਾ ਪੜ੍ਹਾਈ ਕੀਤੀ। ਪਰ ਜਿਹੜਾ ਇੰਡੀਆ ਦਾ ਕਾਲਜ ਸੀਗਾ ਨਾ, ਉਹ ਹਮੇਸ਼ਾ ਮਿਸ ਹੁੰਦਾ ਜਿਹੜੇ।
0: ਅੱਛਾ, ਆਸਟ੍ਰੇਲੀਆ ਨਾਲੋਂ ਵੀ ਵਧੀਆ?
2: ਆਸਟ੍ਰੇਲੀਆ ਦੇਖੋ, ਇੱਥੇ ਹੁਣ ਆਪ ਕੰਮ ਕਰਨਾ, ਫੀਸਾਂ ਆਪ ਭਰਨੀਆਂ, ਆਲਮੋਸਟ ਅਬਾਊਟ $70,000-80,000 ਉੱਥੇ 2 ਸਾਲਾਂ ਦੇ ਵਿੱਚ ਪੇ ਕਰਨਾ ਸੀਗਾ, ਉਹ ਆਪ ਹੀ ਪੜ੍ਹ ਕੇ ਉੱਥੋਂ ਆਪ ਹੀ ਪੇ ਕੀਤਾ। ਫਿਰ ਇੰਡੀਆ ਏਦਾਂ ਹੁੰਦਾ ਕਿ ਤੁਹਾਡੇ ਕੋਲ, ਜਿੱਦਾਂ ਸਾਰੇ ਬਾਈ ਜੂਨੀ ਪਹਿਲਾਂ ਗੱਲ ਕਰਦੇ ਸੀ, ਲਿਮਿਟਡ ਪੈਸੇ ਹੁੰਦੇ ਤੁਹਾਡੇ ਕੋਲ। ਕਈ ਵਾਰ ਏਦਾਂ ਹੁੰਦਾ ਦਿਨੇ ਕਾਲਜ ਦੇ ਵਿੱਚ ਨਾ ਕੰਟੀਨ ਤੇ ਖਾ ਲੈਣਾ, ਜਿਹਦੇ ਵਿੱਚ 10 ਰੁਪਏ ਹੋਣੇ, ਸ਼ਾਮ ਨੂੰ 10 ਰੁਪਏ ਇੱਕ ਦੂਜੇ ਤੋਂ ਮੰਗਣੇ ਆ, ਮੇਰੀ ਟਿਕਟ ਤੂੰ ਲਾ ਦੀ ਜਾਂ ਤੂੰ ਲਾ ਦੀ, ਜਾਂ ਬੱਸ ਦੇ ਵਿੱਚ ਉਹ ਚੀਜ਼ਾਂ ਦਾ। ਉਹ ਅੱਜ ਪੈਸਾ ਹੈਗਾ ਪਰ ਅੱਜ ਉਹ ਟਾਈਮ ਨੀ ਹੈਗਾ, ਅੱਜ ਉਹ ਚੀਜ਼ਾਂ ਮਿਸ ਕਰਦੇ। ਜਦੋਂ ਉਦੋਂ ਪੈਸਾ ਨੀ ਸੀ ਹੁੰਦਾ, ਉਦੋਂ ਫਰੈਂਡਸ਼ਿਪ ਕੋਲੇ ਹੁੰਦੀ ਸੀ। ਮੈਂ ਮਾਲਵੇ ਚ ਵੀ ਪੜ੍ਹਿਆ, ਮੈਂ ਦੁਆਬੇ ਚ ਵੀ ਪੜ੍ਹਿਆ, ਮੈਂ ਲਵਲੀ ਯੂਨੀਵਰਸਿਟੀ ਪੜ੍ਹਿਆ। ਉੱਥੇ ਤਾਂ ਚਲੋ ਟਿਕਟ ਸਿਸਟਮ ਸੀਗਾ ਕਿ ਤੁਸੀਂ ਪੇ ਕਰਕੇ ਹਨਾ ਬੱਸ ਦੀ ਟਿਕਟ ਤੁਸੀਂ ਪੇ ਕਰਦੇ ਸੀਗੇ, ਪਰ ਮਾਲਵੇ ਚ ਮੈਂ ਜਿੰਨੀ ਦੇਰ ਪੜ੍ਹਿਆ ਕਦੇ ਵੀ ਕਿਸੇ ਸਟੂਡੈਂਟ ਨੇ ਨਾ ਤਾਂ ਆਪ ਪੇ ਕੀਤੇ ਨਾ ਕਿਸੇ ਨੂੰ ਪੇ ਕਰਨ ਦਿੱਤੀ ਉਹਨਾਂ ਨੇ, ਇਵਨ ਉਹਨਾਂ ਟੀਚਰ ਨੂੰ ਵੀ ਟਿਕਟ ਨਹੀਂ ਸੀ ਲੈਣ ਦਿੰਦੇ ਹੁੰਦੇ. ਸੋ ਇਟ ਵਾਜ਼ ਸੋ ਮਚ ਫਨ. ਉਹ ਦਿਨ ਯਾਦ ਹੁੰਦੇ ਨੇ, ਕਦੇ ਏਦਾਂ ਲੱਗਦੇ ਨੀ ਕਿ 15-16 ਸਾਲ ਹੋ ਗਏ ਵੀ ਕਾਲਜ ਪਾਸ ਵੀ ਕਰ ਲਿਆ.
0: ਤੁਸੀਂ ਦੇਖੋ ਉਦੋਂ ਭਾਵੇਂ ਤੁਹਾਡੇ ਕਿਸੇ ਯਾਰ ਦੋਸਤ ਕੋਲ ਕਹਿ ਲਓ ਕਿ 100 ਰੁਪਈਆ ਸੀਗਾ, ਉਹਨੇ 100 ਦਾ 100 ਤੁਹਾਨੂੰ ਦੇ ਦੇਣਾ ਸੀ ਜੇ ਤੁਹਾਨੂੰ ਲੋੜ ਹੈ. ਅੱਜ ਕੱਲ ਜੇ ਉਹਦੇ ਕੋਲ ਲੱਖ ਹੈ ਤੁਸੀਂ $10 ਵੀ ਮੰਗੋ, ਅਗਲਾ ਕਹੋਗੇ ਨਾ ਭਰਾਵੇ ਮੇਰੇ ਕੋਲ ਤਾਂ ਹੈ ਹੀ ਕੱਖ ਨੀ.
2: ਬਿਲਕੁਲ ਐਗਜੈਕਟਲੀ. ਕਈ ਵਾਰ ਸਾਡਾ ਏਦਾਂ ਦਾ ਟਾਈਮ ਹੁੰਦਾ ਸੀਗਾ ਕਿ ਜਿੱਦਾਂ ਹੋਸਟਲ ਅਸੀਂ ਰਹਿੰਦੇ ਹੁੰਦੇ ਸੀਗੇ ਕਿ ਹੋਸਟਲ ਤੁਹਾਨੂੰ ਪਤਾ ਫੂਡ ਉਦਾਂ ਦਾ ਨਹੀਂ ਹੁੰਦਾ, ਕਿ ਸ਼ਾਮ ਨੂੰ ਚਲੋ ਮੈਸ ਦੇ ਵਿੱਚ ਫਿਰ ਉਹ ਸਪੈਸ਼ਲ ਫੂਡ ਤਿਆਰ ਕਰ ਦਿੰਦੇ ਆ, ਪਰੌਂਠੇ ਪਨੀਰ ਵਾਲੇ. ਉਹ ਘਰ ਜਾ ਘਰ ਫਿਰ ਅਸੀਂ ਜਾਂਦੇ ਨੀ ਸੀ ਉਹਦੇ 3-3 ਮਹੀਨੇ, ਤੇ ਮੈਸ ਦੇ ਵਿੱਚ ਬਸ ਇੱਕ ਦੂਜੇ ਤੋਂ ਕਿਸੇ ਤੋਂ 5 ਫੜ ਲਏ, ਕਿਸੇ ਤੋਂ 10 ਫੜ ਲਏ, ਏਦਾਂ ਕਰਕੇ ਬਸ ਰੋਟੀ ਖਾ ਲਈ. ਕੱਲ ਦਾ ਕਦੇ ਫਿਕਰ ਹੀ ਨਹੀਂ ਸੀ ਹੁੰਦਾ, ਜਿੱਦਾਂ ਹੁਣ ਤਾਂ ਹਮੇਸ਼ਾ ਬੰਦੇ ਨੂੰ ਨਾਲ ਨਾਲ ਟੈਨਸ਼ਨ ਆ ਰਹਿੰਦੀ ਮੈਂ ਕੱਲ ਕੀ ਕਰਨਾ. ਕਦੇ ਕੱਲ ਬਾਰੇ ਸੋਚਿਆ ਹੀ ਨਹੀਂ ਸੀ, ਬਸ ਖਾ ਲਿਆ, ਬਸ ਚੱਲ ਗਏ ਅੱਗੇ.
0: ਚਲੋ ਵੈਰੀ ਗੁੱਡ ਬ੍ਰਦਰ, ਥੈਂਕ ਯੂ ਸੋ ਮਚ ਫਾਰ ਯਰ ਕਾਲ ਤੇ ਡਰਾਈਵ ਸੇਫ.
2: ਥੈਂਕ ਯੂ ਬ੍ਰਦਰ,
0: ਥੈਂਕ ਯੂ ਵੈਰੀ, ਇੰਜੋਏ ਕਰੋ ਤੇ ਵਾਹ ਵੀ ਵਾਹ ਹੈ. ਕਹਿੰਦੇ ਕਿ ਦੁਨੀਆ ਘੁੰਮ ਕੇ ਦੇਖ ਲਈ ਨਵੀਂ ਵੀਰੇ, ਬਟ ਉੱਥੋਂ ਵਰਗੀ ਮੌਜ ਨਹੀਂ ਕਿਤੇ ਮਿਲਣੀ. ਯਾਦ ਰੱਖੋ ਤੁਸੀਂ ਰਾਜਵੰਤ ਕੌਰ ਦਾ ਨੰਬਰ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ ਤਾਂ ਰਾਜਵੰਤ ਕੌਰ, ਇਹ 30% ਤੱਕ ਦਾ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਰਾਜਵੰਤ, ਤੇ 25 ਤੋਂ ਵੱਧ ਕੰਪਨੀਜ਼ ਨਾਲ ਰਾਜਵੰਤ ਡੀਲ ਕਰਦੇ ਆ. ਰਾਜਵੰਤ ਦਾ ਫੋਨ ਨੰਬਰ ਹੈ 6476744735. ਨਵੀਂ ਕਿਚਨ ਰੈਡੀ ਕਰਾਉਣੀ ਹੈ ਨਾ, ਜਿਹੜਾ ਮੈਂ ਨੰਬਰ ਦੇ ਰਿਹਾ ਇਸ ਤੋਂ ਵਧੀਆ ਕਿਚਨ ਨਹੀਂ ਕਿਸੇ ਨੇ ਰੈਡੀ ਕਰਨੀ. ਤੁਸੀਂ ਇੱਕ ਵਾਰ ਮੇਰੇ ਕਹਿਣ ਤੇ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਹੁਣ ਦਾ ਕੰਮ ਦੇਖੋ, ਇਹਨਾਂ ਦਾ ਕੰਮ ਜਿਨ੍ਹਾਂ ਨੂੰ ਵੀ ਮੈਂ ਦਿਖਾਇਆ ਕਹਿੰਦੇ ਯਾਰ ਬੱਲੇ ਬੱਲੇ ਬੱਲੇ ਨਵੀਂ ਇੰਨਾ ਸੋਹਣਾ ਕੰਮ. ਚਾਹੇ ਤੁਸੀਂ ਬਾਰ ਨਵਾਂ ਰੈਡੀ ਕਰਾਉਣਾ, ਵੈਨਿਟੀਜ਼ ਨਵੀਆਂ ਤਿਆਰ ਕਰਾਉਣੀਆਂ, ਕਾਊਂਟਰ ਟਾਪ ਹੋ ਗਏ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ, ਤਾਂ ਨੰਬਰ ਕਿਹਦਾ ਯਾਦ ਰੱਖਣਾ ਤੁਸੀਂ? ਨਿਊ ਹਾਈਟਸ ਕਿਚਨ 416-859-1920, 416-859-1920. ਇੱਕ ਅੰਡਰ ਮਾਊਂਟ ਡਬਲ ਸਿੰਕ ਬਿਲਕੁਲ ਫ੍ਰੀ ਤੇ ਨਾਲ ਡਿਸਕਾਊਂਟ 416-859-1920. ਜੀ 7131, ਹੈਲੋ ਹੈਲੋ,
3: ਹਾਂਜੀ ਕੈਸੇ ਹੈਂ?
0: ਠੀਕ ਹੈ ਸਰ, ਕੈਸੇ ਹੋ?
3: ਜੀ ਜੀ ਆਪ ਸੁਣਾਏ?
0: ਬਹੁਤ ਵਧੀਆ ਸਰ.
3: ਮੈਂ ਰਹਿ ਲੈ, ਮੈਨੂੰ ਪੰਜਾਬੀ ਚ ਹੀ ਗੱਲ ਕਰਨੀ ਚਾਹੀਦੀ ਹੈ. ਮੈਂ ਪਾਕਿਸਤਾਨ ਤੋਂ ਆ, ਪੰਜਾਬ ਤੋਂ.
0: ਹਾਂਜੀ ਸਰ.
3: ਤੇ ਬੜਾ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ, ਬੜਾ ਮਜ਼ਾ ਆ ਰਿਹਾ.
0: ਥੈਂਕ ਯੂ ਸਰ.
3: ਡਰਾਈਵਿੰਗ ਕਰ ਰਿਹਾ ਤੇ ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਵੀ.
0: ਜੀ
3: ਅੱਛਾ, ਕੱਲ ਤੁਸੀਂ ਇੱਕ ਮੈਸੇਜ ਕਨਵੇ ਕਰ ਰਿਹਾ ਸੀ ਕਿ ਕਿਸੇ ਬੰਦੇ ਨੇ ਪੇਰੈਂਟ ਵਾਸਤੇ ਕੋਈ ਇੰਪਲਾਈ ਚਾਹੀਦਾ, ਤੇ ਉਹਦੇ ਵਾਸਤੇ ਉਹਦਾ ਨੰਬਰ ਤੁਸੀਂ ਸ਼ੇਅਰ ਕੀਤਾ ਸੀ ਲੇਕਿਨ ਉਹ ਨੋਟ ਨਹੀਂ ਕਰ ਸਕਿਆ. ਤੇ ਉਹ ਤਾਂ
0: ਉਹਨਾਂ ਨੂੰ ਦੇਖੋ, ਉਹਨਾਂ ਨੂੰ ਇੱਕ ਵਰਕਰ ਦੀ ਲੋੜ ਹੈ ਕਿਸੇ ਸੀਨੀਅਰ ਦੀ ਟੇਕ ਕੇਅਰ ਕਰਨ ਦੇ ਲਈ.
3: ਜੀ ਜੀ ਬਿਲਕੁਲ.
0: ਹਾਂਜੀ, ਉੱਥੇ ਹੀ ਰਹਿਣਾ, ਉਹੀ ਖਾਣਾ ਪੀਣਾ ਦੇਣਗੇ, ਕਮਰਾ ਦੇਣਗੇ ਤੇ ਪੇ ਕਰਨਗੇ.
3: ਜੀ ਜੀ, ਉਹ ਦੋਸਤ ਹੈ ਮੇਰਾ ਤੇ ਉਹ.
0: ਚਲੋ ਤੁਸੀਂ ਨੰਬਰ ਨੋਟ ਕਰ ਲਓ, ਨੰਬਰ ਹੈ ਜੀ 647.
3: ਜਸਟ ਅ ਮਿੰਟ, ਮੈਂ ਡਰਾਈਵਿੰਗ ਵੀ ਇਸ ਤੋਂ ਕਰ
0: 647-218-218. ਹਾਂਜੀ 7043 ਜੀ
3: ਜੀ ਜੀ, ਬਹੁਤ ਸ਼ੁਕਰੀਆ ਜੀ.
0: ਨੋ ਪ੍ਰੋਬਲਮ ਸਰ, ਬਹੁਤ ਸ਼ੁਕਰੀਆ ਤੁਹਾਡਾ. ਜੀ 6986, ਹਾਂਜੀ ਵੀਰੇ.
4: ਹਾਂਜੀ ਵੀਰੇ, ਕੀ ਹਾਲ ਨੇ?
0: ਬਹੁਤ ਵਧੀਆ ਜੀ, ਬੱਲੇ ਬੱਲੇ, ਕੀ ਬਣਦਾ?
4: ਵਧੀਆ ਵਧੀਆ, ਬਸ ਨਜ਼ਾਰੇ.
0: ਹਾਂ ਨਜ਼ਾਰੇ
4: ਇੰਜੋਏ ਕਰ ਰਹੇ ਹਾਂ.
0: ਸਹੀ ਗੱਲ ਹੈ ਯਾਰ, ਹੁਣ ਕਣੀਆਂ ਜੀਆਂ ਲੱਗਦਾ ਕਿ ਪੈਣਗੀਆਂ, ਹਲਕੀਆਂ ਫੁਲਕੀਆਂ ਦੇਖਦੇ ਆ ਕੀ ਬਣਦਾ.
4: ਹਾਂ ਦੱਸਿਆ ਤਾਂ ਹੋਇਆ, ਜੋ ਕੱਲ ਨੂੰ ਵੀ ਦੱਸਿਆ ਹੋਇਆ ਮੀਂਹ.
0: ਹਾਂ,
4: ਬਾਕੀ ਜਿਹੜਾ ਟੌਪਿਕ ਚੱਲਦਾ ਇਹ ਹੁਣ ਕਿੱਦਾਂ ਮੌਸਮ ਹੋਰ ਘੈਂਟ ਲੱਗਣ ਲੱਗ ਗਿਆ.
0: ਸਹੀ ਗੱਲ ਹੈ, ਤੇ ਉੱਤੋਂ ਦੀ ਪੰਜਾਬੀ ਦਾ ਪ੍ਰੋਗਰਾਮ ਚੱਲ ਪਿਆ ਤਾਂ ਹੋਰ ਘੈਂਟ ਹੋ ਗਿਆ ਹੈ.
4: ਸਹੀ ਗੱਲ ਹੈ ਵੀਰੇ, ਸਹੀ ਗੱਲ. ਇੰਡੀਆ ਦੀ ਮੇਰੇ ਕਾਲਜ ਲਾਈਫ ਤਾਂ ਬੜੀ ਐ ਬੜੀ ਅੱਤ ਹੁੰਦੀ ਸੀਗੀ, ਨਾਲੇ ਯਾਨੀ ਕਿ ਡਿਫਰੈਂਟ ਲੈਵਲ ਦੀ ਗੱਲਬਾਤ ਸੀਗੀ.
0: ਹਾਂ,
4: ਕਿਉਂਕਿ ਇੱਕ ਤਾਂ ਨਾ ਉੱਥੇ ਜਿਵੇਂ ਕਾਲਜ ਨੇ ਜਾਂ ਆਪਣੀ ਯੂਨੀਵਰਸਿਟੀਆਂ ਨੇ ਲਾਈਕ ਬਹੁਤ ਵੱਡੇ ਵੱਡੇ ਨੇ ਨਾ, ਚਲੋ ਉਹ ਵੀ ਗੱਲ ਡਿਫਰੈਂਟ ਰਹੇਗੀ. ਫਿਰ ਇੱਕ ਨਾ ਜਿਹੜਾ ਉਹ ਟਾਈਮ ਆ ਉੱਥੇ ਕਾਲਜ ਵਾਲਾ, ਜਿਵੇਂ ਉਰੇ ਵਾਲੇ ਸਟੂਡੈਂਟ ਨੇ ਜਿਹੜਾ ਜਿਵੇਂ ਤੁਸੀਂ ਉਰੇ ਪੜ੍ਹੇ ਹੋ ਨਾ, ਲਾਈਕ ਚਲੋ ਉਰੇ ਵੀ ਚੀਜ਼ ਡਿਫਰੈਂਟ ਆ, ਪਰ ਉੱਥੇ ਜਿਹੜਾ ਉੱਥੇ ਵਾਲਾ ਚੱਕਰ ਆ ਨਾ, ਇੱਕ ਤਾਂ ਆਪਣੀ ਕਾਲਜ ਦੀ ਸਟੱਡੀ ਵਗੈਰਾ ਹੋ ਗਈ ਨਾ, ਤੇ ਉੱਪਰ ਦੀ ਜਿਵੇਂ ਨਾ ਆਪਣੇ ਯਾਰਾਂ ਦੋਸਤਾਂ ਦੇ ਗਰੁੱਪ ਲਾਈਕ ਵਿੱਚ ਜਿਵੇਂ ਫਿਰ ਕਈਆਂ ਦੇ ਕੀੜਾ ਹੁੰਦਾ, ਜਿਵੇਂ ਆਪਾਂ ਪ੍ਰਧਾਨੀਆਂ ਪ੍ਰਧੁਨੀਆਂ ਵੀ ਕਰਨੀਆਂ
0: ਹੁੰਦੀਆਂ ਨੇ, ਉੱਥੇ ਉੱਥੇ ਕੀੜਾ ਇਹੀ ਜ਼ਿਆਦਾ ਹੁੰਦਾ ਕਿ ਬਸ ਸਾਡੀ ਟੌਰ ਹੋਵੇ,
4: ਬਸ ਬਸ ਬਸ, ਕਿਉਂਕਿ ਨਾ ਹਰੇਕ ਕਾਲਜ ਦੇ ਵਿੱਚ ਦੋ ਤਿੰਨ ਗਰੁੱਪ ਹੁੰਦੇ ਸੀਗੇ, ਹਰੇਕ ਨੂੰ ਹੁੰਦਾ ਸੀ ਵੀ ਹਾਂ ਆਪਾਂ ਘੈਂਟ ਬਣ ਕੇ ਰਹਿਣਾ, ਦੂਜੇ ਕਹਿੰਦੇ ਆਪਾਂ ਘੈਂਟ ਬਣ ਕੇ ਰਹਿਣਾ,
0: ਤੇ
4: ਉਹਦੇ ਵਿੱਚ ਫਿਰ ਜਿਵੇਂ ਹਨਾ ਹੋ ਗਈ ਗੱਲ ਇੱਕ ਬਾਈ ਕਰਦਾ ਸੀ ਕੰਟੀਨ ਦੀ ਗੱਲ ਕਰਦਾ ਸੀਗਾ, ਉੱਥੇ ਕੀ ਹੁੰਦਾ ਸੀ ਨਾ ਵੀਰੇ ਕੰਟੀਨ ਦੇ ਵਿੱਚ ਲਾਈਕ ਜਿਹਨੇ ਕੰਟੀਨ ਹੋਸਟ ਓਨਰ ਹੁੰਦਾ ਸੀ ਕੰਟੀਨ ਦਾ, ਜਿਹਨੇ ਲਾਈਕ ਠੇਕੇ ਤੇ ਲਈ ਹੁੰਦੀ ਸੀਗੀ, ਤੇ ਜਿਹੜੇ ਆਪਣੇ ਕਾਲਜ ਦੇ ਮੁੰਡੇ ਹਰੇਕ ਨੂੰ ਜਾਣ ਪਛਾਣ ਹੁੰਦੀ ਸੀ ਉਹਨਾਂ ਨਾਲ, ਉੱਥੇ ਨਾ ਆਪਣਾ ਖਾਤੇ ਚੱਲਦੇ ਹੁੰਦੇ ਸੀਗੇ, ਤੁਹਾਨੂੰ ਇਹ ਨੀ ਗਾ ਵੀ ਆਪਾਂ ਜਾ ਕੇ ਪੇ ਕਰਦੇ, ਜਿਵੇਂ ਆਪਾਂ ਉਰੇ ਆਪਾਂ ਕਿਤੇ ਵੀ ਜਾਂਦੇ ਹਾਂ ਲਾਈਕ ਪੇ ਕਰਾਂਗੇ ਤਾਂ ਆਪਾਂ ਨੂੰ ਚੀਜ਼ ਮਿਲਣੀ ਆ, ਉੱਥੇ ਕੀ ਹੁੰਦਾ ਸੀਗਾ ਲਾਈਕ ਤੁਹਾਡਾ ਖਾਤਾ ਚੱਲਣਾ, ਉਹਨੇ ਤੁਹਾਨੂੰ 6 ਮਹੀਨੇ ਬਾਅਦ ਤੁਹਾਡੇ ਨਾਲ ਹਿਸਾਬ ਕਰਨਾ ਜਾਂ ਸਾਲ ਬਾਅਦ ਕਰਨਾ, ਪਰ ਜਿਹੜਾ ਜਦ ਤੁਹਾਡੇ ਫਾਈਨਲ ਐਗਜ਼ਾਮ ਹੋਣੇ ਹੁੰਦੇ ਸੀਗੇ ਤੇ ਤੁਹਾਨੂੰ ਕੰਟੀਨ ਜਿਹੜੀ ਤੁਹਾਡੀ ਕੰਟੀਨ ਵਾਲੀ ਲਿਸਟ ਉਹ ਕਲੀਅਰ ਹੋਣੀ ਚਾਹੀਦੀ ਹੁੰਦੀ
0: ਸੀ। ਅੱਛਾ,
4: ਹਾਂ
0: ਸੋ ਉਦੋਂ ਆਈ ਨਹੀਂ ਵੀ ਉਹਨਾਂ ਨੇ ਕੋਈ ਤੁਹਾਡੀ ਹੁਣੇ, ਚਲੋ ਉਦੋਂ ਤਾਂ ਕੀ ਆਈ ਡੀ ਯੂਡੀ ਲੈਣੀ ਕੁਛ ਨਹੀਂ, ਬਸ ਤੁਸੀਂ ਨਾਂ ਨੂੰ ਲਿਖਾ ਦੋ ਆਪਣਾ ਤੇ ਪੇਪਰ ਤਾਂ ਹੀ ਦੇ ਦੇ ਪਾਓਗੇ ਜੇ ਤੁਸੀਂ ਕਲੀਅਰ ਕਰ ਦੋ
4: ਤੁਹਾਡੀ ਤੁਹਾਡੀ ਕੰਟੀਨ ਦੀ ਕਲੀਅਰ। ਇਹ ਮੈਂ ਗੱਲ ਕਰ ਰਿਹਾ ਨਾ ਜਦੋਂ ਅਸੀਂ ਕਾਲਜ ਹੁੰਦੇ 2008-10 ਦੀ ਗੱਲ, ਲਾਈਕ ਹੁਣ ਨੀ ਪਤਾ ਵੀ ਹੁਣ ਉੱਥੇ ਕੀ ਸਿਸਟਮ ਹੋਣਾ, ਜਿਹੜੇ ਉਹ ਟਾਈਮ ਚ ਏਦਾਂ ਹੁੰਦਾ ਸੀਗਾ ਜਿਵੇਂ ਕੰਟੀਨ ਚ ਗਏ ਬੈਠੇ ਯਾਰ ਦੋਸਤ ਬੈਠੇ ਆਪਣਾ ਚਾਹ ਪਾਣੀ ਪੀਤਾ ਨਾ ਜਾਂ ਕੁਛ ਵੀ ਖਾਧਾ ਪੀਤਾ, ਉਦੋਂ ਬਾਅਦ ਕਹਿਣਾ ਬਾਈ ਦੇਖ ਲਈਏ ਆਪਣੇ ਯਾਰ
0: ਖਾਤੇ ਚ ਲਿਖ ਲਈ ਇਹੀ ਕਹਿ ਦੇਣਾ,
4: ਆਪਣੀ ਆਈ ਡੀ ਹੁੰਦੀ ਸੀਗੀ ਨਾ,
0: ਠੀਕ ਹੈ
4: ਆਪਣੇ ਆਪਣੀ ਆਈ ਡੀ ਉਹਨਾਂ ਨੇ ਲੈਣੀ ਪਹਿਲਾਂ ਆਈ ਡੀ ਤੇ ਲੈ ਕੇ ਤੁਸੀਂ ਆਪਣਾ ਫਾਈਨਲ ਐਗਜ਼ਾਮ ਦੇਣੇ ਨੇ ਤੁਹਾਡੀ ਉਹ ਕਲੀਅਰ ਹੋਣੀ ਪੈਣੀ ਸੀ, ਤੇ ਫਿਰ ਜਿਵੇਂ ਬੱਸਾਂ ਬੁੱਸਾਂ ਦਾ ਕਿਰਾਇਆ ਹੋਣਾ ਨਾ ਤੇ ਉਹ ਫ੍ਰੀ, ਜਾਂ ਤਾਂ ਕਾਲਜ ਦਾ ਪਾਸ ਹੁੰਦਾ ਸੀਗਾ ਤਾਂ ਫ੍ਰੀ ਹੋਣਾ, ਜਿਹੜੀ ਪ੍ਰਾਈਵੇਟ ਬੱਸ ਹੋਣੀ ਉਹਦੇ ਜਾ ਕੇ ਆਉਣਾ, ਹਾਂ ਵੀ ਜੀ ਐਨ ਈ ਵਾਲੇ ਆ, ਉਹਨੇ ਕਹਿਣਾ ਵੀ ਠੀਕ ਆ। ਉਸ ਟਾਈਮ ਨਾ ਆਪਣੇ ਜੀ ਐਨ ਈ ਤੋਂ ਆਪਣੇ ਪਿੰਡ ਤੱਕ ਕਿਰਾਇਆ ਹੁੰਦਾ ਸੀਗਾ ਮਤਲਬ 20-25 ਰੁਪਏ, ਅਸੀਂ 10 ਰੁਪਏ ਦਿੰਦੇ ਹੁੰਦੇ ਸੀਗੇ ਜਿਵੇਂ ਕਦੇ ਕਦੇ ਬੱਸ ਬੁਸ ਜਾਣਾ ਨਾ,
0: ਹੋ ਗਿਆ ਠੀਕ ਹੈ ਵੀ 10 ਰੁਪਏ ਦੇ ਦੋ ਅੱਛਾ ਚਲੋ ਕਿਆ ਬਾਤ ਚਲੋ ਠੀਕ ਹੈ ਵੀਰੇ ਥੈਂਕ ਯੂ ਸੋ ਮਚ ਠੀਕ ਹੈ ਵੀਰੇ ਥੈਂਕ ਯੂ ਸੋ ਕੁਝ ਕਾਲਾਂ ਥੋੜੀਆਂ ਕੱਟੀਆਂ ਗਈਆਂ ਥੋੜੇ ਜਿਹਾ ਹੋਲਡ ਕਰ ਲਿਆ ਕਰੋ ਮੈਨੂੰ ਪਤਾ ਕਈ ਵਾਰ ਹੋਲਡ ਥੋੜੇ ਜਿਹਾ ਲੰ ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਸਾਰਾ ਸਮਾਨ। ਮਿਸਟਰ ਸਿੰਘ ਪੀਜ਼ਾ 905-500-4000 9055004000। ਤੁਸੀਂ ਸਬਜ਼ੀ ਮਾਰਕੀਟ ਤੇ ਗਰੋਸਰੀ ਕਰੋ ਇਸ ਵੀਕਐਂਡ, ਦੋ ਲੋਕੇਸ਼ਨਾਂ ਤੇ 24 ਘੰਟੇ ਖੁੱਲਦੇ ਨੇ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਵਿਆਹਾਂ ਵਾਸਤੇ ਜਾਗੋ, ਪੱਖੀਆਂ ਨਾਨਕੇ ਦਾਦਕੇ, ਮੁੰਡੇ ਦੇ ਵਿਆਹ ਤੇ ਕੁੜੀ ਦੇ ਵਿਆਹ ਵਾਲੀਆਂ ਛੱਜ, ਇੱਥੋਂ ਢੋਲਕੀ ਰੈਂਟ ਕਰੋ, ਹੀਲੀਅਮ ਵਾਲੇ ਬਲੂਨ, ਬਰਥਡੇ ਲਈ ਸਾਰੇ ਬਲੂਨ ਅਵੇਲੇਬਲ ਨੇ, ਵੈਜ ਨੋਨ ਵੈਜ ਕੇਟਰਿੰਗ, ਜਲੇਬੀ ਸਟੇਸ਼ਨ ਇਹਨਾਂ ਕੋਲੋਂ ਲਵਾਓ, ਤੇ 24 ਘੰਟੇ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, 24 ਘੰਟੇ ਸਬਜ਼ੀ ਮਾਰਕੀਟ। 2882 ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ,
5: ਬੜਾ ਵਧੀਆ ਟੌਪਿਕ ਚਲਾਇਆ ਹੋਇਆ ਭਾਜੀ ਅੱਜ, ਸਾਰੇ ਮੈਨੂੰ ਲੱਗਦਾ ਜੀਐਨਈ ਵਾਲੇ ਇਕੱਠੇ ਹੋਏ ਅੱਜ।
0: ਅੱਛਾ ਜੀਐਨਈ ਵਾਲੇ ਜਾਦੇ ਆ, ਪਤਾ ਨਹੀਂ ਦੇਖਦੇ ਆ ਕਿਹੜੇ ਜਾਦੇ ਆ,
5: ਆਪਣੇ ਭਾਜੀ ਜੀਐਨਈ ਵਾਲੇ ਆ।
0: ਓ ਵਾਹ ਬਈ ਵਾਹ, ਜੀਐਨਈ ਦੀ ਟੌਰ ਹੈ ਫਿਰ ਹੈ
5: ਪੂਰੀ ਭਾਜੀ। ਮੈਂ ਕਹਿੰਦਾ ਜਦੋਂ ਅਸੀਂ ਪੜ੍ਹਦੇ ਸੀਗੇ 2016 ਦੀ ਗੱਲ ਆ, ਉਸ ਟਾਈਮ ਤੇ ਸਾਡੇ ਨਾਲ ਇੱਕ ਬੰਦਾ ਬਾਹਰ ਦਾ ਹੁੰਦਾ ਸੀ ਬਸ ਜੀਐਨਈ ਕਾਲਜ ਦੇ ਵਿੱਚ, ਹੁਣ ਮੈਂ ਇੰਡੀਆ ਜਾ ਕੇ ਆਇਆ, ਹੁਣ ਤਾਂ ਸਾਰੇ ਬਾਹਰ ਦੇ ਹੀ ਨੇ, ਇੱਥੇ ਪੰਜਾਬੀ ਘੱਟ ਲੱਭਦੇ ਨੇ।
0: ਅੱਛਾ ਠੀਕ ਹੈ,
5: ਹੁਣ ਟਾਈਮ ਚੇਂਜ ਹੋ ਗਿਆ ਭਾਜੀ, ਪਹਿਲਾਂ ਆਪਣੇ ਪੂਰੇ ਉਧਰ ਸਾਰੇ ਕਿਉਂਕਿ ਸਟੂਡੈਂਟ ਉਧਰ ਹੀ ਪੜ੍ਹਾਈ ਕਰਕੇ ਆਉਂਦੇ ਸੀਗੇ ਹਨਾ, ਹੁਣ ਸਮਾਂ ਬਦਲ ਗਿਆ, ਹੁਣ ਸਾਰੇ ਆਈਲੈਟਸ ਕਰਕੇ ਬਾਹਰ ਆਈ ਜਾਂਦੇ ਆ, ਉਧਰ ਦੇ ਕਾਲਜ ਖਾਲੀ ਹੋਈ ਜਾਂਦੇ ਆ।
0: ਪਰ ਉੱਥੋਂ ਦਾ ਕਾਲਜ ਦਾ ਜਿਹੜਾ ਤੁਹਾਡੀ ਉਹ ਲਾਈਫ ਸੀਗੀ, ਉਹਨੂੰ ਇੰਨਾ ਮਿਸ ਕਿਉਂ ਕਰਦੇ ਆ ਸਾਰੇ
5: ਭਾਜੀ? ਲਾਈਫ ਲਾਈਫ ਭਾਜੀ ਜਮਾਂ ਹੀ, ਮੈਂ ਕਹਿੰਦਾ ਸਿਰੇ ਵਾਲੀ ਲਾਈਫ ਹੁੰਦੀ ਸੀਗੀ, ਉੱਥੇ ਇੱਕ ਦੂਜੇ ਤੋਂ 10 ਰੁਪਏ ਲੈ ਕੇ ਕੰਟੀਨ ਤੋਂ ਸੋਇਆ ਦਾ ਦੁੱਧ ਪੀਣ ਜਾਣਾ, ਫਿਰ ਪੀਣਾ ਵੀ ਲੁਕ ਲੁਕ ਕੇ ਵੀ ਉਹ ਨਾ ਦੇਖ ਲੈ ਕਿਤੇ ਸਾਡੇ ਤੋਂ ਮੰਗ ਲੈ।
0: ਅੱਛਾ,
5: ਬੜਾ ਇੰਜੋਏ ਕਰਦੇ ਹੁੰਦੇ ਜੀ ਭਾਜੀ, ਉੱਥੇ ਦੀ ਲਾਈਫ ਬਹੁਤ ਸੋਹਣੀ ਆ।
0: ਕੀ ਬਾਤ ਹੈ, ਸੋ ਮਿਸ ਕਰਦੇ ਹੋ ਕਾਲਜ ਟਾਈਮ ਹੈ
5: ਭਾਜੀ? ਕਾਲਜ ਟਾਈਮ ਇੰਡੀਆ ਦਾ ਬਹੁਤ ਵਧੀਆ ਸੀਗਾ।
0: ਸਭ ਤੋਂ ਵੱਧ ਕਿਹੜੀ ਚੀਜ਼ ਮਿਸ ਕਰਦੇ ਹੋ ਉਸ ਟਾਈਮ ਦੀ?
5: ਮਿਸ ਭਾਜੀ ਸਟੱਡੀ ਸਾਰਾ ਕੁਛ ਹੀ ਭਾਜੀ ਵਧੀਆ ਸੀਗਾ, ਮਤਲਬ ਬੱਸਾਂ ਤੇ ਟਰੈਵਲ ਕੀਤਾ ਜਿਹੜਾ ਲੁਕ ਲੁਕ ਕੇ ਕਰੇ ਪਿੱਛੇ ਦੀ
0: ਇੱਥੇ ਵੀ ਕਾਲਜ ਪੜ੍ਹੇ ਹੋ?
5: ਇੱਥੇ ਭਾਜੀ ਕਾਲਜ ਪੜ੍ਹੇ ਆ,
0: ਤੇ ਇੱਥੇ ਇੱਥੋਂ ਦਾ ਕਾਲਜ ਕੋਈ ਮੁਕਾਬਲਾ ਨਹੀਂ ਕਰ ਸਕਦਾ ਉੱਥੋਂ ਦੇ ਕਾਲਜ ਨਾਲ? ਹੈ
5: ਨਹੀਂ ਭਾਜੀ, ਉੱਥੋਂ ਦੀ ਤਾਂ ਬਿਲਕੁਲ ਲਾਈਫ ਹੀ ਡਿਫਰੈਂਟ ਆ ਨਾ, ਉੱਥੇ ਤਾਂ ਬਸ ਆਪਣੇ ਕੋਲ ਇੱਕ ਹੁੰਦਾ ਸੀ ਘਰੇ ਗਏ ਆ ਤਾਂ ਜਾ ਕੇ ਖੇਤੀ ਜਾਂ ਹੱਥ ਵਟਾਉਣਾ, ਨਹੀਂ ਤਾਂ ਬਸ ਕਾਲਜ ਦੇ ਵਿੱਚ ਲੱਗੇ ਹੋਏ ਆ ਪੜ੍ਹਾਈ ਕਰਨੇ, ਬੰਕ ਕਰ ਲਈ ਕਲਾਸ ਹੀ। ਇੱਕ ਵਾਰੀ ਸੀ ਨਾ ਜੀ ਭਾਜੀ, ਸਾਡੇ ਨਾਲ ਇੱਕ ਪੜ੍ਹਦਾ ਸੀਗਾ ਬਿਹਾਰ ਦਾ, ਸਾਡੀ ਕਲਾਸ ਚ ਇੱਕ ਸੀਗਾ ਬਸ ਯੂਪੀ ਦਾ, ਪੜਾਕੂ ਜਾ ਬੰਦ ਹੁੰਦਾ ਸੀ, ਅਸੀਂ ਉਹਨੂੰ ਕਿਹਾ ਵੀ ਨਾ ਆਪਾਂ ਬੰਕ ਕਰਨਾ ਵੀ ਕਲਾਸ ਦੇ ਵਿੱਚੋਂ, ਵੀ ਆਪਾਂ ਸਾਡਾ ਕੁਛ ਅਸਾਈਨਮੈਂਟਾਂ ਪੂਰੀਆਂ ਨੀ ਸੀਗੀਆਂ, ਸਾਰੀਆਂ ਕੁੜੀਆਂ ਮੰਨ ਗਈਆਂ, ਸਾਰੇ ਮੁੰਡੇ ਮੰਨ ਗਏ ਜੀ। ਬਸ ਉਹ ਕੱਲਾ ਪੇਰਾ ਪੁੱਤ ਕਹਿੰਦਾ ਮੈਂ ਨੀ ਬੰਕ ਕਰਦਾ, ਕਹਿੰਦਾ
0: ਕਈ ਹੁੰਦੇ ਆ ਜਿਵੇਂ ਤੁਸੀਂ ਕਿਹਾ ਨਾ ਵੀ ਬਾਲੇ ਪੜਾਕੂ, ਉਹ ਕਹਿੰਦੇ ਅਸੀਂ ਨੀ ਵੀ ਬੰਕ ਬੁੱਕ ਕਰਨਾ, ਨਾਲੇ ਮੈਂ ਇਹ ਵੀ ਜ਼ਰੂਰ ਹੋਊਗਾ ਕਿ ਉਹ ਪਹਿਲੀ ਸੀਟ ਤੇ ਉਹੀ ਬੈਠਾ ਹੋਣਾ। ਨਾਇਗਰਾ ਫਾਲ ਤੋਂ ਬੁੱਧ ਧਾਲੀਵਾਲ ਜੀ ਦਾ ਮੈਸੇਜ ਆਇਆ, ਫਰਾਈਡੇ ਦੀ ਗਲਾਸੀ ਕਿਆ ਬਾਤ ਹੈ ਬੁੱਧ ਜੀ, ਇੰਜੋਏ ਕਰੋ, ਹੈਵ ਅ ਗੁੱਡ ਟਾਈਮ। ਨਾਲ ਦੀ ਨਾਲ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਪ੍ਰਦੀਪ ਬਾਈ ਜੀ ਨੂੰ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਤਾਂ ਪ੍ਰਦੀਪ ਟੀਵੀ ਵੀ ਰਿਪੇਅਰ ਕਰ ਦੇਣਗੇ। 647-622-3203 ਸਿੰਪਲੀ ਇੰਡੀਅਨ ਸਵੀਟਸ ਐਂਡ ਡਿਨਰ, ਸੋਰੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਡਿਨਰ ਕਰੋ ਅੱਜ ਕੱਲ੍ਹ ਪਰਸੋਂ। ਚਿਕਨ ਪਕੌੜਾ ਬਾਏ ਵਨ ਗਿੱਟ ਵਨ ਫਰੀ, ਬਿਰਿਆਨੀ ਬਾਏ ਵਨ ਗਿੱਟ ਵਨ ਫਰੀ, ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ, ਪਾਓ ਭਾਜੀ ਬਾਏ ਵਨ ਗਿੱਟ ਵਨ ਫਰੀ, ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ। ਤਿੰਨ ਲੋਕੇਸ਼ਨਾਂ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਸਮੋਰ, 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰ ਵੇ ਬਵੇਰਡਨ ਸਿੰਘ ਯੂਜੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਕੇਟਰਿੰਗ ਕਰਾਉਣੀ ਹੈ ਨਾ, ਸਿਰਫ $10 ਤੇ 99 ਸੈਂਟ ਤੋਂ ਕੇਟਰਿੰਗ ਹੈ, ਵਾਹ ਬਈ ਵਾਹ, ਸਿੰਪਲੀ ਇੰਡੀਅਨ। ਨਿੱਕ ਮਹਿੰਗੀ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਨਵੀਂ ਜਿਹੜਾ ਬੰਦਾ ਕਾਲਜ ਨਹੀਂ ਪੜ੍ਹਿਆ ਇੰਡੀਆ ਤਾਂ ਉਹਨੇ ਆਪਣੀ ਜ਼ਿੰਦਗੀ ਨਹੀਂ ਲਿਵ ਕੀਤੀ, ਕਿਆ ਬਾਤ ਹੈ ਨਿੱਕ ਜੀ, ਥੈਂਕ ਯੂ। ਸੋ ਨਿੱਕ ਮਹਿੰਗੀ, ਮੋਨਾ ਮਹਿੰਗੀ ਸਾਡੇ ਸਵੇਰੇ ਬਹੁਤ ਹੀ ਸਾਡਾ ਜਿਹੜਾ ਪਾਪੂਲਰ ਖਬਰਾਂ ਵਾਲਾ ਪ੍ਰੋਗਰਾਮ ਹੈ ਸੁਬਹਾ 7 to 8, ਉਸਦੇ ਬੜੇ ਮੇਨ ਸਪੋਂਸਰ ਨੇ, ਸੋ ਬਹੁਤ ਸ਼ੁਕਰੀਆ ਨਿੱਕ ਜੀ। 2692 ਹੈਲੋ,
6: ਹੈਲੋ,
0: ਹਾਂਜੀ
6: ਹਾਂਜੀ ਬਾਈ, ਕੀ ਹਾਲ ਨੇ ਨਵੀਂ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਸਰ?
6: ਵਧੀਆ ਵਧੀਆ ਬਾਈ, ਬਾਈ ਇੱਕ ਵਾਰੀ ਟੌਪਿਕ ਦੱਸੋਗੇ ਦੁਬਾਰਾ, ਟੌਪਿਕ ਹੈਗਾ ਕੀ ਆ ਮੇਨਲੀ?
0: ਟੌਪਿਕ ਇੰਡੀਆ ਪੰਜਾਬ ਦੇ ਕਾਲਜ ਟਾਈਮ ਦੀ ਗੱਲਬਾਤ, ਵੀ ਸਾਰੇ ਇੰਨਾ ਕਿਉਂ ਇੰਜੋਏ ਕਰਦੇ ਸੀ ਉਸ ਟਾਈਮ ਦੇ ਕਾਲਜ ਦੇ ਟਾਈਮ ਨੂੰ।
6: ਓਕੇ ਹਾਂ,
0: ਕਿਉਂਕਿ ਮੈਂ ਭਾਜੀ ਸ਼ੇਅਰ ਕਰ ਰਿਹਾ ਸੀ ਕਿ ਅਸੀਂ ਇੱਥੇ ਪੜ੍ਹੇ ਹਾਂ, ਚਲੋ ਠੀਕ ਹੈ ਇੰਜੋਏ ਕੀਤਾ, ਬਟ ਅਸੀਂ ਓਨਾ ਨਹੀਂ ਮਿਸ ਕਰਦੇ ਯੂਨੀਵਰਸਿਟੀ ਜਾਂ ਕਾਲਜ ਨੂੰ ਜਿੰਨਾ ਯੂ ਨੋ ਤੁਸੀਂ ਸਾਰੇ ਕਰਦੇ ਹੋ।
6: ਬਿਲਕੁਲ ਬਿਲਕੁਲ, ਇਹਦਾ ਜਿਹੜਾ ਬੇਸਿਕ ਸਿੱਧੀ ਜੀ ਗੱਲ ਆ ਉਹ ਇਹ ਆ ਬ੍ਰੋ, ਜਦੋਂ ਤੁਸੀਂ ਪੜ੍ਹਦੇ ਸੀਗੇ ਨਾ, ਮੋਸਟ ਆਫ ਯੂ ਤੁਸੀਂ ਕੰਮ ਕੁਛ ਨਾ ਕੁਛ ਨਾਲ ਦੀ ਨਾਲ ਕਰ ਰਹੇ ਸੀਗੇ, ਕੁਛ ਪਾਰਟ ਟਾਈਮ, ਕੁਛ ਜੋਬ, ਕੁਛ ਛੋਟੀ ਮੋਟੀ ਕੁਛ ਵੀ ਹੈ ਨਾ। ਜਿਹੜੇ ਉੱਥੇ ਸੀ ਸਾਡਾ ਪੜ੍ਹਨ ਦਾ ਹਿਸਾਬ ਕਿਤਾਬ ਸੀਗਾ, ਉੱਥੇ ਚੜੀ ਲੱਥੀ ਦਾ ਯਾਰ ਕੋਈ ਫਰਕ ਨੀ ਸੀ ਹੁੰਦਾ ਭੋਰਾ ਵੀ।
0: ਅੱਛਾ,
6: ਕਿਉਂਕਿ ਆਪਦਾ ਕੁਛ ਕਰਨਾ ਨੀ, ਕੋਈ ਕੰਮ ਨੀ ਕਰਨਾ, ਕੋਈ ਕਮਾਈ ਨੀ ਕਰਨੀ, ਮੋਸਟ ਆਫ ਅਸ ਨਾਟ ਆਲ ਆਫ, ਸਾਰਿਆਂ ਨੂੰ ਨੀ ਆਪਾਂ ਲੈ ਸਕਦੇ, ਉਵੇਂ ਜਿਵੇਂ ਤੁਹਾਨੂੰ ਵੀ ਸਾਰਿਆਂ ਨੂੰ ਨਹੀਂ ਲੈ ਸਕਦੇ। ਤੇ ਇਹ ਸਭ ਤੋਂ ਵੱਡਾ ਫਰਕ ਆ, ਕਿਉਂਕਿ ਉਦੋਂ ਬਿਲਕੁਲ ਕੱਲੀ ਐਸ਼ ਹੁੰਦੀ ਸੀ, ਐਸ਼ ਪ੍ਰਸਤੀ ਹੁੰਦੀ ਸੀ, ਉਹ ਵੀ ਬਹੁਤਿਆਂ ਲਈ ਹਨਾ।
0: ਸੋ ਉਦੋਂ ਡਿਊਰਿੰਗ ਕਾਲਜ ਕੋਈ ਪਾਰਟ ਟਾਈਮ ਜੋਬ ਕੋਈ ਕੁਛ ਨਹੀਂ ਸੀ ਕਰਦਾ?
6: ਨਹੀਂ ਨਹੀਂ ਵੀਰੇ, ਨਹੀਂ ਮੋਸਟਲੀ ਨਹੀਂ ਸੀ ਕਰਦੇ, ਆਈ ਵੁੱਡ ਸੇ 90-95% ਤਾਂ ਨਹੀਂ ਕਰਦੇ ਹੁਣੇ ਪੰਜਾਬੀ ਜਿਹੜੇ ਬੰਦੇ ਆਪਣੇ ਹਨਾ, ਕੋਰ ਪੰਜਾਬੀ ਕਹਿ ਲਓ ਜਮਾ, ਤੇ ਨਹੀਂ ਸੀ ਕਰਦੇ।
0: ਅੱਛਾ, ਠੀਕ ਹੈ,
6: ਕਲਚਰ ਹੀ ਨਹੀਂ ਹੈਗਾ ਸੀਗਾ ਉੱਥੇ ਪਾਰਟ ਟਾਈਮ ਜੋਬ ਦਾ ਜਾਂ ਕੁਛ। ਜਿਹੜੇ ਬੜੇ ਲੋੜਵੰਦ ਬੰਦੇ ਹੁੰਦੇ ਸੀਗੇ ਜਿਹਨਾਂ ਨੂੰ ਜ਼ਿਆਦਾ ਲੋੜ ਸੀ ਜਾਂ ਕੁਛ ਜ਼ਿਆਦਾ ਹੀ ਹੁੰਦੇ ਨੇ ਵਿੱਚੋਂ ਹਨਾ, ਜਿਹੜੇ ਇਹਨੂੰ ਸੱਚੀ ਮੀਨ ਕਰਦੇ ਸੀਗੇ ਵੀ ਅਸੀਂ ਵੀ ਕਰੀਏ ਕੁਛ ਨਾ ਕੁਛ ਸਾਈਡ ਬਾਈ ਸਾਈਡ, ਇਵਨ ਇਫ ਦੇ ਆਰ ਏਬਲ। ਤੇ ਏਦਾਂ ਦਾ ਮਾਹੌਲ ਹੁੰਦਾ ਸੀਗਾ ਉੱਥੇ। ਫਿਰ ਜਦੋਂ ਯਾਰ ਕੋਈ ਸਾਨੂੰ ਕਿਸੇ ਵੀ ਤਰ੍ਹਾਂ ਦਾ ਫਿਕਰ ਨਾ ਹੋਣਾ, ਜਿਵੇਂ ਹੁਣ ਮੈਂ ਤੁਹਾਨੂੰ ਆਪਣਾ ਰੁਟੀਨ ਦੱਸਾਂ ਤਾਂ ਸਾਡਾ ਇਹ ਰੁਟੀਨ ਸੀਗਾ, ਅਸੀਂ ਡਿਗਰੀ ਕਰਦੇ ਸੀਗੇ, ਬੀ ਟੈਕ ਕਰ ਰਹੇ ਸੀਗੇ 2014-18 ਤੱਕ ਕੀਤੀ ਆ, ਤੇ ਕੋਈ ਯੂਨੀਵਰਸਿਟੀ ਪੜ੍ਹਦੇ ਸੀਗੇ, ਚੰਡੀਗੜ੍ਹ ਰਹਿੰਦੇ ਸੀਗੇ
0: ਜੀ,
6: ਤੇ ਕੋਈ ਚੜੀ ਲੱਤੀ ਦਾ ਕਿਸੇ ਬੰਦੇ ਨੂੰ ਕੋਈ ਫਰਕ ਨੀ ਸੀ ਹੁੰਦਾ, ਪੜ੍ਹਾਈ ਪੜੂਈ ਕਿਤੇ ਨੀ ਸੀ ਹੁੰਦੀ, ਪੇਪਰਾਂ ਤੋਂ ਪਹਿਲਾਂ ਇੱਕ ਹਫ਼ਤਾ 10 ਦਿਨ ਪਹਿਲਾਂ ਪੜ੍ਹ ਲੈਂਦੇ ਹੁੰਦੇ ਸੀਗੇ, ਉਹਦੇ ਨਾਲ ਸਾਰੇ ਦੇ ਸਾਰੇ ਪੇਪਰ ਕਲੀਅਰ ਕਰ ਜਾਂਦੇ ਸੀ, ਇੱਕ ਦੋ ਰਹਿ ਜਾਂਦੇ ਸੀ, ਉਹ ਬੈਕਲੌਗ ਲੱਗ ਜਾਂਦਾ ਸੀ, ਅਗਲੀ ਵਾਰੀ ਕਲੀਅਰ ਹੋ ਜਾਂਦੇ ਸੀ, ਨਹੀਂ ਤਾਂ ਉਸ ਤੋਂ ਅਗਲੀ ਵਾਰੀ।
0: ਅੱਛਾ, ਕੋਈ ਫੇਲ ਫੁਲ ਹੋ ਗਿਆ, ਨਹੀਂ ਪਾਸ ਹੋਇਆ, ਕੋਈ ਕੋਈ ਪਰਵਾਹ ਨਹੀਂ ਹੈ,
6: ਤੁਹਾਨੂੰ ਮੈਟਰ ਬਰੋ ਇਹਦਾ ਕਦੇ ਮਾਈਂਡ ਤੇ ਨਹੀਂ ਸੀ ਆਇਆ।
0: ਅੱਛਾ, ਸਾਨੂੰ ਤਾਂ ਇੱਥੇ ਭਾਜਣਾ ਪੈ ਜਾਣੀ ਆ ਵੀ ਯਾਰ ਇੰਨੇ ਹਜ਼ਾਰਾਂ ਡਾਲਰ ਲਾਇਆ, ਜੇ ਨਹੀਂ ਪਾਸ ਹੋਏ ਤਾਂ ਗਾਲਾਂ ਪੈਣਗੀਆਂ।
6: ਨਹੀਂ ਨਹੀਂ, ਕੁਛ ਨਾ ਕੁਛ ਤਾਂ ਇਹ ਵੀ ਹੁੰਦਾ ਸੀਗਾ ਵੀ ਆਪਦੇ ਆਪ ਤੇ ਵੀ ਬੰਦੇ ਨੂੰ ਮਾਣ ਹੁੰਦਾ, ਪਤਾ ਹੁੰਦਾ ਨਾ ਵੀ ਆਪਾਂ ਇੰਨੇ ਕੁ ਟਾਈਮ ਦੇ ਵਿੱਚ ਟਾਰਗੇਟ ਕਰ ਲਾਂਗੇ ਅਚੀਵ,
0: ਜੀ ਜੀ ਜੀ,
6: ਮੌਕੇ ਤੇ ਬੰਦਾ ਕਰ ਲੈਂਦਾ, ਇਹ ਵੀ ਹੁੰਦੀ ਆ, ਅਦਰਵਾਈਜ਼ ਜਮਾ ਤੁਸੀਂ ਹਥਿਆਰ ਤਾਂ ਨਹੀਂ ਛੱਡ ਸਕਦੇ ਵੀ ਭਗਵਾਨ ਆਸਰੇ,
0: ਜੀ ਜੀ ਜੀ,
6: ਤੇ ਓਦਾਂ ਕਰ ਕਰਾ ਕੇ ਚਲੋ ਡਿਗਰੀ ਲੰਘ ਗਈ, ਨਾਲ ਦੀ ਨਾਲ ਐਸ਼ ਕੀਤੀ ਪੂਰੀ, ਓਦਾਂ ਹੀ ਹੁੰਦਾ ਸੀਗਾ ਬ੍ਰੋ, ਬਸ ਕਾਲਜ ਜਾਣਾ ਨਹੀਂ ਜਾਣਾ, ਬਾਹਰ ਕਿਤੇ ਘੁੰਮਦੇ ਰਹਿਣਾ, ਕਿਤੇ ਵੀ ਪਾਰਟੀ ਕਰਦੇ ਰਹਿਣਾ, ਕੁਛ ਵੀ ਗੱਡੀਆਂ ਘਰ ਨੇ ਲੈ ਕੇ ਦਿੱਤੀਆਂ ਹੋਈਆਂ ਸੀਗੀਆਂ, ਪੈਸਾ ਚੰਗਾ ਦੇ ਰਹੇ ਸੀਗੇ, ਅਸੀਂ ਖਰਚਣ ਵਾਲੇ ਸੀ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ,
6: ਸ਼ੁਕਰੀ।
0: ਤੇ ਇੱਕ ਅੱਧਾ ਗਾਣਾ ਵੀ ਲਾਉਣੇ, ਥੋੜੀ ਯਾਦਾਂ ਤਾਜ਼ੀਆਂ ਕਰਦੇ ਆ। ਨਵੇਂ ਘਰ ਪੈਰਾਡਾਈਸ ਡਿਵੈਲਪਮੈਂਟਸ ਵਾਲੇ ਰਿਲੀਜ਼ ਕਰ ਰਹੇ ਆ ਬਹੁਤ ਹੀ ਰੀਜ਼ਨੇਬਲ ਰੇਟ ਤੇ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ ਜੀ, 4244, ਹੈਲੋ।
7: ਹਾਂਜੀ ਵੀਰੇ, ਮੈਨੂੰ ਤੁਸੀਂ ਆਈ ਨੋ ਤੁਹਾਡਾ ਟੋਪਿਕ ਚੱਲ ਰਿਹਾ, ਮੈਂ ਤੁਹਾਨੂੰ ਸੋਰੀ ਇੰਟਰਪਟ ਕਰ ਰਿਹਾ, ਤੁਹਾਡੇ ਨਾ ਡਾਕਟਰ ਸਾਹਿਬ ਆਉਂਦੇ ਹੁੰਦੇ ਇੱਕ ਜਨ ਹੋਮੋਪੈਥਿਕ ਦੇ,
0: ਉਹਨਾਂ
7: ਨੂੰ 40 ਸਾਲ ਦਾ ਤਜਰਬਾ, ਮੈਨੂੰ ਨੰਬਰ ਦੇ ਸਕਦੇ ਉਹਨਾਂ ਦਾ ਪਲੀਜ਼?
0: ਜੀ ਜੀ, ਸ਼ੋਰ ਸ਼ੋਰ, ਕੋਈ ਇੰਟਰਪਸ਼ਨ ਨਹੀਂ, ਕੋਈ ਨਾ, ਸਾਨੂੰ ਤਾਂ ਚਾਰ ਛੱਡ ਦਾ ਨੰਬਰ ਪੁੱਛ ਦਿਓ, 647
7: ਜੀ,
0: 818
7: ਜੀ,
0: 0055,
7: ਥੈਂਕ ਯੂ,
0: ਕੋਈ ਗੱਲ ਨਹੀਂ। ਇਹਨਾਂ ਦਾ ਨਾਮ ਹੈ ਜੀ ਡਾਕਟਰ ਕੁਲਦੀਪ,
7: ਥੈਂਕ ਯੂ,
0: ਕੋਈ ਗੱਲ ਨਹੀਂ, ਕਹਿੰਦੇ ਨਵੀਂ ਤੋਂ ਮਿਲਿਆ ਨੰਬਰ, ਨੋ ਪ੍ਰੋਬਲਮ ਐਨੀ ਟਾਈਮ। ਤੇ ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਕਿਸ ਨੇ ਜਾਣਾ ਜਾਂ ਇੰਡੀਆ ਤੋਂ ਕੋਈ ਆ ਰਿਹਾ, ਨੰਬਰ 1 ਤੁਸੀਂ ਟਿਕਟਾਂ ਲੈਣੀਆਂ ਤਾਂ ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਜੀ ਨੂੰ ਫੋਨ ਕਰੋ 905-796-7800, 905-796-7800, 905-796-7800, ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ। ਤੁਸੀਂ ਇੱਕ ਵਾਰ ਫਿਰ ਤੋਂ ਯਾਦ ਰੱਖੋ ਵੀ ਲਵਾਨਾ ਵੈਲਨੈਸ ਸਪਾ, ਲੇਡੀਜ਼ ਦਈਏ ਕੁਝ ਡੀਲਾਂ ਤੁਹਾਨੂੰ, ਮੈਨੂੰ ਪਤਾ ਲੇਡੀਜ਼ ਨੂੰ ਬੜਾ ਚਾਅ ਹੁੰਦਾ, ਵੀਕਐਂਡ ਹੈ ਬਈ, ਫੇਸ਼ੀਅਲ ਕਰਾ ਲਈਏ, ਵੈਕਸਿੰਗ ਕਰਾ ਲਈਏ, ਲੇਜ਼ਰ ਕਰਾ ਲਈਏ। ਸੋ ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਅਤੇ ਸਟੀਲਸ ਦੇ ਕੋਰਨਰ ਤੇ ਤੁਸੀਂ ਪਹੁੰਚਣਾ, ਹਾਈਡਰਾ ਫੇਸ਼ੀਅਲ 150 ਦੀ ਥਾਂ ਤੇ ਮੇਰਾ ਨਾਂ ਲੈ ਦਿਓ $130 ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ ਮੇਰਾ ਨਾਂ ਲੈ ਦਿਓ $200 ਚ, ਵੈਕਸਿੰਗ ਫੁੱਲ ਬਾਡੀ $120 ਦੀ ਥਾਂ ਤੇ ਮੇਰਾ ਨਾਂ ਲੈ ਦਿਓ $100 ਚ, ਅੰਡਰ ਆਰਮ ਫੇਸ਼ੀਅਲ ਸਪੈਸ਼ਲ $60 ਵਾਲਾ ਅੰਡਰ ਆਰਮ ਕਰਾਓ $50 ਚ, ਬੈਕ ਫੇਸ਼ੀਅਲ $80 ਵਾਲਾ $60 ਚ, ਤੇ ਜਿਨ੍ਹਾਂ ਨੇ ਮਸਾਜ ਕਰਾਉਣੇ ਆ RMTV ਇੱਥੇ ਨੇ ਇਹਨਾਂ ਕੋਲ, ਬੈਨੀਫਿਟਸ ਜੇ ਤੁਹਾਡੇ ਕੋਲ ਹੈਗੇ ਆ ਯੂਜ਼ ਕਰੋ, ਬਹੁਤ ਹੀ ਵਧੀਆ ਥੈਰੇਪਿਸਟ ਨੇ, ਤੇ ਬਿਨਾਂ RMTV ਤੁਸੀਂ ਮਸਾਜ ਕਰਾਉਣਾ $80 ਵਾਲਾ ਘੰਟੇ ਦਾ ਮਸਾਜ ਸਿਰਫ 75 ਦੇ ਵਿੱਚ, 341 Parkhurst Square, ਏਅਰਪੋਰਟ ਰੋਡ ਅਤੇ ਸਟੀਲਸ, ਲਵਾਨਾ ਵੈਲਨੈਸ ਸਪਾ। ਕੋਈ ਬੈਕ ਪੇਨ ਹੈ, ਸਾਇਆਟਿਕਾ ਤੁਸੀਂ ਟਰੈਕਿੰਗ ਦੇ ਵਿੱਚੋਂ ਤੇ ਬਹਿ ਬਹਿ ਕੇ ਤੁਹਾਡੀ ਬੈਕ ਨੂੰ ਬਹੁਤ ਇਸ਼ੂ ਆ, ਤਾਂ 416-881-5385, ਲਵਾਨਾ ਵੈਲਨੈਸ ਸਪਾ, 341 Parkhurst Square। ਏਅਰਪੋਰਟ ਰੋਡ ਐਂਡ ਸਟੀਲਸ ਦੇ ਕੋਰਨਰ ਤੇ 416-881-5385 ਦੇ ਉੱਤੇ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਅਤੇ ਕਾਲ ਤੁਹਾਡੀ ਰਹਿ ਗਈ, ਜ਼ਰੂਰ ਕਰ ਸਕਦੇ ਹੋ ਫਿਰ ਤੋਂ 905-673-3337 ਅਤੇ 9056733337 ਆਪਣਾ ਨੰਬਰ ਹੈ। ਅਤੇ ਦੋ ਬੋਲ ਸੁਣਦੇ ਹਾਂ, ਇੱਕ ਬਾਈ ਨੇ ਰਿਕੁਐਸਟ ਕੀਤੀ ਸੀ।

0: हबीबा 8323 हेलो।
1: हाँ जी नवी जी सत श्री अकाल।
0: सत श्री अकाल जी।
1: हाँ जी नवी जी की हाल है? वधिया प्रोग्राम चली जांदा। शहरी मान दा गाना ला दियो यार वड मुल्ले।
0: यार वड मुल्ले आ जी हवा दे बुल्ले सी मौजां करदे काल जी पढ़दे।
1: हां पुराना यादा आ जाना जवानी वेले दियां हुण तां बुढ़े हो गए।
0: अच्छा
1: हां जी हां जी हुण तां 75 नूं जावड़े।
0: हां जी मैं शेरी दा होर लाने यार। यारन मुल्ले बहुत लाया अज मेरा मूड है के लाने थले कॉलेज वाली जी टी रोड ते जिन्ने राह या किन्ने राह निकले कई आनू मिल गई नौकरी कुछ हो के तबाह निकले है नाले अपनी गलबात नाल जुड़िया गीत है 5109 हेलो।
2: हेलो नवी की हाल है?
0: वधिया जी वधिया। किवें हो?
2: वधिया वधिया नवी दे बंदिया ने सारे ने आउदियां प्राप्तियां दस्तियां कॉलेज वालियां नवी है ना।
0: हां जी
2: नवी साडे मैं चंडीगढ़ मुक्तसर बस च आउंदा सीगा लिबड़ा पास ते।
0: हां हां
2: पग ला के ले गए जी।
0: अच्छा
2: पग ला के ले गए जी। मुंडा उथो ही साडे दफ्तर चले गया सीधी बस लुधियाने खाली करके थोनू मैं प्राप्ति दसदा हूं इन्हां दी कॉलेज वाले दी। बंदा पछाण दे कहना दो बसा भर के जी साडे मालक ने भेज दिया।
0: अच्छा
2: 38 जणे दे सिर भरे सी जी फिर
0: बल्ले बल्ले। अच्छा
2: ਮੁੰਡੇ
0: ਨੇ ਜਾਣਾ ਹੈ
2: ਸਾਰਾ ਖਰਚਾ ਦਿੰਦੇ ਆ ਘਰੋਂ ਸਾਰਾ ਕੁਛ ਕਰਦੇ ਆ ਤੁਸੀਂ ਇਹ ਕੀ ਲੱਛਣ ਕਰਦੇ ਹੋ।
0: ਹਾਂ ਹਾਂ ਹਾਂ
2: ਹੋਊਗਾ
0: ਲੜਨ ਵਾਲੇ ਵੀ ਚੰਗੇ ਪਰਿਵਾਰਾਂ ਦੇ ਮੁੰਡੇ ਨੀ ਬਾਲੇ ਚਲੋ ਹੋਣਗੇ ਕਈ ਬਟ ਬਾਲੇ ਹਜੇ ਉੱਥੇ ਹੀ ਹੋਣਗੇ।
2: ਉਹ ਤਾਂ ਹੈਗੇ ਹੀ ਆ ਨਾ ਵੀ ਜਿਹੜੇ ਨਹੀਂ ਪੜੇ ਆ ਹੁੱਲੜ ਬਾਜੀਆਂ ਗੱਡੀਆਂ ਨੇ ਉਹਨਾਂ ਅਨਸਾਰ ਦਾ ਉਹੀ ਭਵਿੱਖ ਆ ਫਿਰ।
0: ਹਾਂ ਹਾਂ ਹਾਂ ਚਲੋ ਠੀਕ ਹੈ।
2: ਵਿੱਚ ਮੁੰਡੇ ਸਾਡੇ ਬਹੁਤ ਪੜਨ ਵਾਲੇ ਵੀ ਸੀਗੇ ਨਾ ਵੀ ਬਹੁਤ ਮੁੰਡੇ ਪੜੇ ਨੇ।
0: ਨਹੀਂ ਨਹੀਂ ਚਲੋ ਚੰਗੇ
2: ਦੇਖਦੇ ਹੁੰਦੇ ਸੀ।
0: ਹਾਂ
2: ਹਾਂ ਕਿਉਂਕਿ ਅਸੀਂ ਸਾਡੇ ਨਾਲ ਡੇਲੀ ਸਫ਼ਰ ਕਰਦੇ ਹੁੰਦੇ ਸੀ ਅਸੀਂ ਬੰਦੇ ਦੀ ਅੱਖ ਦੇਖ ਕੇ ਦੱਸ ਦਿੰਦੇ ਸੀ ਵੀ ਪੜਨ ਵਾਲੇ ਆ ਜੋ ਕਿਵੇਂ ਆ ਇਹ।
0: ਜੀ ਜੀ ਜੀ ਚਲੋ ਥੈਂਕ ਯੂ ਭਾਜੀ
2: ਬਹੁਤ ਕੁਝ ਹੋਇਆ ਸੀ।
0: थैंक यू बहुत धन्यवाद थोड़ा। सो नंबर है अपना 9056733337 9056733337 ते गलबात थोड़ी हो रही है ते वधिया यार इंजॉय करते हैं ते थोड़े तो ਫਿਰ ਬੜੀਆਂ ਵੱਖਰੀ ਵੱਖਰੀਆਂ ਸਟੋਰੀ ਸੁਣ ਰਹੇ ਹਾਂ ਅਤੇ ਤੁਹਾਡੇ ਕਹਿ ਲਓ ਕਿ ਅੱਛੇ ਐਕਸਪੀਰੀਅੰਸਿਸ ਦੇ ਵੀ ਥੋੜ੍ਹੇ ਜਿਹੇ ਜਾਣੂ ਹੋ ਰਹੇ ਅੱਜ। ਇੱਕ ਮੈਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਫਿਰ ਤੋਂ ਦਵਾਂ, ਸੁਣੋ ਧਿਆਨ ਨਾਲ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਨੇ ਨਵਾਂ ਸ਼ੋਰੂਮ ਖੋਲਿਆ ਇਹਨਾਂ ਨੇ, ਜੇ ਤੁਸੀਂ ਕੰਟਰੈਕਟਰ ਹੋ ਰੈਨੋਵੇਸ਼ਨ 'ਚੋਂ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਤੁਸੀਂ ਗੱਲਬਾਤ ਕਰਨੀ ਹੈ, ਗੱਲ ਨਹੀਂ ਕਰਨੀ ਪਹੁੰਚ ਜਾਓ। ਇਹਨਾਂ ਦਾ ਬੜਾ ਹਾਈ ਐਂਡ ਸ਼ੋਰੂਮ ਹੈ, ਬਹੁਤ ਹੀ ਲਗਜ਼ਰੀ, ਇੰਨਾ ਲਗਜ਼ੂਰੀਅਸ ਤੁਸੀਂ ਸਪਲਾਈ ਸਟੋਰ ਨਹੀਂ ਦੇਖਿਆ ਹੋਣਾ। ਤੁਸੀਂ ਪਲੰਬਰ ਹੋ, ਪਲੰਬਿੰਗ ਸਪਲਾਈਜ਼ ਜਾਂ ਫਿਕਸਚਰ ਚਾਹੀਦੇ ਆ, ਤੁਸੀਂ ਐਚਵੈਕ ਦੇ ਵਿੱਚੋਂ ਐਚਵੈਕ ਮਟੀਰੀਅਲ ਐਕਸੈਸਰੀਜ਼ ਚਾਹੀਦੇ ਆ, ਇਲੈਕਟ੍ਰੀਸ਼ਨ ਹੋ, ਇਲੈਕਟ੍ਰੀਕਲ ਸਪਲਾਈਜ਼ ਚਾਹੀਦੇ ਆ, ਕੰਟਰੈਕਟਰ ਹੋ, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲ, ਹਾਰਡਵੇਅਰ, ਤੁਹਾਨੂੰ ਵੈਨਿਟੀਜ਼, ਫੋਸੈਟਸ, ਟੋਇਲਟਸ, ਸਾਰਾ ਕੁਛ, ਸ਼ਾਵਰ ਸਿਸਟਮ, ਕੁਛ ਵੀ ਚਾਹੀਦਾ ਰੈਨੋਵੇਸ਼ਨ ਰਿਲੇਟਡ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਡਿਕਸੀ ਅਤੇ ਸਟੀਲ ਦੇ ਕੋਰਨਰ 'ਤੇ, ਡਿਜ਼ਾਈਨਰ ਅਤੇ ਲਗਜ਼ਰੀ ਸ਼ੋਰੂਮ, ਹਰ ਇੱਕ ਪ੍ਰਾਈਸ ਬੀਟ ਕਰ ਰਿਹਾ, ਨਵਾਂ ਖੁੱਲ੍ਹਿਆ, ਐਂਡ ਫਰੀ ਡਿਲੀਵਰੀ ਬਰੈਂਪਟਨ 'ਚ, 6479610585, ਮੇਰਾ ਨਾਂ ਲੈ ਦਿਓ ਬਸ, 6479610585, ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਓਕੇ, ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਅਸੀਂ ਤੁਹਾਨੂੰ ਹਰ ਰੋਜ਼ ਤਕਰੀਬਨ ਮੈਸੇਜ ਦਿੰਦੇ ਹਾਂ ਕਿ ਗਵਰਨਮੈਂਟ ਤੁਹਾਨੂੰ ਹੁਣ ਗ੍ਰਾਂਟਸ ਦੇ ਰਹੀ ਹੈ ਵੀ ਤੁਸੀਂ ਆਪਣੀ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ, ਤੁਸੀਂ ਨਵੀਂ ਡਿਗਰੀ ਲਓ, ਨਵੇਂ ਪ੍ਰੋਗਰਾਮਸ ਦੇ ਵਿੱਚ ਮਾਹਰ ਬਣੋ, ਅਤੇ ਗਵਰਨਮੈਂਟ ਤੁਹਾਨੂੰ ਪੈਸੇ ਦੇਵੇਗੀ, ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਇਹ ਪੈਸੇ ਤੁਹਾਨੂੰ ਵਾਪਸ ਵੀ ਨਹੀਂ ਕਰਨੇ ਪੈਂਦੇ। ਪੜ੍ਹੋ ਲਿਖੋ, ਘਰ ਦੇ ਖਰਚੇ ਪੂਰੇ ਕਰੋ, ਖਾਣ ਪੀਣ, ਬਿੱਲ ਬੱਤੀਆਂ, ਇਹ ਤੁਹਾਡੇ ਪੈਸੇ ਆ। ਤੇ ਜਾਣਕਾਰੀ ਦੇਣਗੇ ਸਰਾਸ਼। ਹਾਂਜੀ ਸਰਾਸ਼, ਵੈਲਕਮ।
3: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
0: ਜੀ।
3: ਐਂਡ ਦੈਨ ਲਾਈਕ, ਸੋ ਇਹ ਓਪਰਚੁਨਿਟੀ ਫਿਰ ਸੇ ਨਹੀਂ ਆਏਗੀ, ਦੋ ਬੈਚ ਰਹਿ ਗਏ ਹੈ ਸਿਰਫ, ਇੱਕ ਜੂਨ ਮੇ ਔਰ ਇੱਕ ਜੁਲਾਈ ਮੇ ਹੈ, ਇੱਕ ਅਗਸਤ ਕੇ ਬਾਅਦ ਗਵਰਨਮੈਂਟ ਗ੍ਰਾਂਟਸ ਮੇ ਕੱਟ ਕਰ ਰਹੀ ਹੈ, ਤੋ ਇਹ ਮੈਸੇਜ ਆਪਕੇ ਲਈ ਬਹੁਤ ਇੰਪੋਰਟੈਂਟ ਹੈ, ਜਿਨ੍ਹਾਂ ਨੇ ਇਨਰੋਲ ਕਰ ਲਿਆ, ਇਟਸ ਵੈਰੀ ਗੁੱਡ, ਜੋ ਰਹਿ ਗਏ ਹੈ ਪਲੀਜ਼ ਇਸ ਮੈਸੇਜ ਕੋ ਸੁਣੇ, ਆਪਕੋ ਇਸਸੇ ਬੈਨੀਫਿਟ ਹੈ, ਇਸਮੇ ਆਪਕੇ ਪੈਸੇ ਲੱਗ ਨਹੀਂ ਰਹੇ, ਨਾ ਕੋਈ ਬੜੀ ਸੇਵਿੰਗ ਹੋ ਰਹੀ ਹੈ, ਇਸਮੇ ਪੈਸੇ ਆਪਕੇ ਖਾਤੇ ਮੇ ਆ ਰਹੇ ਹੈ। ਓਕੇ, ਸੋ ਇਸਮੇ ਅਗਰ ਆਪਕਾ ਕੈਨੇਡਾ ਮੇ ਸਟੇਟਸ PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ, ਐਂਡ ਆਪਕੀ ਇਨਕਮ $70,000 ਸੇ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਆਪ ਓਨਟਾਰੀਓ ਮੇ ਕਹੀਂ ਵੀ ਰਹਿਤੇ ਹੈ, ਚਾਹੇ ਆਪ GTA ਰਹਿਤੇ ਹੈ, ਬੈਰੀ ਰਹਿਤੇ ਹੈ, ਡਜ਼ਨਟ ਮੈਟਰ, ਆਪ ਫੁੱਲੀ ਆਨਲਾਈਨ ਕੋਰਸਿਸ ਕਰੇ, ਈਜ਼ੀ ਕੋਰਸਿਸ ਕਰੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 2-3 ਘੰਟੇ ਆਪਣੇ ਪਰ ਡੇ ਨਿਕਾਲਨੇ ਹੈ, ਸੌਖੇ ਜਿਹੇ ਕੋਰਸਿਸ ਨੇ, ਔਰ ਇਸਮੇ ਆਪ ਗਵਰਨਮੈਂਟ ਕੀ ਫੰਡਿੰਗ ਹਾਸਿਲ ਕਰਤੇ ਹੈ 30-100,000 ਡਾਲਰ ਕੀ, ਜਿਸਕਾ ਹਾਫ ਅਮਾਊਂਟ ਇਜ਼ ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ, ਮਤਲਬ ਅਗਰ ਫੈਮਿਲੀ ਆਫ 5 ਹੈ ਤੋ ਅਪ ਟੂ 100,000 ਕੀ ਫੰਡਿੰਗ ਆਤੀ ਹੈ, ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਉਸਮੇ ਸੇ ਆਜ ਕੀ ਡੇਟ ਮੇ 50,000 ਡਾਲਰ, 100,000 ਮੇ ਸੇ 50,000 ਡਾਲਰ ਨਾਨ ਰਿਫੰਡੇਬਲ ਗ੍ਰਾਂਟਸ ਹੈ, ਜੋ ਰੈਸਟ 50,000 ਹੈ 0% ਪੇ ਹੈ, ਔਰ ਜਬ ਇੱਕ 1.5 ਸਾਲ ਬਾਅਦ ਉਸੇ ਲਟਾਤੇ ਹੈ ਤਬ ਵੀ ਉਸਕਾ ਵਿਆਜ 2.5% ਹੈ ਪੂਰੇ ਸਾਲ ਕਾ, ਮਤਲਬ 50,000 ਜੋ ਲੋਨ ਵੀ ਹੈ ਉਹ ਵੀ ਆਪਕੋ 10 ਸਾਲ ਮੇ ਮੋੜਨਾ ਹੈ, ਉਹ ਵੀ $5,000 ਵਿਆਜ ਬਣਤਾ ਹੈ 50,000 ਪੇ, ਆਪ ਸਕੇਲ ਹਾਸਿਲ ਕਰੇ, ਆਪ ਗ੍ਰਾਂਟਸ ਹੀ ਲੈ ਲੇ ਕਿਉਂਕਿ ਲੋਨ ਤੋਂ ਆਪਸ਼ਨਲ ਹੈ, ਬਟ ਔਰ ਇਸਮੇ ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਆਪ 30K ਹੈ, 75K, ਡਜ਼ਨਟ ਮੈਟਰ, ਆਸਾਨ ਸੇ ਕੋਰਸਿਸ ਨੇ, ਫੁੱਲੀ ਆਨਲਾਈਨ, ਐਂਡ ਅਗਰ ਆਪ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਲਾਈਕ ਅਨਇੰਪਲੋਇਡ ਹਾਊਸ ਵਾਈਫ, ਸਿੰਗਲ ਮਦਰ, ਆਪਕੋ ਅੱਛਾ ਬੈਨੀਫਿਟ ਹੈ, ਫੰਡਿੰਗ ਡਾਇਰੈਕਟ ਆਪਕੇ ਅਕਾਊਂਟ ਮੇ ਗਵਰਨਮੈਂਟ ਸੇ ਆਤੀ, ਹਮਾਰੇ ਅਕਾਊਂਟ ਮੇ ਨਹੀਂ ਆਤੀ, ਫੰਡਿੰਗ ਕੋਰਸ ਖਤਮ ਹੋਣੇ ਕੇ ਬਾਅਦ ਨਹੀਂ ਆਤੀ, ਸਾਇਮਲਟੇਨੀਅਸਲੀ ਆਤੀ, ਵਿਦਇਨ 30-90 ਡੇਜ਼ ਮੇ ਪਹਿਲੀ ਇੰਸਟਾਲਮੈਂਟ, ਸੈਕਿੰਡ ਇੰਸਟਾਲਮੈਂਟ ਉਸਕੇ 5 ਮਹੀਨੇ ਕੇ ਬਾਅਦ ਮੇਰੇ ਖਾਤੇ ਮੇ, ਨਹੀਂ ਆਪਕੇ ਖਾਤੇ ਮੇ ਡਾਇਰੈਕਟ ਫੰਡਿੰਗ ਆਤੀ ਹੈ, ਔਰ ਕੋਈ ਕੈਸ਼ ਨਹੀਂ ਹੈ ਜੀ ਇਸਮੇ, ਜੈਸੇ ਗਵਰਨਮੈਂਟ ਇਤਨੀ ਜਗ੍ਹਾ ਪਰ ਇਨਵੈਸਟ ਕਰਤੀ ਹੈ, ਚਾਹੇ ਹੈਲਥ ਕੇਅਰ ਹੈ, ਲਾਈਕ ਫੋਰਨ ਏਡ ਮੇ ਬਿਲੀਅਨਸ ਆਫ ਡਾਲਰਸ ਬਾਹਰ ਚਲ ਜਾਤੇ ਦੇਸ਼ ਸੇ, ਵੈਸੇ ਗਵਰਨਮੈਂਟ ਐਜੂਕੇਸ਼ਨ ਮੇ ਇਨਵੈਸਟ ਕਰਤੀ, ਕੋਈ ਕੈਸ਼ ਨਹੀਂ ਹੈ, ਆਜ ਇਨਰੋਲ ਕਰੇ, ਅੱਛਾ ਬੈਨੀਫਿਟ ਹੈ, ਅਗਰ ਆਪ ਅਭੀ ਇਨਰੋਲ ਨਹੀਂ ਕਰੇਂਗੇ, 1 ਅਗਸਤ ਕੇ ਬਾਅਦ ਕਰੇਂਗੇ, ਆਜ ਫੈਮਿਲੀ ਆਫ 4 ਕੋ ਅਗਰ 80,000 ਆ ਰਹਾ ਹੈ, ਜਿਸਕਾ $40,000 ਗ੍ਰਾਂਟ ਹੈ, 1 ਅਗਸਤ ਕੇ ਬਾਅਦ 80,000 ਕਾ 80,000 ਹੀ ਲੋਨ ਹੋਗਾ, ਔਰ ਇੰਪੋਰਟੈਂਟ ਚੀਜ਼, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸੇ ਦੇਣੀ ਹੋਤੀ, ਕਿਉਂ ਫੰਡਿੰਗ ਆਪਕੇ ਅਕਾਊਂਟ ਮੇ ਆਤੀ, ਮੇਰੇ ਅਕਾਊਂਟ ਮੇ ਨਹੀਂ ਆਤੀ, ਫੀਸ ਕਿਤਨੀ ਹੈ, ਕੋਈ ਪਰਸੈਂਟੇਜ, ਕੋਈ ਕਮਿਸ਼ਨ, ਕੋਈ ਕੈਚ ਨਹੀਂ ਹੈ ਜੀ, ਫੀਸ $199 ਸੇ $499 ਹੈ, ਫਲੈਟ ਫੀਸ, ਵਨ ਟਾਈਮ ਫੀਸ ਹੈ, ਕਾਮ ਹੋਣੇ ਕੇ ਬਾਅਦ ਆਪੇ ਦੇਣੀ ਹੋਤੀ ਹੈ, ਪ੍ਰੋਪਰ ਆਫਿਸ ਹੈ ਜੀ ਹਮਾਰਾ, 200 ਐਕਸਪੋਰਟ ਬੁਲੇਵਰਡ ਪੇ, 7 ਈਅਰਸ ਸੇ ਬਿਜ਼ਨਸ ਮੇ ਹੈ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਟਿਮ ਹੋਟਨ ਮੇ ਨਹੀਂ ਮਿਲਤੇ, ਆਪ ਆਏ ਹਮਾਰੇ ਆਫਿਸ, ਪ੍ਰੋਪਰ ਤਰੀਕੇ ਸੇ, ਟ੍ਰਾਂਸਪੇਰੈਂਟ, ਐਂਡ ਟੂ ਐਂਡ ਕਾਮ ਹੋਤਾ ਹੈ, आपका नोटिस ऑफ असेसमेंट हो गया, मैरिज सर्टिफिकेट, बर्थ सर्टिफिकेट, ये सिंपल से डॉक्यूमेंट्स लगते हैं। गवर्नमेंट पे आपके डॉक्यूमेंट्स पहले से ही हैं, तो कोई कैच, कोई सेटिंग, कोई चीटिंग है ही नहीं इसमें। इट्स ऑल गुड। एजुकेशन फंडिंग में हम डील करते हैं, कोई और तरह का काम करते हैं जहां पे कैच होता है। तो कॉल करें 437-264-3175, उन्हें फोन मिलाओ 437-264-3175, 437-264-3175, 437-264-3175। नंबर अगेन 437-264-3175।
0: नंबर है 437-264-3175, 437-264-3175। सराज नु करो फोन। सराज थैंक यू सर,
3: थैंक यू जी,
0: थैंक यू। सो प्रोग्राम है पंजाबी रा, ते नंबर है अपना 905-673-3337, 9053-3337-9053-673-3337 ते गल्लां बातां थोड़े साडियां हो रही ने। वो भी बैक।
4: द व्यूज एंड ओपिनियंस ऑफ द गेस्ट्स एंड स्पॉन्सर्स आर सोली देयर्स एंड नॉट दैट ऑफ द होस्ट्स और मैनेजमेंट ऑफ पंजाबी लहरा। पंजाबी लहरा इज नॉट रिस्पॉन्सिबल फॉर एनी इंटरेक्शंस आवर लिसनर्स हैव विद एनी बिजनेसेस एडवर्टाइज्ड ऑन आवर शोज।

0: www.hornetlaw.ca. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਵੈਰੀ ਗੁੱਡ ਓਕੇ ਸੋ ਲਾਈਏ ਫਿਰ ਕਾਲਜ ਵਾਲੀ ਜੀਟੀ ਰੋਡ ਅੱਜ ਮੈਨੂੰ ਪਤਾ ਫਰਾਈਡੇ ਹੈ ਤੁਹਾਡੇ ਫਰਾਈਡੇ ਦਾ ਮਾਹੌਲ ਜਾਰੀ ਰੱਖਦੇ ਆ ਫਿਰ ਤੁਹਾਡੀਆਂ

0: शेरी भाई वाह वाह वाह आनंद आ गया भाई। 6009 हेलो
1: ਜੀ ਭਾਈ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਹੈ ਜੀ?
1: ਵਧੀਆ ਵਧੀਆ ਵੀਰੇ, ਸਨੀ ਬੋਲਦਾ।
0: ਹਾਂਜੀ ਸਨੀ ਵੀਰੇ।
1: ਹਾਂਜੀ ਵੀਰੇ, ਸ਼ਹਿਰੀ ਮਾਨ ਤਾਂ ਗਾਣਾ ਸੁਣ ਕੇ ਯਾਦ ਆ ਗਿਆ ਜੀ।
0: ਹਾਂ
1: ਸਾਡਾ ਕਾਲਜ ਸੇਮ ਆ, ਰੋਡੇ ਕਾਲਜ।
0: ਰੋਡੇ ਕਾਲਜ?
1: ਹਾਂਜੀ ਹਾਂਜੀ, ਮੋਗੇ ਏਰੀਆ ਚ ਪੈਂਦਾ ਆਪਣਾ, ਸੰਤ ਪਿੰਡਾਂ ਵਾਲੇ ਦੇ ਪਿੰਡ।
0: ਅੱਛਾ।
1: ਹਾਂਜੀ ਹਾਂਜੀ, ਸ਼ਹਿਰੀ ਮਾਨ ਵੀ ਉੱਥੇ ਵੜਿਆ ਸੀਨੀਅਰ ਸੀ ਮੇਰਾ।
0: ਕੀ ਬਾਤ,
1: ਚਲੋ ਯਾਦ ਆ ਗਿਆ, ਚਲੋ ਬਾਈ ਨੇ ਕਾਲ ਕਰੀਏ ਤੁਹਾਨੂੰ।
0: ਕਿਵੇਂ ਸੀ ਕਾਲਜ ਦਾ ਟਾਈਮ ਤੁਹਾਡਾ?
1: ਕਾਲਜ ਦਾ ਟਾਈਮ ਬਹੁਤ ਵਧੀਆ ਸੀ ਵੀਰੇ।
0: ਕੀ ਵਧੀਆ ਸੀ?
1: ਕਾਲਜ ਦੀ ਖਾਸ ਗੱਲ ਸੀਗੀ ਕਿ ਸਾਡੇ ਕਾਲਜ ਦੇ ਸਾਹਮਣੇ ਜਿਹੜੀ ਵੀ ਪ੍ਰਾਈਵੇਟ ਬੱਸ ਜਾਂਦੀ ਸੀ, ਜਿਹੜੇ ਵੀ ਸ਼ਹਿਰ ਨੂੰ ਜਾਂਦੀ ਸੀ, ਉਹਦਾ ਸਫ਼ਰ ਉੱਥੇ ਤੱਕ ਫ੍ਰੀ ਹੁੰਦਾ ਸੀ।
0: ਅੱਛਾ।
1: ਟਿਕਟ ਨਹੀਂ ਲੈਣੀ, ਕੁਛ ਨਹੀਂ, ਬਸ ਨਾਮ ਚੱਲਦਾ ਸੀਗਾ ਉਸ ਟਾਈਮ।
0: ਅੱਛਾ।
1: ਹਾਂਜੀ,
0: ਕੀ ਬਾਤ ਹੈ।
1: ਜੇ ਕਿਸੇ ਨੇ ਟਿਕਟ ਲੈ, ਕਿਸੇ ਬੱਸ ਵਾਲੇ ਕੰਡਕਟਰ ਨੇ ਟਿਕਟ ਕੱਟ ਵੀ ਦਿੱਤੀ, ਲਾ ਲੋ ਕੀ ਜਿਵੇਂ ਦਸ ਰੁਪਏ ਦੀ ਟਿਕਟ ਕੱਟੀ ਆ, ਉਹ ਫਿਰ ਅਗਲੇ ਦਿਨ ਉਹ ਟਿਕਟ ਮੜਾਉਣੀ, ਦਸ ਦੇ ਬਦਲੇ 100 ਲੈ ਲੈਣੀ।
0: ਅੱਛਾ।
1: ਇੱਥੇ
0: ਨੀ ਉਹ ਗੱਲ ਬਣਦੀ ਹੈ,
1: ਇੱਥੇ ਮੈਂ ਸਟੱਡੀ ਕੀਤੀ ਨੀ।
0: ਅੱਛਾ।
1: ਇੱਥੇ ਬਾਰੇ ਮੈਂ ਕੁਛ ਕਹਿ ਨੀ ਸਕਦਾ।
0: ਅੱਛਾ। ਨਹੀਂ ਕੋਈ ਨਾ, ਇੱਥੇ ਤੁਸੀਂ ਬਾਹਲਾ ਨੀ ਕੁਛ ਮਿਸ ਕੀਤਾ, ਜੇ ਤੁਸੀਂ ਉੱਥੋਂ ਦੀ ਕਾਲਜ ਲਾਈਫ ਦੇਖ ਲਈ ਨਾ, ਫਿਰ ਇੱਥੋਂ ਦੀ ਕਾਲਜ ਲਾਈਫ ਕੁਛ ਨਹੀਂ ਉਹਦੇ ਬਰਾਬਰ।
1: ਹਾਂਜੀ, ਉੱਥੇ ਵਧੀਆ, ਬਾਕੀ ਸਟੱਡੀ ਮੇਰੀ ਚੰਡੀਗੜ੍ਹ ਦੀ ਸੀਗੀ, ਉਹ ਵੀ ਵਧੀਆ ਸੀ, ਪਰ ਜਿਹੜਾ ਬੈਸਟ ਟਾਈਮ ਸੀ

0: ਮੈਨੂੰ ਲੱਗਦਾ ਕਿ ਮੇਰਾ ਹੋਸਟਲ ਲਾਈਫ ਸੀਗੀ ਕਾਲਜ ਵਾਲੀ।
1: ਹੋਸਟਲ, ਸੋ ਤੁਸੀਂ ਵੀ ਕਹਿੰਦੇ ਹੋ ਕਿ ਇੱਕ ਵਾਰੀ ਮੈਨੂੰ ਹੋਸਟਲ ਵਾਲਾ ਕਮਰਾ ਦੇ ਦਿਓ ਜੀ। ਹੈ
0: ਹੋਰ ਨਾ ਪੈਗ ਬੁੱਕ ਤਾਂ ਹੀ ਲਾਏ ਹੈਗੇ।
1: ਬਿਲਕੁਲ, ਕਾਲਜ ਕਾਲਜ ਵਿੱਚ ਕੋਈ ਨੀ, ਕਾਲਜ ਵਿੱਚ ਇੱਕ ਵੀ ਨੀ ਪੈਗ ਲਾਇਆ
0: ਨਾ ਨਾ ਜੀ।
1: ਅੱਛਾ ਠੀਕ ਹੈ।
0: ਬਸ ਵਧੀਆ ਸੀ, ਫਿਰ ਵੀ ਆਪਣਾ ਖਾਣਾ ਪੀਣਾ ਹੋਰ ਵਧੀਆ ਹੋ ਜਾਂਦਾ ਸੀਗਾ।
1: ਹਾਂ,
0: ਯਾਰਾਂ ਦੋਸਤਾਂ ਨਾਲ ਬਹਿ ਕੇ ਮਹਿਫਲਾਂ ਲਾਉਣੀਆਂ।
1: ਕੀ ਬਾਤ ਹੈ। ਚਲੋ ਕੋਈ ਨਾ, ਦੇਖਦੇ ਹਾਂ ਬਾਕੀ ਨੂੰ ਵੀ ਪੁੱਛਦੇ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੀਰੇ। ਐਂਡ ਇੱਕ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਯਾਦ ਰੱਖੋ। ਜੇ ਤੁਹਾਡਾ ਏਸੀ ਖਰਾਬ ਹੋ ਗਿਆ, ਏਸੀ ਬਿਨਾਂ ਤਾਂ ਯਾਰ ਘਰ ਦੇ ਵਿੱਚ ਤੁਹਾਡਾ ਰਹਿਣ ਨੂੰ ਜੀਵ ਨਹੀਂ ਕਰਨਾ। ਸੋ ਤੁਸੀਂ ਏਸੀ ਰਿਪੇਅਰ ਕਰਾਓ, ਫਰਨੇਸ ਰਿਪੇਅਰ ਕਰਾਓ। ਨੰਬਰ ਮੈਂ ਤੁਹਾਨੂੰ ਦਿੰਦਾ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਹੋਣਾ ਦਾ। ਨਵਾਂ ਏਸੀ, ਨਵਾਂ ਫਰਨੇਸ ਲਵਾਉਣਾ ਉਹ ਵੀ ਲਵਾ ਲਓ। ਨਿਊ ਫਰਨੇਸ, ਨਿਊ ਏਸੀ ਤੁਸੀਂ ਲਗਵਾਓ ਤੇ $1800 ਤੱਕ ਦਾ ਰੀਬੇਟ, ਪੈਸੇ ਵਾਪਸ ਹੋਣਗੇ ਤੁਹਾਨੂੰ। ਸੋ ਰਿਪੇਅਰ ਹੈ ਜਾਂ ਨਵਾਂ ਫਰਨੇਸ, ਨਵਾਂ ਏਸੀ, 905-790-9080, 905-790-9080, 905-790-9080, 905-790-9080 ਤੇ ਕਾਲ ਤੁਸੀਂ ਕਰ ਲਓ। ਉਸ ਦੇ ਨਾਲ ਨਾਲ ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਏਅਰਪੋਰਟ ਰੋਡ ਤੇ ਮੇਫੀਲਡ ਤੇ ਖੁੱਲ ਚੁੱਕੀ ਹੈ। ਤੁਸੀਂ ਜਾਓਗੇ ਨਾ ਕਹੋਗੇ ਨਵੀਂ, ਵਾਕਈ ਯਾਰ ਇਹ ਤਾਂ ਐਂ ਲੱਗਦਾ ਜਿਵੇਂ ਡੁਬਈ 'ਚ ਪਹੁੰਚ ਗਏ। ਸੋ ਮਾਸਟਰ ਜੂਲਰਸ 3000 ਸਕੁਏਅਰ ਫੁੱਟ ਦੇ ਵਿੱਚ ਨਵਾਂ ਸ਼ੋਰੂਮ, 905 ਐਕਚੁਲੀ ਤੁਸੀਂ ਐਡਰੈਸ ਨੋਟ ਕਰੋ, 6231 ਏਅਰਪੋਰਟ ਰੋਡ, ਏਅਰਪੋਰਟ ਰੋਡ ਐਂਡ ਮੇਫੀਲਡ, 4427। ਹੈਲੋ, ਠੀਕ ਹੈ ਜੀ, ਤੁਸੀਂ ਸੁਣਾਓ।
0: ਬਹੁਤ ਵਧੀਆ, ਬਹੁਤ ਵਧੀਆ, ਯਾਦਾਂ ਤਾਜ਼ਾ ਕਰਾਤੀਆਂ ਪੁਰਾਣੀਆਂ।
1: ਯਾਦਾਂ ਹੀ ਤਾਂ ਸਭ ਕੁਛ ਹੈ।
0: ਮੈਂ 16 ਸਾਲ ਦਾ ਚਲਾ ਗਿਆ ਜਦੋਂ ਕਾਲਜ ਗਿਆ ਜੀ, ਜਦੋਂ ਪੇਪਰ ਜੇ ਆਉਣੇ ਪਿੱਛੇ ਜੇ ਤੇ ਬਸ ਡਰੋਪ ਕਰ ਦੇਣੇ ਵੀ ਚਲ ਕੋਈ ਨੀ, ਅਗਲੇ ਸਾਲ ਨੰਬਰ ਜ਼ਿਆਦਾ ਲੈਣ ਕਰਕੇ ਤੇ ਕਰਾਂਗੇ, ਨਾਲੇ ਸੀਗਾ ਵੀ ਇੱਕ ਸਾਲ ਹੋਰ ਕਾਲਜ ਰਹਿ ਲਾਂਗੇ।
1: ਅੱਛਾ, ਕਾਲਜ ਨਾਲ ਤੁਸੀਂ ਇੰਨਾ ਇੰਜੋਏ ਕਰਦੇ ਸੀ ਕਾਲਜ ਨੂੰ ਵੀ ਯਾਰ, ਇੱਕ ਸਾਲ ਹੋਰ।
0: ਹਾਂਜੀ, ਤੇ ਪਹਿਲਾਂ ਤੇ ਅੰਮ੍ਰਿਤਸਰ ਹੀ ਪੜ੍ਹੇ ਬੀਏ, ਉੱਥੇ ਕਿਤੇ ਜਦੋਂ ਫਿਰ ਹੋਸਟਲ 'ਚ ਚਲੇ ਗਏ ਲੁਧਿਆਣੇ ਤੇ ਅੰਮ੍ਰਿਤਸਰ, ਉਹ ਫਿਰ ਵੱਖਰਾ ਹੀ ਨਜ਼ਾਰਾ ਸੀਗਾ ਉੱਥੇ। ਹਾਂਜੀ, ਤੇ ਹੋਸਟਲ ਜਿੱਦਾਂ ਪਿੰਡ ਜਾਣਾ ਤੇ ਪਿੰਡੋਂ ਜਾ ਕੇ ਮੰਮੀ ਤੋਂ ਪੈਸੇ ਲੈ ਆਉਣੇ, ਤੇ ਡੈਡੀ ਜਿੱਥੇ ਜੋਬ ਕਰਦੇ ਸੀ ਉੱਥੇ ਚਲ ਜਾਣਾ ਤੇ ਉੱਥੇ ਜਾ ਕੇ ਪੈਸੇ ਲੈ ਆਉਣੇ, ਡੈਡੀ ਕੋਲ ਨਾ ਮੰਮੀ ਨੂੰ ਪਤਾ ਨਾ ਡੈਡੀ ਨੂੰ ਪਤਾ ਕਿੱਥੇ ਗਏ, ਉਹਨੂੰ ਦੇਣੀ ਸੀ ਉਦੋਂ, ਉਹਨਾਂ ਜ਼ਮਾਨੇ 'ਚ ਫੋਨ ਨਹੀਂ ਸੀ ਹੁੰਦੇ।
1: ਹਾਂਜੀ,
0: ਹਾਂਜੀ, ਇਹ ਗੱਲ ਕਰਦਾ ਮੈਂ ਯਾਨੀ ਕਿ 85 ਦੇ 87 'ਚ ਤੇ ਅਸੀਂ ਕਰਕੇ ਨਿਕਲ ਗਏ ਸੀ। ਹਾਂਜੀ,
1: ਪਰ ਉਹਨਾਂ ਸਮੇਂ 'ਚ ਵੀ ਕਾਲਜ ਟਾਈਮ ਬੜਾ ਵਧੀਆ ਹੁੰਦਾ ਸੀ 80s ਦੇ ਵਿੱਚ।
0: ਹਾਂਜੀ, ਬਹੁਤ ਬਹੁਤ ਵਧੀਆ ਸੀ ਹੋਸਟਲ 'ਚ, ਜਿੱਦਾਂ ਕੰਟੀਨ 'ਚ ਬੈਠੇ ਰਹਿਣਾ, ਕੁੜੀਆਂ ਮੁੰਡਿਆਂ ਨੇ ਇਕੱਠਿਆਂ ਨੇ ਬੈਠੇ ਚਾਹ ਪੀਂਦੇ ਰਹਿਣਾ ਜਾਂ ਕੁਛ ਆਪਣੇ ਜੇ ਦਿਲ ਕਰਨਾ ਤੇ ਚਲੋ ਜੀ ਵੀਕਐਂਡ ਤੇ। ਹੋਸਟਲ ਦੇ ਮੁੰਡੇ ਜ਼ਿਆਦਾ ਇੰਜੋਏ ਕਰਦੇ ਸੀ ਜਿਹੜੇ ਡੇ ਸਕੂਲ ਨਾਲੋਂ ਨਾ।
1: ਤੇ ਅੱਛਾ, ਉਹਨਾਂ ਸਮਿਆਂ 'ਚ ਵੀ ਹੋਸਟਲ ਬੜੇ ਮਸ਼ਹੂਰ ਸੀ 80s ਦੇ ਵਿੱਚ।
0: ਹਾਂਜੀ ਹਾਂਜੀ, ਬਹੁਤ ਸਾਡੇ ਤੇ ਗਵਰਨਮੈਂਟ ਕਾਲਜ ਦਾ ਬਹੁਤ ਵਿੰਗ, ਉੱਥੇ ਸਪੋਰਟਸ ਵਿੰਗ ਵੀ ਹੈਗਾ ਸੀਗਾ ਗਵਰਨਮੈਂਟ ਕਾਲਜ ਤੇ। ਐਮ ਏ ਜਿਹੜੀ ਜੋਗ੍ਰਾਫੀ ਦੇ ਜਾਂ ਪਟਿਆਲੇ ਸੀ ਜਾਂ ਲੁਧਿਆਣੇ ਸੀ ਜਾਂ ਆਪਣੇ ਚੰਡੀਗੜ੍ਹ ਸੀ, ਤਿੰਨ ਜਗ੍ਹਾ ਸੀਗੀ, ਹੋਰ ਬਾਕੀ ਜਗ੍ਹਾ ਕਿਤੇ ਨੀ ਸੀ ਹੈਗੇ ਉਦੋਂ ਇਹ ਕੋਰਸ ਜਿਹੜੇ ਸਾਨੂੰ ਚਾਹੀਦੇ ਸੀ। ਹਾਂਜੀ, ਤੇ ਬਸ ਤੇ ਜਿਹੜੇ ਆਪਣੇ ਹੁੰਦੇ ਸੀਗੇ ਇੱਕ ਰਾਜਮਾ ਬੜੇ ਮਿਲਦੇ ਹੁੰਦੇ ਸੀਗੇ, ਦੋ ਵਾਰੀ ਰਾਜਮਾ ਮਿਲਣੇ ਤੇ ਜਦੋਂ ਅਸੀਂ ਬੈਠੇ ਹੋਣਾ ਨਾ ਖਾਂਦੇ ਹੋਣਾ ਰੋਟੀ ਪਾਣੀ, ਤੇ ਜੇ 2 ਕਿਲੋ ਦਾ ਡੱਬਾ ਲੈ ਆਉਂਦਾ ਟੇਬਲ ਦੇ ਉੱਤੇ ਰੱਖਤਾ, ਉਹ ਘੁੰਮਦੇ ਘੁੰਮਾਉਂਦਿਆਂ ਜਦੋਂ ਤੱਕ ਸਾਡੇ ਕੋਲ ਆਉਣਾ, ਉਹ ਬਸ ਚੌਥਾ ਕੀ ਸੈਰ ਆ ਜਾਂਦਾ ਹੁੰਦਾ ਸੀਗਾ। ਹਾਂਜੀ, ਤੇ ਪੈਸੇ ਮੁੱਕ ਜਾਣੇ ਕਦੀ ਮੁੰਡਿਆਂ ਕੋਲ ਆਏ, ਜੇ ਮੁੰਡਿਆਂ ਕਹਿੰਦਾ ਯਾਰ ਹੈ ਨੀ ਹੁਣ ਕੁਛ ਵੀ, ਚਲੋ ਫਿਰ ਕੁੜੀਆਂ ਦੇ ਹੋਸਟਲ ਚੱਲਦੇ, ਕੁੜੀਆਂ ਕੋਲੋਂ ਪੈਸੇ ਲੈ ਲੈਣੇ।
1: ਅੱਛਾ,
0: ਚੰਗੀਆਂ ਸੀ ਕੁੜੀਆਂ
1: ਜਿਹੜਾ ਭੈਣਾਂ ਬਦਲ ਗਿਆ ਸਮਾਂ। ਚਲੋ ਠੀਕ ਹੈ, ਚਲੋ ਸਰ ਬਹੁਤ ਸ਼ੁਕਰੀਆ
0: ਤੁਹਾਡਾ,
1: ਬਹੁਤ ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਤੁਹਾਡਾ। ਕਿਆ ਬਾਤ ਹੈ, ਉਦੋਂ ਵੀ ਯਾਰ 80s ਦੇ ਵਿੱਚ ਵੀ ਇੰਨਾ ਹੋਸਟਲ ਦਾ ਤੇ ਟ੍ਰੈਂਡ ਜਿਹਾ ਸੀਗਾ, ਮੈਨੂੰ ਲੱਗਿਆ ਥੋੜੇ ਬਾਅਦ ਚੋਂ ਸ਼ੁਰੂ ਹੋਇਆ। ਸੋ ਓਕੇ, ਵੈਰੀ ਗੁੱਡ। ਇੱਕ ਤੁਸੀਂ ਜ਼ਰੂਰ ਨੋਟ ਕਰੋ ਮੈਸੇਜ, ਟੀਰੈਕਸ ਕੌਂਕਰੀਟ ਦੇ ਸਾਡੇ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ। ਤੁਸੀਂ ਬੈਕਯਾਰਡ ਪੱਕੀ ਕਰਾਉਣੀ ਹੈ, ਕੌਂਕਰੀਟ ਪਵਾਉਣੀ ਹੈ, ਡਰਾਈਵੇ ਨਵਾਂ ਬਣਾਉਣਾ, ਕੁਲਵਿੰਦਰ ਧਾਲੀਵਾਲ ਭਾਅ ਜੀ ਨਾ ਹੀਰੇ ਬੰਦੇ ਨੇ, ਭਾਅ ਜੀ ਨੂੰ ਮੈਂ ਮਿਲਿਆ ਤੇ ਯਾਰ ਇਹਨਾਂ ਦਾ ਕੰਮ ਬਹੁਤ ਸੋਹਣਾ, ਪ੍ਰੋਫੈਸ਼ਨਲ ਬਹੁਤ ਨੇ, ਟੀ ਰੈਕਸ ਕੋਂਕਰੀਟ, ਸਟੈਂਪ ਕੋਂਕਰੀਟ, ਐਗਰੀਗੇਟ, ਪਲੇਨ ਕੋਂਕਰੀਟ, ਬੜੀ ਇਹਨਾਂ ਦੀ ਪ੍ਰੋਫੈਸ਼ਨਲ ਟੀਮ ਹੈ, ਟਾਈਮ ਸਿਰ ਕੰਮ ਕਰਦੇ ਆ ਤੇ ਕੰਮ ਹੈ ਬਹੁਤ ਸੋਹਣਾ। 647-5262-2372 ਨੰਬਰ ਹੈ, 647-526-2372, 647-526-2372, 2865। ਹਾਂਜੀ ਬਾਈ ਜੀ, ਵਧੀਆ, ਕੀ ਬਣਦਾ
2: ਬਾਈ ਜੀ? ਰੋਡੇ ਕਾਰ ਆਪਣੇ ਗੱਲ ਕੀਤੀ ਆ,
1: ਹਾਂ
2: ਤੇ ਫੋਨ ਕਰਨਾ ਪੈਗਾ, ਮਜਬੂਰੀ ਹੋ ਗਈ।
1: ਅੱਛਾ ਮਜਬੂਰੀ, ਤੁਸੀਂ ਉੱਥੇ ਪੜੇ ਹੋ?
2: ਨਹੀਂ ਆਪਾਂ ਤਾਂ ਬਾਈ ਜੀ ਜਿਵੇਂ ਨੀ ਆਪਣੇ ਆਹ ਆਪਣੇ ਆਪ ਪੰਜਾਬ ਦੇ ਹੈਗੇ ਆਪਣੇ ਅਕਾਲੀ ਦਲ ਨੀ ਸਾਰੇ ਇਹ ਅੱਠਵੀਂ ਫੇਰ, ਉਹਨਾਂ ਚੋਂ ਆਪਾਂ ਤਾਂ ਬਾਈ
1: ਜੀ ਉਹਨਾਂ ਚੋਂ
2: ਉਹ ਅੱਠਵੀਂ ਫੇਰ ਆ, ਅੱਠਵਾਂ ਮੈਂ ਅੱਠਵੀਂ ਪਾਸੇ ਨੇ ਫਰਕ ਆ।
1: ਅੱਛਾ ਅਕਾਲੀ ਦਲ ਵਾਲੇ ਅੱਠਵੀਂ ਫੇਲ ਆ?
2: ਅਸੀਂ
1: ਗੇੜੀਆਂ ਮਾਰਦੇ ਰਹੇ ਫਿਰ ਕਾਲਜ ਦੇ ਮੂਹਰੇ?
2: ਹਾਂ ਜਾਂਦੇ ਰਹੇ ਅਸੀਂ ਉਧਰ, ਅਸੀਂ ਗੱਲ ਕੀਤੀ ਬਸ ਉਹ ਅਸੀਂ ਵੀ, ਮੈਂ ਵੀ ਬੱਸ ਲਾਈ ਨਾ ਸੰਗਰੂਰ ਤੋਂ ਮਾਨਸਾ ਸੰਗਰੂਰ ਨੂੰ, ਮੇਰੀ ਬੱਸ ਦੀ ਵੀ ਚਾਬੀ ਕੱਢ ਦੀ ਸੀ ਸੰਗਰੂਰ ਆ ਜਾਣ ਦੀ।
1: ਅੱਛਾ
2: ਵੀ ਕਾਜ ਹੈਗਾ ਸੰਗਰੂਰ ਇੱਕ
1: ਰੁੱਖਾ ਮੂਰੇ, ਹਾਂ ਹਾਂ
2: ਇਹ 35 ਸਾਲ ਦੀ ਗੱਲ ਕਰਦਾ ਤੂੰ ਮੈਂ।
1: ਅੱਛਾ
2: ਕਾਫੀ ਪੁਰਾਣੀ ਗੱਲ ਆ। ਹਾਂਜੀ
1: ਚਲੋ,
2: ਇੱਕ ਮਾਨਸਾ ਕੋਲ ਹੀ ਉੱਥੇ ਵੀ ਲੜਾਈ ਝਗੜੇ ਹੁੰਦੇ ਸੀ ਕਾਲਜ ਮਾਨਸਾ ਕੋਲ।
1: ਤੁਸੀਂ ਤੁਸੀਂ ਵੀ ਲੜਦੇ ਰਹੇ ਹੋ?
2: ਨਹੀਂ
1: ਉੱਥੇ ਮਾੜਾ ਮੋਟਾ ਪੈਂਦਾ ਸੀ, ਪੇਚਾ ਮਾੜਾ ਮੋਟਾ। ਜਿਹੜੇ ਤੁਸੀਂ ਕਾਲਜ ਤਾਂ ਪੜ੍ਹੇ ਨੀ, ਤੁਹਾਡਾ ਕਿੱਥੋਂ ਪੇਚਾ ਪੈ ਗਿਆ? ਬੱਸ ਚਲਾਉਂਦੇ ਸੀ ਤਾਂ ਠੀਕ ਹੈ।
2: ਹਾਂਜੀ ਉਹ ਨਾ ਮੂੰਹ ਦਾ ਕੋਈ ਕਾਲਜ ਗਏ ਨੀ ਸੀ।
1: ਅੱਛਾ ਅੱਛਾ ਅੱਛਾ,
2: ਉੱਥੇ ਬਾਕੀ ਬਣਾ ਬੜੇ ਬੜਾ ਬਸ ਉਹ ਸੋਲ ਗਏ ਬਾਕੀ।
1: ਅੱਛਾ ਬੱਸਾਂ ਵਾਲਿਆਂ ਨਾਲ ਵੀ ਪੈ ਜਾਂਦੇ ਸੀ ਪੰਗੇ?
2: ਹਾਂਜੀ ਉੱਥੇ ਚੜ੍ਹਦੇ ਸੀ ਉਦੋਂ ਮਾੜਾ ਮਤਲਬ ਲਾਣਾ ਹੋਈ ਜਾਂਦੀ ਮਾੜੀ ਮੋਟੀ।
1: ਅੱਛਾ ਕੀ ਬਾਤ ਹੈ।
2: ਫਿਰ ਮੁੜ ਕੇ ਚਾਬੀ ਕੱਢ ਲਈ ਤੇ ਮੁੜ ਕੇ ਚਾਬੀ ਦੇ ਦਿੱਤੀ ਉਹਨਾਂ ਨੇ ਬਾਅਦ ਚ।
1: ਅੱਛਾ ਚਾਬੀ ਦੇ ਦਿੱਤੀ।
2: ਕਾਫੀ ਮਸ਼ਹੂਰ ਕਾਲਜ ਆ ਬਾਈ ਜੀ ਉੱਥੋਂ ਬਰੁੱਖਾਂ ਵਾਲਾ, ਤੁਹਾਨੂੰ ਪਤਾ ਹੀ ਆ
1: ਸਾਰਿਆਂ। ਠੀਕ ਹੈ,
2: ਸਾਡੇ ਵੀ ਰੂਲ ਸੱਚੇ ਹੁੰਦੇ ਸੀ ਨਾ।
1: ਹਾਂ ਹਾਂ ਅੱਠਵੀਂ ਫੇਲ ਆ। ਚਲੋ ਯਾਰ ਠੀਕ ਹੈ, ਹੁਣ ਅੱਠਵੀਂ ਫੇਲ ਵਾਲੇ ਵੀ ਬੜੀਆਂ ਇੱਥੇ ਮੱਲਾਂ ਮਾਰੀਆਂ ਤੇ ਬੜੇ ਵੱਡੇ ਵੱਡੇ ਕੰਮ ਕੀਤੇ ਆ। ਸੋ ਓਕੇ, ਇੱਕ ਤੁਸੀਂ ਗੁਰਕਰਮ ਨੂੰ ਯਾਦ ਰੱਖੋ, ਐਂਡ ਗੁਰਕਰਮ ਤੁਹਾਡੇ ਲਈ ਅਵੇਲੇਬਲ ਨੇ ਅਗਰ ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਤਾਂ ਗੁਰਕਰਮ ਢੀਂਡਸਾ। ਗੁਰਕਰਮ ਨੇ ਸਾਡੇ ਬਹੁਤ ਸਾਰੇ ਲਿਸਨਰਸ ਦੇ ਪਿਛਲੇ ਕੁਝ ਸਾਲਾਂ 'ਚ ਇੰਸ਼ੋਰੈਂਸ ਦੇ ਰੇਟ ਘਟਾਏ ਨੇ। ਗੁਰਕਰਮ ਦਾ ਨੰਬਰ ਹੈ 416-876-4605, 416-876-4605, ਗੁਰਕਰਮ ਢੀਂਡਸਾ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਅਤੇ ਕਰੋ ਜਲਦੀ, ਕਿਉਂਕਿ ਤੁਹਾਡਾ ਹੀ ਫਾਇਦਾ ਹੋ ਰਿਹਾ, ਹੋਰ ਕਿਸੇ ਦਾ ਨਹੀਂ। ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ।
3: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਕਿਆ ਬਾਤ ਹੈ, 99-151-54-548। ਤੁਸੀਂ ਨਵਾਂ ਘਾਹ ਲਗਵਾਉਣਾ ਜਾਂ ਤੁਸੀਂ ਘਾਹ ਕਟਾਉਣ ਲਈ ਟੀਮ ਹਾਇਰ ਕਰਨੀ ਹੈ, ਤੁਹਾਨੂੰ ਨੰਬਰ ਅਸੀਂ ਦਿੰਦੇ ਹਾਂ। SS ਲੋਨ ਕੇਅਰ ਸੋਡਿੰਗ ਕਰਦੇ ਆ, ਨੰਬਰ ਹੈ 4374-1984-437-655-1984-437-655-1984 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਉਸ ਤੋਂ ਇਲਾਵਾ ਬਿਯੋਂਡ ਆਈਵਰ ਵੀਕਐਂਡ ਆ, ਤੁਸੀਂ ਨਿਗਾਹ ਚੈੱਕ ਕਰਾਉਣੀ ਹੈ। ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਨੇ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਇਓਰ 9057933937 ਬਿਯੋਂਡ ਆਇਓਰ 8268 ਹਾਂਜੀ
4: ਹਾਂਜੀ ਬੇਟਾ ਜੀ
1: ਹਾਂਜੀ ਕਿਵੇਂ ਹੋ
4: ਮੈਂ ਕਿਹਾ ਹੋ ਹਾਂ ਬੇਟਾ ਠੀਕ ਆ ਮੈਂ ਕਿਹਾ ਹੋਸਟਲ ਤਾਂ 1960 ਦੇ ਵਿੱਚ ਮੈਂ ਇੱਕ ਦਿਨ ਪੜ੍ਹਦੀ ਸੀ ਲੁਧਿਆਣੇ
1: ਅੱਛਾ 60 ਦੇ ਵਿੱਚ
4: ਹਾਂਜੀ
1: ਕੀ ਬਾਤ ਹੈ
4: ਤੇ ਮੈਂ ਕਿਹਾ ਅੱਛਾ ਜਦ ਤੱਕ ਬੇਟਾ ਕਿਉਂਕਿ ਸ਼ੁਰੂ ਤੱਕ ਕਿਹੜਾ ਕੋਈ ਅਨਪੜ੍ਹ ਸੀ ਮੈਂ ਕਿਹਾ ਮੇਰੇ ਮਾਮੀਆਂ ਡਾਕਟਰ ਨੇ ਮਾਸਟਰ ਨੇ ਉਹ ਵੀ ਤਾਂ ਜਾਂਦੀਆਂ ਸੀਗੀਆਂ ਸਕੂਲਾਂ 'ਚ ਪੜ੍ਹਨ
1: ਜੀ ਜੀ ਜੀ
4: ਐਜੂਕੇਸ਼ਨ ਤਾਂ ਸ਼ੁਰੂ ਤੋਂ ਚੱਲੀ ਜਾਂਦੀ ਹੈ
1: ਹਾਂ ਨਹੀਂ ਐਜੂਕੇਸ਼ਨ ਤਾਂ ਚਲੋ ਬਿਲਕੁਲ ਬਟ ਮੈਨੂੰ ਇਹ ਨਹੀਂ ਸੀ ਪਤਾ ਵੀ ਉਦੋਂ ਚਲੋ ਪੇਰੈਂਟਸ ਮਾਈਂਡ ਨਹੀਂ ਸੀ ਕਰਦੇ ਜੇ ਬੱਚੇ ਦੂਰ ਰਹਿਣ
4: ਬੇਟੇ ਪਿੰਡਾਂ 'ਚ ਰਹਿੰਦੇ ਸੀ ਤੇ ਫਿਰ ਸ਼ਹਿਰਾਂ 'ਚ ਕਾਲਜ ਸੀਗੇ
1: ਹਾਂਜੀ ਉਹ ਵੀ ਹੈ
4: ਹੋਸਟਲ 'ਚ ਰਹਿਣਾ ਸੀ
1: ਹਾਂ ਤੇ ਉਦੋਂ ਫਿਰ ਚਲੋ ਗੱਡੀਆਂ ਗੁੱਡੀਆਂ ਨਹੀਂ ਸੀ ਹਰੇਕ ਕੋਲ ਸੋ ਆਉਣਾ ਜਾਣਾ ਵੀ ਔਖਾ ਸੀ
4: ਨਹੀਂ ਨਹੀਂ ਨਹੀਂ ਨਹੀਂ ਨਹੀਂ ਫਿਰ ਉੱਥੇ ਰਹਿੰਦੇ ਸੀਗੇ ਹਾਂ ਤੇ ਆਪਣਾ ਸਿੱਧਵਾ ਬੈਠ ਕਾਲਜ ਮੇਰੀ ਕਜ਼ਨ ਇੱਕ ਸਕੂਲ 'ਚ ਪੜ੍ਹਦੀ ਸੀ ਤਾਂ ਸਕੂਲ 'ਚ ਵੀ ਕੁੜੀਆਂ ਉੱਥੇ ਰਹਿੰਦੀਆਂ ਹੁੰਦੀਆਂ ਸੀ ਹੋਸਟਲ 'ਚ ਹਾਂ ਹਾਂ ਮੇਰੀ ਕਜ਼ਨ ਉੱਥੇ ਰਹਿੰਦੀ 50 'ਚ ਹੋਣੀ ਆ ਪਤਾ ਨਹੀਂ
1: ਤੁਸੀਂ ਤੁਸੀਂ ਕਾਲਜ ਵਿੱਚ ਪੜ੍ਹੇ ਹੋ ਉੱਥੇ
4: ਆਪਾਂ ਤਾਂ ਅਨਪੜ੍ਹਾਂ ਬਈ
1: ਅੱਛਾ ਨਹੀਂ ਲੱਗਦੇ ਤਾਂ ਨਹੀਂ ਅਨਪੜ੍ਹ
4: ਨਹੀਂ ਨਹੀਂ ਮੈਂ ਮੈਟ੍ਰਿਕ ਹਨਾ ਸਰਕਮਸਟੈਂਸਸ ਹੁੰਦੇ ਨੇ ਕਰਦੇ
1: ਪਰ ਬਾਕੀ
4: ਸਾਰੇ ਹੈਗੇ ਨੇ ਪਰ
1: ਹਾਂਜੀ ਚਲੋ
4: ਸਾਰਾ ਕੁਛ ਠੀਕ ਠਾਕ ਪਰ ਅਸੀਂ ਜਾਂਦੇ ਹੁੰਦੇ ਸੀ ਹੋਸਟਲਾਂ 'ਚ ਸਾਡੀਆਂ ਕਜ਼ਨਾਂ ਜਾਂਦੀਆਂ ਉਹਨਾਂ ਦੇ ਕੰਟੀਨ 'ਚ ਸਮੋਸੇ ਬਹੁਤ ਸਵਾਦ ਹੁੰਦੇ ਸੀ ਅਸੀਂ ਹਾਂ ਚਾਹ ਪੀਣ ਪੀ ਆਉਣੀ ਇਹਨਾਂ ਦੇ
1: ਯਾਦ ਰੱਖੋ ਏਰਨ ਮਿਲਸ ਐਕਿਰਾ ਨੂੰ ਗੱਡੀ ਲੈਣੀ ਹੈ ਤਾਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ 9058285800 9058285800 ਤੇ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਸੋ ਇੱਕ ਕਈ ਵਾਰ ਨਾ ਹੁੰਦਾ ਭਾਅ ਜੀ ਵੀ ਕਹਿਣਾ ਚਾਹੁੰਦੇ ਆ ਬਾਈ ਜੀ ਵੀ ਕਹਿਣਾ ਚਾਹੁੰਦੇ ਆ ਸੋ ਭਾਈ ਜੀ ਨਿਕਲ ਜਾਂਦਾ ਰਾਜ ਭਾਅ ਜੀ ਨੂੰ ਯਾਦ ਰੱਖੋ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਤੁਸੀਂ ਅਗਰ ਆਪਣੀ ਗੱਡੀ ਦੀ ਉਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਆ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪਿਆ ਤਾਂ ਨੰਬਰ ਹੈ 9057991478 ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ 3136 ਹੈਲੋ
5: ਪੜ੍ਹਦੇ ਸੀ ਭਾਈ ਕਹਿੰਦਾ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਸਾਡਾ ਹੀ ਬਹੁਤ ਖਿਲਾਰਾ ਸੀ
1: ਅੱਛਾ
5: ਹਾਂ 2013-16 ਮੈਂ ਪੜ੍ਹਿਆ ਪੀਸੀਟੀ ਕੋਲ ਬਦੋਵਾਲ ਭਾਜੀ
1: ਬਦੋਵਾਲ
5: ਸ਼ਹਿਰੀ ਜਵਾਕ ਜ਼ਿਆਦਾ ਲੱਗ ਗਿਆ ਜਵਾਕ ਬਹੁਤ ਘੱਟ ਗਏ ਸੀ ਆਪਣੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਬਥੇਰੇ ਆਏ ਨੇ ਜਦੋਂ ਸਰਕਾਰ ਨੇ ਕਿਹਾ ਨਾ ਕਿ ਭਾਈ ਹੁਣ ਆਪਣੇ ਪਲੱਸ ਟੂ ਵਾਲੇ ਨਹੀਂ ਸੱਦਣੇ ਜਿਵੇਂ ਕਹਿ ਰਹੀ ਆਪਾਂ ਕਿ ਜਿਹਦੀ ਬੀਬੀਏ ਕੀਤੀ ਹੋਵੇ ਗ੍ਰੈਜੂਏਟ ਕੀਤੀ ਹੋਵੇ ਹੁਣ 6.5 ਬੈਂਡ ਹੁਣ 7 ਹੁਣ ਮਤਲਬ ਫੀਲਡ ਜੋਬ ਵਾਲੇ ਆਵੇ ਜਾਂ ਹੈਲਥ ਵਾਲੇ ਹੋਣ ਫਿਰ ਲੋਕੀ ਕਾਲਜ ਵਿੱਚ ਲੱਗ ਗਏ ਹੁਣ ਫਿਰ ਕਾਲਜ ਭਰ ਗਏ ਆਪਣੇ ਕਾਲਜ ਪੂਰੇ ਭਰੇ ਹੋਏ ਨੇ ਉਸ ਟਾਈਮ ਉੱਤੇ
1: ਅੱਛਾ
5: ਹਾਂ ਹੁਣ ਵੀ ਕਾਲਜ ਭਰੇ ਹੋਏ ਨੇ ਪੂਰੇ ਪਰ ਹੁਣ ਸ਼ਹਿਰੀ ਜਵਾਕ ਜ਼ਿਆਦਾ ਆਪਣੇ
1: ਪਿੰਡ ਤੁਸੀਂ ਵੈਸੇ ਮੈਂ ਇਹ ਪੁੱਛ ਰਿਹਾ ਕਿ ਕਾਲਜ ਦਾ ਸਮਾਂ ਕਿਉਂ ਤੁਹਾਨੂੰ ਇੰਨਾ ਚੇਤੇ ਆਉਂਦਾ ਕਿਉਂ ਇੰਨਾ ਇੰਜੋਏ ਕੀਤਾ
5: ਜਿਹੜੀ ਕਾਲਜ ਦੀਆਂ ਗੱਲਾਂ ਬਾਤਾਂ ਨੇ ਭਾਈ ਭੁੱਲ ਨਹੀਂ ਨਾ ਸਕਦੇ ਕਦੇ ਆਪਾਂ
1: ਕਿਹੜੀਆਂ ਗੱਲਾਂ ਬਾਤਾਂ
5: ਕੰਟੀਨ 'ਚ ਬਹਿਣਾ ਲੇਟ ਹੋਣਾ ਕਰਨਾ ਬੱਸਾਂ 'ਚ ਜਾਣਾ ਕਦੇ ਗੱਡੀਆਂ 'ਚ ਜਾਣਾ ਫਿਰ ਹਰ ਫਰਾਈਡੇ ਜਿਵੇਂ ਆਪਣੇ ਐਮਬੀਡੀ ਔਰ ਐਮਬੀਡੀ ਜ਼ਿਆਦਾ ਮਸ਼ਹੂਰ ਹੋਇਆ ਸੀ ਕਿਉਂਕਿ ਗੇਟ ਤਾਂ ਪਹਿਲਾਂ ਸੀਗਾ ਹੀ ਸੀਗਾ ਲੁਧਿਆਣੇ ਜਿਹੜਾ ਮੋਲ ਸੀ ਫਿਰ ਐਮਬੀਡੀ ਖੁੱਲਿਆ
1: ਐਮਬੀਡੀ ਮਾ ਹਾਂ ਠੀਕ ਹੈ
5: ਤੇ ਫਿਲਮ ਦੇਖਣੀ ਹਰ ਫਰਾਈਡੇ
1: ਅੱਛਾ
5: ਹੈਂਦੀ
1: ਹਰ ਫਰਾਈਡੇ ਠੀਕ ਹੈ
5: ਹਰ ਫਰਾਈਡੇ ਫਿਰ ਸ਼ਹਿਰ ਚੇਂਜ ਹੁੰਦੀ ਸੀ ਉੱਥੇ ਤੇ ਜਾਣਾ ਮਤਲਬ ਤੇ ਫਿਰ ਫੀਸਾਂ 'ਚ ਕੁੰਡੀਆਂ ਵੀ ਲਾਉਣੀਆਂ ਭਾਜੀ
1: ਠੀਕ ਹੈ ਚਲੋ ਥੋੜੇ ਲਈ ਗਾਣਾ ਲਾਉਣੇ ਆ ਫਿਰ ਸਾਰੇ ਲਈ ਜਿਹੜੇ ਚਲੋ ਲੜਦੇ ਲੁੜਦੇ ਲਏ ਉਹਨਾਂ ਲਈ ਇਹ ਗਾਣਾ ਨਾਲੇ ਭੰਗੜਾ ਪੈ ਜੂ ਥੋੜਾ ਜਿਹਾ

0: ਵਾਹ ਕਿਆ ਬਾਤ ਹੈ। ਸੋ ਨਿੱਕ ਮਹਿੰਗੀ ਸਾਹਿਬ ਦਾ ਮੈਸੇਜ ਆਇਆ। ਸੋ ਨਿੱਕ ਜੀ ਕਹਿੰਦੇ ਨਵੀ ਮੇਰਾ ਫੇਵਰੇਟ ਟੋਪਿਕ ਹੈ ਤੇ ਇੰਡੀਆ ਦਾ ਕਾਲਜ ਸਮਾਂ ਜਿਹਨੇ ਨਹੀਂ ਲਿਵ ਕੀਤਾ ਉਹ ਬੰਦਾ ਮਿਸ ਕਰ ਰਿਹਾ। ਸੋ ਨਿੱਕ ਮਹਿੰਗੀ ਮੋਨਾ ਮਹਿੰਗੀ ਸਾਡੇ ਸਵੇਰੇ ਬਹੁਤ ਹੀ ਪਾਪੂਲਰ 7 to 8 PM ਸੁਬਾਹ ਵਾਲਾ ਪ੍ਰੋਗਰਾਮ ਉਸਦੇ ਮੇਨ ਸਪੋਂਸਰ ਨਿੱਕ ਮਹਿੰਗੀ ਮੋਨਾ ਮਹਿੰਗੀ ਨੇ। ਸੋ ਥੈਂਕ ਯੂ ਸੋ ਮਚ। 6733 ਹੈਲੋ ਸ਼ੁਰੂ ਹੋ ਗਿਆ। ਮੈਂ ਪਹਿਲਾਂ ਵੀ ਅਸੀਂ ਇਹ ਗੱਲ ਕੀਤੀ ਹੋਈ ਹੈ ਬਟ ਚਲੋ ਵਧੀਆ ਯਾਰ ਇੰਜੋਏ ਕਰ ਰਿਹਾ ਸਾਰੇ।
1: ਮੈਂ ਵੀ ਬਾਈ ਆਪਣੀ 12th ਤੋਂ ਬਾਅਦ ਮੈਂ ਚੰਡੀਗੜ੍ਹ ਯੂਨੀਵਰਸਿਟੀ ਗਿਆ। ਮੈਂ ਆਪਣੀ ਬੀਟੈਕ ਉੱਥੋਂ ਕੀਤੀ ਆ ਮਕੈਨੀਕਲ ਚ 12 to 16 ਬੈਚ ਆ ਮੇਰਾ।
0: ਅੱਛਾ
1: 2012 to 16 ਮੈਚ ਕਰਦੇ ਉੱਥੇ ਦੀ ਸਟੱਡੀ ਦੇ ਨਾਲ ਜਿੰਨਾ ਫਨ ਅਸੀਂ ਉੱਥੇ ਕੀਤਾ ਉਹ ਨੀ ਸਾਨੂੰ 4 ਕਦੀ ਮੈਨੂੰ ਭੁੱਲਣੇ ਸਾਰੀ ਜ਼ਿੰਦਗੀ।
0: ਅੱਛਾ ਕਿਉਂ ਨੀ ਭੁੱਲਣੇ
1: ਸ਼ਿਮਲਾ ਸੀਗਾ ਉੱਥੇ ਘੁੰਮਣ ਚਲ ਜਾਓ ਇੱਥੇ ਬਾਜੀ ਬਸ ਵੀ ਉਹੀ ਸਾਡੀਆਂ 6 ਕਲਾਸਾਂ ਆ ਜਿੱਡਾ ਕਿ ਇੱਥੇ ਕਾਲਜ ਆ ਉਸ ਤੋਂ 5-6 ਗੁਣਾ ਵੱਡਾ ਸਾਡਾ ਕੈਫੇਟੇਰੀਆ ਹੁੰਦਾ ਸੀ
0: ਯੂਨੀਵਰਸਿਟੀ
1: ਇੱਥੇ ਸਾਡਾ ਟੋਰੋਂਟੋ ਜਿਹੜਾ ਇੱਥੇ ਸਾਡਾ ਟੋਰੋਂਟੋ ਕਾਲਜ ਸੀਗਾ ਲੈਮਟਨ ਕਾਲਜ ਮੈਂ ਪੜਿਆ।
0: ਪਰ ਉਹ ਪਤਾ ਕੀ ਹੈ ਭਾਈ ਤੁਸੀਂ ਨਾ ਇੱਥੋਂ ਦੀਆਂ ਯੂਨੀਵਰਸਿਟੀਆਂ ਦੇਖੋ ਪਰ ਜਾ ਕੇ। ਮੈਂ ਇੱਥੇ ਯੋਰਕ ਯੂਨੀਵਰਸਿਟੀ ਚ ਪੜਿਆ ਤੇ ਏਡੀ ਵੱਡੀ ਕੈਂਪਸ ਹੈ ਬਹੁਤ ਜ਼ਿਆਦਾ।
1: ਮੈਂ ਜਿੱਦਣ ਪਹਿਲੇ ਦਿਨ ਗਿਆ ਮੈਂ ਕਿਹਾ ਯਾਰ ਇਹ ਕੀ ਆ ਇਹ ਤਾਂ ਇੱਕ ਤੋਂ ਵੱਡਾ ਸਾਡਾ ਕੈਫੇਟੇਰੀਆ ਸੀਗਾ ਇਹ ਕਿੱਥੇ ਆ ਗਿਆ ਮੈਂ।
0: ਓਕੇ ਤੁਸੀਂ ਕਿਹੜੇ ਕਾਲਜ ਪੜ੍ਹੇ ਹੋ?
1: ਮੈਂ ਭਾਜੀ ਲੈਮਟਨ ਟੋਰੋਂਟੋ ਚ ਪੜ੍ਹਿਆ।
0: ਨਹੀਂ ਨਹੀਂ ਆਪਣੇ ਇੰਡੀਆ ਦੀ ਗੱਲ ਕਰ ਰਿਹਾ ਮੈਂ।
1: ਇੰਡੀਆ ਭਾਜੀ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਿਆ ਮੈਂ ਯੂਨੀਵਰਸਿਟੀ ਪੜ੍ਹਿਆ।
0: ਸੋ ਚੰਡੀਗੜ੍ਹ ਯੂਨੀਵਰਸਿਟੀ ਕਿੱਡੀ ਬਹੁਤ ਵੱਡੀ ਆ।
1: ਕਾਫੀ ਭਾਜੀ ਕੋਰਸਿਸ ਆ ਕਾਫੀ ਬਲੌਕ ਆ ਵੇ ਕੈਫੇਟੇਰੀਆ ਹੈਗੇ ਆ ਕਾਫੀ ਅੰਦਰ ਕਹਿ ਲਓ ਇੱਕ ਤਰ੍ਹਾਂ ਦਾ।
0: ਸੋ ਮੈਂ ਤੁਹਾਨੂੰ ਦੱਸਦਾ ਕਹਿੰਦੇ ਆ ਆਨਲਾਈਨ ਕਹਿੰਦੇ ਆ ਕਿ ਚੰਡੀਗੜ੍ਹ ਯੂਨੀਵਰਸਿਟੀ 150 to 250 acres ਤੱਕ ਦੀ ਜਗ੍ਹਾ ਤੇ 30,000 ਤੋਂ ਵੱਧ ਸਟੂਡੈਂਟ ਹੈ। ਮੈਂ ਇੱਥੇ ਯੋਰਕ ਦੀ ਜੇ ਗੱਲ ਕਰਾਂ ਮੈਂ ਜਿੱਥੇ ਪੜ੍ਹੇ ਆ ਕਹਿੰਦੇ ਆ ਕਿ ਇਹਦੀ 450 acres ਦੇ ਵਿੱਚ ਬਣਿਆ ਹੋਇਆ।
1: ਓਕੇ ਤੇ ਸਟੂਡੈਂਟ ਕਿੰਨੇ ਸੀਗੇ ਭਾਜੀ?
0: ਸਟੂਡੈਂਟ ਇੱਥੇ 50,000 ਤੋਂ ਜ਼ਿਆਦਾ। ਤੁਸੀਂ ਕਿਸੇ ਛੋਟੇ ਜੇ ਪਿੰਡ ਜੇ ਆ ਗਏ ਹੋ।
1: ਉੱਥੇ ਸਾਡੀਆਂ ਐਕਟੀਵਿਟੀਜ਼ ਇੰਨੀਆਂ ਸੀਗੀਆਂ ਕੋਈ ਟੈਕ ਫੈਸਟ ਆ ਗਿਆ ਕੋਈ ਸਿੰਗਰ ਆ ਗਿਆ ਉਹਦੀ ਨਾਈਟ ਆ ਰਾਈਟ ਮਤਲਬ ਉਹ ਲਾਈਫ ਹੀ ਸਾਡੀ ਬੱਕਰੀ ਸੀਗੀ।
0: ਚਲੋ ਸੋ
1: ਸਾਨੂੰ ਕਦੀ ਭਾਲਦੀ।
0: ਸੋ ਤੁਸੀਂ ਵੀ ਕਹਿੰਦੇ ਹੋ ਕਿ ਜਿਹੜੇ ਬੰਦੇ ਨੇ ਉੱਥੋਂ ਦਾ ਨਹੀਂ ਦੇਖਿਆ ਕਾਲਜ ਤਾਂ ਉਹਨੇ ਕੁਛ ਨਹੀਂ ਦੇਖਿਆ ਹੈ।
1: ਮੈਂ ਤਾਂ ਭਾਜੀ ਕੰਮ ਤੇ ਵੀ ਜਦੋਂ ਮੈਨੂੰ ਪਲੱਸ ਟੂ ਵਾਲਾ ਸਟੂਡੈਂਟ ਮਿਲਦਾ ਮੈਂ ਚਲੋ ਕਿਸੇ ਦੀ ਡਿਸਰਿਸਪੈਕਟ ਨਹੀਂ ਕਰਦਾ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਯਾਰ ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਮਿਸ ਕਰਿਆ।
0: ਬਹੁਤ ਸਾਰੇ ਨੇ ਕਿਹਾ ਤੁਸੀਂ ਇਕੱਲੇ ਨਹੀਂ ਅੱਜ ਮੈਨੂੰ 10-15 ਜਣੇ ਨੇ ਕਿਹਾ ਕਿ ਜਿਹੜੇ ਇੱਥੇ ਆ ਗਏ ਨਾ ਪਲੱਸ ਟੂ ਤੋਂ ਬਾਅਦ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਕਿ ਬਹੁਤ ਵੱਡੀ ਗਲਤੀ ਕੀਤੀ ਆ।
1: 2 ਦਾ ਡਿਪਲੋਮਾ ਕਰਕੇ ਆਉਂਦੇ ਜਾਂ ਉੱਥੇ ਜਿਹੜੀ ਇੱਕ ਵਾਰੀ ਕਾਲਜ ਲਾਈਫ ਦੇ ਕੇ ਆਉਂਦੇ ਨਾ ਵੀ ਉਹ ਤੁਹਾਨੂੰ ਮੈਂ ਆਪਣੀ ਵਰਡ ਚ ਨਹੀਂ ਐਕਸਪਲੇਨ ਕਰ ਸਕਦਾ ਵੀ ਕਿੰਨਾ ਅਸੀਂ ਫਨ ਕੀਤਾ ਉਸ ਟਾਈਮ ਤੇ।
0: ਚਲੋ ਠੀਕ ਹੈ ਵੀਰੇ ਬਹੁਤ ਤੁਹਾਡਾ ਵੀ
1: ਯੋਰਕ ਯੂਨੀਵਰਸਿਟੀ। ਹਾਂਜੀ
0: ਚਲੋ ਹੁਣ 20-22 ਉਮਰ ਹੈ ਆਪਣੀ ਇੰਨੀ ਜ਼ਿਆਦਾ ਨੀ ਬਟ ਉਹਨਾਂ ਤੋਂ ਥੋੜੇ ਜਿਹੇ ਵੱਡੇ
1: ਪਹਿਲੇ ਦਿਨ ਆਪਣਾ ਇੱਥੋਂ ਟੈਚੀ ਚੱਕ ਕੇ ਸ਼ਹਿਰੋਂ ਗਿਆ ਸੀ ਨਾ ਉੱਥੇ ਆਪਣੇ ਹੋਸਟਲ ਦੇ ਡੋਰ ਚ ਤੇ ਮੇਰਾ ਉੱਥੇ ਮਨ ਨਾ ਲੱਗੇ ਮੇਰਾ ਇੱਦਾਂ ਕਰੇ ਵੀ ਮੈਂ ਰੋਣ ਨੂੰ ਚਿੱਤ ਕਰੇ ਮੇਰਾ ਤੇ ਮੈਨੂੰ ਹੋਸਟਲ ਦਾ ਵਾਰਡਨ ਕਹਿੰਦਾ ਤੂੰ ਅੱਜ ਵੀ ਰੋਣਾ ਆ ਤੇ ਜਿੱਦਣ ਤੂੰ 4 ਸਾਲ ਬਾਅਦ ਜਾਣਾ ਕਹਿੰਦਾ ਤੇ ਉਦਣ ਵੀ ਰੋਣਾ ਦੇਖ ਲਈ।
0: ਚਲੋ
1: ਸੱਚੀ ਉਹੀ 4 ਸਾਲ ਬਾਅਦ ਬਾਜੀ ਅਸੀਂ ਉੱਥੋਂ ਰੋ ਕੇ ਗਏ ਸੀ ਘਰ ਚੱਲੇ ਬਾਬ।
0: ਚਲੋ ਠੀਕ ਹੈ ਵੀਰੇ, ਥੈਂਕ ਯੂ ਸੋ ਮਚ ਤੁਹਾਡਾ, ਇੰਜੋਏ ਕਰੋ। ਤੇ ਨੰਬਰ ਹੈ 905-673-3337 ਆਪਣਾ, 905-673-3337, 905-673-3337। ਸੋਹਣੀਆਂ ਗੱਲਾਂ ਯਾਰ ਤੁਸੀਂ ਕਰ ਰਹੇ ਹੋ, ਥੈਂਕ ਯੂ ਸੋ ਮਚ, ਜੀ ਲਗਾਈ ਰੱਖਦੇ ਹੋ। ਇੱਕ ਤੁਸੀਂ ਯਾਦ ਰੱਖੋ, ਇੰਡੀਅਨ ਫਰੂਟਲੈਂਡ ਨੂੰ ਗਰੋਸਰੀ ਕਰਨੀ ਹੈ, ਇੰਡੀਅਨ ਫਰੂਟਲੈਂਡ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। 6 ਲੋਕੇਸ਼ਨਾਂ ਬਰੈਂਪਟਨ 'ਚ, ਸੈਂਡਲਵੁੱਡ ਹਰਿੰਟੀ ਦੀ ਨਵੀਂ ਲੋਕੇਸ਼ਨ ਖੁੱਲ੍ਹੀ ਹੈ, ਮੇਫੀਲਡ ਐਂਡ ਕ੍ਰੈਡਿਟ ਵਿਊ, ਮਕਵੀਨ ਐਂਡ ਕੈਸਲਮੋਰ, ਬਵੇਰਡ ਐਂਡ ਚਿੰਕਿਊਜ਼ੀ, ਕੁਈਨ ਐਂਡ ਚਿੰਕਿਊਜ਼ੀ। ਅਤੇ ਨਾਲ ਹੁਣ ਇੱਕ ਲੋਕੇਸ਼ਨ ਖੋਲ੍ਹੀ ਹੈ ਗੁਐਲਫ, ਇੱਕ ਕੇਮਬ੍ਰਿਜ। ਹਰੇਕ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਪੰਜਾਬੀ ਦਾਰਾਂ ਨੇ ਕਰਾਈ ਹੈ, ਇੰਡੀਅਨ ਫਰੂਟ ਲੈਂਡ। ਸਾਡੇ ਨਾਲ ਮੈਂ ਦੇਖਦਾ ਨਹੀਂ ਹਜੇ ਜੁੜੇ ਨਹੀਂ, ਸੋ ਮੈਂ ਜੋੜ ਰਿਹਾ ਸੀ ਪਵਾਰ ਸਾਹਿਬ ਨੂੰ, ਪਵਾਰ ਸਾਹਿਬ ਕਿਤੇ ਬਿਜ਼ੀ ਹੋਣਗੇ, ਪਵਾਰ ਸਾਹਿਬ ਨੂੰ ਥੋੜ੍ਹੇ ਆ ਫਿਰ ਠਹਿਰ ਕੇ ਜੋੜਦੇ ਹਾਂ। ਇੱਕ ਫਿਰ ਤੁਹਾਨੂੰ ਫੈਸ਼ਨ ਆਈ ਕਿਉਂ ਦਾ ਦੱਸਦੇ ਹਾਂ। ਹੁਣ ਵਿਆਹਾਂ ਦਾ ਸੀਜ਼ਨ ਹੈ, ਪੂਰਾ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੈ, ਸੋ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੈ। ਤੁਸੀਂ ਕਿਸੇ ਨੇ ਵੀ ਹੁਣ ਕੋਟ ਪੈਂਟ ਲੈਣੇ ਆ 1 ਕਿਲੋ, ਦੂਜਾ 25% ਆਫ, ਕੁੜਤੇ ਪਜਾਮੇ ਲੈਣੇ ਆ 1 ਕਿਲੋ, ਦੂਜਾ 25% ਆਫ, ਲੇਡੀ ਸੂਟ ਅਪ ਟੂ ਤੁਹਾਨੂੰ ਮਿਲ ਰਹੇ ਨੇ, ਕਿੰਨੇ ਦੇ ਸੀ ਨਵੀਂ ਲੇਡੀ ਸੂਟ, ਆ 50% ਆਫ ਤੱਕ ਯਾਰ। ਸੋ ਫੈਸ਼ਨ ਆਈ ਕਿਊ 905-453-2225, 905-453-2225, ਤੁਸੀਂ ਅੰਦਾਜ਼ਾ ਲਾ ਹੀ ਲਿਆ ਕੀ ਗੱਲਬਾਤ ਅੱਜ ਦੀ ਚੱਲ ਰਹੀ ਹੈ। ਕਾਲਜਾਂ ਉੱਤੇ, ਸਕੂਲਾਂ ਉੱਤੇ ਗੱਲ, ਅੱਜ ਵੀ ਕਾਲਜ ਦਾ ਸਮਾਂ, ਬਹੁਤ ਸਾਰੇ ਕਹਿ ਰਹੇ ਨਵੀਂ ਜਿਹਨੇ ਨਹੀਂ ਦੇਖਿਆ ਉਹਨੇ ਕੱਖ ਨਹੀਂ ਦੇਖਿਆ। ਸੋ ਨੰਬਰ ਹੈ ਆਪਣਾ 905-673-3337, 905-673-3337, ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ 905-673-3337, 905-673-3337 ਆਪਣਾ ਫੋਨ ਨੰਬਰ ਹੈ। ਜੀਵਨ ਸਾਡੇ ਨਾਲ ਨੇ ਕੈਲਡਨ ਮਿਤਸੂਬਿਸ਼ੀ ਤੋਂ, ਜੀਵਨ ਵੈਲਕਮ।
2: ਥੈਂਕ ਯੂ ਜੀ।
0: ਸੋ ਜੀਵਨ, ਕੈਲਡਨ ਮਿਤਸੂਬਿਸ਼ੀ ਤੇ ਬਹੁਤ ਸਪੈਸ਼ਲਸ ਨੇ, ਕੱਲ ਵੀ ਜ਼ਿਕਰ ਕੀਤਾ ਸੀ ਆਪਾਂ, ਸੋ ਦੱਸੋ ਘੇਰਾ ਕੀ ਚੱਲ ਰਿਹਾ।
2: ਸੋ ਆਪਣਾ ਵੀਕਐਂਡ ਆ ਗਿਆ ਜੀ, ਸੈਟਰਡੇ ਸੰਡੇ ਦੋਨੇ ਦਿਨ ਆਪਾਂ ਓਪਨ ਹੈਗੇ ਆ, ਕੱਲ ਨੂੰ 9-6 ਹੈਗੇ ਆ, ਸੰਡੇ ਨੂੰ ਆਪਾਂ 11-5 ਓਪਨ ਹੈਗੇ ਆ ਜੀ। ਸੋ ਆਊਟਲੈਂਡਰ ਆਪਣਾ ਧੜਾ ਧੜ ਵੇਖ ਰਿਹਾ ਵਾ, ਅੱਜ ਵੀ ਆਪਾਂ 8 ਡਿਲੀਵਰੀਆਂ ਕੀਤੀਆਂ, ਸਾਰੇ ਦੇ ਸਾਰੇ ਆਊਟਲੈਂਡਰ ਸੀਗੇ। ਸੋ ਟੌਪ ਦੀ ਗੱਡੀ ਹੈਗੀ ਹੈ, ਇੰਟਰਸਟ ਰੇਟ ਬਹੁਤ ਲੋਅ ਚੱਲ ਰਿਹਾ ਗੈਸ ਵਾਲੇ ਆਊਟਲੈਂਡਰ ਤੇ, ਜੇ 7 ਸਾਲ ਤੇ ਕਰਾਉਂਦੇ ਹਾਂ ਜੀ ਸਿਰਫ 3.99 ਹੈਗਾ ਵਾ, ਜੇ ਸਕੋਸ਼ੀਆ ਦੇ ਵਿੱਚ ਅਕਾਊਂਟ ਹੈਗਾ 2.99 ਹੋ ਜੂਗਾ, ਪਲੱਗ ਇਨ ਹਾਈਬ੍ਰਿਡ ਤੇ 2.49 ਹੈਗਾ, ਜੇ ਸਕੋਸ਼ੀਆ ਚ ਅਕਾਊਂਟ ਹੈਗਾ ਤਾਂ ਸਿਰਫ 1.49 ਫੋਰ 84 ਮੰਥ ਹੈਗਾ ਜੀ। ਸੋ ਸਾਰੀਆਂ ਗੱਡੀਆਂ ਜਪਾਨ ਤੋਂ ਬਣ ਕੇ ਆਉਂਦੀਆਂ ਵਾ, ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਸਤੀ ਪ੍ਰਾਈਸ ਮਿਲਣੀ ਹੈ ਕੈਲਡਨ ਮਿਤਸੂਬਿਸ਼ੀ ਤੇ। ਜੈਪਨੀਜ਼ ਕਾਰਜ਼ ਹੈਗੀਆਂ ਵਾ, ਲੌਂਗੈਸਟ ਵਾਰੰਟੀ ਹੈਗੀ ਹੈ ਮਾਰਕੀਟ ਦੀ, 10 ਈਅਰਸ 160,000, 1,60,000 ਦੀ, ਨਾਲ ਦੀ ਨਾਲ ਪਹਿਲੇ 5 ਸਾਲ ਅਨਲਿਮਿਟਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਹੈ ਜੀ। ਜਿਵੇਂ ਇੰਡੀਆ ਦੇ ਵਿੱਚ ਲੈਂਸਰ ਤੇ ਪਜੈਰੋ ਨੇ ਪੂਰੀ ਚਰਚਾ ਦੇ ਵਿੱਚ ਸੀਗੀਆਂ ਕਿ ਵਧੀਆ ਗੱਡੀਆਂ ਪੂਰੀਆਂ ਟੌਪ ਦੀਆਂ ਗੱਡੀਆਂ ਵਾ, ਸੇਮ ਕੈਨੇਡਾ ਦੇ ਵਿੱਚ ਆਪਣਾ ਆਊਟਲੈਂਡਰ ਓਦਾਂ ਹੀ ਪਰਫਾਰਮ ਕਰ ਰਿਹਾ ਵਾ। 7-ਸੀਟਰ ਐਸ ਯੂ ਵੀ ਹੈਗਾ ਜੀ, ਗੈਸ ਵਾਲੇ ਦੀ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ ਸਿਰਫ 36,400 ਤੋਂ। ਸੋ ਇੰਨੀ ਪ੍ਰਾਈਸ ਦੇ ਵਿੱਚ ਕਿਸੇ ਬ੍ਰਾਂਡ ਕੋਲੇ ਇੰਨੀ ਵਧੀਆ ਗੱਡੀ, ਇੰਨੀ ਵਾਰੰਟੀ ਵਾਲੀ ਤੇ ਘੱਟ ਇੰਟਰਸਟ ਤੇ ਕਿਸੇ ਕੋਲੇ ਨਹੀਂ ਹੈਗੀ। ਤੇ ਇਹਦੇ ਤੋਂ ਬਾਅਦ ਆਪਣਾ 5-ਸੀਟਰ ਵੀ ਹੈਗਾ, ਜੇ ਕਿਸੇ ਨੇ ਸਸਤਾ ਐਸ ਯੂ ਵੀ ਲੈਣਾ ਵਾ, 24,998 ਤੋਂ ਪ੍ਰਾਈਸ ਸ਼ੁਰੂ ਹੋ ਜਾਂਦੀ ਆ, ਉਹਦਾ ਵੀ ਇੰਟਰਸਟ ਦੇਖੀਏ ਆਪਾਂ 84 ਮੰਥ ਤੇ 1.99 ਆ, ਅਗੇਨ ਸਕੋਸ਼ੀਆ ਚ ਜੇ ਅਕਾਊਂਟ ਹੈਗਾ 0.99 ਹੋਜੂ। ਸੋ ਇੰਟਰਸਟ ਸਾਰਿਆਂ ਤੋਂ ਘੱਟ ਆ, ਵਾਰੰਟੀ ਸਾਰਿਆਂ ਤੋਂ ਡਬਲ ਆ ਤੇ ਬੈਸਟ ਆ। ਬੈਸਟ ਸੈਲਿੰਗ ਪਲੱਗ ਇਨ ਹਾਈਬ੍ਰਿਡ ਆਪਣਾ ਕੈਨੇਡਾ ਦਾ ਹੈਗਾ 2023, 2024 ਤੇ 2025 ਦਾ। ਸੋ ਟੌਪ ਦੀ ਗੱਡੀ ਹੈਗੀ ਹੈ ਜੀ, ਇੰਸ਼ੋਰੈਂਸ ਵੀ ਇਹਨਾਂ ਦੀ ਕਾਫੀ ਘੱਟ ਹੈਗੀ ਆ ਬਾਕੀ ਬ੍ਰਾਂਡਸ ਨਾਲੋਂ, ਬਾਕੀ ਸਾਡੀ ਟੀਮ ਦੀ ਸਰਵਿਸ ਟੌਪ ਨੌਚ ਹੈਗੀ ਆ ਪੂਰੇ ਕੈਨੇਡਾ ਦੇ ਵਿੱਚ। ਇੱਦਾਂ ਦੀ ਸਰਵਿਸ ਕਸਟਮਰ ਆਪ ਕਹੂਗਾ ਕਿ ਸਾਨੂੰ ਕਦੇ ਨਹੀਂ ਮਿਲੀ। 8 ਦੇ 8 ਕਸਟਮਰ ਜਿਹੜੇ ਅੱਜ ਆਊਟਲੈਂਡਰ ਲੈ ਕੇ ਗਏ ਆ ਪੂਰੇ ਖੁਸ਼ ਸੀਗੇ। ਸੋ ਹਰੇਕ ਕਸਟਮਰ ਸਾਨੂੰ ਮਿਠਾਈ ਦਾ ਡੱਬਾ ਵੀ ਲੈ ਕੇ ਆਇਆ, ਤੁਸੀਂ ਆਈਡੀਆ ਲਾ ਸਕਦੇ ਹੋ ਕਿ ਕਿੰਨੇ ਕਸਟਮਰ ਐਪਰੀਸ਼ੀਏਟ ਕਰਦੇ ਸਾਡੀ ਟੀਮ।
0: ਬਿਲਕੁਲ ਬਿਲਕੁਲ, ਨਹੀਂ ਸਰਵਿਸ ਇੰਨੀ ਵਧੀਆ ਯਾਰ, ਜਿਹੜਾ ਬੰਦਾ ਤੁਸੀਂ ਭਾਵੇਂ ਹੋਰ ਡੀਲਰਸ਼ਿਪਸ ਘੁੰਮ ਕੇ ਵੇਖਿਆ, ਤੁਸੀਂ ਕਹੋਗੇ ਨਹੀਂ ਯਾਰ ਨਵੀ, ਜੇ ਅਸੀਂ ਲੈਣੀ ਹੈ ਗੱਡੀ ਤਾਂ ਲਵਾਂਗੇ ਸਿਰਫ ਜੀਵਨ ਤੋਂ। ਤੇ ਜੀਵਨ ਦਾ ਨੰਬਰ ਹੈ 6476782754, 6478 2754, 6478 2754। ਜੀਵਨ ਥੈਂਕ ਯੂ ਵਾਂਸ ਅਗੇਨ।
2: ਨੋ ਪ੍ਰੋਬਲਮ ਜੀ, ਥੈਂਕ ਯੂ,
0: ਵੈਰੀ ਗੁੱਡ। ਸੋ ਪ੍ਰੋਗਰਾਮ ਪੰਜਾਬੀ ਦਾ ਰਾਹ।

ਕਿਆ ਬਾਤ ਹੈ ਕਿ ਵੀਰ ਦੀ ਰਿਕੁਐਸਟ ਦੇਖੋ ਮੈਂ ਦੇਖਿਆ ਨੀ ਇੰਸਟਾਗ੍ਰਾਮ ਤੇ ਇੱਕ ਮੈਸੇਜ ਆਇਆ ਵੀਰ ਦਾ ਕਹਿੰਦੇ ਬਾਈ ਜੀ ਪਲੀਜ਼ ਝਿੰਜਰ ਦਾ ਗਾਣਾ ਕਾਲਜ ਲਾ ਦੋ ਮੈਂ ਦੇਖਿਆ ਨੀ ਹੁਣੇ ਚੈੱਕ ਕੀਤਾ ਸੋ ਦੇਖਿਆ ਦਿਲਾਂ ਨੂੰ ਦਿਲਾਂ ਦੇ ਰਾਹ ਸੋ 905-673-3337 ਆਪਣਾ ਫੋਨ ਨੰਬਰ ਹੈ 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਐਂਡ ਸਾਡੇ ਨਾਲ ਦਵਿੰਦਰ ਪਵਾਰ ਸਾਹਿਬ ਨਹੀਂ ਜੁੜੇ ਓਕੇ ਮੈਂ ਜੋੜਦਾ ਜਲਦੀ ਪਵਾਰ ਸਾਹਿਬ ਨੂੰ ਪਵਾਰ ਸਾਹਿਬ ਬਿਜ਼ੀ ਬੰਦੇ ਆ ਤੁਸੀਂ ਗਰੋਸਰੀ ਕਰਨੀ ਆ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦਾ ਕੋਰਨਰ ਕੈਨੇਡੀ ਅਤੇ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ ਆਪ ਕਹੋਗੇ ਨਵੀਂ ਬੱਲੇ ਬੱਲੇ ਬਹਿ ਜਾ ਹੋ ਗਈ ਫਰੈਸ਼ ਫੂਡ ਸੈਂਟਰ ਨੇ ਡੀਲਾਂ ਦਿੱਤੀਆਂ ਕਿਆ ਬਾਤ ਹੈ ਉਸ ਦੇ ਨਾਲ ਨਾਲ ਇੱਕ ਅਸੀਂ ਤੁਹਾਨੂੰ ਟੈਕਸ ਪੀਰੀਅਡ ਦਾ ਨੰਬਰ ਦੇ ਦਈਏ ਤੁਸੀਂ ਅਗਰ ਕੈਮਰੇ ਲਵਾਉਣੇ ਆ ਸਿਕਿਉਰਿਟੀ ਜਾਂ ਟੈਕਸ ਪੀਰੀਅਡ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕਸ ਪੀਰੀਅਡ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕਸ ਪੀਰੀਅਡ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: For locations in GTA. For more information, visit rajdhanisweets.ca.
1: Kya baat hai, very good. Devinder Pawar. Mortgage karoni hai ta Pawar sahab is number one.
2: पिछले 18 सालों तो मॉर्गेज दिया सेवामा देंदे आ रहे अकाल मॉर्गेजेस इंक नाल कम कर दे दविंदर पवार
3: फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो दविंदर पवार नू 647-988-8731
2: जे नहीं होना खज्जल खुआर ता कॉल करो
3: दविंदर पवार
2: जेकर एक बार इना तो अड़ी फाइल वेख के हाँ कह देती ता अपने भा देते हमेशा खरे उतर देहान लाइसेंस नंबर 10845 इंडिपेंडेंटली ओन एंड ऑपरेटेड
1: वाह भाई वाह जी 2525 हां जी किवें हो
4: वधिया वधिया नवी सर की हाल चाल थे
1: बहुत वधिया भाई बहुत वधिया की बनदा
4: बस कुछ नहीं पार्टी हलकाल सा बारिश हो रही है
1: अच्छा होगी शुरू बारिश
4: हां जी हां जी
1: क्या बातें ने वेरी गुड
4: क्या कॉलेज दी गल चलन दी है ये समझ दे योगदान पा दिए
1: पाओ जी सदके
4: ਨਵੀਂ ਵੀਰੇ ਵੀਰੇ ਜਦੋਂ ਮੈਂ ਗ੍ਰੈਜੂਏਸ਼ਨ ਚ ਸੀ ਨਾ ਤੇ ਕਾਲਜ ਦੇ ਨਾ ਕੁਝ ਯਾਰ ਹੁੰਦੇ ਆ ਤੇ ਉਹ ਹੁੰਦੇ ਕਈ ਏਦਾਂ ਦੇ ਵੀ ਕਈ ਮਰਵਾਊ ਯਾਰ ਵੀ ਹੁੰਦੇ ਆ ਤੇ ਮੇਰੇ ਗ੍ਰੈਜੂਏਸ਼ਨ ਚ ਏਦਾਂ ਦੇ ਯਾਰ ਵੀ ਕਿ ਉਹ ਵੀ ਕਰਦੇ ਹੁੰਦੇ ਸੀ ਕਿ ਜਦੋਂ ਕਿਸੇ ਵੀ ਕੁੜੀ ਨੂੰ ਜਾ ਕੇ ਨਾ ਉਹਨੇ ਕਹਿ ਦੇਣਾ ਕਿ ਉਹ ਮੁੰਡਾ ਤੈਨੂੰ ਲਾਈਕ ਕਰਦਾ ਵਾ ਜਿਹੜਾ ਮੈਨੂੰ ਛਿੱਤਰ ਪਾਉਣੇ ਹੁਣ
1: ਅੱਛਾ
4: ਤੇ ਨਵੀਂ ਵੀਰੇ ਮੈਂ ਕੀ ਦੱਸਾਂ ਮੈਂ ਕਿੰਨੀ ਵਾਰੀ ਬਚਿਆ ਕਈ ਵਾਰ ਕੁੜੀਆਂ ਕੋਈ ਗਾਲਾਂ ਖਾਧੀਆਂ ਤੇ ਇੱਕ ਅੱਧੀ ਵਾਰ ਕੀ ਹੋਇਆ ਕਿ ਕਈ ਵਾਰ ਤੇ ਉਹਨਾਂ ਦਾ ਬੁਆਏਫ੍ਰੈਂਡ ਵੀ ਆ ਗਏ
1: ਅੱਛਾ
4: ਤੇ ਫਿਰ ਖੁਦ ਫਿਰ ਖੁਦ ਹੀ ਆ ਜਾਂਦੇ ਹੁੰਦੇ ਕਿ ਨਹੀਂ ਨਹੀਂ ਭਾਜੀ ਅਸੀਂ ਤੇ ਓਦਾਂ ਹੀ ਉਹ ਪ੍ਰੈਂਕ ਕਰਨ ਦੇ ਹੀ ਉਹਦੇ ਮੁੰਡੇ ਨਾ ਤੇ
1: ਪ੍ਰੈਂਕ ਉੱਥੇ ਨਾ ਪ੍ਰੈਂਕ ਪ੍ਰੂਕ ਬਹੁਤ ਚੱਲਦੇ ਸੀ ਹਨਾ
4: ਬਿਲਕੁਲ ਬਿਲਕੁਲ ਭਾਜੀ ਹਾਂ ਅੱਧਾ ਤੁਸੀਂ ਦੱਸੋ ਕਿ ਇੱਕ ਵਾਰੀ ਨਾ ਉਦੋਂ ਹੋ ਗਈ ਕਿ ਇੱਕ ਏਦਾਂ ਦੀ ਕੁੜੀ ਸੀ ਕਿ ਜਿਹਨੂੰ ਕੋਈ ਮਤਲਬ ਕਿ ਜਿਹਨੂੰ ਕੋਈ ਵੀ ਬੁਲਾਉਣਾ ਹੋਇਆ ਕਿ ਵੇਖਣਾ ਉਹ ਨਾ ਜਾਏ ਤੇ ਉਦੋਂ ਕਾਲਜ ਚ ਕਹਿੰਦੇ ਹੁੰਦੇ ਸੀ ਬਲਾ ਕਹਿੰਦੇ ਹੁੰਦੇ ਸੀ
1: ਅੱਛਾ
4: ਬੰਦਾ ਰੱਖਿਆ ਹੁੰਦਾ ਸੀ ਉਹਦਾ ਤੇ ਉਹਨੂੰ ਵੀ ਜਾ ਕੇ ਕਿਤੇ ਉਹਨਾਂ ਨੇ ਨਾ ਇੱਕ ਵਾਰੀ ਕਹਿਤਾ ਕਿਤੇ ਨਵੀਂ ਵੀਰੇ ਉਹ ਮੇਰੇ ਪਿੱਛੇ ਪੈ ਗਈ
1: ਅੱਛਾ
4: ਮੈਂ ਦੋ ਕੇ ਤਿੰਨ ਹਫ਼ਤੇ ਮੈਂ ਕਾਲਜ ਨੀ ਗਿਆ
1: ਹਾਂ
4: ਤੇ ਉਧਰੋਂ ਪ੍ਰੋਫੈਸਰ ਨੇ ਕਿਤੇ ਇੱਕ ਦਿਨ ਕਾਲਜ ਦੀ ਤੇ ਉਹ ਕਹਿੰਦਾ ਉਹ ਕਿਉਂ ਨੀ ਆਉਂਦਾ ਤੇ ਸਾਰੀ ਕਲਾਸ ਨੂੰ ਪਤਾ ਚੱਲ ਗਿਆ ਸੀ ਕਿਤੇ ਤੇ ਉਹ ਕਹਿੰਦੇ ਕਿ ਉਹਨੂੰ ਬਲਾ ਚਿੰਬੜ ਗਈ ਆ
1: ਅੱਛਾ
4: ਤੇ ਵਾਹਵਾ ਉਦੋਂ ਏਦਾਂ ਮਤਲਬ ਕਿ ਏਦਾਂ ਦੇ ਸ਼ੋਰ ਮੇਲੇ ਹੁੰਦੇ ਤੇ ਉਸ ਤੋਂ ਬਾਅਦ ਫਿਰ ਮਾਸਟਰ ਕੀਤੀ ਮਾਸਟਰ ਚ ਹੋਰ ਵੀ ਜਿਸ ਤਰ੍ਹਾਂ ਗਰੁੱਪ ਹੁੰਦੇ ਆ ਮੁੱਕੇ ਕਹਿੰਦੇ ਮੁੰਡੇ ਸਾਡਾ ਪੂਰਾ ਕਲਾਸ ਦਾ ਹੀ ਗਰੁੱਪ ਹੁੰਦਾ ਸੀ ਤੇ ਸਾਡੀ ਕਲਾਸ ਦੇ ਗਰੁੱਪ ਚ ਏਦਾਂ ਹੁੰਦਾ ਸੀ ਨਵੀਂ ਵੀਰੇ ਕਿ ਕੁੜੀ ਚਲੋ ਆਪਣੇ ਮਰਜ਼ੀ ਨਾਲ ਕਿ ਜੋ ਕਿਸੇ ਦਾ ਬੁਆਏਫ੍ਰੈਂਡ ਹੁੰਦਾ ਹੁੰਦਾ ਸੀ ਠੀਕ ਆ ਪਰ ਸਾਡੀ ਕਲਾਸ ਦੀ ਕੁੜੀ ਨੂੰ ਕੋਈ ਬਾਹਰੋਂ ਆ ਕੇ ਕੋਈ ਦੂਜੀ ਕਲਾਸ ਦਾ ਮੁੰਡਾ ਜਾਂ ਕੋਈ ਬਾਹਰੋਂ ਕੋਈ ਛੇੜ ਨਹੀਂ ਸਕਦਾ ਹੁੰਦਾ ਸੀ
1: ਅੱਛਾ ਸੋ ਤੁਸੀਂ ਉਹਦੇ ਬਾਡੀਗਾਰਡ ਬਣੇ ਹੋਏ ਸੀ
4: ਮਤਲਬ ਕਿ 25-26 ਮੁੰਡੇ ਹੁੰਦੇ ਸੀ ਕਲਾਸ ਸਾਰੇ ਦੇ ਸਾਰੇ 6 ਫੁੱਟ ਤੋਂ ਇੱਕ ਅੱਧੇ ਮੁੰਡੇ ਛੱਡ ਕੇ ਸਾਰੇ 6 ਫੁੱਟ ਦੇ ਮੁੰਡੇ ਸੀ
1: ਅੱਛਾ
4: ਤੇ 6-7 ਜਾਣੇ ਇੰਨੇ ਸੀ ਕਿ ਪੂਰੇ ਬਾਡੀਗਾਰਡ ਵਾਂਗੂ ਆ ਚੰਗੇ ਡੋਲੇ ਛੋਲੇ ਹੁੰਦੇ ਸੀ
1: ਅੱਛਾ
4: ਤੇ ਜਦੋਂ ਅਸੀਂ ਸੈਕਿੰਡ ਈਅਰ ਚ ਹੋਏ ਕੋਈ ਪਾਰਟੀ ਸ਼ਾਰਟੀ ਚੱਲਣ ਦੀ ਤੇ ਮੁੰਡੇ ਕਿਸੇ ਨੇ ਨਾ ਦਾਰੂ ਪੀ ਕੇ ਤੇ ਕਿ ਸਾਡੀ ਕਲਾਸ ਦੀ ਕੁੜੀ ਨੂੰ ਛੇੜਦਾ ਹਾਂ ਕੈਂਟੀਨ ਦੇ ਵਿੱਚ ਉਹਨਾਂ ਨੇ ਨਾ ਬਫੇ ਵਗੈਰਾ ਲਾਇਆ ਸੀ ਰਾਜਮਾ ਚੌਲ ਜੋ ਚਿਕਨ ਚੁਕਨ ਕੜੀ ਤੇ ਨਵੀਂ ਵੀਰੇ ਜਦੋਂ ਪਤਾ ਚੱਲਿਆ ਤੇ ਕੜਛੀਆਂ ਕਿਤੇ ਉੱਡਣ ਕੜੀ ਚੌਲ ਕਿਤੇ ਜਾਣ ਤੇ ਮਤਲਬ ਕਿ ਸਾਰਾ ਕੰਟੀਨ ਹੀ ਪੂਰਾ ਜੋ ਬਫੇ ਬੁਫੇ ਸਜਾਇਆ ਸਾਰਾ ਖਿਲਾੜਦਾ ਮੁੰਡਿਆਂ ਨੇ ਫੜ ਕੇ ਉਹ ਕੜਛੀਆਂ ਹੀ ਮਾਰਦੀਆਂ ਸਿਰ ਚ ਤੇ ਏਦਾਂ ਦਾ ਮਾਹੌਲ ਚੱਲ ਹੁੰਦਾ ਸੀ ਤੇ ਸੋ ਉਹ ਵੀ ਯਾਦ ਆ ਗਈ ਮਤਲਬ ਕਿ ਦਿਲ ਦੀ ਵੀ ਆ ਗਈ ਏਦਾਂ ਦੇ ਦਿਨ ਵੀ ਮਤਲਬ ਕਿ
1: ਚਲੋ ਨਹੀਂ ਓਦਾਂ ਦੇ ਦਿਨ ਚਲੋ ਹੁਣ ਥੋੜੇ ਜਿਹੇ ਮੈਚੁਰ ਹੋ ਗਏ ਤੇ ਪਤਾ ਯਾਰ ਕਿ ਚਲੋ ਪੰਗੇ ਪੰਗੇ ਜਿੰਨੇ ਲਏ ਨਹੀਂ ਸੀ ਲੈਣੇ ਚਾਹੀਦੇ ਬਟ ਉਹ ਜਿਹੜੇ ਪੰਗੇ ਆ ਉਹਨਾਂ 'ਚ ਯਾਦਾਂ ਬਹੁਤ ਵਸੀਆਂ ਹੋਈਆਂ ਨੇ
4: ਬਿਲਕੁਲ ਬਿਲਕੁਲ ਨਹੀਂ ਵੀਰੇ ਯਾਰ ਹਾਂ ਦਿਨ ਸਾਰੇ ਯਾਦ ਆ ਜਾਂਦੇ
1: ਆ ਫਿਰ ਚਲੋ ਵੈਰੀ ਗੁੱਡ ਸਰ ਥੈਂਕ ਯੂ ਇੰਜੋਏ ਕਰੋ ਤੇ ਬਹੁਤ ਤੁਹਾਡਾ ਸ਼ੁਕਰੀਆ ਨੰਬਰ ਹੈ ਆਪਣਾ 9056733337 9053373 7337 ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਵੈਲਕਮ ਅਗੇ
5: ਥੈਂਕ ਯੂ ਸੋ ਮਚ ਨਵੀਂ ਤੇ ਹੁਣ ਗੱਲ ਕਰਾਂਗੇ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹ ਸਟੇਨਲੈਸ ਸਟੀਲ ਦਾ ਸੈਮਸੰਗ ਬ੍ਰਾਂਡ ਦਾ 3 ਪੀਸ ਦਾ ਅਪਲਾਈਂਸ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ